ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

絶対

0: ಪವರ್ ರೇಡಿಯೋ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ। ਫਿਰ ਤੋਂ ਇੱਕ ਵਾਰ ਸੋਮਵਾਰ ਦਾ ਦਿਹਾੜਾ ਤੁਹਾਡੇ ਨਾਲ, ਲਾਈਨਾਂ ਖੁੱਲ੍ਹੀਆਂ ਰਹਿਣਗੀਆਂ, ਗੱਲਾਂ ਬਾਤਾਂ ਖੁੱਲ੍ਹ ਕੇ ਚੱਲਣਗੀਆਂ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਜਿਹੜਾ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਨਾਲ ਨਾਲ। ਰਾਜਨ ਸੈਣੀ ਸਾਹਿਬ ਦੇ ਵੀ ਸੁਨੇਹ ਆ ਰਹੇ ਨੇ। ਇਸ ਵਕਤ ਤੁਸੀਂ ਯੂਟਿਊਬ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਹਰ ਮਾਧਿਅਮ ਦੇ ਉੱਤੇ ਦੁਆਬਾ ਰੇਡੀਓ ਜਿੱਥੇ ਜਿੱਥੇ ਚੱਲਦਾ ਹੈ ਸਰਚ ਕਰਕੇ ਸੁਣ ਸਕਦੇ ਹੋ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਜਿਹੜੀ ਹੈ ਤੁਸੀਂ ਵੀ ਨਾਲ ਕਰ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਗਰੁੱਪਾਂ ਦੇ ਵਿੱਚ ਜਿੱਥੇ ਕਿਤੇ ਵੀ ਆਪਾਂ ਜੁੜੇ ਹੋਏ ਹਾਂ ਉਹਦੇ ਵਿੱਚ ਤੁਹਾਡੇ ਲਈ ਲਿੰਕ ਜਿਹੜੇ ਸਾਂਝੇ ਕਰ ਦਿੱਤੇ ਗਏ ਨੇ ਜੀ, ਜਿਹਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ। ਫੋਨ ਨੰਬਰ ਹਮੇਸ਼ਾ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਤੇ ਬਾਕੀ ਲਿਖ ਵੀ ਦਿੱਤਾ ਜਾਂਦਾ ਹੈ। ਤੇ ਸੋਮਵਾਰ ਤੇ ਦਿਹਾੜੀ ਦੀ ਸ਼ੁਰੂਆਤ ਕਰਦੇ ਹਾਂ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ। ਇਸ ਵਕਤ 7:06 ਨੇ ਤੇ ਮੌਸਮ ਬੜਾ ਸੁਹਾਵਣਾ, ਨਾ ਗਰਮੀ ਤੇ ਨਾ ਸਰਦੀ। ਆਪਣੀਆਂ ਅਗਸਤ ਦੇ ਮਹੀਨੇ ਦੀਆਂ ਧੁੱਪਾਂ ਤੇ ਪਤਝੜ ਦਾ ਮੌਸਮ ਇਹਨਾਂ ਮੁਲਕਾਂ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਘਾਹ ਜਿਹੜਾ ਬੜਾ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ ਤੇ ਇਸੇ ਤਰ੍ਹਾਂ ਵਿੱਚ ਵਿੱਚ ਮੀਂਹ, ਠੰਡਾ ਤੱਤਾ ਸਾਰਾ ਕੁਝ ਚੱਲੀ ਜਾਂਦਾ ਜੀ। ਤੇ ਦੋਸਤੋ, ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਹੀ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06, ਯੂਕੇ ਦੇ ਵਿੱਚ ਸ਼ਾਮ ਦੇ 5:06 ਨੇ ਤੇ ਯੂਰਪੀਅਨ ਘੜੀਆਂ ਮੁਤਾਬਕ ਸ਼ਾਮ ਦੇ 6:06 ਤੇ ਆਪਣੇ ਵੈਂਕੂਵਰ ਤੇ ਕੈਲੀਫੋਰਨੀਆ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ ਇਸ ਵਕਤ ਜਿਹੜਾ 7 ਦਾ ਸਮਾਂ ਜਿਹੜਾ ਦਰਸਾ ਰਹੀਆਂ ਨੇ ਘੜੀਆਂ। ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਕੁਝ ਨਾ ਕੁਝ ਗੱਲਾਂ ਬਾਤਾਂ ਤੁਹਾਨੂੰ ਸੁਣਾਵਾਂਗੇ। ਗੁੱਸਾ ਤੇ ਮਨੁੱਖ ਦਾ ਜਿਹੜਾ ਰਹਿਣ ਸਹਿਣ ਹੈ, ਜੀਵਨ ਹੈ, ਉਹਦੇ ਉੱਤੇ ਵਾਰਤਾਲਾਪ ਨਾਲ ਨਾਲ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਤ੍ਰਿਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਜਿਹੜੀ ਕੀਤੀ ਜਾਂਦੀ ਹੈ ਤੇ ਵਾਲ ਅਸਲ ਦੇ ਵਿੱਚ ਕੌਣ ਖਰੀਦਦਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਹੀ ਜੇ ਸਮਾਂ ਇਜਾਜ਼ਤ ਦੇਵੇਗਾ ਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੇ, ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਰਹੇਗੀ। ਤੇ ਸਭ ਤੋਂ ਪਹਿਲਾਂ ਦੇਸ਼ਭਰ ਦੀਆਂ ਖ਼ਬਰਾਂ ਤੇ ਹੋਰ ਸਾਰੇ ਸਿਲਸਿਲੇ ਵੱਲ ਨੂੰ ਵੱਧਦੇ ਹਾਂ ਤੇ ਨਾਲ ਨਾਲ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਲਾਈਕ ਨੰਬਰ 1 ਉਹਨਾਂ ਨੇ ਭੇਜਿਆ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 3 ਅਗਸਤ ਦਾ ਦਿਹਾੜਾ ਦੋਸਤੋ ਅੱਜ ਤੇ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ 2026 ਸੋਮਵਾਰ ਦਾ ਦਿਨ ਤੇ ਆਪਣੀ ਜ਼ੁਬਾਨ ਤੋਂ ਕਹਿੰਦੇ ਇੰਨੇ ਮਿੱਠੇ ਸ਼ਬਦ ਬੋਲੋ ਜੋ ਵਾਪਸ ਵੀ ਲੈਣੇ ਪੈਣ ਤਾਂ ਉਹ ਕੋੜੇ ਨਾ ਲੱਗਣ। ਕਿਆ ਬਾਤ ਹੈ ਜੀ। ਤੇ ਰਸ ਘੋਲਣਾ ਚਾਹੀਦਾ ਹੈ, ਬੇਸਨ ਹੀ ਘੋਲਣਾ ਚਾਹੀਦਾ। ਅੱਜ ਦੇ ਦਿਹਾੜੇ ਦੇ ਉੱਤੇ 3 ਅਗਸਤ 1492 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਕ੍ਰਿਸਟੋਫਰ ਕੋਲੰਬਸ ਨਵੀਂ ਦੁਨੀਆ ਦੀ ਖੋਜ ਦੇ ਵਿੱਚ ਸਪੇਨ ਤੋਂ 3 ਸਮੁੰਦਰੀ ਜਹਾਜ਼ਾਂ ਦੇ ਬੇੜੇ ਦੇ ਨਾਲ ਨਿਕਲਿਆ ਸੀ ਤੇ ਉਹਨੂੰ ਜਿਹੜਾ ਸੀ ਅਮਰੀਕਾ ਜਾ ਪਹੁੰਚਿਆ, ਇੰਡੀਆ ਦੀ ਖੋਜ ਕਰਨ ਤੁਰਿਆ ਸੀ ਤੇ 1914 ਦੇ ਵਿੱਚ ਪਹਿਲੇ ਸੰਸਾਰ ਯੁੱਧ ਦੇ ਵਿੱਚ ਜਰਮਨ ਨੇ ਫਰਾਂਸ ਦੇ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਸੀ ਤੇ 1921 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਦੇ ਰਾਹੀਂ ਫਸਲਾਂ ਦੇ ਉੱਪਰ ਦਵਾਈ ਦਾ ਜਿਹੜਾ ਛਿੜਕਾਅ ਕੀਤਾ ਗਿਆ ਸੀ। ਕਿਆ ਬਾਤ ਹੈ। 1921 ਦੇ ਵਿੱਚ ਭਾਰਤ ਦੇ ਵਿੱਚ ਵੀ ਜਿਹੜਾ ਸੀ ਜਹਾਜ਼ਾਂ ਦੇ ਰਾਹੀਂ ਦਵਾਈ ਦਾ ਛਿੜਕਾਅ ਜਿਹੜਾ ਫਸਲਾਂ ਤੇ ਕੀਤਾ ਗਿਆ। 1957 ਦੇ ਵਿੱਚ ਅਬਦੁਲ ਰਹਿਮਾਨ ਮਲਾਇਆ ਨੇ ਜਿਹੜਾ ਸੀ ਨੇਤਾ ਬਣੇ ਜਿਸ ਦੀ ਅਗਵਾਈ ਹੇਠ ਬ੍ਰਿਟੇਨ ਤੋਂ ਆਜ਼ਾਦੀ ਹਾਸਲ ਕੀਤੀ ਗਈ। 2004 ਦੇ ਵਿੱਚ ਨਿਊਯਾਰਕ ਦੇ ਵਿੱਚ ਸਟੈਚੂ ਆਫ ਲਿਬਰਟੀ ਦੇ ਦੁਆਰਾ ਖੋਲਿਆ ਜੋ 2001 ਦੇ ਵਿੱਚ ਬੰਦ ਜਿਹੜਾ ਕੀਤਾ ਗਿਆ ਸੀ ਤੇ ਉਹਨੂੰ ਦੁਬਾਰਾ ਫਿਰ ਉਹ ਖੋਲਿਆ ਗਿਆ ਸੀ। ਤੇ ਕੰਪਿਊਟਰ ਤੇ ਇਨਸਾਨ ਦੀ ਵਾਰਤਾਲਾਪ ਦੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਕੰਪਿਊਟਰ ਦੀ ਖੋਜ 1837 ਦੇ ਵਿੱਚ ਹੁੰਦੀ ਹੈ ਤੇ ਚਾਰਲਸ ਬੈਬੇਜ ਨੇ ਕੀਤੀ ਤੇ ਜਿਸ ਨੂੰ ਕੰਪਿਊਟਰ ਦਾ ਪਿਤਾਮਾ ਜਿਹੜਾ ਕਿਹਾ ਜਾਂਦਾ ਹੈ। ਭਾਵੇਂ ਕਿ ਕੰਪਿਊਟਰ ਸਿਸਟਮ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋ ਰਹੀ ਸੀ, ਪਰ ਕੰਪਿਊਟਰ ਤੋਂ ਪਹਿਲਾਂ ਵੀ ਕੰਮ ਚੱਲਦਾ ਸੀ ਤੇ ਹੁਣ ਵੀ, ਪਰ ਇਸ ਨੂੰ ਵਧਾਉਣ ਦੀ ਲੋੜ ਕਿਉਂ ਪੈ ਗਈ? ਕੈਲਕੂਲੇਸ਼ਨ ਕਰਨੀ ਸੌਖੀ ਹੋ ਗਈ ਕਿਉਂਕਿ ਮਸ਼ੀਨ ਇਨਸਾਨ ਦੇ ਨਾਲੋਂ ਜ਼ਿਆਦਾ ਭਰੋਸੇਮੰਦ ਸੀ। ਡਾਟਾ ਸਾਂਭਣਾ ਸੌਖਾ ਹੋ ਗਿਆ। ਇੱਕ ਥਾਂ ਤੋਂ ਦੂਜੀ ਥਾਂ ਡਾਟਾ ਟ੍ਰਾਂਸਫਰ ਕਰਨਾ, ਜਲਦੀ ਭੇਜਣਾ ਆਸਾਨ ਹੋ ਗਿਆ। ਹਰ ਉਹ ਕੰਮ ਜੋ ਇਨਸਾਨ ਵੀ ਕਰ ਸਕਦਾ ਚਾਹੇ ਸਮਾਂ ਕਿੰਨਾ ਵੀ ਜ਼ਿਆਦਾ ਲੱਗੇ, ਉਹ ਕੰਮ ਕੰਪਿਊਟਰ ਦੇ ਜਿਹੜਾ ਸੀ ਜਲਦੀ ਦੇ ਵਿੱਚ ਸਮੇਂ ਦੀ ਬਚਤ ਕਰਨ ਦੇ ਲਈ ਜਿਹੜਾ ਕਰ ਦਿੱਤਾ। 1980 ਦੇ ਵਿੱਚ ਸੁਪਰ ਕੰਪਿਊਟਰ ਦਾ ਜ਼ਮਾਨਾ ਜਿਹੜਾ ਆਇਆ ਤੇ ਕੰਪਿਊਟਰ ਹੋਰ ਤਾਕਤਵਰ ਹੁੰਦੇ ਗਏ ਤੇ ਹੋ ਵੀ ਰਹੇ ਨੇ। ਅੱਜ ਜਿਹੜੀ ਆ ਕੁਆਂਟਮ ਕੰਪਿਊਟਰ ਦੀ ਗੱਲ ਹੋ ਰਹੀ ਹੈ, ਰਿਸਰਚ ਜਾਰੀ ਹੈ ਜਿਸਦੀ ਅਸੀਮਤ ਤਾਕਤ ਹੋਵੇਗੀ। ਅੱਜ ਦੇ ਸਮੇਂ ਦੇ ਵਿੱਚ ਕੰਪਿਊਟਰ ਸਾਡੀ ਦੁਨੀਆਂ ਨੂੰ ਚਲਾ ਰਹੇ ਨੇ ਤੇ ਇੱਕ ਨਿੱਕੀ ਜਿਹੀ ਸੂਈ ਤੋਂ ਲੈ ਕੇ ਵੱਡੇ ਵੱਡੇ ਜਹਾਜ਼ ਸਭ ਕੰਪਿਊਟਰ ਕੰਟਰੋਲ ਮਸ਼ੀਨਾਂ ਬਣਾ ਰਹੀਆਂ ਨੇ। ਮਿਸਾਈਲ ਸਿਸਟਮ ਜਿਹੜਾ ਹੈ ਤੋਂ ਲੈ ਕੇ ਪਰਮਾਣੂ ਹਥਿਆਰ ਕੰਪਿਊਟਰ ਦੇ ਨਾਲ ਕੰਟਰੋਲ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਸਰਕਾਰਾਂ ਕੰਪਿਊਟਰ ਕੰਟਰੋਲ ਡਾਟਾ ਦੇ ਸਹਾਰੇ ਚੱਲ ਰਹੀਆਂ। ਪੂਰੀ ਦੁਨੀਆਂ ਨੂੰ ਕੰਪਿਊਟਰ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ। ਜੋ ਸਾਡੇ ਹੱਥ ਦੇ ਵਿੱਚ ਮੋਬਾਈਲ ਹੈ ਇਹ ਵੀ ਇੱਕ ਕੰਪਿਊਟਰ ਹੀ ਹੈ, ਪਰ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਕੰਪਿਊਟਰ ਦਾ ਦਿਮਾਗ ਹਜੇ ਤੱਕ ਇਨਸਾਨ ਕੰਟਰੋਲ ਕਰ ਰਿਹਾ। ਕੰਪਿਊਟਰ ਉਦੋਂ ਤੱਕ ਕੁਝ ਨਹੀਂ ਕਰਦਾ ਜਦੋਂ ਤੱਕ ਇਨਸਾਨ ਇਸਨੂੰ ਕੋਈ ਕਮਾਂਡ ਜਾਂ ਉਹਨੂੰ ਜਿਹੜਾ ਹਦਾਇਤ ਨਹੀਂ ਦਿੰਦਾ, ਆਰਡਰ ਨਹੀਂ ਕਰਦਾ। ਭਾਵੇਂ ਉਹ ਕੰਪਿਊਟਰ ਦੇ ਵਿੱਚ ਇਨਸਾਨ ਵਾਂਗ ਸੋਚਣ ਸਮਝਣ ਦੀ ਤਾਕਤ ਨਹੀਂ ਹੈ, ਸੋਚ ਸਮਝ ਕੇ ਫੈਸਲਾ ਲੈਣ ਦਾ ਕੰਮ ਇਨਸਾਨ ਹੀ ਕਰਦਾ ਹੈ। ਫਿਰ ਉਹ ਕੰਪਿਊਟਰ ਨੂੰ ਕਮਾਂਡ ਦਿੰਦਾ ਹੈ ਕਿ ਹੁਣ ਉਹ ਕੰਮ ਕਰ। ਕੋਈ ਸ਼ਰਾਰਤੀ ਬੰਦਾ ਗਲਤ ਕਮਾਂਡ ਨਾ ਦੇਵੇ ਇਸਦਾ ਵੀ ਜਿਹੜਾ ਹੱਲ ਕੀਤਾ ਹੋਇਆ। ਕੰਪਿਊਟਰ ਨੂੰ ਤਗੜੀ ਸਿਕਿਉਰਿਟੀ ਲਗਾ ਰੱਖੀ ਹੈ, ਪਰ ਹੁਣ ਇਨਸਾਨ ਹੋਰ ਅੱਗੇ ਵੱਧ ਕੇ ਕੰਪਿਊਟਰ ਦੇ ਵਿੱਚ ਸੋਚਣ ਸਮਝਣ ਦੀ ਤਾਕਤ ਪੈਦਾ ਕਰ ਰਿਹਾ। ਜੋ ਇਨਸਾਨ ਦੇ ਦੁਆਰਾ ਇਸਨੂੰ ਵਾਰ ਵਾਰ ਕਮਾਂਡ ਨਾ ਦੇਣੀ ਪਵੇ ਤੇ ਕੰਪਿਊਟਰ ਆਪਣੇ ਆਪ ਕੰਮ ਸਮਝ ਕੇ ਆਪਣੇ ਆਪ ਹੀ ਕੰਮ ਪੂਰਾ ਕਰ ਦੇਵੇ ਤੇ ਇਨਸਾਨ ਨੂੰ ਵਿੱਚ ਆਉਣ ਦੀ ਜ਼ਰੂਰਤ ਨਾ ਪਵੇ, ਲੋੜ ਨਾ ਰਵੇ। ਮਤਲਬ ਮਸ਼ੀਨੀ ਇਨਸਾਨ ਜਿਸ ਦੇ ਕੋਲ ਸੋਚਣ ਸਮਝਣ ਦੀ ਤਾਕਤ ਹੋਵੇ। ਦੂਸਰੇ ਪਾਸੇ ਕੁਦਰਤ ਦੀ ਥੋੜੀ ਗੱਲ ਕਰਦੇ ਆ, ਜਿੱਦਾਂ ਕਿ ਕੁਦਰਤ ਦੇ ਬਹੁਤ ਸਾਰੇ ਗੁਣ ਨੇ, ਉਹਦੀਆਂ ਦਿੱਤੀਆਂ ਹੋਈਆਂ ਬਹੁਤ ਸਾਰੀਆਂ ਸ਼ੋਧੀਆਂ ਜਾਂ ਬਹੁਤ ਸਾਰੇ ਐਸੇ ਤੱਥ ਜੋ ਅਸੀਂ ਜੀਵਨ ਭਰ ਦੇ ਵਿੱਚ ਰੋਜ਼ਾਨਾ ਦੀ ਵੀ ਜਿਹੜਾ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ। ਤੇ ਗੱਲ ਕਰਦੇ ਹਾਂ ਕਿੱਕਰਾਂ ਨੂੰ, ਆਪਾਂ ਕੰਡਿਆਂ ਦੇ ਨਾਲ ਤਾਂ ਦੇਖਿਆ, ਪਰ ਕਿੱਕਰਾਂ ਤੋਂ ਦਵਾਈ, ਟੂਥਪੇਸਟ, ਇਨਫੈਕਸ਼ਨ ਦੇ ਲਈ ਦਵਾਈਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਕਿੱਕਰ ਦਾ ਕਮਾਲ, ਡਾਇਰੀਏ ਦੇ ਵਿੱਚ ਆਰਾਮ ਜਿਹੜਾ ਹੈ, ਕਿੱਕਰ ਦੇ ਵੱਖ ਵੱਖ ਹਿੱਸੇ ਡਾਇਰੀਏ ਨੂੰ ਦੂਰ ਕਰਨ ਦਾ ਮਦਦ ਕਰਦੇ ਹੈ। ਇਸਦੀਆਂ ਤਾਜ਼ੀਆਂ ਪੱਤੀਆਂ ਨੂੰ ਸਫ਼ੇਦ ਤੇ ਕਾਲੇ ਜ਼ੀਰੇ ਨਾਲ ਜਿਹੜਾ ਹੈ ਪੀਸ ਕੇ ਦਿਨ ਦੇ ਵਿੱਚ 3 ਵਾਰ ਇਸਦੀ 12 ਗ੍ਰਾਮ ਮਾਤਰਾ ਖਾਣ ਦੇ ਨਾਲ ਡਾਇਰੀਆ ਠੀਕ ਕਹਿੰਦੇ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸਦੀ ਛਿੱਲ ਦੇ ਨਾਲ ਬਣਿਆ ਕਾੜਾ ਦਿਨ ਦੇ ਵਿੱਚ 3 ਵਾਰ ਪੀਣ ਦੇ ਨਾਲ ਫਾਇਦਾ ਮਿਲਦਾ ਹੈ। ਦੂਸਰੀ, ਦੰਦਾਂ ਦੀ ਸਮੱਸਿਆ ਆ ਜਾਵੇ, ਮਸੂੜੇ ਫੁੱਲਦੇ ਹੋਣ ਜਾਂ ਹੋਰ ਸਾਰੀਆਂ ਚੀਜ਼ਾਂ, ਇਨਫੈਕਸ਼ਨ ਹੋ ਗਈ ਹੋਵੇ ਤਾਂ ਦੰਦਾਂ ਦੀ ਸਮੱਸਿਆ ਕਰੇ ਦੂਰ ਰੋਜ਼ਾਨਾ ਕਿੱਕਰ ਭਾਵ ਬਾਬੁਲ ਵੀ ਉਹਨੂੰ ਕਹਿੰਦੇ ਆ, ਬਾਬੁਲ ਦੀ ਛਿੱਲ ਨੂੰ ਦਾਤਰ ਬਣਾ ਕੇ ਚਿੱਥਣ ਦੇ ਨਾਲ ਲਾਭ ਮਿਲਦਾ ਹੈ। ਇਸ ਦੇ ਨਾਲ ਮਸੂੜਿਆਂ ਦੀ ਸੜਨ ਤੇ ਦੰਦਾਂ ਵਿੱਚੋਂ ਜਿਹੜਾ ਖੂਨ ਨਿਕਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੇ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਤੇ ਦੰਦਾਂ ਦੀ ਸਫਾਈ ਦੇ ਲਈ 60 ਗ੍ਰਾਮ ਬਾਬੁਲ ਦਾ ਜਿਹੜਾ ਕੋਲਾ, 24 ਗ੍ਰਾਮ ਰੋਸਟ ਕੀਤੀ ਹੋਈ ਫਟਕੜੀ ਤੇ 12 ਗ੍ਰਾਮ ਕਾਲਾ ਨਮਕ ਮਿਲਾ ਕੇ ਕਹਿੰਦੇ ਮੰਜਨ ਕਰੋ ਤੇ ਸਾਰੇ ਦੰਦਾਂ ਦੇ ਦੁੱਖ ਜਿਹੜੇ ਦੂਰ ਹੋ ਜਾਣਗੇ। ਐਗਜ਼ੀਮਾ 25 ਗ੍ਰਾਮ, ਬਬੂਲ ਦੀ ਛਿੱਲ ਅਤੇ ਅੰਬ ਦੀ ਛਿੱਲ ਨੂੰ 1 ਲੀਟਰ ਪਾਣੀ ਦੇ ਵਿੱਚ ਉਬਾਲ ਕੇ ਐਗਜ਼ੀਮਾ ਵਾਲੇ ਹਿੱਸੇ ਨੂੰ ਜਿਹੜਾ ਭਾਫ਼ ਦੇ ਨਾਲ ਸੇਕ ਦੇ ਦਿਓ। ਸੇਕ ਤੋਂ ਬਾਅਦ ਉਸ ਹਿੱਸੇ ਦੇ ਉੱਤੇ ਘਿਓ ਲਗਾ ਦਿਓ ਤੇ ਇਸ ਤੋਂ ਇਲਾਵਾ ਬਬੂਲ ਦੇ ਪੱਤਿਆਂ ਨੂੰ ਪੀਸ ਕੇ ਐਗਜ਼ੀਮਾ ਤੋਂ ਪੀੜਤ ਚਮੜੀ ਦੇ ਉੱਤੇ ਲਗਾਉਣ ਦੇ ਨਾਲ ਵੀ ਜਿਹੜਾ ਚਮੜੀ ਰੋਗ ਖਤਮ ਹੁੰਦੇ ਹੈ। ਟਾਸਲ ਕਿੱਕਰ ਦੀ ਛਿੱਲ ਦੇ ਗਰਮ ਕਾੜੇ ਦੇ ਵਿੱਚ ਨਮਕ ਮਿਲਾ ਕੇ ਲੂਣ ਮਿਲਾ ਕੇ ਗਰਾਰੇ ਕਰਨ ਦੇ ਨਾਲ ਟਾਸਲ ਤੁਰੰਤ ਠੀਕ ਹੋ ਜਾਂਦਾ ਹੈ, ਯਾਨੀ ਕਿ ਗਲੇ ਦੀ ਪ੍ਰੋਬਲਮ ਹੋਵੇ। ਕੰਸਕਟੀ ਵਾਈਟਿਸ, ਰਾਤ ਨੂੰ ਸੌਣ ਤੋਂ ਪਹਿਲਾਂ ਕੰਸਕਟੀ ਵਾਈਟਿਸ ਵਾਲੀਆਂ ਅੱਖਾਂ ਦੇ ਉੱਤੇ ਕਿੱਕਰ ਦੇ ਤਾਜ਼ੇ ਪੱਤੇ ਪੀਸ ਕੇ ਲਗਾਓ ਤੇ ਇਸ ਨੂੰ ਕਿਸੇ ਸਾਫ਼ ਕੱਪੜੇ ਦੇ ਨਾਲ ਬੰਨ ਦਿਓ ਤੇ ਅਗਲੇ ਦਿਨ ਕਹਿੰਦੇ ਅੱਖਾਂ ਦੇ ਵਿੱਚ ਉਹ ਲਾਲਗੀ ਜਿਹੜੀ ਹੈ, ਲਾਲਪਨ ਆ ਜਾਂਦਾ ਹੈ, ਉਹ ਜਿਹੜਾ ਦਰਦ ਦੂਰ ਹੋ ਜਾਵੇਗੀ। ਖਾਂਸੀ ਜਾਂ ਜਿਹੜੇ ਵਾਇਰਲ ਨੇ, ਲਾਭਦਾਇਕ ਕਿੱਕਰ ਦੀਆਂ ਮੁਲਾਇਮ ਪੱਤਿਆਂ ਨੂੰ ਕਹਿੰਦੇ ਪਾਣੀ ਦੇ ਵਿੱਚ ਉਬਾਲ ਕੇ ਦਿਨ ਦੇ ਵਿੱਚ 3 ਵਾਰ ਪੀਣ ਦੇ ਨਾਲ ਖਾਂਸੀ ਜਿਹੜੀ ਹੈ, ਛਾਤੀ ਦਾ ਦਰਦ ਠੀਕ ਹੋ ਜਾਂਦਾ ਹੈ ਤੇ ਚਾਹੋ ਤਾਂ ਇਸਦੀ ਗੂੰਦ ਨੂੰ ਵੀ ਕਹਿੰਦੇ ਮੂੰਹ ਦੇ ਵਿੱਚ ਰੱਖ ਕੇ ਚੂਸ ਵੀ ਸਕਦੇ ਹੋ। ਸੱਟ ਜਾਂ ਸੜਨ ਦੇ ਉੱਤੇ ਵੀ ਲਾਭਦਾਇਕ ਪੱਤਿਆਂ ਨੂੰ ਜਿਹੜਾ ਜ਼ਖਮ ਦੇ ਉੱਤੇ ਜਾਂ ਸੜੀ ਥਾਂ ਦੇ ਉੱਤੇ ਲਗਾਉਣ ਦੇ ਲਈ ਵਰਤਿਆ ਜਾਂਦਾ ਸੀ, ਦਾਗ ਲੱਗਣ ਤੋਂ ਰੋਕਦਾ ਸੀ। ਇਸ ਦੇ ਲਈ ਜੇਕਰ ਕਿਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਵੀ ਹਿੱਸਾ ਸੜ ਜਾਵੇ ਤਾਂ ਉਸ ਥਾਂ ਦੇ ਉੱਤੇ ਕਹਿੰਦੇ ਹੈ ਕਿੱਕਰ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ ਤੇ ਆਰਾਮ ਮਿਲੇਗਾ। ਆਖਰ ਦੇ ਵਿੱਚ ਕਿੱਕਰ ਦੇ ਤੁੱਕੇ ਫਲੀਆਂ ਜਿਹੜੀਆਂ ਨੇ ਜਿਸਦਾ ਕੰਮ ਅਚਾਰ ਪਾ ਕੇ ਖਾਂਦੇ ਆ, ਇਹ ਜਿਹੜਾ ਸਾਡੇ ਡਾਈਜੈਸਮ ਸਿਸਟਮ ਜਿਹੜਾ ਜੋ ਆਪਾਂ ਡਾਈਜੈਸਟ ਕਰਦੇ ਹਾਂ, ਮੇਦੇ ਦੇ ਲਈ ਵੀ ਬੇਹੱਦ ਸਹਾਇਕ ਹੁੰਦੇ ਨੇ। ਇਸ ਦੀਆਂ ਫਲੀਆਂ ਮੇਦੇ ਦੀਆਂ ਬਿਮਾਰੀਆਂ ਨੂੰ ਕਹਿੰਦੇ ਦੂਰ ਕਰਨ ਦੇ ਵਿੱਚ ਸਹਾਇ ਨੇ। ਪਰ ਪਈਆ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੋ ਕਰਨਾ। ਤੇ ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਤੁਹਾਡੇ ਲਈ ਗੱਲਬਾਤ, ਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਰਿਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ ਤੇ ਉਹਦੇ ਸਿਲਸਿਲੇ ਦੀ ਗੱਲ ਕਰਦੇ ਹਾਂ। ਨਾਲ ਨਾਲ ਤੁਹਾਡੇ ਫੋਨ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ, +358 44 9761 19 ਬਾਰ ਸਟੂਡੀਓ ਦਾ ਨੰਬਰ ਹੈ। ਕਹਿੰਦੇ ਨੇ ਕਿ ਭਾਈ ਆਪ ਕੀ ਸਰਕਾਰ ਚੁੱਪ ਕਿਉਂ ਹੈ, ਬਘੇਲ ਗੋ ਬੈਕ, ਕੰਗਣਾ ਨੂੰ ਇਸਲਾਮਿਕ ਜਿਹੜਾ ਫੋਬੀਆ ਖਾ ਰਿਹਾ ਤੇ ਕੋਰਟ ਦੇ ਵਿੱਚ ਚਾਹੇ ਜਿੱਤਾਂ ਹਾਸਲ ਕੀਤੀਆਂ ਪਹਿਲਵਾਨਾਂ ਨੇ ਫਾਈਟ ਰਿੰਗ ਦੇ ਵਿੱਚ, ਪਰ ਕੋਰਟ ਰਿੰਗ ਦੇ ਵਿੱਚ ਵਿਨੇਸ਼ ਫੋਗਾਟ ਜਿਹੜੀ ਹੈ ਹਾਰੀ ਹੈ ਤੇ ਬ੍ਰਿਜ ਜਿਹੜਾ ਭੂਸ਼ਣ ਹੈ ਉਹ ਫਿਰ ਤੋਂ ਆਪਣੀਆਂ ਮੁੱਛਾਂ ਨੂੰ ਵੱਟ ਦੇਣ ਲੱਗਿਆ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਪੇਪਰ ਲੀਕ, ਸਰਕਾਰੀ ਮੁਲਾਜ਼ਮਾਂ ਦੇ ਡੀਏ, SGPC ਦੇ ਫੈਸਲੇ, ਕਾਂਗਰਸ ਦੀ ਅੰਦਰੂਨੀ ਖਿੱਚੋਤਾਨ, ਹਾਈਕੋਰਟ ਦੇ ਅਹਿਮ ਫੈਸਲੇ ਤੇ ਪੰਜਾਬ ਦੇ ਹੋਰ ਜਨਤਕ ਮੁੱਦਿਆਂ ਦੇ ਉੱਤੇ ਸਰਕਾਰ ਤੇ ਵਿਰੋਧੀ ਧਿਰ ਦੀ ਭੂਮਿਕਾ ਦਾ ਗੰਭੀਰ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਖੁੱਲ੍ਹੇ ਫੋਨ ਲਾਈਨ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਦੂਸਰੇ ਪਾਸੇ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਦੇ ਵਿੱਚ ਬ੍ਰਿਜ ਭੂਸ਼ਣ ਮਾਮਲੇ ਦਾ ਫੈਸਲਾ ਆਇਆ, ਦਿੱਲੀ ਤੇ ਪਾਕਿਸਤਾਨ ਦੇ ਨਾਲ ਜੁੜੀਆਂ ਸਿਆਸੀ ਘਟਨਾਵਾਂ ਦਾ ਜ਼ਿਕਰ ਹੋਏਗਾ, ਆਸਟ੍ਰੇਲੀਆ ਗੁਰੂ ਘਰ ਦੇ ਵਿੱਚ ਉਹਦੀ ਰਿਪੋਰਟ ਆ ਗਈ ਹੈ ਜਾਂਚ ਦੀ, ਤੇ ਇਰਾਨ ਅਮਰੀਕਾ ਤਣਾਅ, ਆਤਮਘਾਤੀ ਹਮਲੇ ਤੇ ਚੀਨ ਦੇ ਵੱਧਦੇ ਪ੍ਰਭਾਵ ਵਰਗੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਕਰਾਂਗੇ। ਤੁਹਾਡੇ ਵਿਚਾਰ ਕੀ ਨੇ, ਕੀ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਲੋੜੀਂਦੀ ਬਹਿਸ ਹੋ ਰਹੀ ਹੈ? ਹੁਣ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋ ਗਿਆ, ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਤੇ ਕਾਲ ਕਰਕੇ ਨਾਲ ਦੇ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 9761 19 ਬਾਅਦ ਸਟੂਡੀਓ ਦਾ ਨੰਬਰ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਅਸੈਂਬਲੀ ਸੈਸ਼ਨ ਦੀ, ਜੋ ਕਿ 3 ਤਰੀਕ ਤੋਂ ਅੱਜ ਤੋਂ ਸ਼ੁਰੂ ਹੋ ਗਿਆ, 10 ਜਿਹੜਾ ਅਗਸਤ ਤੱਕ ਚੱਲੇਗਾ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਅਤਿਆਚਾਰ ਦੇ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਮਨਪ੍ਰੀਤ ਸਿੰਘ ਇਆਲੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਕਮੇਟੀ ਦੀ ਸ਼ਲਾਘਾ ਕੀਤੀ ਹੈ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸੇ ਤਰ੍ਹਾਂ ਹੀ ਵਿਦਿਆਰਥੀਆਂ ਦੀ ਆਵਾਜ਼ ਨੂੰ ਦੇਸ਼ ਵਿਰੋਧੀ ਕਰਾਰ ਨਹੀਂ ਦਿੱਤਾ ਜਾ ਸਕਦਾ, ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦਾ ਬਿਆਨ ਆਇਆ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਅਤਿਆਚਾਰ ਦੇ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਨੀਟ ਪੇਪਰ ਲੀਕ ਅਤੇ ਵਿਦਿਆਰਥੀਆਂ ਤੇ ਜਬਰ ਖਿਲਾਫ਼ ਜਿਹੜਾ ਹਰਪਾਲ ਚੀਮਾ ਵੱਲੋਂ ਸਦਨ ਦੇ ਵਿੱਚ ਮਤਾ ਜਿਹੜਾ ਪੇਸ਼ ਕੀਤਾ ਗਿਆ। MLA ਚਰਨਜੀਤ ਸਿੰਘ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਧਿਆਨ ਦਵਾਊ ਨੋਟਿਸ ਪੇਸ਼ ਕੀਤਾ। ਕੁਲਦੀਪ ਧਾਲੀਵਾਲ ਤੇ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਹੋਰਨਾਂ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ, ਸਿਪਾਹੀ ਸਰਬਜੀਤ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ, ਓਲੰਪੀਅਨ ਰਣਧੀਰ ਸਿੰਘ, ਪੰਜਾਬੀ ਗਾਇਕ ਭੋਲਾ ਰਾਮ, ਵਿਧਾਇਕ ਦਵਿੰਦਰ ਸਿੰਘ ਲਾਡੀ ਢੌਂਸ ਦੇ ਚਾਚਾ ਮਨਜੀਤ ਸਿੰਘ ਢੌਂਸ, ਭੁਪਿੰਦਰ ਸਿੰਘ ਪਾੜਾ, ਫੌਜ ਦੇ ਜਵਾਨ ਸਿਕੰਦਰ ਸਿੰਘ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਾਨਾਂ ਗਵਾਉਣ ਵਾਲੇ ਬੱਚਿਆਂ ਨੂੰ ਅੱਜ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਦੂਸਰੇ ਪਾਸੇ ਕਾਂਗਰਸ MLA ਦਾ ਜਿਹੜਾ ਵੱਲੋਂ ਪੇਪਰ ਲੀਕ ਮਾਮਲੇ ਦੇ ਉੱਤੇ ਸਰਕਾਰ ਦੀ ਘੇਰਾਬੰਦੀ ਕੀਤੀ ਗਈ, ਵਿਧਾਨ ਸਭਾ ਬਾਹਰ ਜਿਹੜਾ ਨਾਅਰੇਬਾਜ਼ੀ ਹੋਈ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਕਾਂਗਰਸੀਆਂ ਦੇ ਵਿਧਾਇਕਾਂ ਦੇ ਵੱਲੋਂ ਪੇਪਰ ਲੀਕ ਦੇ ਮੁੱਦੇ ਉੱਤੇ ਸਰਕਾਰ ਦੀ ਘੇਰਾਬੰਦੀ ਜਿਹੜੀ ਕੀਤੀ ਗਈ। ਇਸ ਦੇ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਪੇਪਰ ਲੀਕ ਦੇ ਮਾਮਲੇ ਚ ਪੰਜਾਬ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੰਤਰ ਮੰਤਰ ਦੇ ਉੱਤੇ ਵਿਦਿਆਰਥੀਆਂ ਦੇ ਧਰਨੇ ਦੇ ਵਿੱਚ ਪਹੁੰਚੇ ਹਨ ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ, ਪਰ ਪੰਜਾਬ ਦੇ ਵਿੱਚ ਹੋਏ ਪੇਪਰ ਲੀਕ ਮਾਮਲਿਆਂ ਦੇ ਵਿੱਚ ਉਨ੍ਹਾਂ ਨੇ ਚੁੱਪੀ ਧਾਰ ਰੱਖੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹੋਏ ਪੇਪਰ ਲੀਕ ਦੇ ਮਾਮਲਿਆਂ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਾਰੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਗੁਰੂ ਦੋਖੀ ਕਰਾਰੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਮੱਥੇ ਨਹੀਂ ਲੱਗਣਗੇ। ਪਰ ਇਸ ਦੇ ਬਾਰੇ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਇਸ ਦਾ ਨਾ ਦਿੱਤਾ ਤੇ ਸੰਗਤਾਂ ਦੇ ਉੱਤੇ ਜਿਹੜੀ ਗੱਲ ਛੱਡ ਦਿੱਤੀ। ਇਸੇ ਤਰ੍ਹਾਂ SGPC ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਪਾਵਨ ਸਰੂਪ ਵਿਦੇਸ਼ਾਂ ਦੇ ਵਿੱਚ ਨਾ ਭੇਜਣ ਦਾ ਜਿਹੜਾ ਫੈਸਲਾ ਲਿਆ ਗਿਆ। ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਸਰੂਪ ਭੇਜੇ ਗਏ ਸਨ 3 ਮਹੀਨੇ ਸ਼ਿਪ ਦੇ ਵਿੱਚ ਰਹਿਣ ਦੇ ਕਾਰਨ ਉਹਦੇ ਉੱਤੇ ਕਾਫੀ ਜਿਹੜਾ ਵਿਰੋਧ ਉੱਠੇ ਸਨ ਗੱਲਾਂ ਬਾਤਾਂ 'ਚ, ਤੇ ਅੱਜ ਫਿਰ SGPC ਵੱਲੋਂ ਇਸ ਦੇ ਉੱਤੇ ਜਿਹੜਾ ਕਾਰਵਾਈ ਜਾਂ ਜੋ ਵੀ ਉਹਨਾਂ ਨੇ ਅੱਜ ਡਿਸੀਜਨ ਬਣਾਇਆ ਹੈ। ਪਾਵਨ ਬੀੜਾਂ ਜਿਹੜੀਆਂ ਨੇ ਕੈਨੇਡਾ ਭੇਜਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਪਾਵਨ ਸਰੂਪ ਵਿਦੇਸ਼ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਦੇ ਦੌਰਾਨ ਅੱਜ ਕੁਝ ਸਿੱਖਾਂ ਨੇ ਕੈਨੇਡਾ ਦੇ ਵੈਂਕੂਵਰ ਤੇ ਲੋਅਰ ਮੇਨਲੈਂਡ ਦੀ ਜਿਹੜੀ ਸਿੱਖ ਸੰਗਤ ਦੇ ਵੱਲੋਂ ਭੇਜਿਆ ਇੱਕ ਸੁਝਾਅ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਸੌਂਪਿਆ ਹੈ, ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਵਿਦੇਸ਼ ਭੇਜਣ ਸੰਬੰਧੀ ਸੁਝਾਅ ਪੱਤਰ ਭੇਜੇ ਨੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਤੇ ਸਕੱਤਰਿਤ ਇੰਚਾਰਜ ਬਗੀਚਾ ਸਿੰਘ ਨੇ ਪੱਤਰ ਪ੍ਰਾਪਤ ਕੀਤਾ ਹੈ। ਪੱਤਰ ਸੌਂਪਣ ਆਏ ਸਿੱਖਾਂ ਨੂੰ ਸਕੱਤਰ ਬਲਵਿੰਦਰ ਸਿੰਘ ਕਾਲਵਾਂ ਨੇ ਦੱਸਿਆ ਕਿ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਸਰੂਪ ਜੋ ਜਿਹੜੇ ਸਰੂਪ ਕੈਨੇਡਾ ਭੇਜੇ ਗਏ ਨੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2009 ਦੇ ਵਿੱਚ ਬਣੇ ਵਿਧਾਨ ਅਤੇ ਅੰਤਰਿੰਗ ਕਮੇਟੀ ਦੇ ਮਤੇ ਦੇ ਅਨੁਸਾਰ ਉਥੋਂ ਦੀ ਸੰਗਤ ਦੀ ਮੰਗ ਤੋਂ ਬਾਅਦ ਭੇਜੇ ਗਏ ਨੇ, ਜਿਸ ਦੇ ਵਿੱਚ ਕੋਈ ਵੀ ਬੇਅਦਬੀ ਜਾਂ ਕੁਤਾਹੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਵਸਦੇ ਨੇ, ਜਿੱਥੋਂ ਸੰਗਤ ਦੇ ਵੱਲੋਂ ਪਾਵਨ ਸਰੂਪ ਭੇਜਣ ਦੀ ਜਿਹੜੀ ਮੰਗ ਸ਼੍ਰੋਮਣੀ ਕਮੇਟੀ ਨੂੰ ਆਉਂਦੀ ਰਹਿੰਦੀ ਹੈ ਤੇ ਸਿੱਖ ਪ੍ਰਚਾਰ ਪ੍ਰਸਾਰ ਦੇ ਮੱਦੇਨਜ਼ਰ ਸਮੇਂ ਸਮੇਂ ਪਾਵਨ ਸਰੂਪ ਵਿਦੇਸ਼ਾਂ ਦੇ ਵਿੱਚ ਭੇਜੇ ਜਾਂਦੇ ਨੇ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਵਿਦੇਸ਼ ਦੇ ਵਿੱਚ ਭੇਜਣ ਸੰਬੰਧੀ ਮੌਜੂਦਾ ਵਿਧਾਨ ਸਭਾ ਸੰਗਤ ਦੇ ਕੁਝ ਸੁਝਾਅ ਪੁੱਜੇ ਨੇ ਤੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਇਸੇ ਭਾਵਨਾ ਦੇ ਤਹਿਤ ਹੀ ਅੱਜ ਆਏ ਸਿੱਖਾਂ ਵੱਲੋਂ ਸੁਝਾਅ ਪੱਤਰ ਪ੍ਰਾਪਤ ਕੀਤਾ ਗਿਆ ਤੇ ਜਿਸ ਨੂੰ ਵਧੇਰੇ ਵਿਚਾਰ ਦੇ ਲਈ ਜਥੇਦਾਰ ਦੇ ਕੋਲ ਪੇਸ਼ ਕੀਤਾ ਜਾਏਗਾ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਹਿਬਾਨ ਇਸ ਉੱਤੇ ਵਿਚਾਰ ਕਰਕੇ ਅਗਲੇ ਦਿਸ਼ਾ ਨਿਰਦੇਸ਼ ਦੇਣਗੇ ਤਾਂ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਤੇ ਫਿਲਹਾਲ ਪਾਵਨ ਬੀੜਾਂ ਵਿਦੇਸ਼ ਨਹੀਂ ਭੇਜੀਆਂ ਜਾ ਰਹੀਆਂ। ਸਕੱਤਰ ਨੇ ਕਿਹਾ ਕਿ ਕੁਝ ਸਿੱਖਾਂ ਦੇ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੇ ਵਿੱਚ ਪਾਵਨ ਸਰੂਪ ਕੰਟੇਨਰ ਤੇ ਖਸਤਾ ਹਾਲਤ ਬੱਸ ਰਾਹੀਂ ਜਿਹੜਾ ਭੇਜੇ ਗਏ ਤੇ ਉਹ ਪਾਵਨ ਸਰੂਪ ਸਲਾਬੇ ਨੇ, ਇਹ ਬਿਲਕੁਲ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਬਿਲਕੁਲ ਨਵੀਂ ਤੇ ਵਿਸ਼ੇਸ਼ ਪਾਲਕੀ ਰੂਪੀ ਬੱਸ ਦੇ ਵਿੱਚ ਪੂਰਨ ਸਤਿਕਾਰ ਨਿਯਮਾਂ ਤੇ ਮਰਿਆਦਾ ਦੇ ਅਨੁਸਾਰ ਸੁਖ ਆਸਨ ਰੂਪ ਦੇ ਵਿੱਚ ਸੁਸ਼ੋਭਿਤ ਕਰਕੇ ਭੇਜੇ ਗਏ ਨੇ, ਜਿਨ੍ਹਾਂ ਨੂੰ ਕੈਨੇਡਾ ਦੀ ਸੰਗਤ ਦੇ ਵੱਲੋਂ ਪੂਰੇ ਅਦਬ ਅਤੇ ਸਤਿਕਾਰ ਦੇ ਨਾਲ 5 ਸਿੰਘਾਂ ਦੀ ਹਾਜ਼ਰੀ ਦੇ ਵਿੱਚ ਪ੍ਰਾਪਤ ਕਰਨ ਉਪਰੰਤ ਗੁਰੂ ਘਰ ਵਿਖੇ ਬਿਰਾਜਮਾਨ ਕੀਤਾ ਗਿਆ।
ਜਿਸ ਗੁਰੂ

0: ਘਰ ਵਿਖੇ ਸਰੂਪ ਭੇਜੇ ਗਏ ਨੇ। ਉਥੋਂ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਸਰੂਪ ਪਹੁੰਚਣ ਤੋਂ ਪਹਿਲਾਂ ਹੀ ਆਪ ਦੇਖ ਕੇ ਆਏ ਸਨ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਕੈਨੇਡਾ ਪਹੁੰਚਣ ਤੋਂ ਬਾਅਦ ਗੁਰੂ ਘਰ ਪ੍ਰਬੰਧਕਾਂ ਨੇ ਸ਼ੁਕਰਾਨੇ ਦੇ ਵਜੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਸਮਾਗਮ ਕੀਤਾ, ਜਿਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿਮ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਉੱਥੇ ਗਏ ਤੇ ਉਨ੍ਹਾਂ ਨੇ ਵੀ ਸਮੁੱਚਾ ਪ੍ਰਬੰਧ ਸੰਤੁਸ਼ਟੀਜਨਕ ਜਿਹੜਾ ਪਾਇਆ ਹੈ। ਸ੍ਰੀ ਕਾਲਮਾ ਹੁਣਾਂ ਕਿਹਾ ਕਿ ਸੱਚਾਈ ਇਹ ਹੈ ਕਿ ਪਾਵਨ ਬੀੜਾਂ ਦੀ ਕੋਈ ਬੇਅਦਬੀ ਨਹੀਂ ਹੋਈ ਹੈ ਤੇ ਨਾ ਹੀ ਕਿਸੇ ਸਰੂਪ ਨੂੰ ਸਲਾਬ ਜਿਹੜੀ ਆਈ ਹੈ। ਪਾਵਨ ਸਰੂਪ ਗੁਰਦੁਆਰਾ ਸ੍ਰੀ ਗੁਰੂ ਸਭਾ ਜਿਹੜਾ ਗੁਰੂ ਸਿੰਘ ਸਭਾ ਸਰੀ ਕੈਨੇਡਾ ਵਿਖੇ ਬਿਲਕੁਲ ਸੁਰੱਖਿਅਤ ਪੁੱਜੇ ਨੇ। ਸੰਗਤਾਂ ਦੇ ਵੱਲੋਂ ਇਸ ਲਈ ਜਿਹੜਾ ਧੰਨਵਾਦ ਪੱਤਰ ਵੀ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਤੇ ਉਨ੍ਹਾਂ ਕਿਹਾ ਕਿ ਉਥੋਂ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਭੇਜੀਆਂ ਗਈਆਂ ਨੇ ਤੇ ਉਹ ਅਗਾਂਹ ਪਾਵਨ ਬੀੜਾਂ ਜਿਸ ਨੂੰ ਵੀ ਸੌਂਪ ਰਹੇ ਨੇ ਉਸਦਾ ਮੁਕੰਮਲ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਕੋਲ ਭੇਜਿਆ ਜਾਵੇ। ਆਖਰ ਚ ਸੰਗਤ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਫੈਲਾਈ ਜਾ ਰਹੀ ਜਿਹੜੀ ਗਲਤ ਤੇ ਗੁੰਮਰਾਹਕੁਨ ਜਾਣਕਾਰੀ ਤੋਂ ਪੂਰੀ ਤਰ੍ਹਾਂ ਸੁਚੇਤ ਰਿਹਾ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਵੀ ਜਿਹੜੇ ਉੱਥੇ ਹਾਜ਼ਰ ਰਹੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਤੇ ਬਘੇਲ ਜਿਹੜਾ ਹੈ ਗੋ ਬੈਕ ਦੇ ਪੋਸਟਰ ਲੱਗੇ ਹੈ ਗੜ੍ਹ ਜਿਹੜਾ ਰਾਜਾ ਵੜਿੰਗ ਦੇ ਗੜ੍ਹ ਦੇ ਵਿੱਚ ਮੁਕਤਸਰ ਵਿਖੇ। ਮੁਕਤਸਰ ਵਿੱਚ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਖਿਲਾਫ਼ ਪੋਸਟਰ ਵਾਇਰਲ ਹੋਏ ਨੇ ਪਰ ਲਵਾ ਕੌਣ ਰਿਹਾ ਇਹ ਸਮਝ ਤੋਂ ਬਾਹਰ ਹੈ। ਕਹਿੰਦੇ ਨੇ ਕਿ ਮੈਂ ਅਸਤੀਫ਼ਾ ਨਹੀਂ ਦੇਵਾਂਗਾ, ਪਾਰਟੀ ਜੇਕਰ ਮੈਨੂੰ ਹਟਾ ਵੀ ਦਿੰਦੀ ਹੈ ਤਾਂ ਵੀ ਮੈਂ ਕਾਂਗਰਸ ਦੀ ਮਜ਼ਬੂਤੀ ਦੇ ਲਈ ਕੰਮ ਕਰਦਾ ਰਹਾਂਗਾ। ਤੇ ਸਵੇਰ ਤੱਕ ਜਿਹੜੇ ਇਹ ਬਿਆਨ ਸਕ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਰਾਜਾ ਵੜਿੰਗ ਕਾਂਗਰਸ ਵਾਲੇ ਕਹਿੰਦੇ ਕਾਂਗਰਸ ਨੇ ਬਹੁਤ ਕੁਝ ਮੈਨੂੰ ਦਿੱਤਾ ਹੁਣ ਅਸਤੀਫ਼ਾ ਵੀ ਦੇ ਸਕਦਾ ਮੈਂ, ਇਸ ਤਰ੍ਹਾਂ ਦੀ ਕੋਈ ਕਹਿੰਦੇ ਪਰਵਾਹ ਨਹੀਂ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਦੇ ਇੰਚਾਰਜ AICC ਜਨਰਲ ਸਕੱਤਰ ਭੁਪੇਸ਼ ਬਘੇਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੋਸਟਰ ਅਤੇ ਹੋਰਡਿੰਗਜ਼ ਅੱਜ ਵੜਿੰਗ ਦੇ ਆਪਣੇ ਸ਼ਹਿਰ ਮੁਕਤਸਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇ ਹੈ। ਇਹ ਘਟਨਾ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਸਾਹਮਣੇ ਆਈ ਹੈ। ਪੋਸਟਰਾਂ ਦੇ ਉੱਤੇ ਲਿਖੇ ਨਾਅਰੇ ਸਨ ਬਘੇਲ ਗੋ ਬੈਕ ਤੇ ਚੰਨੀ ਨੂੰ ਵਾਪਸ ਲਿਆਓ। ਇਸ ਪਾਰਟੀ ਪ੍ਰੋਗਰਾਮ ਦੇ ਵਿੱਚ ਭੁਪੇਸ਼ ਬਘੇਲ, ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਸ਼ਾਮਲ ਹੋਣਾ ਹੋਏ ਨੇ ਤੇ ਇਹ ਜਿਹੜਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਪੋਸਟਰਾਂ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ। ਇਸ ਮਾਮਲੇ ਦੇ ਉੱਤੇ ਕਾਂਗਰਸ ਲੀਡਰਸ਼ਿਪ ਦੇ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਇਹ ਗੱਲਬਾਤ ਧੜੇਬੰਦੀ। ਇਸ ਦੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਅੱਜ ਦਿਨ ਦੇ ਸਮੇਂ ਬਠਿੰਡਾ ਦੇ ਵਿੱਚ ਵੀ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਸੀ ਤੇ ਇਸ ਤੋਂ ਪਹਿਲਾਂ ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ ਵਿੱਚ ਹੋਏ ਪਾਰਟੀ ਸਮਾਗਮਾਂ ਦੇ ਦੌਰਾਨ ਵੀ ਕਾਂਗਰਸ ਅੰਦਰ ਧੜੇਬੰਦੀ ਖੁੱਲ੍ਹ ਕੇ ਜਿਹੜਾ ਸਾਹਮਣੇ ਆ ਚੁੱਕੀ ਹੈ। ਦੂਸਰੇ ਪਾਸੇ ਲੰਬੇ ਸਮੇਂ ਦਾ ਫੈਸਲਾ ਜਿਹੜਾ ਫਸਿਆ ਸੀ ਅੱਜ ਜਿਹੜਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਦਿੱਤਾ ਹਾਈਕੋਰਟ ਨੇ। ਮੁਲਾਜ਼ਮਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ DA ਦੇਣ ਦੇ ਹੁਕਮ ਹੋ ਗਿਆ ਪੰਜਾਬ ਸਰਕਾਰ ਨੂੰ। ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਉਸ ਸਮੇਂ ਵੱਡੀ ਜਿੱਤ ਹੋਈ ਹੈ ਜਦੋਂ ਮਹਿੰਗਾਈ ਭੱਤੇ DA ਸੰਬੰਧੀ ਕੇਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦਿਆਂ ਸੂਬਾ ਸਰਕਾਰ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ DA 15,000 crore ਦਾ ਜਿਹੜਾ ਇਹ ਬੋਝ ਹੈ ਸਰਕਾਰ ਦੇ ਉੱਤੇ, ਜੇ ਇਹ ਨਹੀਂ ਦਿੰਦੀ ਤਾਂ 6% ਹੋਰ ਟੈਕਸ ਲੱਗੇਗਾ, ਮਤਲਬ ਕਿ ਫਿਰ ਉਹਦੇ ਉੱਤੇ ਵਿਆਜ ਲੱਗਣਾ ਸ਼ੁਰੂ ਹੋਏਗਾ, ਵਿਆਜ ਦੇ ਨਾਲ ਫਿਰ ਵਸੂਲ ਕਰਨਗੇ ਉਹ। ਇਸ ਫੈਸਲੇ ਦੇ ਨਾਲ ਹਾਈਕੋਰਟ ਨੇ ਸਾਰੀਆਂ LPA ਪਟੀਸ਼ਨਾਂ ਖਤਮ ਕਰ ਦਿੱਤੀਆਂ ਨੇ ਤੇ ਸਰਕਾਰ ਨੂੰ ਹਾਈਕੋਰਟ ਦੇ ਵਿੱਚ ਐਫੀਡੈਵਿਟ ਵੀ ਜਿਹੜਾ ਫਾਈਲ ਕਰਨ ਦੇ ਲਈ ਕਿਹਾ ਗਿਆ। ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਵੱਲੋਂ ਦਿੱਤੇ ਗਏ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਿਆ ਤੇ ਪੰਜਾਬ ਸਰਕਾਰ ਦੀਆਂ LPAs 226 ਦੇ LPA ਨੰਬਰ 1249 ਤੇ 226 ਦੇ 1473 ਨੂੰ ਖਾਰਜ ਕਰ ਦਿੱਤਾ। ਲੱਖਾਂ ਮੁਲਾਜ਼ਮਾਂ ਨੂੰ ਰਾਹਤ ਮਿਲੀ ਹੈ, ਸਰਕਾਰ ਨੂੰ ਵੱਡਾ ਝਟਕਾ ਲੱਗਿਆ। ਅਦਾਲਤ ਦੇ ਇਸ ਫੈਸਲੇ ਦੇ ਨਾਲ ਜਿੱਥੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੀ, ਉਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਵੀ ਮਹਿਸੂਸ ਹੋਇਆ। ਸਾਲ 2023 ਤੋਂ DA ਦੇ ਭੁਗਤਾਨ ਦੇ ਵਿਚ ਦੇਰੀ ਕਾਰਨ ਮੁਲਾਜ਼ਮ ਪਰੇਸ਼ਾਨ ਚੱਲ ਰਹੇ ਨੇ ਤੇ ਸੂਬੇ ਦੇ ਮੁਲਾਜ਼ਮ ਜਿਹੜੇ ਨੇ ਇਸ ਸਮੇਂ ਕੇਂਦਰ ਦੇ ਨਾਲੋਂ 18% ਘੱਟ DA ਲੈ ਰਹੇ ਨੇ। ਮੁਲਾਜ਼ਮ ਵਾਰ ਵਾਰ DA ਦੀ ਜਿਹੜੀ ਮੰਗ ਕਰ ਰਹੇ ਸਨ ਤੇ ਪੰਜਾਬ ਸਰਕਾਰ DA ਦੇਣ ਦਾ ਲਗਾਤਾਰ ਵਿਰੋਧ ਕਰਦੀ ਆ ਰਹੀ ਸੀ। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਦੇਣਾ ਜਿਹੜਾ ਪਵੇਗਾ ਵਿਆਜ ਨਾਲ। ਤੇ ਐਡਵੋਕੇਟ ਸੰਨੀ ਸਿੰਗਲਾ ਨੇ ਕਿਹਾ ਕਿ ਅਦਾਲਤ ਨੇ ਉਕਤ ਫੈਸਲਾ ਸੁਣਾਇਆ ਕਿ ਜੇਕਰ ਇਸ ਮਹੀਨੇ ਦੇ ਅੰਤ ਤੱਕ ਭੁਗਤਾਨ ਨਾ ਕੀਤਾ ਗਿਆ ਤਾਂ ਸਰਕਾਰ ਨੂੰ 6% ਜਿਹੜਾ ਵਿਆਜ ਵੀ ਨਾਲ ਦੇਣਾ ਪਵੇਗਾ। ਦੂਸਰੇ ਪਾਸੇ ਖਤਮ ਹੋਈ ਆ ਵਕੀਲਾਂ ਦੀ ਹੜਤਾਲ, ਇਹ ਜੋ ਅਖਬਾਰੀ ਸੁਰਖੀਆਂ ਲੱਗ ਰਹੀਆਂ ਨੇ, ਅਸਲੀਅਤ ਪਿੱਛੇ ਕੁਝ ਹੋਰਾਂ ਚੱਲ ਰਹੀਆਂ ਨੇ। ਤੇ LADC ਨੀਤੀ ਦੇ ਬਾਰੇ ਬਣੀਆਂ ਕਹਿੰਦੇ ਸਹਿਮਤੀ। ਲੀਗਲ ਐਂਡ ਡਿਫੈਂਸ ਕੌਂਸਲ ਜਿਹੜੀ ਹੈ ਨੀਤੀ ਦੇ ਵਿਰੋਧ ਦੇ ਵਿਚ ਪੰਜਾਬ ਦੇ ਵਕੀਲਾਂ ਦਾ ਅੰਦੋਲਨ ਕਹਿੰਦੇ ਸੋਮਵਾਰ ਨੂੰ 28ਵੇਂ ਦਿਨ ਨਿਰਣਾਇਕ ਦੌਰ ਦੇ ਵਿਚ ਪਹੁੰਚ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੀ ਅਗਵਾਈ ਦੇ ਵਿਚ ਨੌ ਵਰਕ ਯਾਨੀ ਕਿ ਕੰਮ ਨਾ ਕਰਨਾ ਪੂਰੀ ਤਰ੍ਹਾਂ ਸਫਲ ਰਿਹਾ, ਜਿਸ ਦੇ ਕਾਰਨ ਅਦਾਲਤਾਂ ਦਾ ਨਿਯਮਤ ਕੰਮਕਾਜ ਪ੍ਰਭਾਵਿਤ ਹੋਇਆ ਤੇ ਜ਼ਿਆਦਾਤਰ ਮਾਮਲਿਆਂ ਦੇ ਵਿਚ ਸਿਰਫ਼ ਅਗਲੀਆਂ ਤਰੀਕਾਂ ਹੀ ਦਿੱਤੀਆਂ ਗਈਆਂ। ਅੰਦੋਲਨ ਦੇ ਸਮਰਥਨ ਦੇ ਵਿਚ ਵਕੀਲਾਂ ਦਾ ਧਰਨਾ ਅਤੇ ਭੁੱਖ ਹੜਤਾਲ ਵੀ ਜਾਰੀ ਰਹੀ। ਦਿੱਲੀ ਦੇ ਵਿਚ ਕੇਂਦਰੀ ਕਾਨੂੰਨ ਮੰਤਰੀ ਅਤੇ ਭਾਰਤ ਦੇ ਮੁੱਖ ਜੱਜ ਦੇ ਨਾਲ ਹੋਈ ਇਕ ਅਹਿਮ ਮੀਟਿੰਗ ਦੇ ਵਿਚ ਇਹ ਸਹਿਮਤੀ ਕਹਿੰਦੇ ਬਣ ਗਈ ਹੈ ਕਿ 30 ਸਤੰਬਰ ਤੋਂ ਬਾਅਦ ਮੌਜੂਦਾ LADC ਪੈਨਲ ਦਾ ਕਾਰਜਕਾਰ ਨਹੀਂ ਵਧਾਇਆ ਜਾਵੇਗਾ ਤੇ ਵਕੀਲਾਂ ਦੇ ਸੁਝਾਵਾਂ ਦੇ ਆਧਾਰ ਦੇ ਉੱਤੇ ਨੀਤੀ ਦੇ ਵਿਚ ਵਿਆਪਕ ਸੋਧ ਕੀਤੀ ਜਾਵੇਗੀ ਜਾਂ ਨਵੀਂ ਨੀਤੀ ਤਿਆਰ ਕੀਤੀ ਜਾਵੇਗੀ। ਹਾਲਾਂਕਿ ਸਰਕਾਰ ਦੇ ਲਿਖਤੀ ਹੁਕਮਾਂ ਦੀ ਅਜੇ ਉਡੀਕ ਜਿਹੜੀ ਹੈ ਜਾਰੀ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਪਨ ਸੱਗੜ ਅਤੇ ਜਨਰਲ ਸਕੱਤਰ ਐਡਵੋਕੇਟ ਹਿਮਾਂਸ਼ੂ ਵਾਲੀਆ ਨੇ ਕਿਹਾ ਕਿ ਵਕੀਲਾਂ ਦੀ ਇਕਜੁੱਟਤਾ ਤੇ ਸ਼ਾਂਤੀਪੂਰਨ ਸੰਘਰਸ਼ ਕਾਰਨ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਪਾਜ਼ਿਟਿਵ ਜਿਹੜਾ ਫੈਸਲਾ ਲੈਣਾ ਪਿਆ। ਮੰਗਲਵਾਰ ਨੂੰ ਦੁਪਹਿਰ 12:30 ਵਜੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ, ਜਿਸਦੇ ਵਿਚ ਦਿੱਲੀ ਮੀਟਿੰਗ ਦੇ ਨਤੀਜਿਆਂ ਦੇ ਉੱਤੇ ਤੇ ਸੰਯੁਕਤ ਐਕਸ਼ਨ ਕਮੇਟੀ ਦੇ ਫੈਸਲਿਆਂ ਦੇ ਉੱਤੇ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਮੰਗਲਵਾਰ ਤੋਂ ਜ਼ਿਲ੍ਹਾ ਅਦਾਲਤ ਦੇ ਵਿਚ ਨਿਆਇਕ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਵਕੀਲ ਨਿਯਮਤ ਤੌਰ ਦੇ ਉੱਤੇ ਕੇਸਾਂ ਦੀ ਪੈਰਵਾਈ ਕਰਨਗੇ। ਦੂਜੇ ਪਾਸੇ LADC ਵਜੋਂ ਕੰਮ ਕਰ ਰਹੇ ਵਕੀਲਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਉੱਤੇ ਅਗਲੀ ਕਾਰਵਾਈ ਸਰਕਾਰ ਦੇ ਲਿਖਤੀ ਹੁਕਮਾਂ ਅਤੇ ਸੰਯੁਕਤ ਐਕਸ਼ਨ ਕਮੇਟੀ ਦੇ ਅਗਲੇ ਫੈਸਲੇ ਦੇ ਅਨੁਸਾਰ ਕੀਤੀ ਜਾ ਸਕਦੀ ਹੈ ਤੇ ਜਾਵੇਗੀ। ਇੱਕ ਖਬਰ ਲੈ ਕੇ ਹੋਰ ਦੋ ਲੈ ਕੇ ਜੀ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਏਕਤਾ ਦੇ ਲਈ ਹੋਮੇ ਅਤੇ ਪਦਵੀਆਂ ਦਾ ਤਿਆਗ ਜ਼ਰੂਰੀ ਹੈ, ਜਗਤਾਰ ਸਿੰਘ ਹਵਾਰਾ ਦਾ ਜਿਹੜਾ ਇੱਕ ਪੱਤਰ ਹੈ ਉਹ ਜਿਹੜਾ ਨਸ਼ਰ ਕੀਤਾ ਗਿਆ, ਪਬਲਿਕ ਕਰ ਦਿੱਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ਼੍ਰੋਮਣੀ ਆਪਣੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵੱਲੋਂ 4 ਦਸੰਬਰ 2018 ਨੂੰ ਲਿਖਿਆ ਗਿਆ ਇਤਿਹਾਸਕ ਪੱਤਰ ਮੀਡੀਆ ਦੇ ਵਿਚ ਜਨਤਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਸਮੇਤ ਤਮਾਮ ਬੰਦੀ ਸਿੰਘਾਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿਚ ਬੰਦ ਨੇ ਤੇ ਕੌਮ ਦੇ ਵੱਲੋਂ ਉਨ੍ਹਾਂ ਦੀ ਰਿਹਾਈ ਦੇ ਲਈ ਸਰਕਾਰਾਂ ਅੱਗੇ ਵਾਰ ਵਾਰ ਅਪੀਲਾਂ ਦਲੀਲਾਂ ਰੋਸ ਧਰਨੇ ਤੇ ਮੁਜ਼ਾਹਰੇ ਕੀਤੇ ਜਾ ਰਹੇ ਨੇ ਪਰ ਹਕੂਮਤਾਂ ਦੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਸਰਕ ਰਹੀ। ਪੀਰ ਮੁਹੰਮਦ ਨੇ ਕਿਹਾ ਕਿ ਅਜਿਹੇ ਮਾਹੌਲ ਦੇ ਵਿਚ ਹਵਾਰਾ ਦੇ ਦਿਲ ਦਿਮਾਗ ਦੇ ਅੰਦਰ ਕੌਮ ਦੀ ਮੌਜੂਦਾ ਹਾਲਤ ਨੂੰ ਲੈ ਕੇ ਚੱਲ ਰਹੀ ਗੰਭੀਰ ਚਿੰਤਾ ਤੇ ਤੋਖਲੇ ਬਹੁਤ ਅਹਿਮ ਨੇ। ਇਹ ਪੱਤਰ ਸਪਸ਼ਟ ਸੁਨੇਹਾ ਹੈ ਕਿ ਜੇਕਰ ਸਰਕਾਰਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀਆਂ ਤਾਂ ਘੱਟੋ ਘੱਟ ਆਪਸੀ ਪੰਥਕ ਏਕਤਾ ਕਰਨਾ ਤਾਂ ਕੌਮ ਦੇ ਆਪਣੇ ਹੱਥ ਦੇ ਵਿਚ ਹੈ। ਇਸ ਦੇ ਵਿਚ ਤਾਂ ਕੋਈ ਸਰਕਾਰ ਸਾਡਾ ਹੱਥ ਨਹੀਂ ਫੜ ਬੈਠੀ ਹੈ ਪਰ ਅਫਸੋਸ ਦੀ ਗੱਲ ਇਹ ਵੀ ਹੈ ਕਿ ਸਾਲਾਂ ਦੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਥਕ ਸਫਾਂ ਅੰਦਰ ਆਪਸੀ ਵਿਸ਼ਵਾਸ ਤੇ ਧੜੇਬੰਦੀ ਦਾ ਮਾਹੌਲ ਜਿਉਂ ਦਾ ਤਿਉਂ ਜਿਹੜਾ ਬਣਿਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਏਕਤਾ ਦੀ ਗੱਲਾਂ ਪਰ ਅਮਲ ਕੋਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅੱਜ ਹਰ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿਚ ਏਕਤਾ ਦੀਆਂ ਗੱਲਾਂ ਤਾਂ ਕਰਦਾ ਪਰ ਅਮਲੀ ਰੂਪ ਦੇ ਵਿਚ ਕੋਈ ਵੀ ਸਾਰਥਕ ਕਦਮ ਚੁੱਕਣ ਦੇ ਲਈ ਤਿਆਰ ਨਜ਼ਰ ਨਹੀਂ ਆਉਂਦਾ। ਜਗਤਾਰ ਸਿੰਘ ਹਵਾਰਾ ਨੇ ਆਪਣੇ ਪੱਤਰ ਦੇ ਵਿਚ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿਚ ਲਿਖਿਆ ਸੀ ਕਿ ਕਿਸੇ ਵੀ ਸਾਂਝੇ ਮਕਸਦ ਦੀ ਪੂਰਤੀ ਦੇ ਲਈ ਹਉਮੈ ਛੱਡ ਕੇ ਤਿਆਗ ਦਿਖਾਇਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਧਾਰਮਿਕ ਆਗੂਆਂ ਅਤੇ ਧਿਰਾਂ ਨੂੰ ਅਪੀਲ ਵੀ ਕੀਤੀ ਕਿ ਹਵਾਰਾ ਦੀਆਂ ਇਹ ਭਾਵਨਾਵਾਂ ਮਹਿਜ਼ ਇੱਕ ਚਿੱਠੀ ਨਹੀਂ ਸਗੋਂ ਕਾਲ ਕੋਠੜੀ ਦੇ ਵਿੱਚੋਂ ਆਈ ਕੌਮ ਦੇ ਨਾਂ ਇੱਕ ਦਰਦਮੰਦ ਆਵਾਜ਼ ਵੀ ਹੈ। ਨਿੱਜੀ ਵਜੂਦ ਅਤੇ ਅਹੁਦਿਆਂ ਤੋਂ ਉੱਪਰ ਉੱਠਣ ਦੀ ਜਿਹੜੀ ਅਪੀਲ ਸਮੁੱਚੀਆਂ ਧਿਰਾਂ ਆਪਣੇ ਨਿੱਜੀ ਵਜੂਦ ਅਤੇ ਅਹੁਦੇਦਾਰੀਆਂ ਦੇ ਮੋਹ ਤੋਂ ਜਿਹੜਾ ਉੱਪਰ ਉੱਠ ਕੇ ਇੱਕ ਨਿਸ਼ਾਨ ਹੇਠ ਇਕੱਠੀਆਂ ਹੋਣ ਤੇ ਉਨ੍ਹਾਂ ਦੱਸਿਆ ਕਿ ਇਹ ਪੱਤਰ ਜਗਤਾਰ ਸਿੰਘ ਹਵਾਰਾ ਵੱਲੋਂ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਪੰਥਕ ਲੇਖਕ ਭਾਈ ਬਲਜੀਤ ਸਿੰਘ ਖਾਲਸਾ ਤੇ ਬੀਬੀ ਸੰਦੀਪ ਕੌਰ ਕਾਸਤੀਵਾਲ ਜੋ ਸੰਚਾਲਕ ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ ਨੂੰ ਮੁਲਾਕਾਤ ਸਮੇਂ ਸੌਂਪਿਆ ਗਿਆ ਸੀ ਉਹ ਉਨ੍ਹਾਂ ਨੇ ਨਸ਼ਰ ਕਰ ਦਿੱਤਾ ਹੈ। ਇੱਕ ਖਬਰ ਲੈ ਲਈਏ ਕੰਗਣਾ ਰਣੌਤ ਦੀ ਸੰਖੇਪ ਦੇ ਵਿੱਚ ਫਿਰ ਗੱਲਬਾਤ ਕਰਦੇ ਹਾਂ। ਇਸਲਾਮਿਸਟ ਦੇ ਸੰਪਰਕ ਦੇ ਵਿੱਚ ਆਉਂਦਾ ਹੀ ਕਹਿੰਦੇ ਬਦਲ ਜਾਂਦੀ ਹੈ ਹਿੰਦੂ ਧੀਆਂ ਦੀ ਸੋਚ। ਕੰਗਣਾ ਰਣੌਤ ਨੇ ਇੱਕ ਹੋਰ ਬਿਆਨ ਛੱਡ ਦਿੱਤਾ ਹੈ। ਮੰਡੀ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਨੇ ਇੱਕ ਵਾਰ ਫਿਰ ਆਪਣੇ ਬੇਬਾਕ ਬਿਆਨਾਂ ਦੇ ਨਾਲ ਸਿਆਸੀ ਤੇ ਬਾਲੀਵੁੱਡ ਗਲਿਆਰਿਆਂ ਦੇ ਵਿੱਚ ਚਰਚਾ ਛੇੜ ਕੇ ਰੱਖਦੀ ਹੈ। ਸੰਸਦ ਸੈਸ਼ਨ ਦੇ ਲਈ ਜਾਂਦੇ ਸਮੇਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਦੇ ਵਿੱਚ ਕੰਗਣਾ ਨੇ ਤਿੱਖਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਬਾਲੀਵੁੱਡ ਅਦਾਕਾਰਾ ਦਾ ਨਾਮ ਲਏ ਬਿਨਾਂ ਉਨ੍ਹਾਂ ਦੇ ਉੱਤੇ ਤੰਜ ਕੱਸਿਆ ਤੇ ਹਿੰਦੂ ਧੀਆਂ ਦੀ ਬਦਲਦੀ ਮਾਨਸਿਕਤਾ ਦੇ ਉੱਤੇ ਵਿਚਾਰਧਾਰਕ ਆਜ਼ਾਦੀ ਦੇ ਉੱਤੇ ਗੰਭੀਰ ਸਵਾਲ ਚੁੱਕੇ ਹੈ। ਕੰਗਣਾ ਰਣੌਤ ਨੇ ਕਿਹਾ ਕਿ ਫਿਲਮ ਇੰਡਸਟਰੀ ਦੇ ਵਿੱਚ ਕਈ ਅਜਿਹੀਆਂ ਹਿੰਦੂ ਧੀਆਂ ਤੇ ਭੈਣਾਂ ਨੇ ਜਿਨ੍ਹਾਂ ਦੀ ਰਾਜਨੀਤੀ ਜਾਂ ਧਰਮ ਨੂੰ ਲੈ ਕੇ ਸ਼ੁਰੂਆਤ ਦੇ ਵਿੱਚ ਕੋਈ ਸਪਸ਼ਟ ਵਿਚਾਰਧਾਰਾ ਨਹੀਂ ਹੁੰਦੀ ਤੇ ਉਹ ਨਿਊਟਰਲ ਰਹਿੰਦੀਆਂ ਨੇ, ਹਾਲਾਂਕਿ ਜਿਵੇਂ ਹੀ ਉਹ ਕਿਸੇ ਇਸਲਾਮਿਸਟ ਦੇ ਸੰਪਰਕ ਦੇ ਵਿੱਚ ਆਉਂਦੀਆਂ ਨੇ ਤਾਂ ਚਾਹੇ ਉਹ ਦੋਸਤੀ ਹੋਵੇ, ਸੰਬੰਧ ਹੋਣ ਜਾਂ ਵਿਆਹ, ਉਨ੍ਹਾਂ ਦੀ ਸੋਚ ਤੁਰੰਤ ਬਦਲ ਜਾਂਦੀ ਹੈ ਤੇ ਉਹ ਕੱਟੜਪੰਥੀ ਲੈਫਟਿਸਟ ਹੋ ਜਾਂਦੀ ਹੈ। ਤੇ ਕੰਗਣਾ ਨੇ ਕਿਹਾ ਕਿ ਸੰਵਿਧਾਨ ਸਭਾ ਨੂੰ ਆਪਣੀ ਵਿਚਾਰਧਾਰਾ ਚੁਣਨ ਦੀ ਆਜ਼ਾਦੀ ਦਿੰਦਾ ਹੈ, ਪਰ ਇਹ ਆਜ਼ਾਦੀ ਜਦੋਂ ਕਿਸੇ ਜਾਗਰੂਕ ਹਿੰਦੂ ਦੇ ਲਈ ਮੰਗੀ ਜਾਂਦੀ ਹੈ ਤਾਂ ਦੋਹਰੇ ਮਾਪਦੰਡ ਅਪਣਾਏ ਜਾਂਦੇ ਨੇ। ਖੁਦ ਦੇ ਉੱਤੇ ਹੋਣ ਵਾਲੇ ਹਮਲਿਆਂ ਦਾ ਜਵਾਬ ਦਿੰਦਿਆਂ ਕੰਗਣਾ ਨੇ ਕਿਹਾ ਕਿ ਮੈਨੂੰ ਕਿਹਾ ਜਾਂਦਾ ਹੈ ਕਿ ਤੂੰ ਕਦੋਂ ਤੋਂ ਸੰਘੀ ਬਣ ਗਈ। ਹਾਂ, ਮੈਂ ਅਤੀਤ ਦੇ ਵਿੱਚ ਇੱਕ ਮਾਡਰੇਟ ਹਿੰਦੂ ਸੀ, ਮੈਂ ਪਾਰਟੀਆਂ ਵੀ ਕਰਦੀ ਸੀ, ਪਰ ਅੱਜ ਜੇਕਰ ਮੈਂ ਖੁਦ ਨੂੰ ਬਦਲ ਕੇ RSS ਅਤੇ ਭਾਜਪਾ ਦੀ ਵਿਚਾਰਧਾਰਾ ਦੇ ਨਾਲ ਕਹਿੰਦੇ ਜੋੜਨਾ ਹੈ ਚਾਹੁੰਦੀ ਹਾਂ ਤਾਂ ਇੱਕ ਜਾਗਰੂਕ ਤੇ ਅਨੁਸ਼ਾਸਿਤ ਹਿੰਦੂ ਬਣਨਾ ਚਾਹੁੰਦੀ ਹਾਂ ਤਾਂ ਮੇਰੇ ਲਈ ਕਹਿੰਦੇ ਹੈ ਕਿ ਉਹ ਰਸਤਾ ਕਿਉਂ ਬੰਦ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਤੇ ਲੋ ਦੋਸਤੋ, ਅੱਗੇ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਆਪਣੇ ਵਿਨੇਸ਼ ਫੋਗਾਟ ਉਹਨਾਂ ਦੀ ਵੀ ਖਬਰ ਸੀ, ਉਹ ਵੀ ਕਰਦੇ ਹਾਂ ਨਾਲ ਨਾਲ ਤੇ ਹੋਰ ਸਾਰੇ ਸਿਲਸਿਲੇ ਉੱਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਵਕੀਲਾਂ ਦੀ ਹੜਤਾਲ ਤੋਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ ਮੁਬਾਰਕਾਂ ਜੀ, ਕਹਿੰਦੇ ਹੜਤਾਲ ਖਤਮ ਹੋ ਗਈ ਹੈ ਜੀ।
1: ਹਾਂਜੀ, ਕਹਿੰਦੇ ਤਾਂ ਏਦਾਂ ਹੀ ਆ ਜੀ।
0: ਜੀ
1: ਸਰਕਾਰ ਨੀ ਮੰਨ ਗਈ ਜੀ, ਸੁਪਰੀਮ ਕੋਰਟ ਦਾ ਚੀਫ ਜਸਟਿਸ ਕਹਿੰਦੇ ਮੰਨ ਗਿਆ
0: ਜੀ।
1: ਐਕਚੁਅਲੀ ਜੀ ਜਿਹੜੇ ਬੰਦੇ ਗਏ ਸੀ ਗੱਲਬਾਤ ਕਰਨ
0: ਜੀ,
1: ਤੇ ਉਹਨਾਂ ਨੇ ਉੱਥੇ ਵਿਆਹ ਕੇ ਗੱਲਬਾਤ ਕੀਤੀ ਤੇ ਉਹਨਾਂ ਨੇ ਨਿਕਲਦਿਆਂ ਨਾਲ ਪਹਿਲਾ ਮੈਸੇਜ ਇਹ ਪਾਤਾ
0: ਜੀ
1: ਭਈ ਕੰਗਰੈਚੁਲੇਸ਼ਨ ਵੀ ਹੈਵ ਵਨ ਹਾਂਜੀ
0: ਜੀ,
1: ਤੇ ਕੰਪਲੀਟ ਰੋਲ ਬੈਕ ਹੋ ਗਈ ਹੈ ਜੀ LADC ਪਾਲਿਸੀ
0: ਜੀ।
1: ਉਹ ਤੋਂ ਬਾਅਦ ਜਿਹੜਾ ਹੈਗਾ ਆ 5 ਮਿੰਟਾਂ ਬਾਅਦ ਦੂਜਾ ਜਿਹੜਾ ਹੈਗਾ ਆ ਮੈਸੇਜ ਪਾਤਾ ਤੇ 30/9 ਤੋਂ ਬਾਅਦ ਕੋਈ ਫਰੈਸ਼ ਅਪੁਆਇੰਟਮੈਂਟ ਨਹੀਂ ਹੋਊਗੀ LADC ਚ।
0: ਅੱਛਾ ਜੀ,
1: ਹਾਂਜੀ। ਉਹ ਤੋਂ ਬਾਅਦ ਜਿਹੜਾ ਹੈਗਾ ਆ ਤੇ ਤੀਸਰਾ ਮੈਸੇਜ ਪਾਤਾ ਕਿ ਚੀਫ ਜਸਟਿਸ ਇਸ ਗੀਤ ਤੇ ਐਗਰੀ ਹੋਏ ਕਿ LADC ਵਕੀਲਾਂ ਵਿਚੋਂ ਲੈ ਜਾਣਗੇ
0: ਜੀ।
1: ਹੁਣ ਸਾਰਾ ਜਿਹੜਾ ਹੈਗਾ ਆ ਜੀ, ਇਸ ਕਰਕੇ ਸਾਰੇ ਪ੍ਰਧਾਨ ਤੇ ਸਾਰੀਆਂ 12 ਇਸ ਚੀਜ਼ ਚ ਕਨਫਿਊਜ਼ ਆ
0: ਜੀ
1: ਕਿ ਭਾਈ ਸਾਨੂੰ ਲਿਖਤ ਤਾਂ ਦੱਸੋ ਕੀ ਹੋਈ ਆ ਤੁਹਾਡੀ ਅਸਲ ਗੱਲ, ਕਿਉਂਕਿ ਤਿੰਨੇ ਮੈਸੇਜ ਆਪਣੇ ਆਪ ਦੇ ਵਿੱਚ ਕੰਟਰਾਡਿਕਟਰੀ ਆ
0: ਜੀ।
1: ਜੇ ਰੋਲ ਬੈਕ ਹੋ ਗਈ ਆ ਤੇ ਫਿਰ 30/9 ਤੱਕ ਕੀ ਕਰਨਾ ਹੈਗਾ ਇਹਨਾਂ ਨੇ? 30/9 ਤੱਕ ਉਹ ਕਹਿੰਦੇ ਜੀ ਨਵੀਂ ਅਪੁਆਇੰਟਮੈਂਟ ਨਹੀਂ ਹੋਊਗੀ ਕੋਈ 30/9 ਤੋਂ ਬਾਅਦ। ਉਹ 30/9 ਤੱਕ ਆਪਣੇ ਬੰਦੇ ਜਿਹੜੇ ਐਡਜਸਟ ਕਰਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਿੱਦਾਂ ਮਰਜ਼ੀ ਕਰ ਦੇਣਗੇ ਜੀ, ਅੱਗੇ ਵੀ ਇਹਨਾਂ ਤੋਂ ਅੱਗੇ ਹੋਰ ਅਪੁਆਇੰਟਮੈਂਟ ਨਹੀਂ ਕਰਨੀ, ਇਹ ਕੰਟੀਨਿਊ ਕਰਨਗੇ
0: ਜੀ।
1: ਫਿਰ ਰੋਲ ਬੈਕ ਕਿੱਦਾਂ ਹੋ ਗਈ ਜੀ?
0: ਜੀ
1: ਤੇ ਜੇ ਉਹਨਾਂ ਨੇ ਵਕੀਲਾਂ ਚੋਂ ਲੈਣੇ ਹੈਗੇ ਆ ਤਾਂ ਫੇਰ 3 ਨੌਂ ਵਾਲੀ ਗੱਲ ਦੀ ਵੀ ਕੋਈ ਸਿਗਨੀਫਿਕੈਂਸ ਨਹੀਂ, ਕਿਹੜੇ ਵਕੀਲਾਂ ਚੋਂ ਲੈਣੇ ਆ, ਕਿੱਦਾਂ ਲੈਣੇ ਆ,
0: ਜੀ
1: ਕਿੱਦਾਂ ਉਹਨਾਂ ਨੂੰ ਕੇਸ ਹੈਂਡ ਓਵਰ ਕਰਨੇ ਆ।
0: ਜੀ
1: ਆਖਿਰ ਤਾਂ ਜਿਹੜਾ ਹੈਗਾ ਆ, ਕੋਈ ਜਦੋਂ ਦੋ ਧਿਰਾਂ ਜਿਹੜੀਆਂ ਆ ਉਹ ਗੱਲਬਾਤ ਬਹਿ ਕੇ ਕਰਦੀਆਂ, ਉਹਦੇ ਮਿਨਟਸ ਆਫ ਮੀਟਿੰਗ ਹੁੰਦੇ ਆ ਬਕਾਇਦਾ ਤੌਰ ਤੇ,
0: ਜੀ
1: ਉਹਦਾ ਜਿਹੜਾ ਹੈਗਾ ਆ ਕੋਈ ਲਿਖਤ ਹੀ ਆਉਂਦਾ ਹੈਗਾ ਕਿ ਕੀ ਕੰਸੈਂਸਸ ਬਣਿਆ ਹੈਗਾ ਆ,
0: ਜੀ
1: ਤੇ ਉਹਦੇ ਬਾਰੇ ਅਜੇ ਤੱਕ ਜਿਹੜਾ ਹੈਗਾ ਆ ਵੇਟ ਕੀਤੀ ਜਾ ਰਹੀ ਆ। ਬਟ ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਧਿਰਾਂ ਐਕਟਿਵਲੀ ਜਿਹੜਾ ਆ ਮੀਡੀਆ ਦੇ ਵਿੱਚ ਬਿਆਨ ਦੇ ਰਹੀਆਂ ਆ ਜੀ ਵੀ ਹੜਤਾਲ ਖਤਮ ਆ ਜੀ,
0: ਜੀ
1: ਪਰ ਲੋਕਲ ਬਾਰਾਂ ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਵੀ ਸਵੇਰ ਤੱਕ ਦੇਖੋ ਕੋਈ ਲਿਖਤ ਆਉਂਦੀ ਆ ਤੇ ਫਿਰ ਜਿਹੜਾ ਆ ਡਿਸੀਜਨ ਲਵਾਂਗੇ ਜੀ।
0: ਜੀ
1: ਗਰਾਊਂਡ ਦੀ ਤਾਂ ਰਿਪੋਰਟ ਇਹ ਆ ਜੀ।
0: ਜੀ
1: ਬਾਕੀ
0: ਬਿਲਕੁਲ।
1: ਜਿਹੜਾ ਹੈਗਾ ਆ ਹੁਣ ਮਤਲਬ ਰੀਸੈਂਟਲੀ ਆਇਆ ਵੀ ਚੀਫ ਜਸਟਿਸ ਨੇ ਜਿਹੜਾ ਆ ਵੀ ਟ੍ਰਿਬਿਊਨ ਨੂੰ ਬਿਆਨ ਦਿੱਤਾ
0: ਜੀ
1: ਤੇ ਭਾਈ 3-9 ਤੋਂ ਬਾਅਦ ਜਿਹੜਾ ਹੈਗਾ ਆ ਕੋਈ ਫਰੈਸ਼ ਅਪੁਆਇੰਟਮੈਂਟ ਨਹੀਂ ਹੋਊਗੀ।
0: ਬਿਲਕੁਲ
1: ਹੁਣ
0: ਵੈਸੇ ਉਹ ਵੇਟ ਤਾਂ ਕਰ
1: ਐਨੀਵੇ
0: ਰਹੇ
1: ਇਹ
0: ਕਿ
1: ਗੱਲਾਂ
0: ਲਿਖਤੀ ਲਿਖਤੀ ਦਿੱਤਾ ਜਾਵੇ ਫਿਰ ਹੀ ਸਾਰਾ ਕੁਝ ਡਿਸੀਜਨ ਕਰਨਗੇ ਜੀ ਆਖਰ 'ਚ ਤਾਂ।
1: ਜੇ ਉਹਨਾਂ ਦੀ ਮਨਸ਼ਾ ਇਹ ਹੈਗੀ ਆ ਤੇ ਸਰ ਫੇਰ ਉਹ ਜਿਹੜਾ ਹੈਗਾ ਆ ਫੇਰ ਗੁੰਮਰਾਹਕੁੰਨ ਸਟੇਟਮੈਂਟਾਂ ਕਿਉਂ ਦਿੱਤੇ ਰਹੇ ਹੈਗੇ ਆ, ਗੱਲ ਤਾਂ ਇਹ ਹੈ ਜੀ
0: ਬਿਲਕੁਲ
1: ਪਹਿਲਾਂ ਜਿਹੜਾ ਆ ਵੀ ਹਾਂ ਜੀ ਰੋਲ ਬੈਕ ਹੋ ਗਈ ਜੀ,
0: ਜੀ
1: ਉਹ ਏਡਾ ਵੱਡਾ ਐਜੀਟੇਸ਼ਨ ਆ ਜੀ, ਪਰ ਜਿਹੜਾ ਹੈਗਾ ਆ ਪਹਿਲਾਂ ਕੱਲ ਹੀ ਜਿਹੜਾ ਆ ਪਰਸੋਂ ਪਤਾ ਲੱਗ ਗਿਆ ਸੀ
0: ਜੀ
1: ਵੀ ਜਦੋਂ ਦੋ ਧਿਰਾਂ ਵੱਖਰੀਆਂ ਵੱਖਰੀਆਂ ਹੋ ਕੇ ਕਨਫਿਊਜਨ ਕ੍ਰੀਏਟ ਕਰਤੀ ਸੀ ਵੀ 73% ਜਿਹੜੀਆਂ ਬਾਰ ਆ ਉਹ ਸਟ੍ਰਾਈਕ ਵਿਡਰਾ ਕਰਨੀਆਂ ਚਾਹੁੰਦੀਆਂ 3 ਤਰੀਕ ਨੂੰ,
0: ਬਿਲਕੁਲ
1: 27% ਐਗਰੀ ਨਹੀਂ ਕਰਦੀਆਂ ਤੇ ਮੈਜੋਰਟੀ ਵਿਊ ਪ੍ਰਵੇਲ ਕਰੇਗਾ
0: ਜੀ।
1: ਬਾਅਦ ਦੇ ਵਿੱਚ ਜਿਹੜਾ ਇਹ ਵੱਡੀਆਂ ਬਾਰਾਂ ਲੁਧਿਆਣਾ ਪਟਿਆਲਾ ਇਹਨਾਂ ਨੇ ਕਿਹਾ ਉਹ ਭਾਈ ਸਾਨੂੰ ਕਿੱਥੇ ਪੁੱਛਿਆ ਸਾਨੂੰ ਕਿੱਥੇ, ਹਾਂਜੀ ਤੇ ਅਸੀਂ ਤਾਂ ਕਹਿੰਦੇ ਮਤਲਬ ਉਹ ਜਦ ਤੱਕ ਜਿਹੜਾ ਆ ਪੂਰੀ ਤਰ੍ਹਾਂ ਕੰਪਲੀਟਲੀ ਜਿੱਤ ਨਹੀਂ ਹੁੰਦੀ ਤਦ ਤੱਕ ਜਿਹੜਾ ਆ
0: ਜੀ
1: ਉਹਦਾ ਫੈਕਟ ਇਹ ਹੋਇਆ ਜੀ, ਉਹਦਾ ਫੈਕਟ ਇਹ ਹੋਇਆ ਕਿ ਹਰਿਆਣਾ ਤੇ ਹਿਮਾਚਲ ਜਿਹੜੇ ਨਾਲ ਆਏ ਸੀ ਉੱਥੇ ਅੱਜ ਵਰਕਿੰਗ ਡੇ ਸੀਗਾ
0: ਜੀ,
1: ਉਹਨਾਂ ਨੇ ਕਿਹਾ ਪੰਜਾਬ ਵਾਲਿਆਂ ਨੇ ਜਦ ਐਜੀਟੇਸ਼ਨ ਹੀ ਵਾਪਸ ਲੈ ਲਿਆ, ਹੜਤਾਲ ਵਾਪਸ ਲੈ ਲਈ ਆ, ਤੇ ਉਹ ਤਾਂ ਅਜੇ ਹੁਣੇ ਨਾਲ ਤੁਰੇ ਹੀ ਸੀਗੇ, ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਆ ਹੜਤਾਲ ਵਾਪਸ ਲੈ ਲਈ ਤੇ ਉਹਨਾਂ ਦੋਵਾਂ ਸਟੇਟਾਂ 'ਚ ਤਾਂ ਕੰਮ ਹੋਇਆ।
0: ਬਿਲਕੁਲ ਹੈ ਜੀ,
1: ਹੁਣ ਪਤਾ ਨੀ ਹੈਗਾ ਜੀ ਵੀ ਇਹ ਕੀ ਮਤਲਬ ਜਿਹੜਾ ਆ ਭਾਈ ਇਹ ਬਾਹਰ ਦਾ ਪ੍ਰੈਜੀਡੈਂਟ ਜਿਹੜਾ ਆ ਉਹ ਕੁਛ ਕਹਿ ਰਿਹਾ ਹੈਗਾ ਆ ਤੇ ਵਾਈਸ ਪ੍ਰੈਜੀਡੈਂਟ ਜਿਹੜਾ ਆ ਉਹ ਕਹਿੰਦਾ ਵਾ ਭਾਈ ਲਿਖਤੀ ਦਿਖਾਓ ਵੀ ਲਿਖਤ ਕੀ ਹੋਈ ਆ
0: ਜੀ।
1: ਹਾਂਜੀ
0: ਵੈਸੇ
1: ਸੋ ਇਸ
0: ਇੱਕ ਮੀਟਿੰਗ
1: ਕਰਕੇ
0: ਬੁਲਾਈ
1: ਜਿਹੜੀ
0: ਹੋਈ ਹੈ ਆਪਣੀ ਮੰਗਲਵਾਰ ਨੂੰ ਕੱਲ ਨੂੰ ਦੁਪਹਿਰ 12:30 ਵਜੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਹੈ ਜੀ, ਜਿਹਦੇ ਵਿੱਚ ਦਿੱਲੀ ਮੀਟਿੰਗ
1: ਦੇ ਉਹ ਬੁਲਾਈ ਹੈਗੀ ਆ, ਬਟ ਗੱਲ ਤਾਂ ਇਹ ਆ ਕਿ
0: ਕਮੇਟੀ ਦੇ ਫੈਸਲਿਆਂ ਦੇ ਉੱਤੇ ਜਿਹੜੀ ਹੈ ਫਿਰ ਅਗਲੀ ਰਣਨੀਤੀ ਤੈਅ ਕਰੇਗੀ ਸ਼ਾਇਦ ਆਉਣ ਵਾਲੇ ਸਮੇਂ ਦੀ ਕੀ
1: ਸਰ। ਉਹ ਤਾਂ ਹੁਣ ਮਤਲਬ ਹੁਣ ਇਹ ਚੀਜ਼ਾਂ ਹੋ ਰਹੀਆਂ ਹੈ ਨਾ ਜੀ,
0: ਜੀ
1: ਬਟ ਐਟ ਦਾ ਸੇਮ ਟਾਈਮ ਜਿਹੜਾ ਵਰਕਰ ਰਿਜ਼ਿਊਮ ਕਰਨਾ ਕਿ ਨਹੀਂ ਕਰਨਾ ਜਾਂ ਹੜਤਾਲ ਤੇ ਬਹਿਣਾ ਅਜੇ ਕਿ ਨਹੀਂ ਬਹਿਣਾ
0: ਜੀ,
1: ਉਹ ਚੀਜ਼ ਜਿਹੜੀ ਆ ਉੱਥੇ ਕਨਫਿਊਜਨ ਕ੍ਰੀਏਟ ਹੋਇਆ ਹੈ ਜੀ, ਉਹ ਸਪਸ਼ਟ ਹੁਣ ਵੀ ਜਿਹੜਾ ਹੈਗਾ ਆ ਸਾਡੇ ਵੀ ਪ੍ਰੈਜੀਡੈਂਟ ਨੇ ਜਿਹੜਾ ਇਹ ਗੱਲ ਕਹੀ ਵੀ ਮੈਨੂੰ ਪਹਿਲਾਂ ਬਾਕੀ ਪ੍ਰੈਜੀਡੈਂਟ ਨਾਲ ਗੱਲ ਕਰ ਲੈਂਦੇ ਹੋ
0: ਜੀ
1: ਤੇ ਕੀ ਕਰਨਾ ਸਵੇਰ ਸਵੇਰੇ ਦੇਖਾਂਗੇ ਤੇ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ ਜੀ।
0: ਬਿਲਕੁਲ ਹੈ ਜੀ, ਜੀ
1: ਹਾਂਜੀ ਸਰ
0: ਜੀ।
1: ਹੁਣ ਅੱਜ ਬਾਕੀ ਖਬਰਾਂ ਤੇ ਜੀ, ਪੰਜਾਬ ਸਰਕਾਰ ਨੂੰ ਸਰ ਪੰਜਾਬ ਸਰਕਾਰ ਨੂੰ ਸਿੰਗਲ ਬੈਂਚ ਨੇ ਇਹ ਹੁਕਮ ਕੀਤਾ ਸੀ ਕਿ ਮੁਲਾਜ਼ਮਾਂ ਦਾ DA ਦਿਓ।
0: ਬਿਲਕੁਲ ਹੈ ਜੀ,
1: ਤੇ ਉਹ ਇਹਨਾਂ ਨੇ ਕੀ ਕੀਤਾ ਵੀ ਡਿਲੇ ਕਰਨ ਦੇ ਮਾਰਿਆਂ ਨੇ ਉਹਨੂੰ ਚੈਲੰਜ ਕਰਤਾ ਡਬਲ ਬੈਂਚ ਦੇ।
0: ਬਿਲਕੁਲ ਹੈ ਜੀ,
1: ਇਹਨਾਂ ਨੇ ਸੋਚਿਆ ਸੀਗਾ ਵੀ ਟਾਈਮ ਨਿਕਲ ਜਾਊਗਾ ਤੇ ਇਲੈਕਸ਼ਨਾਂ ਦੇ ਨੇੜੇ ਕੋਡ ਆਫ ਕੰਡਕਟ ਲੱਗ ਜਾਊਗਾ, ਫੇਰ ਕਵਾਂਗੇ ਜੀ ਵੀ ਕੋਡ ਆਫ ਕੰਡਕਟ ਲੱਗ ਗਿਆ ਆ, ਤੇ ਬਾਅਦ ਦੇ ਵਿੱਚ ਸਰਕਾਰ ਜਦੋਂ ਆਉਂਦੀ ਹੈਗੀ ਬਣਦੀ ਆ ਉਦੋਂ ਤੁਹਾਡਾ ਸਾਰੀ ਏਰੀਆ ਜਿਹੜੇ ਆ ਉਹ ਦੇ ਦਿੰਦੇ ਆ
0: ਜੀ।
1: ਹੁਣ ਏਡੀ ਵੱਡੀ ਰਕਮ ਜਿਹੜੀ ਆ 15,000 ਕਰੋੜ ਰੁਪਇਆ ਹੋ ਗਈ ਜੀ, ਉਹ ਇਹਨਾਂ ਕੋਲ ਨਾ ਤਾਂ ਦੇ ਹੋਣੀ ਆ ਜੀ,
0: ਜੀ
1: ਤੇ ਨਾ ਇਹਨਾਂ ਨੇ ਇਸ ਚੀਜ਼ ਕਰਕੇ ਸ਼ੋਰਲੀ ਆ ਕਿ ਟਾਈਮ ਪਾਸ ਕਰਨ ਦੇ ਮਾਰੇ ਜਿਹੜੇ ਹੈਗੇ ਆ ਇਹ ਸੁਪਰੀਮ ਕੋਰਟ ਜਾਣਗੇ ਜ਼ਰੂਰ
0: ਜੀ,
1: ਤੇ ਉਹ ਤਾਂ ਕਿ ਮਤਲਬ ਟਾਈਮ ਪਾਸ ਹੋ ਜਾਏ ਥੋੜਾ, ਕਿਉਂਕਿ ਕਿਸੇ ਵੀ ਕੇਸ ਦੀ ਜਿਹੜੀ ਹੈਗੀ ਆ ਜਜਮੈਂਟ 30 ਦਿਨ ਹੁੰਦੇ ਆ, 30 ਦਿਨਾਂ ਦੇ ਵਿੱਚ ਅਪੀਲ ਕਰਨ ਦਾ ਰੌਲਾ ਪਾ ਦੇਣਗੇ ਜੀ, ਫੇਰ ਅਪੀਲ ਕਰ ਦੇਣਗੇ ਜੀ, ਫੇਰ ਉਹਦੀ ਸੁਣਵਾਈ ਉਦੋਂ ਕੁਲ ਜਾਣਗੇ ਜਦੋਂ ਮਤਲਬ ਜਿਹੜਾ ਹੈਗਾ ਜੀ ਵੀ ਐਡਵਰਸ ਡਿਸੀਜਨ ਵੀ ਆ ਜਾਂਦਾ ਆ
0: ਜੀ,
1: ਤੇ ਤਾਂ ਵੀ ਕੋਡ ਆਫ ਕੰਡਕਟ ਲੱਗ ਚੁੱਕਿਆ ਹੋਵੇ ਤੇ ਫੇਰ ਕਹਿਣ ਨੂੰ ਬਹਾਨਾ ਹੋ ਜਾਊਗਾ।
0: ਪਰ ਜੇ ਨਹੀਂ ਵੀ ਦਿੰਦੇ ਸੈਣੀ ਸਾਹਿਬ, ਚਲੋ ਜੇ ਉਹ ਅਗਲੀਆਂ ਸਰਕਾਰਾਂ ਕੋਈ ਵੀ ਸਰਕਾਰ ਆ ਜਾਂਦੀ ਜਾਂ ਇਹੀ ਸਰਕਾਰ ਕੰਟੀਨਿਊ ਕਰਦੀ ਆ, ਪਰ ਅਗਲੇ ਸਮੇਂ ਦੇ ਵਿੱਚ ਵੀ ਤਾਂ ਦੇਣਾ ਪਵੇਗਾ ਉਹ ਬੋਝ ਤਾਂ, ਫਿਰ ਚਾਹੇ ਇਹਨਾਂ ਦੀ ਆਪਣੀ ਸਰਕਾਰ ਆ ਚਾਹੇ ਅਗਲੀ ਸਰਕਾਰ ਆ, ਉਹ ਦੇਣਾ ਤਾਂ ਪਵੇਗਾ ਜੀ, ਅੱਜ ਨਹੀਂ ਤਾਂ ਕੱਲ ਨੂੰ ਦੇਣਾ ਪਵੇਗਾ।
1: ਇਹ ਸਾਡੇ ਸਿਸਟਮ ਦੀ ਤਰਾਸਦਗੀ ਆ। ਜਦੋਂ ਕੋਈ ਸਰਕਾਰ ਜਾਂਦੀ ਆ ਜਾਂਦੀ ਜਾਂਦੀ ਕੁਛ ਨਾ ਕੁਛ ਏਦਾਂ ਦਾ ਛੱਡ ਕੇ ਜਰੂਰ ਜਾਂਦੀ ਹੁੰਦੀ ਆ ਜੀ।
0: ਜੀ
1: ਹਾਂਜੀ, ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ 32,000 ਕਰੋੜ ਰੁਪਇਆ ਸੀਗਾ ਜੀ। ਉਹ ਪਤਾ ਹੀ ਨਹੀਂ ਸੀ ਲੱਗਾ ਕਣਕ ਦਾ ਕਿੱਥੇ ਗਿਆ ਜੀ।
0: ਜੀ
1: ਉਹ ਉਹਨਾਂ ਨੇ ਮੁੜ ਕੇ ਕਰਜ਼ੇ ਦੇ ਵਿੱਚ ਪਵਾਰਤਾ ਸੀ ਜੀ।
0: ਜੀ
1: ਤੇ ਬਾਕੀ ਇੱਥੇ ਹੀ ਇਹ ਹੈਗਾ ਆ ਵੀ ਅਗਲੀ ਸਰਕਾਰ ਨੂੰ ਵਿਰਾਸਤ ਦੇ ਵਿੱਚ ਜਿਹੜਾ ਇੰਨਾ ਕਰਜ਼ਾ ਦੇ ਕੇ ਜਾਣਾ ਆ ਉਹਦੇ ਨਾਲ 15,000 ਕਰੋੜ ਆ ਵੀ ਸਹੀ।
0: ਬਿਲਕੁਲ ਹੈ ਜੀ,
1: ਗੱਲ ਤਾਂ ਇਹ ਆ ਨਾ ਜੀ। ਤੇ ਨਹੀਂ ਤਾਂ ਜਿਹੜਾ ਹੈਗਾ ਆ ਭਾਈ ਪੰਜਾਬ ਤਾਂ ਵਿਕਣਾ ਤੈਅ ਆ ਜੀ। ਪੰਜਾਬ ਦੀਆਂ ਜਾਇਦਾਦਾਂ ਵੇਚ ਕੇ ਸਾਰੇ ਡਿਪਾਰਟਮੈਂਟਾਂ ਦੀਆਂ ਜਾਂ ਪੰਚਾਇਤੀ ਲੈਂਡ ਵੀ ਵੇਚਣਗੇ ਤਾਂ ਜਾ ਕੇ ਜਿਹੜਾ ਆ ਇਹ ਆਪਣੀਆਂ ਐਕਚੁਅਲੀ ਸਰ ਜਿਹੜਾ ਹੈਗਾ ਆ ਵੀ ਉਹਨਾਂ ਚੀਜ਼ਾਂ ਤੇ ਪੈਸਾ ਜੋ ਅਨਸੈਸਰੀ ਖਰਚਿਆ ਜਿਹਦੀ ਲੋੜ ਨੀ ਜੀ।
0: ਜੀ
1: ਹੁਣ ਇੱਕ ਸ਼ਾਮ ਸ਼ਿਵ ਕੇ ਨਾਮ ਇਹ ਕੀ ਹੈਗੇ ਕੰਮ ਤੁਸੀਂ ਕਰਦੇ ਹੈਗੇ ਆ, ਕਰੋੜਾਂ ਰੁਪਇਆ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਫੂਕਣ ਡਏ ਹੈਗੇ ਆ
0: ਜੀ।
1: ਸੈਕੂਲਰ ਕੰਟਰੀ ਹੈਗਾ ਆ ਜੀ, ਤੁਸੀਂ ਸਿਰਫ ਸਰਕਾਰ ਦਾ ਕੰਮ ਨਹੀਂ ਆ ਲੋਕਾਂ ਦਾ ਧਰਮ ਦੇ ਉੱਤੇ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਧਾਰਮਿਕ ਕੰਮਾਂ ਲਈ ਪ੍ਰੇਰਿਤ ਕਰਨਾ ਜਾਂ ਉਹਨਾਂ ਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕਰਨਾ
0: ਜੀ।
1: ਸਰਕਾਰ ਦਾ ਕੰਮ ਤਾਂ ਜਿਹੜਾ ਹੈਗਾ ਆ ਕਿ ਸੈਕੂਲਰ ਹੋ ਕੇ ਲੋਕਾਂ ਦੇ ਹਿੱਤ ਵਿੱਚ ਪਾਲਿਸੀਆਂ ਬਣਾਉਣੀਆਂ ਤੇ ਉਹਨਾਂ ਨੂੰ ਲਾਗੂ ਕਰਨਾ ਜੀ।
0: ਜੀ
1: ਹੁਣ ਪਤਾ ਨੀ ਇਹੋ ਜੀ ਕੀ ਸੋਚ ਆ ਗਈ ਹੈਗੀ ਸਾਰੇ ਮੁਲਕ ਚ, ਸੈਂਟਰ ਚ ਬੀਜੇਪੀ ਜਿਹੜੀ ਇਹ ਕੰਮ ਕਰੀ ਜਾਂਦੀ ਆ, ਇੱਥੇ ਇਹ ਕਰੀ ਜਾਂਦੇ ਆ। ਉਹਨਾਂ ਨੇ ਜੇ ਰਾਮ ਮੰਦਿਰ ਬਣਾਇਆ, ਇਹਨਾਂ ਨੇ ਸੀਤਾ ਦਾ ਬਣਾਉਣਾ ਹੈ।
0: ਬਿਲਕੁਲ
1: ਲੁਧਿਆਣੇ ਦੇ ਵਿੱਚ ਕਹਿੰਦੇ ਆ ਸਨਾਤਨ ਧਰਮ ਹਾਲ ਬਣਾਉਣਾ ਆ ਜੀ ਕੋਈ
0: ਜੀ।
1: ਪਤਾ ਨੀ ਕਿਆ ਲੋਕਾਂ ਨੂੰ ਜਿਹੜਾ ਹੈਗਾ ਧਰਮਾਂ ਦੇ ਨਾਂ ਦੇ ਉੱਤੇ ਪਾੜ ਕੇ ਤੇ ਫੇਰ ਰਾਜ ਕਰਨ ਦੇ ਜਾਂ ਵੋਟਾਂ ਲੈਣ ਦੀ ਇੱਛਾ ਆ ਜੀ, ਹੋਰ ਤਾਂ ਕੁਛ ਨੀ।
0: ਬਿਲਕੁਲ ਬਿਲਕੁਲ
1: ਹਾਂਜੀ। ਸੋ ਤੇ ਇਹ ਤਾਂ ਹੈਗਾ ਸੀ ਜੀ DA ਦਾ ਸਟੇਟਸ
0: ਜੀ।
1: ਮੈਨੂੰ ਨਹੀਂ ਉਮੀਦ ਵੀ ਇਹ ਸਟੇਟਸ ਜਿਹੜਾ ਹੈਗਾ ਆ ਵੀ ਇਹ ਡਾਇਰੈਕਟਲੀ ਪੇਮੈਂਟ ਕਰਨਗੇ, ਕਿਉਂਕਿ ਪੈਸਾ ਕਿੱਥੋਂ ਅਰੇਂਜ ਕਰਨਗੇ 15,000 ਕਰੋੜ ਰੁਪਇਆ ਥੋੜਾ ਥੋੜੀ ਰਕਮ ਜੀ।
0: ਬਿਲਕੁਲ। ਤੇ ਸੈਂਗ ਸਾਹਿਬ ਅੱਜ ਜੋ ਵਿਧਾਨ ਸਭਾ ਦਾ ਸੈਸ਼ਨ ਹੋਇਆ, ਪਹਿਲੇ ਦਿਨ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ। ਚਲੋ ਪਤਾ ਨਹੀਂ ਇਹ ਵੀ ਚੀਜ਼ਾਂ ਚੱਲਣੀਆਂ ਚਾਹੀਦੀਆਂ, ਜੇ ਇਹ ਸਾਰਾ ਕੁਝ ਸ਼ਾਸਨ ਪ੍ਰਸ਼ਾਸਨ ਜਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਜੋ ਸਾਰਾ ਕੁਝ ਆਪਣੇ ਫਰਜ਼ ਪਹਿਚਾਣਦੀਆਂ ਹੁਣ ਤੇ ਬਾਅਦ ਦੇ ਵਿੱਚ ਸ਼ਰਧਾਂਜਲੀਆਂ ਦੇਣ ਦੀ ਜ਼ਰੂਰਤ ਹੀ ਕਿਉਂ ਪਵੇ ਜੀ?
1: ਪਰ ਸਭ ਬੇਨਤੀ ਇਹ ਹੈਗੀ ਆ, ਮੈਨੂੰ ਤਾਂ ਬਾਜਵਾ ਸਾਹਿਬ ਦੀ ਅੱਜ ਦੀ ਕਾਰਗੁਜ਼ਾਰੀ ਨਹੀਂ ਸਮਝ ਆਈ
0: ਜੀ।
1: ਪਹਿਲਾਂ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੁੱਛਣ ਚੱਲ ਗਏ ਜੀ ਵੀ ਮਾਨ ਸਾਹਿਬ ਦਾ ਕੀ ਕਰਨਾ। ਉਹ ਕਹਿੰਦੇ ਮੂੰਹ ਭਰੇ ਨੂੰ ਸਿੱਧਾ ਮੂੰਹ ਨਾ ਗੱਲ ਕਰਿਓ, ਉਹਨਾਂ ਪੁੱਠੇ ਮੂੰਹ ਨਾ ਮੂੰਹ ਭਰੇ ਘੁਮਾ ਕੇ ਗੱਲ ਕਰਿਓ ਹੈ ਜੀ।
0: ਮੁੜਕੇ ਕੁਲਤਾਰ ਸਿੰਘ
1: ਮੁੜ ਕੇ ਆ ਕੇ ਸਪੀਕਰ ਸਪੀਕਰ ਸਾਹਿਬ ਨੂੰ ਪੁੱਛਣ ਲੱਗ ਪਏ ਤੁਸੀਂ
0: ਜੀ।
1: ਸਪੀਕਰ ਸਾਹਿਬ ਨੇ ਜਿਹੜਾ ਹੈਗਾ ਆ ਉਹਨਾਂ ਨੇ ਮਤਲਬ ਜਿਹੜਾ ਆ ਵੀ ਡਿਊਲ ਜਿਹਾ ਆਂਸਰ ਦੇਤਾ ਕੇ ਹਾਂਜੀ ਅਕਾਲ ਤਖ਼ਤ ਮਹਾਨ ਆ ਜੀ, ਬਾਕੀ ਉਹਨਾਂ ਨੇ ਕਰ ਦਿੱਤਾ ਵੀ ਸਿੱਖ ਸੰਗਤ ਜਿਹੜੀ ਹੈਗੀ ਆ ਹਾਂਜੀ ਉਹ ਸੰਗਤ ਹਾਂਜੀ ਸੰਗਤ ਦੀ ਇੰਪੋਰਟੈਂਸ ਸਮਝਾ ਕੇ ਵੀ ਹਾਂਜੀ ਸੰਗਤ ਦੇਖੇਗੀ ਹਾਂਜੀ। ਸੋ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਫੋਕਸ ਕਰਨਾ ਹੀ ਨਹੀਂ ਚਾਹੀਦਾ ਹੈਗਾ ਸੀਗਾ ਜੀ। ਸਰ ਇਹਨਾਂ ਦਾ ਹੋਮਵਰਕ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਹੋਣਾ ਚਾਹੀਦਾ। ਤੁਸੀਂ ਦੇਖੋ ਨਾ ਸਰਕਾਰ ਦਾ ਤਾਂ ਰਵੱਈਆ ਪਹਿਲਾਂ ਹੀ ਏਦਾਂ ਹੈਗਾ ਆ। ਹਰਜੋਤ ਬੈਂਸ ਜਿਹੜਾ ਹੈਗਾ ਆ, ਤੁਸੀਂ ਦੇਖੋ ਮੰਤਰੀ ਕੀ ਕਹਿੰਦਾ ਅਗਲੇ ਬੰਦੇ ਨੂੰ ਬਈ ਮੈਂ ਜਵਾਬ ਦੇ ਲੈਣਾ ਜੀ, ਮੈਂ ਤਿਆਰੀ ਨਾਲ ਆਇਆ ਪੂਰੀ ਨਾਲ, ਮੈਂ ਤਿਆਰੀ ਨਾਲ ਆਇਆ, ਚੱਲ ਪੁੱਤ ਚੱਲ ਪੁੱਤ,
0: ਦੂਸਰੇ ਪਾਸੇ ਅੰਕੜੇ ਕਹਿੰਦੇ 31,370 ਅਸਾਮੀਆਂ ਖਾਲੀ ਪਈਆਂ ਨੇ।
1: ਹਾਂਜੀ ਉਹ ਠੀਕ ਗੱਲ ਹੈਗੀ ਆ। ਉਹ ਤੋਂ ਇਲਾਵਾ ਸਰ ਇਹਦੇ ਨਾਲੋਂ ਨਾ ਸਰ ਇਹਨਾਂ ਨੂੰ ਚਾਹੀਦਾ ਸੀਗਾ, ਰਾਘਵ ਚੱਢੇ ਨੇ ਪਾਰਲੀਮੈਂਟ ਦੇ ਵਿੱਚ ਇਸ ਇਸ਼ੂ ਤੇ ਬਹਿਸ ਕੀਤੀ ਹੈ ਜੀ ਵੀ ਭਾਈ ਪੰਜਾਬ ਦੇ ਵਿੱਚ ਜਿਹੜਾ ਆ ਪੇਪਰ ਲੀਕ ਹੋਏ ਆ, 6 ਪੇਪਰ ਲੀਕ ਹੋਏ ਆ ਜੀ। ਇਹ ਜਿਹੜੇ ਹੈਗੇ ਆਮ ਆਦਮੀ ਪਾਰਟੀ ਕਾਕਰੋਚ ਜਨਤਾ ਪਾਰਟੀ ਨੂੰ ਸਮਰਥਨ ਦੇ ਕੇ ਤੇ ਇੱਥੇ ਅੰਦੋਲਨ ਕਰਾ ਕੇ ਤੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਲੈ ਕੇ ਗਈ ਆ। ਆਪਣੇ ਰਾਜ ਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਦੇ 5 ਪੇਪਰ ਤਾਂ ਰਿਲੇਟਡ ਟੂ ਹਰਜੋਤ ਬੈਂਸ ਨਾਲ ਆ ਜੀ, 1 ਪੇਪਰ ਫਾਰਮੇਸੀ ਵਾਲਾ ਜਿਹੜਾ ਹੈਗਾ ਆ ਡਾਕਟਰ ਬਲਵੀਰ ਸਿੰਘ ਨਾਲ ਰਿਲੇਟਡ ਆ ਜੀ। ਸੋ ਇਹਨਾਂ ਦੋਨਾਂ ਮੰਤਰੀਆਂ ਦਾ ਅਸਤੀਫ਼ਾ ਤਾਂ ਬਣਦਾ ਨਾ ਜੀ, ਪਰ ਸਵਾਲ ਇਹ ਹੈਗਾ ਆ ਵੀ ਜਦ ਤੱਕ ਕੋਈ ਐਜੀਟੇਸ਼ਨ ਨਾ ਹੋਵੇ, ਸਰਕਾਰ ਲਈ ਖਤਰਾ ਨਾ ਪੈਦਾ ਹੋ ਜਾਏ, ਤਦ ਤੱਕ ਤਾਂ ਇਹੋ ਜਿਹੀ ਗੱਲ ਕਰਦੇ ਹੀ ਨੀ ਜੀ।
0: ਪਰ ਸਾਈਂ ਸਾਹਿਬ ਇੱਕ ਗੱਲ ਹੈ ਕਿ ਚਲੋ ਵਿਰੋਧੀ ਧਿਰ ਨੇ ਤਾਂ ਕਿਸੇ ਕਿਸੇ ਨਾ ਕਿਸੇ ਇਸ਼ੂ ਦੇ ਉੱਤੇ ਘੇਰਨਾ ਹੀ ਆ, ਤੇ ਇਹਨਾਂ ਦਾ ਵੀ ਬਣਦਾ ਚਲੋ ਅੱਜ ਵੀ ਲੱਗਦਾ ਕਿ ਰੌਲਾ ਰੱਪਾ ਪਿਆ, ਸਦਨ ਵੀ ਛੱਡਿਆ, ਸਾਰਾ ਕੁਝ ਕੀਤਾ, ਪਰ ਉਹਨਾਂ ਨੇ ਜੇ ਆਪਣੀ ਗੱਲ ਰੱਖਦੇ ਆ ਚੰਗੀ ਤਰ੍ਹਾਂ ਤੇ ਸਰਕਾਰ ਦਾ ਫਰਜ਼ ਇਹ ਵੀ ਤਾਂ ਬਣਦਾ ਨਾਲ ਕਿ ਉਹਦੇ ਉੱਤੇ ਐਨ ਟਿਕਾਊ ਤੇ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਤਾਂ ਕਿਤੇ ਨਾ ਕਿਤੇ ਦਿੱਤਾ ਜਾ ਸਕਦਾ ਕਿ ਉਹਦੇ ਵਿੱਚ ਵੀ ਜਿਵੇਂ ਚੀਮਾ ਸਾਹਿਬ ਵੀ ਤੁਹਾਡੇ ਸਮਿਆਂ ਚ ਹੋਇਆ ਜੀ, ਜਿੱਦਾਂ ਮਾਨ ਸਾਹਿਬ ਕਹਿ ਦਿੰਦੇ ਨੇ ਕਿ ਉਹ ਤੁਹਾਡਾ ਹੀ ਕਰਜ਼ਾ ਚੜਾਇਆ ਹੋਇਆ ਉਹੀ ਲਾ ਰਹੇ ਆ ਜੀ, ਉਹ ਦੂਸ਼ਣਬਾਜ਼ੀ ਜਾਂ ਉਹ ਚੀਜ਼ਾਂ ਦੇ ਉੱਤੇ ਕੋਈ ਸਪਸ਼ਟ ਮਤਲਬ ਕਿ ਜਿਹਦੇ ਨਾਲ ਕੱਲੇ ਇਹਦੇ ਵਿੱਚ ਇਹੀ ਨਹੀਂ ਹੈਗਾ ਕਿ ਜਿਹੜੇ ਸਾਹਮਣੇ ਓਪੋਜੀਸ਼ਨ ਆ ਜਾਂ ਲੀਡਰ ਸਾਹਮਣੇ ਬੈਠੇ ਨੇ ਉਹਨਾਂ ਨੂੰ ਤਸੱਲੀ ਕਰਨੀ ਆ, ਪੂਰਾ ਸੂਬਾ ਪੰਜਾਬ ਸੁਣ ਰਿਹਾ ਤੁਹਾਡੀਆਂ ਗੱਲਾਂ ਬਾਤਾਂ, ਘੱਟੋ ਘੱਟ ਲੋਕਾਂ ਦੀ ਤਸੱਲੀ ਤਾਂ ਹੋਵੇ ਵੀ ਹਾਂ ਵੀ ਆਹ ਗੱਲ ਸਹੀ ਕਹਿ ਰਹੇ ਹੋ, ਫੈਸਲਾ ਆਪੇ ਹੀ ਕਰ ਲੈਣਗੇ ਵੀ ਗਲਤ ਕੌਣ ਆ ਤੇ ਸਹੀ ਕੌਣ ਆ।
1: ਭਾਰਤ ਸਾਹਿਬ ਜਿਹੜੇ ਬੰਦੇ ਤਾਂ ਸਮਝ ਰੱਖਦੇ ਆ ਉਹ ਤਾਂ ਇਹਨਾਂ ਦੀ ਜਦੋਂ ਬਹਿਸ ਦੇਖਦੇ ਵਿਧਾਨ ਸਭਾ ਚ ਉਹ ਤਾਂ ਕੰਧ ਚ ਸਿਰ ਮਾਰਨ ਨੂੰ ਕਰਦੇ ਆ, ਉਹ ਕਹਿੰਦੇ ਸੀ ਇਹ ਦੱਸੋ ਤੁਸੀਂ ਕਰਦੇ ਹੈਗੇ ਮੁੱਦਿਆਂ ਨੂੰ ਐਡਰੈਸ ਨਹੀਂ ਕਰਦੇ, ਮੁੱਦੇ ਪੰਜਾਬ ਦੇ ਵਿੱਚ ਸਾਰੇ ਹੀ ਲਟਕਦੇ ਪਏ, ਕੋਈ ਤੁਸੀਂ ਕਿਸੇ ਮੁੱਦੇ ਨੂੰ ਜਿਹੜਾ ਆ ਸੋਲਵ ਕਰਕੇ ਕੰਕਰੀਟ ਰਿਜ਼ਲਟ ਤੱਕ ਪਹੁੰਚੇ ਹੋਵੋ ਹਾਂਜੀ, ਜੇ ਉਧਰ ਜਿਹੜਾ ਹੈਗਾ ਆ ਤੁਹਾਡੀਆਂ ਦੋ ਸੀਗਾ ਜੀ ਬਈ ਪ੍ਰਾਇਓਰਟੀ ਸੀਗੀਆਂ ਜੀ ਸਿੱਖਿਆ ਤੇ ਮੈਡੀਕਲ ਹੈਗੀ, ਸਿੱਖਿਆ ਜਿਹੜਾ ਹੈਗਾ ਆ ਉਹਦਾ ਹਾਲ ਇਹ ਹੈਗਾ ਆ ਵੀ 31,000 ਅਧਿਆਪਕ ਅਸਾਮੀਆਂ ਜਿਹੜੀਆਂ ਆ ਉਹ ਖਾਲੀ ਪਈਆਂ ਆ, ਇਸੇ ਤਰੀਕੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਆ, ਦੋਨਾਂ ਦਾ ਸਿੱਖਿਆ ਤੇ ਸਿਹਤ ਦੋਨਾਂ ਦਾ ਹੀ ਬੁਰਾ ਹਾਲ ਆ ਜੀ। ਬਾਕੀ ਹੋਰ ਤਾਂ ਇਹਨਾਂ ਨੇ ਕੋਈ ਜਿਹੜਾ ਆ ਕੰਪਲੀਕੇਟਡ ਮਤਲਬ ਇਹ ਜਿਹੜੀ ਹੈਗੀ ਆ ਇਸ਼ੂ ਉਹਨੂੰ ਰਿਜ਼ੋਲਵ ਤਾਂ ਕੀਤਾ ਹੀ ਨਹੀਂ ਜੀ।
0: ਬਿਲਕੁਲ ਹੈ ਜੀ,
1: ਹਾਂ ਜੀ, ਹੁਣ ਅੱਜ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੂੰ ਝਾੜ ਵੀ ਪਈ ਪੰਜਾਬ ਸਰਕਾਰ ਨੂੰ, ਔਰ ਚੀਫ ਜਸਟਿਸ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਦੇਖ ਰਹੇ ਹਾਂ ਲੰਬੇ ਸਮੇਂ ਤੋਂ ਵੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੀਆਂ ਜਿਹੜੀਆਂ ਹੈਗੀਆਂ ਡਾਇਰੈਕਸ਼ਨਸ ਉਹਨਾਂ ਨੂੰ ਡਿਫਾਈ ਕਰ ਰਹੀ ਆ ਹੈਂਜੀ, ਮੰਨਦੀ ਨਹੀਂ ਪਈ, ਤੇ ਉਹ ਕਹਿੰਦੇ ਵੀ ਜੇ ਹੁਣ ਵੀ ਇਹੋ ਜਿਹਾ ਕੁਛ ਕੀਤਾ ਤੇ ਅਸੀਂ ਜਿਹੜਾ ਹੈਗਾ ਆ ਵੀ ਕੋਈ ਕੰਕਰੀਟ ਸਟੈਪ ਲੈਣ ਲਈ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਜੀ।
0: ਪਰ ਜਿਵੇਂ ਸੈਂਸ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਹੋ ਸਕਦਾ ਕਿ ਉੱਪਰਲੀ ਕੋਰਟ ਦੇ ਵਿੱਚ ਵੀ ਓਬਜੈਕਸ਼ਨ ਕਰ ਦੇਣ ਇਸ ਚੀਜ਼ ਦੇ ਉੱਤੇ ਸਹਿਮਤ ਨਾ ਹੋਣ, ਤਾਂ ਕਿ ਉੱਪਰਲੀ ਕੋਰਟ ਦੇ ਉੱਤੇ ਵੀ ਝਾੜ ਪੈ ਸਕਦੀ ਹੈ?
1: ਝਾੜ ਨਹੀਂ ਪੈਂਦੀ ਹੁੰਦੀ ਵੀ, ਦੇਖੋ ਅਪੀਲ ਦਾ ਰਾਈਟ ਤਾਂ ਹੁੰਦਾ ਹੀ ਹੈ ਨਾ ਜੀ, ਉਹ ਰਾਈਟ ਜਿਹੜਾ ਅਵੇਲ ਕਰਨਗੇ ਉਹ ਟਾਈਮ ਪਾਸ ਵਾਸਤੇ ਆ ਜੀ ਇਹਨਾਂ ਦਾ, ਇਹ ਦੇਖਣਗੇ ਵੀ 30 ਦਿਨ ਦੇ ਅੰਦਰ ਅੰਦਰ ਜਿਹੜਾ ਹੈਗਾ ਜਾਂ ਫੈਸਲਾ ਕਰਨਾ, ਉਹ 30 ਦਿਨ ਤਾਂ ਇੱਦਾਂ ਹੀ ਕਰਨਗੇ, 28ਵੇਂ ਦਿਨ ਕਰ ਦੇਣਗੇ, 29ਵੇਂ ਦਿਨ ਕਰ ਦੇਣਗੇ
0: ਜੀ,
1: ਹੈਂਜੀ, ਫੇਰ ਮੁੜ ਕੇ ਜਿਹੜਾ ਹੈਗਾ ਆ ਉਹਨੂੰ ਜਿਹੜੇ ਆ ਉਹਨੂੰ ਅਨਲਿਸਟ ਕਰਾਉਣ ਦੇ ਵਿੱਚ ਟਾਈਮ ਥੋੜਾ ਕੰਜ਼ਿਊਮ ਕਰ ਲੈਣਗੇ
0: ਜੀ,
1: ਤੇ ਜੇ ਜਿਹੜਾ ਹੈਗਾ ਜਿੱਦਣ ਜਿੱਦਣ ਅਨਲਿਸਟ ਹੋਇਆ 1-2 ਤਰੀਕਾਂ ਲੈ ਕੇ ਤੇ ਚੱਲ ਮੇਰੇ ਭਾਈ ਉਹਨਾਂ ਦੇ ਵਿੱਚ ਜਿਹੜਾ ਆ ਕੋਡ ਆਫ ਕੰਡਕਟ ਲੱਗ ਹੀ ਜਾਣਾ, ਦੇਣਾ ਦੂਣਾ ਇਹਨਾਂ ਨੇ 15,000 ਕਰੋੜ ਕਿੱਥੋਂ ਆ ਜੀ।
0: ਬਿਲਕੁਲ ਜੀ
1: ਜੀ ਸਰ,
0: ਤੇ ਸੈਣੀ ਸਾਹਿਬ ਇੱਕ ਚਲੋ ਮੈਂ ਖਬਰ ਕਰਨੀ ਸੀ ਤੇ ਤੁਹਾਡੇ ਨਾਲ ਹੀ ਸਾਂਝੀ ਕਰ ਲੈਣੇ ਆ, ਚਲੋ ਕਾਂਗਰਸ ਦਾ ਕਲੇਸ਼ ਜੋ ਚੱਲ ਰਹੀ ਆ ਉਹ ਸਭ ਦੇ ਸਾਹਮਣੇ ਹੀ ਆ ਜੀ,
1: ਉਹ ਵੀ ਉਹ ਭਾਰਤ ਸਾਹਿਬ ਉਹਦੇ ਬਾਰੇ ਮੈਂ ਬੇਨਤੀ ਕਰਾਂ, ਉਹਦੇ ਬਾਰੇ ਮੈਂ ਬੇਨਤੀ ਕਰਾਂ, ਉਹ ਮੁਕਤਸਰ ਦੇ ਵਿੱਚ ਇੱਕ ਪੋਸਟਰ ਲੱਗਿਆ ਜੀ,
0: ਹਾਂਜੀ
1: ਹਾਂਜੀ ਉਹਦੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਹਾਂਜੀ, ਇਹ ਜਿਹੜੇ ਹੈਗੇ ਆ ਇਹਨਾਂ ਦਾ ਇੰਚਾਰਜ ਜਿਹੜਾ ਆ ਬਘੇਲ ਸਾਹਿਬ ਉਹਨਾਂ ਨੂੰ ਸਾਂਡਰਸ ਦਾ ਰੂਪ ਜਿਹੜਾ ਆ ਦਿਖਾਇਆ ਗਿਆ ਜਿੱਦਾਂ ਹੈਗਾ ਆ ਜੀ, ਤੇ ਉਹਨਾਂ ਨੇ ਜਿਹੜਾ ਨਾਰਾ ਦਿੱਤਾ ਸੀ ਗੋ ਬੈਕ ਹੈਂਜੀ
0: ਜੀ,
1: ਤੇ ਉਹ ਇਸੇ ਤਰੀਕੇ ਨਾਲ ਸਾਈਮਨ ਕਮਿਸ਼ਨ ਆਪਾਂ ਪੜ੍ਹਦੇ ਹੁੰਦੇ ਸੀ, ਸਾਈਮਨ ਕਮਿਸ਼ਨ ਵਾਪਸ ਜਾਓ ਹੈਂਜੀ, ਉਹ ਹਿਸਾਬ ਇੱਦਾਂ ਆ ਇੱਥੇ ਜਿਹੜਾ ਹੈਗਾ ਆ ਕਹਿਤਾ ਬਘੇਲ ਵਾਪਸ ਜਾਓ
0: ਜੀ,
1: ਕਹਿਣ ਦਾ ਭਾਵ ਇਹ ਹੈਗਾ ਆ ਕਿ ਬਘੇਲ ਸਾਹਿਬ ਜਦੋਂ ਆਉਂਦੇ ਹੈਗੇ ਆ ਉਹ ਸਮੱਸਿਆ ਵਧਾ ਕੇ ਜਾਂਦੇ ਆ, ਘਟਾ ਕੇ ਨਹੀਂ ਜਾਂਦੇ
0: ਜੀ। ਪਰ ਵੱਡੀ ਗੱਲ ਇਹ ਹੈਗੀ ਆ ਕਿ
1: ਪੋਸਟਰ
0: ਕੌਣ ਲਵਾਈ ਜਾਂਦਾ ਜੀ, ਇਹ ਸਮਝ ਨਹੀਂ ਆਉਂਦੀ ਜੀ।
1: ਵੱਡੀ ਗੱਲ ਇਹ ਹੈਗੀ ਆ ਕਿ ਪੰਜਾਬ ਪ੍ਰਧਾਨ ਦੀ ਕੰਸਟੀਚੁਐਂਸੀ ਚ ਲੱਗ ਰਹੇ ਹੈਗੇ ਆ ਰਾਜਾ ਵੜਿੰਗ
0: ਜੀ,
1: ਹੈਂਜੀ, ਦੇਖੋ ਕਾਂਗਰਸ ਵਾਲੇ ਜੇ ਰਾਜਾ ਵੜਿੰਗ ਨੂੰ ਸਵੀਕਾਰ ਨਹੀਂ ਕਰ ਰਹੇ ਤੇ ਉਧਰ ਉਹਨਾਂ ਤੇ ਵੀ ਜਿਹੜੀ ਹੈਗੀ ਆ ਹਾਈ ਕਮਾਂਡ ਦੀ ਜਿੱਦ ਆ
0: ਜੀ,
1: ਮੈਂ ਮਤਲਬ ਔਫ ਦਾ ਇਹ ਜਿਹੜਾ ਹੈਗਾ ਆ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ, ਮੈਂ ਕਿਹਾ ਔਜਲਾ ਸਾਹਿਬ ਮੈਂ ਨਾ ਕਦੀ ਵੀ ਰਾਹੁਲ ਗਾਂਧੀ ਨੂੰ ਇਸੇ ਕਰਕੇ ਨਹੀਂ ਐਪਰੀਸ਼ੀਏਟ ਕੀਤਾ ਕਿ ਉਹਦੇ ਬੰਦਾ ਆਪਣੇ ਨਾ ਡਿਸੀਜਨ ਤੋਂ ਪਹਿਚਾਣਿਆ ਜਾਂਦਾ। ਇਹ ਥੋੜਾ ਕਿ ਤੁਸੀਂ ਕੋਈ ਡਿਸੀਜਨ ਲੈ ਲਿਆ ਹੈਗਾ ਆ ਤੇ ਚਾਹੇ ਗਲਤ ਆ ਚਾਹੇ ਸਹੀ ਆ, ਪਰ ਮੈਂ ਕਹਿਤਾ ਤੇ ਕਹਿਤਾ
0: ਜੀ।
1: ਹਾਂਜੀ, ਤੁਸੀਂ ਗਰਾਉਂਡ ਜਿਹੜੀ ਹੈਗੀ ਆ ਰਿਪੋਰਟ ਤਾਂ ਦੇਖੋ ਵੀ ਗਰਾਉਂਡ ਤੇ ਜਿਹੜਾ ਆ ਵੀ ਭਾਈ ਰਾਜਾ ਵੜਿੰਗ ਸਵੀਕਾਰਿਆ ਨਹੀਂ ਗਾ, ਉਹ ਕਾਂਗਰਸ ਦਾ ਨੁਕਸਾਨ ਕਰੇਗਾ, ਤੁਸੀਂ ਬਦਲ ਦਿੰਦੇ
0: ਜੀ।
1: ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਭਾਈ ਚੰਨੀ ਸਾਹਿਬ ਦੀ ਮੂਵਮੈਂਟ ਹੈਗੀ, ਉਹਦੇ ਨਾਲ ਕਾਂਗਰਸ ਨੂੰ ਵਾਧੂ ਨੁਕਸਾਨ ਹੋ ਰਿਹਾ ਤੇ ਉਸ ਤੋਂ ਵੱਧ ਚੰਨੀ ਸਾਹਿਬ ਨੂੰ ਖੁਦ ਵੀ ਹੋ ਰਿਹਾ ਆ
0: ਜੀ,
1: ਕਿਉਂਕਿ ਚੰਨੀ ਸਾਹਿਬ ਦੇ ਸਮਰਥਕ ਜੋ ਕਰ ਰਹੇ ਹੈਗੇ ਆ ਨਾ ਜੀ, ਉਹ ਸਾਰਾ ਕੁਛ ਜਿਹੜਾ ਆ ਉੱਥੇ ਦਿੱਲੀ ਪਹੁੰਚਣੀ ਆ ਉਹਨਾਂ ਦੀਆਂ ਵੀਡੀਓ
0: ਜੀ,
1: ਉਹ ਵੱਧ ਕੀ ਕਰਨਗੇ ਜੀ, ਉਹ ਜਿਹੜਾ ਹੈਗਾ ਆ ਚੰਨੀ ਸਾਹਿਬ ਨੂੰ ਟਿਕਟ ਦੇ ਦੇਣਗੇ, ਉਹਨਾਂ ਦੇ ਨਾਲ ਸੱਜੇ ਖੱਬੇ ਜਿਹੜੇ ਹੈਗੇ ਉਹਨਾਂ ਨੂੰ ਟਿਕਟਾਂ ਹੀ ਨਹੀਂ ਮਿਲਣੀਆਂ ਜੀ।
0: ਨਾਲੇ ਇਸ ਸਮੇਂ ਦੇ ਵਿੱਚ ਤਾਂ ਕੋਈ ਵੀ ਪਾਰਟੀ ਹੈ ਸੈਣੀ ਸਾਹਿਬ, ਉਹਨੂੰ ਹੁੰਦਾ ਵੀ ਕੰਮ ਕਰੀਏ ਜੋੜਨ ਦਾ, ਹਰ ਕਿਸੇ ਨੂੰ ਨਾਲ ਲੈ ਕੇ, ਜਿਹੜਾ ਰੁੱਸਿਆ ਉਹਨੂੰ ਵੀ ਮਨਾ ਕੇ ਲਿਆਈਏ, ਪਰ ਇਹ ਤਾਂ ਜਿਹੜੇ ਨਾਲ ਤੁਰੇ ਫਿਰਦੇ ਉਹਨਾਂ ਨੂੰ ਵੀ ਰਸਾਉਣ ਨੂੰ ਫਿਰਦੇ ਆ।
1: ਬਸ ਇਹੀ ਗੱਲ ਹੈਗੀ ਆ ਨਾ ਜੀ, ਹੁਣ ਸਵਾਲ ਤਾਂ ਇਹ ਹੈਗਾ ਕਿ ਚੰਨੀ ਸਾਹਿਬ ਨੂੰ ਵੀ ਮੈਂ ਬੜਾ ਪਾਪੂਲਰ ਮੁੱਖ ਮੰਤਰੀ ਸੀਗਾ ਜੀ,
0: ਜੀ
1: ਉਹ ਤਾਂ ਹੈਗਾ ਜੀ ਵੀ ਠੀਕ ਆ ਭਾਈ, ਜਿੰਨਾ ਕੁ ਜਿਹੜਾ ਹੈਗਾ ਆ ਭਗਵੰਤ ਮਾਨ ਹਸਾਉਂਦੇ ਹੈਗੇ ਆ, ਤੁਸੀਂ ਵੀ ਓਦਾਂ ਦੀਆਂ ਗੱਲਾਂ ਕਰਕੇ ਜਿਹੜਾ ਆ ਕਦੀ ਤੁਸੀਂ ਬੱਕਰੀ ਚੋਣ ਲੱਗ ਪੈਨੇ ਆ, ਕਦੀ ਕੋਈ ਕਰਨ ਲੱਗ ਪੈਨੇ ਆ ਜੀ।
0: ਹਾਂਜੀ
1: ਸਰ, ਅੱਜ ਟਿਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਜੀ ਸ਼੍ਰੀ ਰਣਜੀਤ ਸਿੰਘ ਕੋਕੀ ਗਿੱਲ ਹੋਣਾ ਨਾਲ
0: ਜੀ,
1: ਉਹਨਾਂ ਨੇ ਸਰ ਜਿਹੜਾ ਹੈਗਾ ਆ ਵੀ ਇਹ ਪਾਣੀ ਦੇ ਮੁੱਦੇ ਦੇ ਉੱਤੇ ਬੜੀਆਂ ਡੂੰਘੀਆਂ ਗੱਲਾਂ ਦੱਸੀਆਂ ਵੀ ਜਿਹੜਾ ਹੈਗਾ ਰਾਇਲਟੀ ਸਾਡੀ ਜਿਹੜੀ ਆ ਉਹ ਕਦੋਂ ਤੋਂ ਬਕਾਇਆ ਪਈ ਹੈਗੀ ਆ, 1956 ਦੇ ਵਿੱਚ ਜਦੋਂ ਰਾਇਲਟੀ ਦੀ ਮੰਗ ਕੀਤੀ ਸੀ ਉਸ ਵੇਲੇ ਦਾ ਸਾਡਾ ਮਿਨਿਸਟਰ ਸੀਗਾ ਇਰੀਗੇਸ਼ਨ ਮਿਨਿਸਟਰ, ਉਹਨੇ 8 ਮਹੀਨੇ ਇਸ ਚੀਜ਼ ਦੇ ਸਾਈਨ ਨਹੀਂ ਸੀ ਕੀਤੇ ਵੀ ਰਾਜਸਥਾਨ ਦੇ ਪਾਣੀ ਵਾਸਤੇ, ਉਹਨਾਂ ਨੇ ਕਿਹਾ ਵੀ ਭਾਈ ਪਹਿਲਾਂ ਸਾਡੀ ਰਾਇਲਟੀ ਤੈਅ ਕਰੋ
0: ਜੀ।
1: ਉਹਨਾਂ ਨੇ ਕਿਹਾ ਵੀ ਕੋਈ ਗੱਲ ਨੀ ਜੀ, ਅਗਲੀ ਮੀਟਿੰਗ ਦੇ ਵਿੱਚ ਉਹਨੂੰ ਸਿਧਾਂਤਕ ਤੌਰ ਤੇ ਮਨਜ਼ੂਰ ਵੀ ਕਰ ਲਿਆ ਤੇ ਸੈਂਟਰ ਨੇ ਉਹਦਾ ਤੇ ਦੇਖ ਕੇ ਵੀ ਦੇ ਦਿੱਤਾ
0: ਜੀ,
1: ਤੇ ਕਿਹਾ ਇਸ ਚੀਜ਼ ਦੀ ਤੈਅ ਜਿਹੜਾ ਕਰਨਾ ਹੈਗਾ ਵੀ ਕਿੰਨੀ ਰਕਮ ਬਣਦੀ ਆ ਜੀ, ਇਹ ਅਗਲੀ ਮੀਟਿੰਗ ਚ ਤੈਅ ਕਰਾਂਗੇ
0: ਜੀ।
1: ਉਹ 60 ਤੋਂ ਬਾਅਦ ਮੀਟਿੰਗ ਨੀ ਹੋਈ ਸਰ
0: ਜੀ,
1: ਤਾਂ ਕਿਸੇ ਨੇ ਹੁਣ ਗੱਲ ਤਾਂ ਇਹ ਕਿ ਇਹ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ ਸਕਾਲਰਸ ਕੋਲੋਂ ਵੱਡੇ ਪੱਤਰਕਾਰ ਇਹਨਾਂ ਕੋਲੋਂ ਸਮਝਣੇ ਚਾਹੀਦੇ ਸੀ, ਸਮਝ ਕੇ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਸੀ
0: ਜੀ।
1: ਮੈਂ ਤਾਂ ਇਸ ਚੀਜ਼ ਦੇ ਵਿੱਚ ਜਿਹੜਾ ਹੈਗਾ ਆ ਪੰਜਾਬ ਦੀ ਬਿਊਰੋਕਰੇਸੀ ਨੂੰ ਵੀ ਦੋਸ਼ ਦਿੰਦਾ ਆ ਕਿ ਉਹਨਾਂ ਨੇ ਵੀ ਕਦੀ ਜਿਹੜਾ ਆ ਸੰਜੀਦਾ ਹੋ ਕੇ ਪੰਜਾਬ ਦੇ ਹਿੱਤ ਦੀ ਕੋਈ ਗੱਲ ਜਿਹੜੀ ਆ ਉਹ ਕੀਤੀ ਨੀ ਜੀ, ਨਾ ਕਦੀ ਮੁੱਖ ਮੰਤਰੀ ਨੂੰ ਦੱਸਿਆ ਵੀ ਭਾਈ ਆਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਪਲੀਟ ਕਰਨਾ ਜ਼ਰੂਰੀ ਆ
0: ਜੀ।
1: ਉਹ ਕੰਮ ਜਿਹੜੇ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਸੀ ਉਹ ਇਗਨੋਰ ਹੋ ਗਏ, ਬਸ ਚੱਲ ਪਈ ਇੱਥੇ ਵੀ ਹਾਂ ਜੀ 35 ਤਰੀਕ ਨੂੰ ਤੁਹਾਡੇ ਟੂੰ ਟੂੰ ਹੋਊਗੀ, ਅਗਲੇ ਕਹਿੰਦੇ ਹੁਣ ਜਿਹੜਾ ਮੁਲਾਜ਼ਮ ਆ ਉਹਨਾਂ ਦੇ ਵੀ ਟੂੰ ਟੂੰ ਕਰਾਓ
0: ਜੀ,
1: ਤੇ ਫੇਰ ਜਿਹੜਾ ਹੈਗਾ ਤੁਹਾਡਾ ਸਰਨਾ ਓਦਾਂ ਨੀ ਸਰਨਾ ਜੀ।
0: ਸੈਣੀ ਸਾਹਿਬ ਇੱਕ ਦਿਨ ਮੈਂ ਇਹਦੇ ਵਿੱਚ ਆਪ ਵੀ ਸੋਚ ਰਿਹਾ ਸੀ, ਜਿੱਦਾਂ ਮੈਂ ਕਈ ਵਾਰੀ ਸੋਚਦਾ ਕਿ ਇਹ ਵੀ ਇੱਕ ਕਲਾ ਕਲੇਸ਼ੀ ਜਿਹੜਾ ਕਹਿ ਸਕਦੇ ਆ ਬਣਾਇਆ ਜਾਂਦਾ, ਜਾਂ ਉਹ ਸਾਰੀਆਂ ਚੀਜ਼ਾਂ ਵੋਟਾਂ ਦੇ ਲਾਗੇ ਆ ਕੇ ਪਾਣੀਆਂ ਦਾ ਮੁੱਦਾ ਚੱਕ ਲਿਆ ਜਾਂਦਾ ਵੱਖਰੀਆਂ ਚੀਜ਼ਾਂ, ਪਰ ਮੈਂ ਇੱਕ ਦਿਨ ਇਹਦੇ ਉੱਤੇ ਵਿਚਾਰ ਕਰ ਰਿਹਾ, ਜਿੱਦਾਂ ਕਹਿ ਲਓ ਕਿ ਆਪਣਾ ਚੀਨ ਤੋਂ ਉੱਪਰਲੇ ਪਾਸੇ ਤੋਂ ਨੌਰਥ ਦੇ ਵਿੱਚ ਐਨ ਟੋਪ ਤੇ ਚੱਲ ਜਾਈਏ ਤੇ ਉੱਥੋਂ ਜਦੋਂ ਨਦੀਆਂ ਸ਼ੁਰੂ ਹੁੰਦੀਆਂ ਨੇ ਉਸ ਦੇ ਵਿੱਚ ਫਿਰ ਕਹਿ ਸਕਦੇ ਆ ਕਿ ਆਪਣਾ ਤਿੱਬਤ ਆਉਂਦਾ ਹੈ, ਜਾਂ ਫਿਰ ਕਹਿ ਲਓ ਕਿ ਆਪਣਾ ਕਹਿ ਲਓ ਹਿਮਾਚਲ ਦਾ ਏਰੀਆ ਜੰਮੂ ਕਸ਼ਮੀਰ ਦਾ ਏਰੀਆ ਆ ਜਾਂਦਾ ਹੈ, ਤੇ ਫਿਰ ਪੰਜਾਬ ਆਉਂਦਾ ਹੈ, ਫਿਰ ਹਰਿਆਣੇ ਦੀ ਗੱਲ ਹੈ, ਫਿਰ ਰਾਜਸਥਾਨ ਜਾਂ ਬੰਬੇ ਤੱਕ ਵੀ ਜਿੱਥੇ ਤੱਕ ਵੀ ਪਾਣੀ ਜਦੋਂ ਸਮੁੰਦਰਾਂ ਦੇ ਵਿੱਚ ਮੇਲ ਖਾਂਦਾ ਮਿਲਦਾ ਹੈ ਨਦੀਆਂ ਤੋਂ, ਤਾਂ ਉਹਦੇ ਵਿੱਚ ਇੱਕ ਕੁਦਰਤੀ ਪ੍ਰਕਿਰਿਆ ਹੈਗੀ ਹੈ ਕਹਿ ਸਕਦੇ ਹਾਂ, ਚਲੋ ਰੋਕ ਲਿਆ ਜਾਂ ਕਰ ਲਿਆ ਉਹ ਸਾਡੀ ਆਪਣੀ ਜਿਹੜੀ ਹੈ ਮਨਸ਼ਾ ਦੇ ਹਿਸਾਬ ਦੇ ਨਾਲ ਹੈ, ਕਿ ਫਿਰ ਉਸ ਹਿਸਾਬ ਦੇ ਨਾਲ ਜੇ ਪੰਜਾਬ ਦੀ ਰੋਇਲਟੀ ਬਣਦੀ ਹੈ ਜਾਂ ਜਿਹੜੇ ਪਿੱਛੇ ਸੂਬੇ ਨੇ ਉਹ ਰੋਇਲਟੀ ਬਣਦੀ ਹੈ, ਤਾਂ ਫਿਰ ਕੀ ਉਹ ਜਿੱਦਾਂ ਕਿ ਮੈਂ ਗੱਲ ਕੀਤੀ ਹੈ ਕਿ ਤਿੱਬਤ ਦੀ ਰੋਇਲਟੀ ਜਾਂ ਹਿਮਾਚਲ ਪ੍ਰਦੇਸ਼ ਦੀ ਪੰਜਾਬ ਤੋਂ ਪਹਿਲਾਂ ਰੋਇਲਟੀ ਬਣਦੀ ਹੈ, ਉਹਦੇ ਉੱਤੇ ਕੀ ਉਹ ਕੀ ਹਿਸਾਬ ਕਿਤਾਬ ਫਿਰ ਹੋਵੇਗਾ ਜੀ।
1: ਸਾਰਾ ਹਿਮਾਚਲ ਦਾ ਤਾਂ 4500 ਕਰੋੜ ਰੁਪਇਆ ਉਹਨਾਂ ਨੇ ਮਨਜ਼ੂਰ ਕਰ ਦਿੱਤਾ, ਜਿਹਦੇ ਵਾਸਤੇ ਹਰਿਆਣੇ ਨੇ ਵੀ ਹਾਮੀ ਭਰ ਦਿੱਤੀ ਆ ਤੇ ਰਾਜਸਥਾਨ ਨੇ ਵੀ ਹਾਮੀ ਭਰ ਦਿੱਤੀ ਆ
0: ਜੀ।
1: ਅੱਜ ਇਸੇ ਬਾਰੇ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਉੱਥੇ ਆਪਣਾ ਪ੍ਰਾਈਵੇਟ ਵਕੀਲ ਕੀਤਾ ਆ ਸੀਗਾ ਜੀ, ਉਹਨੇ ਕਹਿਤਾ ਜੀ ਅਸੀਂ ਥੋੜੇ ਜਿਹਾ ਮੇਰੀ ਸਰਕਾਰ ਜਿਹੜੀ ਹੈ ਇਹਦੇ ਤੇ ਓਬਜੈਕਸ਼ਨ ਫਾਈਲ ਕਰਨਾ ਚਾਹੁੰਦੀ ਹੈਗੀ ਆ, ਉੱਥੇ ਚੀਫ ਜਸਟਿਸ ਸਾਹਿਬ ਨੇ ਕਿਹਾ।
0: ਜਿਵੇਂ ਆਪਾਂ ਕੱਲ ਪਿਛਲੇ ਦਿਨਾਂ ਚ ਖਬਰ ਕੀਤੀ ਸੀ ਕਿ ਜਿਹੜੀ ਆ ਕਿਹਨੂੰ ਸੀ ਹਿਮਾਚਲ ਨੂੰ ਸੀ ਕਿ ਸੋਰੀ ਰਾਜਸਥਾਨ ਦੇ ਲਈ ਸੀ, ਨਹੀਂ ਮੇਰੇ ਖਿਆਲ ਨਾਲ ਹਰਿਆਣੇ ਲਈ ਸੀ ਕਿ ਬਿਜਲੀ ਦੇ ਵਿੱਚ ਹੀ ਉਹ ਜਿਹੜਾ ਤੁਹਾਨੂੰ ਸਾਰਾ ਮੈਨੇਜ ਕਰਨਗੇ, ਕੋਈ ਪੈਸਾ ਤੇ ਲਾ ਨਹੀਂ ਮਿਲਣਾ ਜੀ, ਉਹਦੇ ਕਰਕੇ ਹੀ ਉਹ ਸਾਰਾ ਮੈਨੇਜਮੈਂਟ ਕਰਦੇ ਆ।
1: ਨਹੀਂ ਨਹੀਂ ਉਹੀ ਹੈ ਜੀ, ਹਿਮਾਚਲ ਦੇ ਵਾਸਤੇ ਜੀ, ਹਿਮਾਚਲ ਨੂੰ ਹੀ ਸੀਗਾ ਜੀ, ਹਿਮਾਚਲ ਆਪਣੀ ਰਾਇਲਟੀ ਕਲੇਮ ਕਰਦਾ
0: ਪਿਆ ਜੀ ਉਹਨੂੰ, ਮਤਲਬ ਕਿ ਯੈਸ ਹੋ ਗਿਆ ਪਿਛਲੇ ਦਿਨਾਂ ਚ। ਹਾਂਜੀ ਬਿਲਕੁਲ।
1: ਸਵਾਲ ਤਾਂ ਇਹ ਹੈਗਾ ਆ ਨਾ ਜੀ ਕਿ ਪੰਜਾਬ ਵਾਲਿਆਂ ਨੇ ਆਪਣੇ ਮੁੱਦੇ ਜਿਹੜੇ ਆ, ਜੇ ਬੀਂਗ ਏ ਸੰਸੀਅਰ ਪੋਲੀਟੀਸ਼ੀਅਨ ਜਿਹੜਾ ਹੈਗਾ ਆ, ਜੇ ਪੋਲੀਟੀਸ਼ੀਅਨ ਨੇ ਇਹ ਮੁੱਦੇ ਬਣਾਏ ਪੰਜਾਬੀਆਂ ਦੇ ਅੱਗੇ ਪਰੋਸ ਦਿੱਤੇ, ਉਦਾਂ ਦੀ ਫੀਲਿੰਗ ਆ ਗਈ ਜੀ ਲੋਕਾਂ ਨੇ ਇੱਥੇ ਤੱਕ ਜਿਹੜਾ ਹੈਗਾ ਆ ਵੀ ਤੁਸੀਂ ਦੇਖੋ ਕਾਲਾ ਦੌਰ ਜਿਹੜਾ ਹੈਗਾ ਇਹਨਾਂ ਮੁੱਦਿਆਂ ਦੇ ਆਧਾਰ ਤੇ ਉੱਤੇ ਹੀ ਦੇਖਿਆ ਜੀ।
0: ਹਾਂਜੀ
1: ਲੋਕਾਂ, ਹਾਂਜੀ ਲੋਕ, ਤੁਸੀਂ ਕਦੀ ਨਹਿਰਾਂ ਬਣਾਉਣ ਲੱਗ ਪਏ, ਕਦੀ ਨਹਿਰਾਂ ਤੋੜਨ ਲੱਗ ਪਏ ਜੀ, ਲੋਕ ਹੀ ਵਿਚਾਰੇ ਪਿੱਛੇ ਲੱਗ ਕੇ। ਠੀਕ ਹੈ ਜੀ, ਤੁਹਾਡੇ ਤੇ ਤੁਸੀਂ ਐਜੂਟੇਸ਼ਨਾਂ ਵੀ ਚਲਾਈਆਂ, ਪਰ ਤੁਸੀਂ ਜਿਹੜਾ ਹੈਗਾ ਆ ਉਸ ਬੀਇੰਗ ਸੰਸੀਅਰ ਪੋਲੀਟੀਸ਼ੀਅਨ, ਤੁਸੀਂ ਇਹਨਾਂ ਮੁੱਦਿਆਂ ਨੂੰ ਸੋਲਵ ਕਿਉਂ ਨਹੀਂ ਕੀਤਾ?
0: ਬਿਲਕੁਲ ਹੈ ਜੀ।
1: ਦੇਖੋ ਆਮ ਬੰਦਾ ਤਾਂ ਜਿਹੜਾ ਹੈਗਾ ਘਰ ਬੈਠਾ, ਉਹ ਤਾਂ ਨੀ ਨਾ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਤੋਂ, ਉਹਦੇ ਦਿਮਾਗ ਦੀ ਉਪਜ ਥੋੜਾ ਆ, ਇਹ ਤਾਂ ਉਹਦੇ ਦਿਮਾਗ ਚ ਤੁਸੀਂ ਆ ਕੇ ਪਾਉਂਦੇ ਆ, ਤੇ ਜੇ ਪਾਉਣੇ ਹੈਗੇ ਆ ਤੇ ਸਮੱਸਿਆਵਾਂ ਆ ਕੇ ਦੱਸਦੇ ਹੈਗੇ ਆ, ਤੇ ਫੇਰ ਸਮੱਸਿਆਵਾਂ ਨੂੰ ਹੱਲ ਕਰਨਾ ਤਾਂ ਤੁਹਾਡੀ ਡਿਊਟੀ ਸੀ ਨਾ
0: ਜੀ। ਬਿਲਕੁਲ,
1: ਉਹ ਤੁਸੀਂ ਕੀਤਾ ਰੇ ਜੀ।
0: ਆਹੋ ਜੇ ਕਲੇਮ ਕਰਨਗੇ ਪੰਜਾਬ ਸਰਕਾਰ, ਕਲੇਮ ਕਰੇਗੀ ਤਾਂ ਤਾਂ ਹੀ ਕਿਤੇ ਉਹਨਾਂ ਦੇ ਕੰਨ ਜੋ ਮਤਲਬ ਕਿ ਸਰਕੇਗੀ, ਜੇ ਕਰਨਗੇ ਨਾ ਚੁੱਪ ਚਪਾ ਕੇ ਬਸ ਉਦਾਂ ਹੀ ਬਾਣਾ ਜਿਹਾ ਬਿਆਨ ਦੇ ਤਾਂ ਗੱਲ ਨੀ ਬੜੀ। ਜਾਂ ਤਾਂ ਓਫੀਸ਼ੀਅਲ ਸਾਰਾ ਕੁਝ ਕਲੇਮ ਕਰਨ ਨਾ, ਅੰਕੜੇ ਦੇਣ, ਸਾਰਾ ਕੁਝ ਕਰਨ, ਪੇਪਰ ਵਰਕ ਕਰਨ ਜੀ ਉਹਦੇ ਉੱਤੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਹ ਤੇ ਚਾਹੀਦਾ ਸੀਗਾ ਜੀ।
0: ਤੇ ਸੈਣੀ ਸਾਹਿਬ ਦੂਸਰੇ ਪਾਸੇ ਆਪਣੇ ਜਿਹੜੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 4 ਦਸੰਬਰ 2018 ਨੂੰ ਜਿਹੜੀ ਇੱਕ ਲਿਖੀ ਚਿੱਠੀ ਸੀਗੀ, ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਜਿਹੜੇ ਨੇ, ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਇਹ ਮੁੱਦਾ ਚੱਕ ਰਹੇ ਨੇ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜੀ, ਆਪਣੇ ਅਹੁਦਿਆਂ ਤੋਂ ਜਿਹੜਾ ਸਾਨੂੰ ਪਾਸੇ ਹਟ ਕੇ ਚੀਜ਼ਾਂ ਸੋਚਣੀਆਂ ਪੈਣੀਆਂ, ਕਿਤੇ ਨਾ ਕਿਤੇ ਇਮੋਸ਼ਨਲ ਪੱਤਾ ਖੇਡਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ।
1: ਬਿਲਕੁਲ ਜੀ, ਹੁਣ ਜੇ ਇੱਕ ਬੰਦੀ ਸਿੰਘ ਜਿਹੜੇ ਹੈਗੇ ਆ ਰਾਜੋਆਣਾ ਜਿਹੜੇ ਆ ਉਹ ਅਕਾਲੀ ਦਲ ਬਾਦਲ ਨੂੰ ਸਪੋਰਟ ਕਰਦੇ ਹੈਗੇ ਆ, ਤੇ ਪੈਰਲਲ ਤੇ ਇੱਕ ਫੋਰਸ ਇਹਨਾਂ ਨੇ ਵੀ ਖੜੀ ਕਰਨੀ
0: ਜੀ। ਬਿਲਕੁਲ ਹੈ ਜੀ,
1: ਹਾਂਜੀ ਉਹ ਜਾਣ ਬੁੱਝ ਕੇ ਕੀਤੀ, ਅੱਜ ਤੱਕ ਜਿਹੜਾ ਹੈਗਾ ਇਹ ਗੱਲ ਜਿਹੜੀ ਆ ਪਹਿਲਾਂ ਕਿਤੇ ਇਹਨਾਂ ਦੇ ਮਨ ਚ ਨੀ ਆਈ, ਇਹਨਾਂ ਨੂੰ ਰਾਤੋ ਰਾਤ ਇਹ ਚੀਜ਼ ਦਾ ਪਤਾ ਲੱਗਾ ਜੀ।
0: ਜੀ
1: ਉਹ ਸਾਰੀਆਂ ਇਹ ਰਾਜਨੀਤਿਕ ਗੱਲਾਂ ਹੈਗੀਆਂ ਜੀ, ਹੋਰ ਕੁਛ ਨੀ ਆ ਜੀ। ਜਿਹੜੇ ਜੇਲਾਂ ਦੇ ਵਿੱਚ ਵਿਚਾਰੇ ਬੈਠੇ ਹੈਗੇ ਨਾ ਜੀ, ਇੱਕ ਮਤਲਬ ਕੌਜ਼ ਲੈ ਕੇ ਤੇ ਉਹਨਾਂ ਦੇ ਉਹ ਜੇਲਾਂ ਦੇ ਵਿੱਚ ਬੈਠੇ ਹੈਗੇ ਆ, ਉਹਨਾਂ ਦੇ ਨਾਂ ਤੇ ਰਾਜਨੀਤੀ ਕਰਨੀ ਹੈਗੀ, ਹੋਰ ਕੁਛ ਨੀ ਜੀ। ਵੀ ਰਾਜੋਆਣਾ ਸਾਹਿਬ ਦਾ ਝੁਕਾ ਬਾਦਲ ਦਾ ਲਾ ਲਿਆ ਤੇ ਆਪਾਂ ਆਪਣੇ ਨਾਲ ਇੱਕ ਜਿਹੜਾ ਹੈਗਾ ਆ ਬੰਦੀ ਸਿੰਘ ਆਪਾਂ ਆਪਣੇ ਨਾਲ ਕਰਾ ਲਈਏ ਜੀ।
0: ਬਿਲਕੁਲ
1: ਨੋ ਡਾਊਟ, ਉਹਨਾਂ ਦੇ ਆਪਣੇ ਆਪਸ ਚ ਡਿਫਰੈਂਸ ਹੋਣਗੇ ਜਿੱਦਾਂ ਮਰਜ਼ੀ ਆ, ਬਟ ਇੱਥੇ ਜਿਹੜਾ ਹੈਗਾ ਆ ਸਿਰਫ ਇਹਨਾਂ ਦੇ ਪੁਨਰ ਸੁਰਜੀਤ ਵਾਲਿਆਂ ਨੇ ਇੱਕ ਮਤਲਬ ਨਾਲ ਆਪਣੇ ਵੀ ਉਹਨਾਂ ਦਾ ਸੋਫਟ ਕਾਰਨਰ ਵਿਨ ਕਰਨ ਵਾਸਤੇ ਇਹ ਗੱਲ ਕਹੀ ਹੈ ਜੀ, ਹੋਰ ਕੋਈ ਚੱਕਰ ਨਹੀਂ ਇਹਨਾਂ ਚੀਜ਼ਾਂ ਦਾ ਨਾਲ। ਹੁਣ ਤੁਸੀਂ ਕੀ ਕਰਨਾ ਇੰਨੇ ਸਾਲਾਂ ਬਾਅਦ?
0: ਬਿਲਕੁਲ ਹੈ ਜੀ,
1: ਉਹ ਤੋਂ ਬਾਅਦ ਜਦ ਤੱਕ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿੱਦਣ ਹੈਗੇ ਸੀ ਬਣੇ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹ ਤੋਂ ਪਹਿਲਾਂ ਦਾ ਹੈਗਾ ਸੀਗਾ ਵੀ ਹਵਾਰਾ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਸਰਬੱਤ ਖਾਲਸੇ ਨੇ ਥਾਪਿਆ ਸੀ, ਤੇ ਤੁਸੀਂ ਉਦੋਂ ਹੀ ਜਿਹੜਾ ਹੈਗਾ ਕਹਿ ਦਿੰਦੇ ਜੀ ਵੀ ਮੈਂ ਨੀ ਬਣਦਾ ਭਾਈ
0: ਜੀ। ਬਿਲਕੁਲ,
1: ਜੇ ਇਹੀ ਸੋਚ ਸੀ ਤੁਹਾਡੀ ਤੇ
0: ਜੀ,
1: ਸੋ ਇਹ ਸਾਰਾ ਕੁਛ ਜੀ ਪੋਲਿਟਿਕਸ ਆ, ਹੋਰ ਕੁਛ ਨੀ ਹੈ ਜੀ, ਨਥਿੰਗ ਐਲਸ
0: ਜੀ। ਹਾਂਜੀ, ਤੇ ਸੈਣੀ ਸਾਹਿਬ ਹਰਿਆਣੇ ਦੀ ਖਬਰ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਜਿਵੇਂ ਕਿ ਬ੍ਰਿਜ ਭੂਸ਼ਣ ਕਾਫੀ ਸਮੇਂ ਦੇ ਵਿੱਚ ਚਰਚਾ ਚ ਜਾਂ ਅਸਤੀਫੇ ਦੀ ਵੀ ਮੰਗ ਹੁੰਦੀ ਰਹੀ ਹੈ, ਸਾਰੀਆਂ ਚੀਜ਼ਾਂ ਉਹਦੇ ਉੱਤੇ ਕੇਸ ਵੀ ਚੱਲ ਰਿਹਾ ਸੀ, ਤੇ ਜਿਹੜੇ ਕਿ ਫੋਗਾਟ ਸਿਸਟਰ ਹੈਗੀਆਂ ਨੇ ਜਾਂ ਵਨੇਸ਼ ਫੋਗਾਟ ਦੀ ਗੱਲ ਆ, ਉਹਦੇ ਨਾਲ 6 ਮਹਿਲਾਵਾਂ ਹੋਰ ਸੀ ਪਹਿਲਵਾਨ ਜਿਨ੍ਹਾਂ ਨੇ ਜਿਨਸੀ ਸ਼ੋਸ਼ਣ ਦਾ ਜਿਹੜਾ ਇਹਨਾਂ ਦੇ ਉੱਤੇ ਮਾਮਲੇ ਦੇ ਵਿੱਚ FIR ਵੀ ਕਰਵਾਈ ਸੀ, ਹੋਰ ਸਾਰਾ ਸਿਲਸਿਲਾ ਚੱਲਦਾ ਸੀ, ਤੇ ਅੱਜ ਜਿਹੜਾ ਦਿੱਲੀ ਦੀ ਇੱਕ ਅਦਾਲਤ ਨੇ ਜਿਹੜਾ ਉਹਨਾਂ ਨੂੰ ਫੈਸਲਾ ਸੁਣਾਇਆ, ਬਰੀ ਕਰ ਦਿੱਤਾ ਜੀ।
1: ਪਰ ਸਭ ਗੱਲ ਤਾਂ ਹੈਗੀ ਆ ਵੀ ਸਾਡੀਆਂ ਅਦਾਲਤਾਂ ਵਿੱਚੋਂ ਬਰੀ ਹੋ ਜਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਬੰਦਾ ਜਿਹੜਾ ਆ ਉਹ ਗਿਲਟੀ ਨਹੀਂ ਗਾ
0: ਜਾਂ ਦੋਸ਼ੀ ਨਹੀਂ ਗਾ, ਸਬੂਤ ਹੀ ਨਹੀਂ, ਜਿਹੜੀ ਆ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ।
1: ਬਿਲਕੁਲ ਜੀ, ਫਿਰ ਹੁਣ ਸਬੂਤ ਲਿਆਉਣੇ ਕਿਨ ਸੀ? ਇਨਵੈਸਟੀਗੇਸ਼ਨ ਏਜੰਸੀਆਂ ਨੇ, ਇਨਵੈਸਟੀਗੇਸ਼ਨ ਏਜੰਸੀਆਂ ਕਿਹਦੀਆਂ ਜੀ? ਸਰਕਾਰ ਦੀਆਂ। ਸਰਕਾਰ ਕਿਹਦੀ ਆ? ਬ੍ਰਿਜ ਭੂਸ਼ਣ ਦੀ। ਜਦੋਂ ਚੋਰ ਤੇ ਕੁੱਤੀ ਰਲ ਗਿਆ ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਆ ਇਹੋ ਜਿਹੇ ਨਤੀਜੇ ਹੀ ਆਉਂਦੇ ਹੁੰਦੇ ਆ ਜੀ।
0: ਬਿਲਕੁਲ,
1: ਅਲਟੀਮੇਟਲੀ ਕੰਪਲੇਨਟ ਜਿਹੜਾ ਹੈਗਾ ਆ ਜਦੋਂ ਕਹਿ ਰਿਹਾ ਤੁਹਾਨੂੰ ਉਹੀ ਬੈਸਟ ਵਿਟਨੈਸ ਤਾਂ ਉਹੀ ਆ ਨਾ ਜੀ।
0: ਜੀ
1: ਤੇ ਬਾਕੀ ਜਿਹੜਾ ਹੈਗਾ ਆ, ਜਦ ਇਨਵੈਸਟੀਗੇਸ਼ਨ ਹੀ ਇਸ ਤਰੀਕੇ ਦੀ ਕਰੋਗੇ ਤੇ ਇਹਦਾ ਮਤਲਬ, ਜਿੱਦਾਂ ਹੁਣ ਪੰਜਾਬ ਸਰਕਾਰ ਨੇ ਹੈਗਾ ਜੀ ਲਾਲਜੀਤ ਸਿੰਘ ਭੁੱਲਰ ਦੇ ਕੇਸ ਦੇ ਵਿੱਚ, ਮੈਂ ਤੁਹਾਨੂੰ ਦੱਸਿਆ ਸੀ ਵੀ ਅਲਟੀਮੇਟਲੀ ਪਰੀ ਹੋਣਾ ਜੀ, ਏਦਾਂ ਹੀ ਜਿਹੜਾ ਹੈਗਾ ਇਹ ਕੇਸ ਜਦੋਂ ਬਣਿਆ ਸੀ ਉਦੋਂ ਹੀ ਆਪਾਂ ਸੋਚ ਲਿਆ ਸੀਗਾ ਵੀ ਹਾਂਜੀ ਇਨਵੈਸਟੀਗੇਸ਼ਨ ਤਾਂ ਉਹਨਾਂ ਨੇ ਕਰਨੀ ਹੈ ਨਾ ਜੀ।
0: ਜੀ ਬਿਲਕੁਲ
1: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਬਰੀ ਹੋ ਗਏ ਆ ਜੀ। ਬਟ ਇਟ ਡਜ਼ ਨਾਟ ਮੀਨ ਕਿ ਹੀ ਇਜ਼ ਜਿਹੜਾ ਹੈਗਾ ਆ ਨਾਟ ਗਿਲਟੀ
0: ਜੀ,
1: ਪਰ ਕੋਰਟ ਦਾ ਵਰਡਿਕਟ ਆ ਉਹ ਪ੍ਰਵੇਲ ਕਰਨਾ ਆ ਜੀ। ਇਸ ਕਰਕੇ ਜਿਹਨੂੰ ਅਦਾਲਤਾਂ ਦੋਸ਼ੀ ਮੰਨਣ ਉਹੀ ਦੋਸ਼ੀ ਹੁੰਦਾ ਆ, ਤੇ ਜਿਹਨੂੰ ਛੱਡ ਦਿੰਦੀਆਂ ਹੈਗੀਆਂ ਉਹ ਫਿਰ ਬਰੀ ਹੋਇਆ ਹੁੰਦਾ ਹੈ ਜੀ।
0: ਬਿਲਕੁਲ,
1: ਇਹ ਤਾਂ ਸਾਡਾ ਸਿਸਟਮ ਹੀ ਹੈ ਜੀ।
0: ਜੀ ਸਰ ਬਿਲਕੁਲ ਜੀ, ਸੈਣੀ ਸਰ
1: ਠੀਕ ਹੈ ਭਾਰਤ ਸਾਹਿਬ,
0: ਥੈਂਕ ਯੂ ਸੈਣੀ ਸਰ, ਬਹੁਤ ਬਹੁਤ ਸ਼ੁਕਰੀਆ,
1: ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 9497 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਸਾਥ ਦੇ ਸਕਦੇ ਹੋ। ਕੋਈ ਕੋਈ ਕੋਈ ਗੱਲਬਾਤ ਹੋਵੇ ਮਨ ਦੇ ਵਿੱਚ ਤਾਂ ਵੀਕਐਂਡ ਦੇ ਵਿੱਚ ਜੋ ਕੁਝ ਵਾਪਰ ਰਿਹਾ ਜਾਂ ਕੁਝ ਦੋਸਤਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਕੋਈ ਮਨ ਦੀ ਬਾਤ ਵੀ ਪਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਲੋ ਫਿਰ ਤੁਹਾਨੂੰ ਲੈ ਚੱਲਦੇ ਹਾਂ ਦੋਸਤੋ ਮਕੋਕਾ ਮਾਮਲੇ ਦੇ ਵਿੱਚ, ਜੋ ਕਿ ਆਪ ਆਗੂ ਨਰੇਸ਼ ਬਾਲੀਅਨ ਨੂੰ ਹਾਈਕੋਰਟ ਤੋਂ ਝਟਕਾ ਲੱਗਿਆ, ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ ਉਹਦੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਆਪ ਦੇ ਨੇਤਾ ਤੇ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਨੂੰ ਵੱਡਾ ਝਟਕਾ ਦਿੰਦਿਆਂ ਮਹਾਰਾਸ਼ਟਰ ਕੰਟਰੋਲ ਆਫ਼ ਆਰਗੋਨਾਈਜ਼ਡ ਕ੍ਰਾਈਮ ਐਕਟ 1999 ਮਕੋਕਾ ਤਹਿਤ ਦਰਜ ਮਾਮਲੇ ਦੇ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰਤੀ ਹੈ। ਜਸਟਿਸ ਮਨੋਜ ਜੈਨ ਨੇ ਇਹ ਵੀ ਹੁਕਮ ਸੁਣਾਇਆ ਕਿ ਅਦਾਲਤ ਨੇ ਪਿਛਲੇ ਹਫ਼ਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਸੰਬਰ 2024 ਦੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਰੇਸ਼ ਬਾਲੀਅਨ ਫਿਲਹਾਲ ਮੰਡੋਲੀ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਬੰਦ ਹੈ। ਦਿੱਲੀ ਪੁਲਿਸ ਦੇ ਅਨੁਸਾਰ ਇਹ ਮਾਮਲਾ 2023 ਦੇ ਵਿੱਚ ਨਰੇਸ਼ ਬਾਲੀਅਨ ਦੇ ਅਤੇ ਗੈਂਗਸਟਰ ਕਪਿਲ ਸਾਗਵਾਨ ਉਰਫ ਨੰਦੂ ਵਿਚਾਲੇ ਹੋਈ ਇੱਕ ਕਥਿਤ ਆਡੀਓ ਗੱਲਬਾਤ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਸੇ ਹੀ ਸਾਲ FIR ਜਿਹੜੀ ਸੀ ਦਰਜ ਕੀਤੀ ਗਈ। ਦਿੱਲੀ ਪੁਲਿਸ ਨੇ ਅਕਤੂਬਰ 2025 ਦੇ ਵਿੱਚ ਕਪਿਲ ਸਾਗਵਾਨ ਗਿਰੋਹ ਦੇ ਜਿਹੜੇ ਸੀ 9 ਮੈਂਬਰ ਖਿਲਾਫ਼ ਮਕੋਕਾ ਲਗਾਇਆ ਸੀ, ਜਿਸ ਦੇ ਵਿੱਚ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਅਤੇ ਗੈਂਗਸਟਰ ਦਾ ਜਿਹੜਾ ਭਰਾ ਵੀ ਸ਼ਾਮਲ ਸੀ। ਪੁਲਿਸ ਦੇ ਅਨੁਸਾਰ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਬਾਲੀਅਨ ਗੈਂਗਸਟਰਾਂ ਨੂੰ ਸਥਾਨਕ ਬਿਲਡਰਾਂ ਸਮੇਤ ਕਈ ਲੋਕਾਂ ਦੇ ਉੱਤੇ ਟਾਰਗੇਟ ਮੁਹੱਈਆ ਕਰਵਾ ਕੇ ਜਬਰਨ ਉਗਰਾਹੀ ਗਤੀਵਿਧੀਆਂ ਦੇ ਵਿੱਚ ਮਦਦ ਕਰ ਰਹੇ ਸਨ ਤੇ ਮਾਮਲੇ ਦੇ ਵਿੱਚ ਸ਼ਾਮਲ ਸਹੀ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਸੀ ਤੇ ਉਨ੍ਹਾਂ ਦੇ ਖਿਲਾਫ਼ ਕੁੱਲ 4 ਅਪਰਾਧਿਕ ਮਾਮਲੇ ਜਿਹੜੇ ਦਰਜ ਨੇ ਤੇ ਉਹਨੂੰ ਹੁਣ ਜ਼ਮਾਨਤ ਦੇਣ ਤੋਂ ਜਿਹੜੀ ਹੈ ਅਰਜ਼ੀ ਜਿਹੜੀ ਸੀ ਉਹਨੇ ਦਿੱਤੀ ਸੀ ਜ਼ਮਾਨਤ ਦੇ ਲਈ, ਉਹ ਖਾਰਜ ਜਿਹੜੀ ਹੈ ਕੋਰਟ ਨੇ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਬ੍ਰਿਜ ਭੂਸ਼ਣ ਉਹਨਾਂ ਦੀ ਵਿਸਤਾਰ ਦੇ ਵਿੱਚ ਖ਼ਬਰ ਸਾਂਝੀ ਕਰਦੇ ਹਾਂ, ਜਿਨਸੀ ਸ਼ੋਸ਼ਣ ਮਾਮਲੇ 'ਚ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕੀਤਾ ਉਹਨੂੰ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਅੱਜ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਵਨੇਸ਼ ਫੋਗਾਟ ਸਮੇਤ 6 ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ WFI ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਤੋਂ ਇਲਾਵਾ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਅਸ਼ਵਨੀ ਪਵਾਰ ਨੇ 2023 ਦੇ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ WFI ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਬਰੀ ਕਰਤਾ। ਦੂਜੇ ਪਾਸੇ ਫੋਗਾਟ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਫੈਸਲੇ ਦੇ ਖਿਲਾਫ਼ ਅਪੀਲ ਕਰਨ ਦੇ ਲਈ ਨਿਰਦੇਸ਼ ਦਿੱਤੇ ਨੇ ਤੇ ਇਸ ਨੂੰ ਜਲਦੀ ਤੋਂ ਜਲਦੀ ਦਾਇਰ ਕੀਤਾ ਜਾਵੇਗਾ। ਵਕੀਲ ਨੇ ਕਿਹਾ ਕਿ ਬੰਦ ਕਮਰੇ ਇਨ ਕੈਮਰਾ ਦੀ ਕਾਰਵਾਈ ਦੇ ਵਿੱਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਅਸਾਗਤ ਅਤੇ ਵਿਰੋਧੀ ਬਿਆਨਾਂ ਦਾ ਹਵਾਲਾ ਦਿੱਤਾ ਹੈ। ਰਾਜੀਵ ਮੋਹਨ ਨੇ ਕਿਹਾ ਕਿ ਅਦਾਲਤ ਨੇ ਅਸੰਗਤਤਾਵਾਂ, ਵਿਰੋਧਾਭਾਸਾਂ, ਗਵਾਹਾਂ ਦੇ ਬਿਆਨਾਂ ਦੇ ਵਿੱਚ ਅਸੰਭਵਤਾ ਦੇ ਆਧਾਰ ਦੇ ਬਾਰੇ ਉਨ੍ਹਾਂ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਤੇ ਉਨ੍ਹਾਂ ਦੇ ਮੁਖੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਸੀਨੀਅਰ ਵਕੀਲ ਰਬੇਕਾ ਜੌਨ, ਜੋ ਕਿ 4 ਮਹਿਲਾਵਾਂ ਦੇ ਵੱਲੋਂ ਪੇਸ਼ ਹੋਈ ਸੀ, ਉਹਨੇ ਇਸ ਟਿੱਪਣੀ ਦੇ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ ਤੇ ਕਿਹਾ ਕਿ ਉਹ ਇਸ ਸਿੱਟੇ ਦੇ ਉੱਤੇ ਕਿਵੇਂ ਪਹੁੰਚ ਸਕਦੇ ਨੇ ਕਿ ਅਦਾਲਤ ਨੇ ਸ਼ਿਕਾਇਤਕਰਤਾ ਪੀੜਤਾਂ ਦੇ ਦੁਆਰਾ ਅਸੰਗਤਤਾਵਾਂ ਦੇ ਆਸਾਰ ਆਧਾਰ ਦੇ ਉੱਤੇ ਬ੍ਰਿਜ ਭੂਸ਼ਣ ਨੂੰ ਜਿਹੜਾ ਬਰੀ ਕਰ ਦਿੱਤਾ ਜਦੋਂ ਆਦੇਸ਼ ਉਪਲਬਧ ਨਹੀਂ ਹੈ ਤੇ ਅਸੀਂ ਸਾਰੇ ਆਦੇਸ਼ ਦੀ ਉਡੀਕ ਕਰ ਰਹੇ ਹਾਂ। ਦੂਜਾ ਜਿਹੜਾ ਵਿਸਤ੍ਰਿਤ ਬਹਿਸ ਹੋਈ ਸੀ ਕਿ ਜਿੱਥੇ ਮੈਂ ਬਚਾਅ ਪੱਖ ਦੀਆਂ ਦਲੀਲਾਂ ਦਾ ਖੰਡਨ ਕਰਦਿਆਂ ਇਹ ਦਿਖਾਇਆ ਸੀ ਕਿ ਅਸੰਗਤਤਾਵਾਂ ਮਾਮੂਲੀ ਪ੍ਰਕਿਰਤੀ ਦੀਆਂ ਸਨ ਤੇ ਗਵਾਹਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਨ। ਜੌਨ ਨੇ ਬਰੀ ਕਰਨ ਦੇ ਫੈਸਲੇ ਨੂੰ ਡੂੰਘੀ ਤਰ੍ਹਾਂ ਪਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ। ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਹੈ ਕਿ ਅਦਾਲਤ ਨੇ ਉਸਨੂੰ ਜੜਾ ਤੇ ਤੋਮਰ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਹੈ। ਕੋਰਟ ਰੂਮ ਤੋਂ ਬਾਹਰ ਆਉਂਦਿਆਂ ਉਹਨਾਂ ਕਿਹਾ ਕਿ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਜਾਂ ਜੋ ਦੋਸ਼ ਸੱਚ ਨੇ ਜਾਂ ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਟਕਾ ਲਵਾਂਗਾ, ਜੇ ਸੱਚ ਹੁੰਦਾ ਹੈ ਤਾਂ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅੱਜ ਬਰੀ ਕਰ ਦਿੱਤਾ ਗਿਆ। ਇਹ ਮੇਰੇ ਲਈ ਚੰਗੀ ਖ਼ਬਰ ਹੈ, ਮੇਰੇ ਸਮਰਥਕਾਂ ਦੇ ਲਈ ਚੰਗੀ ਖ਼ਬਰ ਹੈ ਤੇ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ। ਅਗਲੀ ਖ਼ਬਰ ਵੱਲ ਵਧੀਏ ਤੇ ਆਸਟ੍ਰੇਲੀਆ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗ ਗਈ ਸੀ ਉਹਦੀ ਜਿਹੜੀ ਹੈ ਜਾਂਚ ਕਮੇਟੀ ਨੇ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਹੈ। ਇਹਦਾ ਕਾਰਨ ਬਣਿਆ ਸੀ ਗੁਰਦੁਆਰੇ ਦੇ ਵਿੱਚ ਗੈਸ ਲੀਕ ਹੋਣ ਦੇ ਕਾਰਨ ਅਸਲ ਦੇ ਵਿੱਚ ਅੱਗ ਲੱਗੀ ਸੀ। ਬੀਤੇ ਦਿਨੀ ਵਰਜੀਨੀਆ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪਾਂ ਦੇ ਸੰਸਕਾਰ ਦੇ ਮਗਰੋਂ ਅੱਜ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਛਾਉਣੀ ਟੂ ਵੈਲਸ ਵੇਲਸ ਦੇ ਵਿਖੇ ਅਖੰਡ ਪਾਠ ਦਾ ਜਿਹੜਾ ਭੋਗ ਪਾਇਆ ਗਿਆ ਤੇ ਅਰਦਾਸ ਸਮਾਗਮ ਦੇ ਵਿੱਚ ਪੰਜ ਮੈਂਬਰੀ ਜਾਂਚ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਣ ਵਾਲੀ ਜਾਂਚ ਰਿਪੋਰਟ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ ਹੈ। ਜਾਂਚ ਕਮੇਟੀ ਦੇ ਅਨੁਸਾਰ ਵਰਜੀਨੀਆ ਗੁਰਦੁਆਰੇ ਦੇ ਵਿੱਚ ਅੱਗ ਗੁਰਦੁਆਰਾ ਗੁਰੂ ਘਰ ਦੀ ਰਸੋਈ ਦੇ ਵਿੱਚੋਂ ਗੈਸ ਲੀਕ ਹੋਣ ਦੇ ਕਾਰਨ ਲੱਗੀ ਸੀ। ਗੁਰਦੁਆਰੇ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਘਾਟ ਦੇ ਨਾਲ ਨਾਲ ਸੇਵਾਦਾਰ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ। ਕਮੇਟੀ ਨੇ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਅਗਲੀ ਜਿਹੜੀ ਹੈ ਕਾਰਵਾਈ ਦੇ ਲਈ ਭੇਜ ਦਿੱਤੀ ਹੈ। ਇਸ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਨੇ ਸੰਗਤ ਨੂੰ ਆਨਲਾਈਨ ਸੰਦੇਸ਼ ਦਿੰਦਿਆਂ ਕਿਹਾ ਕਿ ਵਰਜੀਨੀਆ ਗੁਰਦੁਆਰੇ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਸਿੱਖ ਜਗਤ ਦੇ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਨੂੰ ਇਸ ਘਟਨਾ ਤੋਂ ਵੱਡੀ ਸੇਧ ਲੈਣ ਦੀ ਜ਼ਰੂਰਤ ਹੈ। ਨਾਲ ਗੁਰੂ ਘਰਾਂ ਦੇ ਵਿੱਚ ਹੋਰ ਸਹੂਲਤਾਂ ਤੋਂ ਇਲਾਵਾ ਸੁਰੱਖਿਆ ਤੇ ਅੱਗ ਬੁਝਾਊ ਯੰਤਰਾਂ ਦੇ ਜਿਹੜਾ ਪੁਖਤਾ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ। ਸੰਸਾਰ ਭਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਅਤੇ ਸੇਧ ਤੋਂ ਬਿਨਾਂ ਕੋਈ ਵੀ ਗੁਰਦੁਆਰਾ ਸਥਾਪਿਤ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਐਡੀਲੇਡ ਵਰਜੀਨੀਆ ਦੀ ਸੰਗਤ ਨੂੰ ਅਪੀਲ ਕੀਤੀ ਕਿ ਅਗਲੇ ਹੁਕਮਾਂ ਤੱਕ ਨਵੇਂ ਗੁਰੂ ਘਰ ਦੀ ਉਸਾਰੀ ਲਈ ਮਾਇਆ ਇਕੱਠੀ ਨਾ ਕੀਤੀ ਜਾਵੇ ਤੇ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜ ਸਿੰਘ ਸਹਿਬਾਨਾਂ ਵੱਲੋਂ ਵਿਚਾਰ ਕਰਨ ਉਪਰੰਤ ਅਣਗਹਿਲੀ ਵਰਤਣ ਵਾਲਿਆਂ ਦੇ ਖਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜੀ ਦੋਸਤੋ, ਇਹ ਨੇ ਜੀ ਹਾਲਾਤ। ਨਾ ਤਾਂ ਉੱਥੇ ਗੈਸ ਡਿਟੈਕਟਰ ਹੋਣਾ ਹੈ ਤੇ ਫਾਇਰ ਦਾ ਹੋਣਾ, ਚਲੋ ਉਹ ਥੋੜਾ ਬਹੁਤਾ ਆਉਂਦਾ ਹੈ, ਪਰ ਸਮੇਂ ਸਮੇਂ ਦੇ ਉੱਤੇ ਅਸੀਂ ਚੈੱਕਅਪ ਨਹੀਂ ਕਰਾਉਂਦੇ, ਨਾ ਉਹਨੂੰ ਚੈੱਕ ਕਰਦੇ ਹਾਂ ਕਿ ਬੈਟਰੀ ਹੈਗੀ ਹੈ ਜਾਂ ਤਾਰਾਂ ਸਹੀ ਲੱਗੀਆਂ ਨੇ, ਤੇ ਹਾਲਾਤ ਬਣ ਜਾਂਦੇ ਆ, ਕੀ ਕਰੀਏ। ਦੂਸਰੇ ਪਾਸੇ ਇਰਾਨ ਤੇ ਨਿਊ ਅਟੈਕ ਨਹੀਂ ਕਰਾਂਗੇ, ਟਰੰਪ ਨੇ ਇਹ ਦਾਅਵਾ ਕੀਤਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਪੱਛਮੀ ਏਸ਼ੀਆ ਦੇ ਸਹਿਯੋਗ ਮੁਲਕਾਂ ਨੇ ਇਰਾਨ ਦੇ ਨਾਲ ਪੰਜ ਮਹੀਨਿਆਂ ਤੋਂ ਜਾਰੀ ਜੰਗ ਦੇ ਖਾਤਮੇ ਦੇ ਲਈ ਸਮਝੌਤੇ ਦੇ ਖਰੜੇ ਬਾਰੇ ਸਹਿਮਤੀ ਬਣਾ ਲਈ ਹੈ ਤੇ ਅੱਜ ਜਿਹੜੀ ਚਰਚਾ ਸ਼ੁਰੂ ਹੋ ਗਈ ਹੈ ਇਰਾਨ ਦੇ ਨਾਲ। ਟਰੰਪ ਨੇ ਕਿਹਾ ਕਿ ਉਹ ਹਾਲ ਹੀ ਦੀ ਘੜੀ ਇਰਾਨ ਉੱਤੇ ਨਵੇਂ ਫੌਜੀ ਹਮਲਿਆਂ ਦੇ ਬਾਰੇ ਹੁਕਮ ਨਹੀਂ ਦੇਣਗੇ। ਇਸ ਦੇ ਦੌਰਾਨ ਅਮਰੀਕਾ ਨੇ ਖਾੜੀ ਮੁਲਕਾਂ ਦੇ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਅਤ ਚੇਤਾਵਨੀ ਜਾਰੀ ਕਰਦਿਆਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਉਧਰ ਇਜ਼ਰਾਈਲ ਦੇ ਵੱਲੋਂ ਐਤਵਾਰ ਨੂੰ ਗਾਜ਼ਾ ਪੱਟੀ ਉੱਤੇ ਕੀਤੇ ਗਏ ਹਵਾਈ ਹਮਲਿਆਂ ਵਿੱਚ ਦੋ ਬੱਚਿਆਂ ਸਣੇ ਘੱਟੋ ਘੱਟ 8 ਫਲਸਤੀਨੀ ਮਾਰੇ ਗਏ ਤੇ 12 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਅਮਰੀਕੀ ਸਦਨ ਨੇ ਸ਼ਨਿਚਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀ ਕਿ ਸਮਝੌਤੇ ਦੇ ਵਿੱਚ ਹੌਰਮੁਜ਼ ਜਲਮਾਰਗ ਨੂੰ ਫੌਰੀ ਤੇ ਪੂਰੀ ਤਰ੍ਹਾਂ ਖੋਲ੍ਹਣਾ ਤੇ ਇਰਾਨ ਦੇ ਪ੍ਰਮਾਣੂ ਖਤਰੇ ਦਾ ਅੰਤ ਜਿਹੇ ਨੁਕਤੇ ਸ਼ਾਮਲ ਹੋਣਗੇ। ਇਸ ਅਪੀਲ ਦੇ ਆਧਾਰ ਦੇ ਉੱਤੇ ਮੈਂ ਕੁੱਲ ਆਲਮ ਦੇ ਭਵਿੱਖ ਦੇ ਹਿੱਤ ਅਤੇ ਸਫਲ ਤੇ ਖੁਸ਼ਹਾਲ ਇਰਾਨ ਦੀ ਹੋਂਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਲਹਾਲ ਹਮਲੇ ਰੋਕਣ ਦੀ ਸਹਿਮਤੀ ਦਿੱਤੀ ਹੈ, ਬਸ਼ਰਤੇ ਜਲਦੀ ਹੀ ਕੋਈ ਸਮਝੌਤਾ ਹੋ ਸਕੇ। ਉਧਰ ਇਰਾਨ ਦੇ ਰੱਖਿਆ ਮੰਤਰੀ ਨੇ ਵੀ ਐਕਸ ਦੇ ਉੱਤੇ ਕਿਹਾ ਕਿ ਟਰੰਪ ਦੇ ਹਾਲੀਆ ਐਲਾਨਾਂ ਤੋਂ ਇਰਾਨ ਨਾ ਤਾਂ ਹੈਰਾਨ ਹੈ ਤੇ ਨਾ ਹੀ ਕੋਈ ਢਿੱਲ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਮਿਲਣ ਵਾਲੀਆਂ ਧਮਕੀਆਂ ਦੇ ਮੱਦੇਨਜ਼ਰ ਇਰਾਨ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ ਹੈ। ਖੇਤਰੀ ਮਾਮਲਿਆਂ ਦੇ ਨਾਲ ਜੁੜੇ ਅਧਿਕਾਰੀ ਜੋ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੇ ਵਿੱਚ ਵੀ ਸ਼ਾਮਲ ਸੀ, ਉਨ੍ਹਾਂ ਦੱਸਿਆ ਕਿ ਤਜਵੀਜ਼ ਦੇ ਵਿੱਚ ਹੌਰਮੁਜ਼ ਜਲਮਾਰਗ ਨੂੰ ਮੁੜ ਤੋਂ ਪੂਰੀ ਤਰ੍ਹਾਂ ਖੋਲ੍ਹਣ ਦੇ ਉੱਤੇ ਪੂਰੇ ਖੇਤਰ ਦੇ ਵਿੱਚ ਹੋਣ ਵਾਲੀ ਹਮਲਿਆਂ ਨੂੰ ਰੋਕਣ ਦੀ ਵੀ ਵਿਵਸਥਾ ਹੈ ਤੇ ਇਸ ਦੇ ਵਿੱਚ ਇਰਾਕ ਦੇ ਵਿੱਚ ਇਰਾਨ ਹਮਾਇਤੀ ਮਲੇਸ਼ੀਆ ਦੇ ਵੱਲੋਂ ਅਰਬ ਖਾੜੀ ਮੁਲਕਾਂ ਤੇ ਜਾਰਡਨ ਦੇ ਉੱਤੇ ਹਮਲਿਆਂ ਨੂੰ ਰੋਕਣਾ ਵੀ ਸ਼ਾਮਲ ਹੈ ਤੇ ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਅਮਰੀਕਾ ਇਰਾਨ ਦੇ ਉੱਤੇ ਲਾਗੂ ਆਪਣੀ ਨਾਕੇਬੰਦੀ ਖਤਮ ਕਰੇਗਾ ਤੇ ਤਜਵੀਜ਼ਤ ਅਸਥਾਈ ਜੰਗਬੰਦੀ ਸਮਝੌਤੇ ਮੁਤਾਬਕ ਤਹਿਰਾਨ ਨੂੰ ਮੁੜ ਤੋਂ ਤੇਲ ਬਰਾਮਦ ਕਰਨ ਦੀ ਖੁੱਲ੍ਹ ਦੇਵੇਗਾ। ਅਧਿਕਾਰੀਆਂ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਅਜੇ ਤੱਕ ਕੋਈ ਅੰਤਮ ਸਮਝੌਤਾ ਨਹੀਂ ਹੋਇਆ ਪਰ ਵਿਚੋਲਗੀ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਟਰੰਪ ਨੇ ਕਿਹਾ ਕਿ ਇਜ਼ਰਾਈਲ ਵੀ ਜੰਗਬੰਦੀ ਸਮਝੌਤਾ ਲਾਗੂ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਦੇ ਵਿਚ ਸ਼ਾਮਲ ਹੋ ਗਿਆ। ਹਾਲਾਂਕਿ ਇਜ਼ਰਾਈਲ ਨੇ ਅਮਰੀਕੀ ਸਦਰ ਦੇ ਇਸ ਐਲਾਨ ਬਾਰੇ ਜਨਤਕ ਤੌਰ ਦੇ ਉੱਤੇ ਕੋਈ ਵੀ ਟੀਕਾ ਟਿੱਪਣੀ ਨਹੀਂ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਬਹਿਰੀਨ, ਇਜ਼ਰਾਈਲ, ਇਰਾਕ, ਜਾਰਡਨ, ਕੁਵੈਤ, ਲਿਬਨਾਨ, ਓਮਾਨ, ਕਤਰ, ਸਾਊਦੀ ਅਰਬ ਤੇ UAE ਦੇ ਵਿਚ ਵੀ ਜਿਹੜਾ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਨਵੀਂ ਸੁਰੱਖਿਆ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਜੋ ਹਾਲਾਤ ਨੇ, ਰੈਲੀ ਦੇ ਦੌਰਾਨ ਹੋਏ ਆਤਮਘਾਤੀ ਹਮਲੇ ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਇਹਦੀ ਜਿੰਮੇਵਾਰੀ। ਹਸਪਤਾਲ ਦੇ ਵਿਚ ਇਲਾਜ ਦੇ ਦੌਰਾਨ 3 ਹੋਰ ਜ਼ਖਮੀਆਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ। ਮ੍ਰਿਤਕਾਂ ਦੇ ਵਿਚ 7 ਪੁਲਿਸ ਮੁਲਾਜ਼ਮ ਅਤੇ 10 ਆਮ ਨਾਗਰਿਕ ਸ਼ਾਮਲ ਨੇ। ਪੁਲਿਸ ਦੇ ਮੁਤਾਬਕ ਮਾਰੇ ਗਏ ਤਿੰਨੋ ਲੋਕ ਉਨ੍ਹਾਂ ਜ਼ਖਮੀਆਂ ਦੇ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਧਮਾਕੇ ਤੋਂ ਬਾਅਦ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ। ਹੁਣ ਵੀ 12 ਜ਼ਖਮੀ ਸੈਦੂ ਸ਼ਰੀਫ ਟੀਚਿੰਗ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਨੇ, ਜਿਨ੍ਹਾਂ ਦੇ ਵਿਚ 8 ਪੁਲਿਸ ਮੁਲਾਜ਼ਮ ਅਤੇ 4 ਆਮ ਨਾਗਰਿਕ ਸ਼ਾਮਲ ਨੇ। ਹੁਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। ਸਵਾਤ ਸ਼ਾਂਤੀ ਰੈਲੀ ਦਾ ਆਯੋਜਨ ਸਥਾਨਕ ਕਬਾਇਲੀ ਕੌਂਸਲ ਸਵਾਤ ਅਮਨ ਜਿਰਗਾ ਨੇ ਕੀਤਾ ਸੀ। ਰੈਲੀ ਦੇ ਵਿਚ ਸ਼ਾਮਲ ਲੋਕ ਖੇਤਰ ਦੇ ਵਿਚ ਸ਼ਾਂਤੀ ਦੀ ਮੰਗ ਨੂੰ ਲੈ ਕੇ ਨਾਅਰੇ ਲਾ ਰਹੇ ਸਨ ਤੇ ਹੱਥਾਂ ਦੇ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਜਿਰਗਾ ਜਾਣੀ ਕਿ ਮਤਲਬ ਕਿ ਜਿੱਦਾਂ ਆਪਣੇ ਪੰਚ ਸਰਪੰਚ ਬਹਿੰਦੇ ਆ, ਇੱਦਾਂ ਹੀ ਉਹਨਾਂ ਦੇ ਵਿਚ ਉੱਥੇ ਕੈਟਾਗਰੀ ਹੈ ਜਿਹਨੂੰ ਜਿਰਗਾ ਕਹਿੰਦੇ ਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪੁਲਿਸ ਦੀ ਨਾਕਾਮੀ ਕਾਰਨ ਪਿਛਲੇ ਕੁਝ ਮਹੀਨਿਆਂ ਦੇ ਵਿਚ ਇਲਾਕੇ ਦੀ ਜਿਹੜੀ ਸੁਰੱਖਿਆ ਸਥਿਤੀ ਜਿਹੜੀ ਵਿਗੜੀ ਹੈ। ਦੂਸਰੇ ਪਾਸੇ ਪਾਕਿਸਤਾਨ ਮੰਤਰੀ ਦਾ ਜਿਹੜਾ ਸਨਸਨੀਖੇਜ਼ ਦਾਅਵਾ ਆਇਆ, ਕਹਿੰਦੇ ਨੇ ਕਿ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿਚ ਛੁਰਾ ਮਾਰਿਆ। ਅਮਰੀਕਾ ਤੇ ਲਾਏ ਨੇ ਗੰਭੀਰ ਦੋਸ਼। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਤਾਉੱਲਾ ਤਰਾਰ ਨੇ ਅਮਰੀਕਾ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਕਿ ਉਨ੍ਹਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਪਾਕਿਸਤਾਨ ਦੇ ਵਿਰੁੱਧ ਇਕ ਯੋਜਨਾਬੰਦ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮੁਹਿੰਮ ਦੇ ਵਿਚ ਕਥਿਤ ਅਮਰੀਕੀ ਨੈਟਵਰਕ ਅਤੇ ਵੋਟ ਫਾਰਮ ਸ਼ਾਮਲ ਨੇ, ਜਿਸਦਾ ਉਦੇਸ਼ ਪਾਕਿਸਤਾਨ ਨੂੰ ਅਸਥਿਰ ਕਰਨਾ ਤੇ ਇਸ ਦੀਆਂ ਸੰਸਥਾਵਾਂ ਨੂੰ ਖਰਾਬ ਕਰਨਾ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿਚ ਜੱਫੀ ਪਾ ਕੇ ਛੁਰਾ ਮਾਰਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜਾਰੀ ਇਕ ਵੀਡੀਓ ਸੰਦੇਸ਼ ਦੇ ਵਿਚ ਅਤਾਉੱਲਾ ਤਰਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਇਕ ਡਿਜੀਟਲ ਮਾਰਕੀਟਿੰਗ ਕਾਰਜਕਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਦੇ ਅਨੁਸਾਰ ਜਾਂਚ ਦੇ ਵਿਚ ਖੁਲਾਸਾ ਹੋਇਆ ਕਿ ਵਿਅਕਤੀ ਕਥਿਤ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਜੁੜਿਆ ਹੋਇਆ ਸੀ ਤੇ ਉਥੋਂ ਉਸ ਨੂੰ ਭੁਗਤਾਨ ਕੀਤਾ ਜਾ ਰਿਹਾ ਸੀ। ਪਾਕਿਸਤਾਨੀ ਮੰਤਰੀ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਕਥਿਤ ਵੋਟ ਫਾਰਮ ਨੈਟਵਰਕ ਦੇ ਰਾਹੀਂ ਪਾਕਿਸਤਾਨ ਇਸ ਦੀ ਸਰਕਾਰ, ਫੌਜ, ਫੌਜੀ ਫੌਜ ਮੁਖੀ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਫੈਲਾ ਰਿਹਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀ ਸਮੱਗਰੀ ਅਮਰੀਕਾ ਤੋਂ ਸੰਚਾਲਿਤ ਇਕ ਨੈਟਵਰਕ ਦੇ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਸੀ। ਤਰਾਰ ਨੇ ਆਪਣੇ ਦੋਸ਼ਾਂ ਦੇ ਸਮਰਥਨ ਦੇ ਲਈ ਕੋਈ ਜਨਤਕ ਤਕਨੀਕੀ ਰਿਪੋਰਟ, ਦਸਤਾਵੇਜ਼ ਜਾਂ ਹੋਰ ਠੋਸ ਸਬੂਤ ਪੇਸ਼ ਨਹੀਂ ਕੀਤੇ ਨੇ। ਅਮਰੀਕਾ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ਦਾ ਅਧਿਕਾਰਤ ਤੌਰ ਦੇ ਉੱਤੇ ਜਵਾਬ ਨਹੀਂ ਦਿੱਤਾ ਹੈ। ਆਖਰੀ ਖ਼ਬਰ ਵੱਲ ਵਧਦਿਆਂ, ਲਾਓਸ ਦੇ ਵਿਚ ਚੀਨ ਦਾ ਵਧਦਾ ਦਬਦਬਾ, ਨਵੀਂ ਰੇਲਵੇ ਲਾਈਨ ਨੇ ਵਧਾਈਆਂ ਨੇ ਆਰਥਿਕ ਚਿੰਤਾਵਾਂ। ਲਾਓਸ ਦੇ ਵਿਚ ਚੀਨ ਦੇ ਦੁਆਰਾ ਬਣਾਈ ਗਈ ਨਵੀਂ ਰੇਲਵੇ ਲਾਈਨ ਨੇ ਦੇਸ਼ ਦੇ ਮੁਹਾਂਦਰੇ ਨੂੰ ਬਦਲ ਕੇ ਰੱਖਤਾ ਹੈ, ਪਰ ਇਸ ਦੇ ਨਾਲ ਹੀ ਦੇਸ਼ ਦੇ ਸਿਰ ਚੜੇ ਕਰਜ਼ੇ ਅਤੇ ਚੀਨ ਦੇ ਵਧਦੇ ਪ੍ਰਭਾਵ ਨੇ ਗੰਭੀਰ ਚਿੰਤਾਵਾਂ ਪੈਦਾ ਕਰਤੀਆਂ ਨੇ। ਲੁਆਂਗ, ਪ੍ਰਬਾਂਗ ਵਰਗੇ ਇਤਿਹਾਸਕ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਹੁਣ ਲਾਓ ਭਾਸ਼ਾ ਦੇ ਨਾਲੋਂ ਚੀਨੀ ਭਾਸ਼ਾ ਦੇ ਸਾਈਨ ਜਿਹੜੇ ਨੇ ਬੋਰਡ ਜ਼ਿਆਦਾ ਪ੍ਰਮੁੱਖਤਾ ਦੇ ਨਾਲ ਨਜ਼ਰ ਆਉਂਦੇ ਨੇ। ਸਟੇਸ਼ਨਾਂ ਦੇ ਅੰਦਰ ਘੋਸ਼ਣਾਵਾਂ ਚੀਨੀ ਦੇ ਵਿਚ ਹੋ ਰਹੀਆਂ ਨੇ ਭਾਸ਼ਾ ਚ, ਤੇ ਜ਼ਿਆਦਾਤਰ ਸਟਾਫ ਵੀ ਚੀਨੀ ਹੀ ਹੈ। ਇੱਥੋਂ ਤੱਕ ਕਿ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਵਪਾਰਕ ਖੇਤਰਾਂ ਦੇ ਵਿਚ ਵੀ ਚੀਨੀ ਅੱਖਰਾਂ ਵਾਲੇ ਬੋਰਡ ਦੀ ਭਰਮਾਰ ਹੈ, ਜਿਸ ਦੇ ਕਾਰਨ ਇਲਾਕੇ ਲਾਓਸ ਦੀ ਬਜਾਏ ਚੀਨ ਦੇ ਸਰਹੱਦੀ ਕਸਬੇ ਜਾਪਦੇ ਹੈ। ਇਸ 1035 ਕਿਲੋਮੀਟਰ ਲੰਬੇ ਰੇਲਵੇ ਪ੍ਰੋਜੈਕਟ ਦੀ ਕੁੱਲ ਲਾਗਤ $6 ਬਿਲੀਅਨ ਦੱਸੀ ਜਾ ਰਹੀ ਹੈ, ਜੋ ਕਿ ਲਾਓਸ ਦੀ ਕੁੱਲ GDP ਦਾ ਲਗਭਗ 35% ਬਣਦਾ ਹੈ। ਇਸ ਪ੍ਰੋਜੈਕਟ ਦਾ 70% ਖਰਚਾ ਚੀਨ ਨੇ ਚੁੱਕਿਆ ਹੋਇਆ ਪਰ ਲਾਓਸ ਦੇ ਹਿੱਸੇ ਦਾ 70% ਫੰਡ ਵੀ ਚੀਨ ਤੋਂ ਲਏ ਗਏ ਕਰਜ਼ੇ ਰਾਹੀਂ ਹੀ ਪੂਰਾ ਕੀਤਾ ਗਿਆ। ਲਾਓਸ ਦੇ ਕੁੱਲ 13.8 ਬਿਲੀਅਨ ਡਾਲਰ ਦੇ ਵਿਦੇਸ਼ੀ ਕਰਜ਼ੇ ਦੇ ਵਿਚੋਂ 76% ਹਿੱਸਾ ਇਕੱਲੇ ਚੀਨ ਦਾ ਹੈ। ਸਾਲ 2026 ਦੀ ਸ਼ੁਰੂਆਤ ਦੇ ਵਿਚ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਨੇ ਜਿਹੜਾ ਸੀ ਲਾਓਸ ਨੂੰ ਕਰਜ਼ੇ ਦੇ ਸੰਕਟ ਵਾਲੇ ਦੇਸ਼ ਦੇ ਵਜੋਂ ਸ਼੍ਰੇਣੀਬੰਦ ਕਰ ਦਿੱਤਾ ਹੈ। ਮਾਰਾ ਨੂੰ ਡਰ ਹੈ ਕਿ ਲਾਓਸ ਵੀ ਪਾਕਿਸਤਾਨ ਤੇ ਸ਼੍ਰੀਲੰਕਾ ਵਾਂਗ ਹੀ ਚੀਨ ਦੇ ਉੱਤੇ ਚੀਨ ਦੇ ਕਰਜ਼ਾ ਜਾਲ ਦੇ ਵਿੱਚ ਜਿਹੜਾ ਫਸ ਸਕਦਾ ਹੈ। ਇਹ ਆਪਣੇ ਭਾਰਤ ਦੇ ਲਈ ਜਾਂ ਆਪਣੇ ਲੋਕਾਂ ਲਈ ਕਾਹਦੇ ਲਈ ਜਿਹੜੀ ਖਬਰ ਸਾਂਝੀ ਕਰ ਰਹੇ ਹਾਂ ਉਹਦੇ ਵਿੱਚ ਇਹ ਕਾਰਨ ਹੈ ਕਿ ਚੀਨ ਇਸ ਰੇਲਵੇ ਰਾਹੀਂ ਹਿੰਦ ਮਹਾਂਸਾਗਰ ਤੇ ਮਲੱਕਾ ਜਲਦਮਰੂ ਮੱਧ ਤੱਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਇਸ ਰੇਲਵੇ ਨੇ ਵੈਨ ਟੀਐਨ ਅਤੇ ਲੁਆਂਗ ਪ੍ਰਭਾਗ ਵਿਚਕਾਰ ਸਫ਼ਰ ਦੇ ਸਮੇਂ ਨੂੰ 8 ਘੰਟਿਆਂ ਤੋਂ ਘਟਾ ਕੇ ਸਿਰਫ 2 ਘੰਟੇ ਕਰ ਦਿੱਤਾ ਪਰ ਸਥਾਨਕ ਲੋਕ ਇਸ ਤਬਦੀਲੀ ਨੂੰ ਲੈ ਕੇ

ਸਮਾਪਤ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਤੁਹਾਡੇ ਸੁਨੇਹੇ ਜਿਹੜੇ ਪਹੁੰਚ ਰਹੇ ਨੇ ਉਹਨਾਂ ਦਾ ਦੋਸਤੋ ਸਵਾਗਤ ਕਰਦੇ ਹਾਂ, ਜਿਸ ਦੇ ਵਿਚ ਰਾਜਾ ਸੈਣੀ ਸਾਹਿਬ ਲਾਈਕ ਨੰਬਰ ਕਹਿੰਦੇ ਨੇ ਜੀ 1 ਤੇ 7 ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਆਪਣੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਤੇ ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਪਹਿਲਾ ਨੰਬਰ ਮੇਰਾ ਸੀ, ਓਬਜੈਕਸ਼ਨ ਹੋ ਗਿਆ ਜੀ। ਓਬਜੈਕਸ਼ਨ ਮਾਈ ਲੋਰਡ, ਜਦੋਂ ਤੁਸੀਂ ਅੰਗੂਠਾ ਦੱਬਿਆ ਕਹਿੰਦੇ ਤਾਂ ਉੱਥੇ ਇੱਕ ਨੰਬਰ ਪਹਿਲਾਂ ਹੀ ਸੀ ਜੀ ਮੇਰਾ। ਕਿਆ ਬਾਤ ਹੈ ਜੀ, ਤੇ ਚਲੋ ਸਭ ਹੀ ਇੱਕੋ ਹੀ ਨੰਬਰ ਹੈ ਜੀ, ਸਭ ਦਾ ਇੱਕੋ ਹੀ ਨੰਬਰ ਹੈ, ਤੁਸੀਂ ਸਭ ਇੱਕ ਨੰਬਰ ਦੇ ਉੱਤੋਂ ਜੀ। ਤੇ ਸ਼ੈਲੀ ਬਾਈ ਜੀ ਸੈਣੀ ਜੀ ਸਤਿ ਸ੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਜੀਆਨੂ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਗੁਲਾਬ ਦੇ ਫੁੱਲ ਭੇਜੇ ਨੇ ਤੇ ਨਾਲ ਨਾਲ ਕਹਿੰਦੇ ਨੇ ਸੈਣੀ ਸਾਹਿਬ ਭੁੱਖ ਹੜਤਾਲ ਖਤਮ ਹੋ ਗਈ ਜੀ, ਕੁਐਸਚਨ ਮਾਰਕ ਕੀਤਾ। ਤੇ ਸੈਣੀ ਸਾਹਿਬ ਕਹਿੰਦੇ ਆ ਸ਼ੈਲੀ ਵੀਰ ਜੀ ਮੰਨ ਲੈਂਦੇ ਆ ਜੀ ਤੁਹਾਡੀ ਗੱਲ ਜੀ, ਤੇ ਓਬਜੈਕਸ਼ਨ ਕਬੂਲ ਹੈ ਕਹਿੰਦੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਤੋਂ ਬਾਅਦ ਹਾਂਜੀ ਉਹਨਾਂ ਨੇ ਆਂਸਰ ਕੀਤਾ ਆਪਣੇ ਸਤਨਾਮ ਸਿੰਘ ਜਾਣੀਆ ਚਾਲ ਜੀ ਦੀ ਗੱਲ ਦਾ ਕਿ ਹੜਤਾਲ ਮੁੱਕ ਗਈ। ਉਹ ਕਹਿੰਦੇ ਸਵੇਰੇ ਪਤਾ ਲੱਗੂ ਜੀ ਜਾਣੀਆ ਚਾਲ ਸਾਹਿਬ ਇਹਦੇ ਬਾਰੇ ਅਸਲ 'ਚ ਤਾਂ ਪੂਰੀ ਖਬਰ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਨੇ ਜੱਸੀ ਜੀ ਆਪਣੇ ਮਲੇਰਕੋਟਲਾ ਵਾਲੇ, ਕਹਿੰਦੇ ਰਜਨ ਭਾਜੀ ਸੋਰੀ ਰਾਜਨ ਭਾਜੀ ਜੇ ਕਿਸੇ ਟਾਈਮ ਭਗਵੰਤ ਸਿੰਘ ਸਕਿੱਟਾਂ ਕਰਦਾ ਹੁੰਦਾ ਸੀ ਪਾਰਲੀਮੈਂਟ ਦੇ ਵਿੱਚ, ਕਹਿੰਦੇ ਪੈਂਦੀ ਖੱਪ ਲੈ ਲਓ ਕਹਿੰਦੇ ਜੀ, ਇਸ ਤਰ੍ਹਾਂ ਦਾ ਉਹਨਾਂ ਨੇ ਮੈਸੇਜ ਕੀਤਾ ਜੀ। ਤੇ ਦੋਸਤੋ ਲਾਈਨਾਂ ਖੁੱਲੀਆਂ ਨੇ, ਜੇ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਲਓ ਤੁਹਾਨੂੰ ਗੱਲਬਾਤ ਸੁਣਾਉਂਦੇ ਹਾਂ, ਤਾਂ ਫਿਰ ਇੱਕ ਆਖਰ ਦੇ ਵਿੱਚ ਕਹਾਣੀ ਸੁਣਾਉਣ ਦੀ ਅੱਜ ਜਿਹੜੀ ਹੈ ਕੋਸ਼ਿਸ਼ ਰਹੇਗੀ। ਤੇ ਗੁੱਸੇ ਦੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਲੋਕਾਂ ਨੂੰ ਕਿੱਦਾਂ ਲੁੱਟਿਆ ਜਾਂਦਾ ਹੈ ਧਰਮ ਦੇ ਨਾਂ ਦੇ ਉੱਤੇ, ਹਰ ਚੀਜ਼ ਦਾਨ ਕਬੂਲ ਹੁੰਦੀ ਹੈ, ਉਹਦੇ ਬਾਰੇ ਜ਼ਿਕਰ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ। ਤਿਰੁਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਕੀਤੀ ਜਾਂਦੀ ਹੈ, ਇਹ ਵਾਲ ਕੌਣ ਖਰੀਦਦਾ ਹੈ, ਇਹ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ। ਸ਼੍ਰੀ ਨਿਵਾਸ ਨੀਮਾ ਗੰਡਾ ਹੁਣਾਂ ਦੀ BBC ਤੋਂ ਇਹ ਰਿਪੋਰਟ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ ਇਹ ਤੁਹਾਡੇ ਨਾਲ ਸਾਂਝੀ ਕਰਦਾ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜਾਏ ਨੇ ਜੀ, ਦਾਨ ਕੀਤੇ ਹੈ। ਇਹ ਬਹੁਤ ਵੱਡਾ ਬਾਜ਼ਾਰ ਹੈ, ਬਹੁਤ ਵੱਡਾ ਬਾਜ਼ਾਰ ਹੈ ਜੀ। ਤੇ ਤਕਰੀਬਨ ਇਹਨਾਂ ਮੁਲਕਾਂ ਚ ਦੇਖਿਆ ਜਾਵੇ ਨਾ, ਜਿਹੜੇ ਕੈਂਸਰ ਦੇ ਨਾਲ ਪ੍ਰੋਬਲਮ ਹੈ, ਜਦੋਂ ਕੀਮੋਥੈਰੇਪੀ ਹੁੰਦੀ ਹੈ, ਹੋਰ ਸਾਰਾ ਚੀਜ਼ਾਂ, ਸਿਰ ਦੇ ਵਾਲ ਝੜ ਜਾਂਦੇ ਹੈ, ਤਾਂ ਜਦੋਂ ਇੱਥੇ ਉਹ ਬਿੱਗ ਵਗੈਰਾ ਬਣਵਾਉਂਦੇ ਆ ਨਾ, ਲੈਂਦੇ ਆ, ਤਾਂ ਘੱਟੋ ਘੱਟ ਨੀ ਇੱਕ ਬਿੱਗ 1500 ਤੋਂ ਲੈ ਕੇ 2000 ਯੂਰੋ ਤੱਕ ਦਾ ਜਿਹੜਾ ਉਹ ਬਿੱਗ ਵਿਕਦਾ ਹੈ। ਤੇ ਲੱਖਾਂ ਦੇ ਵਿੱਚ ਜਿਹੜੇ ਨੇ ਇਹ ਵਾਲ ਵਿਕਦੇ ਆ, ਜਿਸ ਨੂੰ ਰੂਸ ਵੀ ਲੈਂਦਾ ਹੈ, ਹੋਰ ਸਾਰੇ ਮੁਲਕ ਲੈਂਦੇ ਆ, ਤੇ ਉਹਨਾਂ ਦਾ ਇਸਤੇਮਾਲ ਜਿਹੜਾ ਉਹ ਕਿੱਥੇ ਕਿੱਥੇ ਕਰਦੇ ਆ, ਤੇ ਮੰਦਰਾਂ ਦੇ ਨਾਂ ਦੇ ਉੱਤੇ ਕੀ ਕੁਝ ਜਿਹੜਾ ਕੀਤਾ ਜਾਂਦਾ ਹੈ, ਉਹਦੀ ਗੱਲ ਤੁਹਾਨੂੰ ਸੁਣਾਉਂਦੇ ਆ। ਗੱਲ ਕਰਦੇ ਆ ਤਿਰੁਪਤੀ ਵਿੱਚ ਲੱਖਾਂ ਸ਼ਰਧਾਲੂ ਸ਼ਰਧਾ ਭਾਵ ਦੇ ਨਾਲ ਆਪਣੇ ਵਾਲ ਜਿਹੜੇ ਦਾਨ ਕਰਦੇ ਹੈ। ਇੱਥੇ ਸਿਰ ਨੂੰ ਜਿਹੜਾ ਮੁੰਨ ਕੇ ਵਾਲ ਚੜਾਉਣ ਦੀ ਰਵਾਇਤ ਹੈ, ਜੋ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ, ਤੇ ਪਰ ਸ਼ਰਧਾਲੂ ਜਿਹੜੀ ਆਪਣੀ ਸ਼ਰਧਾ ਚ ਲੀਨ ਨੇ, ਤੇ ਜਿਹੜੇ ਕਾਰੋਬਾਰੀ ਆ ਉਹਨਾਂ ਨੇ ਆਪਣੇ ਕੰਮ ਕੀਤੇ ਹੋਏ ਨੇ, ਕਾਰੋਬਾਰ ਪੂਰਾ ਫਿਕਸ ਹੈ, ਚੱਕੀ ਜਾਂਦੇ ਨੇ ਕੰਮ। ਤਿਰੁਪਤੀ ਤਿਰੁਮਾਲਾ ਦੇਵਸਥਾਨਮ ਤੋਂ ਮਿਲੀ ਜਾਣਕਾਰੀ ਅਨੁਸਾਰ ਤਿਰੁਪਤੀ ਦੇ ਵਿੱਚ ਵਾਲ ਦਾਨ ਕਰਨ ਜਾਂ ਚੜਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ ਬਕਾਇਦਾ ਦੇਖੋ ਰਿਕਾਰਡ ਰੱਖਦੇ ਅਗਲੇ ਕਿ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜਾਏ ਨੇ। ਇਸ ਦੀ ਤੁਲਨਾ ਦੇ ਵਿੱਚ ਮਈ 2023 ਤੱਕ ਇਹ ਅੰਕੜਾ 10,18,370 ਸੀਗਾ, ਜਦਕਿ ਮਈ 2024 ਤੱਕ 10,65,729 ਸ਼ਰਧਾਲੂਆਂ ਨੇ ਵਾਲ ਚੜਾਤੇ।

0: ਹਾਲੀਆ ਦਿਨਾਂ ਦੇ ਵਿੱਚ ਜਿਹੜੇ ਬੀਤੇ ਦਿਨ ਨੇ ਗਰਮੀਆਂ ਦੀਆਂ ਛੁੱਟੀਆਂ ਤੇ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਦੌਰਾਨ ਤਿਰੂਮਾਲਾ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। 18 ਤੋਂ 23 ਮਈ ਤੱਕ ਲਗਭਗ 6 ਦਿਨ ਹਰ ਰੋਜ਼ 50,000 ਤੋਂ ਵੱਧ ਸ਼ਰਧਾਲੂਆਂ ਨੇ ਆਪਣੇ ਵਾਲ ਦਾਨ ਕੀਤੇ ਹੈ। ਇਨ੍ਹਾਂ ਦੇ ਵਿੱਚੋਂ 23 ਮਈ ਨੂੰ 57,580 ਸ਼ਰਧਾਲੂਆਂ ਨੇ ਸਿਰ ਮੁਨਵਾਇਆ ਤੇ ਆਪਣੇ ਵਾਲ ਚੜਾਏ। ਇਸ ਤਰ੍ਹਾਂ ਇਕੱਠੇ ਹੋਣ ਵਾਲੇ ਕਈ ਟਨਾਂ ਦੇ ਟਨ ਵਾਲਾਂ ਦਾ ਜਿਹੜਾ ਕੀ ਹੁੰਦਾ ਹੈ। ਤਿਰੂਮਲਾ ਤਿਰੁਪਤੀ ਮੰਦਰ ਆਖਰ ਇਨ੍ਹਾਂ ਵਾਲਾਂ ਦਾ ਕਰਦਾ ਕੀ ਹੈ? ਇਹ ਬਹੁਤ ਵੱਡੇ ਸਵਾਲ ਨੇ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਵਾਲਾਂ ਦਾ ਕੀ ਹੁੰਦਾ ਹੈ? ਸ਼ਰਧਾਲੂਆਂ ਦੇ ਵੱਲੋਂ ਜੋ ਦਾਨ ਕੀਤੇ ਜਾਂਦੇ ਆ ਵਾਲ, ਤਿਰੂਮਲਾ ਦੇ ਵਿੱਚ ਸ਼ਰਧਾਲੂਆਂ ਵੱਲੋਂ ਚੜਾਏ ਗਏ ਵਾਲਾਂ ਦੀ ਭਾਰੀ ਮੰਗ ਹੈ। ਵਾਲਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਆਨਲਾਈਨ ਜਾਣੀ ਕਿ ਈ ਨਿਲਾਮੀ ਪ੍ਰਕਿਰਿਆ ਰਾਹੀਂ ਇਹ ਵਾਲ ਖਰੀਦਦੀਆਂ। ਇਨ੍ਹਾਂ ਵਾਲਾਂ ਤੋਂ ਬਣੇ ਵਿਗ ਅਤੇ ਹੇਅਰ ਐਕਸਟੈਂਸ਼ਨ ਦੀ ਪੂਰੀ ਜਿਹੜੀ ਹੈ ਦੁਨੀਆਂ ਦੇ ਵਿੱਚ ਬਹੁਤ ਮੰਗ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਤਿਰੂਪਤੀ ਦੇ ਵਾਲਾਂ ਦੀ ਇੱਕ ਖਾਸ ਪਛਾਣ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦਾ ਕਹਿਣਾ ਕਿ ਗੂੜੇ ਕਾਲੇ ਰੰਗ, ਚੰਗੀ ਲੰਬਾਈ ਅਤੇ ਚਮਕ ਦੇ ਕਾਰਨ ਪੈਰਿਸ ਤੇ ਲੰਡਨ ਵਰਗੇ ਸ਼ਹਿਰਾਂ ਦੇ ਵਿੱਚ ਫੈਸ਼ਨ ਇੰਡਸਟਰੀ ਦੇ ਵਿੱਚ ਇਨ੍ਹਾਂ ਵਾਲਾਂ ਦੀ ਬਹੁਤ ਮੰਗ ਹੁੰਦੀ ਹੈ। ਵਾਲਦਾਨ ਕਰਨ ਤੋਂ ਨਿਲਾਮੀ ਤੱਕ ਦਾ ਸਫ਼ਰ ਜਿਹੜਾ ਕਿੱਦਾਂ ਚੱਲਦਾ ਹੈ? ਤਿਰੂਮਾਲਾ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਚੜਾਏ ਗਏ ਵਾਲਾਂ ਨੂੰ ਪਹਿਲਾਂ ਇਕੱਠਾ ਕਰਕੇ ਉੱਥੇ ਹੀ ਰੱਖਿਆ ਜਾਂਦਾ ਹੈ। ਫਿਰ ਉਹਨਾਂ ਨੂੰ ਲੋਅਰ ਤਿਰੂਪਤੀ ਜਾਣੀ ਕਿ ਪਹਾੜ ਤੋਂ ਹੇਠਾਂ ਵਸਿਆ ਮੁੱਖ ਤਿਰੂਪਤੀ ਸ਼ਹਿਰ ਜਿਹੜਾ ਉਹਦੇ ਇੱਕ ਖਾਸ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ ਹੈ। ਇੱਥੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਹਿਸਾਬ ਦੇ ਨਾਲ ਛਾਂਟਿਆ ਜਾਂਦਾ ਹੈ ਤੇ ਸਾਫ਼ ਕੀਤਾ ਜਾਂਦਾ ਹੈ। ਤਿਰੂਪਤੀ ਦੇ ਵਿੱਚ ਅਲੀਪੀਰੀ ਦੇ ਨੇੜੇ ਬਣੇ ਇਸ ਸੈਂਟਰ ਦੇ ਵਿੱਚ ਤਿਰੂਮਾਲਾ ਮਾਲਾ ਤੋਂ ਲਿਆਂਦੇ ਗਏ ਜਿਹੜੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਆਧਾਰ ਦੇ ਉੱਤੇ 6 ਤਰ੍ਹਾਂ ਦੀਆਂ ਕੈਟਾਗਰੀਆਂ ਦੇ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਦੀਆਂ ਕੈਟਾਗਰੀਆਂ ਜਿਵੇਂ ਕਿ ਟਾਈਪ 1 31 ਇੰਚ ਤੋਂ ਵੱਧ ਲੰਬੇ ਵਾਲ, ਟਾਈਪ 2 ਜਿਹੜੇ ਨੇ 16 ਤੋਂ 30 ਇੰਚ ਲੰਬੇ ਵਾਲ, ਟਾਈਪ 3 ਦੀ ਗੱਲ ਆਉਂਦੀ ਹੈ 10 ਤੋਂ 15 ਇੰਚ ਲੰਬੇ ਵਾਲ, ਜਾਣੀ ਕਿ ਉਹ ਬੱਚਿਆਂ ਦੀ ਕੈਟਾਗਰੀ ਆ ਜਾਈ ਹੈ, ਤੇ ਟਾਈਪ 4 ਹੈ 5 ਤੋਂ 9 ਇੰਚ ਲੰਬੇ ਵਾਲ, ਤੇ ਫਿਰ ਆਉਂਦੇ ਹੈ ਟਾਈਪ 5 ਇੰਚ ਤੋਂ ਘੱਟ ਲੰਬੇ ਵਾਲ, ਤੇ ਆਖਰ ਦੇ ਵਿੱਚ ਚਿੱਟੇ ਵਾਲ ਵੀ ਨਹੀਂ ਉਹ ਜਾਇਆ ਜਾਣ ਦਿੰਦੇ ਜੀ। ਚਿੱਟੇ ਜਾਂ ਸਲੇਟੀ ਵਾਲ ਵੀ ਜਿਹੜੇ ਹੈ ਉਹ 6ਵੀਂ ਕੈਟਾਗਰੀ ਹੈ, ਸਿੱਟ ਦੇ ਕੁਝ ਨਹੀਂ ਹੈ, ਸਭ ਕੁਝ ਵਿਕਦਾ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ TTD ਦੇ ਇੱਕ ਅਧਿਕਾਰੀ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦੇ ਕਿ ਪਹਿਲੀ ਕੈਟਾਗਰੀ ਦੇ ਵਾਲਾਂ ਦੀ ਸਭ ਤੋਂ ਵੱਧ ਮੰਗ ਹੈ ਕਿਉਂਕਿ ਉਹ ਲੰਬੇ ਨੇ, ਤਕਰੀਬਨ 31 ਇੰਚ ਲੰਬੇ ਵਾਲ ਜਿਹੜੇ ਨੇ ਉਹਨਾਂ ਦੀ ਮੰਗ ਬਹੁਤ ਹੈ। ਤੇ ਦੂਸਰੀ ਕਹਿੰਦੇ ਨੇ ਉਹ, ਜਦਕਿ 5ਵੀਂ ਕੈਟਾਗਰੀ ਦੇ ਵਾਲਾਂ ਦੀ ਮੰਗ ਸਭ ਤੋਂ ਘੱਟ ਹੈ, ਚਿੱਟੇ ਸੋਰੀ ਆਪਣੇ ਜਿਹੜੇ 5 ਤੋਂ 9 ਇੰਚ ਲੰਬੇ ਵਾਲ ਨੇ ਉਹਨਾਂ ਦੀ ਕੈਟਾਗਰੀ ਦੀ ਘੱਟ ਹੈ। ਇਸ ਦੇ ਨਾਲ ਆਕਸ਼ੰਜ ਇੰਡੀਆ ਵੈਬਸਾਈਟ ਦੇ ਮੁਤਾਬਕ ਮੰਦਰ ਦੀ ਹਾਲੀਆ ਈ ਨਿਲਾਮੀ ਦੇ ਵਿੱਚ ਗ੍ਰੇਡ 1 ਵਾਲਾਂ ਦੀ ਜਿਹੜੀ ਹੈ ਘੱਟੋ ਘੱਟ ਕੀਮਤ 72,082 ਰੁਪਏ ਪ੍ਰਤੀ ਕਿਲੋ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਮਾਈ ਕਰਨ ਵਾਲੇ ਦੇਖ ਲਓ ਹਰ ਚੀਜ਼ ਤੋਂ ਕਮਾਈ ਕਰ ਲੈਂਦੇ ਹੈ। 1 ਕਿਲੋ ਵਾਲ ਤੁਹਾਡੇ ਜਿਹੜੇ ਨੇ ਗ੍ਰੇਡ 1 ਦੇ, ਜਿਹੜੇ 31 ਇੰਚ ਦੇ ਲੰਬੇ ਵਾਲ ਨੇ ਉਹਨਾਂ ਦੀ 1 ਕਿਲੋਆਂ ਦੇ ਵਿੱਚ ਵਿਕਦੇ ਹੈ, ਤੇ 1 ਕਿਲੋ ਘੱਟੋ ਘੱਟ ਕੀਮਤ ਜਿਹੜੀ ਹੈ 72,082 ਰੁਪਏ ਪ੍ਰਤੀ ਕਿਲੋ ਹੈ, ਜਦਕਿ ਗ੍ਰੇਡ 5 ਵਾਲਾਂ ਦੀ ਜਿਹੜੀ ਹੈ ਕੀਮਤ 135 ਰੁਪਏ ਪ੍ਰਤੀ ਕਿਲੋ ਸੀ। ਜਿਹੜੇ ਕਿ ਮਤਲਬ ਕਿ ਆਪਣੇ 5 ਇੰਚ ਦੇ ਵਾਲ ਨੇ ਲੰਬੇ ਉਹਨਾਂ ਦੀ ਸਿਰਫ 135 ਰੁਪਏ ਕਿਲੋ, ਤੇ ਜਿਹੜੇ ਨੇ 30 ਇੰਚ ਲੰਬੇ 31 ਇੰਚ ਲੰਬੇ ਉਹਨਾਂ ਦੀ ਹੈਗੀ ਜਾਣੀ ਕਿ 3 ਫੁੱਟ ਦੇ ਉੱਤੇ ਵਾਲ ਜਿਹੜੇ ਨੇ ਲੰਬੇ ਉਹਨਾਂ ਦੀ 72,000 ਰੁਪਏ ਕਿਲੋ ਹੈ ਜੀ ਨਿਲਾਮੀ ਹੁੰਦੀ ਹੈ। ਇਸ ਨਿਲਾਮੀ ਦੇ ਵਿੱਚ 600 ਕਿਲੋ ਫਸਟ ਕਲਾਸ ਅਤੇ 2,83,000 ਕਿਲੋ ਫਿਫਥ ਕਲਾਸ ਵਾਲ ਜਿਹੜੇ ਵਿਕਰੀ ਦੇ ਲਈ ਰੱਖੇ ਗਏ ਸਨ। ਮਤਲਬ ਕਿ 600 ਕਿਲੋ 6 ਕੁਆਂਟਲ 2,83,000 ਕਿਲੋ ਵਾਲ ਜਿਹੜੇ ਨੇ 600 ਕਿਲੋ ਫਸਟ ਕਲਾਸ ਤੇ 2,83,000 ਕਿਲੋ ਤਕਰੀਬਨ ਪੌਣੇ 3 ਕੁਆਂਟਲ ਤੇ 6 ਕੁਆਂਟਲ, ਪੌਣੇ 9 ਕੁਆਂਟਲ ਵਾਲ ਜਿਹੜੇ ਰੱਖੇ ਗਏ। ਲੰਬੇ ਵਾਲਾਂ ਦੀ ਮੰਗ ਸਭ ਤੋਂ ਵੱਧ ਕਿਉਂ ਹੈ? ਲੰਬੇ ਵਾਲਾਂ ਦੀ ਚੰਗੀ ਕੀਮਤ ਮਿਲਦੀ ਹੈ। ਹੋਰ ਕਿਸਮ ਦੇ ਵਾਲਾਂ ਦੀ ਕੀਮਤ ਅੰਤਰਰਾਸ਼ਟਰੀ ਮੰਗ ਤੇ ਬਾਜ਼ਾਰ ਦੀਆਂ ਸਥਿਤੀਆਂ ਦੇ ਉੱਤੇ ਨਿਰਭਰ ਕਰਦੀ ਹੈ। ਇਸ ਵੇਲੇ ਯੂਰਪ, ਏਸ਼ੀਆ ਤੇ ਅਮਰੀਕਾ ਦੀ ਫੈਸ਼ਨ ਇੰਡਸਟਰੀ ਦੇ ਵਿੱਚ ਤ੍ਰਿਮਾਲਾ ਦੇ ਜਿਹੜੇ ਵਾਲਾਂ ਦੀ ਬਹੁਤ ਵੱਧ ਮੰਗ ਰਹੀ ਹੈ। TTD ਵੈਬਸਾਈਟ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਤ੍ਰਿਮਾਲਾ ਦੇ ਵਿੱਚ ਦਾਨ ਕੀਤੇ ਵਾਲਾਂ ਦੀ ਲੰਬਾਈ ਕੁਦਰਤੀ ਕਾਲਾ ਰੰਗ ਜਿਹੜਾ ਕੁਦਰਤੀ ਕਾਲਾ ਰੰਗ ਚਮਕ ਕੁਦਰਤੀ ਘੁੰਗਰਾਲਾਪਨ ਜਿਹੜਾ ਹੈ ਘੁੰਗਰਾਲੇ ਬਾਰ ਜਿਹੜੇ ਨੇ ਤੇ ਰੇਮੀ ਕੁਆਲਿਟੀ ਕਾਰਨ ਇਹਨਾਂ ਦੀ ਬਹੁਤ ਮੰਗ ਹੈ। ਇਹਨਾਂ ਵਾਲਾਂ ਦਾ ਇਸਤੇਮਾਲ ਮੁੱਖ ਤੌਰ ਦੇ ਉੱਤੇ ਯੂਰਪ ਤੇ ਏਸ਼ੀਆ ਦੇ ਵਿੱਚ ਵਿਗ ਅਤੇ ਹੇਅਰ ਐਕਸਟੈਂਸ਼ਨ ਬਣਾਉਣ ਦੇ ਲਈ ਕੀਤਾ ਜਾਂਦਾ ਹੈ। 1938 ਤੇ 1985 ਦੇ ਵਿਚਕਾਰ ਤ੍ਰਿਉਪਤੀ ਦੇ ਵਿੱਚ ਦਾਨ ਕੀਤੇ ਵਾਲਾਂ ਦਾ ਸੰਗ੍ਰਹਿ ਅਤੇ ਵਿਕਰੀ ਪ੍ਰਾਈਵੇਟ ਕੰਪਨੀਆਂ ਕਰਦੀਆਂ ਸਨ ਤੇ 1985 ਤੋਂ ਤ੍ਰਿਮਾਲਾ ਤ੍ਰਿਉਪਤੀ ਦੇਵ ਸਥਾਨਮ ਦੇ ਨੇ ਜਿਹੜਾ ਸੀ ਖੁਦ ਹੀ ਵਾਲਦਾਨ ਕੇਂਦਰਾਂ ਦਾ ਪ੍ਰਬੰਧਨ ਅਤੇ ਵਾਲਾਂ ਦੀ ਸਿੱਧੀ ਵਿਕਰੀ ਸ਼ੁਰੂ ਕਰ ਦਿੱਤੀ। ਪਹਿਲਾਂ ਪ੍ਰਾਈਵੇਟ ਸੀ, ਫਿਰ ਸਰਕਾਰੀ ਕੰਮ ਹੋ ਗਿਆ। ਸ਼ੁਰੂਆਤ ਦੇ ਵਿੱਚ ਨਿਲਾਮੀ ਕੁਝ ਏਜੰਟਾਂ ਦੇ ਰਾਹੀਂ ਕੀਤੀ ਜਾਂਦੀ ਸੀ, ਹਾਲਾਂਕਿ 2011 ਦੇ ਵਿੱਚ ਈ ਨਿਲਾਮੀ ਸ਼ੁਰੂ ਹੋਣ ਤੋਂ ਬਾਅਦ ਮੰਦਰ ਦੀ ਕਮਾਈ ਦੇ ਵਿੱਚ ਕਾਫ਼ੀ ਵਾਧਾ ਹੋ ਗਿਆ। ਤ੍ਰਿਉਪਤੀ ਤ੍ਰਿਮਾਲਾ ਦੇਵ ਸਥਾਨਮ ਨੇ ਦੇ ਜਿਹੜਾ ਸਾਬਕਾ ਸੰਯੁਕਤ ਕਾਰਜਕਾਰੀ ਤੇ ਅਧਿਕਾਰੀ ਤੇ ਸੇਵਾ ਮੁਕਤ IAS ਅਧਿਕਾਰੀ ਕੇ ਸ਼੍ਰੀ ਨਿਵਾਸ ਰਾਜੂ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦਿਆਂ ਕਿ ਕੁਝ ਵਪਾਰੀ ਵਾਲਾਂ ਦੀ ਜਿਹੜੀ ਨਿਲਾਮੀ ਦੇ ਵਿੱਚ ਕੀਮਤਾਂ ਜਾਣ ਬੁੱਝ ਕੇ ਘੱਟ ਰੱਖ ਰਹੇ ਸਨ। ਇਸ ਨੂੰ ਰੋਕਣ ਦੇ ਲਈ ਦੇਵਸਥਾਨਮ ਨੇ 2011 ਦੇ ਵਿੱਚ ਜਿਹੜਾ ਸੀ MSTC ਜਾਣੀ ਕਿ ਮੈਟਲ ਸਕ੍ਰੈਪ ਟਰੇਡ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਈ ਨਿਲਾਮੀ ਸਿਸਟਮ ਸ਼ੁਰੂ ਕਰ ਦਿੱਤਾ। ਈ ਆਕਸ਼ਨਜ਼ ਇੰਡੀਆ ਦੇ ਅਨੁਸਾਰ ਇਸ ਸਾਲ ਤ੍ਰਿਉਪਤੀ ਤ੍ਰਿਮਾਲਾ ਦੇਵ ਸਥਾਨਮ ਦੀ ਈ ਨਿਲਾਮੀ ਦੇ ਵਿੱਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਦੱਸੀ ਹੈ। ਇਹ ਨਿਲਾਮੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਸ਼ਹੂਰ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਦੁਨੀਆਂ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤ੍ਰਿਉਪਤੀ ਤ੍ਰਿਮਾਲਾ ਦੇਵ ਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਕਈ ਵਾਰੀ ਟਵਾਣਾ ਸਾਹਿਬ ਜ਼ਿਕਰ ਕਰਦੇ ਹੁੰਦੇ ਕਿ ਪਟਿਆਲੇ ਦੇ ਵਿੱਚ ਲੋਕ ਨਾ ਵਾਲ ਮਤਲਬ ਕਿ ਜਿੱਦਾਂ ਕਿ ਆਪਣੇ ਕਬਾੜੀਏ ਨਹੀਂ ਆਉਂਦੇ ਹੁੰਦੇ ਸੀ ਕਚਰਾ ਹੋਰ ਸਾਰੀਆਂ ਚੀਜ਼ਾਂ ਲੈਣ, ਤੇ ਇਸੇ ਤਰ੍ਹਾਂ ਉੱਥੇ ਵਾਲ ਇਕੱਠੇ ਕਰਨ ਵਾਲੇ ਆਉਂਦੇ ਆ ਬਕਾਇਦਾ ਤੁਹਾਨੂੰ ਮਤਲਬ ਕਿ ਆਪਣਾ ਘਰ ਵਾਲੇ ਲੋਕ ਤਾਂ ਵੈਸੇ ਹੀ ਦੇ ਦਿੰਦੇ ਆ ਕਿ ਇਹਦਾ ਕਿਹੜਾ ਮੁੱਲ ਹੈ ਜਾਂ ਰੱਖੇ ਆ ਕਿਤੇ ਸਾਂਭ ਕੇ, ਪਰ ਜਿਹੜੇ ਜਿਹਨਾਂ ਨੂੰ ਪਤਾ ਕਿ ਮੁੱਲ ਵੀ ਵਿਕਦੇ ਆ ਉਹ ਮੁੱਲ ਵੀ ਦਿੰਦੇ ਹੋਣਗੇ, ਪਰ ਆਮ ਹੀ ਜਿਹੜੇ ਉਹ ਇਕੱਠੇ ਕਰ ਲੈਂਦੇ ਆ, ਪਰ ਉਹਨਾਂ ਦੇ ਵਿੱਚੋਂ ਅਗਲੇ ਲੱਖਾਂ ਰੁਪਈਆ ਕਮਾਉਂਦੇ ਆ। ਦੇਖ ਲਓ 72,000 ਰੁਪਈਏ ਕਿਲੋ ਆ ਜੀ ਤੁਹਾਡੇ ਵਾਲ ਜਿਹੜੇ ਵਿਕਦੇ ਆ, ਚੱਕ ਦਿੰਦੇ ਆ ਕੰਮ ਨੂੰ। 72,082 ਰੁਪਏ ਕਿਲੋ ਵਾਲਾਂ ਦਾ ਮੁੱਲ ਹੈ ਜੀ। ਅੱਗੇ ਉਹ ਲਿਖਦੇ ਆ ਕਿ ਜਿਹੜਾ ਆਪਣੇ ਕੰਪਨੀ ਨੇ ਵੀ ਇਹ ਕਿਹਾ ਕਿ ਦੁਨੀਆਂ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤ੍ਰਿਉਪਤੀ ਤ੍ਰਿਮਾਲਾ ਦੇਵ ਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਇਹ ਆਮਦਨ 2020 ਤੇ 21 ਦੇ ਵਿੱਚ 67 ਕਰੋੜ ਰੁਪਏ ਸੀ ਤੇ ਫਿਰ 2021-22 ਦੇ ਵਿੱਚ ਵੱਧ ਕੇ 75 ਕਰੋੜ ਰੁਪਏ ਹੋ ਗਈ ਤੇ 2022-23 ਦੇ ਵਿੱਚ 135 ਕਰੋੜ ਰੁਪਏ ਤੇ 2023-24 ਦੇ ਵਿੱਚ 167 ਕਰੋੜ ਰੁਪਏ ਹੋ ਗਈ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰੀ ਜਾਓ ਦਾਨ ਜੀ, ਕਿਆ ਬਾਤ ਹੈ ਜੀ, ਹੈਰਾਨੀ ਵਾਲਾ ਕੰਮ ਆ। ਦੇਖ ਲਓ 135 ਕਰੋੜ ਰੁਪਏ ਦੇ ਮੰਦਰ ਦੇ ਵਿੱਚੋਂ 167 ਕਰੋੜ ਰੁਪਏ ਦੇ ਮੰਦਰ ਦੇ ਵਿੱਚੋਂ ਵਾਲ ਵੇਚ ਦਿੰਦੇ ਆ ਅਗਲੇ ਜੀ। ਸਾਲ ਦੀ ਕਮਾਈ ਹੈ 2023-24 ਦੀ। NDTV ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਅਧਿਕਾਰੀਆਂ ਦਾ ਅੰਦਾਜ਼ਾ ਕਿ ਤ੍ਰਿਉਪਤੀ ਦੇ ਵਿੱਚ ਵਾਲਾਂ ਦੀ ਵਿਕਰੀ ਤੋਂ ਵਿੱਤੀ ਸਾਲ 2024-25 ਦੇ ਵਿੱਚ ਕਿਆ ਬਾਤ ਹੈ ਜੀ, ਹੋਰ ਵੀ ਵਾਧਾ ਹੈ, 190 ਕਰੋੜ ਰੁਪਏ ਦੀ ਆਮਦਨ ਹੋਏਗੀ ਇਸ ਵਾਰ 2024-25 ਦੀ ਜੋ ਹੈ। ਵਾਲ ਜਿਹੜੇ ਦਾਨ ਕੀਤੇ ਆ, 1 ਸਾਲ ਦੇ 190 ਕਰੋੜ ਰੁਪਏ ਆਮਦਨ ਹੋਏਗੀ ਉਹਦੇ ਤੋਂ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਆਮਦਨ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ। ਇਵੇਂ ਹੁੰਦੀ ਹੈ ਤਰੱਕੀ ਸ਼ਰਧਾ ਵਾਲਿਓ ਭਗਤੋ। ਹੋਰ ਰੋਜ਼ ਕਿੰਨੇ ਸ਼ਰਧਾਲੂ ਵਾਲ ਦਾਨ ਕਰਦੇ ਨੇ? ਇਹਦੇ ਵਿੱਚ ਜੋ ਸਾਹਮਣੇ ਆਇਆ, ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤੇ ਉੱਥੇ ਕੰਮ ਦੇ ਉੱਤੇ ਉਸਤਰੇ ਲੈ ਕੇ ਬਿਠਾਏ ਹੋਣੇ ਆ ਜੀ। ਦੇਖ ਲਓ ਗੰਜੇ ਕਰ ਦਿੰਦੇ, ਅਗਲੇ ਪੂਰੇ ਲਾ ਲੈਂਦੇ ਆ, ਪੂਰੀ ਖੱਲ ਲਾ ਲੈਂਦੇ ਅਗਲੇ। ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤਿਰੂਪਤੀ ਦੇ ਵਿੱਚ ਭਗਵਾਨ ਵਿਕਟੇਸ਼ਵਰ ਦੇ ਜਿਹੜੇ ਨੇ ਦਰਸ਼ਨ ਕਰਨ ਆਉਂਦੇ ਆ ਤੇ ਆਪਣੇ ਵਾਲ ਲੁਹਾ ਜਾਂਦੇ ਆ। ਗਰਮੀਆਂ ਦੀਆਂ ਛੁੱਟੀਆਂ ਤੇ ਵੱਡੇ ਤਿਉਹਾਰਾਂ ਦੇ ਦੌਰਾਨ ਇਹ ਗਿਣਤੀ ਹੋਰ ਵੀ ਵੱਧ ਜਾਂਦੀ ਹੈ। ਜਿਵੇਂ ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਹੈ, ਉਸੇ ਅਨੁਪਾਤ ਦੇ ਵਿੱਚ ਵਾਲ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਹੈ। ਤਿਰੂਪਤੀ ਤਿਰੁਮਾਲਾ ਦੇਵਸਥਾਨਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 29 ਜੂਨ ਨੂੰ ਜਿਹੜਾ ਸੀਗਾ 95,498 ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨ ਕੀਤੇ ਹੈ ਤੇ ਉਹਨਾਂ ਦੇ ਵਿੱਚੋਂ 30,231 ਸ਼ਰਧਾਲੂਆਂ ਨੇ, ਜਾਣੀ ਕਿ ਇੱਕ ਹਿੱਸਾ ਉਹਨੇ ਜਿਹੜੇ ਵਾਲਦਾਨ ਕੀਤੇ ਹੈ। ਕਿਉਂਕਿ ਹਰ ਰੋਜ਼ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵਾਲਦਾਨ ਕਰਦੇ ਨੇ ਤੇ ਇਸਦੇ ਲਈ TTD ਨੇ ਇੱਕ ਵੱਡਾ ਜਿਹੜਾ ਸਿਸਟਮ ਬਣਾਇਆ। ਉੱਥੇ ਤਿਰੂਪਤੀ ਦੇ ਵਿੱਚ ਮੁੱਖ ਸ਼ੇਵਿੰਗ ਸੈਂਟਰ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਦੇ ਲਈ 11 ਹੋਰ ਥਾਵਾਂ ਦੇ ਉੱਤੇ ਮਿੰਨੀ ਕਲਿਆਣ ਕੱਟਾਂ, ਕਿਆ ਬਾਤ ਹੈ ਜੀ, ਨਾਮ ਦੇ ਨਾਲ ਛੋਟੇ ਸ਼ੇਵਿੰਗ ਸੈਂਟਰ ਜਾਂ ਵਾਲ ਕਟਿੰਗ ਸੈਂਟਰ ਵੀ ਬਣਾਏ ਗਏ ਨੇ। ਸ਼ਰਧਾਲੂਆਂ ਨੂੰ ਵਾਲ ਕੱਟਣ ਦੇ ਵਿੱਚ ਸਹੂਲਤ ਮਿਲੇ, ਇਸ ਦੇ ਲਈ ਕੁੱਲ 1152 ਨਾਈਆਂ ਨੂੰ ਕੰਮ ਦੇ ਉੱਤੇ ਰੱਖਿਆ ਗਿਆ ਹੈ ਤੇ ਇਹਨਾਂ ਦੇ ਵਿੱਚ 269 ਮਹਿਲਾਵਾਂ ਨਾਈ ਵੀ ਸ਼ਾਮਲ ਨੇ। ਸ਼ਰਧਾਲੂਆਂ ਦੇ ਲਈ ਸਫਾਈ ਅਤੇ ਸਹੂਲਤਾਂ ਦਿੱਤੀਆਂ ਨੇ। ਨਾਲ ਹਰ ਨਾਈ 6 ਘੰਟਿਆਂ ਦੀ ਸ਼ਿਫਟ ਦੇ ਵਿੱਚ ਲਗਭਗ 40 ਸ਼ਰਧਾਲੂਆਂ ਦੇ ਵਾਲ ਜਿਹੜਾ ਮੁੰਡ ਜਾਂਦਾ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਹੁੰਦੀ ਹੈ, ਉਸ ਸਮੇਂ ਇਸ ਕੰਮ ਦੇ ਲਈ 250 ਹੋਰ ਨਾਈਆਂ ਨੂੰ ਲਗਾ ਦਿੱਤਾ ਜਾਂਦਾ। ਨਾਲ ਮਤਲਬ ਕਿ ਐਕਸਟਰਾ ਜਿਹੜੇ ਹੋਰ ਲਾ ਦਿੱਤੇ ਜਾਂਦੇ ਆ, 1150 ਤੋਂ ਬਾਅਦ ਜਿਹੜੇ ਇਹ ਹੈ 250 ਹੋਰ ਜੋੜ ਦਿੱਤੇ ਜਾਂਦੇ ਆ, 1400 ਕਰ ਦਿੱਤੇ ਜਾਂਦੇ ਆ, ਓਵਰਲੋਡ ਹੋ ਜਾਂਦਾ ਕੰਮ। TTD ਦੇ ਅਨੁਸਾਰ ਇਸ ਥਾਂ ਦੇ ਉੱਤੇ ਹਜ਼ਾਰਾਂ ਸ਼ਰਧਾਲੂ ਆਉਂਦੇ ਆ ਤੇ ਹਰ ਸਮੇਂ ਸਫਾਈ ਬਣਾਈ ਰੱਖਦੇ ਆ। ਸਫਾਈ ਬਣਾਈ ਰੱਖਣ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ। ਸ਼ਰਧਾਲੂਆਂ ਦੇ ਵੱਲੋਂ ਵਾਲਦਾਨ ਕਰਨ ਤੋਂ ਬਾਅਦ ਉਹਨਾਂ ਨੂੰ ਤੁਰੰਤ ਇਕੱਠਾ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸੇ ਕਰਕੇ ਤਾਂ ਉਹਨਾਂ ਦੀ ਛਿੱਲ ਲਾਉਣੀ ਹੈ ਭਾਈ। ਵਾਲ ਕੱਟਣ ਜਾਂ ਮੁੰਨਣ ਵਾਲੇ ਹਰੇਕ ਕੇਂਦਰ ਤੇ ਸ਼ਰਧਾਲੂਆਂ ਦੇ ਲਈ ਨਹਾਉਣ ਦੀ ਸਹੂਲਤ ਦਾ ਜਿਹੜਾ ਇੰਤਜ਼ਾਮ ਬਕਾਇਆ ਕੀਤਾ ਜਾਂਦਾ ਹੈ। ਇੱਥੇ ਲੋੜੀਂਦੇ ਬਾਥਰੂਮ ਤੇ ਗਰਮ ਪਾਣੀ ਦੀ ਸਹੂਲਤ ਵੀ ਹੈ ਭਾਈ। ਤੁਹਾਡੇ ਮੁਫ਼ਤ ਦਿੱਤੇ ਦਾਨ ਕੀਤੇ ਵਾਲ ਤੇ ਅਗਲਿਆਂ ਨੇ 200 ਕਰੋੜ ਦੇ ਵਿੱਚ ਵੇਚਣੇ ਹੈ, 1 ਸਾਲ ਦੀ ਰਕਮ ਹੈ ਤੇ ਮੰਦਰ ਨੂੰ ਹੋਰ ਕੀ ਚਾਹੀਦਾ ਭਾਈ? ਇਹ ਤੋਂ ਵੱਡਾ ਲਾਭ ਹੋਰ ਕੀ ਮਿਲ ਸਕਦਾ? ਲਓ ਜੀ ਦੋਸਤੋ, ਇਹ ਹੈ ਜੀ ਐਸਾ ਮੰਦਰ, ਤਿਰੂਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਹੁੰਦੀ ਹੈ ਤੇ ਵਾਲ ਜਾਂਦੇ ਕਿੱਥੇ ਹੈ ਤੁਹਾਡੇ ਸਾਹਮਣੇ ਅੱਜ ਰੱਖ ਦਿੱਤਾ ਜੀ। ਤੁਹਾਡੇ ਘਰਾਂ ਦੇ ਵਿੱਚ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਘੁੰਮਦੇ ਵੀ ਹੋਣਗੇ ਵਾਲ ਖਰੀਦਣ ਵਾਲੇ। ਪਹਿਲਾਂ ਬੂਰਾ, ਛਾਣ ਬੂਰਾ ਜਾਂ ਹੋਰ ਚੀਜ਼ਾਂ ਲੈਣ ਆਉਂਦੇ ਸੀ ਤੇ ਹੁਣ ਵਾਲ ਲੈਣ ਆਉਂਦੇ ਹੋਣਗੇ। ਤੇ ਜਿਹੜੇ ਆਪ ਮੁਹਾਵਰੇ ਜਿਹੜੇ ਭਗਤ ਨੇ ਉਹ ਆਪ ਦਾਨ ਕਰ ਆਉਂਦੇ ਆ, ਉਹ ਆਪਣਾ ਉਹਨਾਂ ਦਾ ਕਾਰਜ ਹੋਰ ਵੀ ਥੋੜਾ ਜਿਹਾ ਸੌਖਾ ਕਰ ਦਿੰਦੇ ਆ ਤੇ ਅਗਲੇ ਕਮਾਉਂਦੇ ਆ ਜੀ। 1 ਸਾਲ ਦੀ ਲਾਗਤ ਦੇ ਵਿੱਚ 200 ਕਰੋੜ ਰੁਪਈਆ ਤੁਹਾਡੇ ਕੱਟੇ ਹੋਏ ਵਾਲਾਂ ਤੋਂ, ਜਿਨ੍ਹਾਂ ਦੇ ਵਿੱਚ 5 ਤਰ੍ਹਾਂ ਦੀਆਂ ਕੈਟੇਗਰੀਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ। 31 ਇੰਚ ਲੰਬੇ ਵਾਲ ਜਿਹੜੇ ਨੇ ਸਭ ਤੋਂ ਫਸਟ ਕੈਟਾਗਰੀ ਦੇ ਵਿੱਚ ਹੈ। 1 ਕਿਲੋ ਵਾਲ ਜਿਹੜੇ ਨੇ ਤੁਹਾਡੇ ਉਹ 72,000 ਤੇ 82 ਰੁਪਏ ਕਿਲੋ ਵਿਕਦੇ ਆ ਤੇ ਸਭ ਤੋਂ ਜਿਹੜੇ ਛੋਟੇ ਵਾਲ ਨੇ ਦਾੜੀ ਦੇ ਜਾਂ ਹੋਰ 5 ਇੰਚ ਦੇ ਬੱਚਿਆਂ ਦੇ ਵਾਲ ਨੇ ਉਹ ਜਿਹੜੇ ਨੇ ਉਹ ਵੀ ਹੈ, ਛੱਡਦੇ ਕੁਛ ਨਹੀਂ ਹੈ। ਚਿੱਟਾ ਵਾਲ ਹੋਵੇ, ਸਲੇਟੀ ਵਾਲ ਹੋਵੇ, ਭੂਰਾ ਹੋਵੇ, ਕਾਲਾ ਹੋਵੇ, ਕੋਈ ਛੱਡਦੇ ਹੀ ਨਹੀਂ ਜੀ, ਕਹਿੰਦੇ ਸਭ ਕੁਝ ਚੁਗ ਲਵਾਂਗੇ, ਤੁਸੀਂ ਬਸ ਦਾਨ ਕਰੀ ਜਾਓ ਤੇ ਬੱਲੇ ਬੱਲੇ ਕਰਾਈ ਜਾਓ ਤੇ ਭਗਤੀਓ ਭਗਤੋ ਭਗਤੀ ਕਰੀ ਜਾਓ ਤੇ ਰੱਬ ਤੁਹਾਨੂੰ ਮਿਲ ਜਾਣਾ ਹੈ। ਤੇ ਅਗਲੇ ਕਹਿੰਦੇ ਤੁਸੀਂ ਰੱਬ ਰੱਖੋ ਤੇ ਅਸੀਂ ਰਿਪੋਰਟ ਰੱਖਦੇ ਹਾਂ, ਯਾਨੀ ਕਿ ਪੈਸਾ ਸੰਭਾਲਦੇ ਹਾਂ, ਤੁਸੀਂ ਇਸ ਚੀਜ਼ ਨੂੰ ਸੰਭਾਲੋ। ਲਓ ਜੀ, ਇਹ ਹੈ ਜੀ ਅਸਲੀਅਤ ਵਾਲਾਂ ਦੀ। ਭਗਤਾਂ ਨੂੰ ਜੇ ਸਮਝ ਆਈ ਹੋਵੇ ਤਾਂ ਬਾਕੀ ਉਹ ਦੱਸ ਸਕਦੇ ਨੇ। ਤੇ ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਵਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਜਿਹੜੇ ਆ ਰਹੇ ਹੈ ਚੰਗਾ ਲੱਗੇਗਾ ਜੇ ਕਾਲ ਕਰਕੇ ਗੱਲਬਾਤ ਕਰੋਗੇ ਤਾਂ ਹੋਰ ਵੀ ਮੇਰੇ ਲਈ ਸੌਖਾ ਹੋ ਜਾਂਦਾ ਹੈ। ਤੇ ਆਪਣੇ ਲਿਖਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ ਬਾਈ ਕੈਲਗਰੀ ਪਹੁੰਚੇ ਹੋਏ ਨੇ ਬਲਵੀਰ ਸਿੰਘ ਸੈਣੀ ਜੀ। ਕਹਿੰਦੇ ਨੇ ਭੁਪਿੰਦਰ ਸਿੰਘ ਭਾਰਤ ਜੀ ਤੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜੀਆਂ ਨੂੰ ਜੀ ਸਵਾਗਤ ਹੈ ਜੀ ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਵਾਲਿਓ ਤੇ ਹੁਣ ਡੇਰੇ ਲਾਏ ਹੋਣੇ ਕੈਲਗਰੀ। ਮਾਲ ਸੁਰਿੰਦਰ ਜੀ ਕਹਿੰਦੇ ਹਾਂਜੀ ਮੈਂ ਦੇਖਿਆ ਤੀਵੀਆਂ ਵੇਚਦੀਆਂ ਇੰਡੀਆ ਸਾਡੇ ਘਰ ਸਾਹਮਣੇ ਹੀ ਕਹਿੰਦੇ ਦੇਖਿਆ ਜੀ ਵਾਲ ਵੇਚਦੀਆਂ ਨੇ ਤੇ ਇਹ ਇਸੇ ਕੰਮ ਲੈ ਕੇ ਜਾਂਦੇ ਆ ਜੀ ਯੂਰਪ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ ਵਿਗ ਬਣ ਕੇ ਫਿਰ ਆਉਂਦੇ ਆ ਵੇਚਦੇ ਅਗਲੇ ਬਣਾਉਂਦੇ ਆ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਹੋਰ ਬਹੁਤ ਸਾਰੇ ਫੈਸ਼ਨ ਦੇ ਵਿੱਚ ਜਾਂ ਕੈਂਸਰ ਦੇ ਮਰੀਜ਼ਾਂ ਦੇ ਲਈ ਜਿਹੜੇ ਆ ਬਕਾਇਦਾ ਸੁਵਿਧਾਵਾਂ ਜਿਹੜੀਆਂ ਉਪਲਬਧ ਕੀਤੀਆਂ ਜਾਂਦੀਆਂ ਸਰਕਾਰਾਂ ਵੱਲੋਂ ਕਿਉਂਕਿ ਉਹਨਾਂ ਦਾ ਰਾਈਟ ਹੈ ਤੇ ਉਹਨਾਂ ਨੂੰ ਉੱਥੇ ਇਸਤੇਮਾਲ ਕੀਤਾ ਜਾਂਦਾ ਹੈ। ਤੇ ਆਪਣੇ ਜੱਸੀ ਮਹਿਤਾਬ ਜੀ ਕਹਿੰਦੇ ਐ ਜੀ ਸਾਰੇ ਹੀ ਪੰਜਾਬ ਚ ਹੁਣ ਆਪਣੇ ਡਾਡਲੇ ਨਾਲ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਆਪਣੇ ਸਾਈਕਲਸ ਤੇ ਖਰੀਦਦੇ ਹਨ ਜੀ ਸਿਰਫ 5000 ਰੁਪਏ ਕਿਲੋ ਖਰੀਦਦੇ ਆ ਜੀ ਤੇ ਦੇਖ ਲਓ 5000 ਰੁਪਏ ਖਰੀਦ ਗਏ ਤੇ ਉੱਥੇ ਕੀਮਤ ਜਿਹੜੀ ਬਣ ਜਾਂਦੀ ਹੈ ਕਿੱਥੇ ਤੱਕ ਜਾਂਦੀ ਹੈ ਜੀ 72000 ਰੁਪਏ ਕਿਲੋ ਨੂੰ ਜਾ ਕੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਆਨਲਾਈਨ ਜਿਹੜਾ ਉਹਦਾ ਵਪਾਰ ਕਰਦੇ ਆ। ਇਹ ਸੀ ਦੋਸਤੋ ਵਾਲਾਂ ਦੀ ਗੱਲਬਾਤ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਓ ਫਿਰ ਇੱਕ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ ਜਾਂਦੇ ਜਾਂਦੇ ਤੇ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਪੜ੍ਹੀ ਮੈਂ ਵੀ ਨਹੀਂ ਗਿਆ ਤੁਹਾਡੇ ਨਾਲ ਹੀ ਪੜ੍ਹਾਂਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਆਪਣੇ ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਜੁੜੇ ਨੇ ਕੈਲਗਰੀ ਤੋਂ ਤੇ ਸਵਾਗਤ ਕਰਦੇ ਉਹਨਾਂ ਦਾ ਗੱਲਬਾਤ ਸੁਣਦੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੂ ਜੀ ਨਿੱਘਾ ਸਵਾਗਤ ਹੈ ਜੀ।
1: ਭੁਪਿੰਦਰ ਭਾਰਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ। ਮੌਸਮ ਜੇ ਤਾਂ ਕੈਲਗਰੀ ਹੋ ਫਿਰ ਤਾਂ ਸਾਡੇ ਵਾਲਾ ਸੇਮ ਹੀ ਹੋਣਾ ਜੀ, ਪਤਝੜ ਦਾ ਮੌਸਮ ਸ਼ੁਰੂ ਹੋ
1: ਚੱਲਿਆ। ਹਾਂਜੀ ਕਿਹੜਾ ਮੌਸਮ ਸ਼ੁਰੂ ਹੋ ਚੱਲਿਆ?
0: ਮੈਂ ਕਿਹਾ ਜੀ ਪਤਝੜ ਦਾ ਮੌਸਮ ਸ਼ੁਰੂ ਹੋਣ ਲੱਗਿਆ।
1: ਹਾਂਜੀ ਹਾਂਜੀ ਹਾਂਜੀ ਮੌਸਮ ਉਰੇ ਬਹੁਤ ਸੋਹਣਾ ਹੈ ਜੀ। ਪਰਸੋਂ ਕਿਤੇ ਇੱਧਰ ਕੈਨੀਅਨ ਟਾਈਪ ਵੱਲ ਗਏ ਘੁੰਮਣ, ਉੱਥੇ ਗਰਮੀ ਪੂਰੀ
0: ਜੀ,
1: ਕੈਲਗਰੀ ਦੇ ਨੇੜੇ ਹੀ ਆ
0: ਜੀ,
1: ਤੇ ਡਰਮ ਮੈਲਰ ਹੈ ਜਗ੍ਹਾ,
0: ਹਾਂਜੀ
1: ਉਹਦੇ ਨਾਲ ਹੀ ਹੈ
0: ਜੀ,
1: ਤੇ ਕੱਲ 11-12 ਡਿਗਰੀ ਡਾਊਨ ਆ ਗਿਆ ਟੈਂਪਰੇਚਰ।
0: ਹਾਂਜੀ ਬਿਲਕੁਲ,
1: ਕੱਲ ਸ਼ਾਮ ਨੂੰ ਇੰਨੀ ਤੇਜ਼ ਹਵਾ ਚੱਲ ਰਹੀ ਸੀ ਠੰਡ ਲੱਗਣ ਲੱਗੀ।
0: ਹਾਂਜੀ ਬਿਲਕੁਲ, ਇੱਥੇ ਅਸੀਂ ਵੀ ਸਾਡਾ ਸੇਮ ਹੀ ਹੈ ਜੀ, ਜਿਹੜਾ ਜ਼ੋਨ ਹੈਗਾ ਨਾ ਆਪਣਾ ਨਾਰਥਨ।
1: ਹਾਂਜੀ
0: ਤੁਹਾਡਾ ਕੈਲਗਰੀ ਦਾ ਮੌਸਮ ਤੇ ਸਾਡਾ ਫਿਨਲੈਂਡ ਦਾ ਇੱਕੋ ਜਿਹਾ ਹੀ ਹੈ।
1: ਹਾਂ ਹੁਣ ਮੈਂ ਤਾਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨੀ ਸੀ ਹੈਗਾ, ਮੈਂ ਅੱਜ ਸਵੇਰੇ ਹਾਫ ਸਲੀਵ ਟੀ ਸ਼ਰਟ ਪਾ ਕੇ ਚਲਾ ਗਿਆ। ਮੈਂ ਕਿਹਾ ਧੁੱਪ ਹੈਗੀ ਹੈ ਪਰ ਨਾਲ ਹਵਾ ਵੀ ਚੱਲਦੀ ਹੈ, ਠੰਡਕ ਵੀ ਹੈਗੀ ਹੈ,
0: ਨਾਲ ਚਾਹੇ ਮੌਸਮ ਠੀਕ ਵੀ ਹੋਵੇ ਨਾਲ ਕੋਟੀ ਕੋਟੀ ਜਰੂਰ ਰੱਖ ਲਿਆ ਕਰੋ, ਇੱਕ ਪਤਾ ਨੀ ਲੱਗਦਾ ਜੀ।
1: ਉਹ ਨਾ ਵਿੰਡ ਚੀਟਰ ਜਿਹਾ, ਮਤਲਬ ਪਤਲੀ ਜੈਕਟ ਪਹਿਲੇ ਆਉਂਦੇ ਨੇ ਬੱਚਿਆਂ ਨੇ ਦਿੱਤੀ ਸੀਗੀ
0: ਜੀ,
1: ਤੇ ਰਾਤੀ ਉਹ ਪਾਣੀ ਪੈ ਗਈ।
0: ਅਸੀਂ ਤਾਂ ਗਰਮੀਆਂ ਵੀ
1: ਪੈ ਗਈ ਰਾਤੀ, ਗਏ
0: ਥੋੜਾ ਜਿਹਾ ਘੁੰਮਣ ਵੀ ਸੈਣੀ ਸਾਹਿਬ, ਜੈਕਟਾਂ ਪਾ ਕੇ ਕੱਢੀ ਦੀਆਂ ਤਕਰੀਬਨ, ਐਤਕੀ ਥੋੜਾ ਜਿਹਾ ਠੀਕ ਹੈ, ਨਹੀਂ ਤਾਂ ਮਸੀ ਮਤਲਬ ਕਿ 3 ਮਹੀਨਿਆਂ ਦੇ ਵਿੱਚ ਮਸੀ 2-3 ਵੀਕ ਹੀ ਹੁੰਦੇ ਆ ਜਦੋਂ ਟੈਂਪਰੇਚਰ 30-35 ਤਾਈਂ ਚਲੇ ਜਾਂਦਾ, ਨਹੀਂ ਤਾਂ ਫਿਰ ਥੱਲੇ ਹੀ ਰਹਿੰਦਾ ਜੀ, 30 ਬਣੀ ਜਾਂਦਾ ਜੀ।
1: ਹਾਂਜੀ ਹਾਂਜੀ ਉਹ ਵੀ ਇਹੀ ਕਹਿੰਦੇ, ਕਹਿੰਦੇ ਵੀ ਸਾਲ ਚ 2 ਵਾਰੀ ਹੁੰਦਾ ਏਦਾਂ ਦਾ ਕੰਮ, ਬਾਕੀ ਵੀ ਜੈਕਟਾਂ 7-8 ਟਾਈਪ ਦੀਆਂ ਰੱਖੀਆਂ ਹੋਈਆਂ।
0: ਹਾਂਜੀ
1: ਜਿਹੜੀ ਬਰਫ਼ ਪੈਣ ਤੇ ਪਾਉਣੀ ਆ ਉਹ ਹੋਰ ਹੈ,
0: ਬਿਲਕੁਲ
1: ਜਿਹੜੀ ਏਦਾਂ ਦੇ ਮੌਸਮ ਚ ਪੈਂਦੀ ਆ ਉਹ ਹੋਰ ਹੈ।
0: ਹਲੇ ਚਿੱਕੜ ਹੋਣਾ, ਪਹਿਲਾਂ ਮੀਂਹ ਸ਼ੁਰੂ ਹੋ ਜਾਣੇ ਆ ਹੁਣ।
1: ਹਾਂਜੀ ਹਾਂਜੀ
0: ਫਿਰ ਵੱਡੇ ਚ ਬੂਟ ਵੀ ਪਾਉਣੇ ਪੈਣੇ ਆ ਜੀ, ਚਿੱਕੜ ਵਾਲੇ।
1: ਹਾਂਜੀ ਹਾਂਜੀ ਹਾਂਜੀ ਓਦਾਂ ਦਾ ਹੀ ਫਿਰ ਸਾਰਾ ਸਿਸਟਮ ਰੱਖਣਾ ਪੈਂਦਾ,
0: ਰੱਖਣਾ ਪੈਂਦਾ
1: ਜਿੱਦਾਂ ਦਾ ਮੌਸਮ ਰਹਿੰਦਾ
0: ਜੀ। ਕੀ ਕਹਿਣਾ ਚਾਹੁੰਦੇ ਸੈਣੀ ਸਾਹਿਬ, ਕਿਵੇਂ ਲੱਗ ਰਿਹਾ ਜੀ ਮੁਲਕਾਂ ਦਾ ਮਾਹੌਲ?
1: ਮੁਲਕਾਂ ਦਾ ਮਾਹੌਲ ਵਧੀਆ ਹੈ ਜੀ, ਠੀਕ ਹੈ। ਇੱਥੇ ਗਰਮੀ ਚ ਲੱਗਦੀ ਹੈ ਸ਼ਾਇਦ ਅੱਗ, ਉਹਦੇ ਨਾਲ ਥੋੜਾ ਜਿਹਾ ਧੂੰਆਂ ਜਿਹਾ ਹੋ ਜਾਂਦਾ ਤੇ ਉਹ ਫਿਰ ਕਿਹੜਾ ਓਰੇਂਜ ਅਲਰਟ ਯੈਲੋ ਅਲਰਟ ਕਰ ਦਿੰਦੇ ਆ, ਹੈਨਾ।
0: ਸਾਡੇ ਤਾਂ ਇੱਥੇ ਪਹਿਲਾਂ ਹੀ ਕਹਿ ਦਿੰਦੇ ਆ, ਜਿੱਦਾਂ ਗਰਮੀ ਸ਼ੁਰੂ ਹੋ ਗਈ ਤਾਂ ਨਾਲ ਦੀ ਨਾਲ ਕਹਿ ਦੇਣਾ ਉਹਨਾਂ ਨੇ ਕਿ ਗ੍ਰਿਲ ਵਗੈਰਾ ਨੀ ਕਰਨੀ ਫੋਰੈਸਟ ਦੇ ਵਿੱਚ, ਜਾਓ ਪਹਿਲਾਂ ਅਲਰਟ ਕਰ ਦਿੰਦੇ, ਪਤਾ ਨੀ ਤੁਹਾਡੇ ਇੱਥੇ ਕਿੱਦਾਂ।
1: ਹਾਂਜੀ ਹਾਂਜੀ, ਉਹ ਤਾਂ ਗੱਲ ਠੀਕ ਹੈ, ਪਰ ਫੇਰ ਵੀ ਅੱਗ ਲੱਗ ਜਾਂਦੀ ਹੈ,
0: ਲੱਗ ਜਾਂਦੀ ਹੈ। ਸ਼ੋਰਟ ਸਰਕਟ ਲਾਈਨਾਂ ਹੈਗੀਆਂ ਜੀ ਬਿਜਲੀ ਦੀਆਂ, ਹੋਰ ਸਾਰੀਆਂ ਇੱਦਾਂ ਕਾਰਨ ਬਣ ਜਾਂਦਾ। ਬਿਲਕੁਲ ਹੈ ਜੀ,
1: ਨਹੀਂ ਹਾਂ ਉਹ ਵੀ ਹੋ ਸਕਦਾ, ਪਰ ਪਤਾ ਨੀ ਕਿੱਦਾਂ ਇੱਧਰ ਸਰੀ ਵੱਲ ਗਏ ਸੀਗੇ ਤਾਂ ਉੱਥੇ ਕਾਫੀ ਜ਼ਿਆਦਾ ਦਰਖਤ ਜਲੇ ਹੋਏ ਸੀਗੇ ਅੱਗ ਦੇ ਨਾਲ।
0: ਇਹਦੇ ਵਿੱਚ ਸੈਣੀ ਤੁਸੀਂ ਗੱਲ ਕਰਦੇ ਹੋ, ਕਾਰਪੋਰੇਟਰ ਢਾਂਚਾ ਉਹ ਵੀ ਇਨਵੋਲਵ ਹੈਗਾ, ਕੁਝ ਚੀਜ਼ਾਂ ਆਪ ਵੀ ਇਹ ਮੁਹਾਰੇ ਵੀ ਕਰਾਈਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ ਜੀ, ਕਿਉਂਕਿ ਉਹ ਬਾਇਓ ਫਿਊਲ ਵਗੈਰਾ ਹੋਰ ਸਾਰੀਆਂ ਚੀਜ਼ਾਂ, ਲੱਕੜ ਜੰਗਲ ਨੂੰ ਖਤਮ ਕਰਨਾ, ਉੱਥੇ ਫਿਰ ਖੇਤੀਬਾੜੀ ਜਾਂ ਫਿਰ ਉੱਥੇ ਇੰਡਸਟਰੀ ਖੜੀ ਕਰਨੀ, ਕੁਝ ਨਾ ਕੁਝ ਉਹ ਸਾਰਾ ਚੱਕਰ ਚੱਲਦਾ ਜੀ ਇਹਦੇ ਵਿੱਚ।
1: ਉਹ ਤਾਂ ਗੱਲ ਠੀਕ ਹੈ, ਪਰ ਜੀ ਇੱਥੇ ਕੈਨੇਡਾ ਚ ਤਾਂ ਲੈਂਡ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਖੁੱਲੀ ਲੈਂਡ ਹੈ, ਪਾਪੂਲੇਸ਼ਨ ਘੱਟ ਹੈ।
0: ਬਿਲਕੁਲ ਹੈ,
1: ਪਰ ਫਿਰ ਵੀ ਹੋ ਜਾਂਦਾ, ਆਪਣੇ ਦੇਸ਼ ਚ ਵੀ ਲੱਗ ਜਾਂਦੀ ਹੈ ਕਿਤੇ ਅੱਗ ਪਹਾੜਾਂ ਚ ਇਹਨਾਂ ਦਰਖਤਾਂ ਨੂੰ।
0: ਜੀ ਹਾਂ, ਇੱਥੇ ਫਰਾਂਸ ਦੇ ਵਿੱਚ ਵੀ ਜਾਂ ਗ੍ਰੀਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੱਗੀ, ਉਹਨੂੰ ਵੀ ਕੰਟਰੋਲ ਮਸੀ ਕਰ ਰਹੇ ਜੀ।
1: ਹਾਂਜੀ ਹਾਂਜੀ, ਪਰ ਜੀ ਮੈਂ ਅੱਜ ਅਦਾਲਤ ਫਿਲਮ ਦਾ ਇੱਕ ਗਾਣਾ ਤੁਹਾਡੇ ਨਾਲ ਸਾਂਝਾ ਕਰਾਂਗਾ।
0: ਜ਼ਰੂਰ ਜੀ, ਆਉਣ ਦਿਓ ਜੀ।
1: 1958 ਚ ਆਈ ਸੀ ਫਿਲਮ, ਤੇ ਰਜਿੰਦਰ ਕ੍ਰਿਸ਼ਨ ਜੀ ਨੇ ਇਹਦੇ ਬੋਲ ਲਿਖੇ ਨੇ
0: ਜੀ,
1: ਤਰਜ ਬਣਾਈ ਮਦਨ ਮੋਹਨ ਜੀ ਨੇ
0: ਜੀ,
1: ਲਤਾ ਮੰਗੇਸ਼ਕਰ ਜੀ ਨੇ ਗਾਇਆ ਸੀਗਾ, ਇਹ ਗਜ਼ਲ ਟਾਈਪ ਹੀ ਹੈ ਵੈਸੇ
0: ਜੀ।

0: लिए जाना था हमसे दूर। धन्यवाद भुपिंदर पारी
1: क्या बात
0: जी।
1: है साईं साहब, बा कमाल गीत हर बार की तरह जी। थैंक यू जी, थैंक यू रौनक लाने लई, शुक्रिया जी। लो दोस्तों,
0: बहुत
1: ऐसा जी,
0: शुक्रिया पारी जी साडा।
1: शुक्रिया जी, शुक्रिया जुड़न लई, शुक्रिया जी। जी दोस्तों, ऐसा जी अपने नाल बलवीर सिंह सैणी साहब जुड़े सन कैलगरी तो, ਤੇ ਚੰਡੀਗੜ੍ਹ ਵਾਲੇ ਕੈਲਗਰੀ ਗਏ ਹੋਏ ਨੇ ਜੀ, ਤੇ ਆਪਣਾ ਆਨੰਦ ਮਾਣ ਰਹੇ ਨੇ ਛੁੱਟੀਆਂ ਦਾ। ਤੇ ਦੋਸਤੋ, ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਜੇਕਰ ਇੱਕ ਅੱਧੇ ਮਿੰਟ ਦੇ ਵਿੱਚ ਕਾਲ ਕਰਨੀ ਚਾਹੁੰਦੇ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਕਹਾਣੀ ਤੋਂ ਬਾਅਦ ਤੁਹਾਡੀ ਗੱਲਬਾਤ ਫਿਰ ਸੁਣਾਂਗੇ। ਤੇ ਮੈਂ ਗੱਲ ਕਰਨ ਲੱਗਿਆ ਸੀ ਕਹਾਣੀ ਦੀ, ਤੇ ਲਓ ਫਿਰ ਬਾਤ ਪਾ ਲਈਏ ਜਾਂਦੇ ਜਾਂਦੇ। ਆਪਣੇ ਕੋਲ 15 ਕੁ ਮਿੰਟ ਦਾ ਸਮਾਂ ਅਜੇ ਬਾਕੀ ਹੈ, ਤੇ ਉਸ ਤੋਂ ਬਾਅਦ ਜੇ ਤੁਹਾਡਾ ਮਨ ਕਰੇਗਾ ਤਾਂ ਕਾਲ ਤੁਸੀਂ ਕਰ ਸਕਦੇ ਹੋ, ਤੇ 15 ਕੁ ਮਿੰਟ ਦੇ ਵਿੱਚ ਆਪਾਂ ਕਹਾਣੀ ਕੰਪਲੀਟ ਕਰ ਲੈਣੀ ਹੈ। ਦੋਸਤੋ, ਇਹ ਕਹਾਣੀ ਹੈ ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਦੇਖਦੇ ਹਾਂ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ ਤੇ ਕੀ ਸਮਝਾਉਣਾ ਚਾਹੁੰਦੀ ਹੈ। ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨਹੀਂ ਆਇਆ ਬੇਬੇ, ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ ਹੈ। ਕੋਈ ਨਾ ਪੁੱਤ, ਉਹਨੂੰ ਤਾਂ ਨਹੀਂ ਆਇਆ, ਤੂੰ ਹੁਣ ਆਪਦੇ ਹਿਸਾਬ ਦੇ ਨਾਲ ਕਮਾ ਲਈ ਫਿਰ। ਦੇਖੀ ਤੇਰੇ ਪੁੱਤ ਦੀ ਚੜ੍ਹਾਈ ਦੇਖੀ ਤੂੰ ਜਰਾ, ਉਹ ਆਪਣੀ ਮਾਂ ਨੂੰ ਆਖਦਾ ਬਿੰਦਰ। ਰੱਬ ਤੇਰੀ ਕਮਾਈ ਦੇ ਵਿੱਚ ਬਰਕਤ ਪਾਵੇ ਪੁੱਤਾ, ਉਹ ਅਸੀਸਾਂ ਦਿੰਦੇ ਹੈ। ਬਰਕਤ ਨਹੀਂ ਬੇਬੇ, ਬਰਕਤਾਂ ਆਖ ਬਰਕਤਾਂ, ਉਹ ਚਾਮਲ ਕੇ ਆਖਦਾ। ਮਾਂ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦੀ ਹੈ ਤੇ ਕਈ ਵਾਰ ਉਦਾਸੀਆਂ ਇਹੋ ਹੀ ਜਿਹੀਆਂ ਗੱਲਾਂ ਬਾਪੂ ਦੇ ਕੰਨੀ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਚੇਤੇ ਆਉਂਦੀਆਂ। ਜੇ ਔਲਾਦ ਤੇ ਸ਼ੱਕ ਹੋ ਜਾਵੇ ਤਾਂ ਉਸਦੀ ਹਰ ਹਰਕਤ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਬਾਅਦ ਦੇ ਵਿੱਚ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਹੱਥ ਲੱਗਦਾ। ਬਿੰਦਰ ਦਾ ਬਹੁਤ ਜੀ ਕਰਦਾ ਕਿ ਬਾਪੂ ਨੂੰ ਦੱਸ ਦੇਵੇ ਉਸਦੇ ਪੁੱਤ ਨੂੰ ਪੈਸਾ ਕਮਾਉਣਾ ਆ ਗਿਆ, 1000 ਤੋਂ 2000, 5 ਤੋਂ 10, 10 ਤੋਂ 15। ਲੈ ਪੈਸੇ ਕਮਾਉਣੇ ਕੀ ਔਖੇ ਨੇ ਬਾਪੂ ਹੋਰੀ, ਉਈ 6-6 ਮਹੀਨੇ ਫਸਲ ਕੰਨੀ ਝਾਕਦੇ ਰਹਿੰਦੇ ਨੇ, ਉਹ ਵੀ ਜੇ ਮੀਂਹ ਕਣੀ ਝੱਖੜ ਝੋਲੇ ਤੋਂ ਬਚਾ ਰਿਹਾ ਰਹਿ ਜਾਵੇ ਤਾਂ ਕੁਝ ਪੱਲੇ ਪੈਂਦਾ, ਨਹੀਂ ਤਾਂ ਬਸ ਆੜਤੀਏ ਜੋਗੇ ਹੈ। ਆੜਤੀਆ ਵੀ ਵਿਆਜ ਲਾਉਣ ਲੱਗਿਆ ਜਮਾਂ ਕਿਰਕ ਨਹੀਂ ਕਰਦਾ, ਉਹ ਵੀ ਵਿਆਜ ਤੇ ਵਿਆਜ ਠੋਕਦਾ। ਹੁਣ ਆਪਾਂ ਵੀ ਬਣਾਈਏ, ਆਪਾਂ ਵੀ ਬਾਣੀਏ ਦੇ ਪੈਸਿਆਂ ਦੇ ਸਿਰੋਂ ਹੀ ਪੈਸੇ ਬਣਾਉਣੇ ਨੇ, ਬਿੰਦਰ ਆਖਦਾ। ਘਰਦਿਆਂ ਤੋਂ ਚੋਰੀ ਆੜਤੀਏ ਤੋਂ ਪੈਸੇ ਚੁੱਕ ਕੇ ਇੱਕ ਭਰੋਸੇਯੋਗ ਕੰਪਨੀ ਦੇ ਵਿੱਚ ਲਾਤੇ, ਭਰੋਸਾ ਹੋਣ ਕਰਕੇ ਆੜਤੀਆਂ ਨੇ ਵੀ ਕੋਈ ਨਾਂਹ ਨੁੱਕਰ ਨਾ ਕੀਤੀ। ਜਿੱਥੋਂ ਵੀ ਆਸਾਨੀ ਦੇ ਨਾਲ ਪੈਸੇ ਮਿਲ ਸਕਦੇ ਸਨ ਫੜ ਲੈ। ਉਹ ਸੋਚਦਾ ਜੇ ਮੈਂ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਫਿਰ ਉਹ ਸਵਾਦ ਨਹੀਂ ਰਹਿਣਾ, ਬਸ ਉਦੋਂ ਹੀ ਪਤਾ ਲੱਗੇ ਜਦੋਂ ਉਹ ਪੈਸੇ ਕਈ ਗੁਣਾ ਵਧਾ ਕੇ ਜਿਹੜਾ ਵਾਪਸ ਕਰੇਗਾ। ਸਾਰੇ ਕਿੰਨੇ ਖੁਸ਼ ਹੋਣਗੇ ਕਿ ਪੁੱਤ ਕਮਾ ਕੇ ਲਿਆਇਆ। ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ, ਇਹ ਸੋਚੀ ਜਾਂਦਾ। ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਿਵੇਂ ਉਹ ਫੁੱਲੇ ਨਾ ਸਮਾਉਣਗੇ, ਕਦੇ ਪਿਓ ਬਾਰੇ ਤੇ ਕਦੇ ਮਾਂ ਦੇ ਬਾਰੇ। ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਜਿਹੜੀਆਂ ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ। ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਦੇ ਪਿਓ ਦੇ ਬਾਰੇ, ਕਦੇ ਮਾਂ ਦੇ ਬਾਰੇ, ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰਨ ਦੇ ਬਾਰੇ ਸੋਚਦਾ। ਖੇਤੀਬਾੜੀ ਦੇ ਸਿਰੋਂ ਸਾਰੀਆਂ ਰੀਝਾਂ ਪੂਰੀਆਂ ਨਾ ਹੋ ਸਕਦੀਆਂ। ਕੰਪਨੀ ਵਾਲਿਆਂ ਨੇ ਇੱਕ ਹੋਰ ਗੱਲ ਸਮਝਾਈ, ਕਹਿੰਦੇ ਕਿ ਜੇਕਰ ਆਪਾਂ ਹੋਰ ਮੈਂਬਰ ਤਿਆਰ ਕਰ ਲਈਏ ਨਾ ਤਾਂ ਉਹਦੇ ਅੱਡ ਪੈਸੇ ਮਿਲਦੇ ਨੇ। ਆਪਣੇ ਘਰਵਾਲੀ ਕੁਲਜੀਤ ਨੂੰ ਪੇਕੇ ਭੇਜ ਕੇ ਉਹਨਾਂ ਦੇ ਨਾਂ ਦੇ ਉੱਤੇ ਵੀ ਪੈਸੇ ਲਾਤੇ। ਅਸਲ ਗੱਲ ਕੁਲਜੀਤ ਨੂੰ ਨਹੀਂ ਦੱਸੀ ਗਈ ਸੀ, ਆਪਣੀ ਘਰਵਾਲੀ ਤੋਂ ਵੀ ਲੁਕੋ ਰੱਖਿਆ। ਇਹੀ ਆਖਿਆ ਕਿ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਉਹਨੂੰ ਦੇਣੇ ਆ, ਅਗਲਾ ਵੱਧ ਵਿਆਜ ਦੇਣ ਨੂੰ ਤਿਆਰ ਹੈ। ਜਦੋਂ ਉਹ ਪੈਸਾ ਲਵਾਉਣ ਵਾਲੇ ਏਜੰਟਾਂ ਦੀਆਂ ਗੱਲਾਂ ਸੁਣਦਾ ਤਾਂ ਅੰਬਰੀ ਉਡਾਰੀਆਂ ਲਾਉਣ ਲੱਗ ਪੈਂਦਾ। ਆਪਣੇ ਬਾਪ ਤੇ ਕਈ ਵਾਰ ਉਸਨੂੰ ਨਾਰਾਜ਼ਗੀ ਹੁੰਦੀ। ਸਾਰੀ ਉਮਰ ਉਸਨੇ ਖੇਤੀ ਕੀਤੀ, ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਕੀ ਖੱਟਿਆ? ਬਸ ਸਬਰ ਸ਼ੁਕਰ ਵਾਲੀ ਸੋਚ ਤੇ ਖੜਾ ਰਿਹਾ। ਉਸਨੂੰ ਪਤਾ ਨਹੀਂ, ਕਿਉਂ ਨਹੀਂ ਸਮਝ ਆਈ ਕਿ ਪੈਸਾ ਕਿਵੇਂ ਕਮਾਈਦਾ ਹੈ। ਆਪਣੇ ਬਾਪ ਨੂੰ ਹੀ ਕਹਿੰਦਾ, ਜੇ ਕਿਤੇ ਪਹਿਲਾਂ ਬਾਪੂ ਨੂੰ ਸਮਝ ਆ ਜਾਂਦੀ ਨਾ ਤੇ ਅੱਜ ਉਹ ਵੀ ਕਾਰਾਂ ਕੋਠੜੀਆਂ ਕੋਠੀਆਂ ਵਾਲੇ ਹੁੰਦੇ। ਅਜੀਬ ਜਿਹੀ ਬੇਚੈਨੀ ਸੌਣ ਦਾ ਨਾ ਸਾ ਬੇਚੈਨੀ ਜਿਹੜੀ ਸੀ ਸੌਣ ਨਾ ਦਿੰਦੀ। ਅੰਦਰੋਂ ਹਮੇਸ਼ਾ ਖਿੜਿਆ ਰਹਿੰਦਾ। ਆਪਣੀ ਮਿਹਨਤ ਦੇ ਨਾਲ ਟਰੈਕਟਰ ਦੇ ਨਾਲ ਢੋ ਢੁਆਈ ਕਰਕੇ ਪਹਿਲੀ ਵਾਰ ਪੈਸੇ ਜੋੜੇ। ਕੁਝ ਪੈਸੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਕੰਬਾਈਨ ਦੇ ਦੁਆਰਾ ਵੱਡੀ ਕਣਕ ਦੀ ਨਾੜ, ਜਿਸ ਨੂੰ ਆਮ ਕਰਕੇ ਕਈ ਲੋਕ ਅੱਗ ਲਾ ਦਿੰਦੇ ਸਨ, ਉਸਦੀ ਤੂੜੀ ਬਣਾ ਕੇ ਕਮਾਏ। ਕੁਝ ਘਰੇ ਫੜਾਏ, ਕੁਝ ਆਪਣੇ ਕੋਲ ਰੱਖ ਲਏ। ਉਹ ਕੰਮ ਵੀ ਵੱਧ ਕਰਨ ਲੱਗ ਪਿਆ ਤਾਂ ਕਿ ਵੱਧ ਕਮਾਈ ਕਰਕੇ ਕੰਪਨੀ ਦੇ ਵਿੱਚ ਵੱਧ ਪੈਸੇ ਲਾ ਸਕੇ। ਛੇਤੀ ਹੀ ਵੱਧ ਪੈਸੇ ਕਮਾਏ। ਜੇ ਉਸਦੇ ਵੱਸ ਦੀ ਜਿਹੜੀ ਸੀ ਗੱਲ ਹੁੰਦੀ ਨਾ ਤਾਂ ਉਸ ਸਮੇਂ ਦੀ ਗਤੀ ਵਧਾ ਕੇ ਉਸ ਮਹੀਨੇ ਤੱਕ ਲੈ ਜਾਂਦਾ ਜਦੋਂ ਉਸਨੂੰ ਲੱਖਾਂ ਰੁਪਏ ਇਕੱਠੇ ਮਿਲਣੇ ਸਨ। ਸੋਚ ਕੇ ਹੀ ਮਨ ਉਡਾਰੀਆਂ ਭਰਨ ਲੱਗ ਪੈਂਦਾ। ਸਾਰੇ ਘਰ ਦੀ ਗਰੀਬੀ ਚੱਕੀ ਜਾਊ। ਦੋ ਚਾਰ ਵਾਰੀ ਤਾਂ ਉਸਨੂੰ ਪੰਜ ਪੰਜ ਦਸ ਦਸ ਹਜ਼ਾਰ ਮਿਲ ਵੀ ਚੁੱਕੇ ਸਨ। ਇੱਕ ਦੋ ਵਾਰ ਘਰ ਦੀਆਂ ਜ਼ਰੂਰਤਾਂ ਜਿਹੜੀਆਂ ਸੀ ਉਹਦੇ ਲਈ ਵੀ ਵਰਤ ਲਏ। ਦੋ ਕੁ ਵਾਰ ਉਹਨਾਂ ਦੇ ਕਹਿਣ ਦੇ ਉੱਤੇ ਕੰਪਨੀ ਦੇ ਵਿੱਚ ਹੀ ਲਗਾ ਦਿੱਤੇ ਦੁਬਾਰਾ, ਤਾਂ ਕਿ ਉਹਨਾਂ ਦੇ ਕਈ ਗੁਣਾ ਜਿਹੜਾ ਵੱਧ ਪੈਸੇ ਬਣ ਜਾਣ। ਇੰਨੇ ਥੋੜੇ ਪੈਸੇ ਲਾਉਣ ਦਾ ਵੀ ਕੋਈ ਸਵਾਦ ਨਹੀਂ ਸੀ ਨਾ, ਤੇ ਵੱਧ ਹੀ ਲਾਏ। ਕਿਸੇ ਨੂੰ ਬਿਨਾਂ ਦੱਸੇ ਹੀ ਸਹੁਰਿਆਂ ਵੱਲੋਂ ਪਾਇਆ ਸੋਨੇ ਦਾ ਕੜਾ, ਸ਼ਾਂਪ ਜਿਹੜੀ ਸੀ ਉਹ ਵੀ ਵੇਚ ਕੇ ਪੈਸੇ ਲਾਤੇ। ਇਸ ਤੋਂ ਬਾਅਦ ਉਹ ਜਮਾਂ ਸੁਰਖਰੂ ਹੋ ਗਿਆ ਸੀਗਾ ਕੁਝ ਪੱਲੇ ਨਾਲ। ਕੁਝ ਸਮੇਂ ਦੇ ਲਈ ਸਭ ਫਿਕਰ ਫਾਕੇ ਮੁਕਾ ਲਏ। ਬਸ ਉਡੀਕ ਸੀ ਕਿ ਕਦੋਂ ਉਹ ਦੇਣਾ ਆਵੇ ਜਦੋਂ ਉਹ ਆਪਣੇ ਘਰ ਦੇ ਵਿੱਚ ਸਭ ਤੋਂ ਵੱਧ ਸਿਆਣਾ ਮੰਨਿਆ ਜਾਏਗਾ। ਬਾਪੂ ਉਸਨੂੰ ਗਲ ਦੇ ਨਾਲ ਲਾਵੇਗਾ, ਹੱਲਾਸ਼ੇਰੀ ਦੇਵੇਗਾ, ਨਹੀਂ ਤਾਂ ਹੁਣ ਤੱਕ ਬਾਪੂ ਉਸਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਹੀ ਥਾਪੀ ਦੇ ਦਿੰਦਾ ਸੀ। ਬਿੰਦਰ ਨੇ ਆਪਣੇ ਇੱਕ ਬਹੁਤ ਨਜ਼ਦੀਕੀ ਦੋਸਤ ਹਰਪਾਲ ਦੇ ਨਾਲ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗਿਆ, ਉਹ ਧਿਆਨ ਰੱਖੀ ਬਿੰਦਰਾ, ਇਸ ਤਰ੍ਹਾਂ ਦੇ ਲੋਕ ਠੱਗ ਹੁੰਦੇ ਨੇ ਠੱਗ, ਐਵੇਂ ਨਾ ਠੱਗਿਆ ਜਾਈ। ਉਹ ਨਾ ਬਾਈ, ਏਦਾਂ ਦੀ ਕੋਈ ਗੱਲ ਨਹੀਂ, ਇਹ ਤਾਂ ਚੰਗੇ ਬੰਦੇ ਨੇ, ਭਰੋਸੇਮੰਦ ਨੇ। ਪਹਿਲਾਂ ਆਪਾਂ ਸਾਰੀ ਪੜਤਾਲ ਕੀਤੀ ਹੈ ਇਹਨਾਂ ਦੀ, ਫਿਰ ਹੀ ਆਪਾਂ ਪੈਸੇ ਲਾਏ ਹੈ। ਮੈਂ ਆਪ ਇਹਨਾਂ ਦੇ ਦਫ਼ਤਰ ਗਿਆ ਸਾਂ, ਉੱਥੇ ਸਾਰਾ ਕੁਝ ਇਹਨਾਂ ਨੇ ਨੈੱਟ ਦੇ ਉੱਤੇ ਪਾਇਆ ਹੋਇਆ ਹੈ, ਜਦੋਂ ਮਰਜ਼ੀ ਖੋਲ੍ਹ ਕੇ ਦੇਖ ਲਓ। ਥੋੜ੍ਹਾ ਰੁਕ ਕੇ ਬਿੰਦਰ ਫਿਰ ਬੋਲ ਪਿਆ, ਉਹ ਇਹ ਤਾਂ ਸਗੋਂ ਆਪ ਕਹਿੰਦੇ ਹੁੰਦੇ ਨੇ, ਠੱਗਾਂ ਤੋਂ ਬਚ ਕੇ ਰਵੋ ਭਾਈ, ਇਹ ਕਹਿੰਦੇ ਨੇ ਆਪ। ਤੂੰ ਮੇਰੇ ਨਾਲ ਚੱਲੀ ਕਿਤੇ, ਤੈਨੂੰ ਆਪੇ ਪਤਾ ਲੱਗ ਜੂ ਇਹਨਾਂ ਬਾਰੇ, ਅਜੇ ਹੋਰ ਕਿਸੇ ਨੂੰ ਨਾ ਦੱਸੀ ਤੂੰ। ਬਿੰਦਰ ਨੇ ਆਪਣੇ ਨਾਲ ਲਿਜਾਣ ਦੇ ਲਈ ਦੋਸਤ ਨੂੰ ਪੱਕਾ ਕਰ ਲਿਆ, ਭਈ ਲੈ ਤੈਨੂੰ ਵੀ ਲੈ ਚੱਲਦਾ। ਜਾਣ ਤੋਂ ਦੋ ਦਿਨ ਪਹਿਲਾਂ ਜਦੋਂ ਬਿੰਦਰ ਨੇ ਫੋਨ ਲਾਇਆ ਨਾ, ਉਹਨਾਂ ਦਾ ਫੋਨ ਅੱਗੋਂ ਟੂ ਟੂ ਹੀ ਕਰੀ ਗਿਆ, ਬਿਜ਼ੀ ਆਉਂਦਾ ਸੀ, ਕਿਸੇ ਹੋਰ ਦੇ ਨਾਲ ਗੱਲ ਕਰਦੇ ਹੋਣਗੇ ਨਾ। ਵੱਡੇ ਲੋਕਾਂ ਦੀ ਜਾਣ ਪਛਾਣ ਵਾਲੇ ਵੀ ਬਥੇਰੇ ਹੁੰਦੇ ਨੇ, ਉਹ ਸੋਚਦਾ। ਉਸਨੂੰ ਯਾਦ ਆਇਆ ਕਿ ਗਵਾਂਢ ਪਿੰਡ ਦੇ ਮੁੰਡੇ ਨੇ ਵੀ ਇਸ ਕੰਪਨੀ ਦੇ ਵਿੱਚ ਪੈਸੇ ਲਾਏ ਹੋਏ ਸਨ। ਬਿੰਦਰ ਨੇ ਉਸਦਾ ਨੰਬਰ ਵੀ ਲੈ ਰੱਖਿਆ ਸੀ। ਫਟਾਫਟ ਨੰਬਰ ਲੱਭ ਕੇ ਫੋਨ ਘੁਮਾ ਲਿਆ, ਬਾਈ ਕੀ ਹਾਲ ਹੈ ਤੇਰਾ, ਕੰਮ ਸੀ ਤੇਰੇ ਤੱਕ ਯਾਰ। ਬਿੰਦਰ ਨੇ ਸਧਾਰਨ ਜਿਹੀ ਗੱਲਬਾਤ ਸ਼ੁਰੂ ਕਰ ਲਈ ਉਹਦੇ ਨਾਲ। ਹਾਲ ਤਾਂ ਠੀਕ ਹੈ ਬਾਈ, ਕੰਮ ਕੀ ਹੈ ਇਹ ਦੱਸੋ। ਕੰਪਨੀ ਵਾਲਿਆਂ ਦਾ ਮੇਰੇ ਕੋਲ ਇੱਕ ਨੰਬਰ ਹੈ, ਇੱਕੋ ਹੀ ਨੰਬਰ ਹੈ ਜੀ, ਉਹ ਲੱਗ ਨਹੀਂ ਰਿਹਾ। ਜੇ ਤੇਰੇ ਕੋਲ ਕੋਈ ਹੋਰ ਨੰਬਰ ਹੈਗਾ ਤਾਂ ਮੈਨੂੰ ਭੇਜ ਦੇ। ਉਸਨੇ ਸਿੱਧੀ ਮੁੱਦੇ ਦੀ ਗੱਲ ਕਰਤੀ, ਉਹਨਾਂ ਦਾ ਤਾਂ ਬਾਈ ਕੋਈ ਵੀ ਨੰਬਰ ਨਹੀਂ ਲੱਗ ਰਿਹਾ, ਸਾਡੇ ਪਿੰਡ ਤਾਂ ਪੂਰਾ ਰੋਲਾ ਪੈ ਰਿਹਾ ਉਹਨਾਂ ਦੇ ਬਾਰੇ, ਉਹ ਤਾਂ ਠੱਗ ਨਿਕਲੇ। ਉਹ ਨਾ ਬਾਈ ਨਾ, ਐ ਕਿਵੇਂ ਹੋ ਸਕਦਾ ਹੈ, ਉਹਨਾਂ ਨੇ ਵੱਡੀਆਂ ਸਕਰੀਨਾਂ ਤੇ ਦਿਖਾਇਆ ਸੀ, ਸਾਰੀ ਜਾਣਕਾਰੀ ਨੈੱਟ ਦੇ ਉੱਤੇ ਰੱਖੀ ਹੋਈ ਹੈ। ਬਿੰਦਰ ਨੂੰ ਧੱਕਾ ਤਾਂ ਲੱਗਿਆ ਪਰ ਉਸਦਾ ਭਰੋਸਾ ਨਹੀਂ ਟੁੱਟਿਆ। ਮੈਂ ਤਾਂ ਬਾਈ ਦਿਹਾੜੀ ਦੱਪੇ ਦੇ ਇਕੱਠੇ ਕਰੇ ਹੋਏ ਸੀ, ਕੁਛ ਜੀਰੀ ਲਵਾਈ ਦੇ ਮਿਲੇ ਸੀ ਤੇ ਪੂਰਾ 20,000 ਸੀ, ਮੈਂ ਵੀ ਇੰਨੇ ਕੋਈ ਲਾਏ ਹੋਏ ਨੇ। ਉਸ ਤੋਂ ਸੱਚ ਨਾ ਬੋਲਿਆ ਗਿਆ। ਉਸਨੇ ਤਾਂ ਲੱਖਾਂ ਰੁਪਿਆ ਲਾਇਆ ਰੱਖਿਆ ਸੀ। ਫੋਨ ਕੱਟ ਕੇ ਨੈੱਟ ਤੋਂ ਉਹਨਾਂ ਦੀ ਜਾਣਕਾਰੀ ਫਰੋਲਣ ਲੱਗ ਪਿਆ। ਕੁਝ ਵੀ ਹੱਥ ਪੱਲੇ ਨਾ ਪਿਆ, ਮਨ ਘਬਰਾਉਣ ਲੱਗ ਪਿਆ। ਜਦੋਂ ਇਹ ਸੋਚ ਦਿਲ ਦਿਮਾਗ ਦੇ ਵਿੱਚ ਥਾਂ ਬਣਾਉਣ ਲੱਗ ਪਈ ਨਾ ਕਿ ਉਸਦੇ ਨਾਲ ਵੀ ਠੱਗੀ ਹੋ ਸਕਦੀ ਹੈ, ਸੁਪਨੇ ਦੇ ਵਾਂਗ ਲੱਗਦਾ ਸੀ ਉਹਨੂੰ, ਜਦੋਂ ਸੱਚ ਆਇਆ ਤਾਂ ਉਸਦੀਆਂ ਲੱਤਾਂ ਦੀ ਜਾਨ ਨਿਕਲਣ ਲੱਗ ਪਈ। ਉਸਦੇ ਲਈ ਸਭ ਖਤਮ ਹੋ ਗਿਆ, ਵਿਹੜੇ ਦੇ ਵਿੱਚ ਪਏ ਮੰਜੇ ਦੇ ਉੱਤੇ ਢੇਰੀ ਹੋ ਗਿਆ। ਬਿੰਦਰਾ ਕੀ ਹੋ ਗਿਆ ਪੁੱਤ, ਕੀ ਹੋ ਗਿਆ ਬਿੰਦਰਾ? ਮਾਂ ਨੇ ਕਾਹਲੀ ਕਾਹਲੀ ਦੇ ਨਾਲ ਪਾਣੀ ਦਾ ਗਲਾਸ ਲਿਆਂਦਾ ਤੇ ਪਾਣੀ ਦਾ ਘੁੱਟ ਪੀ ਕੇ ਥੋੜਾ ਸੂਤ ਜਿਹਾ ਹੋਇਆ। ਕੁਝ ਨੀ ਬੇਬੇ, ਕੁਝ ਨੀ ਹੋਇਆ, ਐਵੇਂ ਚੱਕਰ ਜਿਹਾ ਆ ਗਿਆ ਸੀ। ਐ ਕਿਵੇਂ ਆ ਗਿਆ ਚੱਕਰ ਤੈਨੂੰ? ਬੇਬੇ ਘਬਰਾਈ ਹੋਈ ਸੀ। ਉਹ ਮਨੋ ਮਨੀ ਆਪਣੇ ਆਪ ਨੂੰ ਸਮਝਾ ਰਿਹਾ, ਬਿੰਦਰਾ ਤੈਨੂੰ ਸੰਭਲਣਾ ਪਊ, ਉੱਠ ਖੜਾ ਹੋ, ਤੂੰ ਬਿਮਾਰ ਨਹੀਂ ਪੈਣਾ, ਪਹਿਲਾਂ ਹੀ ਤੂੰ ਘਰ ਉਜਾੜਤਾ। ਜੇ ਤੂੰ ਪੈ ਗਿਆ ਨਾ ਹੁਣ ਲੰਮਾ, ਇਹਨਾਂ ਤੈਨੂੰ ਬਚਾਉਣ ਦੇ ਲਈ ਜੋ ਪੱਲੇ ਹੈ ਨਾ ਉਹ ਵੀ ਵੇਚ ਵੱਟ ਦੇਣਾ ਹੈ ਫਿਰ। ਪੁੱਤ ਕੰਮ ਘੱਟ ਕਰ ਲਿਆ ਕਰ ਥੋੜਾ, ਮਾਂ ਕਹਿੰਦੀ ਹੈ। ਕੋਈ ਨੀ, ਘੱਟ ਖਾ ਲਵਾਂਗੇ, ਆਪਦੀ ਦੇਹ ਦੀ ਜ਼ਰੂਰੀ ਹੈ, ਸਾਰਾ ਦਿਨ ਨਹੀਂ ਟਿਕਦਾ ਇੱਥੇ। ਬਿੰਦਰ ਦੀ ਬੇਬੇ ਉਸਦੇ ਕੋਲ ਖੜੀ ਆਖ ਰਹੀ ਹੈ, ਮੈਂ ਕਾਹਦੇ ਲਈ ਆਇਆ, ਜੇ ਔਖਾ ਹੁੰਦਾ ਮੈਨੂੰ ਕਹਿ ਦਿਆ ਕਰ। ਬਾਪੂ ਨੇ ਸਿਰ ਦੇ ਉੱਤੇ ਬੰਨਿਆ ਪਰਨਾ ਲਾ ਕੇ ਝਾੜਦਿਆਂ ਉਹਨੂੰ ਆਪਣੇ ਬਿੰਦਰ ਪੁੱਤ ਨੂੰ ਆਖਿਆ, ਕਿਉਂ ਔਖਾ ਹੁੰਦਾ ਹੈ? ਬਿੰਦਰ ਨੂੰ ਘਰਦਿਆਂ ਦੇ ਉੱਤੇ ਖਿਝ ਆਉਣ ਲੱਗ ਪਈ। ਮੈਂ ਠੀਕ ਹਾਂ, ਕੁਝ ਨਹੀਂ ਹੋਇਆ ਮੈਨੂੰ, ਬੇਬੇ ਰੋਟੀ ਫੜਾ ਦੇ ਮੈਨੂੰ ਬਸ, ਉਸਨੇ ਮਾਂ ਨੂੰ ਕਿਹਾ। ਰੋਟੀ ਤਾਂ ਮੰਗਵਾ ਲਈ, ਪਰ ਬੁਰਕੀ ਸੰਘੋ ਹੇਠ ਕਿਵੇਂ ਜਾਵੇ? ਰੋਟੀਆਂ ਮਰੋੜ ਮਰੋੜ ਕੇ ਹੱਥ ਦੇ ਵਿੱਚ ਫੜ ਲਈਆਂ, ਥੋੜੀ ਦੇਰ ਬੈਠਾ ਰਿਹਾ, ਫਿਰ ਉੱਠ ਕੇ ਮੱਝਾਂ ਦੀ ਖੁਰਲੀ ਦੇ ਵਿੱਚ ਸੁੱਟ ਦਿੱਤੀਆਂ। ਉਹ ਸੋਚ ਰਿਹਾ ਸੀ, ਸ਼ੁਕਰ ਹੈ ਕੁਲਜੀਤ ਉਹਦੀ ਘਰਵਾਲੀ ਪੇਕੇ ਗਈ ਹੋਈ ਹੈ, ਨਹੀਂ ਤਾਂ ਉਹਨੇ ਵੀ 100 ਸਵਾਲ ਕਰਨੇ ਸੀ ਮੈਨੂੰ। ਆਪਣੇ ਆਪ ਨੂੰ ਸੰਭਾਲਦਾ ਆਪੇ ਹੀ ਆਪਣੀ ਹਿੰਮਤ ਬਣਦਾ। ਦਿਮਾਗ ਦੇ ਵਿੱਚ ਆਇਆ, ਕਿਉਂ ਨਾ ਕੱਲ ਨੂੰ ਉਹਨਾਂ ਦੇ ਦਫ਼ਤਰ ਜਾ ਕੇ ਆਵਾਂ ਮੈਂ, ਹੋ ਸਕਦਾ ਕਿ ਗੱਲ ਝੂਠੀ ਹੋਵੇ, ਪਿੰਡ 'ਚ ਐਵੇਂ ਰੋਲਾ ਪਾਇਆ ਕਿ ਉਹ ਭੱਜ ਗਏ, ਫਰੋਡ ਸੀਗੇ। ਦੂਸਰੇ ਦਿਨ ਸਵੇਰੇ ਹੀ ਬੱਸ ਚੜ ਗਿਆ ਪਿੰਡੋਂ, ਜਿੱਥੇ ਦਫ਼ਤਰ ਸੀ ਉਸੇ ਕਮਰੇ ਨੂੰ ਜਿੰਦਾ ਲੱਗਿਆ ਹੋਇਆ। ਆਲੇ ਦੁਆਲਿਓ ਪਤਾ ਕਰਨ ਤੇ ਵੀ ਕੋਈ ਬਹੁਤੀ ਜਾਣਕਾਰੀ ਤਾਂ ਨਹੀਂ ਮਿਲੀ। ਉੱਥੇ ਖੜੇ ਖੜੇ ਨੇ ਕਿੰਨੀ ਵਾਰ ਫੋਨ ਲਾਇਆ, ਪਰ ਟੂੰ ਟੂੰ ਟੂੰ ਹੀ ਸੁਣਾਈ ਦਿੰਦੀ ਗਈ। ਜਦੋਂ ਪਹਿਲਾਂ ਇਸ ਥਾਂ ਦੇ ਉੱਤੇ ਆਇਆ ਸੀ ਨਾ, ਉਸ ਵੇਲੇ ਇੱਥੇ ਰੌਣਕ ਸੀ, ਦਫ਼ਤਰ ਦੇ ਨਾਲ ਵਾਲੀਆਂ ਦੁਕਾਨਾਂ ਦੇ ਵਿੱਚ ਵੀ ਰੌਣਕ। ਉਹ ਵੀ ਆਖਦੇ ਸਨ ਕਿ ਇਸ ਕੰਪਨੀ ਕਰਕੇ ਹੀ ਸ਼ਹਿਰ ਦੇ ਵਿੱਚ ਕਾਰੋਬਾਰ ਚੱਲ ਰਿਹਾ, ਨਹੀਂ ਤਾਂ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਸੀ। ਗਰੀਬ ਤੋਂ ਅਮੀਰ ਬਣੇ ਇਹਨਾਂ ਮੁੰਡਿਆਂ ਦੇ ਕੱਪੜਿਆਂ ਦੀ ਮਹਿਕ ਦੇ ਨਾਲ ਹੀ ਉਸਦੇ ਅੰਦਰ ਸੁਪਨੇ ਮਹਿਕਣ ਲੱਗੇ ਸਨ। ਜਦੋਂ ਉਹਨਾਂ ਨੇ ਇੱਥੇ ਬੁਲਾਇਆ ਸੀ ਨਾ, ਇਸ ਦਫ਼ਤਰ ਤੋਂ 4 ਕੁ ਦੁਕਾਨਾਂ ਛੱਡ ਕੇ ਇੱਕ ਵੱਡੇ ਸਾਰੇ ਹਾਲ ਕਮਰੇ ਦੇ ਵਿੱਚ ਉਹਨਾਂ ਦਾ ਕੋਈ ਸਮਾਗਮ ਸੀ। ਚੰਗੇ ਸੂਟ ਬੂਟ ਵਾਲੇ ਬੰਦਿਆਂ ਨੇ ਪੈਸੇ ਕਮਾਉਣ ਦੇ ਤਰੀਕੇ ਦੱਸੇ। ਪਹਿਲੀ ਵਾਰ ਉਸਨੂੰ ਜਾਪਿਆ ਸੀ ਕਿ ਜ਼ਿੰਦਗੀ ਤਾਂ ਇਹ ਲੋਕ ਜਿਉਂਦੇ ਨੇ, ਅਸੀਂ ਤਾਂ ਵਕਤ ਕੱਟੀ ਜਿਹੜਾ ਕਰ ਰਹੇ ਹਾਂ। ਪੁੱਛਣ ਦੇ ਉੱਤੇ ਪਤਾ ਲੱਗਿਆ ਕਿ ਇਹ ਜਗ੍ਹਾ ਕਿਸੇ ਨੇ ਕਿਰਾਏ ਦੇ ਉੱਤੇ ਲਈ ਸੀ, 10 ਦਿਨ ਹੋ ਗਏ ਬੰਦ ਪਈ ਹੈ। ਸੁਣ ਕੇ ਹੈਰਾਨ ਪਰੇਸ਼ਾਨ ਹੋ ਗਿਆ। ਕੱਲ੍ਹ ਦਾ ਹੀ ਫੋਨ ਬੰਦ ਆਉਣ ਲੱਗ ਪਿਆ, ਅਜੇ 4 ਕੁ ਦਿਨ ਪਹਿਲਾਂ ਹੀ ਫੋਨ ਦੇ ਉੱਤੇ ਗੱਲ ਕੀਤੀ ਸੀ ਇਹਨਾਂ। ਉਹਨਾਂ ਨੇ ਆਖਿਆ ਸੀ ਕਿ ਜਦੋਂ ਮਰਜ਼ੀ ਆ ਜਾਣਾ, ਸਾਡਾ ਇੱਕ ਬੰਦਾ ਹਮੇਸ਼ਾ ਦਫ਼ਤਰ ਦੇ ਵਿੱਚ ਬੈਠਾ ਆਉਂਦਾ ਹੈ, ਤਾਂ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਗੱਲ ਦੇ ਵਿੱਚ ਕਿੰਨੀ ਕੁ ਅਪਣੱਤ ਸੀ, ਪਰਿਵਾਰ ਦੇ ਜੀ ਸਮਝ ਕੇ ਕੋਈ ਧੋਖਾ ਕਿਵੇਂ ਕਰ ਸਕਦਾ ਹੈ? ਇੱਕਦਮ ਦਿਮਾਗ ਦੇ ਵਿੱਚ ਆਇਆ, ਅੱਜ ਕੱਲ੍ਹ ਪਰਿਵਾਰ ਦੇ ਜੀ ਹੀ ਤਾਂ ਧੋਖਾ ਕਰਦੇ ਨੇ। ਉਹ ਆਪਣੇ ਵਿਚਾਰਾਂ ਦੇ ਵਿੱਚ ਹੀ ਉਲਝ ਰਿਹਾ। ਹੋ ਸਕਦਾ ਹੈ ਕਿ ਮੇਰਾ ਵਹਿਮ ਹੋਵੇ, ਉਹਨਾਂ ਦੇ ਆਪਣੇ ਮਾਂ ਪਿਓ, ਭੈਣ ਭਰਾ, ਬੱਚੇ ਵੀ ਤਾਂ ਹੋਣਗੇ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਕੋਈ ਦੁੱਖ ਸੁੱਖ ਆ ਗਿਆ ਹੋਵੇ, ਉੱਥੇ ਗਏ ਹੋਣ। ਮਨ ਨਹੀਂ ਸੀ ਮੰਨ ਰਿਹਾ ਕਿ ਭਾਈ ਭਗੌੜੇ ਹੈ, ਪਰ ਦਿਮਾਗ ਵਾਰ ਵਾਰ ਇਹੀ ਸੋਚਦਾ, ਤੂੰ ਤਾਂ 10 ਨੋਹਾਂ ਦੀ ਕਮਾਈ ਰੋੜ ਤੀ ਬਿੰਦਰਾ। ਇਸ ਖਿਆਲ ਦੇ ਨਾਲ ਹੀ ਉਸਨੂੰ ਹੋਰ ਜਿਹੜਾ ਸੀ ਹੌਲ ਜਿਹਾ ਪੈਣ ਲੱਗ ਪਿਆ। ਉੱਥੇ ਆਲੇ ਦੁਆਲੇ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਜ਼ਿਆਦਾਤਰ ਲੋਕ 4-5 ਦਿਨਾਂ ਤੋਂ ਇੱਥੇ ਪੁੱਛਣ ਆਉਂਦੇ ਆ ਇਹਨਾਂ ਬਾਰੇ। ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੁੰਦਾ ਕਿ ਉਹਨਾਂ ਦੇ ਨਾਲ ਠੱਗੀ ਹੋਈ ਹੈ। ਬਿੰਦਰ ਦੀ ਰਹਿੰਦੀ ਉਮੀਦ ਵੀ ਜਿਹੜੀ ਖੁਰਦੀ ਖੁਰਦੀ ਜਿਹੜੀ ਸੀ ਜਾ ਰਹੀ ਸੀ। ਘਰ ਵਾਪਸ ਜਾਣ ਤੋਂ ਡਰਨ ਲੱਗ ਪਿਆ ਸੀ ਕਿ ਘਰ ਜਾਵਾਂ ਕਿੱਦਾਂ, ਕਿਹੜੇ ਮੂੰਹ ਦੇ ਨਾਲ ਜਾਵਾਂ, ਕੀ ਦੱਸਾਂਗਾ। ਪਰ ਹੋਰ ਕਿਤੇ ਜਾਣ ਨੂੰ ਦਿਲ ਵੀ ਨਾ ਸੀ ਕਰਦਾ। ਡਿੱਗਦੇ ਢੇਂਦੇ ਆਖਰ ਮਨ ਅਤੇ ਸਰੀਰ ਦੇ ਨਾਲ ਪਿੰਡ ਜਾਣ ਵਾਲੀ ਬੱਸ ਫਾੜ ਹੀ ਲਈ। ਘੰਟੇ ਕੁ ਦਾ ਸਫ਼ਰ ਸੀ। ਨਾਲ ਵਾਲੀ ਸੀਟ ਦੇ ਉੱਤੇ ਇੱਕ ਅੱਠਵੀਂ ਜਾਂ ਸ਼ਾਇਦ ਨੌਵੀਂ ਦਾ ਇੱਕ ਵਿਦਿਆਰਥੀ ਆਪਣੀ ਕਿਤਾਬ ਦੇ ਵਿੱਚੋਂ ਕੁਝ ਪੜ੍ਹ ਰਿਹਾ। ਭਰੀਆਂ ਅੱਖਾਂ ਦੇ ਕਾਰਨ ਬਿੰਦਰ ਨੂੰ ਧੁੰਦਲਾ ਦਿਸਣ ਕਰਕੇ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪੜ੍ਹ ਰਿਹਾ। ਅੱਖਾਂ ਸਾਫ਼ ਕਰਕੇ ਉਸਨੇ ਧਿਆਨ ਦੇ ਨਾਲ ਦੇਖਿਆ ਤਾਂ ਬੱਚਾ ਕੋਈ ਕਹਾਣੀ ਪੜ੍ਹ ਰਿਹਾ ਸੀ। ਬੱਚੇ ਨੇ ਪੰਨਾ ਪਲਟ ਦਿੱਤਾ ਤੇ ਇਸ ਪੰਨੇ ਦੇ ਉੱਤੇ ਕਹਾਣੀ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਨਾ, ਉਹ ਇੱਕ ਸਤਰ ਲਿਖੀ ਹੋਈ ਸੀ ਉਹਦੇ ਉੱਤੇ, ਲਾਲਚ ਬੁਰੀ ਬਲਾ ਹੈ। ਉਸਦੇ ਦਿਮਾਗ ਨੂੰ ਕਰੰਟ ਜਿਹਾ ਲੱਗਿਆ। ਉਸਨੇ ਵੀ ਸਕੂਲ ਪੜ੍ਹਨ ਸਮੇਂ ਇਹ ਕਹਾਣੀਆਂ ਪੜ੍ਹੀਆਂ ਸਨ। ਲਾਲਚੀ ਕੁੱਤੇ ਦੀ ਕਹਾਣੀ, ਜਿਸਨੇ ਵੱਧ ਭੋਜਨ ਪ੍ਰਾਪਤ ਕਰਨ ਦੇ ਲਈ ਜਿਹੜਾ ਕੋਲ ਹੈਗਾ ਸੀ ਮੂੰਹ ਚ ਉਹ ਵੀ ਜਿਹੜਾ ਗਵਾ ਲਿਆ। ਅੱਜ ਇਸ ਕਹਾਣੀ ਦਾ ਮਤਲਬ ਕੁਝ ਹੋਰ ਹੀ ਸਮਝ ਆ ਰਿਹਾ। ਉਸ ਵੇਲੇ ਇਸਦੀ ਕੋਈ ਸਮਝ ਨਹੀਂ ਸੀ, ਜੇ ਸਮਝ ਹੈ ਸੀ ਤਾਂ ਇੰਨੀ ਕੁ ਹੀ ਬਸ। ਜੇ ਵੱਧ ਨੰਬਰ ਲੈਣੇ ਨੇ ਤਾਂ ਚੰਗੀ ਤਰ੍ਹਾਂ ਰੱਟਾ ਮਾਰ ਲਿਆ ਜਾਵੇ। ਅੱਖਾਂ ਬੰਦ ਕਰਕੇ ਆਪਣੇ ਬੀਤੇ ਦੇ ਵਿੱਚ ਗੁਆਚ ਗਿਆ। ਅੱਜ ਮਹਿਸੂਸ ਹੋ ਰਿਹਾ ਸੀ ਪੜ੍ਹਾਈ ਨੰਬਰ ਲੈਣ ਵਾਸਤੇ ਨਹੀਂ ਹੁੰਦੀ, ਇਹ ਤਾਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣ ਦੇ ਲਈ ਹੁੰਦੀ ਹੈ। ਪਾਣੀ ਦੇ ਵਿੱਚ ਆਪਣਾ ਪਰਛਾਵਾਂ ਦੇਖਣ ਵਾਲਾ ਕੁੱਤਾ ਵਾਰ ਵਾਰ ਦਿਮਾਗ ਦੇ ਵਿੱਚ ਘੁੰਮ ਰਿਹਾ ਸੀ। ਕੁੱਤੇ ਦੀ ਜਗ੍ਹਾ ਉਹ ਆਪਣੇ ਆਪ ਨੂੰ ਖੜਾ ਵੇਖਦਾ ਸੀ ਕਿ ਕੰਪਨੀ ਦੇ ਵਿੱਚ ਲਾਏ ਰੁਪਈਏ ਗਹਿਣੇ ਉਸਦੇ ਹੱਥਾਂ ਦੇ ਵਿੱਚ ਫੜੇ ਹੋਏ ਹੁੰਦੇ ਤਾਂ ਉਸਨੇ ਵੀ ਆਪਣੇ ਪਰਛਾਵੇ ਵਾਲੇ ਰੁਪਈਏ ਗਹਿਣੇ ਪ੍ਰਾਪਤ ਕਰਨ ਦੇ ਲਈ ਆਪਣੇ ਹੱਥ ਲਾ ਵੀ ਜਿਹੜਾ ਸਭ ਕੁਝ ਗਵਾ ਲਿਆ ਸੀ। ਕੰਡਕਟਰ ਨੇ ਉਸਦੇ ਪਿੰਡ ਦਾ ਨਾਂ ਲੈ ਕੇ ਸਵਾਰੀਆਂ ਨੂੰ ਉਤਰਨ ਦੇ ਲਈ ਸੁਚੇਤ ਕੀਤਾ। ਉਸਦੀ ਸੁਰਤ ਪ੍ਰਤੀ ਅਜੇ ਵੀ ਆਪਣੀ ਕਮਜ਼ੋਰੀ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ ਉਹ ਕਿ ਮੇਰੇ ਨਾਲ ਕੀ ਵਾਪਰਿਆ। ਰਸਤੇ ਦੇ ਵਿੱਚੋਂ ਮੈਡੀਕਲ ਸਟੋਰ ਤੋਂ ਖਰੀਦੇ ਗੋਲੀਆਂ ਦੇ ਪੱਤੇ ਘਰ ਜਾ ਕੇ ਮੇਜ਼ ਦੇ ਉੱਤੇ ਰੱਖਤੇ ਤਾਂ ਕਿ ਸਭ ਨੂੰ ਲੱਗੇ ਕਿ ਉਹ ਦਵਾਈ ਲੈਣ ਗਿਆ ਸੀ। ਉਸਨੂੰ ਆਪਣੇ ਪਰਿਵਾਰ ਦਾ ਵੇਖਣ ਢੰਗ ਬੜਾ ਅਜੀਬ ਜਿਹਾ ਲੱਗਿਆ। ਇੱਕਦਮ ਠੰਡੀ ਤਰੇਲੀ ਆ ਗਈ, ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਵੇ। ਰਾਤ ਦੀ ਰੋਟੀ ਤੱਕ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਦੇ ਲਈ ਟਾਲੇ ਵੱਟਦਾ ਰਿਹਾ ਤੇ ਥੱਕਿਆ ਹੋਣ ਦੇ ਦਾ ਬਹਾਨਾ ਮਾਰ ਛੇਤੀ ਸੌਣ ਦਾ ਜਿਹੜਾ ਆਖ ਕੇ ਅੰਦਰ ਜਾ ਵੜਿਆ। ਪਿਓ ਅੰਦਰ ਜਾਣ ਲੱਗਿਆ ਤੇ ਮਾਂ ਨੇ ਰੋਕਤਾ, ਆਪ ਜਾ ਕੇ ਬਿੰਦਰ ਦੇ ਕੋਲ ਬੈਠ ਗਈ। ਬਿੰਦਰਾ, ਉਹ ਬਿੰਦਰਾ, ਜੋ ਮੈਂ ਪੁੱਛੂ ਮੈਨੂੰ ਸੱਚ ਸੱਚ ਦੱਸੀ ਪੁੱਤ। ਬੇਬੇ, ਹੁਣ ਥੱਕਿਆ ਹੋਇਆ ਤੜਕੇ ਪੁੱਛ ਲਈ ਤੂੰ ਜੋ ਪੁੱਛਣਾ ਹੈ, ਉਸਨੇ ਪਾਸਾ ਪਰਤਦਿਆਂ ਕਿਹਾ। ਸਾਨੂੰ ਨੀਂਦ ਨਹੀਂ ਆਉਣੀ ਪੁੱਤ, ਹੁਣ ਦੱਸ ਦੇ ਹੁਣੇ। ਪੁੱਤ, ਹਰ ਮੁਸ਼ਕਲ ਦਾ ਹੱਲ ਹੁੰਦਾ, ਹਰ ਬਿਮਾਰੀ ਦਾ ਇਲਾਜ ਵੀ ਹੁੰਦਾ। ਉੱਠ ਕੇ ਬੈਠ ਗਿਆ। ਉਹ ਫਿਰ ਬੋਲੀ, ਤੂੰ ਕੁਝ ਖਾਣ ਤਾਂ ਨਹੀਂ ਲੱਗ ਪਿਆ? ਦੇਖੀ ਪੁੱਤ, ਪੱਟੇ ਜਾਵਾਂਗੇ ਆਪਾਂ, ਅਸੀਂ ਕਈ ਦਿਨਾਂ ਦੇ ਦੇਖ ਰਹੇ ਹਾਂ ਤੈਨੂੰ। ਬਿੰਦਰ ਨੂੰ ਥੋੜਾ ਚੈਨ ਮਿਲਿਆ। ਜਿਹੜੀ ਗੱਲ ਤੋਂ ਉਹ ਡਰਦਾ ਸੀ ਉਸਦਾ ਨਹੀਂ ਸੀ ਪਤਾ ਇਹਨਾਂ ਨੂੰ। ਨਾ ਬੇਬੇ ਨਾ, ਕਹੀ ਜੀ ਗੱਲ ਕਰਦੀ ਆ ਤੂੰ, ਖਾ ਮੇਰੀ ਸੌਂ ਫਿਰ। ਉਸਨੇ ਬਿੰਦਰ ਦਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ। ਤੇਰੀ ਸੌਂ ਬੇਬੇ, ਬੇਫਿਕਰ ਰਿਹਾ ਮਾਤਾ ਤੂੰ, ਉਸਨੇ ਥੋੜੀ ਹਿੰਮਤ ਦੇ ਨਾਲ ਕਹਿ ਦਿੱਤਾ। ਫਿਰ ਤੇਰੇ ਤਾਏ ਤੋਂ 30,000 ਕਾਹਦੇ ਲਈ ਫੜਿਆ ਤੈਂ? ਉਹਨੂੰ ਚਾਹੀਦੇ ਨੇ, ਤੂੰ ਘਰੇ ਨਹੀਂ ਸੀ, ਉਹ ਤੇਰੇ ਬਾਪੂ ਤੋਂ ਪੁੱਛ ਰਿਹਾ ਸੀ। ਉਹ ਤਾਂ ਬੇਬੇ ਕਿਸੇ ਦੋਸਤ ਨੂੰ ਜ਼ਰੂਰਤ ਸੀ, ਉਹ ਘਰੋਂ ਗਰੀਬ ਨੇ ਵਿਚਾਰੇ ਨਾ, ਉਹਨਾਂ ਨੂੰ ਦਿੱਤਾ। ਉਹਦੀ ਭੈਣ ਦਾ ਵਿਆਹ ਸੀ ਤਾਂ ਕਰਕੇ ਲਏ ਸੀ। ਬਾਪੂ ਨੂੰ ਮੈਂ ਤਾਂ ਕਰਕੇ ਨਹੀਂ ਦੱਸਿਆ, ਇਸ ਕਰਕੇ ਨਹੀਂ ਦੱਸਿਆ। ਮੈਨੂੰ ਐ ਸੀ ਜੇ ਉਹਦੇ ਛੇਤੀ ਨਾ ਮੋੜੇ ਗਏ ਨਾ ਤਾਂ ਮੈਂ ਆਪੋ ਮੋੜ ਦੂੰ ਟਰੈਕਟਰ ਦੇ ਨਾਲ ਕਿਰਾਏ ਲਾ ਕੇ। ਮਾਂ ਨੂੰ ਤਾਂ ਸੁਣ ਕੇ ਥੋੜਾ ਚੈਨ ਆ ਗਿਆ। ਬਿੰਦਰ ਦੀ ਨੀਂਦ ਉੜ ਗਈ। ਤਾਏ ਦੇ ਪੈਸੇ ਵਾਪਸ ਕਰਨ ਦੇ ਲਈ ਕੱਲ ਨੂੰ ਬਾਪੂ ਆੜਤੀ ਦੇ ਕੋਲ ਜਾਓ, ਉਹਨੇ ਬਾਪੂ ਨੂੰ ਦੱਸ ਦੇਣਾ ਹੈ। ਮੈਂ ਉਸ ਤੋਂ 2 ਵਾਰ ਰੁਪਏ ਲਏ ਨੇ ਆੜਤੀਏ ਤੋਂ, ਹੁਣ ਕੋਈ ਰਾਹ ਨਹੀਂ ਬਚਦਾ ਮੇਰੇ ਲਈ। ਕੀ ਕਰਾਂ ਮੈਂ, ਕੀ ਨਾ ਕਰਾਂ। ਉੱਠ ਕੇ ਬੈਠ ਗਿਆ। ਇਹੀ ਰਾਤ ਐ ਬਸ ਉਸਦੇ ਕੋਲ। ਹੁਣ ਸਵੇਰ ਨੂੰ ਤਾਂ ਜਮਾਂ ਜਲੂਸ ਨਿਕਲ ਜਾਣਾ ਮੇਰਾ। ਹੋ ਸਕਦਾ ਸਹੁਰਿਆਂ ਤੋਂ ਲਏ ਪੈਸਿਆਂ ਦਾ ਵੀ ਪਤਾ ਲੱਗ ਜਾਵੇ। ਭੱਜਣ ਨੂੰ ਕੋਈ ਰਸਤਾ ਨਹੀਂ ਮਿਲਣਾ। ਇੰਨੀ ਬੇਇੱਜ਼ਤੀ ਹੋ, ਬਚਣ ਦੇ ਲਈ ਇੱਕੋ ਹੱਲ ਦੱਸਿਆ। ਉੱਠ ਕੇ ਬਾਹਰ ਨੂੰ ਤੁਰ ਪਿਆ। ਰਾਤ ਦੇ ਹਨੇਰੇ ਵਿੱਚ ਉਸਨੂੰ ਇਹੀ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਸਾਰੀ ਦੁਨੀਆਂ ਦੀ ਨਿਗਾਹ ਉਹਦੇ ਉੱਤੇ ਹੀ ਹੋਵੇ। ਸਾਰੇ ਉਸਦੀ ਬੇਵਕੂਫੀ ਦੇ ਉੱਤੇ ਹੱਸ ਰਹੇ ਹੋਣ। ਕੱਲ ਨੂੰ ਇਹੀ ਕੁਝ ਹੋਣਾ ਹੈ, ਮਾਂ ਨੇ ਆਖਣਾ ਹੈ, ਇਦੋਂ ਤਾਂ ਤੂੰ ਨਾ ਹੀ ਹੁੰਦਾ ਬਾਪੂ। ਉਹ ਤਾਂ ਸੁਣਨ ਸਾਰ ਜਾਂ ਤਾਂ ਆਪ ਮਰ ਜੂ ਜਾਂ ਮੈਨੂੰ ਮਾਰ ਦਿਓ। ਇਹ ਸਾਰਾ ਕੰਮ ਚੁੱਪ ਚਪੀਤੇ ਹੋਣ ਵਾਲਾ ਨਹੀਂ, ਮੇਰੀ ਬੇਵਕੂਫੀ ਕਾਰਨ ਘਰ ਦੇ ਵਿੱਚ ਕਿੰਨਾ ਕਲੇਸ਼ ਪਾਓ। ਇਹੀ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਪਰਿਵਾਰ ਦੀ ਭੰਡੀ ਕਰਦਾ ਫਿਰੋ। ਮੈਂ ਇੰਨਾ ਬੇਵਕੂਫ ਕਿਵੇਂ ਬਣ ਗਿਆ? ਕਿ ਮੈਂ ਸੱਚੀ ਲਾਲਚ ਦੇ ਵਿੱਚ ਅੰਨਾ ਹੋ ਗਿਆ ਸਾਂ? ਲਾਲਚੀ ਕੁੱਤਾ, ਉਸਦੇ ਮੂੰਹੋਂ ਨਿਕਲਿਆ ਆਪਣੇ ਆਪ ਦੇ ਉੱਤੇ ਘਿਣਾ ਆ ਰਹੀ ਸੀ। ਉਸਨੂੰ ਦਿਸਦੀ ਹਰ ਚੀਜ਼, ਹਰ ਸ਼ੈ ਜਿਵੇਂ ਮਿਹਣੇ ਮਾਰ ਰਹੀ ਹੋਵੇ। ਆਸਮਾਨ ਵੱਲ ਦੇਖਦਾ ਤਾਂ ਤਾਰੇ ਵੀ ਇਸ ਤਰ੍ਹਾਂ ਜਾਪੇ ਜਿਵੇਂ ਕਿਸੇ ਨੇ ਸੋਨੇ ਦੀਆਂ ਮੇਖਾਂ ਅਸਮਾਨ ਦੇ ਸੀਨੇ ਠੋਕ ਦਿੱਤੀਆਂ ਹੋਣ। ਇਹ ਤਾਂ ਧਰਤੀ ਦੀ ਛੱਤ ਹੈ, ਇਸ ਤੋਂ ਕੀ ਗੁਣਾ ਹੋ ਗਿਆ? ਇਹਦੇ ਸੀਨੇ ਦੇ ਉੱਤੇ ਮੇਖਾਂ ਕਿਉਂ ਠੋਕੀਆਂ ਕਿਸੇ ਨੇ? ਬਿੰਦਰਾ, ਕੰਮ ਕਰਨ ਵਾਲਾ ਬੰਦਾ ਵੀ ਤਾਂ ਆਪਣੇ ਪਰਿਵਾਰ ਦੀ ਛੱਤ ਵਾਂਗ ਹੀ ਹੁੰਦਾ ਹੈ, ਉਸ ਤੋਂ ਵੀ ਗਲਤੀ ਹੋ ਹੀ ਜਾਂਦੀ ਹੈ। ਉਸਨੇ ਆਪਣੇ ਆਪ ਨੂੰ ਜਿਹੜਾ ਦਿਲਾਸਾ ਜਿਹਾ ਦਿੱਤਾ, ਜੇ ਅਸਮਾਨ ਨੂੰ ਇੰਨਾ ਦਰਦ ਦੇਣ ਵਾਲੀ ਸਜ਼ਾ ਮਿਲੀ ਹੈ ਤਾਂ ਮੇਰੀ ਸਜ਼ਾ ਕੀ ਹੋਊ? ਤੈਨੂੰ ਜਿਉਣ ਦਾ ਕੋਈ ਹੱਕ ਨਹੀਂ ਬਿੰਦਰਾ। ਹਰ ਚੀਜ਼ ਦੇ ਵਿੱਚੋਂ ਇਹੀ ਆਵਾਜ਼ ਆਉਂਦੀ। ਅਨੇਕਾਂ ਆਵਾਜ਼ਾਂ ਨੇ ਉਸਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਉਸਨੇ ਕੰਨਾਂ ਦੇ ਉੱਤੇ ਹੱਥ ਰੱਖ ਲਏ। ਕੱਲ ਨੂੰ ਮੇਰੀ ਛਾਤੀ ਤੇ ਵੀ ਮੇਖਾਂ ਠੁਕੜੀਆਂ ਸ਼ੁਰੂ ਹੋ ਜਾਣਗੀਆਂ। ਅਸਲੀ ਮੇਖਾਂ ਹੋਣ ਤਾਂ ਬੰਦਾ ਖਿੱਚ ਕੇ ਬਾਹਰ ਕੱਢ ਮਾਰਦਾ, ਚੁੱਭ ਪਈਆਂ ਗੱਲਾਂ ਦੀਆਂ ਮੇਖਾਂ ਨਹੀਂ ਕੱਢ ਸਕਦਾ ਕੋਈ। ਹਾਇਓ ਮੇਰਿਆ ਰੱਬਾ, ਜਿਹੀ ਇਹੀ ਮੇਖਾਂ ਮੈਂ ਆਪਣੇ ਪਰਿਵਾਰ ਦੇ ਨਾਲ ਧੋਖਾ ਕਰਕੇ ਉਹਨਾਂ ਦੇ ਸੀਨੇ ਠੋਕਤੀਆਂ। ਉਸਨੇ ਉਤਾਂਹ ਨੂੰ ਮੂੰਹ ਕੀਤਾ ਤੇ ਉਹ ਰੋ ਰਿਹਾ ਸੀ। ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰੂ ਉਹ? ਹੁਣ ਤਾਂ ਇੱਕੋ ਰਸਤਾ ਰਹਿ ਗਿਆ, ਆਖਰ ਚ ਕਹਿੰਦਾ ਹੈ ਕਿ ਜਿਸ ਨੂੰ ਬਾਪੂ ਬੁਜ਼ਦਿਲਾਂ ਦਾ ਕੰਮ ਆਖਦਾ ਹੁੰਦਾ ਹੈ। ਧਿਆਨ ਦੇ ਨਾਲ ਦੇਖਿਆ ਤਾਂ ਉਹ ਆਪਦੇ ਖੇਤ ਤੋਂ ਅੱਗੇ ਲੰਘ ਗਿਆ। ਉਸਨੂੰ ਆਪਣੇ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ, ਪਿੱਛੇ ਨਜ਼ਰ ਘੁਮਾਈ, ਕੋਈ ਨਹੀਂ ਸੀ। ਨਹਿਰ ਦਾ ਪੁਲ ਥੋੜੀ ਦੂਰ ਰਹਿ ਗਿਆ, ਪੁਲ ਤੇ ਦੋ ਤਿੰਨ ਬੰਦੇ ਖੜੇ। ਉਹ ਰੁਕ ਗਿਆ, ਕੀ ਪਤਾ ਪੁਲਿਸ ਵਾਲੇ ਹੋਣ, ਉਹ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਉਲਝਾ ਲੈਣ, ਜਿਵੇਂ ਦੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨੇ, ਪਤਾ ਨਹੀਂ ਕਿਹੜੇ ਕੇਸ ਦੇ ਵਿੱਚ ਫਸਾ ਲੈਣ। ਉਸਦੇ ਪੈਰ ਪਛਾਣ ਨੂੰ ਮੁੜਨ ਲੱਗੇ ਤੇ ਆਪਣੇ ਖੇਤ ਵਾਲੀ ਪਹੀ ਮੁੜ ਗਿਆ। ਛੇ ਜੇ ਕਹਿੰਦਾ ਉੱਥੇ ਨਹੀਂ ਤਾਂ ਇੱਥੇ ਸਹੀ। ਮੋਟਰ ਵਾਲੇ ਕੋਠੇ ਦੇ ਵਿੱਚ ਦੋ ਕਿੱਲੀਆਂ ਗੱਡ ਕੇ ਇੱਕ ਫੱਟਾ ਰੱਖ ਕੇ ਉਸ ਉੱਪਰ ਥੋੜਾ ਜਿਹਾ ਸਮਾਨ ਰੱਖਿਆ ਹੋਇਆ ਸੀ। ਉੱਥੇ ਹੀ ਸਪਰੇਅ ਵਾਲੀ ਜਿਹੜੀ ਸੀ ਪੀਪੀ ਪਈ ਸੀ। ਦੋ ਇੱਟਾਂ ਦੇ ਉੱਤੇ ਪੈਰ ਰੱਖ ਕੇ ਪੀਪੀ ਚੁੱਕਣ ਲੱਗਿਆ ਤੇ ਸੰਤੁਲਨ ਵਿਗੜਨ ਕਰਕੇ ਇੱਟਾਂ ਡਿੱਗੀਆਂ ਤੇ ਆਪ ਧੜਾਮ ਦੇਣੇ ਡਿੱਗਿਆ। ਡਿੱਗਣ ਲੱਗਿਆ ਉਸਨੂੰ ਬਾਹਰ ਇੱਕ ਪਰਛਾਵੇਂ ਦਾ ਭੁਲੇਖਾ ਜਿਹਾ ਪਿਆ। ਉਸਨੇ ਆਲੇ ਦੁਆਲੇ ਦੇਖਿਆ ਤਾਂ ਕੋਈ ਨਹੀਂ। ਇੱਕ ਵਾਰ ਨਿੱਕੇ ਹੁੰਦੇ ਡਿੱਗਿਆ ਸੀ, ਬੇਬੇ ਹੁਰੀ ਕਪਾਹ ਚੁੱਕਦੀਆਂ ਸਨ ਤੇ ਉਹ ਫੱਟੇ ਤੋਂ ਮੱਠੀਆਂ ਅਤੇ ਕਚੋਰੀਆਂ ਵਾਲਾ ਪੋਣਾ ਚੁੱਕਣ ਲੱਗਿਆ। ਬੇਬੇ ਭੱਜ ਕੇ ਆਈ ਸੀ, ਮੈਂ ਮਰ ਗਈ ਸੀ, ਮੈਨੂੰ ਕਹਿ ਦਿੰਦਾ, ਮੈਂ ਕਾਹਦੇ ਲਈ ਆ? ਆਖਦਿਆਂ ਬੇਬੇ ਨੇ ਉਸਨੂੰ ਛਾਤੀ ਦੇ ਨਾਲ ਲਾ ਲਿਆ ਸੀ ਤੇ ਬੇਬੇ ਦਾ ਧੜਕਦਾ ਦਿਲ ਉਹ ਹੁਣ ਤੱਕ ਮਹਿਸੂਸ ਕਰ ਸਕਦਾ ਹੈ। ਕੂਣੀ ਤੇ ਲੱਗੀ ਮਾੜੀ ਜਿਹੀ ਸੱਟ ਦੇ ਨਾਲ ਮਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ ਤੇ ਹੁਣ ਸਵੇਰੇ ਮਾਂ ਦਾ ਕੀ ਹਾਲ ਹੋ? ਜੇ ਬਾਪੂ ਤੋਂ ਡਰ ਲੱਗਦਾ ਤੇ ਬੇਬੇ ਨੂੰ ਤਾਂ ਸੱਚ ਦੱਸ ਸਕਦਾ ਸੀ ਨਾ, ਮਰਨ ਦੇ ਨਾਲ ਕਿਹੜਾ ਘਾਟਾ ਪੂਰਾ ਹੋ ਜਾਊ? ਉਹ ਕੋਠੇ ਤੋਂ ਬਾਹਰ ਡਹਿ ਮੰਜੇ ਦੇ ਉੱਤੇ ਬੈਠ ਗਿਆ। ਮੈਂ ਕਾਹਦੇ ਲਈ ਆ? ਕੱਲ ਬਾਪੂ ਨੇ ਵੀ ਤਾਂ ਇਹੀਓ ਆਖਿਆ ਸੀ। ਬੇਬੇ ਦੀ ਹੱਥੀ ਲਾਈ ਜਾਮਣ, ਬਾਪੂ ਦਾ ਲਾਏ ਅਮਰੂਦਾਂ ਦੇ ਬੂਟੇ, ਬਾਬੇ ਦਾਦੇ ਦੇ ਲਾਏ ਤੂਤ, ਬਿੰਦਰ ਨੂੰ ਸਾਮਰ ਤੱਕ ਬੇਬੇ ਬਾਪੂ ਤੇ ਬਾਬਾ ਖਿੜੇ ਦਿਸਣ ਲੱਗ ਪਏ। ਕੰਨਾਂ ਨੂੰ ਇਹੀ ਸੁਣ ਰਿਹਾ ਸੀ, ਅਸੀਂ ਕਾਹਦੇ ਲਈ ਹਾਂ, ਅਸੀਂ ਕਾਹਦੇ ਲਈ ਹਾਂ? ਬਾਬੇ ਦੀ ਕਹੀ ਗੱਲ ਯਾਦ ਆ ਗਈ। ਜੇ ਕਿਸੇ ਮੁਸੀਬਤ ਦੇ ਵਿੱਚ ਫਸ ਜਾਊ ਤਾਂ ਭਾਵੇਂ ਕੋਈ ਹੋਰ ਫਸਾ ਲਵੇ, ਭਾਵੇਂ ਆਪਣੀ ਗਲਤੀ ਦੇ ਨਾਲ ਸਭ ਤੋਂ ਪਹਿਲਾਂ ਘਰੇ ਗੱਲ ਕਰੋ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੁੰਦਾ ਹੈ। ਬਾਪੂ ਵੀ ਤਾਂ ਆਖਦਾ ਹੁੰਦਾ ਇਹ ਗੱਲ, ਜੀਆਂ ਦੇ ਵਿੱਚ ਤੰਦਰੁਸਤੀ ਚਾਹੀਦੀ ਹੈ, ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਹੈ, ਜਿੰਨੀ ਮਿਹਨਤ ਕਰਾਂਗੇ ਕਮਾ ਲਵਾਂਗੇ। ਉਸਨੇ ਆਪਣੇ ਕੰਬਦੇ ਹੱਥ ਸਿੱਧੇ ਕਰਕੇ ਦੇਖੇ, ਅਸੀਂ ਕਾਹਦੇ ਲਈ ਹਾਂ? ਜਿਵੇਂ ਉਹਨਾਂ ਵੀ ਇਹੋ ਹੀ ਆਖਿਆ। ਸਾਰਾ ਕੁਝ ਘੁੰਮ ਰਿਹਾ ਸੀ, ਖੇਤ ਦੀ ਮਿੱਟੀ, ਲਹਿਰਾਉਂਦੀ ਫਸਲ, ਘਾਹ ਫੂਸ, ਸਭ ਪਾਸਿਓਂ ਆਵਾਜ਼ਾਂ ਆ ਰਹੀਆਂ, ਅਸੀਂ ਕਾਹਦੇ ਲਈ ਹਾਂ? ਉਸਦਾ ਸਰੀਰ ਕੰਬ ਰਿਹਾ। ਘੰਟਾ ਪਹਿਲਾਂ ਹਰ ਸ਼ੈ ਉਸਨੂੰ ਲਾਣਤਾ ਪਾ ਰਹੀ ਸੀ ਤੇ ਹੁਣ ਹਰ ਸ਼ੈ ਉਸਦਾ ਹੌਂਸਲਾ ਬਣਦੀ ਜਾਪੀ। ਉਸਨੇ ਦੁਬੱਚੇ ਵਿੱਚ ਆਪਣੇ ਹੱਥ ਧੋਤੇ, ਮੂੰਹ ਧੋਤਾ, ਪਾਣੀ ਪੀਤਾ, ਅਸਮਾਨ ਵੱਲ ਦੇਖਿਆ, ਤਾਰੇ ਮੋਤੀਆਂ ਵਾਂਗ ਚਮਕ ਰਹੇ ਨੇ। ਘਰ ਵੱਲ ਤੁਰ ਪਿਆ। ਕੱਲ ਨੂੰ ਉਹ ਸਾਰਾ ਕੁਝ ਸੱਚ ਦੱਸ ਦੇਵੇਗਾ, ਘਰੇ ਮਾਫ਼ੀ ਮੰਗ ਲਵੇਗਾ ਤੇ ਹੋਰ ਮਿਹਨਤ ਕਰੇਗਾ ਅੱਗੇ ਤੋਂ। ਅੱਧੀ ਰਾਤ ਹੋ ਚੁੱਕੀ ਸੀ। ਬੇਬੇ ਵਿਹੜੇ ਦੇ ਵਿੱਚ ਕਾਲਜਾ ਫੜੀ ਖੜੀ ਤੇ ਬਾਪੂ ਸੋਟੀ ਚੁੱਕੀ ਪਿੱਛੋਂ ਉਸਦੇ ਨਾਲ ਆ ਰਲਿਆ। ਪੁੱਛ ਇਹਨੂੰ ਕਿੱਥੇ ਕਿੱਥੇ ਭੌਂਕ ਕੇ ਆਇਆ। ਬਾਪੂ ਹਰਖਿਆ ਪਿਆ ਸੀ। ਨਾਲੇ ਚੋਰ ਨਾਲੇ ਚਤਰ, ਬਾਪੂ ਫਿਰ ਬੋਲਿਆ। ਬੇਬੇ ਨੇ ਹੱਥ ਜੋੜੇ। ਅੰਦਰ ਜਾ ਕੇ ਗੱਲ ਕਰ ਲਵੋ, ਬਾਹਰ ਕਿਉਂ ਰੋਲਾ ਪਾਉਂਦੇ ਹੋ, ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਹੋ? ਮੈਥੋਂ ਗਲਤੀ ਹੋ ਗਈ ਬਾਪੂ, ਮੈਂ ਤੜਕੇ ਨੂੰ ਦੱਸੂ ਤੁਹਾਨੂੰ। ਤੂੰ ਕੀ ਦੱਸੇਗਾ ਮੈਨੂੰ? ਮੈਂ ਤੇਰਾ ਪਿਓ ਆ ਪਿਓ, ਤੇਰੀ ਬੂਥੀ ਦੇਖ ਕੇ ਸਮਝ ਗਿਆ ਸੀ। ਤੇਰਾ ਬਾਪੂ ਆੜਤੀਏ ਦੇ ਕੋਲ ਗਿਆ ਸੀ, ਕੁਲਜੀਤ ਨੂੰ ਵੀ ਫੋਨ ਕਰਿਆ, ਹਰਪਾਲ ਵੀ ਆਇਆ ਸੀ। ਬੇਬੇ ਗੱਲ ਪੂਰੀ ਕਰੇ ਬਿਨਾਂ ਹੀ ਚੁੱਪ ਕਰ ਗਈ ਸੀ। ਨਹਿਰ ਕੰਨੀ ਕੀ ਕਰਨ ਗਿਆ ਸੀ ਉਹ? ਸਪਰੇ ਵਾਲੀ ਪੀਪੀ ਦਾ ਕੀ ਕਰਨ ਲੱਗਿਆ ਸੀ ਉਹ? ਬਾਪੂ ਨੇ ਬਿੰਦਰ ਨੂੰ ਗੁਲਾਮੇ ਤੋਂ ਜਿਹੜਾ ਫੜ ਲਿਆ। ਜੀ ਤਾਂ ਕਰਦਾ ਸੀ ਤੈਨੂੰ ਕੁੱਟਦਾ ਹੀ ਘਰੇ ਲੈ ਕੇ ਆਵਾਂ। ਹੁਣ ਕੋਈ ਓਲਾ ਕੋਈ ਬਹਾਨਾ ਨਹੀਂ ਸੀ ਰਿਹਾ। ਬਿੰਦਰ ਬਾਪੂ ਦੇ ਲੱਕ ਨੂੰ ਚਿੰਬੜ ਗਿਆ। ਗਲਤੀ ਹੋ ਗਈ ਬਾਪੂ, ਗਲਤੀ ਹੋ ਗਈ। ਉਸ ਤੋਂ ਬਾਅਦ ਕੁਝ ਨਾ ਬੋਲਿਆ ਗਿਆ ਉਸ ਕੋਲੋਂ, ਬਸ ਉਹ ਰੋ ਹੀ ਰਿਹਾ ਸੀ। ਚੱਲ ਮਾਫ਼ ਕਰ ਦਿਓ ਨਿਆਣੇ ਆ, ਨਿਆਣਾ ਏ, ਮਾਫ਼ ਕਰ ਦਿਓ। ਬੇਬੇ ਨੇ ਤਰਲਾ ਜਿਹਾ ਕੀਤਾ ਬਾਪੂ ਦਾ। ਪੈਸਿਆਂ ਦਾ ਘਾਟਾ ਤਾਂ ਪੂਰਾ ਹੋ ਜਾਊ, ਜਿਹੜਾ ਇਹ ਹੋਰ ਘਾਟਾ ਪਾਉਣ ਲੱਗਿਆ ਸੀ। ਬਾਪੂ ਦਾ ਗਲਾ ਭਾਰ ਆਇਆ। ਅਸੀਂ ਕੋਈ ਤੇਰੇ ਦੁਸ਼ਮਣ ਆ? ਘਰੇ ਨਹੀਂ ਦੱਸ ਸਕਦਾ ਸੀ, ਅਸੀਂ ਕਾਹਦੇ ਲਈ ਆ ਓਏ? ਬਿੰਦਰ ਨੇ ਬਾਪੂ ਨੂੰ ਹੋਰ ਘੁੱਟ ਲਿਆ ਤੇ ਆਪਣਾ ਮੂੰਹ ਉਸਦੀ ਛਾਤੀ ਦੇ ਵਿੱਚ ਲੁਕੋ ਲਿਆ। ਬਾਪੂ ਦਾ ਹੱਥ ਬਿੰਦਰ ਦੀ ਪਿੱਠ ਦੇ ਉੱਤੇ ਫਿਰ ਰਿਹਾ ਸੀ ਤੇ ਬਾਪੂ ਦਾ ਦਿਲ ਵੀ ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ, ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਕਹਾਣੀ। ਕਈ ਗਲਤੀਆਂ ਹੋ ਜਾਂਦੀਆਂ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਆਪਣੀ ਜਾਨ ਹੀ ਗਵਾ ਦਈਏ। ਇਹ ਸੀ ਕਹਾਣੀ ਜੀ, ਅਸੀਂ ਕਾਹਦੇ ਲਈ ਹਾਂ। ਕਹਾਣੀ ਦੇ ਲਿਖੀ ਸੀ ਜੀ ਅੰਮ੍ਰਿਤ ਕੌਰ ਹੋਣਾ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡਾ ਦੁਆਬਾ ਰੇਡੀਓ ਦਾ ਮੰਚ, ਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਉੱਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਤੇ ਲਓ ਦੋਸਤੋ, ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੇ ਗੁਰੀਮਾਨ ਜੀ 10-11 ਮਿੰਟ ਤੋਂ, ਤੇ ਯਾਦਵਿੰਦਰ ਜੀ ਵੀ ਕਾਲ ਕਰ ਰਹੇ ਸਨ। ਦੋਸਤੋ ਮੈਂ ਮਾਫ਼ੀ ਚਾਹਾਂਗਾ ਜਦੋਂ ਮੈਂ ਕਹਾਣੀ ਜਾਂ ਕੋਈ ਗੱਲਬਾਤ ਸੁਣਾਉਂਦਾ ਹੁੰਦਾ ਤਾਂ ਇਸ ਵਕਤ ਮੈਂ ਕਾਲ ਨਹੀਂ ਲੈਂਦਾ ਹੁੰਦਾ ਜੀ, ਤੇ ਹੁਣ ਕਾਲ ਕਰ ਸਕਦੇ ਹੋ। ਤੇ ਆਪਣੇ ਨਾਲ ਗੁਰੀਮਾਨ ਜੀ ਜੁੜੇ ਹੋਏ, ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਯਾਦਵਿੰਦਰ ਹੁਣਾਂ ਦੇ ਨਾਲ ਵੀ ਗੱਲ ਕਰਕੇ ਤੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਬਹੁਤ ਵਧੀਆ ਕਹਾਣੀ ਸੁਣਾ ਰਹੇ ਨੇ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਸਵਾਗਤ ਹੈ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ ਅਨੁਜ ਜੀ, ਬਾਈ ਜੀ ਕੀ ਕਹਿਣਾ ਚਾਹੋਗੇ?
2: ਤੁਹਾਡੀ ਕਹਾਣੀ ਸੁਣਦਾ ਬਾਈ, ਤੁਹਾਡੀ ਕਹਾਣੀ ਸੁਣ ਕੇ ਕਿਹੜਾ ਬਾਪੂ ਚੇਤੇ ਆ ਗਿਆ ਜੀ।
1: ਕਿਆ ਬਾਤ ਹੈ, ਕਿਆ ਬਾਤ ਹੈ ਜੀ।
2: ਤੇ ਬਾਕੀ ਉਹ ਮਤਲਬ ਨਾ, ਮਤਲਬ ਹੁਣ ਮੈਂ ਜੇ ਬਾਪੂ ਦਾ ਨਾਮ ਲੈ, ਮਤਲਬ ਉਹਦਾ ਬਾਰੇ ਗੱਲ ਕਰਨ ਲੱਗ ਪੈਣਾ ਤਾਂ ਸ਼ਾਇਦ ਮੈਥੋਂ ਗੱਲ ਕੋਈ ਪੂਰੀ ਨਾ ਹੋ ਸਕੇ, ਮੇਰਾ ਮਨ ਭਰ ਆਉਂਦਾ ਜੀ, ਅੱਖਾਂ ਭਰ ਆਉਂਦੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਠੀਕ ਹੈ ਜੀ, ਉਹਨਾਂ ਦੀ ਐਬਸੈਂਟ ਇੰਨੀ ਕੁ ਖੜਕਦੀ ਹੈ ਸਾਨੂੰ ਵੀ, ਅੱਜ ਗਿਆ ਨੂੰ 7 ਸਾਲ ਹੋ ਗਏ ਨੇ, ਪਰ 7 ਸਾਲ ਚ ਮੈਨੂੰ ਨੀ ਲੱਗਦਾ ਵੀ ਕੋਈ ਦਿਨ ਇਹੋ ਜਿਹਾ ਹੋਊਗਾ ਜਿੱਥੇ ਉਹ ਨਾ ਯਾਦ ਕਰਿਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਜਿਹੜੇ ਤੁਸੀਂ ਵੀਰ ਦੀ ਗੱਲ ਸਟੋਰੀ ਦੇ ਥਰੂ ਦੱਸ ਰਹੇ ਸੀਗੇ, ਉਹ ਨਾ ਮਤਲਬ ਉਸ ਵੀਰ ਵਿੱਚੋਂ ਮੈਨੂੰ ਆਪਣੇ ਵਾਲਾ ਸਮੇਂ ਦਾ ਉਹ ਵੀਰ ਚੇਤੇ ਆ ਗਿਆ ਵੀ ਜਿਹੜੀ ਗਲਤੀਆਂ ਮੇਰੇ ਤੋਂ ਹੋਈਆਂ ਨੇ।
1: ਜੀ ਬਿਲਕੁਲ ਹੈ ਜੀ।
2: ਮੈਂ ਵੀ ਏਦਾਂ ਹੀ ਨਾ, ਮਤਲਬ ਇੱਕ ਆਪਣਾ ਕੋਈ 20 ਸਾਲ ਪਹਿਲਾਂ ਦੀ ਗੱਲ, ਇੱਕ ਅਖਬਾਰ ਚ ਐਡਵਰਟਾਈਜ਼ਮੈਂਟ ਆਈ ਸੀਗੀ ਸਟੱਡੀ ਲੋਨ ਦੇ ਰਿਗਾਰਡਿੰਗ।
1: ਹਾਂਜੀ।
2: ਤੇ ਮੈਂ ਉਧਰੋਂ ਉਹ ਐਡਵਰਟਾਈਜ਼ਮੈਂਟ ਪੜ੍ਹ ਕੇ ਉਹਨਾਂ ਨੂੰ ਕਾਲ ਕਰ ਬੈਠਾ। ਚਲੋ ਮੇਰੀ ਉਸ ਟਾਈਮ ਉਮਰ ਵੀ ਨਿਆਣੀ ਸੀ, ਇਹਦੀ ਨੌਲੇਜ ਨੀ ਸੀਗੀ।
1: ਜੀ।
2: ਤੇ ਉਹਨਾਂ ਨੂੰ ਕਿਹਾ ਵੀ ਜਰਾ ਲੋਨ ਕਰੋ, ਤੇ ਕਹਿੰਦੇ ਠੀਕ ਹੈ ਜੀ, ਕੁਛ ਆਪਣੇ ਡਾਕੂਮੈਂਟ ਮੰਗਾ ਕੇ ਉਹਨਾਂ ਨੇ ਲੋਨ ਆਪਣਾ ਸੈਂਕਸ਼ਨ ਕਰ ਦਿੱਤਾ। ਤੇ ਸੋਚਣ ਵਾਲੀ ਗੱਲ ਇਹ ਹੈ ਵੀ ਜਿਵੇਂ ਬੈਂਕ ਤੋਂ ਇੱਕ ਮੈਸੇਜ ਆਉਂਦਾ ਨਾ ਜਿਹਦੇ ਉੱਪਰ PNB ਜਾਂ ਸਮਥਿੰਗ ਕੋਈ ਵੀ ਬੈਂਕ ਦੇ ਥਰੂ ਆਪਾਂ ਲੋਨ ਕਰਦੇ ਆ, ਪ੍ਰੋਪਰ ਮੈਸੇਜ ਆਉਂਦਾ ਬੈਂਕ ਵੱਲੋਂ।
1: ਹਾਂਜੀ ਹਾਂਜੀ ਹਾਂਜੀ,
2: ਦੇਖਦੇ ਆ। ਤੇ ਪਲੱਸ ਟੂ ਸੀ ਮੇਬੀ ਸ਼ਾਇਦ, ਹਾਂ ਇੰਨੇ ਕਈ ਹੋਵਾਂਗੀ, ਕਰ ਲਈ ਹੋਊਗੀ ਜਾਂ ਹੋਣਾ ਸੀ। ਤੇ ਅਸੀਂ ਉਹਨਾਂ ਨੂੰ, ਚਲੋ ਸਾਨੂੰ ਬਾਅਦ ਚ ਫੋਨ ਆ ਗਏ ਜੀ, ਕਹਿੰਦੇ ਯਾਰ ਤੁਹਾਡਾ ਲੋਨ ਹੋ ਗਿਆ, ਚਲੋ ਪ੍ਰੋਸੈਸਿੰਗ ਫੀਸ ਪਾਉਣੀ ਪੈਣੀ। ਮੈਂ ਕਿਹਾ ਚਲੋ ਕਰ ਦਿੰਦੇ ਆ ਜੀ।
1: ਜੀ।
2: ਚਲੋ 20,000 ਪਾਇਆ ਜੀ
1: ਜੀ।
2: ਤੇ ਇੱਕ ਪਾਸੇ ਮੇਰੀ ਨਾਨੀ ਜੀ ਹਸਪੀਟਲ ਐਡਮਿਟ ਸੀਗੇ, ਮਤਲਬ ਉਹਨਾਂ ਦੀ ਸਿਹਤ ਬਹੁਤ ਖਰਾਬ ਸੀ
1: ਜੀ।
2: ਤੇ ਮੈਨੂੰ ਸੀਗਾ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਸੀ, ਪਰ ਕਹਿੰਦੇ ਅਸੀਂ 24 ਘੰਟੇ ਮੰਗਦੇ ਵੀ 24 ਘੰਟੇ ਤੱਕ ਵੀ ਜੇ ਕੋਈ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਮੁਸ਼ਕਿਲ ਹੈ
1: ਜੀ।
2: ਤੇ ਮੇਰੇ ਮਾਮਾ ਜੀ ਨੇ ਏਦਾਂ ਹੀ ਉਹ 1,00,000 ਰੁਪਏ ਸਾਨੂੰ ਘਰੇ ਫੜਾਤਾ ਵੀ ਚਲੋ ਇਹਨਾਂ ਦੀ ਜਿੱਦਾਂ ਹੀ ਜੇ ਜੋ ਵੀ ਛੁੱਟੀ ਹੋਊਗੀ ਇਲਾਜ ਤਾਂ ਹੋਊਗਾ ਵੀ ਆਪਾਂ ਡਾਕਟਰ ਨੂੰ ਪੇ ਕਰ ਦਾਂਗੇ ਤੇ ਤੁਸੀਂ ਸਾਂਭ ਲਓ ਪੈਸੇ
1: ਜੀ।
2: ਤੇ ਉਹ 20,000 ਕਰਦੇ ਕਰਦੇ ਘਰੋਂ 2,50,000 ਰੁਪਇਆ ਭਰਿਆ ਗਿਆ ਜੀ
1: ਜੀ।
2: ਕੋਈ ਮਤਲਬ ਆਹ ਰੇੜਕਾ ਪੈ ਗਿਆ ਜੀ 20,000 ਪਾਓ, ਆਹ ਰੇੜਕਾ ਪੈ ਗਿਆ ਜੀ 20,000 ਪਾਓ
1: ਜੀ।
2: ਤੇ ਜਿਹੜਾ ਉਹਨਾਂ ਨਾਲ 1,00,000 ਰੁਪਇਆ ਸੀ ਮੈਂ ਉਹ ਵੀ ਮਤਲਬ ਅਸੀਂ ਧੱਕ ਬੈਠਾ ਮੈਂ
1: ਜੀ।
2: ਤੇ ਤਕਰੀਬਨ ਤੁਸੀਂ ਲਾ ਲੋ ਵੀ 3,50,000 ਰੁਪਇਆ ਹੋ ਗਏ। ਜਦੋਂ 3,50,000 ਰੁਪਇਆ ਹੋ ਗਿਆ, ਅਗਲੇ ਨੇ ਜਦ ਮੈਂ ਫੋਨ ਤੇ ਲੜ ਪਿਆ ਜੀ, ਮੈਂ ਉਹਨਾਂ ਦਾ ਕੋਈ ਮੁੜ ਕੇ ਪੈਸੇ ਪੂਸੇ ਪਾਏ ਨੀ, ਮੈਂ ਉਹਨਾਂ ਨੂੰ ਫੋਨ ਕਰਾਂ ਫੋਨ ਆਵੇ ਅੱਗੋਂ ਬੰਦ
1: ਜੀ।

0: ਸਿਆਣੇ ਬੰਦੇ ਦੀ ਗੱਲ ਨਹੀਂ ਸੁਣਦੇ ਨਾ, ਨਹੀਂ ਕਿਸੇ ਨਾਲ ਕੋਈ ਡਿਸਕਸ ਕਰਦੇ, ਇਹ ਭੁਗਤਣੀਆਂ ਬੜੀਆਂ ਔਖੀਆਂ ਪੈਂਦੀਆਂ ਨੇ।
1: ਔਖੀਆਂ ਜੀ, ਬਿਲਕੁਲ ਹੈ ਜੀ, ਬਿਲਕੁਲ।
0: ਚਲੋ ਕੰਮ ਵੀ ਫੇਰ ਵੀ ਪੇਰੈਂਟਸ ਹੀ ਆਉਂਦੇ ਨੇ, ਹੋਰ ਕੋਈ ਨਹੀਂ ਆਉਂਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਉਹ ਮਾਂ ਨੇ ਗਹਿਣੇ ਵੇਚੇ, ਉਹ ਬਾਪ ਨੇ ਦਿਲਾਸਾ ਦਿੱਤਾ, ਥਾਪੜਾ ਦਿੱਤਾ, ਕੋਈ ਗੱਲ ਨੀ
1: ਜੀ,
0: ਇਹ ਘੱਟ ਕਹਿੰਦਾ ਆਪਾਂ ਫੇਰ ਵੀ ਪੂਰੇ ਕਰ ਲਾਂਗੇ, ਕੋਈ ਗੱਲ ਨੀ, ਸਮੇਂ ਦੀ ਕੋਈ ਹੇਰ ਫੇਰਾ। ਉਹ ਦਲੇਰੀ ਨਾ, ਮਤਲਬ ਉਹਨਾਂ ਤੋਂ ਜਾਣ ਤੋਂ ਬਾਅਦ ਉਹ ਦਲੇਰੀ ਲੱਭੀ ਨੀ ਸੀ ਕਿਸੇ ਕੋਲੋਂ ਮੁੜ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਹੁਣ ਅਸੀਂ ਕੰਮ ਕਰਦੇ ਆ, ਕੁਛ ਵੀ ਕਰਦੇ ਆ, ਤੇ ਮੰਨ ਲਓ ਵੀ ਜਿਹੜਾ ਹੌਸਲਾ ਫਾਦਰ ਸਾਹਿਬ ਦਾ ਹੈ ਨਾ, ਉਹ ਕਿਸੇ ਨਾਲ ਨੀ। ਮੈਂ ਤਾਂ ਅੱਜ ਦੀ ਜਨਰੇਸ਼ਨ ਨੂੰ ਵੀ ਰਿਕੁਐਸਟ ਕਰਦਾ ਹੁੰਦਾ ਵੀ ਯਾਰ, ਬੇਸ਼ਕ ਅਸੀਂ ਸਾਡੇ ਪੇਰੈਂਟਸ ਔਰ ਸਾਡੇ ਵੀ ਜਨਰੇਸ਼ਨ ਗੈਪ ਹੈਗਾ
1: ਜੀ,
0: ਪਰ ਜੇ ਆਪਾਂ ਉਹਨਾਂ ਦੇ ਦੋ ਸੁਣਾਂਗੇ ਨਾ, ਸਾਡੀ ਉਹ ਬਦਲੇ ਚ 10 ਸੁਣਦੇ ਆ।
1: ਬਿਲਕੁਲ, ਨਾਲੇ ਉਹਨਾਂ ਦਾ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਹੈ ਨਾ, ਭਾਂਤ ਭਾਂਤ ਦੇ ਬੰਦਿਆਂ ਦੇ ਨਾਲ ਅਗਲੇ ਤਜਰਬਾ ਹੈ, ਬੈਠੇ ਨੇ ਉੱਥੇ ਨੇ।
0: ਬਿਲਕੁਲ ਜੀ, ਕੋਈ ਵੀ ਮਾਂ ਬਾਪ ਆਪਣੀ ਔਲਾਦ ਨੂੰ ਖੱਡ ਵੱਲ ਧੱਕਾ ਪਦਰ ਜਾਂਦੇ ਹੋਏ ਨਹੀਂ ਦੇ ਸਕਦਾ,
1: ਬਿਲਕੁਲ
0: ਡਿੱਗਣ ਚੱਲਿਆ।
1: ਬਿਲਕੁਲ ਹੈ ਜੀ,
0: ਇਹ ਸਾਨੂੰ ਨੀ ਪਤਾ, ਪਰ ਉਹਨਾਂ ਨੂੰ ਪਤਾ ਹੁੰਦਾ, ਤਜਰਬੇ ਬਹੁਤ ਸਾਡੇ ਨਾਲੋਂ ਤਾਂ ਕਿਤੇ ਅੱਗੇ ਨੇ ਜੀ, ਸਾਨੂੰ ਜੰਮਿਆ ਉਹਨਾਂ ਦੇ।
1: ਬਿਲਕੁਲ ਹੈ ਜੀ,
0: ਠੀਕ ਹੈ
1: ਜੀ।
0: ਮੈਂ ਫੇਰ ਵੀ ਕਈ ਵਾਰ ਜਨਰੇਸ਼ਨ ਗੈਪ ਰਹਿੰਦਾ, ਮੈਂ ਫੇਰ ਵੀ ਕਹਿੰਦਾ ਹੁੰਦਾ ਯਾਰ, ਉਹ ਗੈਪ ਨਾ ਕ੍ਰੀਏਟ ਕਰਿਆ ਕਰੋ, ਫੁੱਲਫਿਲ ਕਰਨ ਦੀ ਕੋਸ਼ਿਸ਼।
1: ਨਹੀਂ ਬਾਈ ਜੀ, ਉਹ ਦੇਖੋ ਜਨਰੇਸ਼ਨ ਗੈਪ ਜਦੋਂ ਦੀ ਦੁਨੀਆ ਸ਼ੁਰੂ ਹੋਈ ਹੈ ਨਾ, ਉਹ ਰਹਿਣਾ ਹੀ ਰਹਿਣਾ ਆ। ਉਹ ਆਪਣੀ ਜਗ੍ਹਾ ਸਹੀ ਸੀ, ਸਮੇਂ ਦੇ ਮੁਤਾਬਕ ਆਪਾਂ ਆਪਣੀ ਜਗ੍ਹਾ ਸਹੀ ਆ, ਸਮੇਂ ਦੇ ਮੁਤਾਬਕ ਜਿਹੜੇ ਆਪਣੀ ਅਗਲੀ ਨਵੀਂ ਪੀੜ੍ਹੀ ਹੈ, ਆਪਣੇ ਬੱਚੇ ਹੋਣਗੇ, ਉਹ ਆਪਣੀ ਜਗ੍ਹਾ ਸਹੀ ਹੋਣਗੇ। ਉਹਨਾਂ ਨੇ ਸਾਨੂੰ ਗਲਤ ਕਹਿਣਾ ਯਾਰ, ਤੁਸੀਂ ਕੀ ਮਤਲਬ ਕਿ ਕਿੱਦਾਂ ਹਨਾ, ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਰਹਿ ਕਿੱਦਾਂ ਗਏ ਜੀ।
0: ਹਾਂਜੀ ਹਾਂਜੀ ਹਾਂਜੀ, ਪਰ ਫੇਰ ਵੀ ਨਾ ਪੇਰੈਂਟਸ ਕਿਤੇ ਗਲਤ ਨੀ। ਜਦੋਂ ਹੁਣ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਤੁਸੀਂ ਕੀ ਕੀਤਾ, ਤੁਸੀਂ ਫਲਾਣਾ ਕੀਤਾ, ਮੈਂ ਕਹਿੰਦਾ ਜਦੋਂ ਐਜ ਏ ਪੇਰੈਂਟਸ ਅਸੀਂ ਅੱਗੇ ਆਉਂਦੇ ਹਾਂ, ਇਹ ਜਦ ਅਸੀਂ ਇੱਕ ਬਾਪ ਬਣ ਕੇ ਖੜਦੇ ਹਾਂ ਨਾ, ਫੇਰ ਪਤਾ ਲੱਗਦਾ ਵੀ ਸਾਡੀ ਅਚੀਵਮੈਂਟ ਤਾਂ ਜੀਰੋ ਉਹਨਾਂ ਦੇ ਮੁਕਾਬਲੇ।
1: ਬਿਲਕੁਲ ਹੈ ਜੀ,
0: ਉਹਨੇ ਤਾਂ ਕਿੰਨਾ ਕੁਛ ਕਰਦੇ, ਸਾਡੇ ਤੋਂ ਕੁਛ ਹੋਣਾ ਹੀ ਨਹੀਂ ਅਸੀਂ ਤਾਂ।
1: ਬਾਈ ਜੀ, ਅੱਜ ਦੇਖੋ ਜਿਹੜੀਆਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੈਗੀਆਂ ਨੇ, ਉਹਨਾਂ ਦੇ ਉੱਤੇ ਹੀ ਆਪਾਂ ਰਾਜ ਕਰ ਰਹੇ ਹਾਂ। ਅੱਜ ਦੀ ਪੀੜ੍ਹੀ ਜਾਂ ਆਪਣੇ ਜਿਹੜੇ ਹਾਣੀ ਨੇ, ਬਹੁਤ ਘੱਟ ਪਰਿਵਾਰ ਹੋਣਗੇ ਜਿਹਨਾਂ ਨੇ ਅੱਗੇ ਜ਼ਮੀਨ ਵਧਾਈ ਹੈ, ਨਹੀਂ ਤਾਂ ਵੰਡੀਆਂ ਹੀ ਪਾਈਆਂ ਨੇ ਉਹਨਾਂ ਦੇ ਵਿੱਚ, ਘਟਾਈਆਂ ਹੀ ਨੇ, ਜ਼ਮੀਨਾਂ ਵਧਾਈਆਂ ਥੋੜੀ ਹੈ।
0: ਆਪਾਂ ਜ਼ਮੀਨਾਂ ਨੂੰ ਵੀ ਪਾਸੇ ਰੱਖ ਕੇ ਦੇਖ ਦਿੰਦੇ ਹਾਂ। ਮੈਨੂੰ ਪਤਾ ਹੈ ਮੇਰੇ ਫਾਦਰ ਸਾਹਿਬ ਦਾ ਸਫ਼ਰ ਇੱਕ ਸਾਈਕਲ ਤੋਂ ਸ਼ੁਰੂ ਹੋਇਆ ਸੀ
1: ਜੀ,
0: ਔਰ ਜਦੋਂ ਤੱਕ ਮੈਂ 8ਵੀਂ ਚ ਹੋਇਆ ਸੀ, ਮੇਰੇ ਘਰੇ 3 ਗੱਡੀਆਂ ਖੜੀਆਂ ਸੀ ਜੀ, ਮੈਂ 8ਵੀਂ ਚ ਗੱਡੀ ਚਲਾਉਣ ਲੱਗ ਪਿਆ ਸੀ।
1: ਬਿਲਕੁਲ ਹੈ ਜੀ,
0: ਤੇ ਉਹਨਾਂ ਦਾ ਚਲੋ ਆਪਾਂ ਨੂੰ ਇੱਕ ਗੱਡੀ ਲੈਣ ਲੱਗੇ ਪਤਾ ਨੀ ਕਿੰਨਾ ਕੁ ਸਮਾਂ ਲੱਗ ਗਿਆ, 3-3 ਖੜਾਈ ਹੁੰਦੀਆਂ ਸੀਗੀਆਂ। ਉਹ ਅਚੀਵਮੈਂਟ ਸੀ ਉਹਨਾਂ ਦੀ,
1: ਅਚੀਵਮੈਂਟ ਸੀ,
0: ਠੀਕ ਹੈ। ਹਾਂ, ਕਈ ਬਜ਼ੁਰਗਾਂ ਦੀ ਮਤਲਬ ਜਿਹੜੀ ਸੋਚ ਹੁੰਦੀ ਸੀ, ਦੂਰਦਰਸ਼ੀ ਹੁੰਦੀ ਸੀ, ਉਹ ਇਨਵੈਸਟਮੈਂਟ ਮਤਲਬ ਵੱਧ ਵੱਲ ਧਿਆਨ ਵੱਧ ਦਿੰਦੇ ਸੀ,
1: ਦਿੰਦੇ ਸੀ।
0: ਜਿਹੜੇ ਕੁਛ ਪੇਰੈਂਟਸ
1: ਸੀ,
0: ਆਪਾਂ ਵਧੀਆ ਬੱਚੇ ਨੂੰ ਪੜ੍ਹਾਈਏ, ਵਧੀਆ ਖਾਈਏ, ਵਧੀਆ ਰਹੀਏ, ਉਹਨਾਂ ਦੀ ਸੋਚ ਇੱਥੇ ਤੱਕ ਰਹਿੰਦੀ।
1: ਬਿਲਕੁਲ ਹੈ,
0: ਸੋਚ ਸੋਚ ਦਾ ਫਰਕ ਹੋ ਸਕਦਾ, ਪਰ ਕਿਸੇ ਦੀ ਸੋਚ ਮਾੜੀ
1: ਨਹੀਂ ਹੋ ਸਕਦੀ। ਬਿਲਕੁਲ ਹੈ ਜੀ,
0: ਮਾੜੀ ਨਹੀਂ ਹੋ ਸਕਦੀ, ਠੀਕ ਹੈ ਨਾ ਜੀ। ਤੇ ਮੈਂ ਅੱਜ ਵੀ ਬੱਚੇ ਨੂੰ ਇਹੀ ਸਮਝਾਉਣਾ ਹੁੰਦਾ ਵੀ ਯਾਰ ਦੇਖੋ, ਇਹ ਗਹਿਣੇ ਨਾ ਜਿਹੜੇ, ਇਹ ਐਸੇ ਗਹਿਣੇ ਨੇ ਇੱਕ ਵਾਰੀ ਇੱਥੋਂ ਕੁਸ ਕੇ ਦੁਬਾਰਾ ਨਹੀਂ ਮਿਲਣਾ।
1: ਬਿਲਕੁਲ ਹੈ ਜੀ, ਇਹਨਾਂ ਦਾ ਆਸਰਾ ਬੈਠਿਆਂ ਦਾ ਹੀ ਆਸਰਾ ਬਹੁਤ ਆ, ਚਾਹੇ ਕਰਨ ਕੁਛ
0: ਵੀ, ਇਹਦਾ ਆਸਰਾ ਬਹੁਤ ਹੈ ਵੀ ਤੁਸੀਂ ਇਹ ਗਲਤੀਆਂ ਦੁਹਰਾਓ ਨਾ। ਤੁਹਾਡੀ ਕਹਾਣੀ ਦੇ ਵਿੱਚ ਜਿਹੜੀ ਜਿਹਨਾਂ ਨੇ ਕਹਾਣੀ ਲਿਖੀ ਹੈ, ਮੈਂ ਕਹਿੰਦਾ ਧੰਨਵਾਦ ਉਹਨਾਂ ਦਾ, ਪਤਾ ਨੀ ਕਿੰਨੇ ਪੁਰਾਣੇ ਵਾਲੀ ਅੰਦਰੋਂ ਨਾ ਭਾਵਨਾਵਾਂ ਉੱਠ ਕੇ ਬਾਹਰ ਆ ਗਈਆਂ।
1: ਬਿਲਕੁਲ,
0: ਤੇ ਐਸੇ ਜਿਹੜਾ ਬਾਪੂ ਦਾ ਕਿਰਦਾਰ ਹੈ, ਮੈਂ ਕਹਿੰਦਾ ਬਾ ਕਮਾਲ ਹੈ, ਬਾਪ ਨੀ ਕੋਈ ਬਣ ਸਕਦਾ, ਦੁਨੀਆਂ ਚ ਸਭ ਕੁਝ ਮਿਲ ਜੂ, ਔਰ ਸਾਡੇ ਲਈ ਤਾਂ ਸਾਡੇ ਮਾਂ ਬਾਪ ਹੀ ਰੱਬ ਨੇ,
1: ਰੱਬ ਨੇ,
0: ਅਸੀਂ ਪਰਮਾਤਮਾ ਦੇਖਿਆ ਨੀ ਹੈਗਾ ਜੀ। ਸਾਨੂੰ ਉਹਨਾਂ ਨੇ ਜਨਮ ਦਿੱਤਾ, ਉਹਨਾਂ ਨੇ ਤੁਰਨਾ ਫਿਰਨਾ ਸਿਖਾਇਆ, ਪੜ੍ਹਾਈ ਸਿਖਾਈ, ਸਭ ਕੁਝ ਦਿੱਤਾ ਉਹਨਾਂ ਨੇ, ਅਸੀਂ ਕਿਸੇ ਹੋਰ ਰੱਬ ਨੂੰ ਕਾਹਤੇ
1: ਜਾਵਾਂਗੇ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
0: ਸਾਡੇ ਪੇਰੈਂਟ ਹੀ ਸਾਡੇ ਰੱਬ ਨੇ। ਮੈਂ ਬਸ ਆਹੀ ਤੁਹਾਨੂੰ ਕਹਿਣਾ ਸੀਗਾ,
1: ਥੈਂਕ ਯੂ ਜੀ ਬਾਈ ਜੀ, ਤੁਸੀਂ ਜੁੜੇ,
0: ਇਹ ਉਪਰਾਲੇ ਸਮੇਂ ਸਮੇਂ ਤੇ ਕਰਦੇ ਰਿਹਾ ਕਰੋ, ਇਹ ਬਹੁਤ ਜ਼ਰੂਰੀ ਨੇ ਅੱਜ ਦੇ ਜਵਾਕਾਂ ਲਈ, ਸਾਡੇ ਲਈ, ਜਿਹੜੀ ਲੋਕਾਂ ਨੂੰ ਜਿਹੜਾ ਆਪਣਾ ਗੈਪ ਹੈ ਨਾ, ਇਹ ਗੈਪ ਕਿਸ ਤਰ੍ਹਾਂ ਕਵਰ ਹੋ
1: ਜਾਏ,
0: ਤੇ ਪੇਰੈਂਟਸ ਆਪਣੇ ਬੱਚਿਆਂ ਨਾਲ ਇੱਕ ਦੋਸਤ ਦੀ ਤਰ੍ਹਾਂ ਚੱਲਣ, ਔਰ ਮਤਲਬ ਬੱਚੇ ਵੀ ਆਪਣੇ ਮਾਂ ਬਾਪ ਨੂੰ ਆਪਣਾ ਦੋਸਤ ਮੰਨ ਕੇ ਹੀ ਚੱਲਣ।
1: ਬਿਲਕੁਲ, ਦੇਖੋ ਕਈ ਵਾਰੀ ਸੋਚਦੇ ਹੁੰਦੇ ਆ ਕਿ ਬਹੁਤ ਸਾਰੇ ਕਿਸਾਨ ਜਾਂ ਜ਼ਿਮੀਦਾਰ ਜਾਂ ਭਾਈਚਾਰਾ ਹੈਗਾ ਜਿਹੜਾ, ਉਹ ਸੁਸਾਈਡ ਕਰ ਲੈਂਦੇ ਹਲੇ ਕਿ ਉਹਨਾਂ ਕੋਲ ਘੱਟੋ ਘੱਟ 10 ਕਿੱਲੇ 5 ਕਿੱਲੇ ਜ਼ਮੀਨ ਹੁੰਦੀ ਹੈ, ਪਰ ਉਹ ਕਰਜ਼ਾ ਜਿਹੜਾ ਲਾਇਆ ਜਾ ਸਕਦਾ ਹੈ, ਕੁਝ ਹਿੱਸਾ ਥੋੜਾ ਜ਼ਮੀਨ ਦਾ ਵੇਚ ਕੇ ਚਲੋ, ਪਰ ਉਧਰ ਵੱਲ ਨੂੰ ਧਿਆਨ ਨਹੀਂ ਕਰਦੇ, ਪਰ ਉਹ ਢੇਂਦੀ ਕਲਾ ਵੱਲ ਨੂੰ ਜਿਹੜਾ ਜ਼ਿਆਦਾ ਚਲੇ ਜਾਂਦੇ ਆ, ਉਹ ਉਹਨਾਂ ਨੂੰ ਸਪੋਰਟ ਨਹੀਂ ਨਾ ਹੁੰਦੀ, ਜਾਂ ਕਿਸੇ ਦੇ ਨਾਲ ਗੱਲ ਕਰਨ ਵਾਲਾ ਉਹ ਹਾਣੀ ਨਹੀਂ ਹੁੰਦਾ ਕਿਹਦੇ ਨਾਲ ਗੱਲ ਕਰੇ ਜਿਹੜਾ ਉਹਨਾਂ ਨੂੰ ਚੀਜ਼ਾਂ ਨੂੰ ਸਮਝ ਸਕੇ, ਉਹ ਵੀ ਬਹੁਤ ਜ਼ਰੂਰੀ ਹੈ ਨਾਲ।
0: ਪਰ ਵੀਰ ਜੀ ਦੇਖੋ, ਮਸਲਾ ਤਾਂ ਐਸਾ ਦੁਨੀਆਂ ਤੇ ਕੋਈ ਨਹੀਂ ਹੈ ਜਿਹਦਾ ਹੱਲ ਨਹੀਂ,
1: ਹੱਲ ਨਹੀਂ ਹੋ ਸਕਦਾ।
0: ਇਹ ਹੋ ਸਕਦਾ ਵੀ ਜਿਹਦੇ ਕੋਲ ਜ਼ਮੀਨ ਪਈ, ਥੋੜੀ ਜ਼ਮੀਨ ਵੇਚ ਦੋ, ਜ਼ਮੀਨ ਦੁਬਾਰਾ ਬਣ ਜੂ,
1: ਬਿਲਕੁਲ
0: ਉੱਥੇ ਨਹੀਂ ਬਣੂਗੀ, ਕਿਤੇ ਹੋਰ ਬਣ ਜੂ,
1: ਬਣ ਜੂ,
0: ਪਰ ਇੱਕ ਵਾਰ ਲਈ ਆਪਾਂ ਉਹ ਸਮਾਂ ਤਾਂ ਟਾਲ ਸਕਦੇ ਹਾਂ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਠੀਕ ਹੈ। ਇੱਕ ਆਪਾਂ ਮਰ ਕੇ, ਕਿਸੇ ਦੇ ਬੱਚੇ ਛੋਟੇ ਆ,

0: ਜੀ
1: ਇੱਕ ਤਾਂ ਪਹਿਲੀ ਗੱਲ ਇਨਸਾਨ ਆਪਣੀ ਕਾਇਰਤਾ ਦਾ ਸਬੂਤ ਦੇ ਕੇ ਜਾਂਦਾ
0: ਦੇ
1: ਕਿ ਮੈਂ
0: ਜਾਂਦਾ।
1: ਕਾਇਰ ਹਾਂ ਜ਼ਿੰਦਗੀ ਤੋਂ, ਤੁਸੀਂ ਇਨਸਾਨ ਤੋਂ ਲੈ ਕੇ ਕੀੜ ਪਤੰਗੇ ਤੱਕ ਦੇਖ ਲਓ, ਉਹ ਆਪਣੀ
0: ਬਿਲਕੁਲ
1: ਜੀਵਨ ਜਿਹੜੀ ਸ਼ੈਲੀ ਹੈ ਜੀਣ ਲਈ ਮਿਹਨਤ ਕਰਦੇ ਆ ਜੀ ਸਰ।
0: ਕਰਦੇ ਆ, ਬਿਲਕੁਲ ਆ ਜੀ।
1: ਇੱਕ ਚੀਜ਼ ਨੂੰ ਕਿਤੋਂ ਆਪਾਂ ਕਣਕ ਦਾ ਆਪਾਂ ਕੀੜੀਆਂ ਦੇ ਭਾਉਣ ਤੇ ਕਣਕ ਪਾਈ ਆ, ਕੋਈ ਚੀਨੀ ਪਾ ਕੇ ਆਉਂਦੇ, ਉਹ ਵੀ ਕੱਲੀ ਕੱਲੀ ਚੁੱਕ ਚੁੱਕ ਕੇ
0: ਚੁੱਕ ਚੁੱਕ
1: ਆਪਣੀ ਆਲਣ ਅੰਦਰ ਲੈ ਕੇ ਜਾਂਦੀ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
1: ਠੀਕ ਹੈ ਜੀ, ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਮਨੁੱਖ ਦੀ ਜ਼ਿੰਦਗੀ ਸਾਰੀ ਉਮਰ ਸੰਘਰਸ਼ ਲਈ
0: ਸੰਘਰਸ਼ ਹੈ
1: ਜੀ,
0: ਜੀ ਬਿਲਕੁਲ ਹੈ, ਬਿਲਕੁਲ ਹੈ ਜੀ।
1: ਠੀਕ ਹੈ, ਪਹਿਲਾਂ ਪੜ੍ਹਾਈ ਪਿੱਛੇ ਜੀ, ਫਿਰ ਆਪਣੇ ਪਿੱਛੇ, ਫਿਰ ਬੱਚਿਆਂ ਪਿੱਛੇ, ਫਿਰ ਮਾਂ ਬਾਪ ਪਿੱਛੇ,
0: ਜੀ
1: ਫਿਰ ਗਾਹ ਪੋਤਿਆਂ ਪੋਤੇ। ਬੰਦਾ ਤਾਂ ਕਹਿੰਦੇ ਬੰਦਾ ਤੇ ਘੋੜਾ, ਕਹਿੰਦੇ ਘੋੜਾ ਹੁੰਦਾ ਹੀ ਨਹੀਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਠੀਕ ਹੈ ਨਾ, ਬੰਦਾ ਤਾਂ ਲੰਬੀ ਰੇਸ ਦਾ ਘੋੜਾ। ਇਹ ਤਾਂ ਬਸ ਮੈਂ ਸਾਰੇ ਨੂੰ ਇਹ ਕਹਿੰਦਾ ਹੁੰਦਾ
0: ਜੀ,
1: ਵੀ ਡਰੋ ਨਾ, ਇੱਕ ਅਰਦਾਸ ਕਰੋ ਮਹਾਰਾਜ ਨੂੰ, ਜਿੱਦਾਂ ਚੱਲਦੇ ਫਿਰਦੇ ਆਏ ਆ
0: ਜੀ
1: ਉਦਾਂ ਚੱਲਦੇ ਫਿਰਦੇ ਜਾਈਏ, ਕਿਸੇ ਤੇ
0: ਜਾਈਏ
1: ਡਿਪੈਂਡ
0: ਜੀ,
1: ਨਾ ਹੋਈਏ।
0: ਬਿਲਕੁਲ ਜੀ, ਆਪਣੇ ਤੋਂ ਥੱਲਿਆਂ ਨੂੰ ਵਾਲੇ ਥੋੜੀ ਜਿਹੀ ਝਾਤ ਮਾਰ ਦੇਵੇ ਬੰਦਾ ਆਪੇ ਹੌਸਲਾ ਆ ਜਾਂਦਾ ਜੀ। ਬਿਲਕੁਲ
1: ਮੈਂ ਕਹਿੰਦਾ ਵੀਰ ਜੀ, ਰੋਪੜ ਜਾ ਕੇ ਦੇਖੋ ਸੜਕ
0: ਜੀ,
1: ਦੇ ਉੱਪਰ ਨਾ ਫੁੱਟਪਾਥ ਤੇ ਲੋਕ ਸੁੱਤੇ ਪਏ
0: ਹਾਂ,
1: ਆ,
0: ਬਿਲਕੁਲ ਹੈ ਜੀ,
1: ਜਦੋਂ
0: ਬਿਲਕੁਲ
1: ਉਹਨਾਂ ਵੱਲ ਮੜ ਕੇ ਨਿਗਾਹ ਪੈਂਦੀ ਹੈ ਨਾ, ਮੈਂ ਕਹਿੰਦਾ ਮਾਲਕ ਕਿਆ ਨਜ਼ਾਰਿਆ,
0: ਜੀ
1: ਸਾਡੇ ਵਰਗਾ ਤਾਂ ਅਮੀਰ ਬੰਦਾ ਕੋਈ ਨੀ ਹੈਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ
1: ਏਸੀ ਲਾ ਕੇ ਸੁੱਤੇ ਪਏ ਆ ਜੀ,
0: ਜੀ
1: ਹਰੇਕ ਕਮਰੇ ਚ ਏਸੀ ਲੱਗਾ, ਸਭ ਕੁਝ ਪਰਮਾਤਮਾ ਨੇ ਦਿੱਤਾ। ਆਪਾਂ
0: ਜੀ
1: ਕਿਉਂ ਪਰਮਾਤਮਾ ਨੂੰ ਕਹੀਏ ਵੀ ਤੁਸੀਂ ਕੁਛ ਨੀ ਦਿੱਤਾ
0: ਕੁਛ ਨੀ
1: ਹੈਗਾ,
0: ਦਿੱਤਾ
1: ਰਹੀ ਜਿਹੜੀ ਇੱਛਾਵਾਂ ਦੀ ਗੱਲ, ਇੱਛਾਵਾਂ ਤਾਂ ਬੰਦੇ ਦੀ ਇੱਕ ਮੁੱਕ ਦੀ ਦੂਈ
0: ਆਪਣੀਆਂ
1: ਪੈਦਾ ਹੋ
0: ਨੇ,
1: ਜਾਂਦੀ
0: ਬਿਲਕੁਲ ਆਪਣੀਆਂ ਉਸਾਰੀਆਂ ਨੇ ਜੀ, ਬਿਲਕੁਲ ਹੈ।
1: ਹਾਂ ਜੀ, ਇੱਕ ਮੁੱਕ ਜੇ ਦੂਈ ਖੜੀ, ਦੂਈ ਤਿਆਰ ਹੈ
0: ਜੀ,
1: ਆਪਣੇ ਲਈ ਮੁੱਕੀ ਤਾਂ ਪੋਤਲੀ ਤਿਆਰ ਹੈ, ਪੋਤਲੀ ਤਾਂ ਪੋਤੇ ਲਈ ਤਿਆਰ
0: ਪੋਤੇ ਲਈ
1: ਕਰੀਏ
0: ਤਿਆਰ ਹੈ ਜੀ, ਬਿਲਕੁਲ ਹੈ ਜੀ,
1: ਠੀਕ ਹੈ ਜੀ। ਬੰਦਾ ਇਹ ਇੱਛਾਵਾਂ ਦਾ ਕਦੇ ਖਾਤਮਾ ਨਹੀਂ ਹੋਣਾ, ਥੋੜਾ ਜਿਹਾ ਆਪਣੇ ਆਪ ਨੂੰ ਬੰਦੇ ਨੂੰ ਸੰਤੁਸ਼ਟ ਕਰਨਾ ਹੀ ਪੈਣਾ
0: ਜੀ,
1: ਇੱਕ ਨਾ ਇੱਕ ਦਿਨ ਜਾ।
0: ਬਿਲਕੁਲ ਹੈ ਜੀ, ਬਹੁਤ ਸੋਹਣੇ ਤੁਹਾਡੇ ਵਿਚਾਰ ਗੁਰੂ ਜੀ, ਜ਼ਰੂਰ ਦਿਆ ਕਰੋ ਵਿਚਾਰ ਇੱਦਾਂ ਦੇ। ਸ਼ੁਕਰੀਆ, ਥੈਂਕ ਯੂ, ਬੜਾ ਵਧੀਆ ਲੱਗਿਆ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਗੁਰੀ ਮਾਨ ਬਾਈ ਜੀ ਜੁੜੇ ਸਨ ਇੰਡੀਆ ਤੋਂ ਤੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ। ਮਾਲ ਜੀ ਵੀ ਜੁੜ ਰਹੇ ਸੀ, ਉਹਨਾਂ ਦੀ ਵੀ ਗੱਲ ਸੁਣਦੇ ਹਾਂ ਤੇ ਯਾਦਵਿੰਦਰ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਹਾਂ ਆਖਰ ਦੇ ਵਿੱਚ ਕਾਲ ਜੋੜਨ ਦੀ ਤੇ ਮਾਲ ਜੀ ਦੇ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਭ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ
0: ਜੀ।
2: ਆ ਕਹਾਣੀ ਤਾਂ ਸੱਚੀ ਬਹੁਤ, ਮੇਰੇ ਖਿਆਲ ਬਹੁਤ ਹਰ ਇੱਕ ਨੂੰ ਜਾਣੀ ਕਿ ਬਹੁਤ ਟੱਚ ਕੀਤੀ ਹੋਣੀ।
0: ਬਿਲਕੁਲ ਹੈ
2: ਤੇ ਬੱਚੀ ਕਿਹ ਚਾਹੁੰਦੇ ਹੁੰਦੇ ਆ ਭੁਪਿੰਦਰ ਜੀ, ਮੇਰੇ ਖਿਆਲ ਪਹਿਲਾਂ ਤੋਂ ਇੱਦਾਂ ਹੀ ਕਈ ਬੱਚੇ ਕਰਦੇ ਰਹੇ ਆ ਤੇ ਤੂੰ ਡੈਡੀ ਕੁਛ ਨੀ ਕੀਤਾ, ਤੂੰ ਤਾਂ ਆਹੀ ਕੰਮ ਕਰੀ ਜਾਣਾ, ਅਸੀਂ ਨਹੀਂ ਕਰਨਾ, ਤੋ ਤੈਨੂੰ ਮਿਲਿਆ ਕਿ ਤੂੰ ਜੇ ਖੇਤੀ ਕਰੀ ਜਾਣਾ, ਤੂੰ ਕੀ ਕਮਾ ਲਿਆ, ਤੂੰ ਕਰ ਲਿਆ ਹਨਾ, ਉਹ ਕੁਛ ਵੱਖਰਾ ਹੀ ਕਰਨਾ ਚਾਹੁੰਦੇ। ਉਹ ਕਈ ਵਾਰ ਤਾਂ ਸੱਚੀ ਆ ਜਿੱਦਾਂ ਦੱਸਦੇ ਹੀ ਆ, ਫਿਰ ਦੱਸਿਆ ਕਹਾਣੀ ਵਿੱਚ ਦੱਸਿਆ, ਪਰ ਮਤਲਬ ਉਹ ਮਾਂ ਬਾਪ ਨੂੰ ਪਤਾ ਨੀ ਹੁੰਦਾ, ਜਦੋਂ ਉਹਨੇ ਆਪਣੇ ਸਾਰਿਆਂ ਤੋਂ ਲੈ ਲਏ ਪੈਸੇ, ਲੈ ਲਏ ਗਹਿਣੇ, ਲੈ ਲਏ ਆਪਣੇ ਮੋਟੀ ਦੇ ਬੇਸ ਦੇ ਤੇ ਹੋਰ ਚੀਜ਼ਾਂ, ਕਿਸ ਤੋਂ ਆੜਤੀਏ ਤੋਂ ਲੈ ਲਏ ਪੈਸੇ, ਏਦਾਂ ਕਈ ਵਾਰ ਕਰ ਲੈਂਦੇ। ਉਹ ਸੋਚਦੇ ਡੈਡੀ ਨੂੰ ਪਤਾ ਨੀ ਲੱਗਣਾ, ਮੈਂ ਏਦਾਂ ਤੇ ਏਦਾਂ ਪਈ ਇੰਤਜ਼ਾਮ ਕਰ ਲੂੰਗਾ, ਪਰ ਜਿਹੜੇ ਮਾਂ ਬਾਪ ਹੁੰਦੇ ਆ ਉਹ ਤਾਂ ਤੁਹਾਨੂੰ ਤੁਰਦਿਆਂ ਫਿਰਦਿਆਂ ਨੂੰ, ਤੁਹਾਡੇ ਅੱਖਾਂ ਤੋਂ, ਤੁਹਾਡੀ ਚਾਲ ਤੋਂ ਸਾਰਾ ਕੁਛ
0: ਪਹਿਚਾਣਦੇ
2: ਹੁੰਦੇ ਆ। ਇਹ ਬੱਚੇ ਏਦਾਂ ਸਮਝਦੇ, ਤਾਂ ਬੁੜੇ ਹੋ ਗਏ, ਇਹਨਾਂ ਨੂੰ ਪਤਾ ਨੀ ਹੈਗਾ ਚੱਕੇ
0: ਕਈ ਵਾਰੀ। ਚਲੋ ਘਰ ਦੀ ਵੀ ਗੱਲ ਕਰਦੇ ਆ ਨਾ, ਤਾਂ ਫਾਦਰ ਸਾਹਿਬ ਨੇ ਜੋ ਬਣਾਇਆ ਅੱਗੇ, ਜਿਹੜੀ ਅਗਲੀਆਂ ਨਵੀਆਂ ਪੀੜੀਆਂ ਨੇ ਸਾਡੇ ਤੋਂ ਨਾਲ ਦੀਆਂ ਅੱਗੇ ਜਿਹੜੀਆਂ ਨੇ, ਪਰਿਵਾਰ ਦੇ ਵਿੱਚ ਹੀ ਗਏ ਹੁਣ ਭਾਈ ਸਾਰੀ ਉਮਰ ਇਹੀ ਕੰਮ ਕਰੀ ਜਾਣਾ। ਮੈਂ ਕਈ ਵਾਰੀ ਕਹਿੰਦਾ ਹੁਣ ਕਿ ਉਹੀ ਕੰਮ ਦੇ ਵਿੱਚੋਂ 70-85 ਤਕਰੀਬਨ 80-85 ਸਾਲ ਹੋ ਗਏ ਕੰਮ ਚੱਲਦੇ ਨੂੰ, ਤੇ ਉਹਦੇ ਵਿੱਚੋਂ ਹੀ ਸਾਰਾ ਕੁਝ ਬਣਾਇਆ। ਅੱਜ ਜੇ ਇੱਥੇ ਖੜੇ ਹਾਂ ਤਾਂ ਉਸ ਕੰਮ ਦੇ ਵਿੱਚੋਂ ਹੀ ਖੜੇ ਹਾਂ। ਹੁਣ ਜਿਹੜਾ ਨਵਾਂ ਕੰਮ ਖੋਲਾਂਗੇ, ਕੀ ਪਤਾ ਉਹ ਸਕਸੈਸ ਹੋਵੇ ਨਾ ਹੋਵੇ, ਕਿੱਡਾ ਵੱਡਾ ਰਿਸਕ।
2: ਬਿਲਕੁਲ ਬਿਲਕੁਲ
0: ਜੀ,
2: ਹਾਂਜੀ ਹਾਂਜੀ,
0: ਉੱਥੋਂ ਹੀ ਸਾਰਾ ਕੁਝ ਸਿਰ ਤੇ ਆ ਜੀ, ਬਣਿਆ ਆ ਜੀ ਸਾਰਾ ਕੁਝ ਆ ਜੀ।
2: ਹਾਂਜੀ ਹਾਂਜੀ, ਪਤਾ ਕੀ ਆ, ਅਗਲੇ ਜਿਹੜੇ ਪਿਛਲੇ ਲੋਕ ਸੀ ਉਹਨਾਂ ਦੇ ਵਿੱਚ ਇੱਕ ਇਹ ਚੀਜ਼ ਸੀਗੀ, ਉਹ ਹੌਲੀ ਹੌਲੀ ਲਗਾਤਾਰ ਕੰਮ ਕਰੀ ਜਾਂਦੇ ਸੀ, ਉਹਦੇ ਵਿੱਚ ਜਾਣੀ ਕਿ ਯਕੀਨ ਰੱਖਦੇ ਸੀ, ਕਿ ਜਿੱਦਾਂ ਕਹਿੰਦੇ ਪੇ ਬੋਹੀ ਬੋਹੀ ਤਲਾਬ ਭਰ ਜਾਂਦਾ ਹੈਗਾ ਆ, ਤੁਸੀਂ ਦੇਖੋ ਇੱਕ ਇੱਕ ਦੁੱਧ ਦੇ ਨਾਲ ਭਰ ਜਾਂਦਾ ਤਲਾਬ, ਆਪਾਂ ਇੱਕ ਇੱਕ ਰੁਪਈਆ ਜੇ ਇੱਕ ਰੁਪਈਆ ਵੀ ਜੋੜਦੇ ਤੇ ਸਾਲ ਵਿੱਚ ਤੁਸੀਂ ਦੇਖੋ 366 ਬਣ ਸਕਦੇ ਆ, ਜੇ ਅਸੀਂ ਇਹੀ ਸੋਚਦੇ ਪੇ ਇਕੱਠੇ ਹੀ ਜੋੜਨੇ ਆ 500 ਰੁਪਈਆ, ਉਹ ਕਈ ਵਾਰ 500 ਇਕੱਠਾ ਨਹੀਂ ਵੀ ਜੋੜ ਹੁੰਦਾ,
0: ਬਿਲਕੁਲ,
2: ਪਰ ਉਹਨਾਂ ਲੋਕਾਂ ਵਿੱਚ ਇਹ ਸੀਗੀ ਮਿਹਨਤ ਦਾ ਭਾਵਨਾ ਸੀ, ਮਿਹਨਤ ਬਹੁਤ ਡਟ ਕੇ
0: ਜਲਦੀ ਅਮੀਰ ਹੋਣ ਵਾਲੀ ਚਾਹਤ ਹੈ ਜੀ। ਬਿਲਕੁਲ ਹੈ ਜੀ,
2: ਜਿਵੇਂ
0: ਹੁਣ ਇੱਥੇ ਆਪਣੇ ਮੁਲਕਾਂ ਦੇ ਵਿੱਚ ਵੀ ਇੱਥੇ ਦੇਖੋ ਬਹੁਤ ਸਾਰੇ ਬੱਚੇ ਜਿਹੜੇ ਨੇ ਪੰਜਾਬੀ ਮੂਲ ਦੇ ਜਿਹੜੇ ਨੇ ਜ਼ਿਆਦਾ ਨੇ, ਚਾਹੇ ਜੰਮੇ ਪਲੇ ਇੱਥੇ ਆ, ਉਹਨਾਂ ਦੀ ਦੌੜ ਇਹੀ ਹੈ ਕਿ ਕਿਤੇ ਨਾ ਕਿਤੇ ਕੋਈ ਮਾੜਾ ਕੰਮ ਦੇ ਵਿੱਚ ਫਸ ਜਾਂਦੇ ਆ, ਕਿੰਨੀ ਵੱਡੀ ਵੱਡੀ ਡਰੱਗ ਜਿਹੜਾ ਵਿੱਚ ਫਸ ਰਹੇ ਨੇ, ਉਹਨਾਂ ਨੂੰ ਇਹੀ ਹੈ ਕਿ ਜਲਦੀ ਤੋਂ ਜਲਦੀ ਅਮੀਰ ਹੋ ਜਾਈਏ ਜੀ, ਹੋਰ ਕੁਛ ਵੀ ਨੀ ਪਿੱਛੇ ਹੈ।
2: ਬਸ ਬਸ ਇਹੀ ਫਰਕ ਆ ਪਿਛਲੇ ਲੋਕਾਂ ਵਿਚ, ਸਿਆਣਿਆਂ ਵਿਚ ਜਾਂ ਸਾਡੇ ਵਰਗੇ ਵੀ, ਅਸੀਂ ਵੀ ਜਿਦਾਂ ਕੰਮ ਕੀਤਾ ਅਸੀਂ ਬਹੁਤ ਸਲੋ ਕੀਤਾ, ਸਲੋ ਕੀਤਾ ਤਾਂ ਪਰ ਫਿਰ ਵੀ ਕਿਸੇ ਚੀਜ਼ ਦੀ ਕਮੀ ਨੀ ਰਹੀ ਕਿਉਂਕਿ ਲਗਾਤਾਰ ਕਰੀ ਗਏ ਆ। ਇਹ ਨੀ ਭਾਈ ਛੇ ਮਹੀਨੇ ਕੰਮ ਕੀਤਾ ਤਾਂ ਦੋ ਸਾਲ ਵਿਹਲੇ ਰਹਿ ਗਏ, ਜਾਂ ਸਾਲ ਕੰਮ ਕੀਤਾ ਤਾਂ ਫਿਰ ਸਾਲ ਵਿਹਲਾ ਰਹਿ ਗਏ, ਜਾਂ ਦੋ ਸਾਲ ਕੰਮ ਕੀਤਾ ਤਾਂ ਦੋ ਸਾਲ ਵਿਹਲੇ ਰਹਿ ਗਏ, ਨਹੀਂ ਲਗਾਤਾਰ ਕੰਟੀਨਿਊ ਕਰੀ ਗਏ। ਉਹ ਕੰਟੀਨਿਊ ਕਰੀ ਗਏ ਤਾਂ ਉਹਦੇ ਨਾਲ ਕੀ ਆ, ਅਮੀਰੀ ਆਉਂਦੀ ਆ ਤੁਹਾਡੇ ਵਿਚ, ਤੁਹਾਡੇ ਕੋਲ ਸਾਰਾ ਕੁਛ ਬਣਦਾ। ਪਰ ਅੱਜ ਕੱਲ ਦੇ ਬੱਚੇ ਇਹ ਸੋਚਦੇ ਆ, ਉਹ ਜਿਦਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਜਾਂ ਐਪਾਂ ਤੇ ਦੇਖਦੇ ਕਿੱਦਾਂ ਕਿੱਦਾਂ ਪੈਸੇ ਬਣ ਸਕਦੇ, ਕੀ ਹੋ ਸਕਦਾ, ਕਿੱਦਾਂ ਹੋ ਸਕਦਾ, ਕਿਹੜਾ ਕੰਮ ਕਰੀਏ, ਇਹ ਇੱਕ ਮਿੰਟਾਂ ਵਿਚ ਅਮੀਰ ਹੋਣਾ ਚਾਹੁੰਦੇ, ਬਸ ਇਹੀ ਰੌਲਾ ਹੈ। ਉਹਦੇ ਨਾਲ ਫਿਰ ਜਦੋਂ ਭਵਿੰਦਰ ਜੀ ਕੋਈ ਗਲਤ ਕੰਮ ਕਰ ਲੈਂਦੇ ਕਿੱਦਾਂ, ਫਿਰ ਉਹ ਪੇਰੈਂਟਸ ਨੂੰ ਨੀ ਦੱਸਦੇ, ਪਰ ਮਾਂ ਬਾਪ ਨੂੰ ਤਾਂ ਉਹਨਾਂ ਦੇ ਘਰ ਵੜਦਿਆਂ ਤੇ ਸ਼ਕਲ ਤੋਂ ਦੇਖ ਕੇ ਪਤਾ ਲੱਗ ਜਾਂਦਾ ਪੇ ਦੇਰ ਇਜ ਸਮਥਿੰਗ ਰੋਂਗ। ਜੇ ਪੁੱਛਣਾ ਵੀ ਚਾਹੁੰਦੇ ਆ ਤਾਂ ਜਿੱਦਾਂ ਉਹ ਕਹੀ ਜਾਂਦਾ ਸੀ, ਮੈਂ ਕੋਈ ਨੀ ਗੱਲ, ਕੋਈ ਏਦਾਂ ਦੀ ਗੱਲ ਨੀ, ਕੁਛ ਨੀ ਹੈਗਾ ਹਨਾ, ਤਾਂ ਫਿਰ ਮੈਂ ਤੜਕੇ ਨੂੰ ਦੱਸੂਗਾ, ਸਵੇਰ ਨੂੰ ਉੱਠ ਕੇ ਦੱਸੂਗਾ। ਨਿਆਣੇ ਜਿਸਲੇ ਤੁਹਾਨੂੰ ਇਹ ਕਹਿੰਦੇ ਨੇ ਮੈਂ ਸਵੇਰ ਨੂੰ ਦੱਸੂਗਾ, ਤੁਸੀਂ ਦੇਖੋ ਉਸ ਵੇਲੇ ਤਾਂ ਮਾਂ ਬਾਪ ਦੀ ਪੱਕੀ ਜਾਨ ਨਿਕਲ ਜਾਂਦੀ ਭੀ ਜਿਹੜਾ ਹੁਣ ਇਹ ਦੱਸ ਨੀ ਰਿਹਾ ਸਵੇਰ ਨੂੰ ਪਤਾ ਨੀ ਕੀ ਹੋਣਾ ਹਨਾ। ਉਹ ਇਸ ਗੱਲ ਨੂੰ ਸੋਚਦੇ ਪਏ, ਮਾੜੀ ਜਿਹੀ ਗੱਲ, ਇਹਨਾਂ ਦੀ ਸੋਚ ਸਾਡੇ ਨਾਲ ਬਹੁਤ ਵੱਖਰੀ ਆ।
0: ਉਹ ਤਾਂ ਪੂਰੀ ਪੈੜ, ਬਾਪੂ ਦਾ ਪੂਰੀ ਪੈੜ ਨਾਪਿਆ ਜੀ, ਉਹ ਆੜ ਤੇ ਆ ਗਈ ਉਹਦੀ ਵਾਈਫ ਕੀ, ਸਾਰਿਆਂ ਦੀ ਪੈੜ ਨਾਪਾਇਆ ਪਈ ਕੀ ਕੀ ਹੋ ਰਿਹਾ ਜੀ।
2: ਹਾਂਜੀ ਹਾਂਜੀ
0: ਜੀ,
2: ਮੇਰੇ ਹਸਬੰਡ ਦੇ ਇਹਦੇ ਪਿੱਛੇ ਨੂੰ ਫੋਨ ਕਰਦੀ, ਮੈਂ ਰੇਡੀਓ ਤੇ ਫੋਨ ਕਰਦੀ,
3: ਮੈਨੂੰ ਦੀਦਾ ਨਹੀਂ ਅੱਖਾਂ ਤੋਂ।
2: ਹਾਂਜੀ ਨਹੀਂ ਤੁਸੀਂ ਕਰੀ ਜਾਓ, ਤਾਂ ਜਾਣੀ ਕਿ ਬੱਚਿਆਂ ਨੂੰ ਪਛਾਣਦੇ ਹੁੰਦੇ ਤੁਸੀਂ। ਇਹ ਦੇਖੋ ਜਦੋਂ ਬੱਚੇ ਡਰਦੇ ਆ ਨਾ ਮਾਂ ਬਾਪ ਤੋਂ ਜਿੰਨਾ ਮਰਜ਼ੀ, ਪਰ ਜਦੋਂ ਵੀ ਕੋਈ ਗਲਤੀ ਹੋ ਜਾਂਦੀ ਵੱਡੇ ਤੋਂ ਵੱਡਾ ਨੁਕਸਾਨ ਹੋ ਜਾਂਦਾ ਹੈ ਨਾ, ਤਾਂ ਵੱਡੇ ਵੱਡੇ ਤੋਂ ਵੱਡੇ ਨੁਕਸਾਨ ਨੂੰ ਵੀ ਉਹ ਜਿੱਦਾਂ ਮਰਜ਼ੀ ਆ ਉਹ ਬਰਦਾਸ਼ਤ ਕਰ ਲੈਂਦੇ, ਉਹ ਇਹ ਸੋਚਦੇ ਆ ਇਹ ਜੇ ਨੁਕਸਾਨ ਹੋ ਗਿਆ ਕੋਈ ਗੱਲ ਨੀ, ਪੈਸਾ ਮੁੜ ਕੇ ਆ ਜਾਓ ਹਨਾ, ਕੋਈ ਵੀ ਚੀਜ਼ ਆ ਲੋਕ ਚੜਦੇ ਨੇ ਕਹੋ ਗਿਆ ਮੁੰਡਾ ਇਹ ਕਿੱਦਾਂ ਦਾ ਹੋਇਆ, ਕੀ ਕੀਤਾ ਇਹਨੇ, ਕੀ ਕੀਤਾ ਕਿੱਦਾਂ, ਲੋਕਾਂ ਦੀਆਂ ਗੱਲਾਂ ਸੁਣ ਲੋਗੇ, ਪਰ ਸਾਰਿਆਂ ਤੋਂ ਵੱਡੀ ਚੀਜ਼ ਇਹ ਹੁੰਦੀ ਜੇ ਉਹਨੇ ਆਪਣੇ ਬੱਚੇ ਨੂੰ ਬਚਾ ਲਿਆ, ਆਪਣੇ ਬੱਚੇ ਨੂੰ ਬਚਾ ਲਿਆ ਤਾਂ ਉਹ ਜਿੰਦੇ ਆ ਦੁਨੀਆਂ ਦੇ ਵਿੱਚ ਹਨਾ। ਜੇ ਉਹਨੂੰ ਕੁਛ ਹੋ ਗਿਆ ਲੋਕਾਂ ਦੇ ਆਪਾਂ ਸੋਚੀ ਜਾਂਦੇ, ਫਿਰ ਲੋਕ ਕੀ ਕਹੋਗੇ, ਆਹ ਕੀ ਕਹੋਗੇ ਇਹਨਾਂ ਤੋਂ, ਕਈ ਕਹਿੰਦੇ ਜਦੋਂ ਤੂੰ ਮਰ ਜਾ ਤਾਂ ਤੇਰੇ ਹੁਣ ਸਾਡਾ ਕੀ ਖੋੜਿਆ, ਕੁਛ ਵੀ ਨੀ ਹਨਾ, ਫਿਰ ਸਾਡੇ ਸਾਨੂੰ ਤੇਰੀ ਲੋੜ ਨੀ। ਔਰ ਕਈ ਵਾਰ ਬੱਚੇ ਇੱਦਾਂ ਦਾ ਤੁਸੀਂ ਦੇਖੋ ਲੈ ਵੀ ਲੈਂਦੇ ਆ, ਫਿਰ ਪੰਗਾ ਸਟੈਪ ਗਲਤ ਲੈ ਲੈਂਦੇ ਆ। ਮੇਰੇ ਖਿਆਲ ਤਾਂ ਜੋ ਕੁਛ ਹੋ ਗਿਆ ਨਫਾ ਨੁਕਸਾਨ ਉਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਾ ਆਪਣੇ ਆਪ ਨੂੰ ਸੰਭਾਲ ਕੇ ਉਹਨੂੰ ਖਤਮ ਕਰ ਦੋ, ਫਿਰ ਕੁਛ ਨੀ ਹੈ ਬੱਚੇ ਵਗੈਰ ਕੁਛ ਨੀ ਹੈ, ਤਾਂ ਪਤਾ ਨੀ ਉਸੇ ਬੱਚੇ ਨੇ ਭੁਪਿੰਦਰ ਜੀ ਕਿੰਨੀਆਂ ਕੁਚੀਆਂ ਜਗ੍ਹਾ ਤੇ ਜਾਣਾ, ਕੀ ਕੀ ਕੁਸ਼ਨ ਕਰਨਾ, ਕੀ ਕੁਸ਼ਨ ਕਮਾਉਣਾ, ਕਿੰਨਾ ਕੁ ਸ਼ਾਈਨਿੰਗ ਸਟਾਰ ਨਿਕਲਣਾ ਹਨਾ। ਤਾਂ ਮਤਲਬ ਦੱਸ ਦੇਣਾ ਚਾਹੀਦਾ, ਪਰ ਬੱਚੇ ਏਦਾਂ ਕਰਦੇ ਆ ਫਿਰ ਨਹੀਂ ਦੱਸਦੇ, ਬਹੁਤ ਦੇਖੀਦਾ ਆਲਾ ਦੁਆਲਾ ਆਸ ਪਾਸ ਹਨਾ।
0: ਤੇ
2: ਬਾਕੀ ਮਾਂ ਬਾਪ ਤੋਂ ਕੁਛ ਨਹੀਂ ਛੁਪਾਉਣਾ ਚਾਹੀਦਾ, ਮੈਂ ਤਾਂ ਬੱਚਿਆਂ ਨੂੰ ਇਹੀ ਕਹਿੰਦੀ ਹੁੰਦੀ ਆ, ਆਪਣੇ ਪੋਤੇ ਪੋਤਿਆਂ ਨੂੰ ਵੀ ਪਤਾ ਕੀ ਆ, ਤੁਸੀਂ ਕੁਛ ਵੀ ਚੀਜ਼ ਆ ਕੋਈ ਤੁਹਾਡੇ ਤੋਂ ਗਲਤ ਵੀ ਕੰਮ ਹੋ ਸਕਦਾ, ਕੁਛ ਵੀ ਹੋ ਸਕਦਾ, ਆਪਣੇ ਘੱਟੋ ਘੱਟ ਮਾਂ ਬਾਪ ਤੋਂ ਨਾ ਛੁਪਾਓ, ਤੁਹਾਡੀ ਮਾਂ ਨੂੰ ਪਤਾ ਹੋਣਾ ਚਾਹੀਦਾ, ਪਿਓ ਨੂੰ ਜਾਂ ਕਿਸੇ ਨੂੰ ਪਤਾ ਹੋਣਾ ਚਾਹੀਦਾ, ਰਸਤੇ ਚ ਤੁਹਾਡੀ ਕਿਤੇ ਸੱਟ ਲੱਗ ਗਈ, ਚੋਟ ਲੱਗ ਗਈ, ਕੋਈ ਤੁਹਾਨੂੰ ਧੋਖਾ ਦੇ ਰਿਹਾ ਕੁਛ ਰਿਹਾ, ਜੇ ਤੁਸੀਂ ਆਪਣੇ ਮਾਂ ਬਾਪ ਨੂੰ ਦੱਸੋਗੇ ਉਹ ਤੁਹਾਨੂੰ ਸੰਭਾਲ
0: ਲਓਗੇ,
2: ਜੇ ਤੁਸੀਂ ਕਿਸੇ ਨੂੰ ਦੱਸਦੇ ਨੀ ਤਾਂ ਤੁਹਾਨੂੰ ਸੰਭਾਲੂਗਾ ਕੌਣ, ਫਿਰ ਸਾਨੂੰ ਬਾਹਰੇ ਬਾਹਰਲੇ ਤੋਂ ਪਤਾ ਲੱਗੂ ਵੀ ਆਹ ਗੱਲ ਹੋਈ ਗਈ ਆਹ ਗੱਲ ਹੋਈ। ਜੇ ਹੁਣ ਨਿਆਣੇ ਬੱਚੇ ਮਾਂ ਬਾਪ ਨਾਲ ਗੱਲਾਂ ਕਰਦੇ ਤਾਂ ਉਹ ਜਾਣੀ ਕਿ ਬਚ ਸਕਦੇ ਹੁੰਦੇ
0: ਜੀ, ਬਿਲਕੁਲ,
2: ਬਾਕੀ ਛੇਤੀ ਅਮੀਰ ਬਣਨ ਦੀ ਲੋੜ ਨੀ ਹੈ
0: ਜੀ।
2: ਇਹੀ ਮੈਂ ਤਾਂ ਕਹਿੰਦੀ ਭੀ ਮਤਲਬ ਹੌਲੀ ਹੌਲੀ ਮਿਹਨਤ ਨਾਲ ਬਣੋ, ਜੇ ਅੱਜ ਤੁਸੀਂ $1,000 ਬਚਾਉਣੇ ਆ ਸਮਝੋ 6 ਮਹੀਨਿਆਂ ਵਿਚ ਵੀ ਇਸ ਓਕੇ, ਤੁਸੀਂ ਹੋ ਸਕਦਾ ਗਾਹਾਂ ਤੋਂ ਗਾਹਾਂ ਤੁਸੀਂ ਹੋਰ ਕੋਈ ਕੰਮ ਚੰਗਾ, ਜਾਂ ਅੱਜ ਤੁਸੀਂ ਸਮਝੋ ਇੱਕ ਕਲਰਕ ਆ, ਕਲਰਕ ਤੋਂ ਉੱਪਰ ਹੋ ਜਾਓਗੇ ਉਹ ਤੋਂ ਉੱਪਰ ਹੋ ਜਾਓਗੇ, ਹੌਲੀ ਹੌਲੀ ਤੁਸੀਂ ਤਰੱਕੀਆਂ ਕਰਨੀਆਂ, ਜੇ ਤੁਸੀਂ ਸੋਚਿਆ ਤਰੱਕੀ ਕਰਨੀ ਤਾਂ ਤੁਹਾਡਾ ਸਭ ਕੁਛ ਬਣ ਜਾਊ।
0: ਬਿਲਕੁਲ ਹੈ, ਦਰੁਸਤ ਹੈ ਜੀ।
2: ਤੇ ਮੇਰਾ ਮੈਸੇਜ ਇਹੀ ਆ ਭੀ ਮਤਲਬ ਬੱਚਿਆਂ ਨੂੰ ਮਰਨ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਗਲਤੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਲਾਈਫ ਜਿਹੜੀ ਆ ਇੱਕੋ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਦੀ।
0: ਬਿਲਕੁਲ,
2: ਇਹੀ ਧਰਤੀ ਆ ਜਿਹੜੀ ਰੱਬ ਨੇ ਸਾਨੂੰ ਇੱਥੇ ਭੇਜਿਆ, ਇਹੀ ਸਵਰਗ ਆ, ਇਹੀ ਸਭ ਕੁਛ ਆ, ਸਾਨੂੰ ਜਾਣੀ ਕਿ ਇੱਥੇ ਆਇਆ ਨੂੰ ਜੇ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਦੇ ਤਾਂ ਇਹੀ ਸਵਰਗ ਆ।
0: ਬਿਲਕੁਲ,
2: ਤਾਂ ਮਤਲਬ ਵਧੀਆ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਆ,
0: ਚਾਹੀਦੀ ਆ ਜੀ। ਬਹੁਤ
2: ਮਾਂ ਬਾਪ ਤੋਂ ਕੁਛ ਨਹੀਂ ਛੁਪਾਉਣਾ ਚਾਹੀਦਾ, ਮਾਂ ਦੇ ਨਾਲ ਮਾਂ ਬਾਪ ਦੇ ਨਾਲ ਮਿਲ ਕੇ ਚੱਲੋ।
0: ਬਿਲਕੁਲ,
2: ਹਾਂਜੀ, ਇਹ ਨਾ ਸੋਚੋ ਇਹ ਨਾ ਮਿਹਣੇ ਮਾਰੋ ਤੁਸੀਂ ਕੀ ਕੀਤਾ ਤੁਸੀਂ ਕੀਤਾ, ਕੋਈ ਨੀ ਤੁਸੀਂ ਕਰ ਲਓ, ਹੋ ਸਕਦਾ ਤੁਸੀਂ ਤੁਹਾਨੂੰ ਮਾਂ ਬਾਪ ਜਿਹੜੇ ਪੜ੍ਹਾਈਆਂ ਕਰਾਉਂਦੇ ਆ ਸਭ ਕੁਛ ਕਰਾਉਂਦੇ ਆ, ਤੁਸੀਂ ਥੋੜਾ ਵਧੀਆ ਕਰ ਲਓ, ਪਰ ਇੰਨੀ ਛਾਲ ਨਾ ਮਾਰਨ ਦੀ ਕੋਸ਼ਿਸ਼ ਕਰੋ ਕਿ ਜੇ ਪੈਸੇ ਮਿਲ ਗਏ ਤਾਂ ਮੈਨੂੰ ਕੱਲ ਨੂੰ, ਅੱਜ ਮੈਂ 50,000 ਲਾਇਆ ਤਾਂ ਤੁਹਾਨੂੰ ਕੱਲ ਨੂੰ 5,00,000 ਬਣ ਜਾਓ, ਏਦਾਂ ਕੋਈ ਨੀ ਬਣ, ਤੁਸੀਂ ਧੋਖੇ ਚ ਰਹਿੰਦੇ, ਏਦਾਂ ਦੀਆਂ ਗੱਲਾਂ ਚ ਨੀ ਆਉਣਾ ਚਾਹੀਦਾ। ਮੈਂ ਤਾਂ ਏਦਾਂ ਦੀ, ਮੈਂ ਕਦੇ ਕਿਸੇ ਏਦਾਂ ਦੀ ਕਿਸੇ ਦੇ ਲਾਰਿਆਂ ਚ ਨੀ ਆਈ ਹੈ ਭੁਪਿੰਦਰ ਜੀ, ਆਪਾਂ ਪਹਿਲਾਂ ਤਾਂ ਮਿਹਨਤ ਕੀਤੀ ਜ਼ਿੰਦਗੀ ਵਿੱਚ, ਬਸ ਇਹੀ ਸੁਨੇਹਾ ਮੇਰਾ।
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਹਾਂਜੀ, ਓਕੇ
0: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂ ਐਸ ਤੋਂ, ਤੇ ਸਪੋਰਟ ਵੀ ਕਰਦੇ ਆ, ਨਾਲ ਜੁੜਦੇ ਵੀ ਆ, ਗੱਲਬਾਤ ਦੇ ਵਿੱਚ ਬਹੁਤ ਉਹਨਾਂ ਦਾ ਆਪਣਾ ਜ਼ਿੰਦਗੀ ਦਾ ਵੀ ਤਜਰਬਾ ਹੈ ਤੇ ਸਾਂਝ ਪਾ ਕੇ ਗਏ ਨੇ, ਤੇ ਯਾਦਵਿੰਦਰ ਜੀ ਦੇ ਨਾਲ ਕੋਸ਼ਿਸ਼ ਕਰਦੇ ਆ ਆਖਰ ਦੇ ਵਿੱਚ ਗੱਲਬਾਤ ਸਮੇਟ ਕੇ ਤੇ ਫਿਰ ਆਪਾਂ ਅੱਗੇ ਲਵਾਂਗੇ, ਤੇ ਨਹੀਂ ਜੀ ਸ਼ਾਇਦ ਬਿਜ਼ੀ ਹੋ ਗਏ ਨੇ। ਤੇ ਲਓ ਦੋਸਤੋ, ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਪਾਰਾ ਜਲੋ ਪਿਆਰ ਭਾਈ ਤੇ ਨਿੱਗੀ ਸਤਿ ਸ਼੍ਰੀ ਅਕਾਲ ਹੈ, ਤੇ ਸਮਾਂ ਵੀ ਆਪਣਾ ਤਕਰੀਬਨ 2.5 ਘੰਟੇ ਹੋ ਗਿਆ, ਤੇ ਮੈਨੂੰ ਦਿਓ ਆਗਿਆ ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਤੇ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ ਦੋਸਤੋ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਫਰਾਈਡੇ ਵਾਲੇ ਦਿਨ ਲੈ ਕੇ ਹਾਜ਼ਰ ਹਾਂ ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਸਮੇਂ ਦੇ ਮੁਤਾਬਕ ਭਾਰਤੀ ਸਮਾਂ 9:30 ਵਜੇ ਬਣ ਜਾਂਦਾ ਹੈ ਤੇ ਗੱਲਾਂ ਬਾਤਾਂ ਕਰਦੇ ਹਾਂ। ਇਸੇ ਤਰ੍ਹਾਂ ਫਿਨਲੈਂਡ ਦੇ ਵਿੱਚ ਇਸ ਵਕਤ 7:10 ਹੋਏ ਹੈ ਤੇ ਭਾਰਤ ਦੀਆਂ ਘੜੀਆਂ ਦੇ ਉੱਤੇ 9:40 ਦਾ ਸਮਾਂ ਹੈ। ਬਾਕੀ ਮੁਲਕਾਂ ਦੇ ਮੁਤਾਬਕ ਜ਼ਰੂਰ ਸਮਾਂ ਸਾਰਨੀ ਤੁਹਾਨੂੰ ਪਤਾ ਹੀ ਹੈ, ਜ਼ਰੂਰ ਮਿਲਾ ਲਿਓ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸਾਰੇ ਯਾਰ ਅਮਰੀਕਾ ਵਾਲੇ ਵਿਆਹਾਂ ਦੇ ਵਿੱਚ ਕਹਿੰਦੇ ਰੁੱਝੇ ਹੋਏ ਨੇ ਜੀ। ਕਿਆ ਬਾਤ ਹੈ ਜੀ, ਬਿਲਕੁਲ ਜੀ, ਵਿਆਹਾਂ ਦਾ ਮੌਸਮ ਵੀ ਸ਼ੁਰੂ ਹੋ ਜਾਣਾ ਹੈ। ਦਸੰਬਰ ਦਾ ਮਹੀਨਾ ਨਾਲ ਦੀ ਨਾਲ ਗਰਮੀ ਜਿਹੜੀ ਹੈ, ਦੀਵਾਲੀ, ਦੁਸਹਿਰਾ ਇੰਡੀਆ ਦੇ ਵਿੱਚ, ਉਸਦੇ ਨਾਲ ਹੀ ਜਿਹੜਾ ਸਮਾਪਤੀ ਦੇ ਜਿਹੜਾ ਇਹ ਤਿਉਹਾਰ ਵੀ ਸ਼ੁਰੂ ਹੋ ਜਾਂਦੇ ਹੈ, ਨਰਾਤਿਆਂ ਦਾ ਮੌਸਮ, ਹੋਰ ਸਾਰੀਆਂ ਚੀਜ਼ਾਂ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ। ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਬਰਕਰਾਰ ਰਾਬਤਾ ਇਸੇ ਤਰ੍ਹਾਂ ਰਹੇਗਾ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਵਿਚਾਰ, ਆਪਣੀ ਗੱਲਬਾਤ ਰੱਖ ਸਕਦੇ ਹੋ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਲਓ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ, ਜੋ ਕਿ ਅੱਜ ਬੜਾ ਹੀ ਖਾਸ ਦਿਹਾੜਾ ਹੈ। 31 ਜੁਲਾਈ 2026 ਦਾ ਦਿਹਾੜਾ, ਮਹੀਨਾ ਵੀ ਖਤਮ ਹੋ ਰਿਹਾ ਤੇ ਨਾਲ ਦੀ ਨਾਲ ਜਿਹੜਾ ਉਹਦੇ ਵਿੱਚ ਅਗਲੇ ਮਹੀਨੇ ਦਾ ਅਗਸਤ ਦਾ ਜਿਹੜਾ ਹੋ ਰਿਹਾ ਤੇ ਇਸੇ ਤਰ੍ਹਾਂ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ, ਖਾਸ ਦਿਹਾੜੇ ਦਾ ਜ਼ਿਕਰ ਕੀਤਾ ਤੇ ਉਹ ਤਾਂ ਆਪਾਂ ਕਰ ਲਈਏ, ਭੁੱਲ ਨਾ ਜਾਈਏ। ਸਰਦਾਰ ਊਧਮ ਸਿੰਘ ਉਹਨਾਂ ਨੂੰ ਵੀ ਯਾਦ ਕਰਾਂਗੇ ਤੇ 31 ਜੁਲਾਈ ਦਾ ਅੱਜ ਦਾ ਜਿਹੜਾ ਵਿਚਾਰ ਆ ਉਹ ਲਿਖਦੇ ਨੇ, ਇਨਕਲਾਬੀ ਸ਼ਹੀਦਾਂ ਦੇ ਸਮਾਗਮ ਸ਼ਰਧਾ ਦੇ ਫੁੱਲ ਭੇਟ ਕਰਨ ਤੱਕ ਸੀਮਤ ਨਹੀਂ ਹੋਣੇ ਚਾਹੀਦੇ। ਉਹਨਾਂ ਦੇ ਵਿਚਾਰਾਂ ਦੇ ਉੱਤੇ ਤੇ ਉਦੇਸ਼ਾਂ ਨੂੰ ਜਿਹੜਾ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ। ਜਿਵੇਂ ਅੱਜ ਕਹਿ ਲਓ ਕਿ ਸੰਗਰੂਰ ਸੁਨਾਮ ਇਲਾਕੇ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ, ਆਪਣੇ ਆਪ ਨੂੰ ਵਿਸ਼ੇਸ਼ ਪਾਰਟੀ ਵਿਸ਼ੇਸ਼ ਗੱਲਬਾਤ ਦੇ ਨਾਲ ਨਵਾਜਦੇ ਨੇ, ਆਪਣੀ ਪਿੱਠ ਥਾਪੜਦੇ ਆ, ਪਰ ਦੂਸਰੇ ਪਾਸੇ ਡਾਂਗਾਂ ਦੇ ਨਾਲ ਪੂਰੀ ਜਿਹੜੀ ਹੈ ਇਨਕਲਾਬ ਲਿਆਂਦਾ। ਤੇ ਮਾਨ ਸਾਹਿਬ ਆਪਣੇ ਪਿੰਡ ਦੇ ਵਿੱਚ ਵੀ ਜਾਣਾ ਉਹਨਾਂ ਦਾ ਔਖਾ ਹੋਇਆ ਪਿਆ ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਹਾਲਾਤ ਬਣਦੇ ਆ। ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 31 ਜੁਲਾਈ 1658 ਦੇ ਵਿੱਚ ਲੈ ਚੱਲੀਏ, ਜਦੋਂ ਔਰੰਗਜ਼ੇਬ ਨੇ ਆਪਣੇ ਆਪ ਨੂੰ ਮੁਗਲ ਸਾਮਰਾਜ ਦਾ ਬਾਦਸ਼ਾਹ ਐਲਾਨ ਦਿੱਤਾ ਸੀ। 1880 ਦੇ ਵਿੱਚ ਹਿੰਦੀ ਦੇ ਉੱਤੇ ਜਿਹੜਾ ਉਰਦੂ ਦੇ ਪ੍ਰਸਿੱਧ ਲੇਖਕ ਨਾਵਲਕਾਰ ਪ੍ਰੇਮ ਚੰਦ ਮੁਨਸ਼ੀ ਦਾ ਬਨਾਰਸ ਦੇ ਨੇੜੇ ਜਨਮ ਹੋਇਆ ਤੇ 1907 ਦੇ ਵਿੱਚ ਮਾਰਕਸਵਾਦੀ ਇਤਿਹਾਸ ਲੇਖਣ ਦੇ ਜਿਹੜੇ ਨੇ ਮੋਢੀ ਡੀ ਡੀ ਕੌਸਾਬੀ ਦਾ ਜਿਹੜਾ ਗੋਆ ਦੇ ਵਿੱਚ ਜਨਮ ਹੁੰਦਾ। 1920 ਦੇ ਵਿੱਚ ਮੈਰਿਟ ਦੇ ਆਧਾਰਿਤ ਦੇ ਉੱਤੇ ਨੌਕਰੀਆਂ ਦੀ ਸ਼ੁਰੂਆਤ ਹੋਈ। 1920 ਦੇ ਵਿੱਚ ਬਾਲ ਗੰਗਾਧਰ ਤਿਲਕ ਦਾ ਜਿਹੜਾ ਦੇਹਾਂਤ ਹੋਇਆ। 1940 ਦੇ ਵਿੱਚ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਲੰਡਨ ਦੇ ਵਿੱਚ ਅੱਜ ਦੇ ਦਿਹਾੜੇ 'ਚ ਫਾਂਸੀ ਦਿੱਤੀ ਗਈ ਤੇ 1980 ਦੇ ਵਿੱਚ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਉਹਨਾਂ ਦਾ ਦੇਹਾਂਤ ਹੁੰਦਾ ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ। ਤੇ 1995 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਮੋਬਾਈਲ ਤੇ ਮੁੱਖ ਮੰਤਰੀ ਜੋਤੀ ਬਾਸੂ ਨੇ ਕੇਂਦਰੀ ਸੰਚਾਰ ਮੰਤਰੀ ਸੁਖ ਰਾਮ ਦੇ ਨਾਲ ਗੱਲਬਾਤ ਕੀਤੀ ਸੀ। ਸ਼ਹੀਦ ਊਧਮ ਸਿੰਘ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਕੇ ਤੇ ਨਾਲ ਆਪਾਂ ਅੱਗੇ ਵਧਦੇ ਹਾਂ, ਜਿਸ ਦੇ ਵਿੱਚ ਥੋੜਾ ਜਿਹਾ ਜ਼ਿਕਰ ਨਾਲ ਨਾਲ ਕਰਾਂਗੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਉਹਨਾਂ ਦਾ ਵੀ। ਸ਼ਹੀਦ ਊਧਮ ਸਿੰਘ ਉਹਨਾਂ ਦੀ ਜਦੋਂ ਗੱਲ ਪੈਂਦੀ ਹੈ ਤਾਂ ਉਹ ਕੁਰਬਾਨੀਆਂ, ਉਹ ਸ਼ਹੀਦੀਆਂ ਦੇਸ਼ ਦੇ ਲਈ ਵਫ਼ਾਦਾਰੀ ਯਾਦ ਆ ਜਾਂਦੀ ਹੈ, ਜੋ ਅੱਜ ਦੇ ਨੇਤਾਵਾਂ ਦੇ ਵਿੱਚ ਨਹੀਂ ਦਿਖਦੀ। ਸ਼ਹੀਦ ਊਧਮ ਸਿੰਘ ਦਾ ਜਨਮ 26/12/1899 ਨੂੰ ਮਾਤਾ ਨਰੈਣੀ ਉਰਫ ਹਰਨਾਮ ਕੌਰ, ਪਿਤਾ ਚੂੜ ਸਿੰਘ ਉਰਫ ਟਹਿਲ ਸਿੰਘ ਦੇ ਘਰ ਦੇ ਵਿੱਚ ਹੁੰਦਾ। ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਵੱਡੇ ਭਰਾ ਮੁਕਤਾ ਸਿੰਘ ਦੇ ਨਾਲ ਸਿੱਖ ਸੈਂਟਰਲ ਜਤੀਮ ਖਾਨੇ ਅੰਮ੍ਰਿਤਸਰ ਦੇ ਵਿੱਚ ਆ ਜਾਂਦੇ ਹੈ। ਭਰਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਜਿਹੜਾ ਸੀ ਬਸਰੇ ਤੇ ਮੋਬਾਸਾ ਅਫਰੀਕਾ ਦੇ ਵਿੱਚ ਜਾ ਕੇ ਮੋਟਰ ਮਕੈਨਿਕ ਦੀ ਨੌਕਰੀ ਕੀਤੀ। ਜਲਿਆਂ ਵਾਲੇ ਕਾਂਡ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਵਾਪਸ ਆ ਕੇ ਅਕਾਲੀ ਬੱਬਰਾਂ ਤੇ ਹੋਰ ਦੇਸ਼ ਭਗਤਾਂ ਨੂੰ ਮਿਲੇ। ਊਧਮ ਸਿੰਘ ਸ਼ਹੀਦ ਭਗਤ ਸਿੰਘ ਵਾਂਗ ਹੀ ਵਿਚਾਰਧਾਰਕ ਪੱਖ ਜਿਹੜਾ ਦੇਖਿਆ ਜਾਵੇ ਤਾਂ ਉਸ ਪੱਖੋਂ ਪਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸਨ। 1924 ਦੇ ਵਿੱਚ ਵਿਦੇਸ਼ੀ ਮੁਲਕਾਂ ਦੇ ਵਿੱਚ ਗਦਰ ਪਾਰਟੀ ਦੀਆਂ ਗਤੀਵਿਧੀਆਂ ਚ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਰਹੇ ਤੇ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੇ ਆਦੇਸ਼ ਤੇ ਹੀ 27 ਜੁਲਾਈ 1927 ਨੂੰ ਵਾਪਸ ਭਾਰਤ ਜਿਹੜੇ ਆ ਗਏ। ਇੱਥੇ ਗੋਲੀ ਸਿੱਕਾ ਤੇ ਹਥਿਆਰ ਇਕੱਠੇ ਕੀਤੇ ਤੇ 30 ਅਗਸਤ 1927 ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 4 ਸਾਲ ਜੇਲ੍ਹ ਵੀ ਕੱਟੀ। ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲੱਗਣ ਸਮੇਂ ਵੀ ਜੇਲ੍ਹ ਦੇ ਵਿੱਚ ਸਨ। ਉਨ੍ਹਾਂ ਨੇ 13 ਮਾਰਚ 1940 ਨੂੰ ਲੰਡਨ ਦੇ ਵਿੱਚ ਸਰ ਮਾਈਕਲ ਗਵਰਨਰ ਅਡਵਾਇਰ ਨੂੰ ਭਾਸ਼ਣ ਦੇਣ ਸਮੇਂ ਗੋਲੀਆਂ ਮਾਰ ਕੇ ਜਲਿਆਂਵਾਲੇ ਬਾਗ ਦਾ ਜਿਹੜਾ ਸੀ ਸ਼ਹੀਦੀ ਦਾ ਜਿਹੜਾ ਸੀ ਬਦਲਾ ਲਿਆ ਸੀ। ਗ੍ਰਿਫ਼ਤਾਰੀ ਦੇ ਦਿੱਤੀ ਗਈ ਉਹਨਾਂ ਨੂੰ ਫਿਰ ਤੇ ਉਸ ਤੋਂ ਬਾਅਦ 31 ਜੁਲਾਈ ਅੱਜ ਦੇ ਦਿਹਾੜੇ ਤੇ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਅਮਰ ਹੋ ਗਏ। ਉਹਨਾਂ ਦੇ ਵਿਚਾਰ ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ, ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ, ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ, ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨੀਵਾਂ ਜਿਹੜੀ ਹੈ ਕਰ ਲੈਂਦੀ ਹੈ ਤਾਂ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ, ਕਿਉਂਕਿ ਆਜ਼ਾਦੀ ਜੀਵਨ ਦੇ ਉੱਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਤੇ ਅਸੀਂ ਇਸ ਨੂੰ ਪ੍ਰਾਪਤ ਕਰਕੇ ਕਹਿੰਦੇ ਰਹਾਂਗੇ। ਅਸੀਂ ਇਨਕਲਾਬ ਦੇ ਦਰ ਤੇ ਉੱਤੇ ਜਿਹੜਾ ਦਰਵਾਜ਼ੇ ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਦੇ ਲਈ ਵੀ ਤਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਸੀ। ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ ਤੇ ਲੁੱਟ ਕਸੁੱਟ ਵਾਲੇ ਨਿਜ਼ਾਮ ਦਾ ਅੰਤ ਹੋਇਆ। ਅਦਾਲਤੀ ਰਿਕਾਰਡ ਦੇ ਅਨੁਸਾਰ ਸ਼ੇਰ ਸਿੰਘ, ਉਦੇ ਸਿੰਘ, ਊਧਮ ਸਿੰਘ, ਫਰੈਂਕ ਬ੍ਰਾਜ਼ੀਲ ਦੇ ਪਾਸਪੋਰਟ ਦਾ ਨੰਬਰ 52753 ਹੈ, ਜੋ ਕਿ 20 ਮਾਰਚ 1933 ਨੂੰ ਊਧਮ ਸਿੰਘ ਦੇ ਨਾਂ ਦੇ ਉੱਤੇ ਜਾਰੀ ਕੀਤਾ ਗਿਆ ਸੀ। ਪੁਲਿਸ ਦੇ ਕੋਲ ਬਿਆਨ ਦਰਜ ਕਰਵਾਉਣ ਵੇਲੇ ਉਸਨੇ ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਰੱਖਿਆ। ਫਿਰ ਉਹ ਲੰਡਨ, ਅਮਰੀਕਾ, ਫਰਾਂਸ, ਬੈਲਜੀਅਮ, ਹੰਗਰੀ, ਇਟਲੀ, ਜਰਮਨੀ, ਪੋਲੈਂਡ, ਸਵਿਟਜ਼ਰਲੈਂਡ ਤੇ ਫਿਰ ਦੁਬਾਰਾ ਅਮਰੀਕਾ ਚਲਿਆ ਗਿਆ। ਉੱਥੇ ਗਦਰ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਉਹ ਰੂਸੀ ਬਾਲ ਸੇਵਕਾਂ ਦਾ ਜਿਹੜਾ ਸੀਗਾ ਉਹ ਹਮਾਇਤੀ ਸਨ ਤੇ ਉਹਨਾਂ ਦਾ ਨਿਸ਼ਾਨਾ ਸੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਹੀ ਦੇਸ਼ ਆਜ਼ਾਦ ਕਰਵਾਉਣਾ ਹੈ। ਇਹ ਸਨ ਦੋਸਤੋ ਸਰਦਾਰ ਊਧਮ ਸਿੰਘ ਉਹਨਾਂ ਦਾ ਜ਼ਿਕਰ ਤੇ ਅਗਲੀ ਗੱਲ ਕਰਦਿਆਂ ਮੁਹੰਮਦ ਰਫ਼ੀ ਹੋਣਾ ਦੀ ਸੰਖੇਪ ਦੇ ਵਿੱਚ। ਫਿਰ ਖਬਰਾਂ ਵੱਲ ਨੂੰ ਚੱਲਦੇ ਹਾਂ। ਮੁਹੰਮਦ ਰਫ਼ੀ ਸਾਹਿਬ ਆਵਾਜ਼ ਦੇ ਇਸ ਜਾਦੂਗਰ ਦਾ ਜਨਮ 24 ਦਸੰਬਰ 1924 ਨੂੰ ਕੋਟਲਾ ਸੁਲਤਾਨ ਸਿੰਘ ਅੰਮ੍ਰਿਤਸਰ ਵਿਖੇ ਹਾਜੀ ਅਲੀ ਮੁਹੰਮਦ ਦੇ ਘਰ ਹੁੰਦਾ ਹੈ। 20 ਸਾਲ ਦੀ ਉਮਰ ਦੇ ਵਿੱਚ ਰਫ਼ੀ ਨੂੰ ਬਿਲਕਸ ਨਾਂ ਦੀ ਕੁੜੀ ਨੇ ਪਸੰਦ ਕਰਕੇ ਵਿਆਹ ਕਰਾ ਲਿਆ ਤੇ ਉਹਨਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਡੱਚ, ਸਿੰਧੀ, ਉਰਦੂ, ਤਾਮਿਲ, ਮਰਾਠੀ, ਭੋਜਪੁਰੀ, ਕੰਨੜ ਤੇ ਸਪੈਨਿਸ਼ ਭਾਸ਼ਾ ਦੇ ਵਿੱਚ ਗੀਤਾਂ ਤੋਂ ਇਲਾਵਾ ਭਜਨ, ਕਵਾਲੀਆਂ, ਗਜ਼ਲਾਂ ਤੇ ਆਵਾਜ਼ ਦੇ ਨਾਲ ਸ਼ਿੰਗਾਰਿਆ। ਪਹਿਲੀ ਵਾਰ 13 ਸਾਲ ਦੀ ਉਮਰ ਦੇ ਵਿੱਚ ਇੱਕ ਪਬਲਿਕ ਸ਼ੋਅ ਦੇ ਦੌਰਾਨ ਗੀਤ ਗਾਇਆ। ਉੱਥੇ ਬੈਠੇ ਸੰਗੀਤਕਾਰ ਨੇ ਆਵਾਜ਼ ਦੇ ਹੀਰੇ ਦੀ ਪਹਿਚਾਣ ਕਰਕੇ ਬੰਬਈ ਆਉਣ ਦੇ ਲਈ ਸੱਦਾ ਪੱਤਰ ਦੇ ਦਿੱਤਾ, ਪਰ ਉਸਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਆਪਣੇ ਕੈਰੀਅਰ ਸ਼ੁਰੂ ਕੀਤਾ ਸੀ। 1944 ਦੇ ਵਿੱਚ ਮੁਹੰਮਦ ਰਫ਼ੀ ਹੁਣਾਂ ਨੇ ਪਹਿਲੀ ਵਾਰ ਫਿਲਮ ਗੁਲ ਬਲੋਚ ਦੇ ਵਿੱਚ ਜਿੰਨਤ ਬੇਗਮ ਦੇ ਨਾਲ ਦੋ ਗਾਣੇ ਦੇ ਰੂਪ ਦੇ ਵਿੱਚ ਸੋਹਣੀ ਨੀ ਹੀਰੀਏ ਨੀ ਤੇਰੀ ਯਾਦ ਨੇ ਬਹੁਤ ਸਤਾਇਆ ਗਿਆ ਗਾਇਆ ਸੀਗਾ। ਉਸਦੀ ਪਹਿਲੀ ਫਿਲਮ ਗਾਓ ਕੀ ਗੋਰੀ ਸੀ, ਜਾਣੀ ਕਿ ਪਿੰਡ ਦੀ ਲੜਕੀ, ਗਾਓ ਕੀ ਗੋਰੀ ਤੇ ਪਰ ਪ੍ਰਸਿੱਧੀ ਫਿਲਮ ਜੁਗਨੂ ਤੋਂ ਮਿਲੀ। 1949 ਦੇ ਵਿੱਚ ਸਿਲਵਰ ਮੈਡਲ, 6 ਵਾਰ ਫਿਲਮ ਫੇਅਰ ਅਵਾਰਡ, 1967 ਦੇ ਵਿੱਚ ਪਦਮ ਸ਼੍ਰੀ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। 4/2/1980 ਨੂੰ ਲੰਕਾ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਉਸਦਾ ਜਿਹੜਾ ਗੀਤ ਸੁਣਨ ਦੇ ਲਈ 12 ਲੱਖ ਲੋਕ ਇਕੱਠੇ ਹੋਏ। 31 ਜੁਲਾਈ 1980 ਦੇ ਵਿੱਚ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਕਹਿ ਗਏ ਤੇ ਆਖਰੀ ਗੀਤ 26 ਜੁਲਾਈ 1980 ਨੂੰ ਸ਼ਾਮ ਫਿਰ ਉਦਾਸ ਹੋ ਉਦਾਸ ਕਿਉਂ ਹੈ ਜਿਹੜਾ ਗਾਇਆ ਗਿਆ। ਲਓ ਦੋਸਤੋ, ਇਹ ਸੀ ਦੋ ਉਹ ਰੂਹਾਂ ਜੋ ਹਰ ਕਿਸੇ ਦੇ ਦਿਲ ਦੇ ਵਿੱਚ ਧੜਕਦੀਆਂ ਨੇ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਜੋ ਸੰਸਾਰ ਦੇ ਲਈ ਜ਼ਿੰਦਗੀ ਦੇ ਆਪਣੀ ਵਾਰ ਜਾਂਦੇ ਆ, ਆਪਣਾ ਪੂਰਾ ਤਨ ਬਾਨ ਲਾ ਜਾਂਦੇ ਆ, ਉਹਨਾਂ ਨੂੰ ਹਮੇਸ਼ਾ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਯਾਦ ਰੱਖਿਆ ਜਾਂਦਾ ਹੈ। ਤੇ ਅਗਲੀ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਖਿੱਚਤੀ ਆ ਬੀਬੀ ਜਗੀਰ ਕੌਰ ਹੁਣਾਂ ਨੇ ਲਕੀਰ ਤੇ ਕੌਮ ਬਚਾਓ ਤਿੰਨ ਤਿੰਨ ਬੱਚੇ ਜਮਾਓ ਜਥੇਦਾਰ ਸਾਹਿਬ ਕਹਿ ਰਹੇ ਨੇ ਰੱਦ ਹੋਵੇਗਾ ਸ਼ੈਗਨ ਸਮਝੌਤਾ ਜਿਸ ਨੂੰ ਪੰਜਾਬੀ ਵਾਲੇ ਆਪਾਂ ਸ਼ੈਨੇਗਨ ਕਹਿ ਦਿੰਦੇ ਹਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਜਦੋਂ ਆਪਾਂ ਘੁੰਮਦੇ ਹਾਂ ਇਟਲੀ ਵਾਲਿਆਂ ਨੇ ਇਸ ਸਮਝੌਤੇ ਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਕੀਤੀ ਹੈ ਤੇ ਵਾਤਾਵਰਨ ਦੀ ਦੁਹਾਈ ਜਿਹੜੀ ਪਾ ਰਹੀ ਹੈ ਇਲੈਕਟ੍ਰੋਨਿਕ ਜਿਹੜੇ ਵਹੀਕਲ ਨੇ ਯਾਨੀ ਕਿ ਬਿਜਲੀ ਦੇ ਨਾਲ ਚੱਲਣ ਵਾਲੀਆਂ ਬੈਟਰੀ ਵਾਲੀਆਂ ਕਾਰਾਂ ਉਹਨਾਂ ਨੇ ਪੂਰੀ ਅੱਤ ਮਚਾਈ ਹੋਈ ਹੈ ਚੀਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਡਿਸਟਰੋਏ ਕਰਨਾ ਬਹੁਤ ਜਿਹੜਾ ਸਿਹਤ ਦੇ ਨਾਲ ਵੀ ਖਿਲਵਾੜ ਹੋ ਰਿਹਾ ਤੇ ਵਾਤਾਵਰਨ ਦੇ ਨਾਲ ਵੀ ਖਿਲਵਾੜ ਹੋ ਰਿਹਾ ਤੇ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਸੀਂ ਬਚਤ ਕਰਨੀ ਹੈ ਵਾਤਾਵਰਨ ਨੂੰ ਬਚਾਉਣਾ ਹੈ ਪਰ ਜੋ ਕਾਰਪੋਰੇਟ ਢਾਂਚਾ ਜਾਂ ਬਿਜ਼ਨਸਮੈਨ ਨੇ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਕੁਝ ਹੜ ਲਿਆਉਣਾ ਹੀ ਹੈ। ਦੂਸਰੇ ਪਾਸੇ ਕਿ ਪੰਜਾਬ ਇੱਕ ਨਵੇਂ ਮੋੜ ਦੇ ਉੱਤੇ ਖੜੇ ਆ ਕਿ ਸਾਡੀ ਨੌਜਵਾਨੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਹੈ ਕਿ ਦੇਸ਼ ਅਤੇ ਦੁਨੀਆਂ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਸਾਡੇ ਅੱਜ ਤੇ ਕੱਲ੍ਹ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ ਤੇ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਕੁਝ ਨਾ ਕੁਝ ਤਾਲਮੇਲ ਬਿਠਾਈਏ ਤੇ ਗੱਲਬਾਤ ਅੱਗੇ ਚਲਾਈਏ। ਤਸਲੀਮਾ ਨਸਰੀਨ ਦੀ ਜਿਹੜੀ ਆ 19 ਸਾਲਾਂ ਦੇ ਬਾਅਦ ਵਾਪਸੀ ਹੋਈ ਹੈ ਕੋਲਕਾਤਾ ਦੇ ਵਿੱਚ। ਬਹੁਤ ਹੀ ਪ੍ਰਸਿੱਧ ਲੇਖਕ ਜਿਹਨੇ ਬਹੁਤ ਵੱਡੇ ਹਰਜਾਨੇ ਭਰੇ ਆ। ਜੇਲ੍ਹ ਕੱਲੀ ਜਿਹੜੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਨਹੀਂ ਹੁੰਦੀ, ਇਸ ਤਰ੍ਹਾਂ ਵੀ ਜੇਲ੍ਹਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਕੁਝ ਲੋਕ ਹੈਗੇ ਆ ਜਿਹੜੇ ਆਪਣੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਇਹ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ। ਪੰਜਾਬ ਦੇ ਵਿੱਚ ਪੇਪਰ ਲੀਕ ਵਿਵਾਦ ਜਿਹੜਾ ਵੱਧ ਰਿਹਾ, ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਗਵਰਨਰ ਦੇ ਨਾਲ ਮੀਟਿੰਗ ਕੀਤੀ ਹੈ, ਬੈਠੇ ਨੇ, ਮੁੱਦੇ ਚੱਕੇ ਹੈ। ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ, ਕਰਤਾਰਪੁਰ ਲਾਂਘੇ ਦਾ ਮੁੱਦਾ ਖੁੱਲ੍ਹਿਆ ਅੱਜ ਫਿਰ ਤੇ ਬੇਅਦਬੀ ਸੋਧ ਐਕਟ ਜਿਹੜਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ। ਪ੍ਰਵਾਸੀਆਂ ਦੇ ਸੰਕਟ ਜਿਹੜੇ ਨੇ ਵੱਧ ਰਹੇ ਨੇ ਤੇ ਅੰਤਰਰਾਸ਼ਟਰੀ ਰਾਜਨੀਤੀ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮਸਲਿਆਂ ਦੇ ਉੱਤੇ ਵਿਚਾਰ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਗੱਲਬਾਤ 19 ਸਾਲਾਂ ਬਾਅਦ ਘਰ ਵਾਪਸੀ ਦੀ, ਕਿਹਨੇ ਕੀਤੀ ਹੈ, ਕੌਣ ਹੈ, ਕੌਣ ਸ਼ਖਸੀਅਤ ਹੈ, ਉਹਨਾਂ ਦਾ ਜ਼ਿਕਰ ਕਰਦੇ ਹਾਂ। 19 ਸਾਲ ਬਾਅਦ ਘਰ ਵਾਪਸੀ ਹੋਈ ਹੈ, ਕੋਲਕਾਤਾ ਪਰਤੀ ਹੈ ਲੇਖਕਾ ਤਸਲੀਮਾ ਨਸਰੀਨ। 2007 ਦੇ ਵਿੱਚ ਹਿੰਸਕ ਵਿਰੋਧ ਤੋਂ ਬਾਅਦ ਛੱਡਣਾ ਪੈ ਗਿਆ ਸੀ ਸ਼ਹਿਰ। ਨਿਰਵਾਸਿਤ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਸ਼ੁੱਕਰਵਾਰ ਅੱਜ ਲਗਭਗ 19 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਕੋਲਕਾਤਾ ਪਹੁੰਚੀ ਹੈ। ਸਾਲ 2007 ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿਰੁੱਧ ਹੋਏ ਭਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ਛੱਡਣ ਦੇ ਲਈ ਮਜਬੂਰ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਕੋਲਕਾਤਾ ਫੇਰੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਕੜੀ ਸੁਰੱਖਿਆ ਦੇ ਹੇਠਾਂ ਘੇਰੇ ਦੇ ਵਿੱਚ ਪਹੁੰਚੀ ਹੈ ਨਸਰੀਨ। ਹਿਊਮਨ ਰਾਈਟਸ ਬਿਓਂਡ ਫਰੰਟੀਅਰਸ ਤੇ ਹੋਰ ਸੰਸਥਾਵਾਂ ਦੇ ਦੁਆਰਾ ਆਯੋਜਿਤ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੇਗੀ। ਲੱਜਾ ਨਾਵਲ ਤੋਂ ਬਾਅਦ ਮਿਲਿਆ ਸਨ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ। 1962 ਦੇ ਵਿੱਚ ਮਹਿਮਨ ਸਿੰਘ ਬੰਗਲਾਦੇਸ਼ ਦੇ ਵਿੱਚ ਜਨਮੀ ਤੇ ਡਾਕਟਰ ਤੋਂ ਲੇਖਕਾ ਬਣੀ ਨਸਰੀਨ ਨੇ ਆਪਣੀਆਂ ਲਿਖਤਾਂ ਦੇ ਵਿੱਚ ਔਰਤਾਂ ਦੇ ਅਧਿਕਾਰਾਂ, ਧਰਮ ਨਿਰਪੱਖਤਾ ਤੇ ਧਾਰਮਿਕ ਕੱਟੜ ਪੰਥ ਦੀ ਆਲੋਚਨਾ ਨੂੰ ਮੁੱਖ ਜਿਹੜਾ ਮੁੱਦਾ ਬਣਾਇਆ ਸੀ। 1923 ਦੇ ਵਿੱਚ ਛਪੇ ਉਹਨਾਂ ਦੇ ਨਾਵਲ ਜਿਹੜਾ ਸੀ ਲੱਜਾ ਸ਼ੇਮ ਨੇ ਉਹਨਾਂ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਲਿਆਂਦਾ ਸੀ। ਇਸ ਦੇ ਵਿੱਚ ਬਾਬਰੀ ਮਸਜਿਦ ਢਾਂਚੇ ਜਾਣ ਤੋਂ ਬਾਅਦ ਜਿਹੜਾ ਸੀ ਢਾਹੇ ਜਾਣ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋਇਆ ਅਤਿਆਚਾਰਾਂ ਨੂੰ ਉਜਾਗਰ ਕੀਤਾ ਗਿਆ ਸੀ। ਇਸ ਕਿਤਾਬ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਕੱਟੜਪੰਥੀ ਸੰਗਠਨਾਂ ਦੇ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ 1994 ਦੇ ਵਿੱਚ ਉਹਨਾਂ ਨੂੰ ਦੇਸ਼ ਛੱਡਣਾ ਪਿਆ ਸੀ। ਨਸਰੀਨ 2004 ਦੇ ਵਿੱਚ ਭਾਰਤ ਸਰਕਾਰ ਤੋਂ ਮਿਲੇ ਰਿਹਾਇਸ਼ੀ ਪਰਮਿਟ ਤੋਂ ਬਾਅਦ ਕੋਲਕਾਤਾ ਆਈ। ਬੰਗਾਲੀ ਭਾਸ਼ਾ ਤੇ ਸੱਭਿਆਚਾਰ ਦੀ ਸਾਂਝ ਕਾਰਨ ਉਹ ਕੋਲਕਾਤਾ ਨੂੰ ਆਪਣਾ ਦੂਜਾ ਘਰ ਮੰਨਦੀ ਸੀ। ਉਹਨਾਂ ਦੀ ਸਵੈ ਜੀਵਨੀ ਜਿਹੜਾ ਹੈ ਦਿਵਿਖੰਡੀਤੋ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਨਵੰਬਰ 2007 ਦੇ ਵਿੱਚ ਕੋਲਕਾਤਾ ਦੇ ਵਿੱਚ ਭਾਰੀ ਹਿੰਸਕ ਜਿਹੜੀ ਸੀ ਝੜਪਾਂ ਹੋਈਆਂ। ਤਤਕਾਲੀ ਲੈਫਟ ਫਰੰਟ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਸੀ। ਸਿਆਸੀ ਬਿਆਨਬਾਜ਼ੀ ਦੇ ਉੱਤੇ ਦੋਸ਼ ਲੱਗੇ। ਭਾਵੇਂ ਪੱਛਮੀ ਬੰਗਾਲ ਸਰਕਾਰ ਨੇ ਉਨ੍ਹਾਂ ਦੇ ਉੱਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਲਗਾਈ ਸੀ, ਪਰ ਨਸਰੀਨ ਦਾ ਕਹਿਣਾ ਰਿਹਾ ਕਿ ਸਰਕਾਰਾਂ ਨੇ ਉਨ੍ਹਾਂ ਨੂੰ ਵਾਪਸ ਆਉਣ ਜਾਂ ਸਾਹਿਤਕ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਨਸਰੀਨ ਦੀ ਵਾਪਸੀ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਵਿਧਾਇਕ ਸੌਰਵ ਸਿਕਦਾਰ ਅਤੇ ਆਗੂ ਕਿਆ ਘੋਸ਼ ਨੇ ਕਿਹਾ ਕਿ ਨਸਰੀਨ ਭਾਰਤ ਸਰਕਾਰ ਦੀ ਇਜਾਜ਼ਤ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲੀਆਂ ਸਰਕਾਰਾਂ ਨੇ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ਉਨ੍ਹਾਂ ਨੂੰ ਬੰਗਾਲ ਨਹੀਂ ਆਉਣ ਦਿੱਤਾ ਸੀ। ਜਦਕਿ ਭਾਜਪਾ ਵਿਚਾਰਾਂ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ। 1992 ਤੇ 2000 ਦੇ ਵਿਚ ਆਨੰਦ ਪੁਰਸਕਾਰ ਦੇ ਨਾਲ ਸਨਮਾਨਿਤ ਨਸਰੀਨ ਦੱਖਣੀ ਏਸ਼ੀਆ ਦੀਆਂ ਸਭ ਤੋਂ ਚਰਚਿਤ ਲੇਖਕਾਵਾਂ ਦੇ ਵਿਚੋਂ ਜਿਹੜੀ ਹੈ ਇਕ ਹਨ। ਦੂਸਰੇ ਪਾਸੇ ਭਗਤ ਸਿੰਘ ਦੇ ਇਨਕਲਾਬੀ ਗੁਰੂ ਦੀ ਯਾਦ ਦੇ ਵਿਚ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਐਲਾਨ ਅੱਜ ਕੀਤਾ ਗਿਆ। ਉਹਦੇ ਵਿਚ ਸ਼ੁਰੂ ਕੀਤਾ ਗਿਆ ਇਕ ਖਾਸ ਐਵਾਰਡ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਗੁਰੂ ਅਤੇ ਨੈਸ਼ਨਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਰਹੇ ਆਜ਼ਾਦੀ ਘੁਲਾਟੀਏ ਪ੍ਰਿੰਸੀਪਲ ਸ਼ਬੀਲ ਦਾਸ ਦੀ ਯਾਦ ਦੇ ਵਿਚ ਇਕ ਵਿਸ਼ੇਸ਼ ਖੋਜ ਐਵਾਰਡ ਸਥਾਪਿਤ ਕੀਤਾ ਗਿਆ। ਪ੍ਰਿੰਸੀਪਲ ਸ਼ਬੀਲ ਦਾਸ ਨੈਸ਼ਨਲ ਕਾਲਜ ਲਾਹੌਰ ਦੇ ਵਿਚ ਭਗਤ ਸਿੰਘ ਦੇ ਅਧਿਆਪਕ ਤੇ ਪ੍ਰਿੰਸੀਪਲ ਸਨ, ਜਿੱਥੋਂ ਭਗਤ ਸਿੰਘ ਉਨ੍ਹਾਂ ਨੇ 1923 ਦੇ ਵਿਚ ਆਪਣੀ ਐਫ ਏ ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਇਸ ਤੋਂ ਬਾਅਦ 1924 ਦੇ ਵਿਚ ਉਹ ਪੂਰਨ ਤੌਰ ਦੇ ਉਤੇ ਇਨਕਲਾਬੀ ਗਤੀਵਿਧੀਆਂ ਦੇ ਵਿਚ ਕੁੱਦ ਪਏ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿਚ ਸ਼ਾਮਲ ਹੋ ਗਏ, ਜਿਸ ਨੂੰ 1928 ਦੇ ਵਿਚ ਭਗਤ ਸਿੰਘ ਦੀ ਪਹਿਲਕਦਮੀ ਦੇ ਉਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਇਆ ਗਿਆ ਸੀ। ਐਸ ਐਸ ਆਰ ਏ ਨੂੰ ਜਿਹੜਾ ਪੰਜਾਬ ਦੇ ਸਭ ਤੋਂ ਵੱਡੇ ਰਾਸ਼ਟਰਵਾਦੀ ਆਗੂ ਲਾਲਾ ਲਾਜਪਤ ਰਾਏ ਦੇ ਲਾਠੀਚਾਰਜ ਦਾ ਬਦਲਾ ਲੈਣ ਦੇ ਲਈ ਅੰਗਰੇਜ਼ ਅਫਸਰ ਸਾਂਡਰਸ ਨੂੰ ਗੋਲੀ ਮਾਰਨ ਤੇ ਬੋਲੀ ਅੰਗਰੇਜ਼ ਹਕੂਮਤ ਬੋਲੀ ਗੁੰਗੀ ਅੰਗਰੇਜ਼ ਹਕੂਮਤ ਦੇ ਕੰਨ ਖੋਲਣ ਦੇ ਲਈ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਵਿਚ ਧਮਾਕਾ ਕਰਨ ਦੇ ਲਈ ਜਾਣਿਆ ਜਾਂਦਾ ਹੈ। ਪ੍ਰਿੰਸੀਪਲ ਸ਼ਬੀਲ ਦਾਸ ਨੇ ਆਪਣੇ ਵਿਦਿਆਰਥੀਆਂ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ, ਵੋਰਾ ਅਤੇ ਰਾਮ ਚੰਦ ਨਾਲ ਜਿਹੜਾ ਮਿਲ ਕੇ ਲਾਹੌਰ ਵਿਖੇ ਨੌਜਵਾਨ ਸਭਾ ਭਾਰਤ ਸਭਾ ਜਿਹੜੀ ਸੀ ਐਨ ਬੀ ਐਸ ਦੀ ਜਿਹੜੀ ਨੀਂਹ ਵੀ ਰੱਖੀ ਸੀ। 1947 ਦੀ ਵੰਡ ਤੋਂ ਬਾਅਦ ਪ੍ਰਿੰਸੀਪਲ ਸ਼ਬੀਲ ਦਾਸ ਅਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਜਲੰਧਰਾਂ ਵਸੇ ਸਨ। ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦਿਆਂ ਵੀ ਉਹ ਉਰਦੂ ਦੇ ਮਕਬੂਲ ਲੇਖਕ ਸਨ ਤੇ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਇੱਕ ਮਜ਼ਦੂਰ ਆਗੂ ਵਜੋਂ ਐਮ ਪੀ ਰਹੇ ਨੇ ਤੇ ਉਨ੍ਹਾਂ ਦੀ ਧੀ ਮਨੋਰਮਾ ਦੀਵਾਨ ਨੇ ਹਿੰਦੀ ਦੇ ਵਿਚ ਆਜ਼ਾਦੀ ਸੰਗਰਾਮ ਦੇ ਉੱਤੇ ਕਈ ਪੁਸਤਕਾਂ ਵੀ ਜਿਹੜੀਆਂ ਲਿਖੀਆਂ ਨੇ। ਪੇਪਰ ਲੀਕ ਮਾਮਲਾ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾਅਵਾ ਕਰ ਰਹੇ ਨੇ, ਆਪਣੇ ਭਗਵੰਤ ਮਾਨ ਸਾਹਿਬ ਸੀ ਐਮ, ਸਾਡੇ ਰਾਜ ਦੇ ਵਿਚ ਕੋਈ ਵੀ ਪੇਪਰ ਲੀਕ ਨਹੀਂ ਹੋਇਆ, ਵਿਰੋਧੀਆਂ ਨੇ 6 ਮਾਮਲੇ ਗਿਣਾ ਕੇ ਚੁਣੌਤੀ ਦਿੱਤੀ ਹੈ ਤੇ ਮਾਨ ਸਾਹਿਬ ਕਹਿੰਦੇ ਨੇ ਦੇਸ਼ ਭਰ ਦੇ ਵਿਚ ਪ੍ਰੀਖਿਆ ਪੇਪਰ ਲੀਕ ਦੇ ਮੁੱਦੇ ਤੇ ਚੱਲ ਰਹੀ ਬਹਿਸ ਦੇ ਵਿਚਕਾਰ ਹੁਣ ਪੰਜਾਬ ਦੇ ਵਿਚ ਵੀ ਇਸ ਮੁੱਦੇ ਦੇ ਉੱਤੇ ਰਾਜਨੀਤਿਕ ਘਮਾਸਾਨ ਜਿਹੜਾ ਤੇਜ਼ ਹੋ ਰਿਹਾ। 19 ਜੁਲਾਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਜਿਹੜੀ ਹੈ ਵੱਲੋਂ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ ਗਈ ਸੀ ਜਿਹੜੀ ਪ੍ਰੀਖਿਆ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲੈ ਲਿਆ। ਪ੍ਰੀਖਿਆ ਦੇ ਦੌਰਾਨ ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੈਨ ਕੈਮਰੇ, ਬਲੂਟੁੱਥ ਏਅਰਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਕਹਿੰਦੇ ਨੇ ਬਰਾਮਦ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ 4-4.5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਇੱਕ ਵੀ ਪ੍ਰਤੀਯੋਗਤਾ ਪ੍ਰੀਖਿਆ ਦਾ ਪੇਪਰ ਲੀਕ ਨਹੀਂ ਹੋਇਆ। ਦੂਜੇ ਪਾਸੇ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ 2022 ਤੋਂ ਬਾਅਦ ਪੰਜਾਬ ਦੇ ਵਿਚ ਭਰਤੀ ਅਤੇ ਬੋਰਡ ਪ੍ਰੀਖਿਆਵਾਂ ਦੇ ਨਾਲ ਸੰਬੰਧਿਤ ਘੱਟੋ ਘੱਟ 6 ਵੱਡੀਆਂ ਪੇਪਰ ਲੀਕ ਜਾਂ ਜਿਹੜੀਆਂ ਧਾਂਦਲੀ ਦੀਆਂ ਘਟਨਾਵਾਂ ਵਾਪਰੀਆਂ ਨੇ। ਪੰਜਾਬ ਪੁਲਿਸ ਦਾ ਇਹਦੇ ਵਿਚ ਕਹਿਣਾ ਹੈ ਕਿ ਉਨ੍ਹਾਂ ਦਾ ਪੱਖ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਦੇ ਅਨੁਸਾਰ ਇਹ ਪ੍ਰੀ ਐਗਜ਼ਾਮ ਪੇਪਰ ਲੀਕ ਨਹੀਂ ਬਲਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਤਕਨਾਲੋਜੀ ਦੀ ਵਰਤੋਂ ਦੇ ਨਾਲ ਕੀਤੀ ਗਈ ਰੀਅਲ ਟਾਈਮ ਨਕਲ ਦਾ ਮਾਮਲਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਅਕਾਲੀ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ। ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਵਿਚ ਹੋਏ ਜਿਹੜੇ ਪੇਪਰ ਲੀਕ ਮਾਮਲਿਆਂ ਦੀ CBI ਜਾਂਚ ਦੀ ਜਿਹੜੀ ਮੰਗ ਕਰ ਲਈ ਹੈ। ਇਸ ਵਫਦ ਦੇ ਵਿਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਤੇ ਸਿਕੰਦਰ ਸਿੰਘ ਮਲੂਕਾ ਆਦਿ ਸ਼ਾਮਲ ਹੋਏ ਨੇ। ਵਫਦ ਨੇ ਰਾਜਪਾਲ ਦੇ ਕੋਲ ਬਰਨਾਲਾ ਦੇ ਵਿਚ ਸਫਾਈ ਕਾਮਿਆਂ ਦੇ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਵੀ ਜ਼ੋਰ ਸ਼ੋਰ ਦੇ ਨਾਲ ਚੁੱਕਿਆ। ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੇਪਰ ਲੀਕ ਅਤੇ ਨੌਕਰੀਆਂ ਦੇ ਵਿਚ ਧਾਂਦਲੀਆਂ ਦੇ ਦੋਸ਼ ਲਾਏ। ਰਾਜਪਾਲ ਦੇ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿਚ ਦਰਜਨਾਂ ਪੇਪਰ ਲੀਕ ਦੇ ਮਾਮਲੇ ਹੋਏ ਨੇ ਤੇ ਨੌਕਰੀਆਂ ਦੇ ਵਿਚ ਵੱਡੀਆਂ ਧਾਂਦਲੀਆਂ ਹੋਈਆਂ ਨੇ ਜਿਨ੍ਹਾਂ ਦੀ CBI ਜਾਂਚ ਹੋਣੀ ਚਾਹੀਦੀ ਹੈ। ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕਰਕੇ ਪੇਪਰ ਲੀਕ ਦੀ ਜਿਹੜੀ ਗੱਲ ਸਵੀਕਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਵਿਚ ਘਪਲਾ, 10ਵੀਂ ਤੇ 12ਵੀਂ ਦੇ ਪੇਪਰ ਲੀਕ, ਟੈਟ, ਪੇਪਰ ਲੀਕ ਅਤੇ ਖੇਤੀ ਵਿਕਾਸ ਅਫਸਰਾਂ ਦੀ ਭਰਤੀ ਆਦਿ ਵਿਚ ਭਾਰੀ ਧਾਂਦਲੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਰੁੱਪ ਜਿਹੜਾ ਬੀ ਹੈ ਉਹਦੀਆਂ ਭਰਤੀਆਂ ਦੇ ਵਿਚ ਵੀ ਧਾਂਦਲੀ ਹੋਈ ਤੇ ਬਹੁਤੇ ਮਾਮਲਿਆਂ ਦੇ ਵਿਚ ਹਾਈ ਕੋਰਟ ਨੇ ਸਟੇਅ ਵੀ ਜਿਹੜਾ ਲਿਆ। ਸੀਬੀਆਈ ਦੀ ਪੜਤਾਲ ਹੋਣ ਦੀ ਸੂਰਤ ਦੇ ਵਿਚ ਸਾਰੇ ਹੀ ਘਪਲੇਬਾਜ ਸਲਾਖਾਂ ਦੇ ਪਿੱਛੇ ਜਾਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਵਿਚ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਹੁਣ ਆਮ ਆਦਮੀ ਪਾਰਟੀ ਦੀ ਗੁੰਡਾ ਟੀਮ ਬਣ ਗਈ ਹੈ ਤੇ ਪੁਲਿਸ ਅਫਸਰ ਬੇਰਹਿਮੀ ਦੇ ਨਾਲ ਲੋਕਾਂ ਨੂੰ ਘੁੱਟ ਮਾਰ ਰਹੇ ਨੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਅਫਸਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ। ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਵੀ ਅੱਜ ਪਾਰਲੀਮੈਂਟ ਦੇ ਵਿਚ ਇਹ ਆਵਾਜ਼ ਉਠਾਈ ਤੇ ਨਾਲ ਜਿਹੜਾ ਆਪਣਾ ਅੰਮ੍ਰਿਤਸਰ ਸਰਹੱਦ ਖੋਲਣ ਦਾ ਵੀ ਮੁੱਦਾ ਚੱਕਿਆ ਤੇ ਪੰਜਾਬ ਦੇ ਪੇਪਰ ਲੀਕ ਮਾਮਲਿਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਜਬਰ ਦੇ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੁਖਬੀਰ ਬਾਦਲ ਨੇ ਤੰਜ ਕੱਸਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਵਿਚ ਪੇਪਰ ਲੀਕ ਹੋ ਰਹੇ ਨੇ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੰਤਰ ਮੰਤਰ ਦੇ ਧਰਨੇ ਦੇ ਵਿਚ ਨੀਟ ਪੇਪਰ ਲੀਕ ਮਾਮਲੇ ਦੀ ਗੱਲ ਕਰ ਰਹੇ ਨੇ। ਦੂਸਰੇ ਪਾਸੇ ਧਰਮ ਦੇ ਮੁੱਦੇ ਨੇ ਤੇ ਉਹਦੇ ਵਿਚ ਜੋ ਦੇਖਣ ਨੂੰ ਮਿਲਦਾ ਹੈ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਪੰਜਾਬ ਦੇ ਵਿਚ ਨਸ਼ੇ ਦੀ ਹੋ ਰਹੀ ਹੈ ਹੋਮ ਡਿਲੀਵਰੀ ਤੇ ਕੌਮ ਬਚਾਉਣੀ ਹੈ ਤਾਂ ਭਾਈ ਸਿੱਖ ਜੋੜੇ ਪੈਦਾ ਕਰਨ ਤਿੰਨ ਤਿੰਨ ਬੱਚੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਪੰਜਾਬ ਦੇ ਵਿਚ ਦਿਨੋ ਦਿਨ ਗੰਭੀਰ ਹੁੱਦੇ ਨਸ਼ੇ ਦੇ ਮੁੱਦੇ ਦੇ ਉੱਤੇ ਡੂੰਘੀ ਚਿੰਤਾ ਜਿਹੜੀ ਪ੍ਰਗਟਾਈ ਹੈ ਤੇ ਸੂਬੇ ਦੇ ਵਿਚੋਂ ਨਸ਼ਿਆਂ ਦੀ ਹੋਮ ਡਿਲੀਵਰੀ ਕਹਿੰਦੇ ਹੋ ਰਹੀ ਹੈ ਜੋ ਇੱਥੇ ਦੇ ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਦੇ ਲਈ ਬਹੁਤ ਵੱਡਾ ਖਤਰਾ ਹੈ। ਜਥੇਦਾਰ ਗੜਗੱਜ ਸ਼ੁੱਕਰਵਾਰ ਨੂੰ ਫਰੀਦਕੋਟ ਵਿਖੇ ਪਹੁੰਚੇ। ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ ਦੇ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤੇ ਸਥਾਨਕ ਸ਼ਰਧਾਲੂਆਂ ਵੱਲੋਂ ਮਾਰਚ ਦਾ ਜਿਹੜਾ ਨਿੱਘਾ ਆਪਣਾ ਸਵਾਗਤ ਜਿਹੜਾ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਸਿੱਖ ਕੌਮ ਨੂੰ ਦਰਪੇਸ਼ ਸਮਾਜਿਕ ਸਭਿਆਚਾਰਕ ਤੇ ਆਬਾਦੀ ਦੇ ਨਾਲ ਸੰਬੰਧਿਤ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਸਾਂਝੇ ਕੀਤੇ। ਪੰਜਾਬ ਦੇ ਵਿਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਆਮ ਘਰੇਲੂ ਸਮਾਨ ਵਾਂਗ ਆਸਾਨੀ ਦੇ ਨਾਲ ਉਪਲਬਧ ਹੋ ਰਹੇ ਨੇ ਤੇ ਉਨ੍ਹਾਂ ਇਸ ਲਾਹਨਤ ਨੂੰ ਠੱਲ ਪਾਉਣ ਦੇ ਲਈ ਸਮਾਜਿਕ ਪੱਧਰ ਦੇ ਉੱਤੇ ਤੁਰੰਤ ਵੱਡੇ ਉਪਰਾਲੇ ਕਰਨ ਦੀ ਲੋੜ ਦੇ ਉੱਤੇ ਜ਼ੋਰ ਵੀ ਦਿੱਤਾ। ਦੂਸਰੇ ਪਾਸੇ ਬੇਅਦਬੀ ਸੋਧ ਐਕਟ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਦਾ ਜਵਾਬ ਰੱਦ ਕੀਤੇ ਜਾਣ ਤੋਂ ਬਾਅਦ ਰੇੜਕਾ ਬਰਕਰਾਰ ਹੋ ਗਿਆ। ਸਰਕਾਰ ਵੱਲੋਂ ਭੇਜੇ ਦਸਤਾਵੇਜ਼ ਦੇ ਵਿਚ ਸਿਰਫ 15 ਜਿਹੜੇ ਨੇ ਇਤਰਾਜ਼ਾਂ ਦੇ ਉੱਤੇ ਨੁਕਤਿਆਂ ਸੰਬੰਧੀ ਜਵਾਬ ਜਿਹੜੇ ਸ਼ਾਮਲ ਨੇ ਬਾਕੀ ਸਾਰਾ ਕੁਝ ਨਹੀਂ ਕੀਤਾ ਗਿਆ। ਜਾਗਤ ਜੋਤ ਸ੍ਰੀ ਗੁਰੂ ਸਾਹਿਬ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਸਰਕਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਬਣਿਆ ਅੜਿੱਕਾ ਫਿਲਹਾਲ ਜਿਵੇਂ ਦਾ ਤਿਵੇਂ ਬਣਿਆ ਹੋਇਆ। ਜੇਕਰ ਸਰਕਾਰ ਇਤਰਾਜ਼ਯੋਗ ਮੱਦਾਂ ਨਹੀਂ ਹਟਾਉਂਦੀ ਤਾਂ ਮਾਮਲਾ ਮੁੜ ਭਖ ਸਕਦਾ ਹੈ। ਇਸ ਮਾਮਲੇ ਦੇ ਵਿਚ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਸੰਤੁਸ਼ਟ ਨਹੀਂ ਹੋਏ ਨੇ ਤੇ ਉਨ੍ਹਾਂ ਨੇ ਸਵਾਲ ਚੁੱਕੇ ਨੇ। ਇਸੇ ਮੁੱਦੇ ਦੇ ਉੱਤੇ ਜਿਹੜਾ ਉਨ੍ਹਾਂ ਨੇ ਬੋਲਦਿਆਂ ਕਿਹਾ ਗੱਲ ਹੋਰ ਖੋਲੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੇ ਵਿਚ ਦੋ ਵਾਰ ਇਤਰਾਜ਼ ਭੇਜੇ ਜਾ ਚੁੱਕੇ ਨੇ ਤੇ ਇਤਰਾਜ਼ਯੋਗ ਮੱਦਾਂ ਹਟਾਉਣ ਵਾਸਤੇ ਆਖਿਆ ਗਿਆ ਸੀ, ਪਰ ਇਸ ਮਾਮਲੇ ਦੇ ਵਿਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਪੱਤਰ ਦੇ ਨਾਲ ਨੱਥੀ ਕੀਤੇ ਗਏ ਦਸਤਾਵੇਜ਼ ਦੇ ਵਿਚ 15 ਇਤਰਾਜ਼ਾਂ ਦੇ ਬਾਰੇ ਸਿਰਫ ਜਵਾਬ ਹੀ ਭੇਜਿਆ ਗਿਆ। ਇਤਰਾਜ਼ਯੋਗ ਮੱਦਾਂ ਨੂੰ ਹਟਾਉਣ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਦਸਤਾਵੇਜ਼ ਦੀਆਂ ਕਾਪੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਨਤਕ ਕੀਤੀਆਂ ਗਈਆਂ ਨੇ। ਇਸ ਦੀ PDF ਜਿਹੜੀ ਹੈ ਕਾਪੀ ਮੀਡੀਆ ਨੂੰ ਵੀ ਦੇ ਦਿੱਤੀ ਗਈ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਅਤੇ ਦਸਤਾਵੇਜ਼ ਦੀਆਂ ਕਾਪੀਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਮੰਚਾਂ ਦੇ ਉੱਤੇ ਵੀ ਆਮ ਲੋਕਾਂ ਦੇ ਲਈ ਜਨਤਕ ਕੀਤਾ ਜਾਵੇਗਾ ਤਾਂ ਜੋ ਸਾਰੀ ਸਿੱਖ ਸੰਗਤ ਇਸ ਦੇ ਬਾਰੇ ਜਾਣ ਸਕੇ। ਇੱਕ ਖਬਰ ਲੈ ਕੇ ਹੋਰ ਦੋਸਤੋ ਤੇ ਅੱਗੇ ਵੱਧਦੇ ਹਾਂ। ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਅਵਾਰਾ ਪਸ਼ੂਆਂ ਦੇ ਮਾਮਲੇ ਦੇ ਵਿਚ ਇੱਕ ਜਿਹੜਾ ਹਾਦਸਿਆਂ ਦੇ ਕਾਰਨ ਜੋ ਕੁਝ ਵਾਪਰਦਾ ਹੈ ਉਹਦੇ ਵਿਚ ਮੁਆਵਜ਼ੇ ਦੇ ਲਈ ਵਿਧੀ ਤਿਆਰ ਕਰੋ ਕਹਿ ਦਿੱਤਾ ਗਿਆ। ਸੁਪਰੀਮ ਕੋਰਟ ਦਾ ਕੇਂਦਰ ਅਤੇ ਸੂਬਿਆਂ ਨੂੰ ਹੁਕਮ ਆ ਗਿਆ। ਸੜਕਾਂ ਦੇ ਉੱਤੇ ਅਵਾਰਾ ਪਸ਼ੂਆਂ ਕਾਰਨ ਜਿਹੜਾ ਹੋਣ ਵਾਲੇ ਹਾਦਸਿਆਂ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਹਾਦਸਿਆਂ ਦੇ ਵਿਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇੱਕ ਵਿਧੀ ਤਿਆਰ ਕਰਨ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੀ ਬੈਂਚ ਨੇ ਕਈ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਪਸ਼ੂਆਂ ਦੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦੈ ਤੇ ਇਕ ਯਕੀਨੀ ਬਣਾਇਆ ਜਾਣਾ ਚਾਹੀਦੈ ਕਿ ਉਹ ਹਰ ਦਿਨ ਦੇ ਅੰਤ ਦੇ ਵਿਚ ਆਪਣੇ ਨਿਰਧਾਰਿਤ ਟਿਕਾਣਿਆਂ ਦੇ ਉੱਤੇ ਵਾਪਸ ਪਰਤਣ। ਬੈਂਚ ਨੇ ਕਿਹਾ ਕਿ ਜਿਹੜੇ ਸੂਬਿਆਂ ਨੇ ਪਸ਼ੂਆਂ ਦੇ ਨਾਲ ਸੰਬੰਧਿਤ ਆਪਣੇ ਖੁਦ ਦੇ ਕਾਨੂੰਨ ਬਣਾਏ ਨੇ ਉਨ੍ਹਾਂ ਨੂੰ ਅੱਖਰ ਅਤੇ ਭਾਵਨਾ ਦੇ ਵਿਚ ਉਨ੍ਹਾਂ ਦੀ ਪੂਰੀ ਅਤੇ ਤੁਰੰਤ ਲਾਗੂ ਨੂੰ ਜਿਹੜਾ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣੇ ਚਾਹੀਦੇ ਅਤੇ ਸਮਰਥ ਅਥਾਰਟੀ ਦੇ ਵੱਲੋਂ ਉਚਿਤ ਸਮਝੇ ਜਾਣ ਦੇ ਅਨੁਸਾਰ ਜ਼ਰੂਰੀ ਸੋਧਾਂ ਕੀਤੀਆਂ ਜਾ ਸਕਦੀਆਂ ਨੇ ਤਾਂ ਜੋ ਨਿਯਮ ਬਣਾਏ ਜਾ ਸਕਦੇ ਨੇ ਤਾਂ ਜੋ ਪੈਦਲ ਯਾਤਰੀਆਂ ਦਾ ਜਾਂ ਵਾਹਨਾਂ ਦੋਵਾਂ ਦੇ ਸ਼੍ਰੇਣੀ ਦੇ ਮਾਮਲਿਆਂ ਦੇ ਵਿਚ ਗਊਆਂ ਪਸ਼ੂਆਂ ਦੇ ਨਤੀਜੇ ਵਜੋਂ ਹੋਣ ਵਾਲੇ ਹਾਦਸਿਆਂ ਚ ਮੁਆਵਜ਼ੇ ਦੀ ਅਦਾਇਗੀ ਦੇ ਲਈ ਇਕ ਵਿਧੀ ਜਿਹੜੀ ਵਿਕਸਿਤ ਕੀਤੀ ਜਾ ਸਕੇ ਤੇ ਕੋਰਟ ਕਹਿੰਦਾ ਜੇ ਤੁਸੀਂ ਉਦਾਂ ਨੱਥ ਨਹੀਂ ਪਾਉਣੀ ਤੇ ਫਿਰ ਤੁਹਾਨੂੰ ਅਸੀਂ ਨੱਥ ਪਾਉਂਦੇ ਹਾਂ ਜਦੋਂ ਜੁਰਮਾਨੇ ਦੇਣੇ ਪੈਣਗੇ ਨਾ ਤਾਂ ਫਿਰ ਆਪੇ ਹੀ ਤੁਸੀਂ ਕੁਝ ਨਾ ਕੁਝ ਕਰੋਗੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ। ਸਿਖਰਲੀ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਸਾਰੇ ਪਸ਼ੂਆਂ ਦੀ ਟੈਗਿੰਗ ਨੂੰ ਲਾਜ਼ਮੀ ਬਣਾਇਆ ਜਾਵੇ ਜਿਸ ਦੇ ਨਾਲ ਉਨ੍ਹਾਂ ਦੇ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਸਿਹਤ ਸੇਵਾ ਨੂੰ ਯਕੀਨੀ ਬਣਾਉਣ ਅਤੇ ਵੈਟਨਰੀ ਚੈੱਕਅਪ ਦੇ ਉੱਤੇ ਟੀਕਾਕਰਨ ਦੇ ਨਾਲ ਜੋੜਨ ਦੇ ਵਿਚ ਮਦਦ ਮਿਲਦੀ ਹੈ। ਬੈਂਚ ਨੇ ਕਿਹਾ ਕਿ ਆਰਥਿਕ ਤੌਰ ਦੇ ਉੱਤੇ ਉਪਯੋਗੀ ਉਦੇਸ਼ ਪੂਰਾ ਕਰਨ ਤੋਂ ਬਾਅਦ ਜਾਨਵਰਾਂ ਨੂੰ ਛੱਡ ਦਿੱਤੇ ਜਾਣ ਦੀ ਹਕੀਕਤ ਤੋਂ ਇਨਕਾਰ ਕੀਤਾ ਨਹੀਂ ਜਾ ਸਕਦਾ। ਅਜਿਹਾ ਫੈਸਲਾ ਕਰਨ ਵਾਲੇ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਤੇ ਅਜਿਹੇ ਜਾਨਵਰਾਂ ਨੂੰ ਉਚਿਤ ਅਥਾਰਟੀ ਰਾਹੀਂ ਚਲਾਏ ਜਾਂਦੇ ਸ਼ੈਲਟਰਾਂ ਦੇ ਵਿਚ ਸੁਰੱਖਿਅਤ ਤਬਦੀਲੀ ਨੂੰ ਯਕੀਨੀ ਬਣਾਉਣਾ ਚਾਹੀਦਾ। ਅਜਿਹੇ ਸ਼ੈਲਟਰਾਂ ਦੇ ਅਧਿਕਾਰਾਂ ਨੂੰ ਅਜਿਹੀ ਤਬਦੀਲੀ ਨੂੰ ਸਵੀਕਾਰ ਕਰਦਿਆਂ ਇਕ ਰਸੀਦ ਜਾਰੀ ਕਰਨੀ ਚਾਹੀਦੀ ਹੈ ਤੇ ਅਜਿਹੇ ਜਾਨਵਰਾਂ ਦੇ ਵੇਰਵਿਆਂ ਨੂੰ ਟੈਗਿੰਗ ਦੇ ਡਾਟਾਬੇਸ ਦੇ ਵਿਚ ਦਰਜ ਬਦਲਣਾ ਚਾਹੀਦਾ ਤੇ ਬੈਂਚ ਨੇ ਅੱਗੇ ਇਹ ਵੀ ਕਿਹਾ ਨਾਲ ਕਿ ਅਦਾਲਤ ਨੇ ਯਕੀਨੀ ਬਣਾਉਣ ਦੇ ਲਈ ਕਿਹਾ ਕਿ ਟੈਗਿੰਗ ਰਿਕਾਰਡਾਂ ਦਾ ਡਿਜੀਟਾਈਜੇਸ਼ਨ ਅਤੇ ਇਨ੍ਹਾਂ ਸ਼ੈਲਟਰਾਂ ਦਾ ਸੁਚਾਰੂ ਸੰਚਾਲਨ ਸਹੀ ਢੰਗ ਦੇ ਨਾਲ ਕੀਤਾ ਜਾਵੇ ਤੇ ਅਧਿਕਾਰੀ ਹਰ ਕਾਰਪੋਰੇਸ਼ਨ ਵਿਭਾਗ ਦੇ ਵਿਚ ਇਕ ਖਾਸ ਅਧਿਕਾਰੀ ਨੂੰ ਨੋਡਲ ਅਧਿਕਾਰੀ ਵਜੋਂ ਤੈਨਾਤ ਕਰ ਸਕਦੇ ਨੇ। ਇਹ ਜਿਹੜਾ ਨਿਰਦੇਸ਼ ਇਕ ਔਰਤ ਦੇ ਵੱਲੋਂ ਦਾਖਲ ਕੀਤੀ ਗਈ ਉਸ ਅਪੀਲ ਦੀ ਸੁਣਵਾਈ ਦੇ ਦੌਰਾਨ ਆਇਆ ਜਿਸ ਦੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਨੇ ਉਸ ਨੂੰ ਦਿੱਤੇ ਗਏ 29.32 ਲੱਖ ਰੁਪਏ ਦੀ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਸੀ। ਔਰਤ ਦੇ ਪਤੀ ਨੂੰ ਸੜਕ ਤੇ ਤੁਰਦਿਆਂ ਇਕ ਅਵਾਰਾ ਸਾਂਹ ਨੇ ਟੱਕਰ ਮਾਰ ਦਿੱਤੀ ਸੀ ਜਿਸ ਦੇ ਕਾਰਨ ਉਸਦੇ ਸਿਰ ਦੇ ਵਿਚ ਸੱਟ ਲੱਗੀ ਤੇ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਔਰਤ ਨੇ ਢੁਕਵੇਂ ਮੁਆਵਜ਼ੇ ਦੀ ਮੰਗ ਕਰਦਿਆਂ ਹਾਈ ਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਸੀ। ਸਿੰਗਲ ਜੱਜ ਬੈਂਚ ਨੇ ਮ੍ਰਿਤਕ ਦਾਅਵੇਦਾਰਾਂ ਦੀ ਆਮਦਨ ਉਮਰ ਅਤੇ ਹੋਰ ਕਾਰਕਾਂ ਦੇ ਆਧਾਰ ਦੇ ਉੱਤੇ ਮੋਟਰ ਵਹੀਕਲਸ ਐਕਟ 1988 ਦੇ ਤਹਿਤ ਮੁਆਵਜ਼ਾ ਦੇਣ ਦੇ ਸਿਧਾਂਤਾਂ ਨੂੰ ਲਾਗੂ ਕਰਦਿਆਂ ਮੁਆਵਜ਼ਾ ਤੈਅ ਕੀਤਾ ਸੀ ਤੇ ਪ੍ਰਦਾਨ ਕੀਤਾ ਸੀ। ਡਿਵੀਜ਼ਨ ਬੈਂਚ ਨੇ ਸਿਰਫ ਇਸ ਆਧਾਰ ਦੇ ਉੱਤੇ ਸਿੰਗਲ ਜੱਜ ਬੈਂਚ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਕਿ ਤੱਥਾਂ ਦੇ ਵਿਵਾਦਿਤ ਮੁੱਦਿਆਂ ਦੇ ਉੱਤੇ ਧਾਰਾ 226 ਦੇ ਅਧਿਕਾਰ ਖੇਤਰ ਚ ਤਹਿਤ ਜਿਹੜਾ ਫੈਸਲਾ ਨਹੀਂ ਕੀਤਾ ਜਾ ਸਕਦਾ ਪਰ ਜਿੰਨੀਆਂ ਰਿਪੋਰਟਾਂ ਜਾਣਗੀਆਂ ਮੁਆਵਜ਼ੇ ਦੇਣੇ ਪੈਣਗੇ ਆਪੇ ਹੀ ਸਰਕਾਰਾਂ ਦੇ ਕੰਨ ਖੁੱਲਣਗੇ। ਤੇ ਦੋਸਤੋ ਕਰਤਾਰਪੁਰ ਲਾਂਘੇ ਦੀ ਗੱਲ ਅੱਗੇ ਜਾ ਕੇ ਕਰਦਿਆਂ ਨਾਲ ਹਰਸਿਮਰਤ ਕੌਰ ਬਾਦਲ ਹੋਣਾ ਨੇ ਮੁੱਦਾ ਚੱਕਿਆ ਹੈ ਤੇ ਉਹ ਸਪਸ਼ਟੀਕਰਨ ਮੰਗੇ ਆ ਕੇਂਦਰ ਦੇ ਕੋਲੋਂ ਤੇ ਉਸ ਤੋਂ ਪਹਿਲਾਂ ਇੱਕ ਥੋੜੀ ਜਿਹੀ ਆਡੀਓ ਸੁਣਾਉਂਦੇ ਆ ਤੁਹਾਨੂੰ ਬੀਬੀ ਆਪਣੇ ਆਪਣੇ ਬੀਬੀ ਜਗੀਰ ਕੌਰ ਹੋਣਾ ਦੀ ਇੱਕ ਆਡੀਓ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਫਿਰ ਆਪਾਂ ਨਾਲ ਨਾਲ ਲਾਈਨਾਂ ਖੋਲਦੇ ਆ। ਬੀਬੀ ਜਗੀਰ ਕੌਰ ਹੋਣਾ ਨੇ ਜਿਹੜੀ ਇੱਕ ਲਕੀਰ ਖਿੱਚ ਦਿੱਤੀ ਹੈ ਦੇ ਕੋਲੋਂ ਤੇ ਉਸ ਤੋਂ ਪਹਿਲਾਂ ਇੱਕ ਥੋੜੀ ਜੀ ਆਡੀਓ
1: ਟੁੰਡਾ ਇਦਾਂ ਕਹਿੰਦਾ ਸੀ ਮੈਂ ਬਥੇਰੀ ਲੜਦੀ ਰਹੀ ਇਹ ਨਹੀਂ ਰਹਿਣਾ ਤੁਹਾਡੇ ਨਾਲ ਉਹ ਸਾਨੂੰ ਗਦਾਰ ਕਹਿੰਦੀ ਹੈ ਤਰਲੇ ਪਰ ਚੁੱਪ ਕਰ ਬੀਬੀ ਆਹੀ ਮੈਨੂੰ ਕਹਿੰਦਾ ਸੀ ਤੇਰਾ ਬਣਾਣਾ ਮੈਂ ਜਦੋਂ ਕਹਿੰਦੀ ਸੀ ਨਾ ਮੇਰੀ ਲੜਾਈ ਰਹੀ ਇੰਨਾ ਕਾਹਦੇ ਇਕੱਠੇ ਰਹਿਣਾ ਜੀ ਅਸੀਂ ਕਾਹਦੇ ਇਕੱਠੇ ਰਹਿਣਾ ਹੁਣ ਉਸੇ ਉੱਜੜ ਗਿਆ ਵਿਹੜਾ ਉਹਦੇ ਆਪਾਂ ਇਕੱਠੇ ਹੋਈਏ ਸਾਰੇ ਉਹ ਤੇ ਕਹਿੰਦੇ ਸਾਨੂੰ ਮੰਨੋ ਮੁੱਖ ਮੰਤਰੀ ਕਿੱਦਾਂ ਮੰਨ ਲਈਏ ਜਿਸ ਬੰਦੇ ਨੂੰ ਇਹ ਮੰਨਣ ਨਾ ਮੰਨਣ ਪਰ ਮੈਂ ਨੀ ਮੰਨਦੀ ਉਹਨਾਂ ਲੋਕਾਂ ਨੂੰ ਅੱਗੇ ਲਾਇਆ ਜਿਹੜੇ ਕਿ ਸਮੈਕਾਂ ਨਾਲ ਸੰਬੰਧਿਤ ਹੈ ਜਿਹੜੇ ਕਿ ਗੈਂਗਸਟਰਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ ਕੇਵਲ ਪੈਸਾ ਕਮਾਇਆ ਲਾਂਤਾਂ ਖੱਟੀਆਂ ਉਹ ਲੋਕਾਂ ਨੂੰ ਅੱਜ ਲੀਡਰ ਬਣਾ ਕੇ ਅੱਗੇ ਲਾਇਆ ਹੋਇਆ ਜਿਹੜਾ ਤੁਹਾਨੂੰ ਮੰਨਦਾ ਨਹੀਂ ਉਹਦੀਆਂ ਫੋਟੋ ਲਾ ਦਿੰਦੇ ਹੋ ਬੀਬੀ ਸਤਵੰਤ ਕੌਰ ਉਹ ਕਹਿੰਦੀ ਮੈਂ ਤੁਹਾਡਾ ਹਿੱਸਾ ਹੀ ਨਹੀਂ ਤੇ ਕਦ ਨੀ ਲਾਉਣੇ ਉੱਥੇ ਫੋਟੋ ਤੇ ਜਗੀਰ ਕੌਰ ਤੁਹਾਡੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਇਹਨੂੰ ਅਕਸੈਪਟ ਹੀ ਨਹੀਂ ਕਰਦੇ ਸਾਰਾ ਹੀ ਪਰਿਵਾਰ ਜਿਹੜਾ ਸਰਦਾਰ ਤਰਸੇਮ ਸਿੰਘ ਜੀ ਦਾ ਪੂਰਾ ਤਰਸੇਮ ਸਿੰਘ ਦਾ ਪਰਿਵਾਰ ਉੱਥੇ ਡਿੰਪੇ ਨੂੰ ਵੋਟਾਂ ਪਵਾ ਰਿਹਾ ਸੀ ਵਰਕਰੀ ਕਰ ਰਿਹਾ ਸੀ ਅੱਜ ਪੰਥ ਦੇ ਮਤੇ ਅੱਜ ਸਿੱਖਾਂ ਨੇ 6 ਜਮਾਤਾਂ ਬਣਾ ਲਈਆਂ 6 ਜਮਾਤਾਂ ਅਕਾਲੀ ਦਲ ਸਿਮਰਨ ਜੀ ਸੇ ਮਾਨ ਅਕਾਲੀ ਦਲ ਵਾਰਸ ਪੰਜਾਬ, ਅਕਾਲੀ ਦਲ ਪੰਥਕ, ਪਤਾ ਨੀ ਕਿਹੜੇ ਕਿਹੜੇ ਅਕਾਲੀ ਦਲ ਬਣ ਗਏ। ਨਾ ਵਾਰਸ ਪੰਜਾਬ ਆਪਣੇ ਆਪ ਨੂੰ ਪੰਥ ਸਮਝਦਾ, ਨਾ ਮਾਨ ਆਪਣੇ ਆਪ ਨੂੰ ਪੰਥ ਸਮਝਦਾ, ਨਾ ਕੋਈ ਹੋਰ ਸਮਝਦਾ, ਕੇਵਲ ਅਸੀਂ ਪੰਥ ਆ ਨਾ। ਅਸੀਂ ਕਾਬਲੀਅਤ ਨੀ ਜਾਣਦੇ, ਜਿਸ ਬੰਦੇ ਦਾ ਰਾਜਨੀਤਿਕ ਪਿਛੋਕੜ ਨੀ ਜਾਣਦੇ, ਜਿਸ ਵਿਅਕਤੀ ਨੇ ਕੋਈ ਪੰਜਾਬ ਲਈ, ਪੰਜਾਬੀਆਂ ਲਈ, ਪੰਥ ਲਈ ਕਦੀ ਦੇਣ ਨਾ ਦਿੱਤੀ ਹੋਵੇ, ਉਹਨੂੰ ਅੱਗੇ ਲਾ ਕੇ ਬਿਠਾ ਦੋ ਕੌਮ ਦੇ। ਚੈਨੀ ਜੀ ਤੋਂ ਬਿਨਾਂ ਹੀ ਮੈਂ ਕਹਿ ਦਿੰਦੀ ਹਾਂ ਸਰਕਾਰ ਦਾ ਹਿੱਸਾ ਬਣਾਂਗੇ। ਤੁਹਾਨੂੰ ਤਾਕਤ ਚਾਹੀਦੀ ਹੈ ਨਾ, ਪਾਵਰ ਚਾਹੀਦੀ ਹੈ ਨਾ। ਅੱਜ ਇਲਾਜ ਨਹੀਂ ਹੋਏਗਾ, ਜਿੱਤ ਜਾਵਾਂਗੇ, 15 ਜਿੱਤੀਏ, 20 ਜਿੱਤੀਏ, 25 ਜਿੱਤੀਏ, ਬਾਅਦ ਚ ਅਸੀਂ ਅਲਾਇੰਸ ਕਰ ਲਾਂਗੇ
0: ਜੀ। ਦੋਸਤੋ, ਇਹ ਸੀ ਬੀਬੀ ਜਗੀਰ ਕੌਰ ਹੁਣਾਂ ਦੀ ਦਿਲ ਨੂੰ ਟੁੰਮਣ ਵਾਲੀ ਤੇ ਸੱਚੀਆਂ ਗੱਲਾਂ ਦੀ ਗੱਲਬਾਤ। ਤੇ ਅੱਗੇ ਆਪਾਂ ਵੱਧਦੇ ਹਾਂ, ਇਸੇ ਮੁੱਦਿਆਂ ਨੂੰ ਅੱਗੇ ਵਧਾਉਂਦੇ ਹਾਂ ਤੇ ਆਪਣੇ ਨਾਲ ਸੁਰਿੰਦਰ ਕੁਮਾਰ ਜੀ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਇੱਕ ਮੁੱਦਾ ਉਹਨਾਂ ਨਾਲ ਡਿਸਕਸ ਕਰਾਂਗੇ ਤੇ ਉਸ ਤੋਂ ਪਹਿਲਾਂ ਸੱਦਾ ਪੱਤਰ ਦਿੰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਆਓ ਜੀ।
2: ਹਾਲ ਚਾਲ ਠੀਕ ਹੈ ਜੀ
0: ਜੀ।
2: ਤੇ ਮੈਨੂੰ ਲੱਗਦਾ ਤੁਸੀਂ ਮੇਰੀ ਆਵਾਜ਼ ਮਿਊਟ ਕੀਤੀ ਹੁੰਦੀ ਪਹਿਲਾਂ। ਉਹ ਬੀਬੀ ਜਗੀਰ ਕੌਰ ਵਾਲੀ ਨਾ ਜੀ, ਆਵਾਜ਼ ਬਹੁਤ ਘੱਟ ਆ ਰਹੀ ਸੀ ਜੀ, ਮੈਂ ਤਾਂ ਕਰਕੇ ਬਾਰ ਕੀਤਾ ਵੀ ਸੀ ਰਿਕੁਐਸਟ
0: ਜੀ,
2: ਤੇ ਉਹ ਥੋੜੀ ਤੰਗ ਹੀ ਆ ਰਹੀ ਸੀ। ਚਲੋ ਬਾਅਦ ਦੇ ਵਿੱਚ ਜਿਹੜਾ ਹੈਗਾ ਆਡੀਓ ਸੀ ਸੁਣਿਆ ਜਾ ਸਕਦਾ। ਹਾਂਜੀ ਚਲੋ
0: ਠੀਕ ਹੈ ਜੀ।
2: ਤੇ ਐਨੀਵੇ ਜੀ, ਅੱਜ ਨਾ ਜੀ ਸਾਡੇ ਨਾਲ ਜੁੜੇ ਆ ਸੁਰਿੰਦਰ ਕੁਮਾਰ ਪੱਡਾ ਜੀ। ਇਹਨਾਂ ਦੀ ਸਮੱਸਿਆ ਇਹ, ਵੈਸੇ ਮੈਨੂੰ ਆਪਣੀ ਦੱਸ ਗਏ ਹੈਗੇ, ਮੈਂ ਐਕਸਪਲੇਨ ਕਰ ਦੂੰਗਾ। ਪਹਿਲਾਂ ਇਹਨਾਂ ਦੀ ਜ਼ਬਾਨੀ ਜਿਹੜੀ ਆ, ਇਹਨਾਂ ਦੀ ਗੱਲ ਲੈ ਲਓ, ਫਿਰ ਇਹਨਾਂ ਤੋਂ ਫਿਰ ਆਫ ਲੈ ਕੇ ਤੇ ਬਾਅਦ ਦੇ ਵਿੱਚ ਮੈਂ ਇਹਨਾਂ ਦੀ ਡਿਟੇਲ ਦੱਸ ਦਿਆਂਗਾ ਜੀ।
0: ਜੀ ਜ਼ਰੂਰ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਸੁਰਿੰਦਰ ਜੀ।
3: ਹਾਂਜੀ ਸਰ, ਨਮਸਕਾਰ ਜੀ।
0: ਸਰ ਨਮਸਕਾਰ ਜੀ, ਜੀਆਂ ਨੂੰ ਜੀ। ਸਰ ਜੀ, ਕੀ ਹਾਲ ਚਾਲ ਨੇ?
3: ਸਾਡੇ ਪਿੰਡ ਦੀ ਕੁਛ ਜ਼ਮੀਨ ਹੈ ਜਿਹੜੀ ਹੈ, ਪਹਿਲੇ ਵੀ ਬੋਲੀ ਹੁੰਦੀ ਸੀ ਤੇ ਹੁਣ ਵੀ ਉਹਨਾਂ ਨੇ ਨਾ ਪੰਚਾਇਤ ਦੀ ਜ਼ਮੀਨ ਦੀ ਬੋਲੀ ਕੀਤੀ ਸਰਪੰਚ ਸਾਹਿਬ ਨੇ
0: ਜੀ।
3: ਉਹ ਪਹਿਲੇ ਹੁੰਦੀ ਸੀਗੀ ਇੱਕ ਸਾਲ ਲਈ
0: ਜੀ।
3: ਉਹਦੇ ਵਿੱਚ ਸਾਡੇ ਜਿੰਨੇ ਵੀ ਠੇਕੇਦਾਰ ਆਉਂਦੇ ਜਾਂ ਸਾਡੇ ਭਾਈਵਾਲ ਆਉਂਦੇ ਸੀ, ਉਹ ਲੋਕੀ ਉਹਦੇ ਚ ਫਸਲ ਬੀਜਦੇ ਸੀ ਜਾਂ ਮੂੰਗਫਲੀ ਜਾਂ ਜੋ ਵੀ ਕਰਨਾ ਹੁੰਦਾ ਸੀ ਬੀਜਦੇ ਇੱਕ ਸਾਲ ਲਈ
0: ਜੀ,
3: ਤੇ ਹਰ ਸਾਲ ਬੋਲੀ ਕੀਤੀ ਜਾਂਦੀ ਸੀ
0: ਜੀ।
3: ਪਰ ਹੁਣ ਪੰਚਾਇਤ ਨੇ ਥੋੜਾ ਇੱਕ ਨਵਾਂ ਕਾਨੂੰਨ ਕੱਢਦਾ ਕਿ ਇਹਨਾਂ ਨੇ ਐਸਪੀ ਬੋਲੀ ਕਰਤੀ 3 ਸਾਲ ਲਈ।
0: ਅੱਛਾ ਜੀ।
3: ਉਹ ਜ਼ਮੀਨ ਜਿਹੜੀ ਵਾਹੀ ਯੋਗ ਜ਼ਮੀਨ ਹੈ, ਕਿਉਂਕਿ ਉਹ ਜਗ੍ਹਾ ਤਾਂ ਪੰਚਾਇਤ ਦੀ ਸੀਗੀ, ਪਰ ਜਿਹੜੀ ਉਹ ਵਾਹੀ ਯੋਗ ਬਣਾਈ ਉਹ ਤਾਂ ਸਾਡੇ ਲੋਕਾਂ ਨੇ ਬਣਾਈ ਨਾ, ਆਪਣੇ ਲੋਕਾਂ ਨੇ ਕਿਰਤ ਕਰਕੇ, ਆਪਣੀ ਮਿਹਨਤ ਕਰਕੇ ਸਾਰਿਆਂ ਨੇ
0: ਜੀ।
3: ਤੇ ਉਹ 3 ਸਾਲ ਦੇ ਕਰਤੇ ਸਰ, ਉਹਨਾਂ ਨੇ ਕੀਤਾ ਕਿ ਜਿਹੜੇ ਠੇਕੇਦਾਰ ਹੈਗੇ ਉਹਨਾਂ ਨੇ ਮੌਕੇ ਤੇ ਹੁਣ ਉਹ ਲਾਤੀ ਉੱਥੇ ਸਫੇਦੇ ਦੇ ਬੂਟੇ।
0: ਅੱਛਾ ਜੀ, ਉੱਪਰੋਂ ਹੋਰ ਇੱਕ ਸਫੇਦੇ ਦੇ ਬੂਟੇ ਲਾਤੇ ਜੀ। ਵੈਸੇ ਉਹ ਫਸਲ ਤੇ ਲੈ ਨਹੀਂ ਗਿਆ ਜ਼ਮੀਨ ਦੇ
3: ਸਰ? ਫਸਲ ਦੇ ਵਿੱਚ ਤਾਂ ਆਪਾਂ ਫਸਲ ਦੇ ਵਿੱਚ ਤਾਂ ਇਹ ਨੀ ਲਾਉਂਦੇ ਹੈਗੇ, ਕਿਉਂਕਿ ਜਿਹੜਾ ਸਵੇਦੇ ਦਾ ਬੂਟਾ ਹੈਗਾ ਸਰ, ਇਹ ਤਾਂ 5 ਸਾਲ ਲਈ ਆਣਾ ਸੀ ਨਾ, 5 ਸਾਲ ਤੋਂ ਘੱਟ ਤਾਂ ਹੁੰਦਾ ਹੀ ਨਹੀਂ।
0: ਹਾਂਜੀ ਹਾਂਜੀ ਬਿਲਕੁਲ ਜੀ।
3: ਕਰਪਸ਼ਨ ਕਰਨ ਦੀ ਨੀਅਤ ਨਾਲ ਉਹਨਾਂ ਦਾ ਜਾਂ ਨਿਆਇ ਕਬਜ਼ਾ ਕਰਨ ਦੀ ਨੀਅਤ ਨਾਲ ਉਹਨਾਂ ਨੇ ਨਵਾਂ ਟ੍ਰੈਂਡ ਕੀਤਾ ਕਿ 3 ਸਾਲ ਲਈ ਬੋਲੀ ਕਰਤੀ ਪੰਚਾਇਤ ਨੇ
0: ਜੀ।
3: ਤੇ ਉਹਨਾਂ ਕੋਲ ਉਹਨਾਂ ਨੂੰ ਜੇ ਬੂਟੇ ਲਾਏ ਹੈਗੇ ਤਾਂ ਲਾਏ ਦਾ ਪੰਚਾਇਤ ਸਰਪੰਚ ਦੀ ਸਹਿਮਤੀ ਨਾਲ ਹੀ ਹੋਣਗੇ ਜਾਂ ਬੀ ਡੀ ਓ ਸਾਹਿਬ ਨੂੰ ਕੋਈ ਕੀਤਾ ਹੋਊਗਾ ਨਾ ਸਖਤਾ।
0: ਅਜੇ 3 ਪਹਿਲਾਂ ਉਹਨਾਂ ਨੇ ਇੱਕ ਤਾਂ ਐਗਰੀਮੈਂਟ ਤੋੜ ਦਿੱਤਾ, ਸਾਲ ਬਾਈ ਸਾਲ ਹੁੰਦਾ ਉਹ 3 ਸਾਲ ਦਾ ਕਰ ਦਿੱਤਾ, ਦੂਸਰਾ ਫਿਰ ਉਹਦੇ ਵਿੱਚ ਫਸਲੀ ਜ਼ਮੀਨ ਦੇ ਵਿੱਚ ਸਫੇਦੇ ਲਾਤੇ ਜੀ, ਬੂਟੇ ਲਾਤੇ।
3: ਹਾਂਜੀ ਹਾਂਜੀ। ਸਾਨੂੰ ਸਰ ਸਾਨੂੰ ਪ੍ਰੋਬਲਮ ਇਹ ਹੈ ਕਿ ਸਾਡੇ ਲੋਕਾਂ ਨੇ ਇੰਨੀ ਮਿਹਨਤ ਕੀਤੀ, ਲੋਕਾਂ ਨੇ ਵਾਹੀ ਯੋਗ ਜ਼ਮੀਨ ਬਣਾਈ, ਠੀਕ ਹੈ ਜੀ
0: ਜੀ।
3: ਅੱਗੇ ਤੇ ਬੋਲੀ ਜਿਹੜੀ ਸੀਗੀ ਉਹ ਕੁਛ ਮਤਲਬ ਲੱਖਾਂ ਚ ਹੁੰਦੀ ਹੈ, ਐਕੀ ਉਹਨਾਂ ਨੇ ਬੋਲੀ ਜਿਹੜੀ ਹੈਗੀ ਇੰਨੀ ਵਧਾਤੀ ਕਿ ਜਿਹੜਾ ਸਾਡੇ ਵਰਗਾ ਆਮ ਬੰਦਾ ਸੀਗਾ, ਜਿੱਥੇ ਜਿਹੜੀ ਬੋਲੀ 10,000 ਦੀ ਹੁੰਦੀ ਉਹ 50,000 ਦੀ ਲੈ ਕੇ ਚੁੱਕੇ ਉਹ।
0: ਅੱਛਾ ਜੀ, ਮਤਲਬ ਕਿ ਕਿਸੇ ਪੱਲੇ ਪਵੇ ਨਾ ਹੋ ਸਕੇ ਤੋਂ ਜੀ। ਜੀ
3: ਹਾਂ, ਸਾਡੇ ਜਿਹੜੇ ਪਿੰਡ ਦੇ ਲੋਕੀ ਹੈਗੇ ਜਾਂ ਮਾੜੇ ਲੋਕੀ ਹੈਗੇ ਉਹਨਾਂ ਦੇ ਪੱਲੇ ਨਾ ਪਵੇ, ਉਹ ਉਸ ਉਹਦੇ ਵਿੱਚ ਥੋੜੀ ਬੋਲੀ ਮੈਂ ਵੀ ਦਿੱਤੀ ਸੀ ਇੱਕ ਪਲਾਟ ਦੇ ਵਿੱਚ, ਜਿਹਦੀ ਅੱਗੇ 8-7 ਹਜ਼ਾਰ ਦੀ ਹੁੰਦੀ ਸੀਗੀ, ਮੈਂ ਵੀ 50 ਤੱਕ ਤਾਂ ਮੈਂ ਵੀ ਗਿਆ ਫਿਰ, ਮੈਂ ਕਿਹਾ ਇਹਨਾਂ ਦੀ ਇਦਾਂ ਹੀ ਗੱਲੇ ਥੋੜੀ ਕਰਦੇ ਆ ਆਪਾਂ, ਪਰ ਸਾਨੂੰ ਉਹਨਾਂ ਦਾ ਨੇੜੇ ਲੱਗਣ ਨੂੰ ਦਾ ਜੀ।
0: ਤੇ ਤੁਸੀਂ ਹੋਰ ਕਿਤੇ ਸਰਪੰਚ ਤੱਕ ਸਰਪੰਚ ਨਾਲ ਗੱਲ ਨਹੀਂ ਕੀਤੀ ਜਾਂ ਹੋਰ ਕਿਤੇ ਅਪਰੋਚ ਨਹੀਂ ਕੀਤੀ, ਕੋਸ਼ਿਸ਼ ਨਹੀਂ ਕੀਤੀ ਜੀ?
3: ਸਰ ਜਿਹੜੀ ਪੰਚਾਇਤ ਨਾਲ ਗੱਲ ਅਸੀਂ ਕੀਤੀ ਉਹਨਾਂ ਦਾ ਇੱਕੋ ਇੱਕ ਮੁੱਦਾ ਹੈਗਾ ਕਿਉਂਕਿ ਜਿਹੜੀ ਉਹਨਾਂ ਨੇ ਬੋਲੀ ਕੀਤੀ ਹੈਗੀ ਉਹਨੇ ਸੈਂਟਰਮੈਂਟਲ ਪਹਿਲਾਂ ਹੀ ਹੋਈ ਹੋਊਗੀ
0: ਜੀ।
3: ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਜੀ ਵੀ ਪੰਚਾਇਤ ਦੀ ਜ਼ਮੀਨ ਹੈਗੀ ਹੈ ਠੇਕੇਦਾਰਾਂ ਨੂੰ ਆਪਾਂ ਦਿੱਤੀ ਹੈ 3 ਸਾਲ ਲਈ
0: ਜੀ,
3: ਉਹ ਭਾਵੇਂ ਵੇਚਣ ਭਾਵੇਂ ਵੇਚਣ ਭਾਵੇਂ ਬੂਟੇ ਲਾਉਣ ਜਾਂ ਮਰਜ਼ੀ ਜੋ ਮਰਜ਼ੀ ਕਰਨ ਹੈਗੀ ਤਾਂ ਕਾਨੂੰਨ ਦੀ ਉਲੰਘਣਾ ਹੈ ਜੀ ਸਰ।
0: ਨਹੀਂ ਏਦਾਂ ਵੇਚ ਵੀ ਨਹੀਂ ਸਕਦੇ ਜੇ ਪੰਚਾਇਤੀ ਜ਼ਮੀਨ ਤਾਂ ਵੇਚ ਵੀ ਨਹੀਂ ਸਕਦੇ ਜੀ ਉਹ ਤਾਂ।
3: ਉਹ ਸਰ ਉਹਨਾਂ ਦਾ ਉਹਨਾਂ ਨੇ ਮਤਲਬ ਇਹ ਗੱਲ ਕਹੀ ਨਾ ਵੀ ਉਹ ਜੋ ਮਰਜ਼ੀ ਕਰਨ ਜੀ, ਇਹਦਾ ਮਤਲਬ ਤਾਂ ਇਹ ਹੈ ਵੀ ਉਹ ਭਾਵੇਂ ਜਿਹਨੂੰ ਮਰਜ਼ੀ ਅੱਗੇ ਟ੍ਰਾਂਸਫਰ ਕਰਨ ਜੋ ਮਰਜ਼ੀ ਕਰਨ ਉਹਨਾਂ ਦਾ ਇਸ਼ੂ ਇਹ ਹੋ ਗਿਆ ਫਿਰ
0: ਜੀ। ਬਿਲਕੁਲ ਜੀ, ਬਾਕੀ ਪੁੱਛ ਲੈਂਦੇ ਹਾਂ ਸੈਣੀ ਸਾਹਿਬ ਤੋਂ ਕੀ ਹੋ ਸਕਦਾ ਜੀ, ਉਹ ਮਸਲੇ ਤੋਂ ਚੰਗੀ ਤਰ੍ਹਾਂ ਸਮਝਦੇ ਨੇ ਇਹਨੂੰ ਤੇ। ਸੈਣੀ ਸਾਹਿਬ ਹਾਂਜੀ ਕੀ ਕਹਿੰਦੇ ਹੋ ਜੀ ਇਸ ਮਸਲੇ ਦੇ ਉੱਤੇ?
2: ਪਹਿਲਾਂ ਜੀ ਸੁਰਿੰਦਰ ਹੋਣਾ ਦੀ ਗੱਲ ਸੁਣ ਲਓ ਤੁਸੀਂ ਪੂਰੀ, ਫਿਰ ਇਹਨਾਂ ਨੂੰ ਆਫ ਦੇ ਦਿਓ, ਫਿਰ ਮੈਂ ਬਾਕੀ ਗੱਲ ਕਰ ਲਈ।
0: ਜਰੂਰ ਜਰੂਰ ਜੀ ਬਾਕੀ ਪਿੰਡ ਵਾਲੇ ਤੁਹਾਡੇ ਨਾਲ ਨੇ ਸਭ, ਮੈਂ ਉਹ ਵੀ ਇਸ ਚੀਜ਼ ਦੇ ਨਾਲ ਸਹਿਮਤ ਨੀ ਗੇ ਕਿ ਜੋ ਸਰਪੰਚ ਨੇ
3: ਕੀਤਾ? ਸਰ ਸਾਡੇ ਨਾਲ ਕਾਫੀ ਬੰਦੇ ਸਾਡੇ ਨਾਲ ਹੈਗੇ, ਮੇਰੇ ਕੋਲ ਬੈਠੇ ਸਾਡੇ ਕੁਛ ਬੰਦੇ ਸਾਡੇ ਕੋਲ ਮੇਰੇ ਕੋਲ ਬੈਠੇ ਵੀ ਹੈਗੇ ਆ
0: ਜੀ। ਜਦੋਂ ਉਦੋਂ ਪੰਚਾਇਤ ਦੇ ਵਿਚ ਬੈਠੇ ਸੀਗੇ ਐਗਰੀਮੈਂਟ ਕੀਤਾ ਗਿਆ ਜੀ, ਉਦੋਂ ਮਤਲਬ ਕਿ ਪਿੰਡ ਦੇ ਲੋਕ ਉੱਥੇ ਮੌਜੂਦ ਸੀ ਕਿ ਸਿਰਫ ਸਰਪੰਚ ਪੰਚ ਜਾਂ ਜਿਹਨਾਂ ਨੇ ਲਈ ਆ ਠੇਕੇ ਤੇ ਉਹ ਹੀ ਮੌਜੂਦ ਸਨ?
3: ਸਰ ਉਹਲੇ ਸਿਰਫ ਬੋਲੀ ਦੇਣ ਵਾਲੇ ਬੰਦੇ ਹਾਜ਼ਰ ਸੀਗੇ, ਜਿਹਨਾਂ ਬੋਲੀ ਦੇਣੀ ਸੀ ਜਾਂ ਹੋਰ ਪੰਜ ਚਾਰ ਬੰਦੇ ਹਾਜ਼ਰ ਸੀਗੇ, ਠੀਕ ਨੀ। ਉਹਨੇ ਮਤਲਬ ਜਿਹੜੀ ਸਾਡੇ ਪਿੰਡ ਦੀਆਂ ਸ਼ਰਤਾਂ ਸੀਗੀਆਂ ਨਾ ਪਹਿਲੇ ਸੀਗੀਆਂ, ਮਤਲਬ ਜੋ ਬੋਲੀ ਮਤਲਬ ਪਹਿਲੇ ਹਿਸਾਬ ਨਾਲ ਫਸਲ ਬੀਜੀ ਜਾਂਦੀ ਹੈ ਉਸ ਹਿਸਾਬ ਨਾਲ ਇਹਨਾਂ ਲੋਕਾਂ ਨੂੰ ਦੱਸਿਆ ਅਸੀਂ ਬੋਲੀ ਕਰ ਰਹੇ ਹਾਂ, ਪਰ ਉਹਦੇ ਚ ਇਹ ਨੀ ਨਾ ਪਾਇਆ ਮਤੇ ਦੇ ਵਿੱਚ ਕਿ ਅਸੀਂ ਬੋਲੀ ਜਿਹੜੀ ਹੈਗੀ ਹੈ 3 ਸਾਲ ਦੇ ਰਹੇ ਹਾਂ, ਬੂਟੇ ਲਵਾਉਣੇ ਹੈਗੇ, ਇਹ ਗੱਲ ਕਲੀਅਰ ਹੈ। ਹਾਂ ਇਹ ਗੱਲ ਇਹਨੇ ਕਲੀਅਰ ਕੀਤੀ ਇਹਨਾਂ ਨੇ।
0: ਠੀਕ ਹੈ ਜੀ, ਠੀਕ ਹੈ ਜੀ ਜੀ ਜੀ ਸੈਣੀ ਸਾਹਿਬ
2: ਗੱਲ ਇਸ ਤਰ੍ਹਾਂ ਹੈਗੀ ਨਾ ਜੀ, ਪਹਿਲਾਂ ਤਾਂ ਸਰਪੰਚ ਦੇ ਪੰਚਾਇਤ ਦੇ ਪਾਰਟ ਤੇ ਮੈਲਾ ਫਾਈਡ ਆ ਜੀ, ਪੰਚਾਇਤ ਦੀ ਜ਼ਮੀਨ ਜਿਹੜੀ ਆ ਸਿਰਫ 1 ਸਾਲ ਲਈ ਬੋਲੀ ਤੇ ਦਿੱਤੀ ਜਾ ਸਕਦੀ ਆ ਜੀ। ਹੁਣ ਇਹਨਾਂ ਨੇ ਅੱਜ ਹੀ ਜਿਹੜਾ ਇਹ ਅਗਲੇ ਸਾਲ ਦਾ ਰੇਟ ਕਿੱਦਾਂ ਅਸੈਸ ਕਰ ਲਿਆ ਜੀ, ਹੋ ਸਕਦਾ ਇਸ ਠੇਕੇਦਾਰ ਨਾਲੋਂ ਵੱਧ ਜਿਹੜਾ ਹੈਗਾ ਆ ਬੋਲੀ ਦੇਣ ਵਾਲਾ ਅਗਲੇ ਸਾਲ ਮੌਜੂਦ ਹੁੰਦਾ ਜੀ। ਬੋਲੀ ਦਾ ਤਾਂ ਮਤਲਬ ਇਹ ਹੁੰਦਾ ਹਾਂਜੀ, ਬੋਲੀ ਦਾ ਤਾਂ ਮਤਲਬ ਇਹ ਹੈ ਨਾ ਜੀ ਕਿ ਉਸ ਵੇਲੇ ਜਿਹੜਾ ਆ ਬੰਦਾ ਜਿਹੜਾ ਆ ਹਾਈਐਸਟ ਬੁੱਕ ਜਿਹੜੀ ਆ ਬਿੱਡ ਦਿੰਦਾ ਆ, ਹੈ ਜੀ, ਤੇ ਵੱਧ ਤੋਂ ਵੱਧ ਪੈਸੇ ਦੇਣ ਵਾਲਾ ਬੰਦਾ ਜਿਹੜਾ ਹੈਗਾ ਆ ਉਹਦੇ ਨਾਂ ਤੇ ਇਹ ਚੀਜ਼ ਜਿਹੜੀ ਆ ਅਲੋਟ ਕਰ ਦਿੱਤੀ ਜਾਂਦੀ ਆ ਜੀ। ਹੁਣ ਇਹਨਾਂ ਨੇ ਕਿੱਦਾਂ ਇਮੇਜਿਨ ਕਰ ਲਿਆ ਆ ਕਿ 2026 ਦੇ ਵਿੱਚ ਜੇ ਕਿਸੇ ਨੇ ਬੋਲੀ ਇੰਨੀ ਦਿੱਤੀ ਆ ਤੇ 27 ਦੇ ਵਿੱਚ ਜਿਹੜਾ ਹੈਗਾ ਆ ਉਹ ਬੋਲੀ ਨਹੀਂ ਦੇ ਸਕਦਾ, ਹੋਰ ਕੋਈ ਬੋਲੀ ਨਹੀਂ ਦੇਗਾ ਇੰਨੀ
0: ਜੀ।
2: ਦੂਜਾ ਇਹ ਆ ਕਿ 3 ਸਾਲ ਦੀ ਬੋਲੀ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਹੀ ਇਲੀਗਲ ਆ ਜੀ
0: ਜੀ।
2: ਫੇਰ ਉਹਦੇ ਤੇ ਫਸਲ ਜਿਹੜੀ ਹੁੰਦੀ ਆ ਫਸਲ ਤਾਂ ਆਉਣੀ ਆ, ਉਹਨੇ ਸਾਲ ਭਰ ਬੋਲੀ ਤੇ ਲੈਣੀ ਆ ਤੇ ਸਾਲ ਬਾਅਦ ਜਿਹੜੀ ਹੈਗੀ ਆ ਉਹਨੇ ਆਪਣੇ ਵਿਹਲਾ ਕਰਕੇ ਤੇ ਦੇ ਦੇਣਾ, ਭਾਵਾਂ ਇਹੀ ਬੰਦਾ ਲੈ ਲਵੇ ਪਰ ਬੋਲੀ ਦੁਬਾਰਾ ਹੋਣੀ ਹੈਗੀ ਆ ਜੀ, ਜਿੱਦਾਂ ਮਰਜ਼ੀ ਆ ਉਹ ਮੌਕੇ ਦੇ ਉੱਤੇ ਦੇਖਣਾ ਆ। ਇਹ ਹੋ ਸਕਦਾ ਇਹ ਤੋਂ ਰੇਟ ਘੱਟ ਵੀ ਜਾਵੇ, ਇਹ ਹੋ ਸਕਦਾ ਰੇਟ ਵੱਧ ਵੀ ਜਾਵੇ।
0: ਨਾਲੇ ਇੱਕ ਕਾਰਨ ਹੋਰ ਆ ਸੈਣੀ ਸਾਹਿਬ, ਜਿੱਦਾਂ ਕਿ ਜ਼ਮੀਨ ਪੱਧਰੀ ਆ ਜਾਂ ਬਹੁਤ ਕਹਿ ਲੋ ਖਸਤਾ ਕਹਿ ਸਕਦੇ ਆ, ਮਤਲਬ ਕਿ ਜਦੋਂ ਉਹਦੇ ਵਿੱਚ ਦਰਖਤ ਹੋਣਗੇ ਫਿਰ ਜੜਾਂ ਫੈਲਣਗੀਆਂ, ਫਿਰ ਉਹ ਜੜਾਂ ਤਾਂ ਪੌਦੇ ਵੱਢ ਵੀ ਲਏ ਤਾਂ ਜੜਾਂ ਕੌਣ ਕੱਢੇਗਾ ਜੀ ਫਿਰ?
2: ਬਿਲਕੁਲ ਤੁਹਾਡੀ ਗੱਲ ਠੀਕ ਆ, ਬੂਟੇ ਲਾ ਹੀ ਨੀ ਸਕਦੇ ਹੈਗਾ ਜੀ, ਬੂਟੇ ਦੀ ਤਾਂ ਉਮਰ 5 ਸਾਲ ਆ ਜੀ
0: ਜੀ,
2: ਠੀਕ ਹੈ ਨਾ ਜੀ। ਇਸ ਕਰਕੇ ਜਿਹੜਾ ਹੈਗਾ ਇਹ ਮੈਲਾਫਾਈਡ ਇੰਟੈਂਸ਼ਨ ਹੈਗੀ ਆ ਵੀ ਇਹ ਤਾਂ ਇਹ ਆ ਵੀ ਹਾਂਜੀ ਜੋ ਗ੍ਰਾਹ ਹੁੰਦਾ ਆ ਵੀ ਇਸ ਪੰਚਾਇਤ ਦਾ ਜਿਹੜਾ ਟਨਿਊਰ ਆ ਜਾਂ ਇਸ ਸਰਕਾਰ ਦਾ ਟਨਿਊਰ ਆ, ਬਿਹਤਰ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਬੋਲੀ ਆ ਇਹਨੂੰ ਬੋਲੀ ਨੂੰ ਰੱਦ ਕਰਵਾਇਆ ਕੀਤਾ ਜਾਵੇ ਜਾਂ ਠੇਕੇਦਾਰ ਦੇ ਖਿਲਾਫ਼ ਜਿਹੜਾ ਹੈਗਾ ਆ ਉਹ ਐਪਲੀਕੇਸ਼ਨ DC ਸਾਹਿਬ ਤੇ ਦਿੱਤੀ ਜਾਵੇ। DC ਸਾਹਿਬ ਆ ਜਾਏਗਾ, ਉਹ 5 ਫੈਤੇ ਦੇ ਦਰਖਤ ਕਿੱਦਾਂ ਲਗਾ ਸਕਦੇ ਹੈਗੇ, ਇਹ ਤਾਂ ਲੈਂਡ ਨੂੰ ਉਸੇ ਨੂੰ ਕਲਟੀਵੇਟ ਕਰਨਗੇ ਤੇ ਉਹਦੇ ਤੇ ਕਿਉਂਕਿ ਜਿਹੜੀ ਵਾਹੀ ਯੋਗ ਜ਼ਮੀਨ ਹੈਗੀ ਆ ਇਹ ਤੋਂ ਇਹ ਫਸਲ ਤਾਂ ਲੈ ਸਕਦੇ ਆ
0: ਜੀ।
2: ਦੂਜਾ ਇਹ ਆ ਕਿ ਇਹ ਮੈਲਾਫਾਈਡ ਇੰਟੈਂਸ਼ਨ ਇਸ ਕਰਕੇ ਹੈਗੀ ਆ ਕਿ ਉਹਨਾਂ ਨੇ ਇਹ ਮਤਲਬ ਜਿਹੜਾ ਜਦੋਂ ਵੀ ਇਹ ਲੈਂਡ ਮਾਫੀਆ ਜਿਹੜਾ ਹੈ ਕੰਮ ਕਰਦਾ ਇਸੇ ਤਰੀਕੇ ਨਾਲ ਕਰਦਾ ਕਿ ਇਹ ਬਾਕੀਆਂ ਨੂੰ ਨਾ ਪਹਿਲਾਂ ਜਿਹੜੀ ਹੈਗੀ ਆ ਉਹਨੂੰ ਬੋਲੀ ਨੂੰ ਚਾਕੀ ਇੰਨਾ ਦਿੰਦਾ ਹੈਗਾ ਤਾਂ ਕਿ ਜਿਹੜੇ ਲੋਕਲ ਜਿਹੜੇ ਬੰਦੇ ਆ ਜਿਹਨਾਂ ਨੇ ਉਹਨੂੰ ਵਾਹੀਯੋਗ ਜ਼ਮੀਨ ਨੂੰ ਬਣਾਇਆ ਆ
0: ਜੀ,
2: ਕਿਉਂਕਿ ਇਹਨਾਂ ਦੇ ਪਿੰਡ ਜਿਹੜੇ ਹੈਗੇ ਨਾ ਜੀ ਇਹ ਕੰਢੀ ਦੇ ਵਿੱਚ ਪੈਂਦੇ ਆ ਜੀ, ਸੈਮੀ ਹਿੱਲੀ ਏਰੀਆ ਆ ਜਾਂਦਾ, ਵਿੱਚ ਪੱਥਰ ਆ ਜਾਂਦਾ ਜਾਂ ਇਸ ਤਰੀਕੇ ਨਾਲ, ਉੱਥੇ ਜਿਹੜੀਆਂ ਜ਼ਮੀਨਾਂ ਵਾਹੀਯੋਗ ਬਣੀਆਂ ਆ ਉਹ ਬਹੁਤ ਲੋਕਾਂ ਨੇ ਮਿਹਨਤ ਨਾਲ ਬਣਾਈਆਂ ਆਈਆਂ ਜੀ।
0: ਬਿਲਕੁਲ ਜੀ,
2: ਅੱਜ ਹੁਣ ਕੀ ਹੈਗਾ ਆ ਵੀ ਉਹਨਾਂ ਨੂੰ ਦੁੱਖ ਇਸ ਚੀਜ਼ ਦਾ, ਇੱਕ ਤਾਂ ਤਿੰਨ ਸਾਲ ਵਾਸਤੇ ਬੋਲੀ ਤੇ ਦੇ ਦਿੱਤੀ, ਅਗਲੇ ਨੂੰ ਜਿਹਨੂੰ 3 ਸਾਲ ਲਈ ਦਿੱਤੀ ਉਹ ਤਾਂ ਜਿਹੜਾ ਮਿੜੀ ਭੁਗਤਨਾ ਸਰਪੰਚ ਦੀ ਨਾਲ ਲੈ ਗਿਆ 3 ਸਾਲ ਲਈ, ਪਰ ਉਹ ਕੰਮ ਕਰ ਰਿਹਾ ਆ ਉੱਥੇ 5 ਸਾਲ ਵਾਲਾ,
0: ਹਾਂਜੀ,
2: ਤੇ ਇਸ ਕਰਕੇ ਜਿਹੜਾ ਇਟ ਮੀਨਸ 2 ਸਾਲ ਤਾਂ ਜਿਹੜਾ ਹੈਗਾ ਆ ਉਹ ਇਲੀਗਲ ਜਿਹੜਾ ਆ ਰੱਖੂਗਾ ਹੀ ਰੱਖੂਗਾ ਜਿੱਦਾਂ ਮਰਜ਼ੀ ਰੱਖੇ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਸਾਰੀ ਆਪਣੀ ਫਸਲ ਲੈ ਕੇ ਆ ਜਾਊਗਾ, ਨਾ ਸਰਕਾਰ ਦੇ ਪੱਲੇ ਕੁਛ ਪੈਣਾ ਨਾ ਲੋਕਾਂ ਦੇ ਪੱਲੇ ਕੁਛ ਪੈਣਾ,
0: ਜ਼ਮੀਨ ਦੀ ਹਾਲਤ ਵੀ ਲੋਕੀ ਹਾਲਤ ਚ ਵਾਪਸ ਵੀ ਨਹੀਂ ਨਾ ਕਰਨੀ ਫਿਰ ਉਸ ਚੀਜ਼ ਵਿੱਚ, ਬਿਲਕੁਲ
2: ਲੋਕਾਂ ਦਾ ਰਾਈਟ ਟੂ ਓਬਟੇਨ ਦਾ ਜਿਹੜਾ ਹੈਗਾ ਆ ਲੈਂਡ ਔਨ ਆਕਸ਼ਨ ਜਿਹੜੀ ਆ ਨਾ ਜੀ, ਵੀ ਹਾਂਜੀ ਬੋਲੀ ਤੇ ਲੈਣ ਦਾ ਜਿਹੜਾ ਅਧਿਕਾਰ ਆ ਅਗਲੇ ਸਾਲ ਦਾ, ਅਗਲੇ 5 ਸਾਲਾਂ ਦਾ ਮਰ ਜਾਣਾ ਜੀ, ਨਾ 5 ਸਾਲ ਜਿਹੜਾ ਹੈਗਾ ਉਹ ਆਪਣੇ ਫਾਇਦੇ ਚੱਕੇ ਤੇ ਨਾ ਬੋਲੀ ਤੇ ਚੜੇ, ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ, ਬਟ ਇਹਦੇ ਵਿੱਚ ਏਦਾਂ ਹੈਗਾ ਆ ਇਹਨਾਂ ਨੂੰ ਇੱਕ ਸਰਪੰਚ ਨੂੰ ਵੀ ਜਿਹੜੀ ਹੈਗੀ ਐਪਲੀਕੇਸ਼ਨ ਜਿਹੜੀ ਆ ਲਿਖ ਕੇ ਦੇ ਦੇਣੀ ਚਾਹੀਦੀ ਆ, ਉਹਦਾ ਨੰਬਰ ਪਵਾ ਕੇ ਰੱਖ ਲੈਣੇ, ਹਾਂਜੀ ਉਹ ਦਰਖਾਸਤ ਦੇ ਕੇ ਚਾਹੇ ਭਾਵੇਂ ਰਜਿਸਟਰਡ ਕਰਨ ਵੀ ਜਿਹਦੇ ਨਾਲ ਪਤਾ ਲੱਗੇ ਕਿ ਸਰਪੰਚ ਨੂੰ ਲਿਖਿਆ ਆ, ਤੇ ਫਿਰ ਮੁੜ ਕੇ ਡਾਇਰੈਕਟਰ ਪੰਚਾਇਤ ਤੇ ਜਿਹੜਾ ਆ ਉਹ ਸਰਪੰਚ ਦੇ ਖਿਲਾਫ਼ ਵੀ ਹਾਂਜੀ ਮੂਵ ਕੀਤਾ ਜਾ ਸਕਦਾ ਆ। ਬਾਕੀ ਇਹੋ ਜਿਹੇ ਕੰਮ ਸਰ ਜਿਹੜੇ ਹੈਗੇ ਆ ਇਹ ਲੋਕਲ ਜਿਹੜੇ ਹੈਗੇ ਵਿਧਾਇਕ ਉਹਨਾਂ ਦੀ ਸ਼ਹਿਤ ਹੀ ਹੁੰਦੇ ਆ, ਉਦਾਂ ਅਦਰਵਾਈਜ਼ ਨਹੀਂ ਕਰ ਸਕਦਾ ਕੋਈ, ਤੇ ਕਾਨੂੰਨ ਦੇ ਰਸਤੇ ਖੁੱਲੇ ਹੈਗੇ ਜੀ ਇਹਨਾਂ ਵਾਸਤੇ। ਬਾਕੀ ਅਸੀਂ ਤਾਂ ਆਪਣੇ ਲੈਵਲ ਤੇ ਜਿਹੜਾ ਇਹਨਾਂ ਨੂੰ ਯਕੀਨ ਤੋੜੇ ਆ, ਤੇ ਦੂਜੇ ਚੌਥੇ ਇਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਮਤਲਬ ਸਾਂਝੀ ਕਰਦੇ ਰਵਾਂਗੇ ਜੀ,
0: ਜਰੂਰ ਜੀ।
2: ਤੇ ਹਾਂਜੀ
0: ਅਪਰੋਚ ਕਰਨ, ਉੱਥੇ ਤੱਕ ਪਹੁੰਚ ਕਰਨ, ਦਰਖਾਸਤ ਦੇਣ ਉਹਨਾਂ ਨੂੰ ਕਿ ਅਸੀਂ ਸਹਿਮਤ ਨਹੀਂ ਇਸ ਚੀਜ਼ ਦੇ ਨਾਲ, ਤੇ
2: ਦੱਸ ਦੇਣ ਅਸੀਂ ਨਾਲ ਵਿੱਚ ਤੁਸੀਂ ਵੀ ਲਿਉਟਣਾ ਜੀ, ਜਾਂ ਤੁਸੀਂ ਇੱਕ ਕੰਮ ਗਲਤ ਕੀਤਾ ਹੈ, 1 ਸਾਲ ਤੋਂ ਵੱਧਦੀ ਬੋਲੀ ਤੁਸੀਂ ਕਰ ਨਹੀਂ ਸੀ ਸਕਦੇ, ਤੁਸੀਂ 3 ਸਾਲ ਦੀ ਕਿੱਦਾਂ ਦੇ ਸਕਦੇ ਹੈਗੇ ਜੀ,
0: ਜੇ ਉਹ ਐਕਸ਼ਨ ਨਹੀਂ ਕਰਦੇ ਤਾਂ ਫਿਰ ਡੀਸੀ ਆਫਿਸ ਜਾਣ,
2: ਫਿਰ ਅੱਗੇ ਹੈਗਾ ਹੈ ਜੀ ਜਿੱਦਾਂ ਮਰਜ਼ੀ ਰਸਤੇ ਹੈਗੇ ਆ ਜੀ, ਫਿਰ ਤਾਂ ਇਹ ਹੀ ਆ ਨਾ ਜੀ।
0: ਬਿਲਕੁਲ,
2: ਬਾਕੀ ਇਹ ਕਿ ਮੀਡੀਆ ਦੇ ਵਿੱਚ ਜਿੰਨਾ ਹੋ ਸਕੇਗਾ ਮੀਡੀਆ ਦਾ ਯੋਗਦਾਨ, ਬਾਕੀ ਜਿਹੜਾ ਹੈ ਜਦੋਂ ਮੀਡੀਆ ਦੀ ਗੱਲ ਮੀਡੀਆ ਚ ਆਉਂਦੀ ਹੈਗੀ ਆ ਤੇ ਫਿਰ ਅਫਸਰਸ਼ਾਹੀ ਵੀ ਜਿਹੜੀ ਆ ਥੋੜਾ ਹੈਲਦੀ ਜ਼ਰੂਰ ਹੈ ਜੀ।
0: ਬਿਲਕੁਲ ਜੀ, ਬਿਲਕੁਲ
2: ਜੀ ਸਰ, ਹਾਂਜੀ
0: ਜੀ। ਆਪਣੇ ਸੁਰਿੰਦਰ ਜੀ ਕੁਝ ਹੋਰ ਕਹਿਣਾ ਚਾਹੋਗੇ ਜੀ, ਕੋਈ ਹੋਰ ਸਵਾਲ ਹੋਵੇ ਇਹਦੇ ਬਾਰੇ?
3: ਸਰ ਆਪਾਂ ਜਿਹੜੀ ਗੱਲ ਸਰਪੰਚ ਸਾਹਿਬ ਦੀ ਕਰਦੇ ਆ ਨਾ ਆਪਾਂ,
4: ਹਾਂਜੀ
3: ਸਰਪੰਚ ਸਾਹਿਬ ਨੂੰ ਆਪਾਂ ਪਹਿਲੇ ਜਦੋਂ ਉਹਨੇ ਬੋਲੀ ਕੀਤੀ ਆਪਾਂ ਪਹਿਲੇ ਬੇਨਤੀ ਕੀਤੀ, ਆਪਾਂ ਹੁਣ ਫਿਰ ਬਾਅਦ ਜੀ ਬੇਨਤੀ ਕੀਤੀ ਕਿ ਸਰ
0: ਕੱਲ ਹਾਂਜੀ ਸੁਰਿੰਦਰ ਜੀ ਬੇਨਤੀ ਨਾ ਕਰੋ, ਬਕਾਇਦਾ ਉਹਨਾਂ ਨੂੰ ਲਿਖਤੀ ਦਿਓ

0: ਸਰਪੰਚ ਸਾਹਿਬ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਲਿਖ ਕੇ ਦੇ ਦਿਓ, ਬਾਕੀ ਅਸੀਂ ਜਾਣੀਏ ਸਾਡਾ ਕੰਮ ਜਾਣੀਏ।
1: ਨਹੀਂ ਸਰ, ਇੱਕ ਬੇਨਤੀ ਹੈ ਕਿ ਆਪਾਂ ਜਿੱਦਾਂ ਡਾਇਰੈਕਟਰ ਸਾਹਿਬ ਨੂੰ ਲਿਖੀ ਐਪਲੀਕੇਸ਼ਨ,
0: ਹਾਂਜੀ
1: ਠੀਕ ਹੈ ਜੀ, ਇੱਕ ਲਿਖੀ ਆਪਾਂ ਡੀਸੀ ਸਾਹਿਬ ਨੂੰ ਕਾਪੀ ਕਰਨ ਲੱਗੇ, ਡੀ ਡੀ ਪੀ ਸਾਹਿਬ ਨੂੰ, ਉਹ ਆਪਾਂ ਕਾਪੀਆਂ ਦੇ ਦਿੰਦੇ, ਫਿਰ ਸਰਪੰਚ ਸਾਹਿਬ ਨੂੰ ਗੱਲ ਕੀਤੀ, ਪਰ ਇਹ ਤਾਂ ਉਹਨਾਂ ਦੀ ਗੱਲ ਹੀ ਕਬੂਲਦੇ ਨਾ, ਇਹਨਾਂ ਦੇਣ ਦਾ ਕੋਈ ਗੱਲ ਨਹੀਂ ਬਣਦੀ ਕਿਉਂਕਿ ਉਹ ਸਾਡੀ ਗੱਲ ਸੁਣ।
0: ਘੱਟੋ ਘੱਟ ਉਹ ਬਾਅਦ ਚੋਂ ਕੱਲ ਨੂੰ ਉਹ ਇਹ ਗੱਲ ਚੱਕਣਗੇ ਕਿ ਮੈਨੂੰ ਤਾਂ ਪਿੰਡ ਦੇ ਬਾਰੇ ਕੋਈ ਕਿਸੇ ਨੇ ਇਹਦੇ ਬਾਰੇ ਓਬਜੈਕਸ਼ਨ ਹੀ ਨਹੀਂ ਕੀਤਾ, ਫਿਰ ਡੀਸੀ ਸਾਹਿਬ ਕਹਿਣਗੇ ਤੁਸੀਂ ਸਿੱਧੇ ਸਾਡੇ ਕੋਲ ਆ ਗਏ ਨਾ, ਫਿਰ ਘੱਟੋ ਘੱਟ ਸਰਪੰਚ ਨੂੰ ਪੰਚਾਂ ਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦੇ ਬਾਰੇ ਕਿ ਤੁਹਾਡੇ ਖਿਲਾਫ਼ ਜਿਹੜੀ ਹੈ ਆਪਾਂ ਕੰਪਲੇਂਟ ਕੀਤੀ ਹੈ ਜੀ। ਤੁਸੀਂ ਪਹਿਲਾਂ ਕੰਮ ਜੇ ਤੁਹਾਡੇ ਤੱਕ ਸੀਮਤ ਆ, ਸਰਪੰਚ ਸਾਹਿਬ ਜਾਂ ਪੰਚ ਜਿਹੜੇ ਜੇ ਉਹ ਹੈਂਡਲ ਨਹੀਂ ਕਰਦੇ, ਹੱਲ ਨਹੀਂ ਕਰਦੇ, ਫਿਰ ਉਹ ਤੁਸੀਂ ਅੱਗੇ ਲਿਜਾ ਸਕਦੇ ਹੋ ਜੀ, ਫਿਰ ਡੀਸੀ ਦੀ ਜ਼ਿੰਮੇਵਾਰੀ ਆ ਉਹ ਕਰੇ ਨਾ ਕਰੇ ਉਹਦੇ ਉੱਤੇ ਪਵੇਗੀ ਜੀ।
1: ਪਰ ਇੱਕ ਸਕਿੰਟ ਦੀ ਗੱਲ ਹੈ, ਜਦੋਂ ਉਹਨਾਂ ਨਾਲ ਗੱਲ ਹੋਈ ਨਾ ਸਰਪੰਚ ਸਾਹਿਬ ਨਾਲ, ਉਹਨਾਂ ਨੇ ਪਤਾ ਕੀ ਗਿਆ, ਉਹ ਕਹਿੰਦੇ ਜੀ ਮੈਂ ਉਹ ਠੇਕੇਦਾਰ ਨੂੰ ਨੋਟਿਸ ਦਿੱਤਾ ਸੀ ਗੱਲ ਦਾ ਤੇ ਮੈਂ ਕਾਰਵਾਈ ਕਰ ਰਿਹਾ, ਪਰ ਉਹ ਮੂਟੇ ਲਾਈ ਜਾਂਦੇ, ਉਹ ਰੁਕੇ ਨੀ, ਉਹਦੇ ਕਹਿਣ ਦੇ ਬਾਵਜੂਦ ਵੀ, ਨੋਟਿਸ ਦੇਣ ਦੇ ਬਾਵਜੂਦ ਵੀ।
0: ਫਿਰ ਤਾਂ ਸੈਣੀ ਸਾਹਿਬ ਉਹਦੇ ਉੱਤੇ ਸਟੇ ਲਿਆ ਸਕਦੇ ਆ, ਕੋਰਟ ਨੂੰ ਵਿੱਚ ਸ਼ਾਮਲ ਕਰ ਸਕਦੇ ਆ ਜੀ।
2: ਹਾਂ ਜੀ ਬਿਲਕੁਲ ਜੀ, ਕਰ ਸਕਦੇ ਜੀ, ਬਿਲਕੁਲ ਕਰ ਸਕਦੇ
0: ਜੀ। ਉਹ ਕਿਹੜਾ ਰਾਹ ਹੈਗਾ ਸੈਣੀ ਸਾਹਿਬ, ਕਿੱਥੇ ਅਪਰੋਚ ਕਰਨੀ ਪਏਗੀ?
2: ਇਹ ਤਾਂ ਪਹਿਲਾਂ ਦੇਖੋ ਕੋਰਟ ਦਾ ਕੰਮ ਤਾਂ, ਇਹ ਕੋਰਟਾਂ ਦੇ ਵਿੱਚ ਤਾਂ ਹੜਤਾਲਾਂ ਚੱਲਦੀਆਂ ਹੈਗੀਆਂ ਜੀ, ਇਹਨਾਂ ਨੂੰ ਇੱਥੇ ਟਾਈਮ ਲੱਗ ਜਾਣਾ ਆ, ਇਹ ਇਮੀਡੀਏਟਲੀ ਏਦਾਂ ਇਹਨਾਂ ਗੱਲਾਂ ਨਾਲ ਏਦਾਂ ਨੀ ਹੋਣੀ ਹੈਗੀ। ਜਾ ਕੇ ਡੀਸੀ ਸਾਹਿਬ ਨੂੰ ਇਹ ਗੱਲ ਪਰਸਨਲੀ ਜਾਣ, 10 ਬੰਦੇ ਇਕੱਠੇ ਹੋ ਕੇ ਵੀ ਮਿਲਣਾ ਹੈ ਜੀ, ਤੇ ਉੱਥੇ ਜਾ ਕੇ ਉਹਨਾਂ ਨੂੰ ਗੱਲ ਦੱਸਣਾ ਜੀ, ਮਹਾਰਾਜ ਉੱਥੇ ਕੋਈ ਨੀ ਰੁਕਦਾ ਪਿਆ
0: ਜੀ, ਬਿਲਕੁਲ ਹੈ ਜੀ।
2: ਹਾਂਜੀ
0: ਜੀ,
2: ਬਾਕੀ ਜਿਹੜਾ ਹੈਗਾ ਅਸੀਂ ਤੁਹਾਡੀ ਗੱਲ ਜਿਹੜੀ ਹੈਗੀ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਆਪਣੇ ਮੀਡੀਆ ਰਾਹੀਂ ਟੈਗ ਕਰ ਦਿਆਂਗੇ ਜੀ ਤੁਹਾਡੀ ਰਿਕਾਰਡਿੰਗ,
0: ਜਰੂਰ ਜੀ ਮਿਹਰਬਾਨੀ, ਭੇਜ ਦਿੰਦੇ ਆ ਜੀ, ਕੋਈ ਗੱਲ ਨਹੀਂ, ਇਦਾਂ ਦੀ ਗੱਲ ਨਹੀਂ।
2: ਹਾਂ
0: ਜੀ
2: ਠੀਕ ਹੈ ਸਰ,
0: ਥੈਂਕ ਯੂ,
2: ਠੀਕ ਹੈ
0: ਤੇ। ਹਾਂਜੀ ਸੁਰਿੰਦਰ ਜੀ ਸ਼ੁਕਰੀਆ ਜੀ, ਕੁਝ ਹੋਰ ਹੋਵੇ ਤਾਂ ਜਰੂਰ ਗੱਲ ਕਰ ਸਕਦੇ ਹੋ।
1: ਠੀਕ ਹੈ ਸਰ, ਜਦੋਂ ਟਾਈਮ ਮਿਲੂਗਾ ਜਰੂਰ ਆਪਾਂ ਗੱਲ ਕਰਾਂਗੇ ਜੀ, ਕੋਈ ਪ੍ਰੋਬਲਮ ਆਈ ਤਾਂ। ਥੈਂਕ ਯੂ ਸਰ, ਬਹੁਤ ਬਹੁਤ ਤੁਹਾਡਾ,
0: ਥੈਂਕ ਯੂ ਜੀ, ਥੈਂਕ ਯੂ ਜੁੜਨ ਦੇ ਲਈ, ਮੌਕਾ ਰੱਖਣ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਤੇ ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਸੁਰਿੰਦਰ ਪੱਡਾ ਜੀ ਜੁੜੇ ਸਨ, ਗੱਲਬਾਤ ਕਰਕੇ ਗਏ ਨੇ, ਤੇ ਸੈਣੀ ਸਾਹਿਬ ਸਵਾਗਤ ਹੈ, ਆਪਾਂ ਗੱਲਬਾਤ ਤੋਰਦੇ ਅੱਗੇ ਥੋੜੀ।
2: ਹਾਂਜੀ
0: ਜੀ,
2: ਭਾਰੇ ਸਾਹਿਬ ਅੱਜ ਤਾਂ ਬੀਬੀ ਜਗੀਰ ਕੌਰ ਹੋਣਾ ਨੇ ਲਾਂਬੇ ਲਾ ਤੇ,
0: ਲਾਂਬੇ ਲਾ ਤੇ ਜੀ, ਬਿਲਕੁਲ ਹੈ ਜੀ, ਬੇਬਾਕ ਬੋਲੇ ਨੇ।
2: ਮੇਰਾ ਖਿਆਲ ਆ ਵੀ ਜੇ ਉਹਨਾਂ ਦੀ ਦੀਆਂ ਜਿਹੜੀਆਂ ਹੈਗੀਆਂ ਬੈਸਟ ਜਿਹੜੀਆਂ ਸਪੀਚਿਸ ਆ ਜੇ ਕੱਢੀਆਂ ਜਾਣ, ਤੇ ਉਹਦੇ ਵਿੱਚੋਂ ਜਿਹੜੀ ਆ ਇਹ ਕਿੱਦਾਂ ਦੀ ਸਪੀਚ ਹੋਊਗੀ ਜਿਹੜੀ ਕਿ ਉਹਨਾਂ ਦੀ ਲਾਈਫ ਦੀ ਬਹੁਤ ਹੀ ਵਧੀਆ ਬਿਹਤਰੀਨ ਪਰਫੋਰਮੈਂਸ ਹੋਊਗੀ
0: ਜੀ।
2: ਕਾਰਨ ਕੀ ਜੀ? ਸਰ ਉਹ ਜਿੱਥੇ ਜਿੰਨੇ ਲੀਡਰ ਉੱਥੇ ਬੈਠੇ ਹੋਏ ਸੀਗੇ ਉਹਨਾਂ ਨੂੰ ਵੀ ਧੋ ਕੇ ਰੱਖ ਦਿੱਤਾ,
0: ਗਿਆਨੀ ਹਰ
2: ਜੋ ਸਿਚੁਏਸ਼ਨ ਹੈ
0: ਦੰਦਾਂ ਤਲੇ ਜੀਵ ਦੇ ਕੇ ਬੈਠੇ ਸੀ ਜੀ।
2: ਹਾਂਜੀ
0: ਜੀ,
2: ਉਹਨਾਂ ਨੇ ਬੀਬੀ ਜੀ ਨੇ ਦੇਖੋ ਕਿਹਾ ਕੀ ਆ
0: ਜੀ,
2: ਜਦੋਂ ਪੂਰੀ ਸਪੀਚ ਤੁਸੀਂ ਸੁਣੋਗੇ ਨਾ ਜੀ,
0: ਬਿਲਕੁਲ
2: ਉਹਨਾਂ ਨੇ ਲੋਕਾਂ ਨੂੰ ਐਡਰੈਸ ਕਰਦੇ ਹੋਏ ਕਿਹਾ ਭਈ ਕਿ ਤੁਹਾਨੂੰ ਆਪਣੀਆਂ ਜਨਾਨੀਆਂ ਨਾਲ ਜਿਹੜਾ ਹੈਗਾ ਆ ਕੋਈ ਸਤਿਕਾਰ ਨੀ ਗਾ ਤੁਹਾਡਾ ਮਨ ਚ
0: ਜੀ।
2: ਉਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਹੈਗਾ ਰਿਸਪੋਂਸ ਸਹੀ ਨੀ ਦਿੱਤਾ, ਉਹ ਕਹਿੰਦੇ ਭੈਣਾਂ ਨਾ ਹੋਊਗਾ ਮਾਵਾਂ ਨਾ ਹੋਊਗਾ
0: ਜੀ,
2: ਹੈ ਜੀ, ਫੇਰ ਤੁਸੀਂ ਕਹਿੰਦੇ ਜਨਾਨੀਆਂ ਨੂੰ 50% ਰਿਜ਼ਰਵੇਸ਼ਨ ਤੇ ਉਹ 30% ਜਦੋਂ ਆਉਂਦੇ ਹੁੰਦੇ ਆ ਇੱਦਾਂ ਕਰਕੇ ਤੇ ਉਹਨਾਂ ਨੂੰ ਨਾਲ ਗੱਡੀ ਚ ਬਿਠਾ ਕੇ ਲੈ ਆਇਆ ਕਰੋ
0: ਜੀ,
2: ਉਹ ਵੀ ਇਹ ਮੰਚ ਦੇ ਵਿੱਚ ਜਿਹੜਾ ਹੈਗਾ ਆ ਦੇਖਣ ਚ
0: ਬਿਲਕੁਲ ਆ ਕੇ ਦੇਖਣ
2: ਗੱਲਬਾਤ ਹੁੰਦੀ ਆ ਉਹਨਾਂ ਨੂੰ, ਬਹੁਤ ਵਧੀਆ ਗੱਲ ਸੀ ਕਿ ਪੂਕੂ ਜਨਾਨੀਆਂ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਸਰਪੰਚੜੀਆਂ ਬਣਾਉਂਦੇ ਆ ਪੰਚੜੀਆਂ ਬਣਾਉਂਦੇ ਆ, ਤੁਸੀਂ ਉਹਨਾਂ ਨੂੰ ਪੋਲੀਟੀਕਲ ਅਵੇਅਰ ਤਾਂ ਕਰੋ, ਰੈਲੀਆਂ ਚ ਤੁਸੀਂ ਆਪ ਹੱਥ ਮਾਲਦੇ ਚੱਲ ਜਾਂਦੇ ਹੈਗੇ ਆ ਤੇ ਜਨਾਨੀਆਂ ਨੂੰ ਨਾਲ ਲੈ ਕੇ ਆਇਆ ਕਰੋ, ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਨਾਲ ਲੈ ਕੇ ਆਇਆ ਕਰੋ
0: ਜੀ,
2: ਹਾਂਜੀ, ਤਾਂ ਕਿ ਉਹ ਪੋਲੀਟੀਕਲੀ ਜਿਹੜੀ ਹੈਗੀ ਆ ਅਵੇਕਨ ਹੋਣ ਜੀ। ਉਹ ਗੱਲ ਮੈਨੂੰ ਬਹੁਤ ਜਿਹੜੀ ਉਹਨਾਂ ਦੀ ਅਪੀਲਿੰਗ ਲੱਗੀ, ਔਰ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਨਾ ਭਾਰਤ ਇੰਨੀ ਵਧੀਆ ਮੋਟੀਵੇਸ਼ਨਲ ਸੀ,
0: ਬਿਲਕੁਲ
2: ਜਾਨ ਫੂਕ ਦੇਣ ਇਹੋ ਜਿਹਾ ਬੰਦਾ ਜਿਹੜਾ ਹੈਗਾ ਆ ਉਹ ਪ੍ਰਧਾਨ ਚਾਹੀਦਾ ਆ ਸਗੋਂ
0: ਜੀ,
2: ਉਹਨਾਂ ਨੇ ਤਾਂ ਜਾਨ ਫੂਕ ਦਿੱਤੀ ਜੀ,
0: ਬਿਲਕੁਲ ਜੀ ਬਿਲਕੁਲ,
2: ਨਾਲ ਉਹਨਾਂ ਨੇ ਜਿਹੜਾ ਹੈਗਾ ਆ ਵੀ ਆਪਣੀਆਂ ਕਮੀਆਂ ਪੇਸ਼ੀਆਂ ਦੱਸੀਆਂ ਹੈਗੀਆਂ, ਪਰ ਭਾਈ ਅਸੀਂ ਉਹਨਾਂ ਬੰਦਿਆਂ ਨੂੰ ਐਡਵਾਂਟੇਜ ਦਿੰਦੇ ਰਹੇ ਜਿਹੜੇ ਪਤਾ ਸੀ ਕਿ ਸਾਡੇ ਨਾਲ ਲੋਇਲ ਹੀ ਨੀਗੇ
0: ਜੀ,
2: ਤੇ ਇਸ ਕਰਕੇ ਤੇ ਜਿਹੜੇ ਲੋਇਲ ਹੈਗੇ ਆ ਉਹਨਾਂ ਦਾ ਤੁਸੀਂ ਮੁੱਲ ਨਹੀਂ ਪਾਉਂਦੇ ਪਏ,
0: ਬਿਲਕੁਲ ਜੀ
2: ਹਾਂਜੀ, ਸੋ ਇਸ ਕਰਕੇ ਜਿਹੜਾ ਆ ਮੈਂ ਉਹਨਾਂ ਦੀ ਸਪੀਚ ਤੋਂ ਬਹੁਤ ਇੰਪ੍ਰੈਸ ਹੋਇਆ ਜੀ
0: ਜੀ।
2: ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਹਾਂ ਭਾਈ ਇਹ ਕਿਹੜਾ ਤਰੀਕਾ ਹੋਇਆ, ਜੇ ਕੱਲ ਨੂੰ SGPC ਦੀਆਂ ਇਲੈਕਸ਼ਨਾਂ ਕਰਾਉਣੀਆਂ ਹੈਗੀਆਂ ਤਾਂ ਕਿੰਨੇ ਕਰਾਉਣੀਆਂ ਹੈਗੀਆਂ ਦੇਸ਼ ਦੀ, ਅਸੀਂ ਮਤਲਬ ਜੇ BJP ਨੂੰ ਥੋੜਾ ਮਿਲਣ ਜਾਂਦੇ ਆ, ਅਸੀਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਾਂਗੇ
0: ਜੀ,
2: ਜੇ ਪੰਜਾਬ ਨਾਲ ਕੰਮ ਹੈਗਾ ਅਸੀਂ ਆਮ ਆਦਮੀ ਪਾਰਟੀ ਕੋਲ ਥੋੜਾ ਚੱਲੇ ਹੈਗੇ ਆ, ਅਸੀਂ ਪੰਜਾਬ ਦੀ ਸਰਕਾਰ ਕੋਲ ਚੱਲੇ ਆ
0: ਜੀ,
2: ਹਾਂਜੀ, ਤੁਸੀਂ ਬਿਲਕੁਲ ਜਿਹੜੇ ਹੈਗੇ ਉਸ ਚੀਜ਼ ਦੇ ਵਿੱਚ ਜਿਹੜੇ ਲਾਲਾ ਮਚਾ

0: ਨੇ ਹੈਗੇ
1: ਜੀ,
0: ਤੁਹਾਨੂੰ ਕੀ ਚਾਹੀਦੀ ਆ? ਪਾਵਰ ਚਾਹੀਦੀ ਨਾ, ਸਰਕਾਰ ਚਾਹੀਦੀ, ਅਸੀਂ ਤੁਹਾਨੂੰ ਬਣਾ ਕੇ ਦਿਆਂਗੇ। ਕਿੱਦਾਂ ਬਣਾ ਕੇ ਦਿਆਂਗੇ? ਅਸੀਂ ਇੰਡੀਪੈਂਡੈਂਟ ਲੜਦੇ ਆ ਜਾਂ ਅਲਾਇੰਸ ਨਾਲ ਲੜਦੇ ਹੈਗੇ ਆ, ਕਦੋਂ ਤਾਂ ਸਰਕਾਰ ਨਾਲ ਤੁਹਾਨੂੰ ਪਾਵਰ ਨਾਲ ਆ। ਅੱਜ ਜਿਹੜੇ ਹੈਗੇ 15 ਜਿੱਤਾਂਗੇ, 20 ਜਿੱਤਾਂਗੇ, 25 ਜਿੱਤਾਂਗੇ, ਅਸੀਂ ਬਾਅਦ ਚ ਅਲਾਇੰਸ ਕਰ ਲਾਂਗੇ
1: ਜੀ।
0: ਗੱਲ ਤਾਂ ਇਹ ਹੈਗਾ ਨਾ ਜੀ, ਬਾਕੀ ਜਿਹੜਾ ਹੈਗਾ ਆ, ਇਹ ਦਰਵਾਜੇ ਸਾਡੇ ਖੁੱਲੇ ਹੈਗੇ ਜਿੱਦਾਂ ਮਰਜ਼ੀ ਆ।
1: ਬਿਲਕੁਲ ਆ ਜੀ,
0: ਉਹ ਬਹੁਤ ਵਧੀਆ ਉਹਨਾਂ ਨੇ ਓਪਨ ਮਾਇੰਡ ਨਾਲ ਜਿਹੜਾ ਆ ਬਕਾਇਦਾ ਤੌਰ ਤੇ ਆਪਣੇ ਇਰਾਦੇ ਵੀ ਜ਼ਾਹਰ ਕਰ ਦਿੱਤੇ, ਤੇ ਨਾਲ ਹੀ ਉਹਨਾਂ ਨੇ ਜਿਹੜੀ ਹੈਗੀ ਆ ਗੱਲ ਕੀਤੀ ਵੀ ਅੰਮ੍ਰਿਤਪਾਲ ਹੋਣਾ ਦੇ ਪਰਿਵਾਰ ਬਾਰੇ ਜਾਂ ਵਾਰਸ ਪੰਜਾਬ ਬਾਰੇ ਜਿਹੜੀ ਗੱਲ ਕੀਤੀ ਆ, ਉਹ ਕਹਿੰਦੇ ਵੀ ਪੰਥ ਵਾਸਤੇ ਕੁਰਬਾਨੀ ਕੀ ਆ ਇਸ ਪਰਿਵਾਰ ਦੀ, ਅੱਜ ਤੱਕ ਦੱਸੋ ਤਾਂ ਸਹੀ ਕੀ ਕੀਤਾ ਪੰਥ ਲਈ
1: ਜੀ।
0: ਹਾਂਜੀ, ਜਿਹੜੇ ਬੰਦੇ ਸਾਰੀ ਸਾਰੀ ਜ਼ਿੰਦਗੀ ਸਿਆਸਤ ਵਿੱਚ ਨਿਕਲ ਗਈ ਆ, ਉਹਨਾਂ ਬੰਦਿਆਂ ਨੇ ਵੀ ਉਹਨਾਂ ਬੰਦਿਆਂ ਵਾਸਤੇ ਜਿਹੜਾ ਆ ਤੁਸੀਂ ਉਹ ਉਹਦੇ ਪਿੱਛੇ ਲੱਗਦੇ। ਉਹਨਾਂ ਨੇ ਤਾਂ ਆਪਣਾ ਮੁੱਖ ਮੰਤਰੀ ਪਹਿਲਾਂ ਹੀ ਡਿਕਲੇਅਰ ਕੀਤਾ ਆ, ਤੇ ਬਾਕੀ ਜਿਹੜੇ ਆ ਪਿੱਛੇ ਜਾ ਕੇ ਲੱਗਦੇ ਹੈਗੇ ਆ ਜਿਹਨਾਂ ਨੇ ਸਾਰੀ ਜ਼ਿੰਦਗੀ ਸਿਆਸਤ ਕੀਤੀ ਹੈ
1: ਜੀ। ਨਾਲੇ ਉਹ ਕਹਿੰਦੇ ਕਿ ਅਸੀਂ ਕਾਹਤੋਂ ਮੰਨੀਏ ਭਾਈ, ਜਿਹੜੇ ਡਰੱਗੀ ਨੇ ਜਾਂ ਗੈਂਗਸਟਰ ਨੇ ਉਹ ਬੰਦੇ ਤੁਸੀਂ ਮੋਹਰੇ ਕੀਤੇ।
0: ਹਾਂ ਬਿਲਕੁਲ ਜੀ, ਉਹਨਾਂ ਨੇ ਜੋ ਕਹਿ ਸਕਦੇ ਸੀ ਜੀ ਕਿਹਾ ਜੀ, ਇਸੇ ਕਰਕੇ ਵੀ ਇਹ ਉਹ ਨਾਲ ਉਹਨਾਂ ਨੇ ਦੱਸਿਆ ਵੀ ਇਹ ਪਰਿਵਾਰ ਬਾਈ ਦੇ ਵਿੱਚ ਡਿੰਪਿੰਗ ਵੋਟਾਂ ਪਾਉਂਦਾ ਸੀ, ਉਹਨਾਂ ਦੇ ਵਰਕਰ ਬਣ ਕੇ ਤੇ ਕੰਮ ਕਰ ਰਹੇ ਸੀ, ਅੱਜ ਉਹ ਪੰਥਕ ਕਿੱਦਾਂ ਹੋ ਗਿਆ ਜੀ।
1: ਬਿਲਕੁਲ ਆ ਜੀ,
0: ਹਾਂਜੀ
1: ਜੀ।
0: ਸੋ ਇਸ ਕਰਕੇ ਮੈਂ ਵਧੀਆ ਸਪੀਚ ਸੀਗੀ ਜੀ ਉਹਨਾਂ ਦੀ, ਔਰ ਗੱਲਾਂ ਸੱਚੀਆਂ ਸੀਗੀਆਂ, ਭਾਵਾਂ ਕਿਸੇ ਨੂੰ ਪੌੜੀਆਂ ਹੀ ਲੱਗੀਆਂ ਹੋਣਗੀਆਂ ਜੀ। ਜੀ ਭਾਰਤ ਸਾਹਿਬ ਜੀ।
1: ਤੇ ਸੈਣੀ ਸਾਹਿਬ, ਅਵਾਰਾ ਪਸ਼ੂਆਂ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਵਧੀਆ ਫੈਸਲਾ ਸੁਣਾਇਆ, ਵੈਸੇ ਜਦੋਂ ਸਰਕਾਰਾਂ ਦੇ ਉੱਤੇ ਬੋਝ ਪਵੇਗਾ ਮਿਊਨਸੀਪੈਲਟੀਆਂ ਦੇ ਉੱਤੇ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਉੱਤੇ, ਜਦੋਂ ਖਮਿਆਜੇ ਦੇਣੇ ਪੈਣਗੇ, ਭਰਨ ਪੈਣਗੇ ਲੋਕਾਂ ਨੂੰ, ਤਾਂ ਕਿਤੇ ਨਾ ਕਿਤੇ ਉਹਦਾ ਇਫੈਕਟ ਵੀ ਦੇਖਣ ਨੂੰ, ਰਿਐਕਸ਼ਨ ਮਿਲੇਗਾ, ਫਿਰ ਕਿਵੇਂ ਦੇਖਦੇ ਹੋ ਜੀ?
0: ਭਾਰਤ ਸਾਹਿਬ, ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨਾਚੇ
1: ਜੀ।
0: ਹਾਂਜੀ ਭਾਰਤ ਸਾਹਿਬ, ਉਹ ਜਿਹੜਾ ਆ ਕੰਪਨਸੇਸ਼ਨ ਲੈਣਾ ਕਿਹਦੇ ਕੋਲੋਂ ਆ? ਮਾਲਕ ਤੋਂ। ਮਾਲਕ ਦਾ ਡੰਗਰ ਨਹੀਂ ਆਉਂਦਾ ਸੜਕਾਂ ਤੇ
1: ਜੀ,
0: ਉਹ ਤਾਂ ਵਾਰਾ ਡੰਗਰ ਆ ਜੀ।
1: ਬਿਲਕੁਲ ਆ ਜੀ।
0: ਹਾਂਜੀ, ਉਹਦੇ ਵਾਸਤੇ ਤਾਂ ਜਿਹੜਾ ਹੈਗਾ ਆ ਕੋਈ ਗੱਲ ਰੂਲ ਹੈ ਹੀ ਨੀ, ਰੈਗੂਲੇਸ਼ਨ।
1: ਤੇ
0: ਜਿਹੜੇ ਸੁਝਾਅ ਸੁਪਰੀਮ ਕੋਰਟ ਦੇ ਰਹੀ ਹੈਗੀ ਆ ਜੀ, ਉਹਦੇ ਵਾਸਤੇ ਇਨਫਰਾਸਟ੍ਰਕਚਰ ਜਿਹੜੇ ਆ ਡਿਵੈਲਪ ਕਰਨ ਦੀ ਲੋੜ ਆ। ਇਨਫਰਾਸਟ੍ਰਕਚਰ ਡਿਵੈਲਪ ਕਰਨਾ ਆ ਜਾਂ ਕੋਈ ਉਹਨਾਂ ਦੇ ਟੈਗ ਲਾਉਣੇ ਹੈਗੇ ਜੋ ਜਿੱਦਾਂ ਦੀਆਂ ਗਾਈਡਲਾਈਨ ਦੇ ਰਹੇ ਆ, ਉਹਦੇ ਵਾਸਤੇ ਚਾਹੀਦਾ ਪੈਸਾ। ਪੈਸਾ ਤਾਂ ਸਰਕਾਰ ਕੋ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਹੈ ਨੀ,
1: ਬੰਦੋਬਸਤ ਹੋ ਸਕਦਾ ਤਾਂ ਉਹ ਕਰੋ। ਹੁਣ ਇੰਨਾ ਪਸ਼ੂ ਮਾਫ ਕਰਨਾ, ਕਿੱਡੇ ਵੱਡੇ ਪੱਧਰ ਦੇ ਉੱਤੇ ਇਹਨਾਂ ਮੁਲਕਾਂ ਪੱਛਮੀ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ, ਕਿਉਂ ਨੀ ਉਹ ਜਿਹੜਾ ਸਿੱਧਾ ਉਧਰ ਪਹੁੰਚਾਇਆ ਜਾਂਦਾ? ਕਿਉਂ ਸਾਡੀਆਂ ਭਾਵਨਾਵਾਂ ਭੜਕਦੀਆਂ ਨੇ ਜਾਂ ਕਿਉਂ ਸਾਡੀਆਂ ਹੋਰ ਕੀ? ਉੱਥੇ ਜਦੋਂ ਫਿਰ ਪਸ਼ੂ ਮਰਦਾ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ, ਦੁੱਖ ਭੋਗ ਰਿਹਾ ਹੈ, ਉਹ ਤਰਸ ਤਾਂ ਉੱਥੇ ਹੋਣਾ ਚਾਹੀਦਾ ਹੈ ਵੀ ਇਹ ਇਹਨਾਂ ਨਾਲ ਬਣ ਕੀ ਰਿਹਾ ਜ਼ਿੰਦਗੀ, ਮਤਲਬ ਕਿ ਕਿੰਨੀ ਖਰਾਬ ਜੀਉ ਰਹੇ ਆ, ਨਾ ਖਾਣ ਨੂੰ, ਨਾ ਬੈਠਣ ਨੂੰ, ਨਾ ਉੱਠਣ ਨੂੰ, ਤੇ ਉਹ ਗਰਮੀ ਸਰਦੀ ਸਾਰਾ ਕੁਝ ਝੱਲਦੇ ਆ, ਬਾਹਰ ਹੀ ਸਾਰਾ ਕੁਝ ਚੀਜ਼ਾਂ ਨੇ, ਉਹ ਤਾਂ ਫਿਰ ਜਿਹੜਾ ਉਹਨਾਂ ਦੇ ਮਨ ਤਾਂ ਉੱਥੇ ਬਲੂੰਦਰਾ ਹੋਣਾ ਚਾਹੀਦਾ ਜੀ।
0: ਪਰ ਅੱਛਾ, ਬੇਨਤੀ ਇਹ ਹੈਗੀ ਆ ਕਿ ਸਾਡੇ ਮੁਲਕ ਦੀ ਇੱਕ ਤਰਾਸਦੀ ਆ
1: ਜੀ,
0: ਉਹ ਇਹ ਕਿ ਮੈਂ ਕੀ ਖਾਣਾ ਆ, ਮੈਂ ਕਿੱਦਾਂ ਦਾ ਜੀਵਨ ਜੀਣਾ ਆ, ਇਹ ਮੈਂ ਨੀ ਇੰਡੀਪੈਂਡੈਂਟਲੀ ਤੈਅ ਕਰਨਾ, ਇਹ ਦੂਜੇ ਤੈਅ ਕਰਦੇ ਆ
1: ਜੀ।
0: ਹਾਂਜੀ, ਇਹ ਦੂਜੇ ਤੈਅ ਕਰਦੇ ਆ
1: ਜੀ।
0: ਹੁਣ ਜਿਹੜਾ ਹੈਗਾ ਆ, ਇਹ ਕੋਈ ਗਾਂ ਖਾਂਦਾ ਹੈਗਾ ਆ ਤੇ ਉਹਦਾ ਜਨਮ ਜੇ ਕੋਈ ਉਸ ਪਰਿਵਾਰ ਚ ਹੋਇਆ ਆ ਜਿੱਥੇ ਟ੍ਰੈਡੀਸ਼ਨ ਦੇ ਵਿੱਚ ਖਾ ਰਹੇ ਗਏ, ਕੁਦਰਤ ਨੇ ਉਹਨੂੰ ਜਨਮ ਹੀ ਉਸ ਪਰਿਵਾਰ ਚ ਦਿੱਤਾ ਹੈਗਾ ਆ, ਸਾਡਾ ਮਤਲਬ ਕੋਈ ਨੀ। ਅਸੀਂ ਪੂਜਾ ਕਰਦੇ ਆ ਜਾਂ ਮੰਨਦੇ ਹੈਗੇ ਆ, ਉਹ ਸਾਡੇ ਤੱਕ ਸੀਮਤ ਆ
1: ਜੀ।
0: ਅਸੀਂ ਕਿਸੇ ਨੂੰ ਕਿਉਂ ਕਹੀਏ ਵੀ ਤੂੰ ਵੀ ਪੂਜਾ ਕਰ ਬਈ?
1: ਬਿਲਕੁਲ ਆ ਜੀ,
0: ਮੈਨੂੰ ਮੇਰੀ ਲਾਈਫ ਜੀਣ ਦਾ ਪੂਰਾ ਅਧਿਕਾਰ ਆ, ਦੂਜੇ ਬੰਦੇ ਨੂੰ ਆਪਣੀ ਲਾਈਫ ਜੀਣ ਤੇ ਪਰ ਪੂਰਾ ਅਧਿਕਾਰ ਆ, ਉਹ ਆਪਣਾ ਕਰਮ ਕਰੇਗਾ ਤੇ ਉਹ ਆਪਣਾ, ਜਿਹੜਾ ਜੇ ਅਸੀਂ ਸਾਰੀ ਚੋਰੀ ਪੁੰਨ ਪਾਪ ਦੀ ਦੇ ਉੱਤੇ ਚੱਲਦੇ ਆ ਤੇ ਫਿਰ ਉਹ ਜੋ ਕਰਮ ਕਰੇਗਾ ਉਹਦਾ ਫਲ ਉਹ ਭੋਗ ਲਏਗਾ। ਹਾਂਜੀ, ਤੇ ਜੋ ਮੈਂ ਆਪਣਾ ਚੰਗਾ ਕਰਮ ਕਰੂੰਗਾ ਮੈਂ ਆਪਣਾ ਹੀ ਭੋਗ ਲਊਂਗਾ ਜੀ। ਪਰ ਇਹ ਆ ਕਿ ਅਸੀਂ ਦੂਜੇ ਦੀ ਜ਼ਿੰਦਗੀ ਦੇ ਉੱਤੇ ਜਿਹੜੇ ਆਪਣੇ ਅਸੂਲ ਜਿਹੜੇ ਹੈਗੇ ਦੂਜੇ ਤੇ ਇੰਪੋਜ਼ ਕਰਨ ਚੱਲ ਜਾਂਦੇ ਹੈਗੇ ਆ ਨਾ ਜੀ, ਇਹ ਸਾਡੇ ਮੁਲਕ ਦੀ ਤਰਾਸਦੀ ਆ, ਔਰ ਕਰਦੇ ਸਾਰੇ ਹੀ ਆ ਜੀ ਏਦਾਂ, ਤੇ ਇਹ ਨੀ ਹੋਣਾ ਚਾਹੀਦਾ ਜੀ।
1: ਜੀ, ਪਰ ਇਹਦੇ ਨਾਂ ਦੇ ਉੱਤੇ ਸੈਣੀ ਸਾਹਿਬ ਕਿਤੇ ਨਾ ਕਿਤੇ ਬਿਜ਼ਨਸ ਵੀ ਤਾਂ ਚੱਲ ਰਿਹਾ ਨਾ ਇੰਡੀਆ ਜਿਹੜਾ, ਤਕਰੀਬਨ ਬੀਫ ਦਾ ਜਾਂ ਮੀਟ ਦਾ ਤਕਰੀਬਨ ਤੀਸਰਾ ਕੇ ਦੂਸਰੇ ਨੰਬਰ ਬ੍ਰਾਜ਼ੀਲ ਤੋਂ ਬਾਅਦ ਐਕਸਪੋਰਟਰ ਆ ਜੀ। ਹੁਣ ਇਹਨਾਂ ਮੁਲਕਾਂ ਦੇ ਵਿੱਚ ਤਾਂ ਪਸ਼ੂ ਬਹੁਤ ਘੱਟ ਦੇਖਣ ਨੂੰ ਮਿਲਦਾ, ਡੇਅਰੀ ਫਾਰਮ ਹੋਰ ਸਾਰੀਆਂ ਚੀਜ਼ਾਂ ਨੇ, ਪਰ ਜਿਹੜੇ ਛੋਟੀ ਫਾਰਮਿੰਗ ਸੀ ਉਹ ਵੀ ਖਤਮ ਹੋ ਗਈ, ਤੇ ਉਹ ਵੱਡੇ ਵੱਡੇ ਚਲੋ ਹੋਰ ਸਾਰੀਆਂ ਫਾਰਮਿੰਗਾਂ ਹੁੰਦੀਆਂ, ਪਰ ਵੱਡੇ ਪੱਧਰ ਦੇ ਉੱਤੇ ਐਕਸਪੋਰਟਰ ਤਾਂ ਮੀਟ ਦੇ ਇਹੀ ਨੇ ਨਾ, ਬ੍ਰਾਜ਼ੀਲ ਹੋ ਗਿਆ ਜਾਂ ਇੰਡੀਆ ਹੋ ਗਿਆ ਜਾਂ ਹੋਰ ਪਾਕਿਸਤਾਨ ਹੋ ਗਿਆ ਜਾਂ ਬੰਗਲਾਦੇਸ਼ ਹੋ ਗਿਆ, ਇਹ ਨੰਬਰ ਆਉਂਦੇ ਨੇ ਜੀ ਇਹਨਾਂ ਦੇ।
0: ਭਾਰਤ ਸਾਹਿਬ ਬੇਨਤੀ ਇਹ ਆ ਕਿ ਜਿਹੜੇ ਇਹ ਸਮੱਸਿਆ ਨਾ ਜੀ ਵਾਰਾ ਡੰਗਰਾਂ ਦੀ, ਇਹ ਨੌਰਥ ਇੰਡੀਆ ਦੇ ਵਿੱਚ ਵਾਧਿਆ ਜੀ
1: ਜੀ
0: ਕੰਪੈਰੇਟਿਵ ਟੂ ਸਾਊਥ
1: ਜੀ
0: ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਨੇ ਇਨਫਰਾਸਟ੍ਰਕਚਰ ਇਹਨਾਂ ਕੋਲੋਂ ਡਿਵੈਲਪ ਨਹੀਂ ਹੋਣਾ ਨਾ ਇੰਨੇ ਪੈਸੇ ਹੋਣ ਜੀ
1: ਜੀ।
0: ਇਹ ਹੋਇਆ ਕਿ 212 ਤੋਂ ਬਾਅਦ ਜਿਹੜਾ ਆ ਜਦੋਂ ਤੋਂ ਇਹ ਸਰਕਾਰ ਆਈ ਹੈਗੀ ਆ ਜੀ, ਤੇ 14 ਤੋਂ ਬਾਅਦ ਉਦੋਂ ਤੋਂ ਬਾਅਦ ਕੱਟੜਤਾ ਵੱਧ ਗਈ
1: ਜੀ,
0: ਕੱਟੜਤਾ ਵੱਧ ਗਈ, ਕੰਮ ਸਾਰੇ ਹੁੰਦੇ ਆ ਜੀ
1: ਜੀ,
0: ਬਟ ਉਹ ਇਲੀਗਲ ਮੀਨਸ ਨਾਲ ਹੁੰਦੇ ਆ
1: ਜੀ।
0: ਸਾਵੇਂ ਜਿਹੜਾ ਹੈਗਾ ਤੁਸੀਂ ਯਾਦ ਕਰੋ ਕਿ ਜਦੋਂ ਆਪਾਂ ਲੁਧਿਆਣੇ ਨੂੰ ਜਲੰਧਰ ਤੋਂ ਜਾਂਦੇ ਹੁੰਦੇ ਸੀਗੇ ਤੇ ਫਗਵਾੜੇ ਲਾਗੇ ਬੜੀ ਸਮੈਲ ਆਉਂਦੀ ਹੁੰਦੀ ਸੀ ਹਨਾ
1: ਜੀ,
0: ਉੱਥੇ ਹਾਂਜੀ ਉੱਥੇ ਕਹਿੰਦੇ ਹੁੰਦੇ ਸੀ ਇੱਥੇ ਜੀ ਚਮੜੇ ਦੀ ਫੈਕਟਰੀ ਆ
1: ਜੀ,
0: ਹੈ ਜੀ ਉਹ ਅੱਜ ਕਿੱਥੇ ਗਈਆਂ, ਸਾਰੀਆਂ ਲੋਪ ਹੋ ਗਈਆਂ ਜੀ। ਕਰਦੇ ਕੀ ਹੈਗੇ ਆ ਸਰ, ਇਹ ਕੰਮ ਜਿਹੜਾ ਆ ਜਿਹੜਾ ਲੀਗਲ ਆ ਹੋਊਗਾ ਉਹਦੇ ਵਿੱਚ ਸਰਕਾਰ ਨੂੰ ਕੋਈ ਟੈਕਸ ਆਊਗਾ ਸਾਰਾ ਕੁਛ, ਇਹ ਸਾਰਾ ਕੁਛ ਜਿਹੜਾ ਹੈਗਾ ਧਰਮ ਦੇ ਨਾਂ ਤੇ ਰੌਲਾ ਪਾ ਕੇ ਤੇ ਮਾਫੀਏ ਨੇ ਕਰ ਲਿਆ
1: ਕਬਜ਼ਾ ਜੀ।
0: ਹੁਣ ਜਦੋਂ
1: ਬਿਲਕੁਲ
0: ਹੁਣ ਦੇਖੋ ਨਾ ਸਰ, ਅੱਗੇ ਹੁੰਦਾ ਸੀਗਾ ਕਿਸੇ ਬੰਦੇ ਦੇ ਡੰਗਰ ਮਰ ਜਾਂਦਾ ਸੀ ਤੇ ਕੋਈ ਚੱਕਣ ਵਾਲੇ ਆਉਂਦੇ ਸੀ, ਦੋ ਪੈਸੇ ਦੇ ਕੇ ਤੇ ਚੱਕ ਜਾਂਦੇ ਸੀ ਜੀ, ਹੈ ਜੀ।
1: ਹੁਣ
0: ਕੀ ਹੈਗਾ ਆ ਕਿ ਜੇ ਕੋਈ ਡੰਗਰ ਮਰ ਗਿਆ, ਮਰਿਆ ਆ ਡੰਗਰ ਚੁਕਾਉਣ ਵਾਸਤੇ 10-10 ਹਜ਼ਾਰ ਰੁਪਇਆ ਲੱਗ ਜਾਂਦਾ ਜੀ, ਉਹ ਜਿਹੜਾ ਆ ਅੱਛਾ ਉਹ ਫਿਰ ਉਹ ਕੀ ਕਰਦੇ ਹੈਗੇ ਆ, ਉਹ ਜੇ ਪਿੰਡ ਦੇ ਵਿੱਚ ਹੱਡਾ ਰੇੜੀ ਮੌਜੂਦ ਹੈਗੀ ਆ ਉਹ ਛੱਡ ਜਾਂਦੇ ਆ, ਮੁੜ ਕੇ ਉਹ ਇਲੀਗਲ ਟਾਈਮਿੰਗ ਦੇ ਨਾਲ ਆ ਕੇ ਤੇ ਖਲ ਖੁਲ ਲਾ ਕੇ ਲੈ ਜਾਂਦੇ ਆ, ਲੀਗਲੀ ਵੇ ਦੇ ਨਾਲ ਜਿਹੜਾ ਆ ਵਾਰਾ ਡੰਗਰ ਪਏ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਹੈਗੀ ਆ ਜੀ, ਤੇ ਉਹ ਸਮੈਲ ਵੀ ਆਉਂਦੀ ਹੁੰਦੀ ਆ ਸੜਕ ਤੋਂ ਜਾਂ ਕਿਸੇ, ਤੇ ਜੇ ਕਿਸੇ ਦੇ ਪਰਸਨਲ ਥਾਂ ਦੇ ਵਿੱਚ ਜਿਹੜਾ ਹੈਗਾ ਆ ਮਰ ਗਿਆ ਵਾਰਾ ਡੰਗਰ ਤੇ ਉਹ ਤਾਂ ਸਮਝੋ ਫੇਰ ਉਹਦੇ ਕਾਗਜ਼ਾਂ ਦੇ ਖਾਤੇ ਚ ਪੈ ਗਿਆ ਜੀ, ਉਹਨੂੰ 5-7 ਹਜ਼ਾਰ ਦਾ ਥੁੱਕ ਲੱਗ ਗਿਆ ਜੀ, ਉਹਨੂੰ ਦਫਨਾਉਣਾ ਆ ਜਾਂ ਹੋਰ ਆ ਸਾਰਾ ਕੁਛ ਚੱਕਣਾ ਆ ਜੀ, ਕਿਹੜੀ ਜਗ੍ਹਾ ਤੇ ਦਫਨਾਓਗੇ ਉਹ ਸਾਰਾ ਕੁਛ ਉਹਦੇ ਤੇ ਜਿਹੜਾ ਹੈਗਾ ਆ ਅਗਲੇ ਬੰਦੇ ਨੂੰ ਪੇ ਕਰਨਾ ਪੈ ਜਾਂਦਾ ਜੀ। ਤੇ ਸੁਪਰੀਮ ਕੋਰਟ ਨੇ ਚਲੋ ਇਨੀਸ਼ੀਏਟਿਵ ਲਿਆ ਹੈਗਾ ਆ, ਪਰ ਉਹਨਾਂ ਨੇ ਕੀ ਕੀਤਾ, ਇੱਕ ਸੁਜੈਸ਼ਨ ਹੀ ਦਿੱਤਾ ਸਰਕਾਰਾਂ ਨੂੰ ਹੈਂਜੀ ਕਿ ਇਹਦੇ ਤੇ ਤੁਸੀਂ ਕੋਈ ਸਪੈਸਿਫਿਕ ਲਾ ਬਣਾਓ ਜੀ, ਤੇ ਦੇਖੋ ਕਦੋਂ ਲਾ ਬਣਦਾ ਆ ਤੇ ਕਦੋਂ ਇੰਪਲੀਮੈਂਟ ਹੁੰਦਾ ਆ ਜੀ। ਸਰਕਾਰਾਂ ਨੂੰ ਤਾਂ ਸਵਾਏ ਜਿਹੜਾ ਆ ਆਪਣੇ ਪੋਲੀਟੀਕਲ ਸਕੋਰ ਸੈੱਟ ਕਰਨ ਤੋਂ ਜਾਂ ਵੋਟਾਂ ਸੈੱਟ ਕਰਨ ਤੋਂ ਜਾਂ ਅਗਲੀ ਵਾਰ ਸੱਤਾ ਚ ਆਉਣ ਤੋਂ, ਇਹ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਹੈ ਜੀ।
1: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਚਲੋ ਕੱਟੜਤਾ ਦੀ ਤੁਸੀਂ ਗੱਲ ਕੀਤੀ ਹੈ, ਉਹ ਤਾਂ ਹਰ ਚੀਜ਼ ਦੇ ਵਿੱਚ ਹਰ ਧਰਮ ਦੇ ਵਿੱਚ ਹੀ ਵੱਧ ਰਹੀ ਹੈ, ਪਰ ਜਥੇਦਾਰ ਗੜਗਾਜ ਸਾਹਿਬ ਕਹਿ ਰਹੇ ਨੇ ਭਾਈ 3-3 ਬੱਚੇ ਜੰਮੋ, ਦੱਸੋ ਹੈ ਕਿ ਉਹਦੇ ਨਾਲ ਵੱਧ ਜਾਊਗਾ ਜੀ, ਕਿ ਸਾਨੂੰ ਐਜੂਕੇਸ਼ਨ ਹੋਣਾ ਚਾਹੀਦਾ ਜਾਂ ਆਪਣੇ ਫਰਜ਼ਾਂ ਨੂੰ ਪਛਾਣਨਾ ਚਾਹੀਦਾ ਜਾਂ ਨਸ਼ਿਆਂ ਦੀ ਹੋਮ ਡਿਲੀਵਰੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਉਹ ਸਾਰੀਆਂ ਚੀਜ਼ਾਂ ਲਈ ਸੁਚੇਤ ਹੋਣਾ ਚਾਹੀਦਾ, ਕਾਨੂੰਨ ਦੇ ਹੱਥਾਂ ਦੇ ਵਿੱਚ ਉਹ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਆਪਣੇ ਨੂੰ ਸਮਝਾਉਣਾ ਚਾਹੀਦਾ, ਐਜੂਕੇਟ ਕਰਨਾ ਚਾਹੀਦਾ, ਸਿਹਤ ਸਹੂਲਤਾਂ ਦੇ ਨਾਲ ਜੋੜਨਾ ਚਾਹੀਦਾ, ਪਰ ਕੀ ਇਹ ਹੱਲ ਹੈ ਕੋਈ ਜੀ? 3-3 ਬੱਚਾ ਜੇ ਕੌਮ ਬਚਾਉਣੀ ਹੈ ਤਾਂ ਕਹਿੰਦੇ 3-3 ਬੱਚੇ ਜ਼ਰੂਰੀ ਹੈ।
0: ਪਰ ਸਾਹਿਬ ਜਿੱਦਣ ਆਰ ਐਸ ਐਸ ਮੁਖੀ ਨੇ ਇੱਦਾਂ ਦੀ ਗੱਲ ਕੀਤੀ ਸੀ ਆਪਾਂ ਉਦਣ ਵੀ ਕੰਡੈਮ ਕੀਤਾ ਸੀ, ਅੱਜ ਇਹ ਕਰ ਰਿਹਾ ਤੇ ਆਪਾਂ ਉਹਨੂੰ ਵੀ ਕੰਡੈਮ ਕਰਦੇ ਹਾਂ। ਸਵਾਲ ਇਹ ਹੈਗਾ ਆ ਕਿ ਤੁਸੀਂ ਦਾਰਸ਼ਨਿਕ ਹੋ ਸਕਦੇ ਹੈਗੇ ਆ, ਬਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਤੁਸੀਂ ਕਰਦੇ ਆ ਪਬਲਿਕ ਚ ਇਹਦਾ ਇੰਪ੍ਰੈਸ਼ਨ ਖਰਾਬ ਜਾਂਦਾ ਹੈਗਾ ਆ, ਕਿਹੜਾ ਤੁਹਾਨੂੰ ਖਤਰਾ ਪਿਆ ਹੈਗਾ? ਆਪਾਂ ਤਾਂ ਪਹਿਲਾਂ ਵੀ ਕਹਿੰਦੇ ਹੈਗੇ ਆ ਕਿ ਤੁਸੀਂ ਕੁਆਲਿਟੀ ਤੇ ਧਿਆਨ ਦਿਓ, ਕੁਆਂਟਿਟੀ ਤੇ ਨਾ ਧਿਆਨ ਦਿਓ। ਜਦੋਂ ਦੇਖੋ ਥੋੜੇ ਸਮੇਂ ਦਾ ਅੰਗਰੇਜ਼ ਜਿਹੜਾ ਹੈਗਾ ਆ ਵੀ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਆ ਉਹ ਇੱਥੇ ਥੋੜੀ ਗਿਣਤੀ ਦੇ ਵਿੱਚ ਹੀ ਆਏ ਸੀ ਇੱਥੇ, ਪਰ ਉਹਨਾਂ ਨੇ ਇੰਨੇ ਬੰਦਿਆਂ ਤੇ ਰੂਲ ਕਰ ਲਿਆ ਜੀ, ਕਿਉਂਕਿ ਕੁਆਲਿਟੀ ਸੀ, ਕੁਆਂਟਿਟੀ ਦੇ ਨਹੀਂ ਗਏ
1: ਜੀ।
0: ਸੋ ਇੱਕ ਹੋਰ ਸ਼ੇਅਰ ਕਰਦੇ ਸੀ ਗੱਲ ਕਿ ਕਹਿੰਦੇ ਵੀ ਕੋਈ ਅੰਗਰੇਜ਼ ਦੇ ਟਾਈਮ ਦੇ ਉੱਤੇ ਵੀ ਪੁਰਾਣੇ ਬਜ਼ੁਰਗ ਕਿਉਂ ਕਹਿੰਦੇ ਹੁੰਦੇ ਸੀ ਵੀ ਅੰਗਰੇਜ਼ ਦਾ ਟਾਈਮ ਚੰਗਾ ਸੀ
1: ਜੀ,
0: ਉਹ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਆ ਕੋਈ ਥਾਣੇਦਾਰ ਬੋਲਜਮ ਫੜ ਕੇ ਲੈ ਆਇਆ ਕਿਸੇ ਕੇਸ ਦੇ ਵਿੱਚ ਤੇ ਅੰਗਰੇਜ਼ ਅਫਸਰ ਸੀਗਾ
1: ਜੀ
0: ਅੰਗਰੇਜ਼ ਅਫਸਰ ਨੇ ਜਿਹੜਾ ਹੈਗਾ ਆ ਜੱਜ ਵੀ ਉਹਨੇ ਦੇਖਿਆ, ਉਹਨੇ ਜਾ ਵੀ ਥਾਣੇਦਾਰ ਨੇ ਵੀ ਕੇਸ ਚ ਕਮਜ਼ੋਰੀ ਆ, ਉਹਨੇ ਜਿਹੜਾ ਆ ਉਹਦਾ ਅੜਦਲੀ ਪੱਟ ਲਿਆ ਜੀ।
1: ਜੀ
0: ਅੜਦਲੀ ਹੈਗਾ ਸੀਗਾ ਵੀ ਚਲੋ ਸੇਵਾ ਕਰਦਾ ਸੀਗਾ ਤੇ ਓਪਨ ਸੀਗਾ, ਥੋੜਾ ਗੱਲਬਾਤ ਕਰ ਸਕਦਾ ਸੀ।
1: ਜੀ
0: ਉਹ ਅੜਦਲੀ ਨੇ ਜਦੋਂ ਸਿਫਾਰਿਸ਼ ਕੀਤੀ ਤੇ ਉਹਨੇ ਥਾਣੇਦਾਰ ਨੂੰ ਸੱਦ ਲਿਆ
1: ਜੀ
0: ਵੀ ਤੂੰ ਕੀ ਸੋਚਦਾ ਹੈਗਾ ਆ ਵੀ ਤੂੰ ਗਲਤ ਬੰਦਾ ਫੜ ਲਿਆਏਗਾ ਤੇ ਮੈਂ ਤੇਰੀ ਗੱਲ ਦੇ ਉੱਤੇ ਰਲਾਈ ਪਾਉਣ ਕਰਕੇ ਇਹਨੂੰ ਸਜ਼ਾ ਦੇ ਦੂੰਗਾ।
1: ਜੀ
0: ਉਹ ਕਹਿੰਦਾ ਲੁੱਕ ਵੀ ਆਰ ਇਨ ਮਜੋਰਟੀ ਹੇਅਰ,
1: ਜੀ
0: ਵੀ ਅਸੀਂ ਜਿਹੜਾ ਹੈਗਾ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਆ।
1: ਜੀ
0: ਜਿੱਦਣ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਨਾ ਵੀ ਜਿੱਦ ਲੋਕਾਂ ਨੂੰ ਇਹ ਵਿਸ਼ਵਾਸ ਆ ਵੀ ਅੰਗਰੇਜ਼ ਦੇ ਲਾ ਦੇ ਵਿੱਚ ਜਿਹੜਾ ਹੈਗਾ ਆ ਅੰਗਰੇਜ਼ ਦੇ ਰਾਜ ਦੇ ਵਿੱਚ ਵੀ ਕਰਪਸ਼ਨ ਨਹੀਂ ਹੋਊਗੀ, ਅਫਸਰ ਵਿਕੇਗਾ ਨਹੀਂ,
1: ਜੀ
0: ਇਸੇ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਸਾਡੇ ਚ ਬਣਿਆ ਰਹੂਗਾ।
1: ਜੀ
0: ਜਿੱਦਣ ਉਹਨਾਂ ਨੂੰ ਇਹ ਹੋ ਗਿਆ ਵੀ ਹਾਂ ਜੀ ਵੀ ਇਹ ਕਰਪਟ ਹੈਗੇ ਆ ਤੇ ਇੱਦਾਂ ਕਰਕੇ
1: ਜੀ
0: ਵੀ ਇਹ ਫੈਸਲਾ ਜਿਹੜਾ ਆ ਬਦਲ ਸਕਦੇ ਹੈਗੇ ਆ, ਜਿਹੜਾ ਗਿਲਟੀ ਹੈਗਾ ਉਹਨੂੰ ਨੋਨ ਗਿਲਟੀ ਤੇ ਜਿਹੜਾ ਨੋਨ ਗਿਲਟੀ ਉਹਨੂੰ ਗਿਲਟੀ ਕਰ ਸਕਦੇ ਹੈਗੇ ਆ,
1: ਜੀ
0: ਇਹ ਲੋਕ ਬਾਗੀ ਹੋ ਜਾਣਗੇ ਸਾਡੇ ਤੋਂ।
1: ਬਿਲਕੁਲ ਹੈ ਜੀ
0: ਹਾਂਜੀ ਉਹ ਇਸੇ ਕਰਕੇ ਕਹਿੰਦੇ, ਫਿਰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਹਦੇ ਨਾਲੋਂ ਤਾਂ ਅੰਗਰੇਜ਼ ਦਾ ਰਾਜ ਚੰਗਾ ਸੀ,
1: ਜੀ
0: ਅਸੀਂ ਜਿਹੜਾ ਹੈਗਾ ਆ ਗੁਲਾਮ ਮਹਿਸੂਸ ਕਰਦੇ ਸੀ ਵੀ ਅਸੀਂ ਗੁਲਾਮ ਹੈਗੇ ਆ ਜੀ, ਵੀ ਬੰਦੇ ਬਾਹਰਲੇ ਆਏ ਹੈਗੇ ਤੇ ਉਹ ਸਾਡੇ ਤੇ ਰੂਲ ਕਰ ਰਹੇ ਹੈਗੇ ਆ,
1: ਜੀ
0: ਬਟ ਇਨ ਫੈਕਟ ਉਹ ਇਨਸਾਫ਼ ਜ਼ਰੂਰ ਕਰਦੇ ਸੀ।
1: ਜੀ
0: ਅੱਜ
1: ਬਿਲਕੁਲ
0: ਜਿਹੜਾ ਹੈਗਾ ਆ ਅਸੀਂ ਆਪਣੇ ਆਜ਼ਾਦ ਤਾਂ ਹੋ ਗਏ
1: ਜੀ
0: ਪਰ ਇਨਸਾਫ਼ ਤੋਂ ਵਾਂਝਿਆ ਰਹਿ ਗਿਆ ਜੀ,
1: ਵਾਂਝੇ ਰਹਿ ਗਿਆ ਜੀ
0: ਅੱਜ
1: ਬਿਲਕੁਲ
0: ਕਰਪਸ਼ਨ ਨੇ ਜਿਹੜਾ ਹੈਗਾ ਆ ਸਾਡਾ ਜਿਹੜਾ ਇੱਕ ਸਿਸਟਮ ਦੇ ਵਿੱਚ ਵਿਸ਼ਵਾਸ ਰਹਿਣ ਹੀ ਨਹੀਂ ਦਿੱਤਾ ਜੀ।
1: ਜੀ
0: ਜਥੇਦਾਰ
1: ਬਿਲਕੁਲ
0: ਸਾਹਿਬ ਨੇ ਜਿਹੜੀ ਇਹ ਗੱਲ ਕਹੀ ਹੈਗੀ ਆ, ਅੰਦਰ ਵੜ ਕੇ ਆਪਣੇ ਜਿਹੜੇ ਆ ਜਦੋਂ ਬੰਦੇ ਆਪਣੇ ਆਪ ਕੌਮ ਮਹਿਸੂਸ ਕਰੂਗੀ ਉਹ ਆਪਣੇ ਆਪ, ਇਟ ਇਜ਼ ਅ ਮੈਟਰ ਬਿਟਵੀਨ ਦਾ ਜਿਹੜਾ ਹੈਗਾ ਆ ਕਪਲਸ,
1: ਜੀ
0: ਤੁਸੀਂ ਕੌਣ ਹੁੰਦੇ ਡਿਸਾਈਡ ਕਰਨ ਵਾਲੇ, ਕੋਈ 3 ਜਮੇ ਕੋਈ 5 ਜਮੇ ਤੇ ਕੋਈ 1 ਜਮੇ।
1: ਬਿਲਕੁਲ ਹੈ ਜੀ
0: ਹਾਂਜੀ ਕੋਈ ਏਦਾਂ ਦੇ ਧਰਮ ਨੂੰ ਖਤਰਾ ਨਹੀਂ ਹੈਗਾ ਜੀ, ਗਿਣਤੀ ਵੱਧ ਵੀ ਜਾਊਗੀ ਗਿਣਤੀ ਵੱਧ
1: ਜੀ
0: ਜਾਊਗੀ ਤੇ ਜਿਹੜਾ ਹੈਗਾ ਆ ਮੁੜ ਕੇ ਅੱਗੇ ਤਾਂ ਓਵਰ ਪਾਪੂਲੇਸ਼ਨ ਨੇ ਜਿਹੜਾ ਆ ਬੇਰੁਜ਼ਗਾਰੀ, ਕੌਣ ਜ਼ਿੰਮੇਵਾਰ ਹੋਊਗਾ, 3 ਬੱਚੇ ਜੰਮ ਲੈਂਦੇ ਆ ਜੀ ਉਹ ਕਿੱਥੇ ਉਹਨਾਂ ਨੂੰ ਰੋਟੀ ਕੌਣ ਦਊਗਾ ਜੀ ਤੇ ਉਹਨਾਂ ਨੂੰ ਰੁਜ਼ਗਾਰ ਕੌਣ ਦਊਗਾ ਤੇ ਉਹਨਾਂ ਨੂੰ ਇੰਨੀ ਅੱਜ ਦੇ ਡੇਟ ਦੇ ਵਿੱਚ ਇੰਨੀ ਮਹਿੰਗਾਈ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਪੜ੍ਹਾਈ ਸਭ ਤੋਂ ਮਹਿੰਗੀ ਉਹ ਕੌਣ
1: ਸਹੂਲਤਾਂ
0: ਤਾਲੀਮ ਦਊਗਾ ਜੀ।
1: ਬਿਲਕੁਲ ਹੈ ਜੀ ਬਿਲਕੁਲ ਕਾਰਨ ਤਾਂ ਇਹ ਹੈ ਜੀ, ਉਹ ਚੀਜ਼ਾਂ ਦੇ
0: ਹਾਂਜੀ
1: ਉੱਤੇ ਕਾਬੂ ਪਾਉਣ ਦੀ ਜ਼ਰੂਰਤ ਹੈ, ਆਪੇ ਹੀ ਲੋਕ
0: ਉਹਨਾਂ
1: ਸੁੱਖ ਦਾ
0: ਚੀਜ਼ਾਂ ਤੇ
1: ਸਾਹ
0: ਫੋਕਸ
1: ਲੈਣਗੇ।
0: ਕਰੋ ਨਾ
1: ਜੀ
0: ਦੇਖੋ ਸਰ ਮਿਡਲ ਕਲਾਸ ਤਾਂ ਪਹਿਲਾਂ ਹੀ ਕਹਿੰਦਾ ਜੀ ਵੀ ਇੱਕ ਇੱਕ ਬੱਚਾ ਹੋ ਜਾਏ ਤੇ ਉਹਨੂੰ ਪੜ੍ਹਾ ਲਈਏ ਉਹਨੂੰ ਲਿਖਾ ਲਈਏ ਉਹਨੂੰ ਸੈੱਟ ਕਰ ਲਈਏ ਜੀ।
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਹਾਂਜੀ
1: ਤੇ ਸੈਣੀ ਸਾਹਿਬ ਕੱਲ ਇੱਕ
0: ਜੀ
1: ਖਬਰ ਕੀਤੀ
0: ਬਰਕਤ
1: ਸੀ ਆਪਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਖਬਰ ਲੈਣ ਤੋਂ ਪਹਿਲਾਂ ਗੱਲ ਕਰਦੇ ਆ, ਜਿਹੜੀ ਇੰਡੀਆ ਦੀ ਜਰਸੀ ਚੇਂਜ ਕੀਤੀ ਗਈ ਹੈ ਜੀ ਉਹਦੇ ਵਿੱਚ 2 ਆਪਸ਼ਨਾਂ ਦਿੱਤੀਆਂ ਗਈਆਂ ਸੀ, ਉਹਦੇ ਕਾਰਨ ਵੀ ਦੱਸੇ ਸੀ ਕੱਲ ਉਹਨਾਂ ਨੇ ਫੈਡਰੇਸ਼ਨ ਨੇ ਕਿ ਕੀ ਕਿਸ ਕਾਰਨ ਦੇ ਕਰਕੇ ਬਦਲੀ ਗਈ ਹੈ। ਪਰ ਮੀਡੀਆ ਦੇ ਵਿੱਚ ਜਦੋਂ ਝਾਤ ਮਾਰਦੇ, ਚਲੋ ਰਾਤੀ ਮੈਂ ਕਹਿ ਗਿਆ ਸੀ ਆਪਣੇ ਜੀਰਾ ਸਾਹਿਬ ਸੁਣ ਰਹੇ ਨੇ ਉਹ ਸਬੂਤ ਵੀ ਨੇ ਮੇਰੇ ਜੋ ਮੈਂ ਗੱਲ ਰਾਤੀ ਕਰਕੇ ਗਿਆ ਸੀ, ਤਾਂ ਮੈਂ ਕਿਹਾ ਸੀ ਇਹ ਰੋਲਾ ਪੈ ਜਾਣਾ ਕਿ ਬੀਜੇਪੀ ਨੇ ਜਿਹੜਾ ਭਗਵਾਂਕਰਨ ਕਰ ਦਿੱਤਾ। ਵੈਸੇ ਦੇਖਿਆ ਜਾਵੇ ਤਾਂ ਕੇਸਰੀ ਕਲਰ ਕੇਸਰੀ ਤੇ ਪੀਲੇ ਰੰਗ ਦੀ ਆਪਸ਼ਨ ਦਿੱਤੀ ਸੀ 2 ਉਹਨਾਂ ਨੇ ਤੇ ਉਹਦੇ ਵਿੱਚ ਉਹ ਕੇਸਰੀ ਚੁਣ ਲਿਆ ਗਿਆ। ਪਰ ਉਹ ਸਾਰੀਆਂ ਚੀਜ਼ਾਂ ਨੂੰ ਚਲੋ ਮੀਡੀਆ ਨੇ ਤਾਂ ਚੁੱਕਣਾ ਹੀ ਸੀਗਾ, ਬਾਤ ਦਾ ਬਤੰਗੜ ਬਣਾਉਣ ਦੀ ਆਦਤ ਹੈਗੀ ਆ ਸਾਡੇ ਲੋਕਾਂ ਨੂੰ। ਤੇ ਦੂਸਰੇ ਪਾਸੇ ਨਾਲ ਦੀ ਨਾਲ ਅੱਜ ਸੰਸਦ ਦੇ ਵਿੱਚ ਵੀ ਜਾਂ ਪੰਜਾਬ ਦੀ ਕਾਂਗਰਸ ਸਰਕਾਰ ਜਾਂ ਹੋਰ ਸਰਕਾਰਾਂ ਨੇ ਵੀ ਇਹ ਮੁੱਦਾ ਚੱਕ ਲਿਆ ਕਿ ਇਹਨੂੰ ਭਗਵਾਂ ਕਰਨ ਦੇ ਵਿੱਚ ਮਿਲਾ ਰਹੇ ਨੇ ਜੀ।
0: ਭਾਈ ਸਾਹਿਬ ਇਹ ਤਾਂ ਮੀਡੀਆ ਦਾ ਦਿਵਾਲੀਆਪਣ ਆ
1: ਜੀ,
0: ਕੀ ਲੋੜ ਹੈਗੀ ਆ ਵੀ ਜਦੋਂ ਤੁਸੀਂ ਪੂਰੀ ਖਬਰ ਪੜੋਗੇ ਉਸ ਵੇਲੇ ਤੁਹਾਨੂੰ ਪਤਾ ਲੱਗ ਜਾਏਗਾ
1: ਜੀ,
0: ਪਰ ਲੋਕ ਵੀ ਸੱਚੇ ਹੈਗੇ ਆ ਤੇ ਮੀਡੀਆ ਵੀ ਕਿਸ ਹੱਦ ਤੱਕ ਜਿਹੜਾ ਆ ਉਹ ਇਸ ਕਰਕੇ ਲੋਕਾਂ ਦੇ ਟੇਸਟ ਨੂੰ ਰੀਪ੍ਰੈਜ਼ੈਂਟ ਕਰਦਾ ਹੁੰਦਾ
1: ਨੈਗੇਟਿਵਿਟੀ ਦੇ ਵਿੱਚ ਜਾਂਦਾ ਜ਼ਿਆਦਾ ਜੀ,
0: ਨੈਗੇਟਿਵ ਕਿਉਂਕਿ ਲੋਕੀ ਇਹ ਜਿਹੜਾ ਸੁਣਨਾ
1: ਪਸੰਦ
0: ਕਰਦੇ, ਲੋਕਾਂ ਨੂੰ ਐਪਰੀਹੈਂਡ ਲੋਕਾਂ ਨੂੰ ਐਪਰੀਹੈਂਸ਼ਨ ਵੀ ਆ ਜੀ। ਪਰ ਸਾਹਿਬ ਇਹ ਗੱਲਾਂ ਜਿਹੜੀਆਂ ਕਿਉਂ ਉਭਰਦੀਆਂ, ਇਹ ਉਭਰਦੀਆਂ ਉਦੋਂ ਆ ਜਦੋਂ ਤੁਸੀਂ ਜਿਹੜਾ ਹੈਗਾ ਆ ਰੇਲਵੇ ਸਟੇਸ਼ਨਾਂ ਦੇ ਨਾਂ ਬਦਲ ਕੇ ਤੇ ਜਿਹੜੇ ਆ ਉਹ ਪੁਰਾਣੇ ਨਾਂ ਮੁਸਲਿਮ ਕਮਿਊਨਿਟੀ ਵਾਲੇ ਖਤਮ ਕਰ ਦਿੰਦੇ ਹੈਗੇ ਆ ਤੇ ਉਹਨਾਂ ਨੂੰ ਦੂਜੇ ਨਾਂ ਰੱਖ ਦਿੰਦੇ ਹੈਗੇ ਆ ਜੀ। ਬਿਲਡਿੰਗਾਂ ਦੇ ਰੰਗ ਜਿਹੜੇ ਹੈਗੇ ਆ ਉਹ ਜੇ ਹਰੇ ਰੰਗ ਕੀਤੇ ਸੀ ਤੇ ਉਹਨਾਂ ਹਰਿਆਂ ਨੂੰ ਵਟਾ ਕੇ ਤੇ ਜਿਹੜਾ ਆ ਤੁਸੀਂ ਭਗਵਾਂ ਰੰਗ ਕਰ ਦਿੱਤਾ ਜੀ,
1: ਭੂੰਡੀ ਰੰਗ
0: ਇਹ ਜਦੋਂ ਤੁਸੀਂ 10 ਕੰਮ ਏਦਾਂ ਦੇ ਕਰਦੇ ਹੈਗੇ ਆ, ਇੱਕ ਕੰਮ ਤੁਸੀਂ ਜਿਹੜਾ ਜੈਨੂਅਨ ਕੀਤਾ ਆ ਹੁੰਦਾ ਉਹ ਵੀ ਤੁਹਾਡਾ ਨਾ ਉਹ ਉਸੇ ਨਜ਼ਰ ਨਾਲ ਹੀ ਦੇਖਿਆ ਜਾਂਦਾ ਹੈ। ਹਾਂਜੀ ਉਹ ਸ਼ੱਕ ਦੇ ਘੇਰੇ ਚ ਆ ਜਾਂਦਾ ਹੈਗਾ ਆ ਜੀ। ਹੁਣ ਨੋ ਡਾਊਟ ਕਿ ਤੁਸੀਂ ਤਾਂ ਦੱਸ ਦਿੰਦੇ ਹੈਗੇ ਵੀ ਰੀਜ਼ਨਿੰਗ ਆ, ਉਹਨਾਂ ਨੇ ਕਿਹਾ ਵੀ ਦੋ ਰੰਗਾਂ ਦੀ ਆਪਸ਼ਨ ਸੀਗੀ ਤੇ ਫਿਰ ਪੀਲਾ ਪਤਾ ਨੀ ਕਿਸੇ ਹੋਰ ਕੰਟਰੀ ਦਾ ਸੀਗਾ ਤੇ ਉਹਨਾਂ ਨੇ ਕੇਸਰੀ ਰੰਗ ਦਾ ਜਿਹੜਾ ਹੈਗਾ ਆ ਅਸੈਪਟ ਕਰ ਲਿਆ। ਕਾਰਨ ਕੀ ਸੀਗਾ ਵੀ ਬਲੂ ਜਰਸੀ ਜਿਹੜੀ ਹੈਗੀ ਆ ਉਹ ਉਧਰ ਦੀਆਂ ਜਿਹੜੀਆਂ ਯੂਰਪ ਵਗੈਰਾ ਦੀਆਂ ਗਰਾਊਂਡ ਹੈਗੀਆਂ ਉਹ ਵੀ ਬਲੂ ਕਲਰ ਚ ਹੁੰਦੀਆਂ ਤੇ ਉਹ ਕਹਿੰਦੇ ਵਿਜੀਬਿਲਟੀ,
1: ਬਿਲਕੁਲ
0: ਹਾਂਜੀ ਉਹ ਵਿਜੀਬਿਲਟੀ ਜਿਹੜੀ ਆ ਉਹਦੇ ਨਾਲ ਫਰਕ ਪੈਂਦਾ ਉਹਨਾਂ ਨੂੰ
1: ਜੀ, ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਕਿਉਂ ਇਹਦਾ ਕਾਰਨ ਇਹ ਹੈਗਾ ਆ ਵੀ ਇਹ ਮੀਡੀਆ ਨੇ ਖਬਰ ਚਲਾਈ ਇਸ ਤਰੀਕੇ ਨਾਲ ਚਲਾਈ ਵਿਦਆਊਟ ਐਨੀ ਐਨਾਲਿਸਿਸ ਚਲਾਈ
1: ਜੀ,
0: ਉਹ ਇਸ ਕਰਕੇ ਚਲਾਈ ਕਿਉਂਕਿ ਜਦੋਂ 10 ਕੰਮ ਤੁਹਾਡੇ ਗਲਤ ਹੈਗੇ ਆ ਤੇ 11ਵਾਂ ਜਿਹੜਾ ਹੈਗਾ ਆ ਉਹ ਤੁਸੀਂ ਠੀਕ ਵੀ ਕੀਤਾ ਹੋਵੇ ਉਹ ਵੀ ਉਸੇ ਚਸ਼ਮੇ ਨਾਲ ਦੇਖਿਆ ਜਾਂਦਾ
1: ਬੀਜੇਪੀ ਵਾਲੇ ਵੀ ਤਾਂ ਜਾਂ ਜਿਹੜੇ ਭਗਵੇਂ ਵਾਲੇ ਹੈਗੇ ਆ ਉਹ ਵੀ ਤਾਂ ਓਬਜੈਕਸ਼ਨ ਚੱਕ ਸਕਦੇ ਆ ਕਿ ਭਾਈ ਕੇਸਰੀ ਕਲਰ ਤਾਂ ਫਿਰ ਸਿੱਖਾਂ ਦਾ ਹੈਗਾ ਜੀ, ਫਿਰ ਉਹ ਵੀ ਤਾਂ ਓਬਜੈਕਸ਼ਨ ਚੱਕ ਸਕਦੇ ਆ ਵੀ ਤੁਸੀਂ ਭਾਈ ਕੇਸਰੀਕਰਨ ਕਰ ਰਹੇ ਹੋ।
0: ਪਰ ਸਭ ਸ਼ੰਕਾ ਹਮੇਸ਼ਾ ਮਨੋਰਟੀ ਨੂੰ ਹੁੰਦੀ ਆ, ਮੈਜੋਰਟੀ ਨੂੰ ਨੀ।
1: ਬਿਲਕੁਲ ਆ ਜੀ,
0: ਹਾਂਜੀ ਉਹ ਹੈਗੇ ਮੈਜੋਰਟੀ ਚ
1: ਜੀ,
0: ਠੀਕ ਹੈ ਜੀ। ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੋਈ ਲੋੜ ਨੀ ਐਕਸਪਲੇਨੇਸ਼ਨ ਦੀ
1: ਜੀ,
0: ਐਕਸਪਲੇਨੇਸ਼ਨ ਦੀ ਲੋੜ ਜਿਹੜੀ ਹੈਗੀ ਆ ਉਹ ਤਾਂ ਜਾਂ ਸਾਨੂੰ ਆ ਮਤਲਬ ਇਨਸਕਿਉਰਿਟੀ ਦਾ ਜਿਹੜੀ ਫੀਲਿੰਗ ਹੈ ਨਾ ਉਹ ਘੱਟ ਗਿਣਤੀ ਨੂੰ ਹੁੰਦੀ ਆ, ਵੱਧ ਗਿਣਤੀ ਨੂੰ ਇਨਸਕਿਉਰਿਟੀ ਦੀ ਫੀਲਿੰਗ ਨਹੀਂ ਹੁੰਦੀ
1: ਜੀ ਜੀ।
0: ਹਾਂਜੀ ਇਸ ਕਰਕੇ ਉਹ ਤਾਂ ਜਵਾਬ ਦੇ ਹੈ ਹੀ ਨੀ ਕਿਸੇ ਨੂੰ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪੇਪਰ ਲੀਕ ਮਾਮਲੇ ਚ ਦੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਹੁਣੀ ਜਿਹੜੇ ਨੇ ਅੱਜ ਉਹਨਾਂ ਨੇ ਵੀ ਮੁੱਦਾ ਚੱਕਿਆ ਸੰਸਦ ਦੇ ਵਿਚ ਆਪਣੇ ਕਹਿ ਲੋ ਹਰਸਿਮਰਤ ਕੌਰ ਬੀਬਾ ਹਰਸਿਮਰਤ ਕੌਰ ਹੁਣਾਂ ਨੇ ਵੀ ਕੁਝ ਮੁੱਦੇ ਚੱਕੇ ਨੇ। ਉਹਨਾਂ ਨੇ ਬਾਘਾ ਬਾਰਡਰ ਦੀ ਜਿਹੜੀ ਹੈ ਉਹਦੀ ਵੀ ਗੱਲ ਚੁੱਕੀ ਹੈ ਤੇ ਆਪਣੇ ਸੁਖਬੀਰ ਸਿੰਘ ਬਾਦਲ ਮਜੀਠੀਆ ਸਾਹਿਬ ਭੁੰਦੜ ਸਾਹਿਬ ਹੋਰ ਸਾਰੇ ਸੱਜਣਾਂ ਨੂੰ ਨਾਲ ਲੈ ਕੇ ਤੇ ਗਵਰਨਰ ਸਾਹਿਬ ਦੇ ਨਾਲ ਅੱਜ ਮੀਟਿੰਗ ਕਰਕੇ ਆਏ ਆ, ਲਿਖਤੀ ਪੱਤਰ ਵੀ ਦੇ ਕੇ ਆਏ ਆ ਜੋ ਸੂਬੇ ਦੇ ਹਾਲਾਤ ਨੇ ਜਾਂ ਪੇਪਰ ਲੀਕ ਦਾ ਮਾਮਲਾ ਜਿਹੜਾ ਜ਼ੋਰ ਸ਼ੋਰ ਦੇ ਨਾਲ ਚੱਕਣ ਦੀ ਸ਼ੁਰੂਆਤ ਕਰਦੀ ਹੈ ਤੇ ਦੂਸਰੇ ਪਾਸੇ ਸੀਐਮ ਮਾਨ ਸਾਹਿਬ ਇਹਨਾਂ ਚੀਜ਼ਾਂ ਨੂੰ ਕੰਡੈਮ ਕਰ ਰਹੇ ਆ, ਕਹਿੰਦੇ ਦਾਅਵਾ ਕਰ ਰਹੇ ਨੇ ਕਿ ਇਹ ਚੀਜ਼ਾਂ ਵਾਪਰੀਆਂ ਨਹੀਂ ਸੀ।
0: ਪਰ ਸਾਹਿਬ ਜਦੋਂ ਨਾ ਮੈਂ ਛੋਟਾ ਸੀਗਾ ਮੇਰੇ ਖਿਆਲ 8ਵੀਂ 9ਵੀਂ ਦੇ ਵਿਚ ਪੜ੍ਹਦੇ ਹੋਵਾਂਗੇ ਅਸੀਂ
1: ਜੀ,
0: ਤੇ ਉਦੋਂ ਨਾ ਪੈਟਰੋਲ ਦੇ ਕਰੀ ਰੇਟ ਵਧੇ
1: ਜੀ,
0: ਕੁਕਿੰਗ ਗੈਸ ਪੈਟਰੋਲ ਦੇ ਰੇਟ ਵਧੇ
1: ਜੀ,
0: ਤੇ ਲੋਕਾਂ ਨੇ ਡਾਕਖਾਨਾ ਸਾੜ ਦਿੱਤਾ
1: ਜੀ।
0: ਹਾਂਜੀ ਮੈਂ ਅੱਜ ਤੱਕ ਨੀ ਸਾਨੂੰ ਸਮਝ ਆਈ ਵੀ ਇਹ ਡਾਕਖਾਨਾ ਪੈਟਰੋਲ ਨਾਲ ਚੱਲਦਾ ਸੀ
1: ਜੀ।
0: ਹਾਂਜੀ ਓਹੋ ਹੀ ਮੈਨੂੰ ਬਾਦਲ ਸਾਹਿਬ ਦੀ ਨੀ ਸਮਝ ਆਈ ਵੀ ਗਵਰਨਰ ਦੇ ਘਰ ਚ ਕੀ ਹੈਗਾ ਤੇ ਗਵਰਨਰ ਕੀ ਕਰੂ ਪੇਪਰ ਲੀਕ ਦੇ ਵਿਚ। ਹਾਂਜੀ
1: ਜੀ
0: ਗਵਰਨਰ ਕੀ ਕਰ ਸਕਦਾ, ਗਵਰਨਰ ਸਰਕਾਰ ਤੋੜੂਗਾ ਜਾਂ ਪੱਤਰੀ ਜਾਸਤੀ ਵੱਲੂਗਾ ਜੀ,
1: ਜਿੱਦਾਂ ਜੈਨ ਜੀ ਨੇ ਲਾਇਆ ਤੁਸੀਂ ਧਰਨਾ ਲਾ ਦਿਓ ਬਾਈ।
0: ਪਰ ਸਾਹਿਬ ਇਟ ਇਜ਼ ਟੂ ਲੇਟ
1: ਜੀ,
0: ਜੀਰਾ ਸਾਹਿਬ ਜੇ ਜੁੜੇ ਹੈਗੇ ਨਾਲ ਜੁੜੇ ਆ ਜੀ, ਜੀਰਾ ਸਾਹਿਬ
1: ਸੁਣਦੇ ਪਏ ਆ ਨਾਲ ਕਮੈਂਟ ਕਰਦੇ ਆ। ਹਾਂਜੀ
0: ਜੀਰਾ ਸਾਹਿਬ ਜੇ ਜੁੜੇ ਆ, ਜੀਰਾ ਸਾਹਿਬ ਹੋਣਾ ਨੇ 1.5 ਮਹੀਨਾ ਪਹਿਲਾਂ ਜਾਂ ਮਹੀਨਾ ਪਹਿਲਾਂ ਜਿਹੜਾ ਹੈਗਾ ਆ ਇਸ ਮੁੱਦੇ ਤੇ ਬੋਲਣਾ ਸ਼ੁਰੂ ਕਰ ਦਿੱਤਾ, ਦੱਸਣਾ ਸ਼ੁਰੂ ਕਰ ਦਿੱਤਾ
1: ਜੀ।
0: ਹਾਂਜੀ ਇਹਨਾਂ ਨੂੰ ਬਾਦਲ ਸਾਹਿਬ ਨੂੰ ਮਤਲਬ ਜਿਹੜਾ ਹੈਗਾ ਆ ਵੀ ਅੱਜ ਸਮਝ ਆਈ ਇਸ ਚੀਜ਼ ਦੀ ਜਦੋਂ ਇਸ ਮੁੱਦੇ ਤੇ ਏਡਾ ਵੱਡਾ ਅੰਦੋਲਨ ਹੋ ਹਟਿਆ
1: ਜੀ। ਫਿਰ ਇਹਦਾ ਮਤਲਬ ਲੀਡਰ ਜਿਹੜੇ ਨੇ ਜਿਹੜਾ ਮਤਲਬ ਕਿ ਮੁੱਦਾ ਲੱਗਦਾ ਕਿ ਭਖਾਈਏ ਉਹਨੂੰ ਹੀ ਮਤਲਬ ਕਿ ਚੱਕਦੇ, ਉਹ ਵੀ ਨਿਰਧਾਰਿਤ ਕਰਦੇ ਵੀ ਕਿਹੜਾ ਮੁੱਦਾ ਚੱਕੀਏ ਤੇ ਕਿਹੜਾ ਰੱਖੀਏ ਨਾ ਜੀ। ਆਮ ਜਨਤਾ ਜੇ ਇੰਨੀ ਸੁਚੇਤ ਹੈ ਵੀ ਆਹ ਮੁੱਦਾ ਬਣਦਾ ਹੈ ਨਾ ਵੀ ਚੱਕਣਾ ਚਾਹੀਦਾ ਗਲਤ ਹੋ ਰਿਹਾ, ਜਿਵੇਂ ਜੀਰਾ ਸਾਹਿਬ ਦਾ ਤੁਸੀਂ ਇਗਜ਼ਾਮਪਲ ਦਿੱਤੀ ਹੈ, ਫਿਰ ਇਹ ਲੀਡਰ ਏਡੇ ਵੱਡੇ ਪੱਧਰਾਂ ਦੇ ਉੱਤੇ ਕੀ ਕਰਦੇ ਆ ਨਾ ਜੀ।
0: ਪਰ ਸਾਹਿਬ ਕਨਵੀਨੀਅੰਸ ਦੀ ਪੋਲੀਟਿਕਸ ਕਰਦੇ ਆ ਇਸ ਵੇਲੇ
1: ਜੀ,
0: ਕਨਵੀਨੀਅੰਸ ਦੀ ਪੋਲੀਟਿਕਸ ਵੀ ਅੱਜ ਵਿਹਲੇ ਹੈਗੇ ਕੀ ਕਰੀਏ, ਚਲੋ ਅੱਜ ਗਵਰਨਰ ਵੱਲ ਨੂੰ ਜਾਂਦੇ ਹੈਗੇ ਇੱਧਰ ਨੂੰ, ਮੈਂ ਆਉਣਾ ਚੰਡੀਗੜ੍ਹ ਆਪਾਂ ਅੱਜ ਗਵਰਨਰ ਦਾ ਰੱਖ ਲੈਂਦੇ ਹੈਗੇ ਆ। ਹਾਂਜੀ ਆਹ ਚੀਜ਼ ਆ ਜੀ, ਜੇ ਤੁਸੀਂ ਸੰਜੀਦਾ ਸੀ ਇਸ ਗੱਲ ਦੇ ਉੱਤੇ ਉਸ ਅੰਦੋਲਨ ਤੋਂ ਪਹਿਲਾਂ ਤੁਸੀਂ ਇਹ ਗੱਲ ਕੀਤੀ ਹੁੰਦੀ ਉਹ ਤਾਂ ਲੋਕਾਂ ਨੇ ਰੌਲਾ ਪਾਇਆ ਵੀ ਪੰਜਾਬ ਚ ਵੀ ਏਦਾਂ ਹੋਈ ਆ ਜੀ, ਫਿਰ ਉਹਨਾਂ ਨੇ ਪਾਨ ਸਾਹਿਬ ਨੇ ਤਾਂ ਧੋ ਕੇ ਰੱਖ ਦਿੱਤੇ ਵੀ ਭਾਈ ਸਾਡੇ ਕੋਈ ਲੀਕ ਨੀ ਹੋਇਆ
1: ਜੀ,
0: ਅਸੀਂ ਤਾਂ ਨਕਲ ਦਾ ਕੇਸ ਫੜਿਆ ਹੈ ਜੀ, ਪੇਪਰ ਲੀਕ ਨੀ ਹੋਇਆ ਨਕਲ। ਪਰ ਹੁਣ ਸਵਾਲ ਇਹ ਹੈਗਾ ਕਿ ਨਕਲ ਤੇ ਪੇਪਰ ਲੀਕ ਦੇ ਵਿਚ ਇੰਨਾ ਕੁ ਫਰਕ ਹੁੰਦਾ ਆ
1: ਵੀ
0: ਜੇ ਨਕਲ ਜਿਹੜੀ ਹੈਗੀ ਆ ਵਿਦ ਇਨ ਦੈਟ ਜਿਹੜੀਆਂ ਡਿਮੈਂਸ਼ਨ ਹੁੰਦੀਆਂ ਆ ਕਿ ਉਸ ਕਮਰੇ ਦੇ ਅੰਦਰ ਅੰਦਰ ਜਿਹੜਾ ਹੈਗਾ ਜੇ ਕੁਛ ਹੋ ਰਿਹਾ ਹੈਗਾ ਆ ਤੇ ਉਹਨੂੰ ਨਕਲ ਕਹਿੰਦੇ ਆ, ਜੇ ਵਿਚੋਂ ਬਾਹਰਲੀ ਕੋਈ ਫੋਰਸ ਇਨਵੋਲਵ ਹੋ ਗਈ ਤੇ ਉਹਨਾਂ ਦਾ ਕੰਟੈਕਟ ਹੋ ਗਿਆ ਤੇ ਉਹਨੂੰ ਡੀਕ ਹੀ ਕਹਿੰਦੇ ਆ, ਕਿਉਂਕਿ ਅੰਦਰੋਂ ਫੋਟੋਆਂ ਖਿੱਚ ਕੇ ਡਿਵਾਈਸ ਨਾਲ ਅੰਦਰੋਂ ਫੋਟੋਆਂ ਖਿੱਚ ਕੇ ਤੇ ਬਾਹਰ ਜਾ ਰਹੀਆਂ ਸੀਗੀਆਂ ਹੈ ਜੀ, ਤੇ
1: ਜੀ
0: ਬਾਹਰੋਂ ਉਹ ਪ੍ਰਸ਼ਨ ਪੇਪਰ ਹੀ ਲੀਕ ਹੋ ਕੇ ਬਾਹਰ ਜਾ ਰਿਹਾ ਸੀ ਜੀ, ਤੇ
1: ਬਿਲਕੁਲ
0: ਫੇਰ ਜਿਹੜਾ ਹੈਗਾ ਆ ਉੱਥੋਂ ਸੋਲਵ ਕਰਕੇ ਭੇਜਿਆ ਜਾ ਰਿਹਾ ਸੀ।
1: ਜੀ
0: ਇਹ ਤਾਂ ਤੁਹਾਡੇ ਕਲੈਕਟਿਵ ਸੀਗਾ ਵੀ ਨਕਲ ਦੀ ਨਕਲ ਤੇ ਨਾਲ ਪੇਪਰ ਲੀਕ ਵੀ, ਪਹਿਲਾਂ
1: ਜੀ
0: ਪੇਪਰ ਲੀਕ ਹੋਊਗਾ ਤੇ ਤਾਂ ਹੀ ਨਕਲ ਹੋਊਗੀ ਜੀ।
1: ਜੀ
0: ਸੋ ਇਸ ਕਰਕੇ ਇਹ ਪੇਪਰ ਲੀਕ ਤਾਂ ਇੱਥੇ ਹੋਏ ਆ, ਪਰ
1: ਜੀ
0: ਇੱਥੇ ਹੁਣ ਜਿਹੜੇ ਹੈਗੇ ਆ ਉੱਥੇ ਬਾਹਾਂ ਖੜੀਆਂ ਕਰ ਕਰਕੇ ਦਿੱਲੀ ਜਾ ਕੇ ਨਾਰੇ ਮਾਰਦੇ ਸੀ
1: ਬਿਲਕੁਲ
0: ਸਾਡੇ ਮੁੱਖ ਮੰਤਰੀ ਸਾਹਿਬ,
1: ਜੀ
0: ਹਾਂਜੀ, ਤੇ ਕੇਜਰੀਵਾਲ ਸਾਹਿਬ,
1: ਜੀ
0: ਉਹ ਚੀਜ਼ ਜਿਹੜੀ ਹੈਗੀ ਆ ਇੱਥੇ ਵੀ ਜਾਂ ਤਾਂ ਆਪਣੀ ਸਰਕਾਰ ਦੇ ਵਿੱਚ ਲਾਗੂ ਕਰਕੇ ਦੱਸਣ, ਤੇ
1: ਜੀ
0: ਫੇਰ ਤਾਂ ਲੋਕੀ ਜਿਹੜੇ ਹੈਗੇ ਆ ਇਹਨਾਂ ਦੀਆਂ ਗੱਲਾਂ ਤੇ ਸੈਟਿਸਫਾਈ ਹੋਣ, ਬਾਕੀ ਇਹ ਸਾਰਾ ਢੋਂਗ ਕਰਦੇ ਹੈਗੇ ਜੀ, ਹੋਰ ਕੁਛ ਨਹੀਂ ਜੀ।
1: ਕੁਛ ਨਹੀਂ
0: ਤੇ ਅਕਾਲੀ ਦਲ ਵੀ ਜਿਹੜਾ ਹੈਗਾ ਆ ਫਾਰਮੈਲਿਟੀ ਪੂਰੀ ਕਰਦਾ ਆ ਵੀ ਆਪਾਂ ਵੀ ਆਪਣੀ ਹਾਜ਼ਰੀ ਦਰਜ ਕਰਾ
1: ਦਰਜ
0: ਦਈਏ,
1: ਕਰਾ ਲਈਏ,
0: ਹੋਰ ਕੁਛ ਨਹੀਂ ਜੀ।
1: ਜੀ ਸੈਣੀ
0: ਨਹੀਂ ਤਾਂ
1: ਸਾਹਿਬ
0: ਇੰਨੇ ਦਿਨ ਬਾਅਦ ਇਹਨਾਂ ਨੂੰ
1: ਬਿਲਕੁਲ
0: ਸਮਝ ਲੱਗੀ,
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਨਾਲ ਤੇ ਨਾਲ ਸ਼ਾਇਦ ਕੋਈ
0: ਮੈਨੂੰ
1: ਗੱਲ।
0: ਪਹਿਲਾਂ ਇਜਾਜ਼ਤ ਦੇ ਦਿਓ ਜੀ, ਮੈਂ ਨਿਕਲਦਾ, ਮੈਂ ਉੱਥੇ ਸੁਣਦਾ ਰਹੂੰਗਾ ਤੁਹਾਡੇ ਕੋਲ।
1: ਚਲੋ ਇੱਕ ਟਿੱਪਣੀ
0: ਠੀਕ ਹੈ
1: ਤੁਹਾਡੇ
0: ਜੀ,
1: ਤੋਂ ਹੋਰ
0: ਮੈਂ
1: ਲੈ ਲੈਣਾ। ਇੱਕ ਅੱਜ ਰਿਪੋਰਟ ਆਈ ਹੈ ਗਾਜ਼ਾ ਤੇ ਆਪਣੇ
0: ਜੀ
1: ਈਰਾਨ ਦੀ ਜਿਹੜੀ ਸੀ, ਪੱਟੀ ਸਾਹਿਬ 2 ਮਿੰਟ ਹੋਲਡ ਰੱਖਣਾ, ਜ਼ਿਆਦਾ ਨਹੀਂ ਜੀ, ਬਸ ਸੈਣੀ ਸਾਹਿਬ ਦੀ ਇਹਦੇ ਨਾਲ ਗੱਲ ਕਰ ਲਵਾਂ ਕਿ ਗਾਜ਼ਾ ਦੇ ਉੱਤੇ ਜਿਹੜਾ ਬੋਲ ਕਿਉਂ ਨਹੀਂ ਰਹੇ ਸੀ, ਤੇ ਇਜ਼ਰਾਈਲ ਨੂੰ ਜਿਹੜਾ ਬਹੁਤ ਲਾਗੇ ਜਿਹੜਾ ਨਜ਼ਦੀਕ ਆਪਣਾ ਜਿਹੜਾ ਪਿਆਰਾ ਜਿਹੜਾ ਦੋਸਤ ਮੰਨਦੇ ਨੇ, ਉਹਦੇ ਉੱਤੇ ਅੱਜ ਜਿਹੜਾ ਅਮੈਨੈਸਟੀ ਦੀ ਜਿਹੜੀ ਆ ਇੰਟਰਨੈਸ਼ਨਲ ਦੀ ਜਿਹੜੀ ਆ ਉਹਦੀ ਰਿਪੋਰਟ ਆਈ ਹੈ ਕਿ 2596 ਖੇਪਾਂ ਜਿਹੜੀਆਂ ਨੇ ਹਥਿਆਰਾਂ ਦੀਆਂ, ਵੱਖਰੇ ਵੱਖਰੇ ਪਾਰਟ ਕਹਿ ਲਓ ਜਾਂ ਹੋਰ ਕੰਪਨੀਆਂ ਨੇ ਜਿਹੜੇ ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਜਿਹੜਾ ਭੇਜਿਆ ਗਾਜ਼ਾ ਜੰਗ ਦੇ ਵਿੱਚ ਵਰਤੋਂ ਜਿਹੜੀ ਉਹਦੇ ਵਿੱਚ ਹੋਈ ਹੈ ਜੀ। ਬਾਕੀ ਮੈਂ ਕੰਪਲੇਂਟ ਕਰ ਲਾਂਗਾ ਜੀ, ਉਹ ਕੰਪਲੀਟ ਕਰ ਲਾਂਗਾ ਖਬਰ ਜੀ।
0: ਪਰ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਥੋੜਾ ਹੈਗੀ ਆ
1: ਜੀ,
0: ਉਹਨਾਂ ਨੂੰ ਸਟੀਲ ਚਾਹੀਦਾ ਸੀ ਤੇ ਭੇਜ ਰਹੇ ਸੀ ਜਿਹੜੇ ਜਰਮਨ ਦੇ ਵਿੱਚ 4 ਜਹਾਜ਼ ਉਹਨਾਂ ਨੇ ਡਿਟੇਨ ਕੀਤੇ ਸੀ
1: ਜੀ
0: ਇਹਦੇ ਵਿੱਚ। ਪਰ ਇਹ ਹੈਗਾ ਕਿ ਸਰ ਇਹ ਉੱਪਰਲੇ ਲੈਵਲ ਦੀਆਂ ਪਾਲਿਸੀਆਂ ਹੈਗੀਆਂ
1: ਜੀ,
0: ਸਾਡੀ ਸਰਕਾਰ ਦੀ ਜਿਹੜੀ ਵਿਦੇਸ਼ ਨੀਤੀ ਫੇਲ ਵੀ ਤਾਂ ਇਸੇ ਕਰਕੇ ਹੋਈ ਜੀ,
1: ਜੀ
0: ਕਿਸ ਪਾਕਿਸਤਾਨ ਨੂੰ ਅਸੀਂ ਟੈਰਾਰਿਸਟ ਮਤਲਬ ਕੰਟਰੀ ਡਿਕਲੇਅਰ ਕਰਾਉਂਦੇ ਰਹੇ, ਉਹ ਅੱਜ ਵਿਸ਼ਵ ਦੇ ਮੰਚ ਦੇ ਉੱਤੇ ਸਾਰਿਆਂ ਨਾਲੋਂ ਜਿਹੜਾ ਕੋਆਪਰੇਟਿਵ ਮੁਲਕ ਬਣ ਗਿਆ ਜੀ, ਤੇ ਸਾਡਾ ਮੁਲਕ ਦਾ ਇਹ ਹਾਲਾਤ ਆ ਕਿ ਆਹ ਰਿਪੋਰਟਾਂ ਆ ਰਹੀਆਂ ਜੀ, ਤੇ ਜੈਸ਼ੰਕਰ ਹੋਣਾ ਨੇ ਜਿਹੜਾ ਹੈਗਾ ਆ ਉਹਨਾਂ ਦੀ ਵਿਦੇਸ਼ ਨੀਤੀ ਨੇ ਤਾਂ ਬਿਲਕੁਲ ਬੇੜਾ ਗਰਕ ਕਰਕੇ ਰੱਖ ਦਿੱਤਾ। ਮੈਂ ਕਹਿੰਦਾ ਹੈਗਾ ਆ ਹੋ ਸਕਦਾ ਬਹੁਤ ਵੱਡੀ ਡਿਪਲੋਮੇਸੀ ਹੋਵੇ ਜਾਂ ਇੱਦਾਂ ਕਰਕੇ, ਪਰ ਦੇਸ਼ ਦੇ ਅੰਦਰ ਕੁਛ ਇੱਕ ਲੋਕਾਂ ਨੂੰ ਤਾਂ ਪਤਾ ਹੋਵੇ
1: ਜੀ,
0: ਹੈ ਜੀ, ਦੇਸ਼ ਦੇ ਵਿੱਚ ਦੇਸ਼ ਦਾ ਜਿਹੜੇ ਲੋਕਾਂ ਦਾ ਸੈਂਟੀਮੈਂਟ ਆ ਉਹ ਸਰਕਾਰ ਦਾ ਸੈਂਟੀਮੈਂਟ ਹੀ ਉਹ ਹੈ ਨੀਗਾ ਜੀ।
1: ਨਾਲੇ ਦੇਖੋ ਜੇ ਅਮਰੀਕਾ ਵੀ ਸੌਦਾ ਵੇਚਦਾ, ਰਸ਼ੀਆ ਵੀ ਵੇਚਦਾ ਆਪਣਾ ਹਥਿਆਰ ਵੇਚਦੇ ਨੇ, ਇਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ, ਫਰਾਂਸ ਵੇਚਦਾ ਜਾਂ ਇੰਡੀਆ ਵੀ ਵੇਚਦਾ, ਘੱਟੋ ਘੱਟ ਥੋੜੀ ਜੀ ਵੜਕ ਤਾਂ ਰੱਖੇ ਨਾ ਨਾਲ। ਬਿਲਕੁਲ ਹੈ
0: ਬਿਲਕੁਲ ਜੀ,
1: ਜੀ
0: ਜੇ ਤੁਸੀਂ ਏਦਾਂ ਦਾ ਕੋਈ ਬਣਾਇਆ ਹੈਗਾ ਸੀ ਨੈਕਸਸ, ਭਾਰਤ ਸਾਹਿਬ ਨਿਭਦੀ ਤਾਂ ਹੁੰਦੀ ਹੈਗੀ ਆ ਕਿ ਜੇ ਦੋਨੇ ਬੰਦੇ ਜਿਹੜੇ ਆ 4 ਬੰਦਿਆਂ ਦੀ ਜੇ ਆਪਸ ਚ ਨਿਭ ਰਹੀ ਹੈ ਤੇ ਤਾਂ ਹੀ ਨਿਭੂਗੇ, ਚਾਰੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋਣਗੇ।
1: ਬਿਲਕੁਲ
0: ਇਹ ਬੰਦਾ ਜਿਹੜਾ ਹੈਗਾ ਆ ਉਹ ਤੁਹਾਨੂੰ ਤਾਂ ਅਗਲਾ ਬੰਦਾ ਮਜ਼ਾਕ ਕਰਦਾ ਵੀ ਤੁਹਾਡਾ ਕੈਰੀਅਰ ਤਬਾਹ ਕਰ ਸਕਦਾ ਹੈ ਜੀ, ਤੁਹਾਡਾ ਆਹ ਕਰ ਸਕਦਾ ਹੈਗਾ, ਤੁਸੀਂ ਜਵਾਬ ਨੀ ਦਿੰਦੇ। ਦੇਸ਼ ਸਰ ਮਾਫ ਕਰਨਾ, 140 ਕਰੋੜ ਦਾ ਦੇਸ਼ ਆ, ਜਦੋਂ ਉਹ ਇੰਨੀ ਗੱਲ ਕਹਿੰਦਾ ਨਾ ਟਰੰਪ ਤੇ ਲੋਕ ਨਮੋਸ਼ੀ ਦੇ ਵਿੱਚ ਮਰ ਜਾਂਦੇ ਵੀ ਭਾਈ ਇਹ ਸਾਡੇ ਮੁਲਕ, ਕਿਉਂਕਿ ਉਹਨੂੰ ਥੋੜਾ ਕਹਿ ਰਿਹਾ ਪ੍ਰਧਾਨ ਮੰਤਰੀ ਮੋਦੀ ਨੂੰ ਥੋੜਾ ਕਹਿ ਰਿਹਾ, ਉਹ ਤਾਂ ਸਾਡੇ ਦੇਸ਼ ਨੂੰ ਕਹਿ ਰਿਹਾ ਕਿਸਮ ਦਾ ਵੀ ਹਾਂ ਜੀ ਏਦਾਂ ਕਰਕੇ ਕਿ ਤੁਹਾਡਾ ਲੀਡਰ ਮੈਂ ਏਦਾਂ ਦਾ ਏਦਾਂ ਇੰਨੀਆਂ ਕਮਜ਼ੋਰੀਆਂ ਮੇਰੇ ਕੋਲ ਆ ਕਿ ਮੈਂ ਇਹਨੂੰ ਏਦਾਂ ਕਰ ਸਕਦਾ ਹੈਗਾ, ਉਸ ਵੇਲੇ ਭਾਰਤੀਆਂ ਦਾ ਖੂਨ ਖੋਲਦਾ ਜੀ।
1: ਜੀ ਸਰ ਥੈਂਕ ਯੂ ਸੈਣੀ ਸਾਹਿਬ,
0: ਮੈਂ ਠੀਕ ਹੈ ਜੀ, ਇਜਾਜ਼ਤ ਸ਼ੁਕਰੀਆ ਜੀ, ਥੈਂਕ ਯੂ
1: ਜੀ। ਦੋਸਤੋ ਇਹ ਸੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਮੇਰਾ ਕਰਕੇ ਤਾਂ ਨਹੀਂ ਚੱਲਿਆ ਕਿ
1: ਨਹੀਂ ਨਹੀਂ ਨਹੀਂ ਕਾਫੀ ਸਮਾਂ ਹੋ ਗਿਆ ਸੀ ਜੀ, ਉਹ ਤਕਰੀਬਨ ਹੋ ਗਏ ਉਹਨਾਂ ਨੂੰ 30-35 ਮਿੰਟ ਤੋਂ ਉੱਪਰ ਹੋ ਗਿਆ ਸੀ ਗੱਲਬਾਤ ਕਰਦੇ, ਤਾਂ ਕਰਕੇ ਉਹ ਕਹਿੰਦੇ ਤੁਸੀਂ ਲੈ ਲਓ ਜੀ ਉਹਨਾਂ ਨੂੰ।
2: ਵੇਖੋ ਜੀ ਵਿਦੇਸ਼ ਨੀਤੀ ਦੀ ਜਿਹੜੀ ਗੱਲ ਹੈ ਨਾ ਜੀ, ਚਲੋ ਬਾਹਰ ਸਾਡੇ ਜਿਹੜੇ ਦੂਰ ਵਾਲੇ ਮਤਲਬ ਹੁੰਦੇ ਨੇ ਨਾ ਕੰਟਰੀ ਸਾਡੇ ਤੋਂ, ਉਹਨਾਂ ਨਾਲ ਸਾਡੇ ਰਿਲੇਸ਼ਨ ਵੀ ਹੋਣੇ ਚਾਹੀਦੇ ਆ
1: ਜੀ,
2: ਲੇਕਿਨ ਸਭ ਤੋਂ ਪਹਿਲਾਂ ਸਾਡੇ ਗੁਆਂਢੀਆਂ ਨਾਲ ਸੁਖਾਵੇਂ ਰਿਸ਼ਤੇ
1: ਹੋਣੇ ਚਾਹੀਦੇ ਆ। ਬਿਲਕੁਲ ਹੈ ਜੀ,
2: ਪਰ ਬਦਕਿਸਮਤ ਇਹ ਵੀ ਸਾਡੀ ਕਿਸੇ ਗੁਆਂਢੀ ਨਾਲ ਨੀ ਬਣਦੀ।
1: ਬਿਲਕੁਲ ਹੈ,
2: ਜਾਂ ਤੇ ਹੁਣ ਸਾਡੇ ਗੁਆਂਢੀ ਮਾੜੇ ਆ ਅਸੀਂ ਇਕੱਲੇ ਚੰਗੇ ਆ, ਜਾਂ ਫਿਰ ਥੋੜੇ ਭਲੇ ਅਸੀਂ ਵੀ ਮਾੜੇ ਆ
1: ਜੀ। ਬਿਲਕੁਲ ਹੈ ਜੀ,
2: ਵੇਖੋ ਜੀ ਮੈਂ ਥੋੜਾ ਜਿਹਾ ਨਾ ਪਿਛਲੇ ਇਤਿਹਾਸ ਚ ਜਾਣਾ
1: ਜੀ,
2: 2-4 ਦਿਨ ਤੋਂ ਨਾ ਮੇਰੀ ਥੋੜੀ ਨੀਂਦ ਅਪਸੈਟ ਹੋਈ ਆ, ਚਲੋ ਮੈਂ ਜੁੜ ਜਾਣਾ ਤੁਹਾਡੇ ਨਾਲ।
1: ਚੰਗੀ ਗੱਲ ਆ ਜੀ,
2: ਚਲੋ ਚੰਗੀ ਗੱਲ, ਪਰ ਮੇਰੇ ਲਈ ਮਾੜੀ ਮੁੜ ਕੇ ਦਿਨੇ ਥੋੜਾ ਮੁਸ਼ਕਲ ਹੋ ਜਾਂਦੀ ਹੈ।
1: ਹਾਂ ਜੀ, ਇਹ ਤਾਂ ਹੈ ਜੀ,
2: ਮੈਂ ਕਿਹਾ ਉਹ ਨਾ ਗਰਾਊਂਡ ਚ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤੇ ਉਹ ਥੱਕ ਹੀ ਇੰਨਾ ਜਾਈਦਾ, ਜਦੋਂ ਥੱਕੇ ਫਿਰ ਨੀਂਦ ਹੀ ਨੀ ਆਉਂਦੀ।
1: ਹਾਂ ਬਿਲਕੁਲ ਹੈ ਜੀ।
2: ਅੱਛਾ ਵੇਖੋ ਜੀ, ਸਾਡਾ ਜਦੋਂ ਦੇਸ਼ ਆਜ਼ਾਦ ਹੋਇਆ ਨਾ
1: ਜੀ,
2: ਪਤਾ ਨੀ ਕਿਹੜੇ ਤਰੀਕੇ ਦੇ ਨਾਲ ਵੰਡ ਹੋਈ ਹੈ ਜਾਂ ਅਸੈਪਟ ਕੀਤੀ ਆ
1: ਜੀ
2: ਕਿ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ
1: ਜੀ।
2: ਹੁਣ ਹੈ ਤਾਂ ਬੰਗਲਾਦੇਸ਼, ਹੈ ਤਾਂ ਪਾਕਿਸਤਾਨ ਹੀ ਸੀ ਨਾ
1: ਜੀ,
2: ਲੇਕਿਨ ਉਹ ਸਾਡੇ ਬੰਗਲਾਦੇਸ਼ ਆਪਸ ਵਿੱਚ ਉਹਨਾਂ ਦੀ ਕੋਈ ਬਾਉਂਡਰੀਜ ਨਹੀਂ ਸੀ ਹੈਗੀ
1: ਜੀ।
2: ਉਹ ਸਾਡਿਆਂ ਨੇ ਪਤਾ ਨੀ ਕੀ ਸੋਚਿਆ, ਪਰ ਮੇਰੇ ਅਕੋਰਡਿੰਗਲੀ ਉਹ ਜਿਨਾਹ ਹੋਣੀ ਜਾਂ ਦੂਜੇ ਤੀਜੇ ਸੀ ਉਹਨਾਂ ਦੀ ਬਹੁਤ ਵੱਡੀ ਭਾਜੀ ਇੱਕ ਚਾਲ ਸੀ
1: ਜੀ,
2: ਲੇਕਿਨ ਉਹ ਉਹਦੇ ਵਿੱਚ ਸਕਸੈਸ ਨਹੀਂ ਹੋਏ। ਔਰ ਉਹ ਕਿਉਂ ਨਹੀਂ ਸਕਸੈਸ ਹੋਏ, ਉਹਦਾ ਸਿਰਾ ਜਾਂਦਾ ਵਾ ਮੈਡਮ ਇੰਦਰਾ ਗਾਂਧੀ ਦੀ ਪੋਲੀਟੀਕਲ ਵਿਲਿੰਗ ਪਾਵਰ ਨੂੰ।
1: ਬਿਲਕੁਲ ਹੈ ਜੀ, ਜਾਣਦਾ ਜੀ,
2: ਕਿਉਂਕਿ ਉਹਨਾਂ ਨੇ ਦੋ ਪਾਸਿਆਂ ਤੋਂ ਸਾਨੂੰ ਘੇਰਿਆ ਹੋਇਆ ਸੀ
1: ਜੀ।
2: ਮੰਨ ਲਓ ਕੱਲ ਨੂੰ ਜੰਗ ਲੱਗਦੀ ਸੀ ਤੇ ਉਹ ਵੀ ਦੇਸ਼ ਉਹਨਾਂ ਦਾ ਸੀ ਤੇ ਇਹ ਵੀ ਦੇਸ਼ ਉਹਨਾਂ ਦਾ ਸੀ।
1: ਬਿਲਕੁਲ ਹੈ ਜੀ, ਉਹ ਇਕੱਠੇ
2: ਹੋ ਜਾਣਗੇ, ਪਾਕਿਸਤਾਨ ਵਾਲੇ ਬੰਨੇ ਹੋਏ, ਪੰਜਾਬ ਵੀ ਲੱਗ ਗਿਆ, ਰਾਜਸਥਾਨ ਵੀ ਲੱਗ ਗਿਆ ਤੇ ਉਧਰੋਂ ਵੈਸਟ ਵੀ ਬੰਗਾਲ ਵਾਲਾ ਵੈਸਟ ਏਰੀਆ ਵੀ ਲੱਗ ਗਿਆ।
1: ਵੱਡੀ ਸਰਹੱਦ ਜੁੜਦੀ ਸੀ ਜੀ ਨਾਲ, ਬਿਲਕੁਲ ਹੈ,
2: ਵੱਡੀ ਸਰਹੱਦ। ਉਹ ਸਾਨੂੰ ਦੋ ਬੰਨਿਆਂ ਤੋਂ ਮਾਰ ਮਾਰਨੀ ਸੀ ਉਹਨਾਂ ਨੇ
1: ਜੀ,
2: ਤੇ ਰਹਿੰਦਾ ਖੁੰਦਾ ਉਹ ਮਤਲਬ ਉਹ ਜਿਹੜਾ ਉਹ ਜੰਮੂ ਕਸ਼ਮੀਰ ਤੇ ਵੀ ਲਗਭਗ ਉਦੋਂ ਹੀ ਆ ਗਏ ਸੀ ਉਹ ਦੇਸ਼ ਤੋਂ, ਮੇਰਾ ਕੋਲ 7-6 ਮਹੀਨੇ ਬਾਅਦ ਜਦੋਂ 1948 ਚ
1: ਜੀ
2: ਜੀ। ਇਹ ਵੀ ਉਦੋਂ ਉਸ ਸਮੇਂ ਦੇ ਨਹਿਰੂ ਹੋਣੀ ਸਮਝੌਤਾ ਕਰਕੇ ਅੱਧ ਪਚੱਦਾ ਚਲੋ ਉਹਨਾਂ ਨੇ ਉਹਨਾਂ ਨੂੰ ਦੇਤਾ, ਜੋ ਵੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਕਹਿ ਦਿੱਤਾ ਜਾਂਦਾ
1: ਜੀ।
2: ਤੇ ਜੇ ਕਿਤੇ ਇਧਰੋਂ ਵੀ ਅੱਗੋਂ ਨਾ ਹੁੰਦਾ ਇਹਦੇ ਬੰਨੇ ਆ ਜਾਂਦੇ ਤੇ ਇਹ ਤਾਂ ਲਗਭਗ ਆਪਣੇ ਦੇ ਉੱਤੇ ਆਂਟਣੇ ਸੀ ਪਠਾਨਕੋਟ ਵਾਲੀ ਸਾਈਡ ਤੱਕ ਉਹ।
1: ਬਿਲਕੁਲ ਹੈ ਜੀ,
2: ਇਹ ਵੀ ਉਹਨਾਂ ਕੋਲ ਆ ਜਾਂਦਾ। ਮੰਨ ਲਓ ਚਾਈਨਾ ਨਾਲ ਵੀ ਸਾਡੀ ਨੀ ਬਣਦੀ ਆ, ਜਾਂ ਹੋਰ ਕਿਤੇ ਹੈਦਰਾਬਾਦ ਰਿਆਸਤ ਆ, ਜੇ ਕਿਤੇ ਉਦੋਂ ਕੋਸ਼ਿਸ਼ਾਂ ਨਾ ਪਟੇਲ ਸਾਹਿਬ ਨੇ ਜਾਂ ਨਹਿਰੂ ਹੋਣਾ ਨੇ ਕੀਤੀਆਂ ਹੁੰਦੀਆਂ
1: ਜੀ।
2: ਅੱਜ ਦੀ ਚਲੋ ਪੀੜੀ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ
1: ਜੀ,
2: ਤੇ ਉਹ ਇਟਵੀਨ ਅਸੀਂ ਤਾਂ ਫਿਰ ਚਰਚ ਫਿਰ ਘਿਰੇ ਸਾਂ ਨਾ,
1: ਘਿਰ ਗਏ ਸੀ ਜੀ। ਬਿਲਕੁਲ,
2: ਉਹਨਾਂ ਦੀ ਪਲੈਨਿੰਗ ਇਕਲੀ ਇਹ ਸੀ ਭਰਜ ਸਾਹਿਬ ਕਿ ਅਸੀਂ 10-20-50 ਸਾਲਾਂ ਦੇ ਵਿੱਚ ਵਿੱਚ ਇੰਡੀਆ ਜਿਹੜੀ ਆ ਉਹਨੂੰ ਚਰਚ ਫਿਰੋ ਘੇਰਾ ਪਾ ਕੇ ਉਹ ਫਿਰ ਪੁਰਾਣਾ ਮੁਗਲਿਆ ਸਿਸਟਮ ਜਿਹੜਾ ਉਹ, ਕਿਉਂਕਿ ਉਹ ਅੰਗਰੇਜ਼ਾਂ ਨੇ ਮੁਗਲਾਂ ਕੋਲੋਂ ਲਿਆ
1: ਜੀ, ਕਸ਼ਮੀਰ ਦੇ ਬਾਰੇ ਕਈ ਵਾਰ ਮੈਂ ਸੋਚਦਾ ਹੁੰਦਾ ਉਹ ਵੀ ਤਾਂ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ, ਚਾਹੇ ਉਹ ਸਪੇਨ ਹੈਗਾ ਜੀ ਉਹਦੇ ਵਿੱਚ ਵੀ ਇੱਕ ਰੋਲਾ ਪੈਂਦਾ ਇਦਾਂ ਇਸੇ ਤਰ੍ਹਾਂ ਦੇ ਏਰੀਏ ਦਾ, ਤੇ ਕੁਝ ਮੁਲਕ ਹੈਗੇ ਨੇ ਮਤਲਬ ਕਿ ਯੂਰਪ ਦੇ ਵਿੱਚ ਵੀ ਇੱਕ ਦੋ ਮੁਲਕ ਸੀਗੇ ਉਹਨਾਂ ਦੇ ਚਲੋ 2010 ਦੇ ਵਿੱਚ ਸਮਝੌਤੇ ਜਾਂ ਆਰਮੀ ਕੈਂਪ ਜਿਹੜੇ ਅਮਰੀਕਾ ਨੇ ਲਿਆ ਕੇ ਬਣਾ ਲਏ ਉੱਥੇ ਅਜੇ ਵੀ ਬੈਠੇ ਆ, ਸੁਰੱਖਿਅਤ ਕੀਤੇ ਹੋਏ ਨੇ ਉਹਨਾਂ ਨੂੰ ਆਪਣੀਆਂ ਨੈਸ਼ਨਲ ਦੀਆਂ ਦਵਾਈਆਂ ਹਾਮੀਆਂ ਭਰੀਆਂ, ਉਹਦੇ ਵਿੱਚ ਭਾਰਤ ਵੀ ਸ਼ਾਮਲ ਹੈ ਜਿਨ੍ਹਾਂ ਨੇ ਮਤਲਬ ਕਿ ਹਾਮੀ ਨਹੀਂ ਭਰੀ ਹਰੇ ਤੱਕ ਵੀ ਇਹਨੂੰ ਅਸੀਂ ਉਹਦਾ ਮੁਲਕ ਮੰਨਦੇ ਹਾਂ, ਤੇ ਇਸੇ ਤਰ੍ਹਾਂ ਹੁਣ ਕਿਊਬਾ ਲਾ ਲਓ ਕੈਨੇਡਾ ਦਾ ਰੋਲਾ ਪੈਂਦਾ ਹੋਰ ਸਾਰੀਆਂ ਚੀਜ਼ਾਂ, ਤੇ ਜੇਕਰ ਉਹਨਾਂ ਚੀਜ਼ਾਂ ਦੀ ਹਾਮੀ ਭਰਦੇ ਆ ਤਾਂ ਫਿਰ ਕੱਲ ਨੂੰ ਕਸ਼ਮੀਰ ਦੇ ਵਿੱਚ ਵੀ ਹਾਮੀ ਭਰਨੀ ਪੈਣੀ ਆ, ਉਹਨੂੰ ਵੀ ਨੈਸ਼ਨੈਲਿਟੀ ਦੇਣੀ ਪੈਣੀ ਆ।
2: ਬਿਲਕੁਲ ਬਿਲਕੁਲ ਬਿਲਕੁਲ, ਹੁਣ ਵੇਖੋ ਨਾ ਸਾਡੇ ਜਿਹੜੇ ਇਹ ਸਾਰੇ ਬੰਨੇ ਹੁਣ ਉਹ ਇਹ ਤੇ ਇੱਦਾਂ ਦਾ ਇਹਨਾਂ ਕੋਲ ਪ੍ਰਬੰਧ ਆ ਜਾਣਾ ਸੀ, ਜੇ ਭਾਵੇਂ ਉਹਨਾਂ ਨੂੰ ਬਾਹਰੋਂ ਕਰਜ਼ਾ ਲੈਣਾ ਪੈਂਦਾ ਕੁਛ ਵੀ ਪੈਂਦਾ, ਉਹਨਾਂ ਨੇ ਡੈਮ ਬਣਾ ਕੇ ਸਾਨੂੰ ਪਾਣੀ ਨਹੀਂ ਡੋਬ ਛੱਡਿਆ ਕਰਨਾ।
1: ਬਿਲਕੁਲ ਹੈ ਜੀ,
2: ਕਿਉਂਕਿ ਮੋਸਟਲੀ ਚਾਰਜ ਫਿਰ ਜਦੋਂ ਘਿਰ ਜਾਂਦੇ ਜੋਗ੍ਰਾਫੀਆ ਤੌਰ ਤੇ ਵੀ ਸਮੁੰਦਰ ਵੀ ਬਹੁਤਾ ਉਹਨਾਂ ਕੋਲ ਆ ਜਾਣਾ ਸੀ, ਪਹਾੜ ਬਹੁਤੇ ਉਹਨਾਂ ਕੋਲ ਆ ਜਾਣੇ ਸੀ।
1: ਬਿਲਕੁਲ ਹੈ ਜੀ,
2: ਉਹ ਸਾਡਾ ਤੇ ਮਤਲਬ ਬਹੁਤ ਜ਼ਿਆਦਾ ਫਿਰ ਹੋਣਾ ਸੀ ਨਾ। ਮੈਂ ਤਾਂ ਕਹਿੰਦਾ ਵੀ ਚਲੋ ਠੀਕ ਹੈ, ਕਾਂਗਰਸ ਮਾੜੀ ਹੋਏਗੀ, ਉਸ ਸਮੇਂ ਜੋ ਵੀ ਕੀਤਾ ਜਿੰਨੀ ਕੁ ਸਾਡੇ ਕੋਲ ਪਾਵਰ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਜਿਹੜਾ ਸੀ ਉਹ ਕੰਟਰੋਲ ਕੀਤਾ। ਅੱਜ ਭਾਵੇਂ ਉਹ ਮੋਦੀ ਸਾਹਿਬ ਹੋਣੀ ਉਹਨਾਂ ਨੂੰ ਜੋ ਮਰਜ਼ੀ ਭੰਡੀ ਜਾਣ ਕਰੀ ਜਾਣ, ਜਿਹਨਾਂ ਕੋਲ ਤੇ ਕੀਤਾ ਹੀ ਕੱਖ ਨਹੀਂ ਗਿਆ
1: ਜੀ। ਨਾਲੇ ਦੇਖੋ ਪਾਕਿਸਤਾਨ ਵੀ ਜੇ ਬ੍ਰਿਟਿਸ਼ ਉਹ ਵੀ ਬ੍ਰਿਟਿਸ਼ ਦੇ ਅੰਡਰ ਰਹੇ ਨੇ ਸਾਰਾ ਏਰੀਆ ਇੰਡੀਆ ਦੇ ਜਦੋਂ ਦੇਖਦੇ ਆ ਪੁਰਾਣੇ ਸਮਿਆਂ ਦਾ, ਤਾਂ ਕਿਤੇ ਨਾ ਕਿਤੇ ਕੁਝ ਚੀਜ਼ਾਂ ਨੂੰ ਮੈਂ ਲੰਬੀ ਦੂਰੀ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹਾਂ, ਇੰਨੇ ਜੋਗਾ ਹੈ ਤਾਂ ਨਹੀਂ, ਕਿਉਂਕਿ ਦੇਖੋ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ ਨੇ ਜਾਂ ਇੰਗਲੈਂਡ ਨੇ ਬਹੁਤ ਸਾਰੇ ਮੁਲਕਾਂ ਨੇ ਆਪਣੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕੀਤੀ ਕਿ ਆਇਲ ਲੱਭਦੇ ਫਿਰਦੇ ਸੀਗੇ ਵੀ ਆਇਲ ਲੱਭੋ, ਇਹ ਚੀਜ਼ਾਂ ਉਹਨਾਂ ਨੂੰ ਪਹਿਲਾਂ ਹੀ 100-200 ਸਾਲ ਪਹਿਲਾਂ ਹੀ ਪਤਾ ਸੀਗੀਆਂ, ਤਾਂ ਹੀ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਲਕੀਰ ਪਾਈ ਹੈ ਜੀ ਕਿ ਇਹਨਾਂ ਨੂੰ ਕੈਪਚਰ ਕਰਨਾ ਸੌਖਾ ਹੋ ਜਾਊਗਾ। ਜੇ ਇੰਡੀਆ ਦਾ ਹਿੱਸਾ ਰਹੇਗਾ ਤਾਂ ਸਾਨੂੰ ਬਹੁਤ ਔਖਾ ਹੋਏਗਾ। ਹੁਣ ਬਲੋਚ ਦੇ ਵਿੱਚ ਦੇਖ ਲਓ ਕੀ ਕੁਝ ਵਾਪਰ ਰਿਹਾ ਉੱਥੇ, POK ਦੇ ਵਿੱਚ ਕੀ ਕੁਝ ਵਾਪਰ ਰਿਹਾ ਉੱਥੇ, ਉਹ ਜਿਹੜੇ ਨੇ ਪਾਕਿਸਤਾਨ ਦੇ ਜਿਹੜੇ ਆਪਣੇ ਹੈਗੇ ਨੇ ਪੁਰਾਣੇ ਲੀਡਰ, ਉਹ ਉੱਥੇ ਜਿਹੜੇ ਨੇ ਮੁੱਖ ਮੰਤਰੀ ਜਾਂ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਨੇ ਉੱਥੇ, ਉਸੇ ਕਾਫੀ ਜਿਹੜਾ ਰੋਲਾ ਰੱਪਾ ਪਿਆ ਹੋਇਆ ਪਿਛਲੇ ਮਹੀਨੇ ਦਾ ਜੀ।
2: ਜੀ ਜਿਹੜੀ JNK ਵੀ ਆ ਨਾ ਜੀ, JNK ਦੇ ਵਿੱਚ ਵੀ ਅਗਰ ਚਲੋ ਵਿਸ਼ਾ ਚੱਲ ਗਿਆ, ਹੁਣ ਮੈਂ ਇੱਕ ਡਾਕਟਰ ਹਾਂ ਜੀ, ਮੇਰਾ ਇਹ ਵਿਸ਼ਾ ਨਹੀਂ ਗਾ, ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਗਿਆਨ ਹਾਸਲ ਕਰੀ,
1: ਪਕੜ ਰੱਖ ਦਿਓ ਇਤਿਹਾਸ ਦੇ ਉੱਤੇ ਜੀ।
2: ਹਾਂਜੀ, ਤੇ ਉਹ ਹੁਣ ਇਹਦੇ ਵਿੱਚ ਕੀ ਆ ਕਿ ਜੰਮੂ ਕਸ਼ਮੀਰ ਦੀ ਜਿਹੜੀ ਧਰਤੀ ਆ ਨਾ ਜੀ, ਇਹਦੇ ਥੱਲੇ ਵੀ ਮਿਨਰਲਸ ਬਹੁਤ
1: ਨੇ। ਬੈਟਰੀ ਦੇ ਵਿੱਚ ਅੱਜ ਜਿਹੜੀ ਇਸਤੇਮਾਲ ਕੀਤੀ ਆ, ਫੋਨਾਂ ਦੇ ਵਿੱਚ ਕੀਤਾ ਜਾਂਦਾ ਹੈ, ਸਾਰੀਆਂ ਚੀਜ਼ਾਂ ਬਿਲਕੁਲ।
2: ਹਾਂ, ਇਸ ਕਰਕੇ ਇਹਨਾਂ ਦੇ ਵਿੱਚ ਆ, ਜਾਂ ਕੋਈ ਮਤਲਬ ਉਹਨਾਂ ਦੀ ਵੁੱਡ ਜਿਹੜੀ ਹੈਗੀ ਆ, ਡਰਾਈ ਫਰੂਟ ਆ, ਮਤਲਬ ਆਪਣੇ ਐਗਰੀਕਲਚਰ ਨਾਲੋਂ ਵੀ ਜ਼ਿਆਦਾ ਵੱਡੇ ਸੋਰਸ ਨੇ,
1: ਸੋਰਸ ਨੇ ਜੀ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ, ਫਿਰ ਉਹ ਨੈਚੁਰਲੀ ਕਲਾਈਮੇਟ ਕਿੰਨਾ ਅੱਛਾ ਵਾ, ਟੂਰ ਦਾ ਏਰੀਆ ਕਿੰਨਾ ਅੱਛਾ ਵਾ, ਉਹ ਸੋਚ ਸਮਝ ਕੇ ਅਗਲੇ ਇਹੋ ਜਿਹਾ ਲੰਗੜਾ ਜਿਹਾ ਵੰਡ ਵੰਡਈਆ ਕਰਕੇ ਸਾਡੇ ਲੀਡਰਾਂ ਨੂੰ, ਚਲੋ ਜਾਂ ਜੋ ਵੀ ਜੋ ਜਿੱਦਾਂ ਦਾ ਮਿਲਦਾ ਇਹਨਾਂ ਲੈ ਲਿਆ, ਚਲੋ ਆਪਾਂ ਜ਼ਿਆਦਾ ਨੀ ਕਰਦੇ ਇਹਦੇ ਇਹਨਾਂ ਚੀਜ਼ਾਂ ਦੇ ਉੱਪਰ।
1: ਨਹੀਂ ਹੁਣ ਦੇਖੋ ਜਿਹੜਾ ਇਹਨਾਂ ਚੀਜ਼ਾਂ ਨਾ ਪੱਟੀ ਸਾਹਿਬ, ਦੇਖੋ ਜੋ ਅੱਜ ਟਰੈਕ ਪੈ ਰਹੇ ਨੇ ਜਾਂ ਹੋਰ ਸਾਰਾ, ਜਦੋਂ ਅੰਗਰੇਜ਼ ਆਏ ਨਾ ਉਹਨਾਂ ਨੇ ਪਹਿਲਾਂ ਸਾਰਾ ਤੋਂ ਪਹਿਲਾਂ ਰੋਡ ਤੇ ਟਰੈਕ ਜਿਹੜੇ ਸੀ, ਟ੍ਰੇਨ ਟਰੈਕ ਜਿਹੜੇ ਨੇ ਉਹ ਹੀ ਵਿਛਾਏ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨੌਰਥ ਤੋਂ ਈਸਟ ਤੱਕ ਜਾਂ ਈਸਟ ਤੋਂ ਵੈਸਟ ਤੱਕ ਜਿਹੜਾ ਸਾਰਾ ਕੁਝ ਅਸੀਂ ਕਿੱਥੇ ਸਮੁੰਦਰ ਤੱਕ ਕਿੱਦਾਂ ਲਿਜਾਣਾ। ਠੀਕ ਆ, ਉਹੋ ਹੀ ਚੀਜ਼ ਹੁਣ ਜਿਹੜੀ ਹੈ ਭਾਰਤ ਜਿਹੜਾ ਉਸ ਨੀਤੀ ਦੇ ਉੱਤੇ ਚੱਲ ਰਿਹਾ ਮੈਨੂੰ ਨਜ਼ਰ ਆਉਂਦਾ ਹੈ। ਦੇਖੋ ਹੁਣ ਜੰਮੂ ਕਸ਼ਮੀਰ ਨੂੰ ਮਤਲਬ ਕਿ ਉਹਨਾਂ ਨੇ ਧਾਰਾ 300 ਜਿਹੜੀ ਉਹ ਥੱਲੇ ਜੋ ਕੁਝ ਵੀ ਕੀਤਾ ਉਹਨੂੰ ਕਾਬੂ ਕੀਤਾ ਇੱਕ ਤਰ੍ਹਾਂ। ਹੁਣ ਉਹਦੇ ਉੱਤੇ ਜਿਹੜੇ ਸੁਰੰਗਾਂ ਜਾਂ ਟਰੈਕ ਪੈ ਰਹੇ ਨੇ, ਜਿਹੜਾ ਸਫ਼ਰ ਸੀਗਾ ਦੋ ਦੋ ਦਿਨ ਲੱਗ ਜਾਂਦੇ ਸੀ ਜਾਣ ਨੂੰ, ਉਹ 5-7 ਘੰਟਿਆਂ ਦੇ ਵਿੱਚ ਬੰਦਾ ਉੱਥੇ ਪਹੁੰਚ ਜਾਂਦਾ ਸੀ, ਇੰਨਾ ਫਾਸਟ ਹੋ ਗਿਆ। ਤੇ ਉਹ ਜਿਹੜਾ
2: ਜ਼ਰੂਰੀ ਸੀ ਨਾ,
1: ਹੁਣ ਦੇਖੋ ਲੇਹ ਲਦਾਖ ਜਾਂ ਜਪਾਨੀ ਕੰਪਨੀਆਂ ਜਦੋਂ ਇਹਨਾਂ ਨੇ ਧਾਰਾ ਲਾਈ ਨਾ ਖਤਮ ਕੀਤਾ, ਉਹ ਤੋਂ ਬਾਅਦ ਮੈਂ ਇੱਕ ਗੱਲ ਕਹੀ ਸੀ ਕਿ ਬਾਹਰੋਂ ਆ ਕੇ ਕੰਪਨੀਆਂ ਨਾ ਇਨਵੈਸਟਮੈਂਟ ਕਰਨ ਲੱਗ ਗਈਆਂ ਜੀ ਉਹਦੇ ਉੱਤੇ, ਜਪਾਨ ਦੀਆਂ ਕੰਪਨੀਆਂ ਹੋ ਗਈਆਂ, ਹੋਰ ਆ ਗਈਆਂ, ਕਿਉਂਕਿ ਉਹਨਾਂ ਨੂੰ ਪਤਾ ਇੱਥੇ ਮਿਨਰਲ ਹੋਰ ਸਾਰੀਆਂ ਚੀਜ਼ਾਂ ਨੇ ਤੇ ਟਰੈਕ ਬਣਨਗੇ, ਉਹ ਫਿਰ ਸਾਰਾ ਕੁਝ ਜਿਹੜਾ ਖਨਨ ਹੋਏਗਾ ਸਾਰਾ ਕੁਝ ਹੋਏਗਾ, ਪੱਟ ਪਟਾਈਆ ਹੋਏਗਾ ਜਾਂ ਹੋਟਲ ਬਣਨਗੇ, ਜਿਹੜਾ ਉੱਥੇ ਟਰੈਵਲਿੰਗ ਏਰੀਆ ਬਣੇਗਾ, ਹੋਰ ਸਾਰੀਆਂ ਚੀਜ਼ਾਂ ਸੈਰ ਸਪਾਟੇ ਲਈ, ਉਹ ਉਹਦੇ ਵਿੱਚੋਂ ਬਥੇਰਾ ਕੁਝ ਕਮਾਉਣਗੇ ਜੀ,
2: ਕਮਾਉਣਗੇ ਨਾਲੇ ਸਾਡੀਆਂ ਮਤਲਬ ਜੜਾਂ ਪੱਕੀਆਂ ਹੋਣਗੀਆਂ ਸਾਡੇ ਕਬਜ਼ੇ, ਮਤਲਬ ਜੋ ਕੁਛ ਵੀ ਹੈ ਚਲੋ ਸਾਡਾ ਦੇਸ਼ ਦਾ ਹਿੱਸਾ ਉਹ ਜਾਣਾ
1: ਲੱਗਦਾ ਹੈ। ਬਿਲਕੁਲ, ਉਹ ਚੰਗੀ ਗੱਲ,
2: ਮਤਲਬ ਇਹ ਹੁਣ ਸਮੇਂ ਦੀ ਜ਼ਰੂਰਤ ਆ ਨਾ,
1: ਜ਼ਰੂਰਤ ਹੈ
2: ਜੀ। ਤੁਸੀਂ ਮਿਲਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਸਭ ਤੋਂ ਵੱਡੀ ਤਾਂ ਡਿਫੈਂਸ ਦੀ ਹੁੰਦੀ ਹੈ ਨਾ।
1: ਹਾਂ ਬਿਲਕੁਲ ਹੈ ਜੀ,
2: ਉਸਦੇ ਅਕੋਰਡਿੰਗਲੀ ਵੀ ਅਸੀਂ ਵੇਖੀਏ ਤਾਂ ਸਾਨੂੰ ਉਹਨਾਂ ਚੀਜ਼ਾਂ ਦੀ ਬੜੀ ਜ਼ਰੂਰਤ ਹੈਗੀ ਹੈ। ਚਲੋ ਗਵਰਨਮੈਂਟ ਜੋ ਕਰ ਰਹੀ ਹੈ ਕੋਈ ਵਧੀਆ ਕਰ ਰਹੀ ਹੈ,
1: ਵਧੀਆ ਹੀ ਕਰ
2: ਉਹ, ਲੇਕਿਨ ਐਕਚੁਅਲੀ ਪ੍ਰੋਬਲਮ ਇਹ ਆ ਨਾ ਜੀ, ਜਦੋਂ ਅਸੀਂ ਕਿਸੇ ਸਰਕਾਰ ਦੇ ਥੋੜਾ ਜਿਹਾ ਉਲਟ ਹੋਏ ਹੁੰਦੇ ਆ,
1: ਬਿਲਕੁਲ ਹੈ ਜੀ, ਉਹ ਨਿੱਜੀ ਪੱਗ ਤੋਂ ਦੇਖ ਲੈਂਦੇ ਨਾ, ਉਹ ਦੇਖਦੇ ਆ ਪੂਰੇ ਦੇਸ਼ ਨੂੰ ਦੇਖਦੇ ਆ ਜੀ, ਆਪਾਂ ਨਿੱਜੀ ਦੇਖ ਲੈਂਦੇ
2: ਉਹ ਇਹਨਾਂ ਚੀਜ਼ਾਂ ਨੂੰ। ਜਦੋਂ ਹੁਣ ਮੈਂ ਵੀ ਕਈ ਵਾਰੀ ਇੱਥੇ ਗੱਲ ਕਰੀ ਸੀ ਨਾ, ਉਹ ਮਤਲਬ ਹੁਣ ਸਾਡੇ ਵਰਗੇ ਬੰਦੇ ਨਾ ਹੀ ਪੱਤਰਕਾਰ ਆ, ਨਾ ਹੀ ਦੂਜੇ, ਨਾ ਹੀ ਕੋਈ ਪਾਰਟੀ ਨਾਲ ਜੁੜੇ ਆ। ਉਹ ਕਈ ਵਾਰੀ ਇੱਕ ਦਿਨ ਮੈਂ ਟਵਾਣਾ ਰੇਡੀਓ ਤੇ ਗੱਲ ਕਰਤੀ ਤੇ ਲੋਕ ਮੈਨੂੰ ਕਹਿੰਦੇ ਲੈ ਡਾਕਟਰ ਪੱਟੀ ਦੇ ਵਿੱਚ ਮੋਦੀ ਸਾਹਿਬ ਦਾ ਭੂਤ ਸਵਾਰ ਹੋ ਗਿਆ। ਉਹ ਯਾਰ ਮੋਦੀ ਹੋਰ ਮੋਦੀ,
1: ਬਿਲਕੁਲ ਹੈ ਪੋਲਸੀਆਂ ਚੰਗੀਆਂ ਨੇ ਉਹਨਾਂ ਚੰਗਾ ਵੀ ਕਹਿਣਾ ਬਣਦਾ, ਜਿਹੜੀਆਂ ਮੰਦੀਆਂ ਨੇ ਮੰਦਾ ਵੀ ਕਹਿਣਾ ਬਣਦਾ, ਜਿਹੜੀ ਚੀਜ਼ ਦਾ ਇਸ਼ੂ ਬਣਾਉਣਾ ਚਾਹੀਦਾ ਬਣਨਾ ਚਾਹੀਦਾ, ਪਰ ਬੇਬੁਨਿਆਦਾ ਜਿਹੜਾ ਇਸ਼ੂ ਬਣਾਉਣਾ ਉਹਦੀ ਚੰਗੀ ਗੱਲ ਨੀ ਨਾ ਜੀ।
2: ਦੇਖੋ ਜੀ ਜਿਹੜੇ ਹੁਣ ਜੇ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਪੋਲਸੀਆਂ ਕਿਹੜੀਆਂ ਮੋਦੀ ਬਣਾਉਂਦਾ,
1: ਬਿਲਕੁਲ ਹੈ ਜੀ,
2: ਉਹ ਤਾਂ ਬਿਊਰੋਕਰੇਟ ਦਾ ਕੰਮ ਹੈ ਨਾ।
1: ਉਹਨਾਂ ਦੇ ਅੰਦਰ ਤਾਂ 4-3 ਫੌਜਾਂ ਨੇ ਜੀ ਜਿਹੜਾ ਉਹਨਾਂ ਨੇ ਕਰਨਾ ਹੈ, ਬਾਕੀ ਅਸੀਂ ਸਾਰਾ ਕੁਝ ਹੀ ਕਹੀ ਜਾਂਦੇ ਕਿ ਮੋਦੀ ਕਰੀ ਜਾਂਦਾ ਜੀ,
2: ਸਭ ਕੁਝ ਛੋੜਾ, ਮੋਦੀ ਨੂੰ ਸਾਰਾ ਪਤਾ ਹੀ ਕੱਖ ਨਹੀਂ,
1: ਬਿਲਕੁਲ ਹੈ ਜੀ,
2: ਉਹ ਤਾਂ ਇੱਕ ਮਤਲਬ ਸਟੈਂਪ ਹੁੰਦੀ ਹੈ, ਮਤਲਬ ਫੜ ਕੇ ਜਿੱਥੇ ਮਰਜ਼ੀ ਲਾ ਲਓ,
1: ਬਿਲਕੁਲ ਹੈ ਜੀ,
2: ਉਹ ਤਾਂ ਜਿਵੇਂ ਜਿਵੇਂ ਅਫਸਰ ਸ਼ਾਹੀ ਕਰੇਗੀ ਪੋਲੀਟੀਕਲੀ, ਚਲੋ ਸਾਡਾ ਦੇਸ਼ ਦਾ ਹੁਣ ਢਾਂਚਾ ਐਵੇਂ ਦਾ ਵੀ ਉਹ ਹੋਣਾ ਚਾਹੀਦਾ ਪੋਲੀਟੀਕਲੀ ਕੰਟਰੋਲ, ਕੋਈ ਐਡੀ ਗੱਲ ਨੀ, ਪੋਲੀਟੀਕਲੀ ਇਹ ਤੋਂ ਬਗੈਰ ਵੀ ਨੀ ਚੱਲਦਾ ਕੰਮ ਚੱਲਦਾ
1: ਜੀ, ਬਿਲਕੁਲ,
2: ਪਰ ਮੇਨ ਤਾਂ ਬਿਊਰੋਕਰੇਟ ਹੀ ਹੁੰਦੇ ਨੇ ਨਾ ਜਿਹੜੇ, ਜਿਹਨਾਂ ਨੇ ਪਲੈਨਿੰਗ ਬਣਾਉਣੀ, ਜਿਹਨਾਂ ਨੂੰ ਆਪਾਂ ਚਲੋ ਏਜੰਸੀਆਂ ਕਹਿ ਦਿੰਦੇ ਹਾਂ ਜਾਂ ਜੋ ਗੱਲ ਕਰਦਾ ਗੋਦੀ ਮੀਡੀਆ ਕਹਿ ਦਿੰਦੇ ਜਾਂ ਕੁਛ ਜੋ ਵੀ, ਚਲੋ ਕਿਸੇ ਨੂੰ ਠੀਕ ਲੱਗਦਾ,
1: ਬਿਲਕੁਲ ਹੈ ਜੀ।
2: ਪਰ ਜਿੱਥੇ ਸਾਨੂੰ, ਮੈਂ ਵੇਖੋ ਜੀ ਮੇਰੀ ਆਦਤ ਹੈ, ਮੈਂ ਕਦੀ ਆਪਣੀ ਆਰਮੀ ਸਾਡੀ ਜਿਹੜੀ ਆ ਸਾਡੀਆਂ ਡਿਫੈਂਸ ਫੋਰਸਸ ਨੇ ਜਾਂ ਸਾਡੇ ਨਹੀਂ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਦੇ
1: ਹਾਂ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਸਾਨੂੰ ਖੜਨਾ ਚਾਹੀਦਾ ਸਰਕਾਰ ਦੇ ਨਾਲ ਸਾਡਾ ਕੁਝ, ਜੇ ਤੇ ਜਿਹਦਾ ਹੋਵੇ ਤੁਹਾਡਾ ਕੋਈ ਪੋਲੀਟੀਕਲੀ, ਉਹ ਗੱਲ ਅਲੱਗ ਚੀਜ਼ ਹੈਗੀ ਆ, ਪਰ ਇਹ ਸਾਡੀਆਂ ਜਿਹੜੀ ਫਿਰ ਵੀ ਇਸ ਕਰ ਅਸੀਂ ਮਾੜਾ ਚੰਗਾ ਦੇਸ਼ ਸਾਡਾ ਜਿਹੜਾ ਤਰੱਕੀ ਕਰ ਰਿਹਾ,
1: ਬਿਲਕੁਲ ਹੈ ਜੀ,
2: ਇੰਨਾ ਫਰੀਬੀਜ਼ ਮੇ ਦੇ ਬਾਵਜੂਦ ਵੀ ਕੁਛ ਨਾ ਕੁਛ ਸਾਡੇ ਪੱਲੇ ਪੈ ਰਿਹਾ, ਐਡੀ ਵੀ ਕੋਈ ਗੱਲ ਨਹੀਂ ਹੈਗੀ
1: ਜੀ, ਬਿਲਕੁਲ,
2: ਕਿਉਂਕਿ ਅਸੀਂ ਸਾਡੇ ਸੁਭਾਅ ਜਿਹੜੇ ਨਾ ਜਿਆਦਾ ਨੈਗੇਟਿਵ ਹੋ ਗਏ ਆ,
1: ਨੈਗੇਟਿਵ ਹੋ ਗਏ ਜੀ,
2: ਅਸੀਂ ਨੈਗੇਟਿਵ ਚੀਜ਼ਾਂ ਨੂੰ ਹੀ ਕਰਨਾ ਸੁਣਨਾ ਪਸੰਦ ਕਰਦੇ ਹਾਂ, ਜੇ ਕੋਈ ਸਰਕਾਰ ਦੇ ਗੱਲ ਥੋੜਾ ਕਰੋਗੇ ਤੇ ਵੇਖ ਲੈਣਾ ਲੈ ਵੇਖ ਗਈ ਜੀ ਫਲਾਂ ਜਿੱਦਾਂ ਜਿੱਦਾਂ ਚੱਲਦਾ।
1: ਨਾਲੇ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਵੱਖਰੀਆਂ ਵੱਖਰੀਆਂ ਸਰਕਾਰਾਂ ਆਈਆਂ ਨੇ, ਉਹਨਾਂ ਨੇ ਆਪਣੇ ਸੋਹਣੇ, ਦੇਖੋ ਆਪਣੇ ਮਨਮੋਹਨ ਸਿੰਘ ਉਹਨਾਂ ਦਾ ਜੋ ਯੋਗਦਾਨ ਉਹਨੂੰ ਭੁੱਲ ਥੋੜੀ ਸਕਦੇ ਆ, ਉਹ ਕਿਸੇ ਨੂੰ ਥੋੜੀ ਕ੍ਰੈਡਿਟ
2: ਹੁਣ
1: ਜੋ ਮੋਦੀ ਨੇ ਕੀਤਾ ਜੋ ਚੰਗਾ ਕੀਤਾ ਉਹਨੂੰ ਜਾਵੇਗਾ ਜੀ, ਬਿਲਕੁਲ ਹੈ ਜੀ।
2: ਮੈਂ ਤਾਂ ਕਹਿੰਦਾ ਜੀ ਸਾਡੇ ਸਿਆਸਤਦਾਨਾਂ ਦੀ ਸੋਚ ਵੀ ਪੋਜ਼ਿਟਿਵ ਹੋਣੀ ਚਾਹੀਦੀ,
1: ਬਿਲਕੁਲ ਹੈ,
2: ਤੁਸੀਂ ਅੱਜ ਦੇ ਵਿਸ਼ੇ ਤੇ ਸਿਆਸਤ ਕਰੋ, ਅੱਜ ਮਤਲਬ ਤੁਸੀਂ ਰਾਹੁਲ ਗਾਂਧੀ ਨਾਲ ਦੂਜਿਆਂ ਨਾਲ ਸਿਆਸਤ ਕਰੋ, ਜਿਹੜੇ ਲੋਕ ਜੋ ਕਰ ਗਈ ਆ ਉਹਨਾਂ ਨੂੰ ਮਾੜਾ, ਮੇਰੇ ਕਹਿਣਾ ਤਾਂ ਬਹੁਤੀ ਮੇਰੇ ਅਕੋਰਡਿੰਗ ਦੀ ਸਿਆਣਪ ਨਹੀਂ ਹੈਗੀ,
1: ਬਿਲਕੁਲ ਹੈ ਜੀ, ਦਰੁਸਤ ਹੈ।
2: ਮਨਮੋਹਨ ਸਿੰਘ ਜੋ ਦੇਸ਼ ਵਾਸਤੇ ਕਰ ਗਿਆ, ਜਿੰਨਾ ਦੁਨੀਆਂ ਉਹਨਾਂ ਦਾ ਲੋਹਾ ਮੰਨਦੀ ਸੀ ਜਾਂ ਉਹਨਾਂ ਨੂੰ ਸੁਣਦੀ ਸੀ ਜਾਂ ਉਹਨਾਂ ਦੀਆਂ ਮੰਟੇਕ ਸਿੰਘ ਆਲੂ ਵਾਲੀਆ ਸੀ ਜਾਂ ਸਾਡੇ ਨਹਿਰੂ ਸੀ, ਚਲੋ ਠੀਕ ਹੈ ਲੱਖ ਹੋਰ ਕਮੀਆਂ ਹੋਣਗੀਆਂ ਉਹਨਾਂ ਦੇ ਵਿੱਚ, ਤੇ ਲੇਕਿਨ ਉਹਨਾਂ ਨੇ ਦੇਸ਼ ਨੂੰ ਦੇਖੋ ਜੀ ਕੱਚਿਆਂ ਰਾਹਾਂ ਤੇ ਕਿੱਦਾਂ ਕਿੱਦਾਂ ਅਸੀਂ ਤੁਸੀਂ ਸਾਰੇ ਜਾਂਦੇ ਰਹੇ ਜੇ ਪਿੰਡਾਂ ਚ ਲਾਈਟ ਨਹੀਂ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਮੇਰੀ ਮਿਹਦੀ ਹਾਲੀ ਕਿੰਨੀ 1970 ਦਾ ਜਨਵਰੀ 1970 ਦਾ ਮੇਰਾ ਜਨਮ ਹੈ
1: ਜੀ,
2: ਤੇ ਮੇਰੀ ਸੰਭਾਲ ਚ ਸਾਡੇ ਘਰ ਚ ਸਾਡੇ ਪਿੰਡ ਚ ਲਾਈਟ ਨਹੀਂ
1: ਸੀ ਜੀ। ਬਿਲਕੁਲ ਹੈ ਜੀ, ਅਸੀਂ ਸੁਣਦੇ ਰਹੇ ਬਚਪਨ ਦੀ ਅਖੇ ਭਾਖੜੇ ਦੇ ਉੱਤੇ, ਚਲੋ ਕਹਿੰਦੇ ਉੱਤੇ ਪਾਣੀ ਦੇ ਵਿੱਚੋਂ ਸਾਰਾ ਕੁਝ ਤਾਂ ਕੱਢ ਲੈਂਦੇ ਜੀ, ਬਾਕੀ ਸਾਡੇ ਪੱਲੇ
2: ਪਾਣੀ ਜੋ ਉਹ ਐਕਚੁਅਲੀ ਨਾ ਗੱਲ ਫੇਰ ਉਹ ਜੀ ਹੁਣ ਉਸ ਸਾਡਾ ਪੋਲੀਟੀਕਲ ਸਿਸਟਮ ਹੀ ਇੰਨਾ ਮਾੜਾ
1: ਹੈ, ਲੋਕ ਜਾਗਰੂਕ ਨਹੀਂ ਸੀਗੇ ਜੀ, ਪਾਣੀ ਚ ਤਾਂ ਹੁੰਦਾ ਵੀ ਨਹੀਂ ਹੁੰਦਾ ਵੀ
2: ਲੋਕ ਜਾਗਰੂਕ ਨਹੀਂ ਸੀ। ਹੁਣ ਜਾਗਰੂਕ ਕਰਨਾ ਕਿੰਨਾ ਨੇ ਹੁੰਦਾ, ਜਿਨ੍ਹਾਂ ਨੇ ਜਾਗਰੂਕ ਕਰਨਾ ਉਸ ਸਮੇਂ ਦੇ ਰਾਜਨੀਤਿਕ ਲੀਡਰ ਵੀ ਬਹੁਤੇ ਅਨਪੜ ਸੀ।
1: ਹਾਂ ਬਿਲਕੁਲ,
2: ਹੁਣ ਵਾਲੇ ਵੀ ਉਹੋ ਜਿਹੇ ਆ
1: ਜੀ।
2: ਹੁਣ ਉਹ ਇਹ ਹੁਣ ਜਿਹੜੀ ਉਦੋਂ ਜਿਹੜੀ ਉਹ ਮਤਲਬ ਬਿਜਲੀ ਦਾ ਕੰਮ ਸੀ ਨਾ ਇਹ ਸ਼ੁਰੂ ਕੀਤਾ ਸੀ ਜੀ ਕਾਂਗਰਸ ਨੇ,
1: ਜੀ
2: ਕਾਂਗਰਸ ਨੇ ਉਸ ਸਮੇਂ ਕਾਂਗਰਸ ਦੀ ਚਲੋ ਬੋਲਬਾਲਾ ਸੀ ਦੇਸ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਬੋਲਬਾਲਾ ਸੀ।
1: ਬਿਲਕੁਲ ਹੈ ਜੀ,
2: ਹੁਣ ਵਿਰੋਧੀ ਪਾਰਟੀਆਂ ਕਿਹੜੀਆਂ ਸੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਅਕਾਲੀ ਦਲ
1: ਜੀ,
2: ਤੇ ਉਹ ਅਕਾਲੀ ਇਹ ਪਿੰਡਾਂ ਜਾਣ ਕੇ ਅਕਾਲੀ ਫੈਲਾਉਂਦੇ ਹੁੰਦੇ ਸੀ, ਇਹ ਫਵਾਵਾਂ ਸਾਡੇ ਬਜ਼ੁਰਗ ਖੁਦ ਫੈਲਾਉਂਦੇ ਰਹੇ
1: ਜੀ ਜੀ ਬਿਲਕੁਲ,
2: ਕਿਉਂ ਸਾਡੇ ਬਜ਼ੁਰਗ ਅਕਾਲੀ ਸੀ
1: ਜੀ,
2: ਇਹਨਾਂ ਨੇ ਆਖਣਾ ਜ਼ਮੀਨਾਂ ਖੋਲ ਲੈਣੀਆਂ ਜੀ, ਉਹ ਪਾਣੀ ਜੋ ਕਰੰਟ ਕੱਢ ਲੈਣਾ ਉਹ ਪਾਣੀ ਜ਼ਰੀਲਾ ਆ ਜਾਣਾ ਉਹ ਜ਼ਮੀਨਾਂ
1: ਬਿਲਕੁਲ
2: ਉਹ ਕਰ ਦੇਣਗੀਆਂ
1: ਜੀ।
2: ਜਦੋਂ ਇਸੇ ਤਰ੍ਹਾਂ ਜਦੋਂ ਟ੍ਰੇਨਾਂ ਚੱਲੀਆਂ ਉਦੋਂ ਵੀ ਵਿਰੋਧ ਹੋਇਆ, ਚਲੋ ਗੱਲ ਜ਼ਿਆਦਾ ਲੰਬੀ ਹੋ ਜਾਣੀ ਹੈ
1: ਜੀ।
2: ਵੇਖੋ ਅੰਗਰੇਜ਼ ਕੌਮ ਜਿਹੜੀ ਆ ਜੀ, ਮੈਂ ਕਹਿੰਦਾ ਕੁਛ ਸਾਨੂੰ ਗੱਲਾਂ ਉਹਨਾਂ ਦੀਆਂ ਪੱਲੇ ਬੰਨ ਲੈਣੀਆਂ
1: ਚਾਹੀਦੀਆਂ। ਬਿਲਕੁਲ ਹੈ,
2: ਉਹਨਾਂ ਨੇ ਜੇ ਉਹਨਾਂ ਨੇ ਵੇਖੋ ਜਿਹੜੀਆਂ ਰੇਲ ਦੀਆਂ ਪਟੜੀਆਂ ਬਣਾਉਂਦੇ ਸੀ ਤਾਂ ਉਹਨਾਂ ਦੇ ਥੱਲੇ ਲੱਕੜ ਲਾਉਂਦੇ ਸੀ,
1: ਹਾਂਜੀ ਬਿਲਕੁਲ ਹੈ ਜੀ,
2: ਜਿੰਨੀ ਉਹ ਥੱਲੇ ਸਪੋਰਟ ਦਿੰਦੇ ਸੀ ਨਾ, ਅੱਜ ਕੱਲ ਤਾਂ ਚਲੋ ਪੱਥਰ ਜਾਂ ਲੋਹਾ ਜਾਂ ਸੀਮੈਂਟ ਤੋਂ ਜਾ ਗਿਆ,
1: ਤਕਨੀਕ ਬਦਲ ਗਈ ਜੀ।
2: ਹੁਣ ਉਹ ਉਹਨਾਂ ਵਾਸਤੇ ਆਉਣ ਵਾਲੀ 100-200 ਸਾਲ ਦੀ ਪਲੈਨਿੰਗ ਜਿਹੜੀ ਲੈ ਕੇ ਜਾਂਦੇ ਸੀ ਨਾ, ਉਹਦੇ ਵਾਸਤੇ ਫਿਰ ਅਲੱਗ ਅਲੱਗ ਦੇਸ਼ ਦੇ ਹਿੱਸਿਆਂ ਦੇ ਵਿੱਚ ਜੰਗਲ ਲਗਾਉਂਦੇ ਸੀ।
1: ਬਿਲਕੁਲ ਹੈ ਜੀ, ਦਰਖਤ
2: ਉਹ ਜੰਗਲ ਦੇ ਵਿੱਚ ਫਿਰ ਉਹ ਲੱਕੜ ਕਰਦੇ ਸੀ ਵੀ ਜਿਹੜੀ ਲੱਕੜ ਦੀ ਏਜ ਕਾਫੀ ਲੌਂਗ ਹੋਵੇ ਤੇ ਸਟਰੋਂਗ ਹੋਵੇ, ਜਿਹਨੂੰ ਜਿਵੇਂ ਕੋਈ ਸਿਉਂਕ ਵਗੈਰਾ ਜਾਂ ਏਦਾਂ ਦੀ ਚੀਜ਼ ਮਤਲਬ ਤੋਂ ਪਛਾਣ ਸਹਿਜ ਜਿਹਨੂੰ ਆਪਾਂ ਕਹਿ ਸਕਦੇ ਹਾਂ।
1: ਹਾਂਜੀ,
2: ਤੁਸੀਂ ਸਾਡੇ ਇਲਾਕੇ ਚ ਪਾਕਿਸਤਾਨ ਨਾਲ ਬਾਰਡਰ ਲੱਗਦਾ ਖੇਮ ਕਰ ਦੋ ਕਿ ਕਸੂਰ ਆ
1: ਜੀ, ਹਾਂਜੀ
2: ਕਸੂਰ ਦੇ ਲਾਗੇ ਤੁਸੀਂ ਨਾ ਕਿਤੇ ਗੂਗਲ ਕਰਕੇ ਦੇਖੋ, ਅੱਜ ਵੀ ਤੁਹਾਨੂੰ ਮਿਲੇਗਾ ਇੱਕ ਸ਼ਾਂਗਾ ਮਾਂਗਾ ਦਾ ਨਾਂ ਦਾ ਜੰਗਲ ਹੈਗਾ
1: ਜੀ।
2: ਉਹ ਸ਼ਾਂਗਾ ਮਾਂਗਾ ਦਾ ਜਿਹੜਾ ਜੰਗਲ ਹੈ ਨਾ ਜੀ, ਉਹ ਅੰਗਰੇਜ਼ ਨੇ ਸਿਰਫ ਟ੍ਰੇਨਾਂ ਦੇ ਥੱਲੇ ਜਿਹੜੀ ਲੱਕੜ ਉਹਦੇ ਵਾਸਤੇ ਲਗਾਇਆ ਸੀ।
1: ਕਿਆ ਬਾਤ ਹੈ,
2: ਉਹ ਇੰਨੀ ਲੰਮੀ ਸੋਚ ਸੀ ਉਹਨਾਂ ਦੀ। ਹੁਣ ਵੇਖੋ ਲੱਕੜ ਕਦੋਂ ਤਿਆਰ ਹੋਣੀ ਹੁੰਦੀ, ਕਦੋਂ ਲੱਗਣੀ 100 ਨੂੰ 50 ਨੂੰ
1: ਜੀ, 40 ਸਾਲ ਦਾ ਘੱਟੋ-ਘੱਟ ਲੱਗ ਜਾਂਦੇ ਇੱਕ ਦਰਖਤ ਨੂੰ ਜੀ,
2: 40 ਸਾਲ ਲੱਗਦੇ ਆ, ਫਿਰ ਉਹਨੂੰ ਸੁਕਾਉਣਾ ਪੈਂਦਾ, ਗਿੱਲੀ ਥੋੜੀ ਲੱਗਦੀ ਆ
1: ਜੀ,
2: ਉਹਨੂੰ ਕੱਟ ਕੇ ਵੀ ਕੋਈ ਟਾਈਮ ਪੀਰੀਅਡ ਦੇ ਅਕੋਰਡਿੰਗਲੀ ਉਹ ਰੱਖਣਾ ਪੈਂਦਾ, ਜਿੰਨੀ ਵੀ ਜਾਤੀ ਤਾਂ ਹੀ ਸਟਰੋਂਗ ਹੁੰਦੀ ਹੈ ਨਾ
1: ਜੀ,
2: ਤੇ ਉਹ ਇੰਨਾ ਜਾਣੀ ਕਿ ਲੌਂਗ ਸੋਚਦੇ ਸੀ ਉਹ
1: ਜੀ,
2: ਤੇ ਸਾਡੀ ਤਾਂ ਉਹੀ ਸੁੰਗੜੀਆਂ ਹੋਈਆਂ ਚੀਜ਼ਾਂ ਵਾ, ਸਾਡੀ ਅਫਸਰ ਸਾਹਿਬ ਵੀ ਥੋੜੀ ਜੀ ਕਈਆਂ ਗੱਲਾਂ ਤੋਂ ਚਲੋ ਹੋ ਜਾਂਦੀ ਹੈ, ਫਿਰ ਸਾਡੇ ਮੇਨ ਵੋਟ ਬੈਂਕ ਦਾ ਧਿਆਨ ਰੱਖਿਆ ਜਾਂਦਾ, ਐਵੇਂ ਦੀਆਂ ਚੀਜ਼ਾਂ ਸਾਰਿਆਂ ਚ ਆ ਜਾਂਦੀਆਂ
1: ਜੀ।
2: ਬਹੁਤੇ ਸਾਡੇ ਜਿਹੜੇ ਵੇਖੋ ਜੀ ਮਾਰ ਅਸੀਂ ਕਿਉਂ ਖਾਂਦੇ ਹਾਂ, ਚਲੋ ਆਪਾਂ ਗੱਲ ਕਰੀਏ, ਕਈ ਵਾਰੀ ਨਾ ਸਾਨੂੰ ਅਸਲੀ ਮੁੱਦਿਆਂ ਦਾ ਸਾਡੇ ਖਾਸ ਕਰ ਸਿਆਸਤਦਾਨਾਂ ਨੂੰ ਪਤਾ ਹੀ ਨਹੀਂ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਇਹਨਾਂ ਨੇ ਸੁਣੀਆਂ ਸੁਣਾਈਆਂ, ਉਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ
1: ਜੀ,
2: ਇਧਰੋਂ ਸੁਣ ਲਈ ਉਹ ਬਿਆਨ ਚੱਕ ਲਿਆ, ਉਹ ਜਾਣੀ ਕਿ ਉਹ ਜਦੋਂ ਇੱਕ ਕਿਸੇ ਘੁੰਮਣ ਘੇਰੀ ਚ ਫਸ ਜਾਂਦੇ ਆ ਨਾ, ਜਿਵੇਂ ਹੁਣ ਅਕਾਲੀ ਫਸੇ ਆ
1: ਜੀ,
2: ਉਹਨਾਂ ਦਾ ਦਿਮਾਗ ਹੀ ਨੀ ਕੰਮ ਕਰਦਾ ਵੀ ਹੁਣ ਕਰੀਏ ਕੀ।
1: ਬਿਲਕੁਲ ਹੈ ਜੀ,
2: ਉਸ ਤਰੀਕੇ ਦੇ ਨਾਲ ਜਿਹਦਾ ਮਤਲਬ ਇੰਨੇ ਮੁੱਦੇ ਆਏ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਨ ਦੇ, ਮੌਕੇ ਕਿੰਨੇ ਮਿਲੇ,
1: ਬਹੁਤ ਆਏ ਜੀ,
2: ਇਹ ਘੇਰ ਹੀ ਨੀ ਸਕੇ।
1: ਬਿਲਕੁਲ
2: ਕਿਤੇ ਜਿੱਦਣ ਪੇਪਰ ਹੁਣ ਜਿਹੜੀ ਚੀਟਿੰਗ ਹੋਣੀ ਆ ਡਿਊਰਿੰਗ ਇਗਜ਼ਾਮ, ਇਹ ਸਭ ਤੋਂ ਵੱਡਾ ਕ੍ਰਾਈਮ ਹੈਗਾ ਜੀ
1: ਜੀ,
2: ਇਹ ਕਿਸੇ ਦੀ ਮਿਲੀ ਮਿਲਾਵਟ ਤੋਂ ਬਿਨਾਂ ਉਹ ਕਿਵੇਂ ਚਲੇ ਗਏ ਪੈਨ ਜਾਂ ਕੈਮਰੇ ਅੰਦਰ
1: ਜੀ। ਬਿਲਕੁਲ ਹੈ ਜੀ,
2: ਉਦੋਂ ਨਹੀਂ ਕਹਿੰਦਾ ਪੋਲੀਟੀਕਲ ਪਾਰਟੀਆਂ ਵੱਲੋਂ, ਜੇ ਅਗਰ ਗੱਲ ਕਰੀਏ ਕਾਂਗਰਸ ਦੀ ਕਰੀਏ ਜਾਂ ਦੂਜੇ ਦੀ ਕਰੀਏ
1: ਜੀ,
2: ਅਕਾਲੀਆਂ ਦੀ ਕਰੀਏ, ਤੇ ਇਹਨਾਂ ਨੂੰ ਰਲ ਕੇ ਮੁੱਦੇ ਘੇਰਨੇ ਚਾਹੀਦੇ ਸੀ।
1: ਬਿਲਕੁਲ ਹੈ ਜੀ,
2: ਬੀਬੀ ਹਰਸਿਮਰਤ ਕੌਰ ਨੇ ਚਲੋ ਉੱਥੇ ਤੁਸੀਂ ਦੱਸ ਰਹੇ ਹੋ ਵੀ ਗੱਲ ਕੀਤੀ ਹੈ, ਚਲੋ ਵਧੀਆ ਗੱਲ ਹੈ, ਤੇ ਜੇ ਦੂਜੇ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੇ 4 MP ਸੀ, ਉਹ ਵੀ ਸਾਰੇ ਇਕੱਠੇ ਹੋ ਕੇ
1: ਕਰਦੇ ਜੀ। ਬਿਲਕੁਲ, ਸਾਡੇ ਘਾਟਾ ਪੈ ਰਿਹਾ,
2: ਅਸੀਂ ਤੇ ਉੱਥੇ ਜਾ ਕੇ ਵੀ ਸਿਆਸੀ ਆਪਣੀਆਂ ਰੋਟੀਆਂ ਸੇਕ ਰਹੇ
1: ਹਾਂ। ਬਿਲਕੁਲ ਹੈ ਜੀ, ਉਹ ਕਹਿੰਦੇ ਕਿ ਕ੍ਰੈਡਿਟ ਕਿੱਦਾਂ ਲੈ ਜਾਣ, ਇਹ ਨਾ ਲੈ ਜਾਣ ਕ੍ਰੈਡਿਟ,
2: ਵੀ ਸਾਂਝਾ ਲੈ ਲਓ ਤੁਸੀਂ ਕ੍ਰੈਡਿਟ, ਵੋਟ ਤਾਂ ਜਿਹਨੇ ਜਿਹਨੂੰ ਪਾਉਣੀ ਉਹਨੂੰ ਹੀ ਪਾਉਣੀ ਹੈ, ਲੋਕਾਂ ਦੇ ਵੇਖੋ ਜੀ ਮਨ ਬਣੇ ਆ।
1: ਬਿਲਕੁਲ ਹੈ ਜੀ,
2: ਕਿੰਨੇ ਕਿਹਨੂੰ ਵੋਟ ਪਾਉਣੀ ਹੈ
1: ਜੀ,
2: ਲਗਭਗ ਡਿਸਾਈਡ ਹੋਇਆ ਹੁੰਦਾ ਲੋਕਾਂ ਦੇ ਉੱਪਰ, ਫਿਰ ਵੀ ਤੁਸੀਂ ਸਾਂਝੇ ਮੁੱਦੇ ਤੇ ਇਕੱਠੇ ਹੋ ਨਾ
1: ਜੀ, ਬਿਲਕੁਲ
2: ਪਾਰਟੀਆਂ ਇੱਕ ਅਲੱਗ ਚੀਜ਼ ਆ, ਬਾਕੀ ਤੁਸੀਂ ਲੋਕਲ ਜਦੋਂ ਆਪਣੀ ਕਰਦੇ ਜੇ, ਪਰ ਉਹ ਤੇ ਦਿੱਲੀ ਦੇ ਵਿਰੁੱਧ ਇੱਕ ਬੰਨੇ ਤੁਸੀਂ ਇਹਦੇ ਜਾਂ ਦਿੱਲੀ ਖਾ ਗਈ, ਉਹ ਦਿੱਲੀ ਦੇ ਨਾਲ ਤੁਸੀਂ ਆਪ ਆਪ ਤੁਸੀਂ ਆਪਸ ਵਿੱਚ ਲੜ
1: ਕਰਦੇ ਨਹੀਂ, ਘੇਰਦੇ ਨਹੀਂ ਉਹਨਾਂ, ਬਿਲਕੁਲ
2: ਆਪ ਇਕੱਠੇ ਹੋ ਨਾ ਪਹਿਲਾਂ। ਹੁਣ ਇੱਕ ਦਿਨ ਥੋੜੀ ਜੀ ਨਾ ਮੈਂ ਫਾਰੂਕ ਅਬਦੁੱਲਾ ਸਾਹਿਬ ਦੀ ਉਹ ਕਿਹੜੀ ਯਾਦ ਕਿਹਦੇ ਨਾਲ ਹੋਈ ਸੀ ਥੋੜੀ ਜੀ ਸੁਣੀ ਦੋ ਲੈਣਾ
1: ਜੀ,
2: ਤੇ ਉਹ ਸੇਮ ਹੀ ਰਮੇਸ਼ਿੰਦਰ ਸਿੰਘ ਗਰੇਵਾਲ ਨੇ ਕਹੀਆਂ ਗੱਲਾਂ
1: ਜੀ,
2: ਇਹਦਾ ਮਤਲਬ ਉਹਨਾਂ ਜੋ ਉਹਨਾਂ ਨੇ ਬੇਤੁਕਾ ਬਿਆਨ ਦੇ ਗੱਲਾਂ ਕੀਤੀਆਂ ਓਦਾਂ ਦੀਆਂ ਇਹਨਾਂ ਨੇ ਕਰਤੀਆਂ,
1: ਬਿਲਕੁਲ ਹੈ ਜੀ।
2: ਇੱਕ ਬੰਨੇ ਤੇ ਇਹ ਦੋ ਤਿੰਨ ਪਾਰਟੀਆਂ ਜਿਹੜੀਆਂ ਕਹਿੰਦੀਆਂ ਜੀ ਬੀਜੇਪੀ ਖਾ ਗਈ ਜੀ ਹਿੰਦੂ ਰਾਸ਼ਟਰ ਬਣਾ ਦੂਗੀ, ਦੂਜੇ ਬੰਨੇ ਤੁਸੀਂ ਤਰਲੇ ਲੈਂਦੇ ਫਿਰਦੇ ਜੀ ਉਹਨਾਂ ਨਾਲ ਸਮਝੌਤੇ ਕਰਨ ਦੇ, ਫਰਕ ਹੋ ਜਾਂਦੀ ਤੇ ਇਹ ਵੀ
1: ਬਿਲਕੁਲ ਹੈ ਜੀ,
2: ਆਮ ਆਦਮੀ ਪਾਰਟੀ ਵਾਲੇ ਵੀ, ਦੂਜੇ ਵੀ, ਚੌਥੇ ਵੀ, ਕਾਂਗਰਸੀ ਵੀ
1: ਜੀ,
2: ਕਰੋਗੇ ਬੰਦਾ ਇੱਥੇ ਕੀ
1: ਕੀ ਕਰੇਗਾ ਜੀ, ਬਿਲਕੁਲ।
2: ਇਸ ਕਰਕੇ ਨਾ ਇਹ ਨਾ ਕਈਆਂ ਚੀਜ਼ਾਂ ਦਾ ਸਾਨੂੰ, ਬਾਕੀ ਜਿਹੜੇ ਆ ਧਰਮ ਦੇ ਤੁਸੀਂ ਗੱਲ ਕੀਤੀ ਆ ਜੀ ਤਿੰਨ ਬੱਚਿਆਂ ਦੀ, ਉਹ ਤਾਂ ਜਿੱਦਾਂ ਹੁਣ ਆਰ ਐਸ ਐਸ ਵਾਲੇ ਕਹੀ ਜਾਂਦੇ ਆ, ਦੂਜੇ ਕਹੀ ਜਾਂਦੇ ਆ, ਜਥੇਦਾਰਾਂ ਦੇ ਹੋਣੇ, ਮੈਂ ਕੋ ਪਿੱਛੇ ਰਹਿ ਜਾ,
1: ਬਿਲਕੁਲ ਜੀ,
2: ਉਹਨਾਂ ਨੇ ਮੂੰਹ ਤਿੰਨ ਨਿਕਲ ਕੇ ਆਉਣਾ, ਜੇ ਪੰਜ ਨਿਕਲਦਾ ਪੰਜ ਬੋਲ ਦਿੰਦੇ,
1: ਪੰਜ ਬੋਲ ਦਿੰਦੇ ਜੀ, ਬਿਲਕੁਲ ਜੀ।
2: ਉਹ ਪਤਾ ਹੁੰਦਾ ਵੀ ਇਹ ਮੰਨਣਾ ਤੇ ਕਿਸੇ ਨੇ ਹੈ ਨੀ ਗਾ
1: ਜੀ, ਨਹੀਂ ਲੋਕਾਂ ਨੇ ਆਪਣੀ ਚੱਦਰ ਦੇਖਣੀ ਆ ਜੀ, ਉਹ ਆਪਣਾ ਪੈਰ ਪਸਾਰਨੇ ਆ, ਬਿਲਕੁਲ
2: ਹਾਂਜੀ, ਉਹ ਹਾਜ਼ਰੀ ਲਵਾਉਣੀ ਹੁੰਦੀ ਹੈ ਨਾ ਵੀ ਆਹ ਮੁੱਦੇ ਚ ਕਿਤੇ ਮੈਂ ਨਾ ਪਿੱਛੇ ਰਹਿ ਜਾ
1: ਜੀ, ਬਿਲਕੁਲ ਹੈ ਜੀ,
2: ਤੇ ਉਹ ਸਿਸਟਮ ਸਾਡਾ ਇੱਥੇ ਬਣਿਆ ਹੋਇਆ ਵਾ
1: ਜੀ, ਬਿਲਕੁਲ।
2: ਬਾਕੀ ਸਮਾਜ ਦੀ ਵੇਖੋ ਜੀ ਡੇ ਬਾਈ ਡੇ, ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚੋਂ ਆਪਣੇ ਇਲਾਕੇ ਦੀ ਗੱਲ ਕਰਾਂ
1: ਜੀ,
2: ਡੇ ਬਾਈ ਡੇ ਜਿਹੜੀ ਸਿਚੁਏਸ਼ਨਸ ਨੇ ਨਾ ਕਿਸੇ ਵੀ ਵਿਸ਼ੇ ਨੂੰ ਤੁਸੀਂ ਲੈ ਲਓ
1: ਜੀ,
2: ਉਹ ਵਰਸ ਹੋ ਰਹੀ ਹੈ
1: ਜੀ,
2: ਜੋ ਵੀ ਆ ਡਿਵੈਲਪਮੈਂਟ ਦੇ ਤੌਰ ਤੇ ਚਲੋ, ਦੂਜੇ ਨੂੰ ਚਲੋ, ਚੌਥੇ ਨੂੰ ਚਲੋ
1: ਜੀ,
2: ਉਹ ਕੋਈ ਇੰਨੀ ਜ਼ਿਆਦਾ ਮਤਲਬ ਖਾਸ ਕਰਕੇ ਸਾਡੇ ਹਿਊਮਨ ਬਿਹੇਵੀਅਰ ਹੈ ਨਾ ਜਿਹੜਾ
1: ਜੀ,
2: ਉਹ ਤੇ ਇੰਨਾ ਇਰੀਟੇਟਿਵ ਕਹਿ ਲੋ ਉਹਨੂੰ, ਜਾਂ ਕੁਛ ਉਹ ਕੀਆਂ ਦਿੰਦੇ ਬੇ ਦੜੰਗੇ ਬਾਜ ਕਹਿ ਲੋ
1: ਜੀ,
2: ਫੜਦੂੰਗੀ ਕਹਿ ਲੋ, ਵੀ ਉਹ ਚੀਜ਼ਾਂ ਬਣੀਆਂ ਜਾ ਰਹੀਆਂ ਵੀ ਕੰਧਾਂ ਚ ਟੱਕਰਾਂ ਮਾਰਨੀਆਂ, ਜਾਂ ਇੱਕ ਦੂਜੇ ਚ ਵੱਜਣ ਨੂੰ ਫਿਰਦੇ, ਅੱਗੇ ਵੱਜਣ ਵਾਲਾ ਮਿਲਦਾ ਹੀ ਕੋਈ ਨੀ,
1: ਬਿਲਕੁਲ ਬਿਲਕੁਲ,
2: ਇੰਨੀ ਸਾਡੀ ਸਿਚੁਏਸ਼ਨ ਜਿਹੜੀ ਆ ਨਾ ਉਹ ਵਰਸ ਹੋਈ ਹੈ
1: ਜੀ, ਬਿਲਕੁਲ।
2: ਬਾਕੀ ਥੋੜੀ ਜੀ ਗੱਲ ਕੀਤੀ ਤੁਸੀਂ ਬੀਬੀ ਜਗੀਰ ਕੌਰ ਦੀ,
1: ਹਾਂਜੀ
2: ਚਲੋ ਵਧੀਆ ਜੀ, ਬੀਬੀ ਜਗੀਰ ਕੌਰ ਨੇ ਆਪਣੀ ਫਰਸਟ੍ਰੇਸ਼ਨ ਕੱਢੀ ਹੈ,
1: ਕੱਢ ਲਈ ਹੈ ਜੀ, ਬਿਲਕੁਲ ਤੰਗ ਹੋ ਕੇ
2: ਜੋ ਉਹਨਾਂ ਦੇ ਮਨ ਚ ਆਇਆ ਸੀ ਉਹਨੇ ਕੱਢੀ ਹੈ, ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦੇ ਬੀਬੀ ਜੀ, ਬੀਬੀ ਜੀ ਚਲੋ ਆਪਣੀ ਕਿਹੜੀ ਸੁਣਦੇ ਆ ਜੀ ਉਹ,
1: ਹਾਂਜੀ,
2: ਪਰ ਵੀ ਤੁਸੀਂ ਇਹ ਦੱਸੋ ਵੀ ਇਸ ਟਾਈਮ ਲੀਡਰ ਹੈਗਾ ਕਿਹੜਾ ਜਿਹਨੇ ਪੰਥ ਲਈ ਕੁਝ ਕੀਤਾ
1: ਜੀ, ਬਿਲਕੁਲ ਜੀ,
2: ਜਾਂ ਪੰਜਾਬ ਲਈ ਕੁਝ ਕੀਤਾ, ਹੁਣ ਵੀ ਜੋ ਕਰਦੇ ਆ ਭਾਜਪਾ ਸਾਹਿਬ ਉਹ ਕਰਤਾ ਆਪੋ ਆਪਣੀਆਂ ਚੌਧਰਾਂ ਲਈ ਰਹੇ,
1: ਹਾਂ ਬਿਲਕੁਲ। ਉਹ ਦੇਖੋ ਉਹ ਕਹਿੰਦੇ ਵੀ ਆ ਜਿੰਨੇ ਮੋਹਰੇ ਕੀਤੇ ਆ ਨਸ਼ੇੜੀ ਹੋ ਗਏ ਜਾਂ ਸਾਰਾ ਕੁਝ ਧੰਦੇ ਕਰਦੇ ਰਹੇ ਨੇ ਜਾਂ ਗੈਂਗਸਟਰ ਹੋ ਗਏ, ਉਹਨਾਂ ਲੋਕਾਂ ਨੂੰ ਅੱਗੇ ਕਰ ਦਿੱਤਾ ਤੁਸੀਂ, ਸਾਨੂੰ ਪਿੱਛੇ ਰੱਖਿਆ ਹੋਇਆ, ਵਡਾਲਾ ਸਾਹਿਬ ਸਾਨੂੰ ਦੱਬੀ ਜਾਂਦੇ ਚੁੱਪ ਕਰ ਬੀਬਾ ਚੁੱਪ ਕਰ, ਤਾਂ ਉਹ ਸਾਰੇ ਭੇਦ ਖੋਲ ਦਿੱਤੇ ਆ ਉਹਨਾਂ ਨੇ ਜੀ, ਕੀ ਕੀ ਚੱਲ ਰਿਹਾ
2: ਕਿੱਦਾਂ, ਚਲੋ ਖੋਲਤੇ ਜੀ, ਭੇਦ ਤਾਂ ਵੈਸੇ ਵੀ ਖੁੱਲਣੇ ਸੀ ਇਹਨਾਂ ਦੀ ਪਾਰਟੀ, ਤੁਹਾਨੂੰ ਪਤਾ ਚੱਲਣੀ
1: ਸੀ, ਬਿਲਕੁਲ ਜੀ, ਬਿਲਕੁਲ ਜੀ,
2: ਉਹ ਤੇ ਹੋਣਾ ਹੀ ਸੀ ਜੀ ਜਦੋਂ ਸਾਰੇ ਚੌਧਰਾਂ ਦੇ ਭੁੱਖੇ ਹੋਣ
1: ਜੀ,
2: ਹੁਣ ਐਕਚੁਲੀ ਇਹਨਾਂ ਨੂੰ ਪਤਾ ਵਾ ਵੀ ਉਹ ਜਿਹੜੀ ਪੁਨਰ ਸੁਰਜੀਤ ਹੈ ਉਹਦੇ ਚ ਬਹੁਤੀ ਜ਼ਿਆਦਾ ਦਮ ਰਿਹਾ ਨੀਗਾ
1: ਜੀ, ਪਰ ਲੱਗਦਾ ਆਪਣੇ ਪੰਡਿਤ ਸਾਹਿਬ ਸਿੱਖ ਸਿਆਸਤ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ, ਲੱਗਦਾ ਕਿ ਬੀਬੀ ਜਗੀਰ ਕੌਰ ਹੁਣੀ ਵਾਪਸੀ ਕਰ ਸਕਦੇ ਨੇ
2: ਕਿੱਥੇ,
1: ਅਕਾਲੀ ਦਲ ਦੇ ਵਿਚ,
2: ਅਕਾਲੀ ਦਲ ਬਾਦਲ ਦੇ ਵਿਚ,
1: ਹਾਂਜੀ
2: ਵੇਖੋ ਜੀ ਕੁਝ ਵੀ ਕਰ ਸਕਦੇ ਵੱਡੇ ਲੀਡਰ,
1: ਕਿਉਂਕਿ ਉਹਨਾਂ ਨੇ ਇਸ਼ਾਰਾ ਕੀਤਾ ਕਿ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਇਕੱਠੇ ਹੋਵੋ,
2: ਮੈਂ ਜੀ ਜਾਣ ਜੀ ਸਦਕੇ ਜਾਣ, ਪਰ ਉਹਦੇ ਉੱਥੇ ਨਾ ਤੇ ਉਹਨਾਂ ਦਾ ਕੁਝ ਵਟਿਆ ਜਾਣਾ
1: ਜੀ,
2: ਤੇ ਨਾ ਉਹਨਾਂ ਦਾ ਕੁਝ ਮਤਲਬ ਜਿਹੜਾ ਨਾ ਉਹ ਫਿਰ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਉਹ ਪੱਲੇ ਹੀ ਕੱਖ ਰਹਿਣਾ
1: ਜੀ,
2: ਜਿਵੇਂ ਵੇਖੋ ਜੀ ਕਿੰਨੇ ਸੀਨੀਅਰ ਲੀਡਰ ਸੀ ਸਾਡੇ ਇਲਾਕੇ ਦੇ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ
1: ਜੀ,
2: ਇੱਕ ਛੋਟੀ ਜਿਹੀ ਗੱਲੋਂ ਤੁਸੀਂ ਬਾਦਲ ਸਾਹਿਬ ਤੋਂ ਦੂਜੇ ਨੰਬਰ ਦੇ ਲੀਡਰ ਸੀ ਭੁੰਦੜ ਸਾਹਿਬ ਦੇ ਬਰਾਬਰ, ਜਾਂ ਭੁੰਦੜ ਸਾਹਿਬ ਨਾਲੋਂ ਵੀ ਮੇਰਾ ਖਿਆਲ ਸੀਨੀਅਰ ਹੋਣੇ ਆ
1: ਜੀ,
2: ਵੀ ਚਲੋ ਪਾਰਟੀ ਇਲੈਕਸ਼ਨ ਹਾਰੀ ਹਾਰਾਂ ਜਿੱਤਾਂ ਬਣੀਆਂ ਰਹਿੰਦੀਆਂ ਨੇ, ਹਰ ਤਾਂ ਹਾਕੇ ਕਿਸੇ ਪਾਰਟੀ ਦੀ ਜਾ
1: ਕੇ, ਬਿਲਕੁਲ
2: ਇਹਨਾਂ ਨੇ ਵੱਖਰੀ ਪਾਰਟੀ ਬਣਾ ਲਈ ਆਪਣੀ ਕੀ ਉਹ ਅਕਾਲੀ ਦਲ ਟਕਸਾਲੀ,
1: ਹਾਂਜੀ
2: ਚੱਲੀ ਕਿੰਨੇ ਦਿਨ ਅਕਾਲ ਤਖ਼ਤ ਤੇ ਅਰਦਾਸ ਕਰਕੇ
1: ਜੀ,
2: ਸਭ ਕੁਛ ਕੀ ਉਹ ਕਿਹਨੂੰ ਕਹਿ ਸਕਦੇ ਵੀ ਸੋਹਾਂ ਖਾ ਕੇ ਜਾਂ ਦੂਜੀਆਂ ਤੀਜੀਆਂ, ਕਿੰਨੇ ਕੁ ਦਿਨ ਰਹੀ ਸੀ ਪਾਰਟੀ ਉਹ
1: ਜੀ, ਬਿਲਕੁਲ ਹੈ ਜੀ,
2: ਮੇਰਾ ਗੱਲ ਸੀ ਤੇ ਫੇਰ ਤੁਸੀਂ ਜਾ ਕੇ ਬਾਦਲ ਸਾਹਿਬ ਦੇ ਨਾਲ ਰਲ ਗਏ ਜਾਂ ਚਲੋ ਠੀਕ ਹੈ, ਪਰ ਖੱਟਿਆ ਕੀ ਇਲੈਕਸ਼ਨ ਦੇ ਵਿੱਚ, ਫੇਰ ਜਦੋਂ ਆ 22 ਦੇ ਵਿੱਚ ਆਈ ਹੈ ਤੇ ਟਿਕਟ ਮਿਲ ਗਈ ਹਾਰੇ ਤੁਸੀਂ
1: ਜੀ,
2: ਉਹ ਦਿਨ ਉਹ ਤਾਂ ਜਾਂ ਤੇ ਪਾਰਟੀ ਬਣਾਉਂਦੇ ਹੀ ਨਾ, ਜੇ ਬਣਾ ਲਈ ਸੀ ਤੁਸੀਂ ਤੇ ਮਾੜਾ ਚੰਗਾ ਕਰਦੇ, ਪਹਿਲੀ ਗੱਲ ਤਾਂ ਬਣਾਉਣ ਦੀ ਲੋੜ ਹੀ ਨਹੀਂ ਸੀ, ਵੱਖਰੀ ਪਾਰਟੀ ਜਿੱਥੇ ਤੁਰੀ ਫਿਰਦੀ ਨਾਲ ਧੱਕੇ ਖਾਂਦੇ ਤੁਸੀਂ ਤੁਰੇ ਫਿਰਦੇ,
1: ਬਿਲਕੁਲ ਹੈ ਜੀ,
2: ਜਾਂ ਫਿਰ ਮਤਲਬ ਤੁਸੀਂ ਕਮ ਸੇ ਕਮ ਇਲੈਕਸ਼ਨ ਹੀ ਨਾ ਲੜੋ
1: ਜੀ,
2: ਮੁੰਡੇ ਨੂੰ ਲੜਾ ਦੋ ਜਾਂ ਕਿਸੇ ਨੂੰ ਲੜਾ ਦੋ,
1: ਬਿਲਕੁਲ ਹੈ ਜੀ,
2: ਉਹ ਹੁਣ ਵੇਖੋ ਜੀ ਬਾਦਲ ਪਰਿਵਾਰ ਜਿਹੜਾ ਜੀ ਬਾਦਲ ਸਾਹਿਬ ਦੀ ਇੱਕ ਵਿਸ਼ੇਸ਼ਤਾ ਇਹ ਸੀ ਜਾਂ ਉਹਨਾਂ ਦੀ ਚਲਾਕੀ ਇਹ ਸੀ ਕਿ ਉਹ ਕਿਸੇ ਨੂੰ ਕੱਛ ਚ ਲੈ ਕੇ ਮਾਰਦੇ ਸੀ
1: ਜੀ,
2: ਖੜ ਲਾ ਕੇ ਮਾਰਦੇ ਸੀ
1: ਜੀ।
2: ਹੁਣ ਅੱਜ ਉਹਨਾਂ ਦਾ ਪਰਿਵਾਰ ਕਿੱਥੇ ਖੜਾ
1: ਜੀ,
2: ਹਲਕਾ ਇੰਚਾਰਜ ਵੀ ਖੋਲਿਆ ਸੁਖਬੀਰ ਬਾਦਲ ਨੇ
1: ਜੀ।
2: ਕੀ ਪੱਲੇ ਰਿਹਾ ਜਦੋਂ ਪਾਰਟੀ ਵੱਖਰੀ ਬਣਾਉਣ ਦਾ ਤੇ ਦੁਬਾਰੇ ਫੇਰ ਜਾ ਕੇ ਉਹਨਾਂ ਦੇ ਪੈਰਾਂ ਚ ਬਹਿਣ ਦਾ, ਮਾਫ਼ ਕਰਨ ਚ ਮੇਰਾ ਸ਼ਬਦ
1: ਜੀ,
2: ਤੇ ਕੀ ਮਿਲਿਆ ਕੀ ਤੁਹਾਨੂੰ ਇਹੋ ਹਾਲ ਹੀ ਤੁਹਾਡਾ? ਉਹਨਾਂ ਨੇ ਹੁਣ ਜੱਫੀ ਚਲਾ ਕੇ ਫੇਰ ਹਾਲ ਕਰਤਾ ਤੁਹਾਡਾ?
1: ਬਿਲਕੁਲ ਹੈ ਜੀ, ਬਿਲਕੁਲ।
2: ਹਾਲਾਂਕਿ ਬ੍ਰਹਮਪੁਰਾ ਸਾਹਿਬ ਦਾ ਬੇਟੇ ਨੂੰ ਟਿਕਟ ਮਿਲ ਵੀ ਜਾਂਦੀ ਉਹਨੇ ਬਿਲਕੁਲ ਨੀ ਸੀ ਜਿਤਨਾ, ਕਿਉਂਕਿ ਉਹਦਾ ਕੋਈ ਵਕਾਰ ਨੀ
1: ਜੀ ਜੀ।
2: ਬਾਕੀ ਰਹਿ ਗਈ ਬੀਬੀ ਦੇ ਗੈਂਗਸਟਰਾਂ ਦੀ ਗੱਲ, ਸਾਡੇ ਹਲਕੇ ਦੇ ਤਿੰਨ ਚਾਰ ਇੰਚਾਰਜ ਜਿਹੜੇ ਇਹਨਾਂ ਨੇ ਬਣਾਏ ਨੇ ਉਹ ਤਾਂ ਹੈ ਹੀ ਗੈਂਗਸਟਰ ਨੇ ਜੀ ਵੱਡੇ।
1: ਬਿਲਕੁਲ ਜੀ,
2: ਸਾਡੀ ਚਲੋ ਆਦਤ ਹੈ ਵੀ ਥੋੜੀ ਗੱਲ ਖੋਲ ਜੇ ਕਰਨੀ ਜੇ ਫਿਰ ਖੁੱਲ ਕੇ ਕਰੀ ਦੀ, ਨਹੀਂ ਕਰੀ ਦੀ ਤੇ ਨਹੀਂ ਕਰੀ ਦੀ।
1: ਬਿਲਕੁਲ
2: ਇਹ ਸਾਰੀਆਂ ਪਾਰਟੀਆਂ ਜੀ ਨੇ ਸਿਸਟਮ ਆ ਗਿਆ ਗੈਂਗਵਾਰ, ਜਿੰਨੇ ਤੀਜੇ ਐਕਸ ਗੈਂਗ ਨੇ ਜੀ
1: ਜੀ,
2: ਕਿਹੜੀ ਪਾਰਟੀ ਬਚੀ ਕੋਈ ਨੀ ਕਿ ਜਿੰਨੇ ਮਤਲਬ ਇਹ ਸਪੋਰਟ ਨਹੀਂ ਲੇਗੀ, ਕਿਉਂਕਿ ਹਰੇਕ ਪਾਰਟੀ ਦਾ ਮਤਲਬ ਹੀ ਇਹ ਆ ਕਿ ਸਿਰਫ ਪਾਵਰ ਲੈਣੀ ਆ, ਜਿਤਨਾ ਜਿਤਨਾ
1: ਜਿਤਨਾ ਜਰੂਰੀ ਹੋ ਗਈ
2: ਉਹਦੇ ਲਈ ਕੁਝ ਵੀ ਆ, ਇਹ ਮਾਸ ਪਾਵਰ ਜਾਂ ਮਸਲ ਜਾਂ ਮੈਨ ਪਾਵਰ ਜਿਹੜੀ ਆ ਜਾਂ ਗੁੰਡਾ ਪਾਵਰ ਗਿਣ ਲੋ
1: ਜੀ,
2: ਉਹ ਚੱਲ ਰਹੀ ਹੈ ਫਿਰ,
1: ਚੱਲ ਰਹੀ ਹੈ ਜੀ ਬਿਲਕੁਲ,
2: ਸਾਰੇ ਚਲਾ ਰਹੇ ਤੂੰ। ਇਹਨਾਂ ਲੋਕਾਂ ਨੇ ਭਾਰਤ ਸਾਹਿਬ ਜਦੋਂ ਜਿੱਤ ਗਏ
1: ਜੀ,
2: ਕੀ ਕਰਨਗੇ ਫਿਰ ਜਾ ਕੇ? ਸੋਚ ਤਾਂ ਉਹੀ ਰਹਿਣੀ ਹੈ ਨਾ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ।
2: ਇਹਨਾਂ ਨੇ ਵੀ ਫਿਰ ਉੱਥੇ ਜਾ ਕੇ ਉਹੀ ਆਖਣਾ ਨਾ ਵੀ ਹਾਂ ਠੀਕ ਅਸੀਂ ਗੈਂਗਸਟਰ ਹੈਗੇ ਸਾਂ, ਹਾਂ ਵਾ ਤੇ ਰਵਾਂਗੇ ਜਿਵੇਂ ਬਟਵਾ ਸਾਹਿਬ ਕਹਿੰਦੇ ਸੀ
1: ਜੀ ਜੀ ਜੀ ਬਿਲਕੁਲ ਹੈ ਜੀ।
2: ਏਦਾਂ ਹੀ ਉਹਦਾ ਹੁਣ ਮੈਂ ਤੇ ਜਿੰਨੇ ਵੀ ਪੰਜ ਸਾਹਿਬ ਇੱਥੇ ਸਾਡੇ ਮੌਜੂਦਾ ਨੇ ਸਾਰੇ ਸਾਰੇ ਉਸ ਸਮੇਂ ਦੇ ਮਿਲੀਟੈਂਟ ਨੇ ਇੱਕ ਨੰਬਰ ਦੇ
1: ਜੀ ਜੀ ਜੀ।
2: ਅੱਜ ਉਹ ਜਿੰਨਾ ਮਰਜ਼ੀ ਕਰੀ ਜਾਣ ਪਰ ਕਈਆਂ ਗੱਲਾਂ ਤਾਂ ਅਜੇ ਵੀ ਉਹਨਾਂ ਦੇ ਜਿਹੜੀ ਉਹ ਕੀ ਕਹਿੰਦੇ ਹੁੰਦੇ ਵੀ ਵੇਖੋ ਜੀ ਤੁਹਾਡੀ ਜਿਹੜੀ ਡਿਵੈਲਪਮੈਂਟ ਆ ਨਾ
1: ਜੀ,
2: ਉਹ 20-22 ਸਾਲ ਦੀ ਉਮਰ ਤੱਕ ਜਿਹੜੇ ਤੁਹਾਡੇ ਵਿਚਾਰ ਬਣ ਜਾਣ ਨਾ
1: ਜੀ,
2: ਉਹ ਛੇਤੀ ਕੀਤਿਆਂ ਨੀ ਬਦਲ ਦਿੰਦੇ,
1: ਖੇੜਾ ਨੀ ਛੱਡਦੇ ਜੀ ਜੀ,
2: ਆਂਦੇ ਹੁੰਦੇ ਨਾ ਵੀ ਵਾਰੇ ਸ਼ਾਨ ਆਦਤਾਂ ਜਾਂਦੀਆਂ ਹੀ,
1: ਚਾਹੇ
2: ਮਰਨੀ ਮਰ ਜਾਂਦਾ ਬੰਦਾ ਉਹ 10 ਗੱਲਾਂ ਚੰਗੀਆਂ ਕਰੂ, ਕਿਤੇ ਨਾ ਕਿਤੇ ਉਹਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਉਹ ਕੀ ਕਹਿੰਦੇ ਵੀ ਉਹ ਮੂਰਖਪਣ ਆਪਣਾ ਵਿਖਾਈ।
1: ਬਿਲਕੁਲ ਬਿਲਕੁਲ,
2: ਸਿਆਣਾ ਬੰਦਾ ਜਿੰਨਾ ਮਰਜ਼ੀ ਕਿਤੇ ਉਹ ਵਾਧਾ ਘੱਟ ਹੋਈ ਜਾਵੇ ਉਹ ਕਿਤੇ ਨਾ ਕਿਤੇ ਸਿਆਣੀ ਗੱਲ ਕਰ ਜੂਗਾ
1: ਜੀ,
2: ਉਹ ਮੂਰਖਤਾ ਹੀ ਜਿਹੜੀ ਹੁੰਦੀ ਆ ਉਹ ਕਿਤੇ ਨਾ ਕਿਤੇ ਨਜ਼ਰ ਆ ਜਾਂਦੀ ਹੈ।
1: ਬਿਲਕੁਲ ਹੈ ਜੀ ਬਿਲਕੁਲ।
2: ਬਾਕੀ ਵੇਖੋ ਮੈਨੂੰ ਤੇ ਲੱਗਦਾ ਨੀ ਗਾ ਵੀ ਕੋਈ ਐਰ ਕੀ ਸਿਆਸਤ ਦੇ ਵਿੱਚ ਚੰਗਾ ਅੱਗੇ, ਚਲੋ ਠੀਕ ਹੈ ਬਿਲਕੁਲ ਅਸੀਂ ਕਹਿੰਦੇ ਵੀ ਭਗਵੰਤ ਮਾਨ ਦੀ ਪਾਰਟੀ ਨੇ ਜੋ ਲੋਕਾਂ ਦੇ ਬਿਲਕੁਲ ਅਗੇਂਸਟ ਕੀ ਹੈ
1: ਜੀ,
2: ਪਰ ਅੱਗੇ ਵੀ ਕੋਈ ਨਜ਼ਰ ਨੀ ਜੀ ਆ ਰਿਹਾ।
1: ਬਿਲਕੁਲ ਹੈ ਜੀ ਬਿਲਕੁਲ,
2: ਇਹੋ ਜੀ ਖਿਚੜੀ ਪੱਕਣੀ ਆ ਗੱਲ ਨੀ ਆ, ਕਿਸੇ ਮੈਨੂੰ ਨੀ ਲੱਗਦਾ ਵੀ ਕਿਸੇ ਇੱਕ ਪਾਰਟੀ ਨੂੰ
1: ਬਹੁਮਤ ਮਿਲਣਾ ਆਵੇਗੀ। ਬਿਲਕੁਲ ਬਿਲਕੁਲ ਹੈ ਜੀ ਬਿਲਕੁਲ,
2: ਬਹੁਮਤ ਵਾਲਾ ਕੰਮ ਹੀ ਨੀ ਗਾ, ਲੋਕਾਂ ਕੋਲ ਬਲੀਵ ਹੀ ਨੀ ਰਿਹਾ ਜੀ ਇਹਨਾਂ ਤੇ ਅਸਲੀ ਜਿਹੜਾ।
1: ਬਿਲਕੁਲ,
2: ਸਿਰਫ ਜਿਹੜੇ ਉਹ ਪਿਛਲੱਗ ਲੋਕ ਹੁੰਦੇ ਆ ਨਾ ਜਿਹਨਾਂ ਦਾ ਕੰਮ ਹੀ ਹੁੰਦਾ ਕਿ ਮਗਰੋਂ ਚਲੋ 2-4 ਮਹੀਨੇ ਖਾਓ ਕੀ ਹੋਈ ਸੀ,
1: ਬਿਲਕੁਲ
2: ਉਹਨਾਂ ਨੂੰ ਬਹੁਤਾ ਜ਼ਿਆਦਾ ਲਾਲਾ ਲਾਲਾ ਦੂਜੀ ਤੀਜੀ ਹੁੰਦੀ ਹੈ
1: ਹੁੰਦੀ ਹੈ ਜੀ ਬਿਲਕੁਲ।
2: ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਤੁਹਾਡੇ ਕੋਲੋਂ ਹੀ ਸੁਣਿਆ
1: ਜੀ,
2: ਗਵਰਨਰ ਸਾਹਿਬ ਨੂੰ ਮਿਲੇ ਆ,
1: ਹਾਂਜੀ
2: ਉਹਨਾਂ ਕਿਹਾ ਵੀ ਜਿਹੜੇ ਉਹ ਜਿਹਨਾਂ ਨੂੰ ਕੁੱਟਿਆ ਸਫਾਈ ਕਰਮਚਾਰੀਆਂ ਨੂੰ ਪੁਲਿਸ ਵਾਲਿਆਂ ਨੂੰ ਸਜਾਵਾਂ ਦੇਵਾਂਗੇ।
1: ਬਿਲਕੁਲ ਹੈ ਜੀ,
2: ਪਰ ਪੁਰਾਣਾ ਇਤਿਹਾਸ ਇਹਨਾਂ ਦਾ ਕੀ ਹੈ?
1: ਬਿਲਕੁਲ ਹੈ ਜੀ, ਸਾਰਾ ਕੁਝ ਹੁੰਦਾ
2: ਤੇ 97 ਦੀ ਇਲੈਕਸ਼ਨ ਵੇਲੇ ਵੀ ਇਹੋ ਕਿਹਾ ਸੀ ਇਹਨਾਂ ਨੇ
1: ਜੀ
2: ਵੀ ਇਨਕਵਾਰੀਆਂ ਕਰਾਵਾਂਗੇ ਜੀ, ਉਹਨਾਂ ਨੂੰ ਐ ਕਰਾਂਗੇ ਜੀ, ਜਿਉਂ ਕਰਾਂਗੇ
1: ਜੀ,
2: ਤੇ ਬਾਅਦ ਵਿੱਚ ਆਣ ਕੇ ਤਰੱਕੀਆਂ ਦੇ ਦਿੱਤੀਆਂ। ਹੁਣ ਜ਼ਿਆਦਾ ਡਿਟੇਲ ਚ ਕਈ ਵਾਰੀ ਜਾਈਏ ਨਾ ਭਾਰਤ ਸਾਹਿਬ,
1: ਸਾਰੀਆਂ ਕੁਝ
2: ਹੁੰਦਾ ਜੋ ਲੋਕ ਸਮਝ ਲੈਂਦੇ ਵੀ ਸ਼ਾਇਦ ਇਸ ਪਾਰਟੀ ਦੇ ਵਿਰੋਧੀ ਹੈ
1: ਜੀ। ਬਿਲਕੁਲ
2: ਐਕਚੁਅਲੀ ਸੱਚ ਨੂੰ ਤੁਸੀਂ ਕਿੱਦਾਂ ਭੁੱਲਜੋਗੇ ਜੀ, ਜੋ ਜੋ ਕਿਸੇ ਦਾ ਵੇਖੋ ਜਿਹੜੇ ਜਿਹੜਾ ਬੰਦਾ ਇੱਕ ਆਪਣਾ ਹੋਟਲ ਬਣਾਉਣ ਦੀ ਜਾਂ ਕੋਈ ਵਿਲਾਸ ਬਣਾਉਣ ਦੀ ਖਾਤਰ
1: ਜੀ,
2: ਜਾਂ ਕੋਈ ਜਿਵੇਂ ਉਹ ਕੈਪਟਨ ਸਾਹਿਬ ਨੇ ਬਣਾਇਆ ਉਹ ਵਿਲਾਸ ਕਿਹੜਾ ਜਿਹੜਾ ਬਣਾਇਆ ਉਹਨਾਂ ਨੇ ਆਪਣਾ ਮਹਿਲ ਨਵਾਂ
1: ਜੀ,
2: ਇਵੇਂ ਦੀ ਖਾਤਰ ਕੁਝ ਦਿਨਾਂ ਲਈ ਕਾਨੂੰਨ ਬਦਲ ਦਿੰਦਾ
1: ਜੀ,
2: ਡਿਪਟੀ ਸੀਐਮ ਹੁੰਦਿਆਂ ਜਾਂ ਪਿਓ ਦੇ ਮੁੱਖ ਮੰਤਰੀ ਹੁੰਦਿਆਂ ਬਾਅਦ ਦੇ ਵਿੱਚ ਫਿਰ ਉਹ ਕਾਨੂੰਨ ਬਦਲ ਦਿੰਦਾ ਵੀ ਇੱਥੇ ਹੋਰ ਕੋਈ ਜਗ੍ਹਾ ਖਰੀਦ ਕੇ ਨਾ ਬਣਾ ਲਿਓ ਨਾ
1: ਜੀ,
2: ਸੁਖੁਲਾਸ ਦੀ ਹਿੱਸੀ ਦਾ ਪਤਾ ਹੀ ਹੈ ਨਾ ਤੁਹਾਨੂੰ ਸਾਰਾ।
1: ਬਿਲਕੁਲ ਬਿਲਕੁਲ ਜੀ,
2: ਕੀ ਉਮੀਦ ਕਰੋਗੇ ਤੁਸੀਂ ਕਿ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਭਲਾ ਕਰ ਦੂਗਾ ਜੀ?
1: ਜੀ ਜੀ ਜੀ ਬਿਲਕੁਲ ਹੈ ਜੀ,
2: ਹੈਗੀ ਕਿਸੇ ਨੂੰ ਇੱਕ ਵੀ ਸਰੋਤਾ ਕਹਿੰਦੇ ਜਾਂ ਜਿੰਨੇ ਵੀ ਲੋਕ ਸੁਣ ਕੇ ਵੀ ਉਹ ਬੰਦੇ ਤੋਂ ਉਮੀਦ ਹੈ
1: ਜੀ
2: ਯਾਰ ਉਹ ਬੰਦਾ ਆਪ ਦੀ ਖਾਤਰ ਕਰੂ ਜੋ ਕਰੂਗਾ
1: ਜੀ। ਬਿਲਕੁਲ,
2: ਉਹ ਆਪਦੇ ਬਿਜਨਸ ਆਪਦੇ ਹੋਟਲ ਆਪਣਾ ਜੋ ਵੀ ਟਰਾਂਸਪੋਰਟ ਹੈ ਦੂਜਿਆਂ ਤੇ ਚੱਲੀ ਕਰੂ
1: ਜੀ ਜੀ,
2: ਕਿਉਂਕਿ ਮੇਰੇ ਆਖਣ ਨਾਲ ਨਾ ਕਿਸੇ ਨੇ ਹਾਰਨਾ ਨਾ ਕਿਸੇ ਨੇ ਜਿੱਤਣਾ
1: ਜੀ। ਬਿਲਕੁਲ,
2: ਕੈਪਟਨ ਸਾਹਿਬ ਆਣ ਕੇ ਕੀ ਕਰ ਦੇਣਗੇ ਜਿੰਨਾ ਪਹਿਲਾਂ ਨੀ ਕੁਛ ਕੀਤਾ
1: ਜੀ?
2: ਸੁਨੀਲ ਜਾਖੜ ਦੀ ਜੀ ਮੈਂ ਇੱਕ ਦਿਨ ਨਾ ਸਟੇਟਮੈਂਟ ਸੁਣੀ
1: ਜੀ,
2: ਅੱਜ ਦਿਨ ਇੱਥੇ ਇਹਨਾਂ ਦੇ ਬੀਜੇਪੀ ਦੇ ਲੀਡਰ ਆਏ ਨਾ ਅੰਮ੍ਰਿਤਸਰ,
1: ਹਾਂਜੀ
2: ਇਹਨਾਂ ਦੇ ਪਤਾ ਨੀ ਪਾਰਟੀ ਪ੍ਰਧਾਨ ਜਾਂ ਕਿਹੜਾ ਆਇਆ ਤੇ ਕਹਿੰਦੇ ਜੀ ਅਕਾਲੀਆਂ ਨਾਲ ਸਮਝੌਤਾ ਕਰੋ, ਹਿੰਦੂ ਸਿੱਖ ਏਕਤਾ ਦੇ ਹਾਮੀ ਬਣੋ
1: ਜੀ।
2: ਹੁਣ ਮੇਰੀ ਕੋਈ ਪਹੁੰਚ ਨੀ ਸੀ ਕਿ ਮੈਂ ਉਹਨਾਂ ਦੇ ਨਾਲ ਕੋਈ ਗੱਲ ਕਰ ਸਕਾਂ
1: ਜੀ,
2: ਨਹੀਂ ਤੇ ਇਹਨਾਂ ਨੂੰ ਪੁੱਛੇ ਵੀ ਅਕਾਲੀ ਤੇ ਭਾਜਪਾ ਦਾ ਜਿਹੜਾ ਸਮਝੌਤਾ, ਅਗਰ ਇਹ ਹਿੰਦੂ ਸਿੱਖ ਏਕਤਾ ਦੇ ਮਦਈ ਆ
1: ਜੀ,
2: ਤੇ ਜਾਖੜ ਸਾਹਿਬ ਤੁਸੀਂ ਤੇ ਸਾਰੀ ਉਮਰ ਕਾਂਗਰਸ ਚ ਰਹੇ ਜੇ,
1: ਕਾਂਗਰਸ ਚ ਰਹੇ
2: ਤੇ ਇਹਦਾ ਮਤਲਬ ਤੁਸੀਂ ਫਿਰ ਹਿੰਦੂ ਸਿੱਖ ਏਕਤਾ ਦੇ ਵਿਰੋਧੀ ਰਹੇ ਜੇ
1: ਜੀ।
2: ਅੱਜ ਤੁਸੀਂ ਬਿਆਨ ਦੇਣ ਡਿਆ ਜਿਹੜੇ ਕਿਹੜੀ ਤੁਹਾਡੀ ਯਕੀਨ ਕਰ ਲੈਣਗੇ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹੁਣ ਬੀਬੀ ਲਕਸ਼ਮੀ ਕਾਂਤ ਆ, ਜਿੱਦਣ ਆ ਖਾਲੜਾ ਸਾਹਿਬ ਦੀ ਫਿਲਮ ਆਈ ਹੈ,
1: ਹਾਂਜੀ,
2: ਬੀਬੀ ਖਾਲੜਾ ਜੀ ਜਿਹੜੀ ਸੋਰੀ ਆਪਣੀ ਉਹ ਲਕਸ਼ਮੀ ਕਾਂਤ ਆ ਜੀ, ਬੀਜੇਪੀ ਵਾਲੀ
1: ਜੀ,
2: ਹਾਂ, ਉਹ ਬੇਅੰਤ ਸਿੰਘ ਨੂੰ ਵੀ ਸਹੀ ਕਹੀ ਜਾਣ
1: ਜੀ,
2: ਕੇਪੀਐਸ ਗਿੱਲ ਨੂੰ, ਆ ਅਜੀਤ ਸਿੰਘ ਸੰਧੂ ਨੂੰ
1: ਜੀ,
2: ਤੇ ਆਪਣੀ ਇੰਦਰਾ ਗਾਂਧੀ ਜੀ ਨੂੰ ਵੀ ਕਹੀ ਜਾਣ
1: ਜੀ,
2: ਵੀ ਉਹਨਾਂ ਨੇ ਐਂ ਕਹਿਤਾ ਅੱਤਵਾਦੀ ਭਜਾਏ, ਫਲਾਣ ਕੀਤਾ, ਢੀਂਗ ਕੀਤਾ
1: ਜੀ।
2: ਮੈਂ ਕਿਹਾ ਵੀ ਹੁਣ ਇਹਨਾਂ ਨੂੰ ਪੁੱਛੇ ਵੀ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਵਾਸਤੇ ਬੇਅੰਤ ਸਿੰਘ ਨੇ ਜਾਨ ਦਿੱਤੀ ਜਾਂ ਕੇਪੀਐਸ ਗਿੱਲ ਨੇ ਜਾਂ ਅਜੀਤ ਸਿੰਘ ਸੰਧੂ ਨੇ ਹਿੰਦੂਆਂ ਨੂੰ ਰੱਖਿਆ ਕੀਤੀ ਪੰਜਾਬ ਦੇ ਵਿੱਚ, ਉਹ ਬੋਲ ਰਹੇ ਸੀ ਨਾ ਇਹ ਚੀਜ਼ਾਂ
1: ਜੀ,
2: ਜਾਂ ਅੱਤਵਾਦੀਆਂ ਨੂੰ ਖਤਮ ਕਰ ਲਈ ਇੰਦਰਾ ਗਾਂਧੀ ਨੇ ਜੋ ਕੀਤਾ ਜੇ ਠੀਕ ਕੀਤਾ ਵਾ, ਤੇ ਤੁਸੀਂ ਸਾਰੀ ਉਮਰ ਉਹਨਾਂ ਦੇ ਵਿਰੋਧੀ ਕਿਉਂ ਰਹੇ ਜੇ?
1: ਬਿਲਕੁਲ ਹੈ, ਬਿਲਕੁਲ ਹੈ,
2: ਤੁਸੀਂ ਤੇ ਸਾਰੀ ਉਮਰ ਉਹਨਾਂ ਨੂੰ ਭੰਡਦੇ ਰਹੇ ਜੇ?
1: ਬਿਲਕੁਲ ਹੈ ਜੀ,
2: ਵੋਟਾਂ ਤੁਸੀਂ ਫਿਰ ਬੀਜੇ ਨੂੰ ਬੀਜੇਪੀ ਨੂੰ ਪਾਉਂਦੇ ਰਹੇ ਜੇ, ਕੈਂਡੀਡੇਟ ਵੀ ਤੁਸੀਂ ਉਹਨਾਂ ਦੇ
1: ਜੀ, ਬਿਲਕੁਲ ਬਿਲਕੁਲ,
2: ਉਹਨਾਂ ਨੂੰ ਤੁਸੀਂ ਕਰਦੇ ਰਹੇ ਜੇ ਦੂਜੀਆਂ ਤੀਜੀਆਂ, ਮਤਲਬ ਇਹਨਾਂ ਕਿਵੇਂ ਸਾਡੇ ਲੀਡਰਾਂ ਤੇ ਯਾਰ ਅਸੀਂ ਯਕੀਨ ਕਰੀਏ?
1: ਜੀ ਜੀ ਜੀ ਬਿਲਕੁਲ, ਨਹੀਂ ਅੱਗੇ ਨਾ
2: ਕੋਈ ਇਹਨਾਂ ਦਾ
1: ਕੋਈ ਦੂਜਾ ਕੋਈ ਤੀਜਾ, ਬਿਲਕੁਲ ਹੈ,
2: ਹਾਂਜੀ, ਇਸ ਕਰਕੇ ਹੈ ਨਾ ਸਾਡੀ ਤਰਾਸ ਦੀ ਇਹੀ ਆ
1: ਜੀ, ਬਿਲਕੁਲ ਹੈ,
2: ਵੀ ਸਾਡੇ ਇਹਨਾਂ ਦਾ ਪਤਾ ਨੀ ਗਾ ਵੀ ਇੱਥੇ ਉੱਤੇ ਉੱਤੇ ਉੱਥੇ ਜਾ ਕੇ ਕੀ ਮੁੱਕਰ ਜਾਣਾ, ਕੀ ਕਰ ਦੇਣਾ, ਕੱਲ ਕੋ ਜੱਜ।
1: ਹੁਣ
2: ਬੀਜੇਪੀ ਦੇ ਵਿੱਚ ਬਹੁਤੇ ਬੈਠੇ ਲੋਕ ਕਿਹੜੇ ਆ ਜੀ? ਕਾਂਗਰਸੀ
1: ਜੀ
2: ਤੇ ਅਕਾਲੀ
1: ਜੀ।
2: ਹੁਣ ਮਨਪ੍ਰੀਤ ਸਿੰਘ ਬਾਦਲ ਅਕਾਲੀ ਵੀ ਆ, ਕਾਂਗਰਸੀ ਵੀ ਆ, ਹੁਣ ਭਾਜਪਾ,
1: ਬਿਲਕੁਲ ਹੈ ਜੀ,
2: ਉਹ ਕਿਵੇਂ ਬੰਦ ਕੀ ਬਦਲ ਗਿਆ ਉੱਥੇ ਜਾ ਕੇ? ਕੈਪਟਨ ਸਾਹਿਬ ਸਾਰੀ ਉਮਰ ਕਾਂਗਰਸ ਦੇ ਵਿੱਚ, ਅੱਜ ਉਹ ਬੀਜੇਪੀ ਦੇ ਵਿੱਚ
1: ਜੀ, ਬਿਲਕੁਲ ਹੈ ਜੀ।
2: ਮੇਰੇ ਖਿਆਲ ਇਹਨਾਂ ਦਾ ਸਾਡਾ ਪ੍ਰਧਾਨ ਨਵਾਂ ਬਣਾਇਆ ਇਹਨਾਂ ਨੇ ਢਿੱਲੋਂ, ਕਿ ਇਹਨਾਂ ਦਾ ਨਾਂ ਕੇਵਲ ਸਿੰਘ ਢਿੱਲੋਂ ਆ,
1: ਹਾਂਜੀ, ਕੇਵਲ ਸਿੰਘ ਢਿੱਲੋਂ,
2: ਇਹ ਵੀ ਇਹਨਾਂ ਦੀ ਬੈਕਗ੍ਰਾਉਂਡ ਵੀ ਸ਼ਾਇਦ ਕਾਂਗਰਸੀ ਹੈ
1: ਜੀ, ਬਿਲਕੁਲ ਹੈ, ਬਿਲਕੁਲ ਹੈ ਜੀ, ਬਹੁਤ ਵੱਡੇ ਪੱਧਰ ਤੇ ਹੈ ਆਪਣੇ,
2: ਵੱਡੇ ਪੱਧਰ ਤੇ ਸਾਰੇ, ਮਤਲਬ ਕਿੰਨਾ, ਮਤਲਬ ਉਹ ਵੇਖੋ ਬੰਦੇ ਦਾ ਉਹੀ 10-20-30 ਆ ਨਾ,
1: ਬਿਲਕੁਲ ਹੈ ਜੀ,
2: ਭਾਵੇਂ ਕਿਸੇ ਦੀ ਸਰਕਾਰ ਹੋਵੇ, ਉਧਰ ਆ ਗਏ, ਇਧਰੋਂ ਉਧਰ ਆ ਗਏ, ਉਧਰੋਂ ਇਧਰੋਂ ਆ ਗਏ,
1: ਬਲਵੰਤ ਸਿੰਘ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਪੋਤੇ ਜਿਹੜੇ ਨੇ ਰੇਲ ਮੰਤਰੀ ਜਿਹੜੇ ਰਹੇ ਨੇ ਪਿੱਛੇ,
2: ਹਾਂਜੀ, ਰਮਨੀਤ ਬਿੱਟੂ,
1: ਉਹ ਬੀਜੇਪੀ ਚ ਚਲੇ ਗਏ, ਉਹ ਤੋਂ ਵੱਡੀ ਗੱਲ
2: ਬੀਜੇਪੀ ਚਲੇ ਗਏ, ਸਾਰੀ ਉਮਰ ਕਾਂਗਰਸ ਦਾ ਖਾਧਾ, ਕਾਂਗਰਸ ਨਾਲ ਤੁਸੀਂ ਕੀਤਾ, ਕਾਂਗਰਸ ਦੇ ਤੁਸੀਂ ਕਰਦੇ ਉਦੋਂ, ਇਹਦਾ ਮਤਲਬ ਉਦੋਂ ਕਾਂਗਰਸ ਮਾੜੀ ਸੀ, ਤੁਸੀਂ ਕਿਉਂ ਰਹੇ ਕਾਂਗਰਸ ਦੇ ਵਿੱਚ?
1: ਬਿਲਕੁਲ ਬਿਲਕੁਲ,
2: ਉਹੋ ਜਿਹੇ ਲੋਕ ਜਿਹੜੇ ਮੈਂ ਕਹਿੰਦਾ ਇਹਨਾਂ ਦੀ ਫਿਰ ਸਪੋਰਟ ਚ ਆ ਜਾਂਦੇ
1: ਜੀ ਜੀ ਜੀ,
2: ਅੱਜ ਜੀ ਉਹ ਕਾਂਗਰਸ ਮਾੜੀ ਹੈ, ਤੇ ਮਤਲਬ ਪਹਿਲਾਂ ਵੀ ਮਾੜੀ ਸੀ, ਹੁਣ ਦੋ ਹੁਣ ਰਾਜ ਸੱਤਾ ਤੋਂ ਬਾਹਰ ਹੋ ਗਈ ਤੇ ਤਾਂ ਮਾੜੀ ਥੋੜੀ ਹੋ ਗਈ,
1: ਬਿਲਕੁਲ ਹੈ, ਬਿਲਕੁਲ ਹੈ,
2: ਰਾਜ ਸੱਤਾ ਵੇਖੋ ਜੀ, ਸਿਧਾਂਤਾਂ ਤੇ ਚੱਲਣ ਵਾਲੀ ਜਿਹੜੀ ਪਾਰਟੀ ਹੈ ਨਾ
1: ਜੀ,
2: ਉਹਨੂੰ ਤਾਂ ਕਈ ਵਾਰੀ ਰਾਜ ਮਿਲਦਾ ਹੀ ਨਹੀਂ,
1: ਮਿਲਦਾ ਹੀ ਨਹੀਂ ਜੀ, ਬਿਲਕੁਲ ਹੈ,
2: ਕਿੰਨੇ ਲੋਕ ਚੰਗੇ ਹੋਣਗੇ ਜਿਹੜੇ ਇਲੈਕਸ਼ਨ ਲੜਦੇ ਕਦੀ ਜਿੱਤੇ ਹੀ ਨਹੀਂ ਉਹ
1: ਜੀ, ਬਿਲਕੁਲ ਹੈ,
2: ਇਹਦਾ ਮਤਲਬ ਇਹ ਨਹੀਂ ਨਾ ਵੀ ਉਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਜਾਂ ਕੋਈ ਮਾੜੇ ਹੁੰਦੇ ਆ
1: ਜੀ,
2: ਜਿੱਤਣ ਨੂੰ ਤਾਂ ਚੋਰ ਚੱਕੇ ਜਿੱਤ ਜਾਂਦੇ ਆ,
1: ਬਿਲਕੁਲ ਹੈ, ਬਿਲਕੁਲ ਹੈ ਜੀ,
2: ਅਨਪੜ ਸਾਧ ਜਿੱਤ ਜਾਂਦੇ ਆ, ਜਿਹਨਾਂ ਦਾ ਮਤਲਬ ਹੀ ਨਹੀਂ ਹੁੰਦਾ ਕੋਈ,
1: ਬਿਲਕੁਲ,
2: ਫਿਰ ਉਹਨਾਂ ਨੇ ਕੰਮ ਵੀ ਫਿਰ ਉੱਥੇ ਉਹੋ ਜਿਹੇ ਕਰਨੇ ਹੁੰਦੇ ਆ ਨਾ,
1: ਬਿਲਕੁਲ ਹੈ ਜੀ,
2: ਇਸ ਕਰਕੇ ਆ,
1: ਥੈਂਕ ਯੂ,
2: ਚਲੋ ਠੀਕ ਹੈ ਜੀ, ਮੈਨੂੰ ਦਿਓ ਛੁੱਟੀ ਹੁਣ,
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ
2: ਭਾਈ ਸਾਹਿਬ,
1: ਤੁਸੀਂ ਗੱਲ ਕੀਤੀ ਜੀ, ਥੈਂਕ ਯੂ, ਸ਼ੁਕਰੀਆ ਜੀ। ਦੋਸਤੋ, ਇਸ ਸਾਲ ਜੀ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ, ਆਪਣੀਆਂ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਵਿਸਤਾਰ ਦੇ ਵਿੱਚ ਖੁੱਲ ਕੇ ਗੱਲਬਾਤ ਹੋਈ ਅੱਜ। ਤੇ ਦੋਸਤੋ, ਅੱਜ ਨਾਵਲ ਦੀ ਵੀ ਸਾਂਝ ਪਾਉਣੀ ਹੈ, ਸਮਾਂ ਵੀ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਤੇ ਕੁਝ ਖ਼ਬਰਾਂ ਵੀ ਅਜੇ ਇੰਟਰਨੈਸ਼ਨਲ ਰਹਿੰਦੀਆਂ ਨੇ। ਚਲੋ, ਜਿੰਨਾ ਚੱਕ ਆਪਾਂ ਕੋਸ਼ਿਸ਼ ਕਰਦੇ ਹਾਂ, ਜੋ ਵੀ ਨਾਵਲ ਫਿਰ ਅਗਲੇ ਦਿਨਾਂ ਦੇ ਵਿੱਚ ਪੜ੍ਹ ਲਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਪਾ ਲਾਂਗੇ। ਤੇ ਤੁਸੀਂ ਜੇ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਨਾਲ ਨਾਲ ਖ਼ਬਰਾਂ ਕਰ ਲੈਂਦੇ ਹਾਂ, ਨਾਲ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ 15-20 ਮਿੰਟ ਕਰ ਲੈਂਦੇ ਹਾਂ। ਤੇ ਰਜਿੰਦਰ ਜੀਰਾ ਜੀ ਕਹਿੰਦੇ, ਸੈਣੀ ਵੀਰ ਜੀ, ਜੈਨੂਅਨ ਕੰਮ ਤਾਂ ਕੋਈ ਇਹ ਸਰਕਾਰ ਨੇ ਕੀਤਾ ਹੀ ਨਹੀਂ, ਕਹਿੰਦੇ ਜਿੰਨੇ ਵੀ ਕੀਤੇ ਆ ਸਾਰੇ ਗਲਤ ਕੀਤੇ ਆ ਜੀ। ਅੱਜ ਤੱਕ ਪੁਰਾਣੇ ਓਲੰਪਿਕ ਖਿਡਾਰੀ ਵੀ ਕਹਿੰਦੇ ਭਾਸਕਰ ਨੇ ਵੀ ਇਸ ਨੂੰ ਜਿਹੜਾ ਗਲਤ ਦੁਹਰਾਇਆ ਤੇ ਇਸ ਦੀ ਜਿਹੜੀ ਆ ਨਿਖੇਧੀ ਕੀਤੀ ਹੈ ਜੀ। ਇਸੇ ਤਰ੍ਹਾਂ ਹੀ ਮਾਨ ਸਿੰਘ ਸੋਰੀ ਆਪਣੇ ਮਨਦੀਪ ਸਿੰਘ ਬਾਈ ਜੀ ਜੁੜੇ ਆ, ਜੱਸੀ ਜੀ ਕਹਿੰਦੇ, ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤ ਸਰ ਚੇਤੇ ਆ ਜਾਵੇ, ਤੋਪਾਂ ਤੇ ਗੋਲੀਆਂ ਸੁਣਦੀਆਂ ਨੇ ਨਾਲੇ ਖੂਨ ਅੱਖਾਂ ਦੇ ਵਿੱਚ ਆ ਜਾਵੇ, ਊਧਮ ਸਿੰਘ ਆ ਕੇ ਅਡਵਾਇਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ, ਹਿੰਦ ਠੋਕ ਕੇ ਆਪਾਂ ਤੁਰਦੇ ਨਾ, ਜਾਣੀ ਕਿ ਹਿੱਕ ਠੋਕ ਕੇ ਆਪਾਂ ਤੁਰਦੇ ਨਾ। ਕਿਆ ਬਾਤ ਹੈ, ਬਹੁਤ ਖੂਬਸੂਰਤ ਲਾਈਨਾਂ ਭੇਜੀਆਂ ਨੇ ਜੀ। ਤੇ ਨਾਲੇ ਕਹਿੰਦੇ, ਸਾਨੂੰ ਕੋਈ ਪੰਜਾਬੀ ਕਹਿੰਦਾ ਨਾ, ਤੇ ਜੀਰਾ ਸਾਹਿਬ ਨੂੰ, ਡਾਕਟਰ ਪੱਟੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਅਮਨਦੀਪ ਜੱਸੀ ਜੀ ਨੇ, ਤੇ ਬ੍ਰਹਮਪੁਰਾ ਸਾਹਿਬ ਤਾਂ ਕਹਿੰਦੇ ਇੱਕ ਗੱਲ ਕਰਕੇ ਹੀ ਕਹਿੰਦੇ ਮਸ਼ਹੂਰ ਹੋਏ ਸਨ ਜੀ, ਅਕਾਲੀ ਦਲ ਛੱਡਣ ਤੋਂ ਬਾਅਦ ਜੀ ਡਾਕਟਰ ਸਾਹਿਬ ਜੀ। ਤੇ ਇਸੇ ਤਰ੍ਹਾਂ ਹੋਰ ਦੋਸਤਾਂ ਦੇ ਸੁਨੇਹੇ ਆਏ ਨੇ, ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ, ਰਾਜੀਵ ਕੁਮਾਰ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ, ਤੇ ਰਜਿੰਦਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਨਮਸਕਾਰ ਕਹਿੰਦੇ ਨੇ। ਪਰਮਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਆਪਣੇ ਸੈਣੀ ਸਾਹਿਬ ਜੀ ਤੇ ਕੁਲਵਿੰਦਰ ਸੋਰੀ ਕੁਲਵੰਤ ਸਿੰਘ ਜੀ ਜੁੜੇ ਹੋਏ ਨੇ, ਭਰਪੂਰ ਜਾਣਕਾਰੀ ਦੇ ਲਈ ਬਹੁਤ

ਅੱਜ ਇੱਕ ਰਿਪੋਰਟ ਲੱਗੀ ਹੈ ਐਮਨੈਸਟੀ ਇੰਟਰਨੈਸ਼ਨਲ ਦੀ, ਦਾ ਦਾਅਵਾ ਕਿ ਭਾਰਤੀ ਕੰਪਨੀਆਂ ਨੇ ਇਜ਼ਰਾਈਲ ਨੂੰ ਹਥਿਆਰਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਭੇਜੀਆਂ, ਗਾਜ਼ਾ ਜੰਗ ਦੇ ਵਿਚ ਵਰਤੋਂ ਇਹਦੀ ਹੋਈ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਕੱਲ ਬੀਤੇ ਚ ਜਾਰੀ ਆਪਣੀ ਰਿਪੋਰਟ ਦੇ ਵਿਚ ਕਿਹਾ ਕਿ ਇਸ ਨੇ ਭਾਰਤ ਤੋਂ ਇਜ਼ਰਾਈਲ ਨੂੰ ਨਿਰਯਾਤ ਜਿਹੜਾ ਕੀਤੇ ਜਾ ਰਹੇ ਹਥਿਆਰਾਂ ਦੀਆਂ 2500 ਤੋਂ ਵੱਧ ਖੇਪਾਂ ਦਾ ਜਿਹੜਾ ਪਤਾ ਲਗਾਇਆ। ਰਿਪੋਰਟ ਕਹਿੰਦੀ ਹੈ ਕਿ ਇਹ ਗਾਜ਼ਾ ਦੇ ਵਿਚ ਚੱਲ ਰਹੀ ਨਸਲਕੁਸ਼ੀ ਦੇ ਵਿਚ ਸਹਿਭਾਗੀ ਹੋਣ ਦਾ ਜਿਹੜਾ ਖਤਰਾ ਪੈਦਾ ਕਰ ਸਕਦਾ। ਇਸ ਦੇ ਵਿਚ ਅੱਗੇ ਕਿਹਾ ਗਿਆ ਕਿ 7 ਅਕਤੂਬਰ 2023 ਤੋਂ ਬਾਅਦ ਭਾਰਤ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਮਾਲਕੀ ਤੇ ਨਿਯੰਤਰਿਤ ਕੰਪਨੀਆਂ ਦੇ ਵੱਲੋਂ ਭਾਰਤ ਤੋਂ ਇਜ਼ਰਾਈਲ ਨੂੰ ਹਥਿਆਰਾਂ ਦੀਆਂ ਘੱਟੋ ਘੱਟ 2596 ਖੇਪਾਂ ਨਿਰਯਾਤ ਕੀਤੀਆਂ ਗਈਆਂ ਸਨ। ਐਮਨੈਸਟੀ ਜਿਹੜੀ ਹੈ ਇੰਟਰਨੈਸ਼ਨਲ ਦੀ ਰਿਪੋਰਟ ਦੇ ਵਿਚ ਇਹ ਵੀ ਦਸਿਆ ਗਿਆ ਕਿ ਭਾਰਤ ਨੇ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖੀ ਹੈ, ਭਾਵੇਂ ਕਿ ਇਸ ਗੱਲ ਦਾ ਕਾਫ਼ੀ ਖਤਰਾ ਸੀ ਕਿ ਉਨ੍ਹਾਂ ਦੀ ਵਰਤੋਂ ਕਬਜ਼ੇ ਦੇ ਵਾਲੇ ਗਾਜ਼ਾ ਪੱਟੀ ਦੇ ਵਿਚ ਫਲਸਤੀਨੀਆਂ ਦੇ ਵਿਰੁੱਧ ਚੱਲ ਰਹੀ ਇਸ ਦੀ ਨਸਲਕੁਸ਼ੀ ਦੇ ਵਿਚ ਕੀਤੀ ਜਾ ਸਕਦੀ ਹੈ। ਇਜ਼ਰਾਈਲ ਨੂੰ ਹਥਿਆਰਾਂ ਤੇ ਗੋਲਾ ਬਾਰੂਦ ਦੀ ਸਪਲਾਈ ਦੱਸਦੀ ਹੈ ਕਿਵੇਂ ਭਾਰਤ ਸਰਕਾਰ ਨੇ ਇਜ਼ਰਾਈਲੀ ਰੱਖਿਆ ਖੇਤਰ ਦੇ ਨਾਲ ਇਕ ਨਜ਼ਦੀਕੀ ਅਤੇ ਲਾਹੇਵੰਦ ਸਾਂਝੇਦਾਰੀ ਬਣਾਈ ਹੈ ਤੇ ਉਹ ਸਪਲਾਈ ਚੇਨਾਂ ਦੇ ਵਿਚ ਇਕ ਮਹੱਤਵਪੂਰਨ ਯੋਗਦਾਨ ਬਣ ਗਈ ਹੈ ਜੋ ਇਜ਼ਰਾਈਲ ਦੇ ਫੌਜੀ ਕਾਰਜਾਂ ਦਾ ਸਮਰਥਨ ਕਰਦੀਆਂ ਨੇ। ਇਸ ਨੇ ਇਹ ਵੀ ਜਿਹੜਾ ਉਜਾਗਰ ਕਰ ਦਿੱਤਾ ਕਿ ਭਾਰਤ ਅਤੇ ਇਜ਼ਰਾਈਲ ਵਿਚਕਾਰ ਸ਼ਿਪਮੈਂਟ ਪੱਧਰ ਦੇ ਵਪਾਰਕ ਡੇਟਾ ਦੀ ਵਰਤੋਂ ਕੀਤੀ ਹੈ ਤੇ ਕਿਵੇਂ ਭਾਰਤੀ ਹਥਿਆਰ ਗੋਲਾ ਬਾਰੂਦ ਪੁਰਜ਼ੇ ਅਤੇ ਘਟਕ ਜਿਹੜੀਆਂ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਭੇਜੇ ਗਏ ਨੇ ਤੇ ਇਜ਼ਰਾਈਲੀ ਫੌਜ ਨੂੰ ਸਪਲਾਈ ਕਰਦੀਆਂ ਨੇ। ਐਮਨੈਸਟੀ ਇੰਟਰਨੈਸ਼ਨਲ ਦੀ ਸੈਕਟਰੀ ਜਨਰਲ ਐਗਨੇਸ ਕੈਲਾ ਮਾਰਡ ਨੇ ਕਿਹਾ ਕਿ ਸਾਡੀ ਖੋਜ ਗਾਜ਼ਾ ਦੇ ਵਿਚ ਨਸਲਕੁਸ਼ੀ ਦੇ ਬਾਵਜੂਦ ਇਜ਼ਰਾਈਲੀ ਫੌਜ ਤੇ ਰੱਖਿਆ ਖੇਤਰ ਨੂੰ ਭਾਰਤ ਦੇ ਨਿਰੰਤਰ ਸਮਰਥਨ ਨੂੰ ਬੇਨਕਾਬ ਕਰਦੀ ਹੈ ਜਿਸ ਨੂੰ ਸਾਲਾਂ ਤੋਂ ਲਗਭਗ ਰੋਜ਼ਾਨਾ ਵਿਸ਼ਵ ਪੱਧਰ ਦੇ ਉੱਤੇ ਪ੍ਰਸਾਰਿਤ ਕੀਤਾ ਗਿਆ। ਐਮਨੈਸਟੀ ਨੇ ਭਾਰਤ ਸਰਕਾਰ ਨੂੰ ਇਜ਼ਰਾਈਲ ਨੂੰ ਹਥਿਆਰਾਂ ਗੋਲਾ ਬਾਰੂਦ ਅਤੇ ਪੁਰਜ਼ਿਆਂ ਦੇ ਨਿਰਯਾਤ ਨੂੰ ਅਧਿਕਾਰਤ ਕਰਨਾ ਤੁਰੰਤ ਜਿਹੜਾ ਬੰਦ ਕਰਨ ਦੇ ਲਈ ਕਿਹਾ। ਐਮਨੈਸਟੀ ਦੀ ਰਿਪੋਰਟ ਨੇ 7 ਅਕਤੂਬਰ 2023 ਤੋਂ ਬਾਅਦ ਭਾਰਤ ਤੋਂ ਇਜ਼ਰਾਈਲ ਨੂੰ ਭੇਜੇ ਗਏ ਹਥਿਆਰਾਂ ਗੋਲਾ ਬਾਰੂਦ ਪੁਰਜ਼ਿਆਂ ਤੇ ਘਟਕਾਂ ਦੀਆਂ ਜਿਹੜੀਆਂ ਨੇ 2596 ਖੇਪਾਂ ਦੇ ਰਿਕਾਰਡ ਦਰਸਾਉਂਦੇ ਨੇ ਕਿ ਭਾਰਤੀ ਕੰਪਨੀਆਂ ਨੇ ਵੱਡੀਆਂ ਇਜ਼ਰਾਈਲੀ ਕੰਪਨੀਆਂ ਨੂੰ ਮਿਲਟਰੀ ਗ੍ਰੇਡ ਹਥਿਆਰਾਂ ਦੇ ਲਈ ਘੱਟੋ ਘੱਟ ਆਪਣੇ 39,516 ਛੋਟੇ ਹਥਿਆਰਾਂ ਦੇ ਪੁਰਜ਼ੇ, ਵਿਸਫੋਟਕ ਆਰਡੀਨੈਂਸ ਦੇ ਜਿਹੜੇ ਨੇ 5,64,970 ਪੁਰਜ਼ੇ, ਜਿਵੇਂ ਕਿ ਡਰੋਨ, ਵਾਰਹੈੱਡ, ਆਰਟੀਲਰੀ, ਸ਼ੈਲ ਕੈਸਿੰਗ ਅਤੇ ਹੋਰ ਮਿਲਟਰੀ ਵਾਹਨਾਂ ਦੇ 298 ਕੰਪੋਨੈਂਟ ਜਿਹੜੇ ਸਪਲਾਈ ਕੀਤੇ ਨੇ ਜੋ ਇਜ਼ਰਾਈਲ ਫੌਜ ਨੂੰ ਸਿੱਧੇ ਸਪਲਾਇਰ ਨੇ। ਐਮਨੈਸਟੀ ਇੰਟਰਨੈਸ਼ਨਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਖੇਪਾਂ ਨੂੰ ਬਾਹਰ ਰੱਖਿਆ ਹੈ ਜੋ ਨਾਗਰਿਕ ਵਰਤੋਂ ਦੇ ਲਈ ਹੋ ਸਕਦੀਆਂ ਨੇ ਤੇ ਇਸ ਨੇ ਹਥਿਆਰਾਂ, ਪੁਰਜ਼ਿਆਂ ਤੇ ਗੋਲਾ ਬਾਰੂਦ ਨੂੰ ਵੀ ਬਾਹਰ ਰੱਖਿਆ ਹੈ ਜੋ ਸੰਭਾਵਿਤ ਤੌਰ ਦੇ ਉੱਤੇ ਮਿਜ਼ਾਈਲ ਵਿਰੋਧੀ ਰੱਖਿਆ ਤਕਨਾਲੋਜੀ ਲਈ ਵਰਤੇ ਜਾਂਦੇ ਨੇ ਜਿਸ ਦੀ ਵਰਤੋਂ ਅਕਸਰ ਨਾਗਰਿਕਾਂ ਨੂੰ ਅੰਨੇਵਾਹ ਹਮਲਿਆਂ ਤੋਂ ਜਿਹੜਾ ਬਚਾਉਣ ਦੇ ਲਈ ਕੀਤੀ ਜਾਂਦੀ ਹੈ। ਸਪਲਾਈ ਕੀਤੇ ਗਏ ਹਥਿਆਰਾਂ ਦੇ ਵਿਚ ਮਸ਼ੀਨ ਗਨ ਦੇ ਪੁਰਜ਼ੇ ਸ਼ਾਮਲ ਨੇ। ਐਲਬਿਟ ਸਿਸਟਮਸ ਨੂੰ ਜਿਹੜਾ ਸਪਲਾਈ ਕੀਤੇ ਗਏ 155 ਮਿਲੀਮੀਟਰ ਹਾਈ ਐਕਸਪਲੋਸਿਵ ਆਰਟੀਲਰੀ ਸ਼ੈਲ, ਸਾਈਕਿਸ ਟ੍ਰਾਈਕਰ ਲੋਇਟਰਿੰਗ ਮਿਊਨੀਸ਼ਨ ਦੇ ਲਈ ਜਿਹੜਾ ਵਿਸਫੋਟਕ ਹਾਰਡਵੇਅਰ ਜਿਹੜਾ ਵਾਰਹੈੱਡ ਹੈ ਉਹ ਵੀ ਭੇਜਿਆ। ਹਥਿਆਰਾਂ ਦੀ ਸਪਲਾਈ ਕਰਨ ਵਾਲੀਆਂ ਭਾਰਤੀ ਕੰਪਨੀਆਂ ਦੇ ਵਿਚ PLR ਸਿਸਟਮ ਪ੍ਰਾਈਵੇਟ ਲਿਮਿਟਿਡ ਸ਼ਾਮਲ ਹੈ ਜੋ ਮਸ਼ੀਨ ਗਨ ਦੇ ਲਈ ਪੁਰਜ਼ੇ ਬਣਾਉਂਦੀ ਹੈ। ਅਡਾਨੀ ਡਿਫੈਂਸ ਐਂਡ ਆਰੋਸਪੇਸ ਅਤੇ ਇਜ਼ਰਾਈਲ ਵੈਪਨ ਇੰਡਸਟਰੀ ਵਿਚਕਾਰ ਇਕ ਸਾਂਝਾ ਉਦਮ ਹੈ ਇੰਡੋ MIM ਪ੍ਰਾਈਵੇਟ ਲਿਮਿਟਿਡ ਜੋ ਅੱਗ ਦੇ ਹਥਿਆਰਾਂ ਦੇ ਪੁਰਜ਼ੇ ਬਣਾਉਂਦੀ ਹੈ ਤੇ ਕਲਿਆਣੀ ਸਿਸਟਮਸ ਪ੍ਰਾਈਵੇਟ ਲਿਮਿਟਿਡ ਜੋ ਆਰਟੀਲਰੀ ਰਾਊਂਡ ਅਤੇ ਕੇਸਿੰਗ ਬਣਾਉਂਦੀ ਹੈ ਤੇ ਭਾਰਤ ਫੋਰਸ ਦੀ ਜਿਹੜੀ ਹੈ ਸਹਾਇਕ ਕੰਪਨੀ ਹੈ ਤੇ ਰਾਜ ਦੀ ਮਲਕੀਅਤ ਵਾਲੀ ਮਿਊਨੀਸ਼ਨਸ ਇੰਡੀਆ ਲਿਮਿਟਿਡ ਜੋ ਹਾਈ ਐਕਸਪੋਲਸਿਵ ਆਰਟੀਲਰੀ ਰਾਊਂਡ ਬਣਾਉਂਦੀ ਹੈ ਤੇ ਅਲਫਾ ਐਲਸੈਕ ਡਿਫੈਂਸ ਐਂਡ ਐਰੋਸਪੇਸ ਸਿਸਟਮ ਪ੍ਰਾਈਵੇਟ ਲਿਮਿਟਿਡ ਜੋ ਵਿਸਫੋਟਕ ਹਾਰ ਜਿਹੜੇ ਨੇ ਵਾਰਹੈੱਡ ਬਣਾਉਂਦੀ ਹੈ ਤੇ ਅਲਫਾ ਡਿਜ਼ਾਈਨ ਟੈਕਨੋਲੋਜੀਜ਼ ਅਤੇ ਐਲਬਰਟ ਸਿਸਟਮ ਵਿਚਕਾਰ ਜਿਹੜਾ ਇੱਕ ਸਾਂਝਾ ਉਦਮ ਹੈ।
ਆਖਰ ਚ ਉਹ ਕਹਿੰਦੇ ਆ ਆਰਡਰ ਦੇਣ ਵਾਲੀਆਂ ਅਤੇ ਹਥਿਆਰ ਪ੍ਰਾਪਤ ਕਰਨ ਵਾਲੀਆਂ ਇਜ਼ਰਾਈਲੀ ਕੰਪਨੀਆਂ ਦੇ ਵਿੱਚ

ਅਲਬਰਟ ਸਿਸਟਮਸ, ਰਾਫੇਲ ਐਡਵਾਂਸਡ ਡਿਫੈਂਸ ਸਿਸਟਮਸ ਲਿਮਟਿਡ ਅਤੇ ਇਜ਼ਰਾਈਲ ਐਰੋਸਪੇਸ ਇੰਡਸਟਰੀਜ਼ ਜਿਹੜੀਆਂ ਲਿਮਟਿਡ ਸ਼ਾਮਲ ਨੇ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਭਾਰਤ ਨੇ ਆਰਮਜ਼ ਟਰੇਡ ਟ੍ਰਿਟੀ ਜਿਹੜੀ ਹੈ ATT ਉੱਤੇ ਦਸਤਖਤ ਨਹੀਂ ਕੀਤੇ ਨੇ ਤੇ ਨਾ ਹੀ ਇਸ ਦੇ ਵਿਚ ਸ਼ਾਮਲ ਹੋਇਆ ਹੈ। ਅਮਰੀਕਾ ਇਹਨਾਂ ਚੀਜ਼ਾਂ ਦੇ ਉੱਤੇ ਉਹਨੂੰ ਘੇਰ ਸਕਦਾ ਆਉਣ ਵਾਲੇ ਸਮੇਂ ਦੇ ਵਿਚ, ਦੇਖੋ ਕੀ ਕੁਝ ਬਣਦਾ। ਜਸਵਿੰਦਰ ਜੀ ਜੁੜੇ ਹੋਏ ਨੇ ਨਾਲ, ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਬੇਬਾਕ ਗੱਲਬਾਤ ਪੱਟੀ ਵਾਲੇ ਵੀਰ ਜੀ ਨੇ ਕਹਿੰਦੇ ਕੀਤੀ ਹੈ ਤੇ ਭੁਪਿੰਦਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਮਲੇਰਕੋਟਲੇ ਤੋਂ ਜੱਸੀ ਜੀ ਜੁੜੇ ਹੋਏ ਨੇ। ਤੇ ਦੂਸਰੇ ਪਾਸੇ ਕੈਨੇਡਾ ਦੇ ਵਿਚ ਪੜ੍ਹਾਈ, ਅਮਰੀਕਾ ਦੇ ਵਿਚ ਠੱਗੀ ਤੇ 22 ਸਾਲਾਂ ਭਾਰਤੀ ਨੌਜਵਾਨ ਰੋਸ਼ਨ ਏਜੰਟ ਬਣ ਕੇ ਬਜ਼ੁਰਗਾਂ ਤੋਂ ਜਿਹੜਾ ਲੁੱਟਦਾ ਸੀ ਸੋਨਾ ਉਹ ਫੜਿਆ ਗਿਆ। ਕੈਨੇਡਾ ਦੇ ਵਿਚ ਸਟੱਡੀ ਵੀਜ਼ੇ ਦੇ ਉੱਤੇ ਆਏ ਇੱਕ 22 ਸਾਲਾਂ ਭਾਰਤੀ ਨੌਜਵਾਨ ਨੂੰ ਅਮਰੀਕਾ ਦੇ ਵਿਚ ਬਜ਼ੁਰਗ ਨਾਗਰਿਕਾਂ ਦੇ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਦੇ ਹੇਠ 48 ਮਹੀਨੇ ਜਾਣੀ ਕਿ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਦੋਸ਼ੀ ਦੇ ਉੱਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਤੇ ਠੱਗੀ ਦੀ ਸਾਜ਼ਿਸ਼ ਰਚਨ ਦਾ ਦੋਸ਼ ਸਾਬਤ ਹੋਇਆ। ਅਸਿਸਟੈਂਟ US ਅਟਾਰਨੀ ਬ੍ਰੈਡ ਡੀ ਸ਼ਿਮਲ ਦੇ ਅਨੁਸਾਰ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਜੱਜ ਜਿਹੜੇ ਨੇ ਬ੍ਰੈਟ ਲੁੰਡਵਿਕ ਨੇ ਜਿਹੜਾ ਦੋਸ਼ੀ ਰੋਸ਼ਨ ਸ਼ਾਹ 22 ਸਾਲਾਂ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਨ ਦੇ ਗੰਭੀਰ ਜੁਰਮ ਦੇ ਹੇਠ 4 ਸਾਲਾਂ ਦੀ ਬੰਦੀ ਦੀ ਸਜ਼ਾ ਸੁਣਾਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰੋਸ਼ਨ ਸ਼ਾਹ ਮੂਲ ਰੂਪ ਦੇ ਵਿਚ ਭਾਰਤੀ ਨਾਗਰਿਕ ਹੈ ਜੋ ਕੈਨੇਡਾ ਦੀ ਇਕ ਕਾਲਜ ਦੇ ਵਿਚ ਪੜ੍ਹਾਈ ਕਰਨ ਦੇ ਲਈ ਸਟੱਡੀ ਵੀਜ਼ੇ ਦੇ ਉੱਤੇ ਆਇਆ ਸੀ। ਇਸ ਤੋਂ ਬਾਅਦ ਉਹ ਟੂਰਿਸਟ ਵਿਜ਼ਿਟਰ ਵੀਜ਼ਾ ਲੈ ਕੇ ਜਿਹੜਾ ਸੀ ਅਮਰੀਕਾ ਦੇ ਵਿਚ ਦਾਖਲ ਹੋਇਆ, ਜਿੱਥੇ ਉਸਨੇ ਠੱਗੀ ਦੇ ਪੈਸੇ ਤੇ ਸੋਨਾ ਇਕੱਠਾ ਕਰਨਾ ਸ਼ੁਰੂ ਜਿਹੜਾ ਕੰਮ ਕਰ ਦਿੱਤਾ। ਜਾਂਚ ਏਜੰਸੀਆਂ ਨੇ ਖੁਲਾਸਾ ਕੀਤਾ ਕਿ ਭਾਰਤ ਦੇ ਵਿਚ ਬੈਠੇ ਰੋਸ਼ਨ ਸ਼ਾਹ ਤੇ ਲਾਲ ਉਹਦੇ ਨਾਲ ਜਿਹੜੇ ਨੇ ਸਾਜ਼ਿਸ਼ਕਰਤਾ ਅਮਰੀਕੀ ਬਜ਼ੁਰਗਾਂ ਨੂੰ ਫੋਨ ਕਰਦੇ ਸਨ ਤੇ ਉਨ੍ਹਾਂ ਨੂੰ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਆਈਡੈਂਟੀ ਦੀ ਵਰਤੋਂ ਵੱਡੇ ਅਪਰਾਧਾਂ ਦੇ ਵਿਚ ਹੋਈ ਹੈ। ਪੀੜਤਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਜੇਕਰ ਉਹ ਆਪਣੀ ਨਗਦੀ ਤੇ ਸੋਨਾ ਸੁਰੱਖਿਅਤ ਰੱਖਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਇਹ ਸਭ ਜਿਹੜਾ ਵਾਸ਼ਿੰਗਟਨ DC ਦੇ ਸੇਫ ਡਿਪਾਜ਼ਿਟ ਬਾਕਸ ਦੇ ਵਿਚ ਜਿਹੜਾ ਰੱਖਣ ਦੇ ਲਈ ਇਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ। ਰੋਸ਼ਨ ਸ਼ਾਹ ਖੁਦ ਨੂੰ ਫੈਡਰਲ ਏਜੰਟ ਦੱਸ ਕੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਦੇ ਵਿਚ ਜਾਂਦਾ ਸੀ ਤੇ ਪੀੜਤ ਬਜ਼ੁਰਗਾਂ ਤੋਂ ਨਗਦੀ ਤੇ ਸੋਨਾ ਵਸੂਲਦਾ ਸੀ। ਉਸਨੇ ਕੁੱਲ 15 ਬਜ਼ੁਰਗ ਨਾਗਰਿਕਾਂ ਤੋਂ ਜਿਹੜਾ 3.7 ਮਿਲੀਅਨ ਅਮਰੀਕਨ ਡਾਲਰ ਲਗਭਗ 31 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਉੱਤੇ ਜਿਹੜਾ ਸੋਨਾ ਵਸੂਲਿਆ। ਇਨਵੈਸਟੀਗੇਸ਼ਨ ਜਿਹੜੀ ਹੈ ਉਹਨੇ ਸਾਲ 2025 ਦੇ ਵਿਚ ਸ਼ਾਹ ਨੂੰ ਉਸ ਵੇਲੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਜਦੋਂ ਵਿਸਕਾਂਸਿਨ ਦੇ ਨਿਊ ਬਰਲਿਨ ਇਲਾਕੇ ਦੇ ਵਿਚ ਇਕ ਪੀੜਤ ਤੋਂ ਸੋਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਜ਼ਾ ਸੁਣਾਉਂਦਿਆਂ ਜੱਜ ਲੁਡਵਿੰਗ ਨੇ ਸ਼ਾਹ ਦੇ ਇਸ ਅਪਰਾਧ ਦੀ ਗੰਭੀਰਤਾ ਤੇ ਬਜ਼ੁਰਗਾਂ ਦੇ ਉੱਤੇ ਪਏ ਇਸ ਦੇ ਬੁਰੇ ਪ੍ਰਭਾਵ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਅਮਰੀਕਾ ਦੇ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕੌਮਾਂਤਰੀ ਗਰੋਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਸ਼ਾਂਤੀ ਦੀ ਪਹਿਲ, ਟਰੰਪ ਨੇ ਹਮਾਸ ਅਤੇ ਇਜ਼ਰਾਈਲੀ ਫੌਜਾਂ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਹਮਾਸ ਦੇ ਜਿਹੜਾ ਨਿਸ਼ਚਿਤ ਜਿਹੜਾ ਸਤਰੀਕਰਨ ਤੇ ਗਾਜ਼ਾ ਪੱਟੀ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਦੇ ਉੱਤੇ ਇੱਕ ਸਮਝੌਤਾ ਹੋ ਗਿਆ। ਯੁੱਧ ਦੇ ਪੂਰੀ ਤਰ੍ਹਾਂ ਖਤਮ ਹੋਣ ਦੇ ਵਿਚ ਬਹੁਤ ਸਾਰੀਆਂ ਰੁਕਾਵਟਾਂ ਅਜੇ ਨੇ। ਹਮਾਸ ਜਾਂ ਇਜ਼ਰਾਈਲ ਦੇ ਵਿਚੋਂ ਕਿਸੇ ਵੱਲੋਂ ਵੀ ਸਮਝੌਤੇ ਦਾ ਕੋਈ ਵੀ ਤੁਰੰਤ ਸੰਕੇਤ ਜਾਂ ਰਸਮੀ ਪੁਸ਼ਟੀ ਅਜੇ ਤੱਕ ਨਹੀਂ ਆਈ ਹੈ। ਪਰ ਅਮਰੀਕੀ ਰਾਸ਼ਟਰਪਤੀ ਟਰੰਪ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਤੋਂ ਇਹ ਐਲਾਨ ਅਮਰੀਕਾ ਦੇ ਦੁਆਰਾ ਵਿਚੋਲਗੀ ਜੰਗਬੰਦੀ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਲਗਭਗ 9 ਮਹੀਨੇ ਬਾਅਦ ਆਇਆ। ਸਮਝੌਤੇ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਸਬੰਧੀ ਇਜ਼ਰਾਈਲ ਤੇ ਹਮਾਸ ਵਿਚਕਾਰ ਗੱਲਬਾਤ ਲੰਬੇ ਸਮੇਂ ਤੋਂ ਰੁਕੀ ਹੋਈ ਹੈ ਤੇ ਇਸ ਪੜਾਅ ਦੇ ਵਿਚ ਹਮਾਸ ਦਾ ਜਿਹੜਾ ਨਿਸ਼ਚਿਤਰੀਕਰਨ ਜਿਹੜਾ ਹੈ ਤੇ ਗਾਜ਼ਾ ਦਾ ਜਿਹੜਾ ਪੁਨਰ ਨਿਰਮਾਣ ਸ਼ਾਮਲ ਹੈ। ਪਤਾ ਨਹੀਂ ਇਹਨੇ ਓਕੇ ਓਕੇ ਸ਼ਬਦ ਕਿੱਥੋਂ ਕੱਢ ਕੱਢ ਕੇ ਲਿਖ ਦਿੰਦੇ ਹੈ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਇਹ ਸਮਝੌਤਾ ਬਹੁਤ ਧਿਆਨ ਦੇ ਨਾਲ ਪੜਾਅਵਾਰ ਜਿਹੜਾ ਢੰਗ ਦੇ ਨਾਲ ਲਾਗੂ ਕੀਤਾ ਜਾਵੇਗਾ। ਜਿਵੇਂ ਕਿ ਪ੍ਰਕਿਰਿਆ ਪੂਰੀ ਹੋ ਜਾਵੇਗੀ ਤਾਂ ਫਿਰ ਇਜ਼ਰਾਈਲੀ ਫੌਜਾਂ ਗਾਜ਼ਾ ਤੋਂ ਪਿੱਛੇ ਹਟ ਜਾਣਗੀਆਂ। ਇਸ ਮਗਰੋਂ ਅੰਤਰਰਾਸ਼ਟਰੀ ਸਥਿਰਤਾ ਫੋਰਸ ਜਿਹੜੀ ਹੈ ਇੱਕ ਨਵੀਂ ਫਲਸਤੀਨੀ ਪੁਲਿਸ ਫੋਰਸ ਦੇ ਨਾਲ ਫਿਰ ਗਾਜ਼ਾ ਨੂੰ ਇਸ ਦੇ ਨਿਵਾਸੀਆਂ ਤੇ ਗੁਆਂਢੀ ਦੇਸ਼ਾਂ ਦੇ ਲਈ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੰਭਾਲੇਗੀ। ਟਰੰਪ ਦੀ 20 ਨੁਕਾਤੀ ਜੰਗਬੰਦੀ ਯੋਜਨਾ ਦੇ ਵਿਚ ਇਰਾਨ ਸਮਰਥਿਤ ਅੱਤਵਾਦੀ
ਸਮੂਹ ਹਮਾਸ ਨੂੰ ਆਪਣੇ ਹਥਿਆਰ ਛੱਡਣ ਤੇ ਸੁਰੰਗਾਂ ਦੇ ਆਪਣੇ ਵਿਸ਼ਾਲ ਨੈੱਟਵਰਕ ਨੂੰ ਤਬਾਹ ਕਰਨ ਦੀ ਮੰਗ ਕੀਤੀ ਗਈ ਹੈ। ਗਾਜ਼ਾ ਦੇ ਵਿਚ ਯੁੱਧ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਦੇ ਹਮਲੇ ਦੇ ਵਿਚ ਲਗਭਗ 1200 ਲੋਕ ਮਾਰੇ ਗਏ ਸਨ ਤੇ 251 ਨੂੰ ਬੰਧਕ ਬਣਾ ਲਿਆ ਗਿਆ ਸੀ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਇਜ਼ਰਾਈਲ ਦੀ ਜਵਾਬੀ ਫੌਜੀ ਕਾਰਵਾਈ ਦੇ ਵਿਚ 73,000 ਤੋਂ ਵੱਧ ਫਲਿਸਤੀਨੀ ਮਾਰੇ ਜਾ ਚੁੱਕੇ ਹੈ। ਦੂਸਰੇ ਪਾਸੇ ਚੀਨ ਦੇ ਵਿਚ ਜਿਹੜਾ ਇਲੈਕਟ੍ਰੋਨਿਕ ਜਿਹੜੇ ਨੇ ਵਹੀਕਲ ਨੇ ਵਾਹਨ ਨੇ ਉਹਨਾਂ ਦੀਆਂ ਪੁਰਾਣੀਆਂ ਬੈਟਰੀਆਂ ਦਾ ਸੰਕਟ ਬਣ ਗਿਆ। ਵਾਤਾਵਰਨ ਤੇ ਸਿਹਤ ਦੇ ਲਈ ਵੱਡਾ ਖਤਰਾ ਸਾਹਮਣੇ ਆ ਰਿਹਾ। ਪਿਛਲੇ ਇਕ ਦਹਾਕੇ ਦੇ ਦੌਰਾਨ ਦੁਨੀਆਂ ਦਾ ਸਭ ਤੋਂ ਵੱਡਾ ਇਲੈਕਟ੍ਰਿਕ ਵਾਹਨ ਬਾਜ਼ਾਰ ਬਣਨ ਤੋਂ ਬਾਅਦ ਹੁਣ ਚੀਨ ਇਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ। ਲੱਖਾਂ ਦੀ ਗਿਣਤੀ ਦੇ ਵਿਚ ਬੈਟਰੀਆਂ ਆਪਣੀ ਮਿਆਦ ਪੂਰੀ ਕਰ ਰਹੀਆਂ ਤੇ ਚੀਨ ਦੇ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 2018 ਦੇ ਵਿਚ 10 ਲੱਖ ਤੋਂ ਵੱਧ ਕੇ 2025 ਦੇ ਵਿਚ 1.6 ਕਰੋੜ ਤੋਂ ਵੀ ਵੱਧ ਹੋ ਗਈ। ਹੁਣ ਇਨ੍ਹਾਂ ਦੀਆਂ ਬੈਟਰੀਆਂ ਦੇ ਰਿਟਾਇਰ ਹੋਣ ਦਾ ਪਹਿਲਾ ਵੱਡਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਚੀਨ ਦੇ ਵਿਚ 4 ਲੱਖ ਮੀਟ੍ਰਿਕ ਟਨ ਜਿਹੜਾ ਇਲੈਕਟ੍ਰੋਨਿਕ ਜਿਹੜਾ ਵਹੀਕਲ ਹੈ ਬੈਟਰੀ ਉਹਦਾ ਕੂੜਾ ਪੈਦਾ ਹੋਇਆ ਸੀ। ਖੋਜਕਰਤਾਵਾਂ ਦੇ ਅਨੁਸਾਰ ਕਿ ਇਹ ਜਿਹੜਾ ਅੰਕੜਾ ਹੁਣ 2030 ਤੱਕ ਇਹ ਵੱਧ ਕੇ 16.9 ਲੱਖ ਮੀਟ੍ਰਿਕ ਟਨ ਹੋ ਜਾਏਗਾ ਤੇ 2040 ਤੱਕ ਇਹ 2.23 ਕਰੋੜ ਮੀਟ੍ਰਿਕ ਟਨ ਤੱਕ ਪਹੁੰਚ ਸਕਦਾ ਹੈ। ਤੇ ਕਿਹੜਾ ਵਾਤਾਵਰਨ ਬਚਾ ਰਹੇ ਨੇ ਇਹ ਲੋਕ ਦੱਸੋ, ਹੈ ਸਾਰਾ ਬਿਜ਼ਨਸ ਕਰ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ। ਇੰਨੀ ਵੱਡੀ ਮਾਤਰਾ ਦੇ ਵਿਚ ਬੈਟਰੀਆਂ ਦਾ ਨਿਪਟਾਰਾ ਕਰਨਾ ਦੇਸ਼ ਦੇ ਲਈ ਇੱਕ ਵੱਡੀ ਪ੍ਰਬੰਧਕੀ ਚੁਣੌਤੀ ਬਣ ਗਿਆ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਬੈਟਰੀਆਂ ਗੈਰ ਪ੍ਰਮਾਣਿਤ ਰੀਸਾਈਕਲਰਾਂ ਦੇ ਕੋਲ ਜਾ ਰਹੀਆਂ ਨੇ ਤੇ ਚੀਨ ਦੇ ਕੋਲ ਇਨ੍ਹਾਂ ਬੈਟਰੀਆਂ ਨੂੰ ਸੰਭਾਲਣ ਦੇ ਲਈ ਲੋੜੀਂਦੀ ਸਮਰੱਥਾ ਹੈ। ਪਰ 2023 ਦੇ ਵਿਚ ਸਿਰਫ 25% ਬੈਟਰੀਆਂ ਹੀ ਸਰਕਾਰੀ ਮਾਨਤਾ ਪ੍ਰਾਪਤ ਕੰਪਨੀਆਂ ਦੇ ਕੋਲ ਪਹੁੰਚੀਆਂ ਨੇ, ਬਾਕੀ ਪਤਾ ਨਹੀਂ ਕਿੱਥੇ ਉੜ ਪੁੜ ਗਈਆਂ। ਗੈਰ ਕਾਨੂੰਨੀ ਰੀਸਾਈਕਲਰ ਵਾਹਨ ਮਾਲਕਾਂ ਨੂੰ ਵੱਧ ਪੈਸੇ ਦਿੰਦੇ ਨੇ ਕਿਉਂਕਿ ਉਹ ਸੁਰੱਖਿਆ ਤੇ ਪ੍ਰਦੂਸ਼ਣ ਕੰਟਰੋਲ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੈ। ਬੈਟਰੀਆਂ ਦੇ ਗਲਤ ਨਿਪਟਾਰੇ ਦੇ ਕਾਰਨ ਗੰਭੀਰ ਨਤੀਜੇ ਜਿਹੜੇ ਨਿਕਲ ਰਹੇ ਨੇ। ਜਿਆਂਗਸ਼ੀ ਸੂਬੇ ਦੇ ਵਿਚ ਇਕ ਗੈਰ ਕਾਨੂੰਨੀ ਕੰਪਨੀ ਦੁਆਰਾ ਬੈਟਰੀਆਂ ਨੂੰ ਗਲਤ ਤਰੀਕੇ ਨਾਲ ਤੋੜਨ ਦੇ ਕਾਰਨ 6 ਏਕੜ ਜੰਗਲ ਤਬਾਹ ਹੋ ਗਿਆ ਸੀ। ਮਾਹਰਾਂ ਅਨੁਸਾਰ ਬੈਟਰੀਆਂ ਦੇ ਵਿਚ ਮੌਜੂਦਾ ਜਿਹੜਾ ਲਿਥੀਅਮ ਹੈ, ਤਾਂਬਾ ਹੈ ਜਾਂ ਨਿਕਲ ਹੈ ਵਰਗੀਆਂ ਧਾਤਾਂ ਜੇਕਰ ਵਾਤਾਵਰਨ ਦੇ ਵਿਚ ਮਿਲ ਜਾਣ ਤਾਂ ਇਹ ਪਾਣੀ ਅਤੇ ਮਿੱਟੀ ਨੂੰ ਜ਼ਹਿਰੀਲਾ ਕਰ ਦਿੰਦੀਆਂ ਨੇ। ਇਸ ਤੋਂ ਇਲਾਵਾ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਬੈਟਰੀਆਂ ਦੇ ਕਾਰਨ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ, ਜਿਵੇਂ ਕਿ ਹਾਲ ਹੀ ਦੇ ਵਿਚ ਇਕ ਜਿਹੜਾ ਐਕਸੀਆਮੋ ਕਾਰ ਦੇ ਵਿਚ ਵਾਪਰੀ ਘਟਨਾ ਸੀ। ਇਸ ਸਥਿਤੀ ਨੂੰ ਸੁਧਾਰਨ ਦੇ ਲਈ ਚੀਨ ਦੇ ਵਿਚ 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜੋ ਵਾਹਨ ਨਿਰਮਾਤਾਵਾਂ ਦੇ ਉੱਤੇ ਬੈਟਰੀਆਂ ਨੂੰ ਇਕੱਠਾ ਕਰਨ ਤੇ ਰੀਸਾਈਕਲ ਕਰਨ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਪਾਉਂਦੇ ਨੇ। ਮਾਹਰਾਂ ਦਾ ਕਹਿਣਾ ਹੈ ਕਿ ਸਿਰਫ ਸਰਕਾਰੀ ਕੋਸ਼ਿਸ਼ਾਂ ਹੀ ਕਾਫੀ ਨਹੀਂ ਨੇ, ਕਾਰ ਮਾਲਕਾਂ ਨੂੰ ਵੀ ਥੋੜੇ ਜਿਹੇ ਮੁਨਾਫੇ ਦੀ ਬਜਾਏ ਵਾਤਾਵਰਨ ਦੀ ਸੁਰੱਖਿਆ ਨੂੰ ਪਹਿਲ ਦੇਣੀ ਪਵੇਗੀ। ਇਹ ਸਮੱਸਿਆ ਸਿਰਫ ਚੀਨ ਤੱਕ ਸੀਮਤ ਨਹੀਂ ਹੈ ਬਲਕਿ ਪੂਰੀ ਦੁਨੀਆਂ ਦੇ ਲਈ ਇੱਕ ਸਬਕ ਹੈ ਕਿ ਕਿਵੇਂ ਉਦਯੋਗਿਕ ਵਿਕਾਸ ਦੇ ਨਾਲ ਨਾਲ ਉਸ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਣਾ ਜ਼ਰੂਰੀ ਹੈ। ਦੂਸਰੇ ਪਾਸੇ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਹੁਣ ਬ੍ਰਿਟੇਨ। ਬ੍ਰਿਟਿਸ਼ ਪੀਐਮ ਦਾ ਸਖ਼ਤ ਕਦਮ ਹੈ, ਨਵੇਂ ਨਵੇਂ ਆਏ ਨੇ ਤੇ ਪਹਿਲਾਂ ਹੀ ਜਿਹੜਾ ਹੱਲਾ ਗੁੱਲਾ ਕਰ ਦਿੱਤਾ ਹੈ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਅਹੁਦਾ ਸੰਭਾਲਣ ਦੇ ਨਾਲ ਹੀ ਸਖ਼ਤ ਕਦਮ ਚੁੱਕਣ ਲੱਗ ਪਏ ਨੇ, ਤਿਆਰੀ ਚ ਨੇ। ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿਚ ਮੌਜੂਦਾ ਸਮੇਂ ਰਹਿ ਰਹੇ ਲਗਭਗ 5,000 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇਸ ਦੇ ਲਈ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਨੇ ਤੇ ਇਸ ਸਾਲ ਮਾਰਚ ਤੱਕ ਲਗਭਗ 23,000 ਲੋਕ ਬ੍ਰਿਟੇਨ ਦੇ ਨਜ਼ਰਬੰਦੀ ਕੇਂਦਰਾਂ ਦੇ ਵਿਚ ਸਨ। ਇਨ੍ਹਾਂ ਦੇ ਵਿਚੋਂ ਜ਼ਿਆਦਾਤਰ ਬ੍ਰਾਜ਼ਿਲ, ਭਾਰਤ ਤੇ ਅਲਬਾਨੀਆ ਦੇ ਨਾਗਰਿਕ ਸਨ ਤੇ ਇਸ ਸਮੇਂ ਨਜ਼ਰਬੰਦੀ ਕੇਂਦਰਾਂ ਦੇ ਵਿਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਚੋਂ ਲਗਭਗ 22% ਜਿਹੜੇ ਨੇ ਭਾਰਤੀ ਨੇ। ਬ੍ਰਿਟੇਨ ਦੇ ਵਿਚ ਲਗਭਗ 20,000 ਭਾਰਤੀਆਂ ਦੀ ਵੀ ਜਾਂਚ ਚੱਲ ਰਹੀ ਹੈ ਜੋ ਓਵਰ ਸਟੇ ਕਰ ਚੁੱਕੇ ਹੈ। ਓਵਰ ਸਟੇ ਉਹ ਲੋਕ ਨੇ ਜੋ ਆਪਣੀ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਬ੍ਰਿਟੇਨ ਦੇ ਵਿਚ ਜਿਹੜਾ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਨੇ। ਇਨ੍ਹਾਂ ਦੇ ਵਿਚੋਂ ਜ਼ਿਆਦਾਤਰ ਸੈਲਾਨੀ ਅਤੇ ਵਿਦਿਆਰਥੀ ਵੀਜ਼ਿਆਂ ਦੇ ਉੱਤੇ ਨੇ ਤੇ ਬ੍ਰਿਟੇਨ ਦੇ ਵਿਚ 7 ਵੱਡੇ ਨਜ਼ਰਬੰਦੀ ਕੇਂਦਰ ਨੇ, ਗੈਟਵਿਕ, ਹੀਥਰੋ ਹਵਾਈ ਅੱਡਾ ਤੇ ਡਰਨਹੈਮ ਤੇ ਡੰਗਵੇਲ ਜਿਹੜੇ ਨੇ ਪ੍ਰਮੁੱਖ ਨੇ ਤੇ ਇਨ੍ਹਾਂ ਨਜ਼ਰਬੰਦੀ ਕੇਂਦਰਾਂ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਭਾਰਤੀਆਂ ਦੀ ਅੰਤਮ ਸੂਚੀ ਤਿਆਰ ਕਰ ਲਈ ਗਈ ਹੈ। ਸਪੇਨ ਦੇ ਵਿਚ ਹਜ਼ਾਰਾਂ ਪ੍ਰਵਾਸੀ ਧੱਕੇ ਦੇ ਨਾਲ ਦਾਖਲ ਹੋ ਗਿਆ, 20 ਤੋਂ ਵੱਧ ਜਿਹੜੀਆਂ ਮੌਤਾਂ 38-40 ਦੇ ਹੋ ਗਈਆਂ ਨੇ, ਦਰਜ ਕੀਤੀਆਂ ਨੇ। ਕੱਲ ਦੀ ਵੀਡੀਓ ਵੀ ਵਾਇਰਲ ਹੋਈ ਹੈ ਇਹ। ਸਪੇਨ ਦੇ ਉੱਤਰੀ ਅਫਰੀਕੀ ਖੇਤਰ ਸਿਊਟਾ
ਵਿਚ ਮੋਰਾਕੋ ਵੱਲੋਂ ਹਜ਼ਾਰਾਂ ਦੀ ਗਿਣਤੀ ਚ ਵਿਦੇਸ਼ੀਆਂ ਦੇ ਧੱਕੇ ਦੇ ਨਾਲ ਦਾਖਲ ਹੋਣ ਦੇ ਕਾਰਨ ਭਾਰੀ ਹਫੜਾ ਦਫੜੀ ਜਿਹੜੀ ਮਚੀ ਹੈ ਤੇ ਮਾਨਵਤਾਵਾਦੀ ਸੰਕਟ ਪੈਦਾ ਹੋਇਆ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਕੁਝ ਦਿਨਾਂ ਦੇ ਦੌਰਾਨ 1500 ਤੋਂ ਵੱਧ ਵਿਦੇਸ਼ੀ ਗੈਰ ਕਾਨੂੰਨੀ ਤੌਰ ਦੇ ਵਿਚ ਇਸ ਖੇਤਰ ਦੇ ਵਿਚ ਦਾਖਲ ਹੋ ਚੁੱਕੇ ਹੈ, ਜਦੋਂ ਕਿ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਸਮੁੰਦਰੀ ਰਸਤੇ ਤੇ ਸਰਹੱਦੀ ਵਾੜਾਂ ਪਾਰ ਕਰਕੇ ਸਪੇਨ ਦੇ ਵਿਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿਚ 30 ਭਾਰਤੀ ਟਰੱਕ ਜਿਹੜੇ ਡਰਾਈਵਰ ਨੇ ਗ੍ਰਿਫ਼ਤਾਰ ਕੀਤੇ ਹੈ ਤੇ ਉਹਨਾਂ ਨੂੰ ਜਿਹੜਾ ਲੱਭਿਆ ਜਾ ਰਿਹਾ। MEA ਦਾ ਅਹਿਮ ਬਿਆਨ ਆਇਆ ਇਹਦੇ ਵਿਚ, ਅਮਰੀਕਾ ਦੇ ਵਿਚ 2.5 ਮਹੀਨੇ ਪਹਿਲਾਂ ਗ੍ਰਿਫ਼ਤਾਰ 30 ਤੋਂ ਵੱਧ ਭਾਰਤੀ ਪੰਜਾਬੀ ਟਰੱਕ ਡਰਾਈਵਰਾਂ ਦੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ ਹੈ। ਭਾਰਤ ਸਰਕਾਰ ਨੂੰ ਹੁਣ ਤੱਕ ਉਨ੍ਹਾਂ ਦੀ ਸ਼ਨਾਖਤ ਦੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਹੈ। ਦੂਜੇ ਪਾਸੇ 3 ਹੋਰ ਭਾਰਤੀ ਟਰੱਕ ਡਰਾਈਵਰਾਂ ਦੇ ਟੈਕਸਾਸ ਤੇ ਫਲੋਰੀਡਾ ਦੇ ਵਿਚ ਗ੍ਰਿਫ਼ਤਾਰ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਜਿਨ੍ਹਾਂ ਦੀ ਸ਼ਨਾਖਤ ਮੁਕੇਸ਼ ਮਣੀ, ਰਾਹੁਲ ਤੇ ਵਰਿੰਦਰ ਦੇ ਵਜੋਂ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਸਥਿਤ ਇੰਡੀਅਨ ਅੰਬੈਸੀ ਦੇ ਰਾਹੀਂ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਤੋਂ ਟਰੱਕ ਡਰਾਈਵਰਾਂ ਦੇ ਵੇਰਵੇ ਮੰਗੇ ਗਏ ਨੇ, ਪਰ ਕੋਈ ਵੀ ਹੁੰਗਾਰਾ ਅਜੇ ਤੱਕ ਨਹੀਂ ਆਇਆ। ਅਸਲ ਦੇ ਵਿਚ ਅਮਰੀਕਾ ਦੇ ਆਰੀਜ਼ੋਨਾ ਸੂਬੇ ਦੇ ਵਿਚ 11 ਤੋਂ 15 ਮਈ ਦੇ ਵਿਚਕਾਰ ਚਲਾਏ ਗਏ ਆਪਰੇਸ਼ਨ ਚੈੱਕ ਮੇਟ ਦੇ ਦੌਰਾਨ 52 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਦੇ ਵਿਚੋਂ 36 ਜਿਹੜੇ ਸਨ ਡਰਾਈਵਰ ਸਨ ਤੇ ਇਨ੍ਹਾਂ ਦੇ ਵਿਚੋਂ 30 ਸਿੱਧੇ ਹੀ ਭਾਰਤ ਦੇ ਨਾਲ ਸੰਬੰਧਿਤ ਦੱਸੇ ਗਏ। ਕਿਆ ਬਾਤ ਹੈ ਜੀ। ਹਿਰਾਸਤ ਦੇ ਵਿਚ ਲਏ ਗਏ 30 ਡਰਾਈਵਰਾਂ ਦੇ ਵਿਚੋਂ ਕਈ ਪੰਜਾਬੀ ਮੂਲ ਦੇ ਨੇ ਤੇ ਇਨ੍ਹਾਂ ਸਾਰਿਆਂ ਦੇ ਉੱਤੇ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਦੇ ਅਧੀਨ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਜਿਹੜਾ ਦਿੱਤਾ ਜਾ ਸਕਦਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਰੱਦ ਹੋ ਸਕਦਾ ਹੈ ਸ਼ੈਗਨ ਸਮਝੌਤਾ। ਇਟਲੀ ਦੀ ਪ੍ਰਧਾਨ ਮੰਤਰੀ ਨੇ ਦੇ ਦਿੱਤੀ ਹੈ ਧਮਕੀ, ਜਿਹਨੂੰ ਅਸੀਂ ਪੰਜਾਬੀ ਸ਼ੈਨੇਗਾ ਨਹੀਂ ਕਹਿੰਦੇ ਹਾਂ, ਵੈਸੇ ਸ਼ੈਗਨ ਜਿਹੜਾ ਸਮਝੌਤਾ ਹੈ ਯੂਰਪੀਅਨ ਕੰਟਰੀਆਂ ਦਾ, ਜਿੱਥੇ ਇੱਕ ਯੂਰਪੀਅਨ ਕੰਟਰੀ ਦਾ ਵੀਜ਼ਾ ਲੱਗਦਾ ਤੁਸੀਂ 26-27 ਕੰਟਰੀਆਂ ਜਿਹੜੀਆਂ ਇਕੱਠੀਆਂ ਨੇ ਉਹਨਾਂ ਦੇ ਵਿੱਚ ਘੁੰਮ ਸਕਦੇ ਹੋ। ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਡੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ ਤੇ ਇਸ ਦੇ ਵਿਚ ਲੋੜ ਪੈਣ ਦੇ ਉੱਤੇ ਸਪੇਨ ਦੇ ਨਾਲ ਸ਼ੇਗਨ ਸਮਝੌਤੇ ਨੂੰ ਮਤਲ ਕਰਨ ਵੀ ਸ਼ਾਮਲ ਜਿਹੜਾ ਦੱਸਿਆ। ਉਨ੍ਹਾਂ ਦਾ ਬਿਆਨ ਸਪੇਨ ਦੇ ਸਿਊਟਾ ਖੇਤਰ ਦੇ ਵਿਚ ਪ੍ਰਵਾਸੀਆਂ ਦੀ ਗਿਣਤੀ ਚ ਵਿਚ ਅਚਾਨਕ ਆਏ ਵਾਧੇ ਤੋਂ ਬਾਅਦ ਜਿਹੜੀ ਇਹ ਗੱਲ ਆਈ ਹੈ। ਪ੍ਰਧਾਨ ਮੰਤਰੀ ਮੈਲੋਨੀ ਨੇ ਐਕਸ ਦੇ ਉੱਤੇ ਲਿਖਿਆ ਕਿ ਸਿਊਟਾ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਇਸ ਗੱਲ ਦਾ ਸਪਸ਼ਟ ਸਬੂਤ ਨੇ ਕਿ ਬੇਕਾਬੂ ਗੈਰ ਕਾਨੂੰਨੀ ਪ੍ਰਵਾਸ ਯੂਰਪ ਦੀਆਂ ਸਰਹੱਦਾਂ ਦੀ ਸੁਰੱਖਿਆ ਦੇ ਲਈ ਅਸਲ ਖਤਰਾ ਪੈਦਾ ਕਰਦਾ ਤੇ ਮੈਲੋਨੀ ਨੇ ਕਿਹਾ ਕਿ ਉਨ੍ਹਾਂ ਨੇ ਇਟਲੀ ਦੇ ਗ੍ਰਹਿ ਮੰਤਰੀ ਮੈਟੀਓ ਪਿਆਨ ਟੇਡੋਸੀ ਦੇ ਨਾਲ ਸਿੱਧੀ ਗੱਲਬਾਤ ਕੀਤੀ ਹੈ ਤੇ ਸੰਬੰਧਿਤ ਸੁਰੱਖਿਆ ਏਜੰਸੀਆਂ ਦੀ ਬੈਠਕ ਬੁਲਾਈ ਗਈ ਹੈ ਤਾਂ ਜੋ ਰਸਮੀ ਜਵਾਬੀ ਕਾਰਵਾਈ ਵਾਲੇ ਉਪਾਵਾਂ ਦੇ ਬਾਰੇ ਫੈਸਲਾ ਲਿਆ ਜਾ ਸਕੇ। ਸਰਕਾਰ ਸਰਹੱਦ ਦੇ ਉੱਤੇ ਵਿਕਸਿਤ ਹੋ ਰਹੀ ਸਥਿਤੀ ਦੇ ਮੱਦੇਨਜ਼ਰ ਚੁੱਪ ਨਹੀਂ ਰਹੇਗੀ ਤੇ ਉਨ੍ਹਾਂ ਕਿਹਾ ਕਿ ਇਟਲੀ ਉੱਚ ਪੱਧਰੀ ਮੀਟਿੰਗ ਦੇ ਫੈਸਲਿਆਂ ਦੇ ਆਧਾਰ ਦੇ ਉੱਤੇ ਆਪਣੀਆਂ ਸਰਹੱਦਾਂ ਦੀ ਰੱਖਿਆ ਤੇ ਆਪਣੇ ਲੋਕਾਂ ਦੀ ਰੱਖਿਆ ਦੇ ਲਈ ਅਸਧਾਰਨ ਉਪਾਅ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਸਪੇਨ ਦੇ ਨਾਲ ਖੁੱਲ੍ਹੀ ਸਰਹੱਦ ਵਾਲੇ ਸ਼ੈਗਨ ਸਮਝੌਤੇ ਨੂੰ ਮੁਅੱਤਲ ਕਰਨ ਦੇ ਵਿਕਲਪ ਦਾ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ। ਮੈਲੋਨੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੁੱਧ ਸਖ਼ਤ ਨੀਤੀ ਬਣਾਈ ਰੱਖੇਗੀ ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਤਰਜੀਹਾਂ ਸਰਹੱਦੀ ਸੁਰੱਖਿਆ, ਮਨੁੱਖੀ ਤਸਕਰੀ ਕਰਨ ਵਾਲੇ ਗਰੋਹਾਂ ਵਿਰੁੱਧ ਸਖ਼ਤ ਕਾਰਵਾਈਆਂ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣਾ ਹੈ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਸਪੇਨੀ ਖੁਦ ਮੁਖਤਿਆਰ ਖੇਤਰ ਸਿਊਟਾ ਦੇ ਵਿਚ ਸਰਹੱਦੀ ਸੰਕਟ ਤੇਜ਼ੀ ਦੇ ਨਾਲ ਵੱਧ ਰਿਹਾ। ਸਿਊਟਾ ਮੋਰੋਕੋ ਦੇ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਤੇ ਪੋਲੀਟਿਕੋ ਦੇ ਅਨੁਸਾਰ ਬੁੱਧਵਾਰ ਤੋਂ ਹਜ਼ਾਰਾਂ ਪ੍ਰਵਾਸੀ ਇਸ ਖੇਤਰ ਦੇ ਵਿਚ ਪਹੁੰਚੇ ਨੇ, ਜਿਸਦੇ ਨਾਲ ਸਥਾਨਕ ਪ੍ਰਸ਼ਾਸਨ ਤੇ ਭਾਰੀ ਦਬਾਅ ਪੈ ਰਿਹਾ ਤੇ ਸਰਹੱਦੀ ਪ੍ਰਬੰਧਨ ਨੂੰ ਲੈ ਕੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਚੇਂਜ ਦੀ ਜਿਹੜੀ ਹੈ ਆਲੋਚਨਾ ਤੇਜ਼ ਜਿਹੜੀ ਹੋ ਚੁੱਕੀ ਹੈ। ਸਾਚੇਂਜ ਜਿਹੜਾ ਹੈ ਉਹਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਮੋਰੋਕੋ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਦੇ ਵਿਚ ਹੈ, ਤੇਜ਼ ਸਰਕਾਰੀ ਕਾਰਵਾਈ ਦਾ ਜਿਹੜਾ ਵਾਅਦਾ ਵੀ ਕੀਤਾ ਹੈ ਤੇ ਬੁੱਧਵਾਰ ਨੂੰ ਸਿਊਟਾ ਖੇਤਰੀ ਅਧਿਕਾਰੀਆਂ ਨੇ ਸਮੁੰਦਰੀ ਰਸਤੇ ਪ੍ਰਵਾਸੀਆਂ ਦੀ ਲਗਾਤਾਰ ਆਮਦ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਤੇ ਸਿਊਟਾ ਖੇਤਰੀ ਮੁਖੀ ਜਵਾਨ ਜੀਸਸ ਵਿਵਾਸ ਨੇ ਜਿਹੜਾ ਸਥਿਤੀ ਨੂੰ ਪੂਰੀ ਤਰ੍ਹਾਂ ਮਾਨਵਤਾਵਾਦੀ ਤੇ ਸਮਾਜਿਕ ਐਮਰਜੈਂਸੀ ਦੱਸਿਆ ਤੇ ਉਨ੍ਹਾਂ ਨੇ ਮੈਡਰਿਡ ਦੇ ਵਿਚ ਕੇਂਦਰ ਸਰਕਾਰ ਤੋਂ ਤੁਰੰਤ ਦਖਲ ਦੀ ਜਿਹੜੀ ਮੰਗ ਕਰ ਲਈ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਜੇ ਕਾਲਕਾਨੀ ਚੋਂ ਤੋਂ ਨਿੱਘਾ ਸਵਾਗਤ ਹੈ। ਵੈਸੇ ਸਮਾਂ ਤਾਂ ਆਪਣਾ ਤਕਰੀਬਨ ਕੰਪਲੀਟ ਹੋ ਹੀ ਗਿਆ ਹੈ।
ਚਲੋ ਜਾਂਦੇ ਜਾਂਦੇ ਸ਼ਹੀਦ ਊਧਮ ਸਿੰਘ ਉਹਨਾਂ ਦਾ ਹੀ ਜ਼ਿਕਰ ਕਰਦੇ ਹਾਂ ਤੇ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਜਿਹੜੀ ਹੈ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ ਅੱਗੇ ਜਾ ਕੇ ਤੇ ਜੇ ਵਿੱਚ ਕਿਤੇ ਮੌਕਾ ਮਿਲਿਆ ਤਾਂ ਉਸ ਦਿਨ ਨੂੰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਤੇ ਅੱਜ ਚਲੋ ਗੱਲ ਕਰਦੇ ਹਾਂ ਤੁਹਾਡੇ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ ਜਿਵੇਂ ਪਹਿਲਾਂ ਵੀ ਮੈਂ ਕਰਕੇ ਹਟਿਆ ਥੋੜੀ ਜਿਹੀ ਗੱਲ ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ਾਂ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ ਗੱਲਬਾਤ ਲਿਖ ਰਹੇ ਨੇ ਡਾਕਟਰ ਹਰਗੁਣਪ੍ਰੀਤ ਸਿੰਘ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਅਸੀਂ ਹਰ ਸਾਲ 31 ਜੁਲਾਈ ਨੂੰ ਆਪਣੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਉਸਦੀ ਜੀਵਨ ਸਿਰਫ ਜਿਹੜਾ ਸੀਗਾ ਜੀਵਨ ਉਹਦਾ ਇੱਕ ਆਜ਼ਾਦੀ ਘੁਲਾਟੀਏ ਦੀ ਕਹਾਣੀ ਨਹੀਂ ਸਗੋਂ ਇਨਸਾਫ ਸਵੈ ਮਾਨ ਧਾਰਮਿਕ ਏਕਤਾ ਤੇ ਮਨੁੱਖੀ ਅਧਿਕਾਰਾਂ ਦੇ ਲਈ ਅਟਲ ਸੰਘਰਸ਼ ਦਾ ਪ੍ਰਤੀਕ ਹੈ ਜੀਵਨ ਦੀਆਂ ਸ਼ੁਰੂਆਤੀ ਮੁਸ਼ਕਲਾਂ ਤੇ ਸਖ਼ਤ ਤਜਰਬਿਆਂ ਦੇ ਬਾਵਜੂਦ ਉਸਨੇ ਮਨ ਦੇ ਵਿੱਚ ਅਨਿਆਂ ਜ਼ੁਲਮ ਤੇ ਗੁਲਾਮੀ ਦੇ ਵਿਰੁੱਧ ਸੰਘਰਸ਼ ਦੀ ਪ੍ਰਬਲ ਭਾਵਨਾ ਪੈਦਾ ਕੀਤੀ ਹੈ ਇਸ ਜਜ਼ਬੇ ਸਦਕਾ ਹੀ ਉਹ ਆਜ਼ਾਦੀ ਸੰਘਰਸ਼ ਦੇ ਸਭ ਤੋਂ ਸਾਹਸੀ ਤੇ ਅਮਰ ਇਨਕਲਾਬੀਆਂ ਦੇ ਵਿੱਚੋਂ ਇੱਕ ਨੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਦਾ ਸਾਕਾ ਊਧਮ ਸਿੰਘ ਦੇ ਜੀਵਨ ਦਾ ਨਿਰਣਾਇਕ ਮੋੜ ਸਾਬਤ ਹੋਇਆ ਸੀ ਜਿਸ ਨੇ ਉਸਦੀ ਸੋਚ ਸ਼ਖਸੀਅਤ ਤੇ ਜੀਵਨ ਦੇ ਉਦੇਸ਼ ਨੂੰ ਸਦਾ ਦੇ ਲਈ ਬਦਲ ਕੇ ਰੱਖ ਦਿੱਤਾ ਉਸਨੇ ਇਸ ਜ਼ੁਲਮ ਨੂੰ ਜਿਹੜਾ ਸੀ ਸਿਰਫ ਇੱਕ ਦੁਖਦਾਈ ਘਟਨਾ ਜਾਂ ਪ੍ਰਸ਼ਾਸਨਿਕ ਨਾਕਾਮੀ ਦੇ ਵਜੋਂ ਨਹੀਂ ਦੇਖਿਆ ਸਗੋਂ ਇਸ ਨੂੰ ਬੇਦੋਸ਼ੀ ਲੋਕਾਂ ਦੇ ਜਿਹੜੇ ਸਨ ਸਵੈਮਾਨ ਆਜ਼ਾਦੀ ਤੇ ਬੇਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਉੱਤੇ ਕੀਤਾ ਗਿਆ ਯੋਜਨਾਬੰਦ ਤੇ ਅਣਮਨੁੱਖੀ ਹਮਲਾ ਮੰਨਿਆ ਇਸ ਘਟਨਾ ਨੇ ਉਸਦੇ ਮਨ ਦੇ ਵਿੱਚ ਇਹ ਅਟਲ ਜਿਹੜਾ ਵਿਸ਼ਵਾਸ ਪੈਦਾ ਕਰਕੇ ਰੱਖ ਦਿੱਤਾ ਕਿ ਅਜਿਹੇ ਘੋਰ ਅਤਿਆਚਾਰ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਤਿਹਾਸ ਤੇ ਇਨਸਾਫ਼ ਦੇ ਕਟਹਿਰੇ ਦੇ ਵਿੱਚ ਜ਼ਰੂਰ ਖੜਾ ਕੀਤਾ ਜਾਣਾ ਚਾਹੀਦਾ ਇਸੇ ਦ੍ਰਿੜ ਵਿਸ਼ਵਾਸ ਦੇ ਨਾਲ ਹੀ ਉਸਨੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਅਡਵਾਇਰ ਜਿਸ ਨੂੰ ਉਹ ਇਸ ਖੂਨੀ ਕਾਂਡ ਦਾ ਮੁੱਖ ਜ਼ਿੰਮੇਵਾਰ ਮੰਨਦਾ ਸੀ ਉਹਨੂੰ ਜਿਹੜਾ ਉਸਦੇ ਅਪਰਾਧ ਦੀ ਸਜ਼ਾ ਦੇਣ ਦੀ ਸਹੁੰ ਚੁੱਕ ਲਈ 21 ਸਾਲ ਉਸਨੇ ਅਸਧਾਰਨ ਧੀਰਜ ਦ੍ਰਿੜ ਇਰਾਦੇ ਤੇ ਅਟਲ ਨਿਸ਼ਚੇ ਦੇ ਨਾਲ ਆਪਣੇ ਮਕਸਦ ਨੂੰ ਜਿਉਂਦਾ ਰੱਖਿਆ ਇਸ ਸਮੇਂ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਰਿਹਾ ਅਨੇਕਾਂ ਮੁਸ਼ਕਲਾਂ ਝੱਲੀਆਂ ਜੋਖਮਾਂ ਦਾ ਸਾਹਮਣਾ ਕੀਤਾ ਪਰ ਆਪਣੇ ਸੰਕਲਪ ਤੋਂ ਜਿਹੜਾ ਨਾ ਡੋਲਿਆ ਅਖੀਰ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਉਸਨੇ ਮਾਈਕਲ ਅਡਵਾਇਰ ਨੂੰ ਗੋਲੀ ਮਾਰ ਕੇ ਜਲਿਆਂ ਵਾਲੇ ਬਾਗ ਦੇ ਬੇਦੋਸ਼ੇ ਲੋਕਾਂ ਦੇ ਨਾਲ ਜਿਹੜਾ ਮਨ ਹੀ ਮਨ ਕੀਤਾ ਆਪਣਾ ਪ੍ਰਣ ਜਿਹੜਾ ਸੀ ਵਾਅਦਾ ਜਿਹੜਾ ਸੀ ਪੂਰਾ ਕਰ ਲਿਆ ਊਧਮ ਸਿੰਘ ਹੱਸਦਾ ਹੱਸਦਾ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹਾਦਤ ਦੇ ਰਾਹ ਦੇ ਉੱਤੇ ਤੁਰ ਪਿਆ ਪਰ ਉਸਦੇ ਵਿਚਾਰਾਂ ਸਾਹਸ ਕੁਰਬਾਨੀ ਦੇ ਜਜ਼ਬੇ ਨੂੰ ਮੌਤ ਵੀ ਹਰਾ ਨਾ ਸਕੀ ਉਸਦੀ ਮਹਾਨ ਸ਼ਖਸੀਅਤ ਦਾ ਸਭ ਤੋਂ ਵਿਲੱਖਣ ਦੂਰ ਅੰਦੇਸ਼ ਤੇ ਪ੍ਰੇਰਣਾਦਾਇਕ ਪੱਖ ਜਿਹੜਾ ਸੀ ਉਸਦੇ ਵੱਲੋਂ ਅਪਣਾਇਆ ਗਿਆ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਸੀ ਇਹ ਨਾਮ ਸਿਰਫ ਉਸਦੀ ਨਿੱਜੀ ਪਛਾਣ ਨਹੀਂ ਸੀ ਸਗੋਂ ਹਿੰਦੁਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਸੀ ਧਾਰਮਿਕ ਸਹਿਣਸ਼ੀਲਤਾ ਰਾਸ਼ਟਰੀ ਏਕਤਾ ਦਾ ਇੱਕ ਜੀਵੰਤ ਐਲਾਨ ਸੀ ਭਾਵੇਂ ਸ਼ਹੀਦ ਊਧਮ ਸਿੰਘ ਨੇ ਪੇਸ਼ੇਵਰ ਪੱਤਰਕਾਰ ਦੇ ਵਜੋਂ ਕਦੇ ਕੰਮ ਨਾ ਕੀਤਾ ਪਰ ਉਸਦਾ ਜੀਵਨ ਵਿਚਾਰ ਤੇ ਸੰਘਰਸ਼ ਪੱਤਰਕਾਰੀ ਦੇ ਇਤਿਹਾਸ ਤੇ ਉਸਦੇ ਮੂਲ ਆਦਰਸ਼ਾਂ ਦੇ ਨਾਲ ਡੂੰਘੇ ਤੌਰ ਦੇ ਉੱਤੇ ਜੁੜਿਆ ਹੋਇਆ ਲੰਡਨ ਦੇ ਵਿੱਚ ਆਪਣੇ ਨਿਵਾਸ ਦੇ ਦੌਰਾਨ ਉਹ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਨਾਲ ਸੰਬੰਧਿਤ ਸਾਹਿਤ ਇਨਕਲਾਬੀ ਲਿਖਤਾਂ ਸਮਕਾਲੀ ਅਖ਼ਬਾਰਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰਦਾ ਰਿਹਾ ਉਹ ਇਸ ਗੱਲ ਨੂੰ ਭਲੀ ਭਾਂਤ ਸਮਝਦਾ ਸੀ ਕਿ ਵਿਚਾਰਾਂ ਦੀ ਲੜਾਈ ਸਿਰਫ ਹਥਿਆਰਾਂ ਦੇ ਨਾਲ ਨਹੀਂ ਸਗੋਂ ਕਲਮ ਸੱਚ ਤੱਥਾਂ ਤੇ ਜਨ ਚੇਤਨਾ ਦੇ ਰਾਹੀਂ ਵੀ ਲੜੀ ਜਾਂਦੀ ਹੈ ਇਸੇ ਲਈ ਉਹ ਜਨਮਤ ਦੀ ਸ਼ਕਤੀ ਤੇ ਪੱਤਰਕਾਰੀ ਦੀ ਸਮਾਜਿਕ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਸੀ ਅਖ਼ਬਾਰਾਂ ਦੇ ਵਿੱਚ ਡੂੰਘੀ ਦਿਲਚਸਪੀ ਰੱਖਣ ਦੇ ਨਾਲ ਨਾਲ ਇੰਗਲੈਂਡ ਦੇ ਵਿੱਚ ਆਪਣੀ ਠਾਰ ਦੇ ਦੌਰਾਨ ਉਸਨੇ ਕੁਝ ਸਮੇਂ ਦੇ ਲਈ ਫਿਲਮਾਂ ਦੇ ਵਿੱਚ ਸਹਾਇਕ ਅਦਾਕਾਰ ਦੇ ਵਜੋਂ ਵੀ ਕੰਮ ਕੀਤਾ ਇਹ ਕੰਮ ਉਸਨੇ ਮੁੱਖ ਤੌਰ ਦੇ ਉੱਤੇ ਆਪਣਾ ਗੁਜ਼ਾਰਾ ਕਰਨ ਆਪਣੀ ਇਨਕਲਾਬੀ ਗਤੀਵਿਧੀਆਂ ਨੂੰ ਗੁਪਤ ਰੱਖਣ ਦੇ ਉਦੇਸ਼ ਦੇ ਨਾਲ ਕੀਤਾ ਸੀ ਹਾਲਾਂਕਿ ਉਹ ਕਿਸੇ ਵੀ ਫਿਲਮ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਨਹੀਂ ਆਇਆ ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਕਿ ਉਹ ਬਰਤਾਨਵੀ ਫਿਲਮਾਂ ਦੇ ਭੀੜ ਵਾਲੇ ਦ੍ਰਿਸ਼ਾਂ ਦੇ ਵਿੱਚ ਸਹਾਇਕ ਕਲਾਕਾਰ ਦੇ ਵਜੋਂ ਸ਼ਾਮਲ ਹੋਇਆ ਸੀ ਉਸਦੇ ਨਾਲ ਸੰਬੰਧਿਤ ਕੁਝ ਫਿਲਮਾਂ ਦੀਆਂ ਤਸਵੀਰਾਂ ਤੇ ਦ੍ਰਿਸ਼ ਅੱਜ ਵੀ ਇੰਟਰਨੈਟ ਦੇ ਉੱਤੇ ਉਪਲਬਧ ਨੇ
ਜੋ ਉਸਦੇ ਜੀਵਨ ਦੇ ਇਸ ਘੱਟ ਚਰਚਿਤ ਪੱਖ ਦੀ ਪੁਸ਼ਟੀ ਕਰਨ ਵਾਲੇ ਅਹਿਮ ਸਰੋਤ ਮੰਨੇ ਜਾਂਦੇ ਹੈ। ਮਾਈਕਲ ਅਡਵਾਇਰ ਦੀ ਹੱਤਿਆ ਤੋਂ ਬਾਅਦ ਊਧਮ ਸਿੰਘ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਦੇ ਵਿਚ ਆ ਗਿਆ ਬਣਿਆ। ਬਰਤਾਨਵੀ ਅਖਬਾਰਾਂ ਨੇ ਇਸ ਘਟਨਾ ਨੂੰ ਆਪਣੇ ਰਾਜਨੀਤਿਕ ਨਜ਼ਰੀਏ ਤੋਂ ਪੇਸ਼ ਕੀਤਾ, ਜਦੋਂ ਕਿ ਹਿੰਦੁਸਤਾਨੀ ਅਖਬਾਰਾਂ ਨੇ ਇਸ ਨੂੰ ਜਲਿਆਂਵਾਲੇ ਬਾਗ ਦੇ ਬੇਦੋਸ਼ ਸ਼ਹੀਦਾਂ ਦੇ ਲਈ ਇਨਸਾਫ਼ ਦੀ ਪ੍ਰਤੀਕਾਤਮਕ ਜੜੀ ਕਾਰਵਾਈ ਦੇ ਵਜੋਂ ਦਰਸਾਇਆ ਸੀ। ਇਸ ਘਟਨਾ ਨੇ ਵਿਸ਼ਵ ਭਰ ਦਾ ਧਿਆਨ ਇਕ ਵਾਰ ਫਿਰ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਤੇ ਬਰਤਾਨਵੀ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਦੇ ਵੱਲ ਖਿੱਚ ਲਿਆ। ਉਨ੍ਹਾਂ ਦੀ ਗ੍ਰਿਫ਼ਤਾਰੀ, ਅਦਾਲਤੀ ਕਾਰਵਾਈ ਤੇ ਖਾਸ ਤੌਰ ਦੇ ਉੱਤੇ ਅਦਾਲਤ ਦੇ ਵਿਚ ਦਿੱਤੇ ਗਏ ਨਿਡਰ ਅਤੇ ਸਿਧਾਂਤਕ ਬਿਆਨਾਂ ਨੇ ਦੁਨੀਆਂ ਭਰ ਦੇ ਪਾਠਕਾਂ ਤੇ ਵਿਚਾਰਕਾਂ ਨੂੰ ਪ੍ਰਭਾਵਿਤ ਕਰ ਛੱਡਿਆ। ਉਨ੍ਹਾਂ ਦੇ ਇਤਿਹਾਸਕ ਬਿਆਨ ਅਖ਼ਬਾਰਾਂ ਤੇ ਰਸਾਲਿਆਂ ਦੇ ਰਾਹੀਂ ਸੰਸਾਰ ਦੇ ਅਨੇਕਾਂ ਦੇਸ਼ਾਂ ਤੱਕ ਪਹੁੰਚੇ ਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਅੰਤਰਰਾਸ਼ਟਰੀ ਪਛਾਣ ਤੇ ਹਮਦਰਦੀ ਪ੍ਰਾਪਤ ਹੋਈ। ਅੱਜ ਵੀ ਇਹ ਬਿਆਨ ਇਤਿਹਾਸ, ਰਾਜਨੀਤੀ ਤੇ ਪੱਤਰਕਾਰੀ ਦੇ ਵਿਦਿਆਰਥੀਆਂ ਦੇ ਲਈ ਮਹੱਤਵਪੂਰਨ ਦਸਤਾਵੇਜ਼ ਮੰਨੇ ਜਾਂਦੇ ਹੈ। ਪੱਤਰਕਾਰੀ ਦਾ ਮੂਲ ਉਦੇਸ਼ ਸੱਚ ਨੂੰ ਨਿਡਰਤਾ ਦੇ ਨਾਲ ਲੋਕਾਂ ਤੱਕ ਪਹੁੰਚਾਉਣਾ, ਜ਼ੁਲਮ ਨੂੰ ਜੜਾ ਬੇਨਕਾਬ ਕਰਨਾ, ਜਨਮਤ ਨੂੰ ਜਾਗਰੂਕ ਕਰਨਾ ਤੇ ਲੋਕਤੰਤਰੀ ਮੁੱਲਾਂ ਦੀ ਰੱਖਿਆ ਕਰਨਾ। ਇਸ ਸੰਦਰਭ ਦੇ ਵਿਚ ਸ਼ਹੀਦ ਊਧਮ ਸਿੰਘ ਦਾ ਜੀਵਨ ਪੱਤਰਕਾਰਾਂ ਤੇ ਸੰਚਾਰ ਮਾਧਿਅਮਾਂ ਦੇ ਨਾਲ ਜੁੜੇ ਹਰ ਵਿਅਕਤੀ ਦੇ ਲਈ ਵੀ ਪ੍ਰੇਰਨਾ ਸਰੋਤ ਰਿਹਾ ਤੇ ਹੈ ਵੀ। ਅੱਜ ਜਦੋਂ ਜਾਣਕਾਰੀ ਤੇ ਸੰਚਾਰ ਦੇ ਸਰੋਤ ਬੇਹੱਦ ਤੇਜ਼ੀ ਦੇ ਨਾਲ ਬਦਲ ਰਹੇ ਨੇ, ਡਿਜੀਟਲ ਮਾਧਿਅਮ ਦੇ ਰਾਹੀਂ ਸੂਚਨਾਵਾਂ ਪਲਾਂ ਦੇ ਵਿਚ ਸੰਸਾਰ ਭਰ ਦੇ ਵਿਚ ਫੈਲ ਜਾਂਦੀਆਂ ਨੇ, ਤਾਂ ਸ਼ਹੀਦ ਊਧਮ ਸਿੰਘ ਦਾ ਜੀਵਨ ਤੇ ਆਦਰਸ਼ ਹੋਰ ਵੀ ਵੱਧ ਪ੍ਰਸੰਗਿਕ ਹੋ ਜਾਂਦੇ ਨੇ, ਜੋ ਸਾਨੂੰ ਸੱਚ ਪ੍ਰਤੀ ਅਡੋਲ ਵਚਨਬੱਧਤਾ, ਸਮਾਜਿਕ ਜ਼ਿੰਮੇਵਾਰੀ, ਧਾਰਮਿਕ ਸਦਭਾਵਨਾ ਤੇ ਮਨੁੱਖੀ ਮਰਿਆਦਾ ਦੀ ਰੱਖਿਆ ਦਾ ਜਿਹੜਾ ਸੰਦੇਸ਼ ਦਿੰਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੇ ਦਿਹਾੜੇ ਦੇ ਉੱਤੇ। ਸ਼ਹੀਦ ਊਧਮ ਸਿੰਘ ਹੋਣਾ ਨੂੰ ਫਾਂਸੀ ਲੱਗੀ ਸੀ ਲੰਡਨ ਦੇ ਵਿਚ ਤੇ ਉਹਨਾਂ ਨੂੰ ਸਮਰਪਿਤ ਤੇ ਇਹਨੂੰ ਲਿਖਿਆ ਜੀ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਮੁਖੀ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਵੱਲੋਂ, ਤੇ ਇਹ ਤੁਹਾਡੇ ਨਾਲ ਸਾਂਝਾ ਕੀਤਾ ਹੈ, ਜਿਸ ਨੂੰ ਡਾਕਟਰ ਹਰਗੁਣਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਆਪਣੀ ਲਿਖਤ ਦੇ ਵਿਚ ਜਿਹੜਾ ਬਦਲਿਆ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੂ ਦਾ ਮੰਚ, ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ। ਤੇ ਲੋ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਅੱਗੇ ਲੈਂਦੇ ਹਾਂ ਦੋਸਤੋ, ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਵੇਗੀ। ਜੇ ਕਿਸੇ ਦਾ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਤੇ ਅੱਜ ਨਾਵਲ ਜਾਂ ਕਿਤਾਬ ਦੀ ਗੱਲ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ ਚਾਹਵਾਂਗਾ। ਉਹਨੂੰ ਵੱਖਰਾ ਕਰਕੇ ਮੈਂ ਜ਼ਰੂਰ ਚਾਹੇ ਰਿਕਾਰਡ ਕਰਕੇ ਪਾ ਦਾਂਗਾ ਜਾਂ ਫਿਰ ਇਸ ਹਫ਼ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਲਈ ਵੱਖਰਾ ਐਪੀਸੋਡ ਕਰ ਲਾਂਗੇ ਵਿੱਚ ਕਿਸੇ ਦਿਨ ਵੀ ਜੇ ਸਮਾਂ ਆਗਿਆ ਦੇਵੇਗਾ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਇੱਕ ਗੀਤ ਊਧਮ ਸਿੰਘ ਹੋਣਾ ਨੂੰ ਸਮਰਪਿਤ ਕਰਨ ਜਾ ਰਿਹਾ, ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਤੇ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਵਾਂਗਾ। ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਸਭ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਸ਼ੁਕਰੀਆ। ਚੰਗਾ ਲੱਗਦਾ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਤੱਕ ਸਾਂਝਾ ਕਰਦਿਆ ਕਰੋ ਦੋਸਤੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ ਤੇ ਮਿਲਦੇ ਹਾਂ ਫਿਰ ਸੋਮਵਾਰ ਨੂੰ, ਤੇ ਵੀਕਐਂਡ ਦੇ ਉੱਤੇ ਮਹਿਫਲ ਮਿੱਤਰਾਂ ਦੀ ਵਿੱਚ ਜ਼ਰੂਰ ਇੱਕ ਦੂਸਰੇ ਦੇ ਨਾਲ ਮੁਲਾਕਾਤ ਹੋਏਗੀ, ਸੁਣਾਂਗੇ ਤੇ ਕੁਝ ਸੁਣਾਵਾਂਗੇ ਤੇ ਹਾਸੇ ਆਪਾਂ ਇੱਕ ਦੂਜੇ ਨਾਲ ਖੰਡਾਵਾਂਗੇ। ਸਤਿ ਸ੍ਰੀ ਅਕਾਲ ਜੀ। ਸੱਚ ਅਤੇ ਸਾਫ਼ ਦੇ ਮਾਰਗ ਤੇ ਚਲਦਿਆਂ ਹੋਇਆਂ ਮੇਰੇ ਕਦਮ ਅਟੋਕ ਲੈ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਅੱਜ ਦੀ ਸ਼ੁਰੂਆਤ ਤੁਹਾਡੇ ਨਾਲ। ਵੀਰਵਾਰ ਵਾਲਾ ਦਿਨ ਹੈ ਤੇ 30 ਜੁਲਾਈ 2026 ਦਾ ਦਿਹਾੜਾ ਹੈ, ਜਿਸਦੇ ਵਿਚ ਅੱਜ ਦੇ ਵਿਚਾਰ ਤੋਂ ਲੈ ਕੇ ਦੇਸ਼ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਨਾਲ ਦੀ ਨਾਲ ਸਿਲਸਿਲਾ ਜਾਰੀ ਰਹੇਗਾ ਤੇ ਸਮਾਂ ਇਜਾਜ਼ਤ ਦੇਵੇਗਾ ਤਾਂ ਕੋਈ ਨਾ ਕੋਈ ਤੁਹਾਨੂੰ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ। ਸਟੂਡੀਓ ਦਾ ਨੰਬਰ +358 44 976 1962 ਹੈ ਤੇ ਲਾਈਨਾਂ ਕੁਝ ਹੀ ਪਲਾਂ ਤੱਕ ਤੁਹਾਡੇ ਲਈ ਖੋਲ ਦਿੱਤੀਆਂ ਜਾਣਗੀਆਂ। ਬਹੁਤ ਸਾਰੇ ਪੰਜਾਬ ਦੇ ਇਸ਼ੂ ਜਿਹੜੇ ਨੇ ਉਹ ਫਿਰ ਤੋਂ ਜਿਹੜੇ ਨੇ ਉੱਠਣ ਲੱਗੇ ਹੈ ਤੇ ਉਹਨਾਂ ਦੇ ਵੱਲ ਨੂੰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਤੇ ਨਾਲ ਦੀ ਨਾਲ ਹੋਰ ਸਾਰਾ ਸਿਲਸਿਲਾ ਚਲਾਵਾਂਗੇ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ ਜਿਹੜੇ ਆਪਣੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਦੁਪਹਿਰ ਦੇ ਸਮੇਂ ਦੇ ਮੁਤਾਬਕ 12:08 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:38 ਤੇ ਫਿਨਲੈਂਡ ਦੇ ਵਿੱਚ ਇਸ ਵਕਤ ਸ਼ਾਮ ਦੇ 7:08 ਘੜੀਆਂ ਦੇ ਉੱਤੇ ਸਮਾਂ ਹੈ। ਬਾਕੀ ਯੂਰਪੀਅਨ ਕੰਟਰੀਆਂ ਦੇ ਵਿੱਚ ਇਸੇ ਤਰ੍ਹਾਂ ਹੀ 6:08 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਦਾ ਸਮਾਂ ਜਿਹੜਾ ਦਰਸਾ ਰਹੀਆਂ ਨੇ ਘੜੀਆਂ। ਲੋ ਫਿਰ ਦੋਸਤੋ, ਦੋਸਤਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਪ੍ਰੋਗਰਾਮ, ਇਹੀ ਸਾਡੀ ਉਮੀਦ ਹੈ ਤੇ ਇਹੀ ਗੁਜ਼ਾਰਿਸ਼ ਹੈ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਜਿਹੜਾ ਪਹੁੰਚ ਰਿਹਾ ਹੋਵੇਗਾ। ਲੋ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 30 ਜੁਲਾਈ ਦਾ ਵਿਚਾਰ 2026 ਦਾ, ਕਹਿੰਦੇ ਨੇ ਕਿ ਕਿਸੇ ਦਾ ਗੁਲਾਮ ਰਹਿਣਾ ਸਭ ਤੋਂ ਵੱਡੀ ਕਾਇਰਤਾ ਹੈ ਤੇ ਅਣਖ ਵਾਲੇ ਸੂਰਮੇ ਕਦੇ ਗੁਲਾਮ ਨਹੀਂ ਰਹਿ ਸਕਦੇ ਨੇ। 30 ਜੁਲਾਈ 1836 ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਅਮਰੀਕਾ ਦੇ ਵਿੱਚ ਅੰਗਰੇਜ਼ੀ ਦਾ ਪਹਿਲਾ ਅਖਬਾਰ ਸ਼ੁਰੂ ਕੀਤਾ ਗਿਆ ਸੀ ਤੇ 1857 ਦੇ ਵਿੱਚ ਦੇਸ਼ ਭਗਤ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਮੇਜਰ ਸਪੈਂਸਰ ਦਾ ਜਿਹੜਾ ਕਤਲ ਕੀਤਾ ਗਿਆ ਸੀ। 1909 ਦੇ ਵਿੱਚ ਰਾਈਟ ਭਰਾਵਾਂ ਨੇ ਫੌਜ ਦੇ ਲਈ ਪਹਿਲਾ ਜਹਾਜ਼ ਬਣਾ ਲਿਆ। 1927 ਦੇ ਵਿੱਚ ਸ਼ਹੀਦ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਵਿੱਚ ਬਿਨਾਂ ਇਜਾਜ਼ਤ ਦੇ 2 ਰਿਵਾਲਵਰ, 1 ਪਿਸਤੌਲ ਤੇ ਗਦਰ ਦੀ ਗੂੰਜ ਦਾ ਜਿਹੜਾ ਪਰਚਾ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ 5 ਸਾਲ ਦੀ ਉਹਨੂੰ ਸਜ਼ਾ ਜਿਹੜੀ ਸੁਣਾਈ ਗਈ। 1930 ਦੇ ਵਿੱਚ ਪਹਿਲਾ ਵਿਸ਼ਵ ਫੁੱਟਬਾਲ ਕੱਪ ਦੱਖਣੀ ਅਫਰੀਕਾ ਦੇ ਦੇਸ਼ ਉਰਗਵੇ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀ, ਫੀਫਾ ਵਰਲਡ ਕੱਪ। 2012 ਦੇ ਵਿੱਚ ਭਾਰਤ ਦੇ ਵਿੱਚ ਪਾਵਰ ਗ੍ਰਿਡ ਫੇਲ ਹੋਣ ਦੇ ਕਾਰਨ 30 ਕਰੋੜ ਲੋਕ ਜਿਹੜੇ ਸਨ ਬਿਜਲੀ ਦੇ ਬਿਨਾਂ ਜਿਹੜਾ ਰਹੇ ਸਨ 2012 ਦੇ ਵਿੱਚ 30 ਕਰੋੜ ਲੋਕ। ਇਸੇ ਤਰ੍ਹਾਂ ਅੱਜ ਇੰਟਰਨੈਸ਼ਨਲ ਡੇ ਆਫ ਫਰੈਂਡਸ਼ਿਪ ਵੀ ਹੈ, ਜਿਸ ਦੇ ਵਿੱਚ UNO ਅਸੈਂਬਲੀ ਨੇ ਮਿੱਤਰਤਾ ਦਿਵਸ, ਦੋਸਤੀ ਦਾ ਦਿਵਸ ਜਿਹੜਾ 27 ਜੁਲਾਈ 2011 ਨੂੰ ਸ਼ੁਰੂ ਕੀਤਾ ਤੇ ਇਹ ਦਿਨ ਹਰ ਸਾਲ 30 ਜੁਲਾਈ ਨੂੰ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਸੀ, ਪਰ ਭਾਰਤ ਦੇ ਸਮੇਤ ਕੁਝ ਦੇਸ਼ਾਂ ਦੇ ਵਿੱਚ ਅਗਸਤ ਦੇ ਪਹਿਲੇ ਐਤਵਾਰ ਨੂੰ ਜਿਹੜਾ ਇਹ ਮਨਾਇਆ ਜਾਂਦਾ ਹੈ। ਗੱਲ ਕਰਦੇ ਹਾਂ ਇੱਕ ਐਸੇ ਖੂਹ ਦੀ ਜਿਸ ਦੇ ਵਿੱਚ ਬਹੁਤ ਕੁਝ ਵਾਪਰਿਆ, ਕਾਲਿਆਂ ਵਾਲਾ ਖੂਹ, ਸ਼ਹੀਦਾਂ ਵਾਲਾ ਖੂਹ, ਅਜਨਾਲਾ ਵੀ ਉਹਨੂੰ ਕਿਹਾ ਜਾਂਦਾ ਹੈ। 1857 ਦੇ ਗਦਰ ਦੇ ਸਮੇਂ 26 ਬੰਗਾਲ ਇਨਫੈਂਟਰੀ ਜਿਹੜੀ ਸੀ ਰੈਜੀਮੈਂਟ ਦੇ 500 ਫੌਜੀ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਦੇ ਕਤਲ ਦੇ ਮਗਰੋਂ ਲਾਹੌਰ ਸਥਿਤ ਮੀਆਂ ਮੀਰ ਛਾਉਣੀ ਦੇ ਵਿੱਚੋਂ ਅਗਲੇ ਦਿਨ ਬਗਾਵਤ ਕਰਕੇ ਰਾਵੀ ਦਰਿਆ ਪਾਰ ਕਰਕੇ ਅਜਨਾਲੇ ਲਾਗੇ ਪਹੁੰਚ ਗਏ ਤਾਂ ਅੰਗਰੇਜ਼ੀ ਫੌਜਾਂ ਨੇ ਪਿੰਡ ਢੱਡੀਆਂ ਤੇ ਸੌਫੀਆਂ ਲਾਗੇ ਜਿਹੜਾ ਸੀ ਘੇਰ ਲਿਆ ਉਹਨਾਂ ਨੂੰ। ਉਹਨਾਂ ਦੇ ਵਿੱਚੋਂ 218 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ 282 ਨੂੰ ਅੰਮ੍ਰਿਤਸਰ ਦੇ DC ਫਰੈਡਰਿਕ ਹੈਨਰੀ ਕਪੂਰ ਦੇ ਪ੍ਰੇਮਨਾਥ ਜਿਹੜਾ ਸੀ ਤਹਿਸੀਲਦਾਰ ਦੀ ਅਗਵਾਈ ਦੇ ਵਿੱਚ ਗ੍ਰਿਫ਼ਤਾਰ ਕਰਕੇ ਤਹਿਸੀਲ ਦੇ ਇੱਕ ਜੇਲ੍ਹ ਦੇ ਵਿੱਚ ਜਿਹੜਾ ਵਰਗਾ ਜਿਹੜਾ ਹੀ ਕਮਰੇ ਸਨ ਛੋਟੇ ਕਮਰੇ ਦੇ ਵਿੱਚ ਲਿਆ ਕੇ ਬੰਦ ਕਰ ਦਿੱਤਾ ਤੇ ਕੁਝ ਸਾਹ ਘੁੱਟਣ ਦੇ ਕਾਰਨ ਮਰ ਗਏ ਤੇ ਬਾਕੀਆਂ ਨੂੰ ਗੋਲੀਆਂ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਨੂੰ ਕਾਲਿਆਂ ਵਾਲਾ ਖੂਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਅੰਗਰੇਜ਼ ਭਾਰਤੀਆਂ ਨੂੰ ਕਾਲੇ ਕਹਿੰਦੇ ਸਨ ਤੇ ਖੋਜ ਕਰਤਾ ਸੁਰਿੰਦਰ ਕੌਛੜ ਉਹਨਾਂ ਨੇ ਫਰਵਰੀ 2014 ਨੂੰ ਲੋਕਾਂ ਦੀ ਮਦਦ ਦੇ ਨਾਲ ਖੂਹ ਦੀ ਖੁਦਾਈ ਕਰਕੇ ਉਸਦੇ ਵਿੱਚੋਂ ਅਸਥੀਆਂ ਤੇ ਹੋਰ ਨਿਸ਼ਾਨੀਆਂ ਕੱਢੀਆਂ ਸਨ ਤੇ ਅਸਥੀਆਂ ਜਿਹੜੀਆਂ ਸਨ ਨਿਸ਼ਾਨੀਆਂ ਸਨ
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਜਾਇਬ ਘਰ ਦੇ ਵਿਚ ਰੱਖੀਆਂ ਗਈਆਂ। ਹਰ ਸਾਲ 30 ਤੇ 31 ਜੁਲਾਈ ਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ ਦੇ ਵਿਚ ਕਾਲਿਆਂ ਵਿਖੇ ਜਿਹੜਾ ਮਾਝਾ ਵਿਰਾਸਤ ਟਰੱਸਟ ਦੇ ਵੱਲੋਂ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਭਾਰਤ ਦੇ ਵਿਚ ਦੋਹਰੀ ਨਾਗਰਿਕਤਾ ਦੀ ਕੋਈ ਵਿਵਸਥਾ ਨਹੀਂ ਹੈ, ਕਿਉਂਕਿ ਤੁਹਾਨੂੰ ਸਰੈਂਡਰ ਕਰਨੀ ਪੈਂਦੀ ਹੈ ਨਾਗਰਿਕਤਾ ਜੇਕਰ ਤੁਸੀਂ ਪੱਛਮੀ ਮੁਲਕਾਂ ਚ ਜਾਂ ਹੋਰ ਮੁਲਕਾਂ ਦੇ ਵਿਚ ਜਿਹੜੀ ਹੈ ਸਿਟੀਜ਼ਨਸ਼ਿਪ ਲੈਂਦੇ ਹੋ। ਇਸਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤ ਦੀ ਨਾਗਰਿਕਤਾ ਛੱਡਣੀ ਪਏਗੀ। OCI ਕਾਰਡ ਭਾਰਤੀ ਲੋਕਾਂ ਲਈ ਇੱਕ ਵਿਸ਼ੇਸ਼ ਕਿਸਮ ਦੀ ਸਹੂਲਤ ਦਾ ਨਾਮ ਹੈ ਜੋ ਵਿਦੇਸ਼ ਦੇ ਵਿਚ ਵਸ ਗਏ ਨੇ, ਉਥੋਂ ਦੀ ਨਾਗਰਿਕਤਾ ਨੂੰ ਲੈ ਚੁੱਕੇ ਨੇ ਤੇ ਉਹਨਾਂ ਨੂੰ OCI ਕਾਰਡ ਜਿਹੜਾ ਜਾਰੀ ਹੁੰਦਾ ਹੈ ਤੇ OCI ਦਾ ਜਿਹੜਾ ਅਰਥ ਹੈ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਭਾਰਤ ਦੀ ਨਾਗਰਿਕਤਾ ਛੱਡਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਦੇਸ਼ ਦੇ ਵਿਚ ਆਉਣ ਦੇ ਲਈ ਵੀਜ਼ਾ ਲੈਣਾ ਪੈਂਦਾ ਸੀ ਤੇ ਅਜਿਹੇ ਲੋਕਾਂ ਦੀ ਸਹੂਲਤ ਦੇ ਲਈ ਸਾਲ 2003 ਦੇ ਵਿਚ ਭਾਰਤ ਸਰਕਾਰ ਨੇ PIO ਕਾਰਡ ਜਿਹੜਾ ਸੀ ਉਹਦੀ ਵਿਵਸਥਾ ਕਰ ਦਿੱਤੀ। PIO ਦਾ ਜਿਹੜਾ ਅਰਥ ਹੈ ਭਾਰਤੀ ਮੂਲ ਦਾ ਵਿਅਕਤੀ। ਇਹ ਕਾਰਡ ਪਾਸਪੋਰਟ ਵਾਂਗ 10 ਸਾਲਾਂ ਦੇ ਲਈ ਜਾਰੀ ਕੀਤਾ ਜਾਂਦਾ ਸੀ। ਲੰਬੇ ਸਮੇਂ ਤੋਂ PIO ਜਿਹੜਾ ਕਾਰਡ ਹੈ OCI ਕਾਰਡ ਦੋਵੇਂ ਹੀ ਪ੍ਰਚਲਨ ਦੇ ਵਿਚ ਸਨ, ਪਰ 2015 ਦੇ ਵਿਚ PIO ਦੀ ਜਿਹੜੀ ਵਿਵਸਥਾ ਨੂੰ ਖਤਮ ਕਰ ਦਿੱਤਾ ਗਿਆ ਪਰ ਸਰਕਾਰ ਨੇ OCI ਕਾਰਡ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। OCI ਭਾਰਤ ਦੇ ਵਿਚ ਜੀਵਨ ਭਰ ਰਹਿਣ, ਕੰਮ ਕਰਨ ਅਤੇ ਹਰ ਤਰ੍ਹਾਂ ਦੇ ਆਰਥਿਕ ਲੈਣ ਦੇਣ ਦੇ ਕਰਨ ਦੇ ਇੱਕ ਤਰੀਕੇ ਦੀ ਇਜਾਜ਼ਤ ਦਿੰਦਾ ਹੈ। ਜਾਂ ਫਿਰ ਜੇ ਪੱਛਮੀ ਮੁਲਕਾਂ ਦੇ ਵਿਚ ਤੁਸੀਂ ਹੋਰ ਵੀ ਕਮਿਊਨਿਟੀਆਂ ਦੇ ਵਿਚ ਵਿਆਹ ਕਰਾਇਆ ਚਾਹੇ ਉਹ ਤੁਹਾਡੇ ਭਾਰਤੀ ਨਾਗਰਿਕਤਾ ਨਹੀਂ ਹੈ, ਪਰ ਜੇ ਜਿੱਦਾਂ ਕਿ ਮੇਰੇ ਕੋਲ ਭਾਰਤੀ ਨਾਗਰਿਕਤਾ ਹੈ ਚਾਹੇ ਮੇਰੇ ਬੱਚੇ ਇੱਥੇ ਜੰਮੇ ਪਲੇ ਨੇ ਵੱਡੇ ਹੋਏ ਨੇ ਤੇ ਉਸ ਆਧਾਰ ਦੇ ਉੱਤੇ ਕਿਉਂਕਿ ਉਹ ਮੇਰੇ ਫੈਮਿਲੀ ਮੈਂਬਰ ਨੇ ਬਲੱਡ ਰਿਲੇਸ਼ਨ ਨੇ ਤੇ ਉਹਨਾਂ ਨੂੰ ਵੀ ਉਹ OCI ਕਾਰਡ ਜਿਹੜੇ ਨੇ ਪ੍ਰਾਪਤ ਹੋ ਸਕਦੇ ਆ ਮਿਲ ਸਕਦੇ ਆ। OCI ਕਾਰਡ ਧਾਰਕ ਜਦੋਂ ਚਾਹੇ ਵੀਜ਼ੇ ਤੋਂ ਬਿਨਾਂ ਭਾਰਤ ਆ ਸਕਦਾ ਹੈ। OCI ਕਾਰਡ ਜ਼ਿੰਦਗੀ ਭਰ ਪ੍ਰਮਾਣਿਤ ਹੁੰਦਾ ਹੈ, ਇੱਕ ਆਈਡੈਂਟੀਫਿਕੇਸ਼ਨ ਕਹਿ ਲਓ। ਭਾਰਤੀ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਦੇ ਮੁਤਾਬਕ OCI ਕਾਰਡ ਧਾਰਕਾਂ ਨੂੰ ਭਾਰਤੀ ਨਾਗਰਿਕਾਂ ਵਾਂਗ ਸਾਰੇ ਅਧਿਕਾਰ ਦਿੰਦਾ ਹੈ, ਪਰ ਉਹ 4 ਚੀਜ਼ਾਂ ਨਹੀਂ ਕਰ ਸਕਦੇ। ਚੋਣ ਨਹੀਂ ਲੜ ਸਕਦੇ, ਵੋਟ ਨਹੀਂ ਪਾ ਸਕਦੇ, ਸਰਕਾਰੀ ਨੌਕਰੀ ਜਾਂ ਸੰਵਿਧਾਨਕ ਅਹੁਦੇ ਦੇ ਉੱਤੇ ਨਹੀਂ ਬੈਠ ਸਕਦੇ ਤੇ ਖੇਤੀਬਾੜੀ ਜ਼ਮੀਨ ਜਿਹੜੀ ਹੈ ਉਹ ਖਰੀਦ ਨਹੀਂ ਸਕਦੇ। ਇਸੇ ਤਰ੍ਹਾਂ ਦੋਸਤੋ SIR ਦੀ ਥੋੜੀ ਜਿਹੀ ਗੱਲ ਚਲੋ ਖਬਰਾਂ ਦੇ ਨਾਲ ਹੀ ਹੈ ਕਿ ਜੇਕਰ ਅਸੀਂ ਉਹ ਚਾਹੇ ਜਨਮ ਦੀ ਗੱਲ ਹੈ, ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਪਿਛਲੇ ਦਿਨਾਂ ਚ ਵਿਸਥਾਰ ਚ ਉਹ ਗੱਲ ਕੀਤੀ ਸੀ, ਚਾਹੇ ਉਹ ਡੈਥ ਸਰਟੀਫਿਕੇਟ ਹੈ ਤੇ ਚਾਹੇ ਉਹ ਤੁਹਾਡਾ ਜਨਮ ਸਰਟੀਫਿਕੇਟ ਹੈ। ਜੇ ਤੁਸੀਂ 1 ਸਾਲ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਨਹੀਂ ਕਰਾਉਂਦੇ, 2 ਸਾਲ ਤੋਂ ਉੱਪਰ ਦਾ ਵੀ ਸਮਾਂ ਨਿਕਲ ਜਾਂਦਾ ਹੈ ਤਾਂ ਫਿਰ ਉਹ ਕੋਰਟ ਦੇ ਰਾਹੀਂ ਪ੍ਰੋਸੈਸ ਦੇ ਵਿੱਚੋਂ ਨਿਕਲਣਾ ਪਵੇਗਾ, ਜਿਸ ਦੀ ਘੱਟੋ ਘੱਟ ਸਾਲ ਤੋਂ 2 ਸਾਲ ਵੀ ਜਿਹੜਾ ਲੱਗ ਸਕਦੇ ਨੇ। ਤੇ ਉਹ ਜੇਕਰ ਅਸੀਂ ਚਲੋ ਇੱਕ ਹਊਆ ਤਾਂ ਬਣਾਇਆ ਜਾ ਰਿਹਾ SIR ਦਾ, ਪਰ ਪਿਛਲੇ ਸਮੇਂ ਦੇ ਵਿੱਚ ਮੈਂ ਵੀ ਇਹ ਗੱਲ ਕੀਤੀ ਸੀ ਕਿ ਜੇ ਅਸੀਂ ਚੰਗੇ ਤਰੀਕੇ ਦੇ ਨਾਲ ਪੇਪਰ ਵਰਕ ਕਰਾਂਗੇ, ਰਜਿਸਟ੍ਰੇਸ਼ਨ ਕਰਵਾਵਾਂਗੇ ਆਪਣੇ ਜੰਮਣ ਦੀ ਮਰਨ ਦੀ, ਤੇ ਇਹ ਸਾਰੇ ਵਿਵਾਦ ਜਾਂ SIR ਦਾ ਮੁੱਦਾ ਚਲੋ ਇੱਕ ਸਿਆਸੀ ਪੱਖ ਵੀ ਹੈ ਉਹ ਉੱਠਦਾ ਹੈ ਚੱਲਦਾ ਹੈ, ਪਰ ਉਹਦੇ ਵਿੱਚ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਉਹ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰਦੇ, ਤਾਂ ਕਰਕੇ ਹੀ ਇਹ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ। ਜਿਵੇਂ ਕਿ 1947 ਜਦੋਂ ਦੇਸ਼ ਆਜ਼ਾਦ ਹੋਇਆ, ਉਸ ਤੋਂ ਪਹਿਲਾਂ ਦਾ ਡਾਟਾ ਦੇਖ ਲਈਏ, ਬਹੁਤ ਸਾਰੇ ਬਜ਼ੁਰਗਾਂ ਦੀਆਂ ਚਾਹੇ ਆਪਣੇ ਪੇਰੈਂਟਸ ਵੀ ਹੈਗੇ ਆ, ਉਹਨਾਂ ਨੂੰ ਜਦੋਂ ਆਪਾਂ ਪੁੱਛ ਲੈਂਦੇ ਹਾਂ ਤੁਹਾਡਾ ਡੇਟ ਆਫ ਬਰਥ ਕੀ ਹੈ, ਉਹ ਵੀ 2-2 ਡੇਟ ਆਫ ਬਰਥ ਦੱਸ ਦਿੰਦੇ ਆ ਕਿ ਕਾਗਜ਼ਾਂ ਦੇ ਵਿੱਚ ਆਹ ਹੈ ਤੇ ਅਸਲ ਮੇਰਾ ਆਹ ਹੈ। ਉਹ ਸਾਰੇ ਹੀ ਬਖੇੜੇ ਉਹਨਾਂ ਸਮਿਆਂ ਦੇ ਵੀ ਚੱਲ ਰਹੇ ਆ ਜਾਂ ਪਹਿਲਾਂ ਉਹ ਕਾਗਜ਼ੀ ਰਜਿਸਟ੍ਰੇਸ਼ਨਾਂ ਨਹੀਂ ਹੁੰਦੀਆਂ ਸੀ ਤੇ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਹੋਈਆਂ, ਪਰ ਅੱਜ ਸਮਾਂ ਡਿਜੀਟਲ ਹੋ ਚੁੱਕਿਆ ਤੇ ਅੱਜ ਤੁਰੰਤ ਹੀ ਜਿਹੜਾ ਹਰ ਚੀਜ਼, ਵੈਸੇ ਸਾਡੇ ਤਾਂ ਇਹਨਾਂ ਮੁਲਕਾਂ 'ਚ ਸਿਸਟਮ ਹੈ ਕਿ ਜਿਸ ਵੀ ਹੋਸਪਿਟਲ ਦੇ ਵਿੱਚ ਬੱਚਾ ਜੰਮਦਾ ਹੈ ਵੈਸੇ ਤਾਂ ਸਰਕਾਰੀ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਨੇ ਤੇ ਉੱਥੋਂ ਨਾਲ ਦੀ ਨਾਲ ਹੀ ਤੁਹਾਡੀ ਸਿਰਦਰਦੀ ਨਹੀਂ ਹੈ, ਆਪੇ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਆਪੇ ਕਾਰਡ ਬਣ ਕੇ ਆ ਜਾਂਦਾ, ਹਰ ਚੀਜ਼ਾਂ ਉੱਥੇ ਹੋ ਜਾਂਦੀਆਂ ਨੇ। ਉਹ ਨਾਲ ਦੀ ਨਾਲ ਉਹ ਮਹਿਕਮਾ ਜਿਹੜਾ ਜਾਂ ਹੋਸਪਿਟਲ ਹੈ ਉਹਦੀ ਹੀ ਜ਼ਿੰਮੇਵਾਰੀ ਜਿਹੜੀ ਹੋ ਜਾਂਦੀ ਹੈ ਉਹ ਕਰ ਦਿੰਦੇ ਨਾਲ ਨਾਲ ਸਾਰਾ ਕੁਝ ਹੀ, ਤੇ ਜੋ ਤੁਹਾਨੂੰ ਫੰਡਿੰਗ ਲੱਗਣੀ ਹੈ ਬੱਚੇ ਦੇ ਨਾਲ, ਹੋਰ ਸਾਰੀਆਂ ਚੀਜ਼ਾਂ ਨੇ, ਸੋਸ਼ਲ ਬੈਨੀਫਿਟ ਮਿਲਣੇ ਆ, ਉਹ ਵੀ ਨਾਲ ਨਾਲ ਅਪਲਾਈ ਕਰ ਦਿੰਦੇ ਆ। ਪਰ ਸਾਡੇ ਉੱਥੇ ਅਸੀਂ ਪੇਪਰ ਵਰਕ ਨਹੀਂ ਕਰਨਾ ਚਾਹੁੰਦੇ ਤੇ ਉਹਦੇ ਵਿੱਚ ਫਿਰ ਬਹਾਨੇ ਲੱਭਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤੇ ਉਹਨੂੰ ਫਿਰ ਸਿਆਸੀ ਮੁੱਦਾ ਵੀ ਬਣਾਉਂਦੇ ਹਾਂ ਤੇ ਸਿਆਸਤਦਾਨ ਜਿਹੜੇ ਫਿਰ ਉਹਨੂੰ ਉਛਾਲ ਉਛਾਲ ਕੇ ਉਹਦੇ ਤੋਂ ਫਾਇਦਾ ਵੀ ਲੈਂਦੇ ਆ। ਪਰ ਮੇਰੇ ਵਰਗੇ ਅਣਜਾਣ ਵਿਅਕਤੀ ਇਹਨਾਂ ਚੀਜ਼ਾਂ ਨੂੰ ਵਿੱਚ ਗੁੰਮਰਾਹ ਹੋ ਜਾਂਦੇ ਆ ਜੇ ਅਸੀਂ ਸ਼ੁਰੂ ਤੋਂ ਹੀ ਪੇਪਰ ਵਰਕ ਕਰੀਏ ਤੇ ਇਹਨਾਂ ਕਠਿਨਾਈਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ।
ਚਲੋ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ, ਜੋ ਹਾਲਾਤ ਨੇ ਦੁਨੀਆਦਾਰੀ ਦੇ, ਕਾਫੀ ਜਿਹੜਾ ਇੰਟਰਸਟਿੰਗ ਖਬਰਾਂ ਪੰਜਾਬ ਦੀਆਂ ਵੀ ਨੇ, ਫਿਰ ਤੋਂ ਜਿਹੜੀ ਆਵਾਜ਼ ਉੱਠਣ ਲੱਗੀ ਹੈ ਅੱਜ ਦੀਆਂ ਖਬਰਾਂ। ਜਥੇਦਾਰ ਸਾਹਿਬ ਨੂੰ ਜਿਹੜਾ ਕੱਲ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੰਜਾਬ ਸਰਕਾਰ ਨੇ ਪੱਤਰ ਆਪਣਾ ਜਵਾਬ ਦਿੱਤਾ ਸੀ, ਤੇ ਉਹਦੇ ਵਿੱਚ ਅੱਜ ਸਾਰਾ ਕੁਝ ਹੀ ਜਿਹੜਾ ਜਥੇਦਾਰ ਗੜਗੱਜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਹੀ ਉਧੇੜ ਕੇ ਰੱਖ ਦਿੱਤਾ ਹੈ। ਤੇ ਕੱਲ ਜਿਹੜਾ ਧਰਨਾ ਜਾਂ ਮਾਰਚ ਸੀਗਾ ਚੰਡੀਗੜ੍ਹ ਦੇ ਵਿੱਚ ਵਾਰਸ ਪੰਜਾਬ ਵਾਲਿਆਂ ਦਾ ਜਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ, ਉਹਦੇ ਵਿੱਚ ਇਆਲੀ ਹੁਣਾਂ ਦੇ ਉੱਤੇ ਜਾਂ ਵਾਰਸ ਪੰਜਾਬ ਉੱਤੇ ਪਰਚੇ ਹੋ ਗਏ ਨੇ, ਉਹਨਾਂ ਦੀ ਬਾਤ ਪਾਵਾਂਗੇ। ਕਸ਼ਮੀਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਰਿਹਾ ਕਿਉਂਕਿ ਉੱਥੇ ਹਫੜਾ ਦਫੜੀ ਮਚੀ ਹੋਈ ਹੈ, ਚੋਣਾਂ ਦਾ ਮਾਹੌਲ ਹੈ, ਤੇ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਨਿਊਯਾਰਕ ਟਾਈਮਸ ਜਿਹੜੀ ਹੈ ਉਹਦੇ ਤੱਕ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਭਾਰਤ ਨੇ ਬਿਆਨਬਾਜ਼ੀ ਕੀਤੀ ਹੈ ਕਿ ਪਾਕਿਸਤਾਨ ਦਾ ਕੋਈ ਵੀ ਕਸ਼ਮੀਰ ਨਹੀਂ ਹੈ, ਤੇ POK ਦਾ ਰੋਲਾ ਜਿਹੜਾ ਪੈਂਦਾ ਉਹ ਸਾਰਾ ਸਿਲਸਿਲਾ ਚੱਲ ਰਿਹਾ ਤੇ ਇੱਕ ਦੂਸਰੇ ਦੇ ਉੱਤੇ ਦੁਸ਼ਣਬਾਜ਼ੀ ਹੋ ਰਹੀ ਹੈ। ਰਸ਼ੀਆ ਨੇ ਆਪਣੀਆਂ ਏਜੰਸੀਆਂ ਜਿਹੜੀਆਂ ਨੇ ਚੌਕਸ ਕੀਤੀਆਂ ਨੇ ਕਿਉਂਕਿ ਟੈਲੀਗ੍ਰਾਮ ਦਾ ਰੋਲਾ ਰੱਪਾ ਜਾਂ ਗਲਤ ਹੱਥਾਂ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਜਿਹੜਾ ਉੱਥੇ ਦੀਆਂ ਏਜੰਸੀਆਂ ਨੇ ਜਿਹੜਾ ਉਹਨਾਂ ਦੇ CEO ਨੇ ਉਹਨਾਂ ਦੇ ਉੱਤੇ ਸਕੰਜਾ ਕੱਸਣ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਡੈਮਾਂ ਦੇ ਹਾਲਾਤ ਜਿਹੜੇ ਨੇ ਘਟਦੇ ਪਾਣੀ ਨੇ ਜਿਹੜੇ ਨੇ ਸਿਰਦਰਦੀ ਵਧਾ ਦੇਣੀ ਹੈ। ਅਜੇ ਅਸੀਂ ਬਹੁਤ ਉੱਛਲ ਰਹੇ ਹਾਂ, ਛਾਲਾਂ ਮਾਰਦੇ ਹਾਂ, ਪਰ ਜੋ ਬਰਸਾਤ ਦੇ ਜਾਂ ਮੌਨਸੂਨ ਦੇ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਅੱਜ ਡੇਟੇ ਜਿਹੜੇ ਨੇ ਉਹ ਨਸ਼ਰ ਹੋਏ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪਾਣੀ ਦੇ ਲਈ ਵੀ ਬੂੰਦ ਬੂੰਦ ਲਈ ਤਰਸ ਸਕਦਾ ਹੈ ਜੇਕਰ ਮੀਂਹ ਘੱਟ ਜਾਂ ਪੈਂਦੇ ਨੇ ਤੇ ਹਾਲਾਤ ਬੜੇ ਮਾੜੇ ਹੋ ਜਾਣਗੇ। ਇਸੇ ਤਰ੍ਹਾਂ ਹੀ ਵੱਡੇ ਪੱਧਰ ਦੇ ਉੱਤੇ ਕਰਜ਼ੇ ਦੀ 12ਵੇਂ ਨੰਬਰ ਦੇ ਉੱਤੇ ਪੰਜਾਬ ਜਿਹੜਾ ਆ ਗਿਆ ਕਰਜ਼ੇ ਦੇ ਵਿੱਚ, ਤੇ ਇਸੇ ਤਰ੍ਹਾਂ ਹੀ ਪੂਰੇ ਦੇਸ਼ ਦੇ ਵਿੱਚੋਂ। ਤੇ ਦੂਸਰੇ ਪਾਸੇ ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਦੀ ਫਿਰ ਤੋਂ ਦੁਹਾਈ ਦਿੱਤੀ ਹੈ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਹਾਈਕੋਰਟ ਦੀ ਸਖ਼ਤੀ ਹੋ ਗਈ ਹੈ। ਜਲੰਧਰ ਜਾਂ ਦੁਆਬੇ ਦੇ ਏਰੀਏ ਦੇ ਵਿੱਚ ਉਹਨਾਂ ਦੀ ਰਿਪੋਰਟ ਮੰਗ ਲਈ ਹੈ ਤੇ ਸਤਿਕਾਰ ਐਕਟ ਸੋਧਾਂ ਉੱਤੇ ਬਹਿਸ ਛਿੜ ਪਈ ਹੈ। ਪੰਜਾਬ ਦੇ ਵਸਦੇ ਜਿਹੜੇ ਨੇ ਵੱਧਦੇ ਕਰਜ਼ੇ ਦੇ ਉੱਤੇ ਚਿੰਤਾ ਬਣ ਰਹੀ ਹੈ। ਰੋਪੜ ਦੇ ਖੇਡ ਮੈਦਾਨ ਵਿਵਾਦ ਦੇ ਵਿੱਚ ਜਿਹੜੇ ਨੇ ਆਪਣੇ ਭੱਜੀ ਜੀ ਜੋ ਕਿ ਹੁਣ BJP ਦਾ ਸੰਗ ਕਰ ਰਹੇ ਨੇ, ਉਹਨਾਂ ਨੇ ਆਵਾਜ਼ ਚੁੱਕੀ ਹੈ ਜੇ ਹੋਰ ਕੋਈ ਨਈ ਸਰਕਾਰਾਂ ਨਹੀਂ ਕਰ ਸਕਦੀਆਂ ਮੈਦਾਨ ਨੂੰ ਦਰੁਸਤ, ਜਿਵੇਂ ਪੱਟ ਪਟਾਈ ਕੀਤੀ ਹੈ, ਤੇ ਉਹਨਾਂ ਨੇ ਆਪਣਾ ਕਦਮ ਵਧਾਇਆ ਅੱਗੇ ਸਾਂਝ ਪਾਉਣ ਦੇ ਲਈ ਕਿ ਅਸੀਂ ਕਰਾਵਾਂਗੇ। ਤਾਜ਼ਾ ਸਿਆਸੀ ਘਟਨਾਵਾਂ ਦੇ ਉੱਤੇ ਵੀ ਨਜ਼ਰ ਰਹੇਗੀ ਤੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਦੇ ਸਾਰੇ ਹਾਲਾਤਾਂ ਦਾ ਜਿਹੜਾ ਵੇਰਵਾ ਲਵਾਂਗੇ। ਕੈਨੇਡਾ ਦੇ ਵਿੱਚ ਜਗਮੀਤ ਸਿੰਘ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਾਈ ਗਈ ਹੈ ਤੇ ਅਮਰੀਕਾ ਦੇ ਵਿੱਚ ਵੀਜ਼ਾ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ। ਇਜ਼ਰਾਈਲ ਅਮਰੀਕਾ ਰੱਖਿਆ ਸਮਝੌਤੇ ਦਾ ਪ੍ਰਸਤਾਵ ਰੱਖ ਰਿਹਾ ਤੇ ਇਰਾਨ ਪਾਕਿਸਤਾਨ ਚੀਨ ਦੇ ਨਾਲ ਜੁੜੇ ਅੰਤਰਰਾਸ਼ਟਰੀ ਘਟਨਾਕ੍ਰਮ ਦੇ ਵਿੱਚ ਜਿਹੜਾ ਭਾਰਤ ਤੇ ਅਮਰੀਕਾ ਦੀਆਂ ਜਿਹੜੀਆਂ ਨੇ ਸ਼ੱਕੀ ਨਜ਼ਰਾਂ ਦੇ ਵਿੱਚ ਜਿਹੜਾ ਘੁਲ ਰਿਹਾ ਹੈ। ਲਓ ਫਿਰ ਅੱਜ ਦੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ। ਡੈਮਾਂ ਦੇ ਵਿੱਚ ਪਾਣੀ ਘਟਨਾ ਨਵੇਂ ਖਤਰੇ ਦੀ ਘੰਟੀ ਜਿਹੜੀ ਹੈ ਸਾਬਤ ਹੋ ਰਹੀ ਹੈ। ਮਾਲਵਾ ਦੇ ਵਿੱਚ ਮੀਂਹ ਦੀ ਭਾਰੀ ਜਿਹੜੀ ਕਮੀ ਦੇਖਣ ਨੂੰ ਮਿਲ ਰਹੀ ਹੈ। ਡੈਮਾਂ ਦੇ ਵਿੱਚ ਐਤਕੀ ਪਾਣੀ ਦਾ ਪੱਧਰ ਘਟਣਾ ਪੰਜਾਬ ਦੇ ਲਈ ਖਤਰੇ ਦੀ ਘੰਟੀ ਬਣ ਸਕਦਾ ਹੈ। ਅਗਲੇ ਮਹੀਨੇ ਮੀਂਹ ਨਾ ਪਏ ਤਾਂ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਦੇ ਵਿੱਚ ਤੇ ਅਸਲ ਦੇ ਵਿੱਚ ਪਏ ਮੀਂਹ ਦੇ ਵਿੱਚ ਵੱਡਾ ਜਿਹੜਾ ਖੱਪਾ ਪਿਆ ਹੈ। ਪਿਛਲੇ 20 ਸਾਲਾਂ ਦੀ ਔਸਤ ਦੇ ਨਾਲੋਂ ਐਤਕੀ ਹੁਣ ਤੱਕ ਘੱਟ ਮੀਂਹ ਪਏ ਨੇ। ਮੌਸਮ ਵਿਭਾਗ ਨੇ 15 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਕੋਈ ਵੀ ਪੇਸ਼ਨਗੋਈ ਨਹੀਂ ਕੀਤੀ ਹੈ। ਹਾਲਾਤ ਇੰਜ ਹੀ ਰਹੇ ਤਾਂ ਫਿਰ ਅਗਲੇ ਸਾਲ ਪਾਣੀ ਦੀ ਕਮੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੀ ਪੇਸ਼ਨਗੋਈ ਮੁਤਾਬਕ ਭਾਰਤ ਦੇ ਵਿੱਚ ਆਮ ਦੇ ਨਾਲੋਂ 8% ਘੱਟ ਮੀਂਹ ਪਿਆ। ਪੰਜਾਬ ਦੇ ਵਿੱਚ ਜੂਨ ਮਹੀਨੇ ਆਮ ਦੇ ਨਾਲੋਂ 46% ਘੱਟ ਮੀਂਹ ਪਿਆ। ਆਮ ਮੀਂਹ 54.5 ਮਿਲੀਮੀਟਰ ਦੇ ਜਿਹੜੇ ਮੁਕਾਬਲੇ ਜੂਨ ਮਹੀਨੇ ਦੇ ਵਿੱਚ 29.5 ਮਿਲੀਮੀਟਰ ਹੀ ਰਹਿ ਗਿਆ। ਜੁਲਾਈ ਮਹੀਨੇ ਦੇ ਵਿੱਚ ਅੱਜ ਤੱਕ ਆਮ ਦੇ ਨਾਲੋਂ 26% ਘੱਟ ਬਾਰਿਸ਼ ਹੋਈ ਹੈ। 150 ਮਿਲੀਮੀਟਰ ਦੇ ਮੁਕਾਬਲੇ ਜੁਲਾਈ ਦੇ ਵਿੱਚ 113.3 ਮਿਲੀਮੀਟਰ ਮੀਂਹ ਪਿਆ। ਸਰਦੀਆਂ ਦੇ ਮੌਸਮ ਦੇ ਵਿੱਚ ਪਹਾੜਾਂ ਦੇ ਬਰਫ਼ਬਾਰੀ ਵੀ ਐਤਕੀ ਘਟੀ ਹੈ। ਮੌਸਮ ਵਿਭਾਗ ਨੇ 20 ਤੋਂ 22 ਜੁਲਾਈ ਅਤੇ ਮਗਰੋਂ 28 ਤੋਂ 29 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਮੀਂਹ ਬਹੁਤ ਹੀ ਘੱਟ ਪਿਆ ਤੇ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਰਹਿ ਗਿਆ। ਪਿਛਲੇ ਸਾਲ ਪੰਜਾਬ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। ਹੜ੍ਹਾਂ ਦੇ ਬਾਵਜੂਦ ਐਤਕੀ ਡੈਮਾਂ ਦੇ ਵਿੱਚ ਪਾਣੀ ਦੀ ਵੱਡੀ ਕਮੀ ਰਹਿ ਰਹੀ ਹੈ।
ਭਾਖੜਾ ਡੈਮ ਦੇ ਵਿਚ ਅੱਜ ਪਾਣੀ ਦਾ ਪੱਧਰ ਜਿਹੜਾ ਸੀ 1597.2 ਫੁੱਟ ਹੈ, ਜੋ ਪਿਛਲੇ ਸਾਲ ਇਸ ਸਮੇਂ ਦੇ ਉੱਤੇ 1617.5 ਫੁੱਟ ਸੀ। ਇਸ ਡੈਮ ਦੀ 20 ਸਾਲ ਦੀ ਔਸਤ ਜਿਹੜੀ ਹੈ 1613.12 ਫੁੱਟ ਰਹੀ ਹੈ। ਇਸੇ ਤਰ੍ਹਾਂ ਪੌਂਗ ਡੈਮ ਦੇ ਵਿਚ ਪਾਣੀ ਦਾ ਪੱਧਰ ਅੱਜ 1333.87 ਫੁੱਟ ਹੈ, ਜਦੋਂ ਕਿ ਪਿਛਲੇ ਵਰੇ 1344.95 ਜਿਹੜਾ ਸੀਗਾ ਫੁੱਟ ਸੀ। ਰਣਜੀਤ ਸਾਗਰ ਡੈਮ ਦੀ 20 ਸਾਲ ਦੀ ਔਸਤ 1674.77 ਫੁੱਟ ਦੇ ਮੁਕਾਬਲੇ ਅੱਜ ਇਸ ਡੈਮ ਦੇ ਵਿਚ ਪਾਣੀ ਦਾ ਪੱਧਰ 1669.03 ਫੁੱਟ ਰਿਹਾ। ਪਿਛਲੇ ਸਾਲ ਇਹ ਪੱਧਰ ਜਿਹੜਾ ਸੀ 1664.27 ਫੁੱਟ ਸੀ। ਮੌਜੂਦਾ ਹਾਲਾਤਾਂ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਨੂੰ ਹੜ੍ਹ ਰੋਕੂ ਪ੍ਰਬੰਧਾਂ ਤੋਂ ਹਟ ਕੇ ਪਾਣੀ ਦੀ ਸਖ਼ਤ ਬਚਤ ਤੇ ਰਾਸ਼ਨਿੰਗ ਵੱਲ ਧਿਆਨ ਦੇਣਾ ਪੈ ਸਕਦਾ ਹੈ। ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੇ ਲਈ ਨਹਿਰਾਂ ਭਰ ਕੇ ਚਲਾ ਰਹੀ ਹੈ ਤੇ ਅਗਸਤ ਮਹੀਨਾ ਸੁੱਕਾ ਲੰਘ ਗਿਆ ਤਾਂ ਨਹਿਰੀ ਪਾਣੀ ਦੇ ਵਿਚ ਕਟੌਤੀ ਕੀਤੇ ਬਿਨਾਂ ਕੋਈ ਚਾਰਾ ਨਹੀਂ ਬਚਦਾ। ਪਾਣੀ ਦਾ ਪੱਧਰ ਘਟਣ ਦੇ ਕਾਰਨ ਬਿਜਲੀ ਜਿਹੜੀ ਹੈ ਪੈਦਾਵਾਰ ਦੇ ਉੱਤੇ ਵੀ ਅਸਰ ਪਏਗਾ ਤੇ ਇਸ ਵੇਲੇ ਭਾਖੜਾ ਡੈਮ ਦੇ ਵਿਚ ਸਮਰੱਥਾ ਦੇ ਮੁਕਾਬਲੇ ਸਿਰਫ 41% ਪਾਣੀ ਰਿਹਾ। ਭਾਖੜਾ ਡੈਮ ਦੇ ਵਿਚ ਪਿਛਲੇ ਸਮਿਆਂ ਦੇ ਦੌਰਾਨ 33% ਨਾਲ ਸਭ ਤੋਂ ਘੱਟ ਸਮਰੱਥਾ ਦੇ ਸਾਲ 2021 ਦੇ ਵਿਚ ਰਹੀ ਹੈ। ਪੌਂਗ ਡੈਮ ਦੇ ਵਿਚ ਇਸ ਵੇਲੇ ਸਮਰੱਥਾ ਦੇ ਮੁਕਾਬਲੇ 40% ਜਿਹੜਾ ਪਾਣੀ ਹੈ ਤੇ ਰਣਜੀਤ ਸਾਗਰ ਡੈਮ ਦੀ ਸਥਿਤੀ ਥੋੜੀ ਚੰਗੀ ਹੈ, ਜਿੱਥੇ ਸਮਰੱਥਾ ਦਾ 40% ਪਾਣੀ ਹੈ। ਅਜਿਹੇ ਹਾਲਾਤਾਂ ਦੇ ਵਿਚ ਹੁਣ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿਚ ਅਗਸਤ ਦੇ ਦੌਰਾਨ ਪੈਣ ਵਾਲੇ ਮੀਂਹ ਦੇ ਉੱਤੇ ਨਜ਼ਰ ਜਿਹੜੀ ਰਹੇਗੀ। ਇਹਦੇ ਨਾਲ ਚਲੋ ਪੰਜਾਬ ਸਰਕਾਰ ਵੀ ਬਚ ਗਈ ਹੈ, ਜੋ ਕਹਿੰਦੇ ਕਹਿਣਗੇ ਭਾਈ ਅਸੀਂ ਪੂਰੇ ਬੰਦੋਬਸਤ ਕੀਤੇ ਹੈ, ਪਰ ਉੱਪਰ ਵਾਲਾ ਜਿਹੜਾ ਹੈ ਉਹ ਦਇਆਦਾਰ ਹੋ ਗਿਆ। ਦੇਖਦੇ ਹਾਂ ਕੀ ਕੁਝ ਬਣਦਾ ਹੈ ਤੇ ਇਹਨਾਂ ਨੂੰ ਬਹਾਨਾ ਮਿਲ ਜਾਣਾ ਕਿ ਅਸੀਂ ਪੁਖਤਾ ਪ੍ਰਬੰਧ ਕਰ ਦਿੱਤੇ ਸੀ ਭਾਈ, ਜਿਹੜੇ ਪਿਛਲੇ ਸਮਿਆਂ ਦੇ ਵਿਚ ਖਮਿਆਜੇ ਭੁਗਤਣੇ ਪਏ ਆ ਅਸੀਂ ਨਹੀਂ ਚਾਹੁੰਦੇ ਸੀ ਤੇ ਇਹਨਾਂ ਦੀ ਬੱਲੇ ਬੱਲੇ ਫਿਰ ਹੋ ਜਾਣੀ ਹੈ। ਅਸਲ ਮਕਸਦ ਪਿੱਛੇ ਹੈ ਇਹਦਾ ਮਤਲਬ ਕਿ ਬਰਸਾਤ ਇਸ ਵਾਰੀ ਬਹੁਤ ਘੱਟ ਪੈ ਰਹੀ ਹੈ। ਦੂਸਰੇ ਪਾਸੇ ਸਫਾਈ ਸੇਵਕਾਂ ਦੇ ਵੱਲੋਂ ਪੰਜਾਬ ਬੰਦ ਤੇ ਅੱਜ ਤਨਖਾਹਾਂ ਵਧਾਉਣ ਦੇ ਉੱਤੇ ਪੱਕੇ ਕਰਨ ਦੀ ਸਰਕਾਰੀ ਪੇਸ਼ਕਸ਼ ਰੱਦ ਕਰਤੀ ਹੈ। ਸਫਾਈ ਕਰਮਚਾਰੀ ਯੂਨੀਅਨਾਂ ਦੇ ਜਿਹੜੇ ਜਨਰਲ ਸਕੱਤਰ ਰਮੇਸ਼ ਗਿਆ ਚੰਦ ਹੁਣਾਂ ਨੇ ਕਿਹਾ ਕਿ 40,000 ਰੁਪਏ ਮਾਸਿਕ ਤਨਖਾਹ ਦੀ ਮੰਗ ਕੀਤੀ ਹੈ ਤੇ ਸਰਕਾਰ ਦੇ ਵੱਲੋਂ ਕੀਤੀ ਪੇਸ਼ਕਸ਼ ਰੱਦ ਕਰ ਦਿੱਤੀ ਗਈ। ਉਨ੍ਹਾਂ ਤਰਕ ਦਿੱਤਾ ਕਿ ਸਰਕਾਰ ਦੇ ਵੱਲੋਂ ਐਲਾਨੀ ਤਨਖਾਹ 20,500 ਰੁਪਏ ਚ ਕਟੌਤੀਆਂ ਕਰਨ ਮਗਰੋਂ ਮੁਲਾਜ਼ਮਾਂ ਦੇ ਜਿਹੜੇ ਨੇ ਪੱਲੇ 16,000 ਰੁਪਏ ਰਾਸ਼ੀ ਹੀ ਪਵੇਗੀ ਤੇ ਉਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਨਿਰਧਾਰਿਤ ਕੀਤੀ 45 ਸਾਲਾਂ ਦੀ ਜਿਹੜੀ ਹੈ ਉਮਰ ਸੀਮਾ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਕੀਤਾ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਤੇ 167 ਦੇ ਵਿਚੋਂ 150 ਸ਼ਹਿਰੀ ਸੰਸਥਾਵਾਂ ਨੂੰ ਬੰਦ ਦਾ ਸੱਦਾ ਅਮਲ ਦੇ ਵਿਚ ਆਵੇਗਾ। ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਸਲਾਹਕਾਰ ਕੁਲਦੀਪ ਸਿੰਘ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇਸੇ ਵੇਲੇ ਜਿਹੜਾ ਕੁੱਲ 30,000 ਮੁਲਾਜ਼ਮਾਂ ਵਿਚੋਂ ਕਰੀਬ 15% ਮੁਲਾਜ਼ਮ 45 ਸਾਲ ਦੀ ਉਮਰ ਪਾਰ ਕਰ ਚੁੱਕੇ ਨੇ ਤੇ ਬਹੁਤੇ ਮੁਲਾਜ਼ਮ ਨੇ ਤਾਂ 4-5 ਸਾਲ ਪਹਿਲਾਂ ਹੀ ਠੇਕੇ ਦੇ ਉੱਤੇ ਭਰਤੀ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕਰਨ ਦੀ ਲਗਾਈ ਉਮਰ ਸੀਮਾ ਦੀ ਸ਼ਰਤ ਦੇ ਵਿਚ ਢਿੱਲ ਦੇਵੇ ਤੇ ਪੰਜਾਬ ਸਰਕਾਰ ਨੇ 3 ਸਾਲ ਤੋਂ ਆਊਟਸੋਰਸ ਦੇ ਉੱਤੇ ਕੰਮ ਕਰ ਰਹੇ ਕਾਮਿਆਂ ਨੂੰ ਸਿੱਧਾ ਠੇਕੇ ਦੇ ਅਧੀਨ ਲਿਆਉਣ ਦਾ ਜਿਹੜਾ ਫੈਸਲਾ ਕੀਤਾ ਹੈ। ਦੂਸਰੇ ਪਾਸੇ ਹਾਈ ਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਦੇ ਵਿਚ ਕਥਿਤ ਗੈਰ ਕਾਨੂੰਨੀ ਮਾਈਨਿੰਗ ਦੇ ਬਾਰੇ ਰਿਪੋਰਟ ਮੰਗ ਲਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਦੇ ਉੱਤੇ ਪੰਜਾਬ ਰਾਜ ਤੋਂ ਸਥਿਤੀ ਰਿਪੋਰਟ ਜਿਹੜੀ ਮੰਗੀ ਹੈ ਤੇ ਨਾਲ ਹੀ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਨੇ ਕਿ ਜੇਕਰ ਖੇਤਰ ਦੇ ਵਿਚ ਕੋਈ ਵੀ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ। ਇਹ ਨਿਰਦੇਸ਼ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸੰਦੀਪ ਸਿੰਘ ਵੱਲੋਂ ਦਾਇਰ ਲੋਕ ਹਿੱਤ ਪਟੀਸ਼ਨ PIL ਦੀ ਸੁਣਵਾਈ ਦੇ ਦੌਰਾਨ ਦਿੱਤੇ ਨੇ। ਪਟੀਸ਼ਨ ਦੇ ਵਿਚ ਉਠਾਈ ਗਈ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਬੈਂਚ ਨੇ ਦਰਜ ਕੀਤਾ ਕਿ ਰਿੱਟ ਪਟੀਸ਼ਨ ਦੇ ਵਿਚ ਪ੍ਰਾਰਥਨਾ ਜਲੰਧਰ, ਮੋਗਾ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਵਿਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਦੇ ਸੰਬੰਧ ਦੇ ਵਿਚ ਹੈ। ਇਸ ਤੋਂ ਬਾਅਦ ਅਦਾਲਤ ਨੇ ਰਾਜ ਨੂੰ ਹੁਕਮ ਦਿੱਤਾ ਕਿ ਉਹ ਅਗਲੀ ਸੁਣਵਾਈ ਤੋਂ ਪਹਿਲਾਂ ਆਪਣਾ ਜਵਾਬ ਰਿਕਾਰਡ ਦੇ ਵਿਚ ਪੇਸ਼ ਕਰੇ ਤੇ ਟਿੱਪਣੀ ਕੀਤੀ ਕਿ ਰਾਜ ਦੇ ਵਕੀਲ ਦੇ ਵੱਲੋਂ ਇਸ ਸੰਬੰਧ ਦੇ ਵਿਚ ਇਕ ਸਥਿਤੀ ਰਿਪੋਰਟ ਦਾਇਰ ਕੀਤੀ ਜਾਵੇ। ਬੈਂਚ ਨੇ ਖਣਿਜਾਂ ਦੀ ਕਿਸੇ ਵੀ ਚੱਲ ਰਹੀ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਦੇ ਉਦੇਸ਼ ਦੇ ਨਾਲ ਤੁਰੰਤ ਨਿਰਦੇਸ਼ ਵੀ ਜਾਰੀ ਕੀਤੇ ਹੈ।
ਕਾਨੂੰਨ ਨੂੰ ਲਾਗੂ ਕਰਨ ਦੇ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਜੇ ਖੇਤਰ ਦੇ ਵਿਚ ਕੋਈ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਸੰਬੰਧਤ ਅਧਿਕਾਰੀ ਅਜਿਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਆਪਣੇ ਅਧਿਕਾਰ ਖੇਤਰ ਦੇ ਵਿਚ ਉਪਲਬਧ ਸਾਰੇ ਕਦਮ ਚੁੱਕਣਗੇ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਦੇ ਲਈ ਜਿਹੜਾ ਤਫਸੀਲ ਕੀਤੀ ਗਈ ਹੈ ਜਿਸ ਤੱਕ ਰਾਜ ਤੋਂ PIL ਦੇ ਵਿਚ ਉਠਾਏ ਗਏ ਦੋਸ਼ਾਂ ਦੇ ਉੱਤੇ ਆਪਣੀ ਸਥਿਤੀ ਰਿਪੋਰਟ ਦੇ ਵਿਚ ਦਾਇਰ ਕਰਨ ਦੀ ਉਮੀਦ ਜਤਾਈ ਗਈ ਹੈ। ਇਸੇ ਤਰ੍ਹਾਂ ਕੱਲ ਦਾ ਜਿਹੜਾ ਮਾਰਚ ਸੀਗਾ ਚੰਡੀਗੜ੍ਹ ਦਾ ਵਾਰਸ ਪੰਜਾਬ ਦੇ ਵੱਲੋਂ ਬੰਦੀ ਸਿੰਘਾਂ ਤੇ ਅੰਮ੍ਰਿਤਪਾਲ ਦੇ ਜਿਹੜਾ ਹੱਕ ਦੇ ਵਿਚ ਉਹਦੇ ਵਿਚ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਐਲੀ ਤੇ 14 ਹੋਰਨਾਂ ਵਿਰੁੱਧ ਜਿਹੜਾ ਚੰਡੀਗੜ੍ਹ ਦੇ ਵਿਚ ਕੇਸ ਦਰਜ ਹੋ ਗਿਆ। ਝੜਪ ਦੇ ਦੌਰਾਨ ਕਈ ਅਧਿਕਾਰੀ ਜ਼ਖਮੀ ਹੋਏ ਹੈ, ਪੁਲਿਸ ਨੇ ਦਾਅਵਾ ਕੀਤਾ। ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ 14 ਹੋਰਨਾਂ ਦੇ ਵਿਰੁੱਧ ਪੁਲਿਸ ਦੇ ਨਾਲ ਝੜਪ ਕਰਨ ਦੇ ਮਾਮਲੇ 'ਚ FIR ਦਰਜ ਕਰ ਲਈ ਹੈ। ਦਾਖਾ ਤੋਂ ਅਕਾਲੀ ਦਲ ਦੀ ਟਿਕਟ ਦੇ ਉੱਤੇ ਵਿਧਾਇਕ ਇਆਲੀ ਤੋਂ ਇਲਾਵਾ ਪੁਲਿਸ ਨੇ FIR ਦੇ ਵਿਚ 14 ਹੋਰਾਂ ਦਾ ਨਾਮ ਦਰਜ ਕੀਤਾ ਹੈ, ਜਿਨ੍ਹਾਂ ਦੇ ਵਿਚ ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਪਰਮਜੀਤ ਸਿੰਘ ਜੌਲ, ਚਮਕੌਰ ਸਿੰਘ ਧੁੰਨ ਤੇ ਇਮਾਨ ਸਿੰਘ ਖਾਰਾ ਸ਼ਾਮਲ ਨੇ। ਅਕਾਲੀ ਦਲ ਵਾਰਸ ਪੰਜਾਬ ਦੇ ਸਮਰਥਕਾਂ ਨੇ ਜੇਲ੍ਹ ਦੇ ਵਿਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਕੱਢਿਆ ਸੀ। FIR ਦੇ ਅਨੁਸਾਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਾਰ ਵਾਰ ਸੂਚਿਤ ਕੀਤਾ ਸੀ ਕਿ BNSS ਦੀ ਜਿਹੜੀ ਧਾਰਾ 163 ਦੇ ਤਹਿਤ ਪਾਬੰਦੀਸ਼ੁਦਾ ਹੁਕਮ ਲਾਗੂ ਨੇ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਪ੍ਰਵਾਨਗੀ ਜਿਹੜੀ ਹੈ ਲੈ ਕੇ ਆਪਣਾ ਪ੍ਰਦਰਸ਼ਨ ਸੈਕਟਰ 25 ਦੇ ਨਿਰਧਾਰਿਤ ਰੈਲੀ ਗਰਾਊਂਡ ਵਿਚ ਤਬਦੀਲ ਕਰਨ। FIR ਦੇ ਵਿਚ ਦਾਅਵਾ ਕੀਤਾ ਗਿਆ ਕਿ ਕੁਝ ਪਾਰਟੀ ਆਗੂਆਂ ਵੱਲੋਂ ਸਮਰਥਕਾਂ ਨੂੰ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹਦਾਇਤ ਦੇਣ ਤੋਂ ਬਾਅਦ ਤਲਵਾਰਾਂ ਤੇ ਹੋਰ ਰਵਾਇਤੀ ਹਥਿਆਰਾਂ ਦੇ ਨਾਲ ਲੈਸ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਪੁਲਿਸ ਬੈਰੀਕੇਡਾਂ ਦੇ ਵੱਲ ਧਾਵਾ ਜਿਹੜਾ ਬੋਲ ਦਿੱਤਾ। ਇਸ ਤੋਂ ਇਲਾਵਾ ਕੁਝ ਪ੍ਰਦਰਸ਼ਨਕਾਰੀਆਂ ਨੇ ਪਾਣੀ ਦੀ ਬੁਛਾੜ ਵਾਲੇ ਵਾਹਨ ਵਾਟਰ ਕੈਨਨ ਤੇ ਚੜ ਕੇ ਇਸ ਦੀ ਨਲਕੀ ਹੈ ਯਾਨੀ ਕਿ ਨੋਜ਼ਲ ਨੂੰ ਨੁਕਸਾਨ ਪਹੁੰਚਾਇਆ। FIR ਦੇ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਵਾਹਨ ਦੇ ਡਰਾਈਵਰ ਦੇ ਨਾਲ ਵੀ ਕੁੱਟਮਾਰ ਕੀਤੀ ਹੈ ਤੇ ਪੁਲਿਸ ਨੇ BNS ਦੀ ਧਾਰਾ 121(1), 132 ਅਤੇ 223 ਤਹਿਤ ਜਿਹੜਾ ਇਹ ਕੇਸ ਦਰਜ ਕੀਤਾ ਹੈ। ਦੂਸਰੇ ਪਾਸੇ ਅਕਾਲ ਤਖ਼ਤ ਸਾਹਿਬ ਨੂੰ ਪੁੱਜਿਆ ਜਿਹੜਾ ਸਰਕਾਰ ਦੇ ਵੱਲੋਂ ਪੱਤਰ ਸਤਿਕਾਰ ਐਕਟ ਦੇ ਜਿਹੜਾ ਸੀਗਾ ਬੇਅਦਬੀ ਮਾਮਲਿਆਂ ਦੇ ਵਿਚ ਉਹਦੇ ਵਿਚ ਜਿਹੜਾ ਅੱਜ ਜਥੇਦਾਰ ਗੜਗੱਜ ਸਾਹਿਬ ਨੇ ਭੇਦ ਖੋਲ ਦਿੱਤੇ ਹੈ। ਸਤਿਕਾਰ ਐਕਟ ਸੋਧਾ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਦਾ ਜਵਾਬ ਮਨਜੂਰ ਨਹੀਂ ਹੈ, ਜਥੇਦਾਰ ਗੜਗੱਜ ਹੋਣਾ ਨੇ ਅੱਜ ਕਿਹਾ ਤੇ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਜਿਹੜਾ ਨਹੀਂ ਦਰਸਾਉਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਵਿਚ ਪ੍ਰਸਤਾਵਿਤ ਸੋਧਾਂ ਦੇ ਉੱਤੇ ਸਰਕਾਰ ਦੇ ਜਵਾਬ ਨੂੰ ਅਸੰਤੁਸ਼ਟੀਜਨਕ ਜਿਹੜਾ ਕਰਾਰ ਦਿੱਤਾ ਹੈ ਕਿ ਸਾਨੂੰ ਸੰਤੁਸ਼ਟੀ ਨਹੀਂ ਹੈ। ਉਨ੍ਹਾਂ ਕਿਹਾ ਕਿ 29 ਜੂਨ ਨੂੰ ਜਦੋਂ ਪੰਜਾਬ ਵਿਧਾਨ ਸਭਾ ਦੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਏ ਸਨ ਤਾਂ ਉਨ੍ਹਾਂ ਨੇ ਇਤਰਾਜ਼ਯੋਗ ਮੱਦਾਂ ਹਟਾਉਣ ਦੇ ਲਈ ਜੋ ਸਹਿਮਤੀ ਦਿੱਤੀ ਸੀ ਇਹ ਜਵਾਬ ਉਸਦੇ ਮੁਤਾਬਕ ਨਹੀਂ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸੁਝਾਵਾਂ ਦੇ ਉੱਤੇ ਪੰਜਾਬ ਸਰਕਾਰ ਦੇ ਜਵਾਬ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਰਕਾਰ ਸਿੱਖਾਂ ਦੀ ਸਰਵਉੱਚ ਸੰਸਥਾ ਅਤੇ ਸਿੱਖ ਭਾਵਨਾਵਾਂ ਦੇ ਅਨੁਸਾਰ ਕਾਨੂੰਨ ਦੇ ਵਿਚ ਸੋਧ ਕਰਨ ਦੇ ਲਈ ਤਿਆਰ ਨਹੀਂ ਹੈ। ਨਾਲ ਉਨ੍ਹਾਂ ਕਿਹਾ ਕਿ ਇਹ ਜਵਾਬ 29 ਜੂਨ ਨੂੰ ਹੋਈ ਸਹਿਮਤੀ ਨੂੰ ਨਹੀਂ ਦਰਸਾਉਂਦਾ। ਉਸ ਦਿਨ ਸਿੱਖ ਵਿਧਾਇਕ ਅਤੇ ਕੈਬਨਿਟ ਮੰਤਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ ਤੇ ਭਰੋਸਾ ਦਿੱਤਾ ਸੀ ਕਿ ਪ੍ਰਸਤਾਵਿਤ ਸੋਧਾਂ ਨੂੰ ਪ੍ਰਵਾਨ ਕਰਦੇ ਹੋਏ ਕਾਨੂੰਨ ਦੇ ਵਿਚ ਸੋਧ ਕਰਵਾਈ ਜਾਵੇਗੀ। ਜਥੇਦਾਰ ਦੇ ਅਨੁਸਾਰ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੇਸ਼ ਕੀਤੇ ਗਏ ਇਤਰਾਜ਼ਾਂ ਤੇ ਸਿਫਾਰਿਸ਼ਾਂ ਦੇ ਵਿਚੋਂ ਸਿਰਫ 10% ਹੀ ਸਵੀਕਾਰ ਕੀਤੇ ਸਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੇ ਵਿਚ ਸਰਕਾਰ ਦਾ ਜਵਾਬ ਤਸੱਲੀ ਬਖਸ਼ ਨਹੀਂ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਨੇ ਸੋਧਾਂ ਦੇ ਮਾਮਲੇ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਨਾਲ ਤਾਲਮੇਲ ਵੀ ਨਹੀਂ ਕੀਤਾ, ਕੋਈ ਸੰਪਰਕ ਨਹੀਂ ਕੀਤਾ, ਆਪ ਹੁਦਰੇ ਹੀ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ, ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਪੰਜਾਬ ਦੇ ਗ੍ਰਹਿ ਵਿਭਾਗ ਨੇ ਬੁੱਧਵਾਰ ਨੂੰ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਤੇ DC ਅੰਮ੍ਰਿਤਸਰ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ 24 ਪੰਨਿਆਂ ਦਾ ਜਿਹੜਾ ਸੀ ਜਵਾਬ ਸੌਂਪਿਆ। ਜਵਾਬ ਦੇ ਵਿਚ ਤਖ਼ਤ ਦੇ ਵੱਲੋਂ ਐਕਟ ਦੇ ਉੱਤੇ ਉਠਾਏ ਗਏ 12 ਇਤਰਾਜ਼ਾਂ ਤੇ ਸੁਝਾਵਾਂ ਨੂੰ ਸੰਬੋਧਿਤ ਕੀਤਾ ਗਿਆ। ਮੁੱਖ ਨੁਕਤਿਆਂ ਦੇ ਵਿਚੋਂ ਸਰਕਾਰ ਨੇ ਕਾਨੂੰਨ ਦੇ ਵਿਚੋਂ ਵਿਵਾਦਪੂਰਨ ਜਿਹੜੇ ਨੇ ਸ਼ਬਦ ਕਸਟੋਡੀਅਨ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੀ ਬਜਾਏ ਐਕਟ ਦੇ ਹਵਾਲੇ ਦੇ ਨਾਲ ਇਕ ਵਿਸਤ੍ਰਿਤ ਨੋਟ ਰਾਹੀਂ ਇਸ ਨੂੰ ਸ਼ਾਮਲ ਕਰਨ ਨੂੰ ਜਾਇਜ਼ ਠਹਿਰਾਇਆ।
ਜਥੇਦਾਰ ਗਰਗਜ ਸਾਹਿਬ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਭੇਜੇ ਗਏ ਜਵਾਬ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਮਾਮਲੇ ਦੇ ਵਿਚ ਕਾਨੂੰਨ ਦੇ ਉੱਤੇ ਚਰਚਾ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੱਲਬਾਤ ਦੇ ਲਈ ਰਾਹ ਖੁੱਲ੍ਹਾ ਹੈ ਤੇ ਉਨ੍ਹਾਂ ਇਸ ਮੁੱਦੇ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਇੱਕ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ। ਇਸ ਕਮੇਟੀ ਦੇ ਵਿਚ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ, ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣਾ ਦੇ ਪ੍ਰੋਫੈਸਰ ਜਗਮੋਹਨ ਸਿੰਘ ਤੇ SGPC ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਜੋ ਕੋਆਰਡੀਨੇਟਰ ਦੇ ਵਜੋਂ ਸੇਵਾ ਨਿਭਾਉਣਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵਿਧਾਨ ਸਭਾ ਦੇ ਇਜਲਾਸ ਦੇ ਵਿਚ ਸ਼ਾਮਲ ਹੋਣ ਸੰਬੰਧੀ ਮਾਰਗ ਦਰਸ਼ਨ ਦੇ ਲਈ ਕੀਤੀ ਗਈ ਅਪੀਲ ਸੰਬੰਧੀ ਇਕ ਸਵਾਲ ਦੇ ਜਵਾਬ ਦੇ ਵਿਚ ਜਥੇਦਾਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਚ ਸ਼ਾਮਲ ਹੋਣ ਵਾਲੇ ਸਿੱਖ ਵਿਧਾਇਕਾਂ ਨੂੰ ਆਪਣੀ ਗੱਲਬਾਤ ਸਪੀਕਰ ਤੱਕ ਸੀਮਤ ਰੱਖਣੀ ਚਾਹੀਦੀ ਹੈ, ਨਾ ਕਿ CM ਤੱਕ। ਸਿਰਫ ਸਦਨ ਦੀ ਕਾਰਵਾਈ ਦੇ ਵਿਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨ ਦੇ ਉੱਤੇ ਗੁਰੇਜ਼ ਕਰਨਾ ਚਾਹੀਦਾ ਤੇ ਨਾ ਹੀ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਚਾਹੀਦਾ। ਬਾਜਵਾ ਨੇ ਇਸ ਮੁੱਦੇ ਦੇ ਉੱਤੇ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਰੂਪ ਦੇ ਵਿਚ ਦਿਸ਼ਾ ਨਿਰਦੇਸ਼ ਜਿਹੜੇ ਨੇ ਮੰਗੇ ਸਨ। ਦੂਸਰੇ ਪਾਸੇ ਕਰਜ਼ੇ ਦੀ ਪੰਡ, ਦੇਸ਼ ਦੇ ਵਿਚੋਂ ਪੰਜਾਬ 12ਵੇਂ ਨੰਬਰ ਤੇ, ਤਾਮਿਲਨਾਡੂ ਦੀ ਕਰਜ਼ਾ ਚੁੱਕਣ ਦੀ ਝੰਡੀ, ਮਿਜ਼ੋਰਮ ਸਭ ਤੋਂ ਫਾਡੀ ਤੇ ਬਿਹਾਰ ਦੇ ਉੱਤੇ ਹਰਿਆਣਾ ਨੂੰ ਪੰਜਾਬ ਨੇ ਪਿੱਛੇ ਛੱਡ ਦਿੱਤਾ। ਮੁਲਕ ਦਾ ਕੋਈ ਸੂਬਾ ਨਹੀਂ ਜਿਹੜਾ ਐਸਾ ਕਿ ਕਰਜ਼ੇ ਦੀ ਮਾਰ ਤੋਂ ਬਚਿਆ ਹੋਵੇ। ਕਰਜ਼ਾ ਚੁੱਕਣ ਦੇ ਮਾਮਲੇ ਦੇ ਉੱਤੇ ਸਭ ਤੋਂ ਵੱਧ ਸਿਆਸੀ ਰੋਲਾ ਰੱਪਾ ਪੰਜਾਬ ਦੇ ਵਿਚ ਪੈਂਦਾ। ਤਾਮਿਲਨਾਡੂ ਕਰਜ਼ਾ ਚੁੱਕਣ ਦੇ ਵਿਚ ਪਹਿਲੇ

ਕਰੋੜ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਉੱਤੇ 4.2 ਲੱਖ ਕਰੋੜ ਦਾ ਕਰਜ਼ਾ ਹੈ। 28 ਸੂਬਿਆਂ ਦੇ ਵਿੱਚੋਂ ਦੇਸ਼ ਚੋਂ ਕਰਜ਼ਾ ਚੁੱਕਣ ਦੇ ਵਿੱਚ ਦੂਜਾ ਨੰਬਰ ਮਹਾਰਾਸ਼ਟਰ ਦਾ ਹੈ, ਜਿਸਦੇ ਉੱਤੇ 9.37 ਲੱਖ ਕਰੋੜ ਦਾ ਕਰਜ਼ਾ ਹੈ। ਮਹਾਰਾਸ਼ਟਰ ਭਾਈ ਉੱਥੇ ਡਿਵੈਲਪਮੈਂਟ ਵੀ ਕਾਫ਼ੀ ਹੈ, ਹੱਬ ਹੈ ਆਈ ਟੀ ਦੀ। ਲੰਘੇ 2 ਵਰ੍ਹਿਆਂ ਦੇ ਵਿੱਚ ਹਰਿਆਣਾ ਨੇ 63,000 ਕਰੋੜ ਦਾ ਨਵਾਂ ਕਰਜ਼ਾ ਚੁੱਕਿਆ, ਜਦੋਂ ਕਿ ਪੰਜਾਬ ਨੇ 67,000 ਕਰੋੜ ਦਾ ਕਰਜ਼ਾ ਲਿਆ। ਦੇਸ਼ ਦੇ ਵਿੱਚੋਂ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਆਉਂਦਾ ਹੈ, ਜਿਸਦੇ ਉੱਤੇ 8.83 ਲੱਖ ਕਰੋੜ ਦਾ ਕਰਜ਼ਾ ਹੈ। ਚੌਥਾ ਨੰਬਰ ਤੇ ਕਰਨਾਟਕ ਦਾ ਹੈ, ਜਿਸਦੇ ਉੱਤੇ 8.14 ਲੱਖ ਕਰੋੜ ਦਾ ਕਰਜ਼ਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਦੇ ਉੱਤੇ 5.34 ਲੱਖ ਕਰੋੜ ਦਾ ਕਰਜ਼ਾ ਹੈ, ਜਦੋਂ ਕਿ ਪੱਛਮੀ ਬੰਗਾਲ ਦੇ ਉੱਤੇ 7.90 ਲੱਖ ਕਰੋੜ ਦਾ ਕਰਜ਼ਾ ਹੈ। ਸਾਲ 2022 ਦੇ ਵਿੱਚ ਪੰਜਾਬ ਤੇ ਕੁੱਲ ਕਰਜ਼ਾ 2.82 ਲੱਖ ਕਰੋੜ ਨੂੰ ਪਾਰ ਕਰ ਗਿਆ ਸੀ, ਜਦੋਂ ਕਿ 31 ਮਾਰਚ 2027 ਤੱਕ ਇਹ ਕਰਜ਼ਾ 4.47 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਦਰਸਾਇਆ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਸੰਕੇਤਕ ਕੈਲੰਡਰ ਦੇ ਅਨੁਸਾਰ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੀ ਜੁਲਾਈ ਸਤੰਬਰ ਦੀ ਤਿਮਾਹੀ ਦੇ ਦੌਰਾਨ 13,900 ਕਰੋੜ ਦਾ ਕਰਜ਼ਾ ਚੁੱਕੇਗੀ। ਪੰਜਾਬ ਦੀ ਪਹਿਲੀ ਤਿਮਾਹੀ ਦੇ ਦੌਰਾਨ 9500 ਕਰੋੜ ਜਿਹੜਾ ਕਰਜ਼ਾ ਚੁੱਕਣ ਦੀ ਵਿਉਂਤ ਸੀ, ਪਰ ਹਕੀਕਤ ਦੇ ਵਿੱਚ ਪੰਜਾਬ ਨੇ ਪਹਿਲੀ ਤਿਮਾਹੀ ਦੇ ਵਿੱਚ ਕਰੀਬ 7800 ਕਰੋੜ ਜਿਹੜਾ ਲਿਆ। ਹਰ ਸੂਬੇ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਉਸ ਵਰ੍ਹੇ ਦੇ ਵਿੱਚ ਕਰਜ਼ੇ ਦੀ ਰਫ਼ਤਾਰ ਵੱਧ ਜਾਂਦੀ ਹੈ। ਪੰਜਾਬ ਚੋਣਾਂ ਵੀ ਨਜ਼ਦੀਕ ਨੇ, ਜਿਸਦੇ ਕਰਕੇ ਵਿਕਾਸ ਨੂੰ ਰਫ਼ਤਾਰ ਦੇਣ ਦੇ ਲਈ ਸਰਕਾਰ ਹਰ ਮਹੀਨੇ ਕਰਜ਼ਾ ਚੁੱਕ ਰਹੀ ਹੈ, ਪਰ ਵਿਕਾਸ ਨਜ਼ਰ ਨਹੀਂ ਆਉਂਦਾ। ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੇ ਦੌਰਾਨ ਮਾਰਕੀਟ ਉਧਾਰ ਜ਼ਰੀਏ 43.798 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੁੱਕਣ ਦੀ ਜਿਹੜੀ ਇੱਛੁਕ ਹੈ, ਜਾਣੀ ਕਿ 43,798 ਕਰੋੜ ਦਾ। ਦੂਜੀ ਤਿਮਾਹੀ ਜਿਹੜੀ ਜੁਲਾਈ ਤੋਂ ਸਤੰਬਰ ਦੇ ਦੌਰਾਨ ਦੇਸ਼ ਦੇ ਸੂਬਿਆਂ ਦੇ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੁੱਲ 3.18 ਲੱਖ ਕਰੋੜ ਦਾ ਲੋਨ ਜਿਹੜਾ ਲਿਆ ਜਾਣਾ ਹੈ, ਜਿਸਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ 4.35% ਬਣ ਜਾਂਦੀ ਹੈ। ਗੁਆਂਢੀ ਸੂਬਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਹਰਿਆਣਾ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 19,000 ਕਰੋੜ ਦਾ ਜਿਹੜਾ ਕਰਜ਼ਾ ਚੁੱਕੇਗੀ, ਜਦੋਂ ਕਿ ਹਿਮਾਚਲ ਪ੍ਰਦੇਸ਼ ਦੂਜੀ ਤਿਮਾਹੀ ਦੇ ਵਿੱਚ 2100 ਕਰੋੜ ਦਾ ਕਰਜ਼ਾ ਲਵੇਗੀ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਦੂਜੀ ਤਿਮਾਹੀ ਦੇ ਦੌਰਾਨ 15,000 ਕਰੋੜ ਜਿਹੜਾ, ਬਿਹਾਰ ਸਰਕਾਰ 14,000 ਕਰੋੜ, ਗੁਜਰਾਤ ਸਰਕਾਰ 12,500 ਕਰੋੜ ਕਰਜ਼ਾ ਚੁੱਕ ਰਹੀ ਹੈ। ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਤਰਕ ਹੈ ਕਿ ਉਹ ਤਾਂ ਵਿਰਾਸਤ ਦੇ ਵਿੱਚ ਮਿਲੇ ਕਰਜ਼ੇ ਨੂੰ ਉਤਾਰਨ ਦੇ ਲਈ ਕਰਜ਼ਾ ਕਹਿੰਦੇ ਚੁੱਕ ਰਹੇ ਨੇ ਤੇ ਤੈਅ ਸੀਮਾ ਦੇ ਵਿੱਚ ਹੀ ਕਰਜ਼ ਲੈ ਰਹੇ ਨੇ। ਦੂਸਰੇ ਪਾਸੇ ਕਾਫੀ ਵੀਡੀਓ ਵਾਇਰਲ ਵੀ ਹੋਈ ਤੇ ਉਹਦੇ ਬਾਰੇ ਇੱਕ ਖਬਰ ਲੈ ਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਰੋਪੜ ਸਪੋਰਟਸ ਗਰਾਊਂਡ ਜਿਹੜੀ ਸੀ, ਜੋ ਪੱਟੀ ਗਈ, ਉਖਾੜੀ ਗਈ, ਤਬਾਹ ਕਰ ਦਿੱਤੀ ਗਈ, ਉਹਦੇ ਲਈ ਹੁਣ ਹਰਭਜਨ ਸਿੰਘ ਉਹਨਾਂ ਨੇ ਸਰਕਾਰ ਦੇ ਵੱਲੋਂ ਮੈਦਾਨ ਨਾ ਠੀਕ ਕਰਨ ਦੇ ਉੱਤੇ ਖੁਦ ਮੁਰੰਮਤ ਕਰਵਾਉਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਆਪ ਸਰਕਾਰ ਵੱਲੋਂ ਇੱਕ ਸ਼ਾਮ ਸ਼ਿਵ ਕੇ ਨਾਮ ਧਾਰਮਿਕ ਸਮਾਗਮ ਦੇ ਆਯੋਜਨ ਤੋਂ ਬਾਅਦ, ਜੋ ਕਿ ਬੱਚਿਆਂ ਨੇ 500, 200, 400, 2000, 2500 ਜਿਹਦਾ ਵੀ ਜਿੰਨਾ ਸਰਦਾ ਪੁਰਦਾ ਸੀ ਪਾ ਕੇ ਬੜੇ ਲੰਮੇ ਅਰਸੇ ਬਾਅਦ ਟਰੈਕ ਬਣਵਾਇਆ ਸੀ ਤੇ ਉਹਦੇ ਉੱਤੇ ਪ੍ਰੈਕਟਿਸ ਕਰਦੇ ਸਨ ਤੇ ਉਹਨਾਂ ਦੇ ਅੱਖੀਆਂ ਦੇ ਵਿੱਚ ਹੰਝੂ ਦੇਖਣ ਨੂੰ ਮਿਲੇ। ਜੋ ਕੁਝ ਵਾਪਰ ਗਿਆ, ਸਾਰਾ ਟਰੈਕ ਹੀ ਪਟਵਾ ਕੇ ਰੱਖ ਦਿੱਤਾ। ਕਦੇ ਉੱਥੇ ਸਾਈਕਲ ਬਣਨ ਦੀ ਜ਼ਰੂਰਤ ਨਹੀਂ ਪੈਂਦੀ ਸੀ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਸੀ, ਪਰ ਉੱਥੇ ਗੱਡੀਆਂ ਖੜੀਆਂ ਕਰ ਦਿੱਤੀਆਂ, ਕਰੇਨਾਂ ਖੜੀਆਂ ਕਰ ਦਿੱਤੀਆਂ। ਰੋਪੜ ਦੇ ਇਤਿਹਾਸਕ ਖੇਡ ਮੈਦਾਨ ਨੂੰ ਕਥਿਤ ਤੌਰ ਦੇ ਉੱਤੇ ਪਹੁੰਚੇ ਨੁਕਸਾਨ ਨੂੰ ਲੈ ਕੇ ਵਿਵਾਦ ਨੇ ਸਿਆਸੀ ਰੂਪ ਧਾਰਨ ਕਰ ਲਿਆ। ਭਾਰਤ ਦੇ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਇਸ ਦੇ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹਾ ਕਰਨ ਦੇ ਵਿੱਚ ਸਫਲ ਰਹੀ ਹੈ ਤਾਂ ਉਨ੍ਹਾਂ ਨੇ ਖੇਡ ਮੈਦਾਨ ਨੂੰ ਬਹਾਲ ਕਰਨ ਦੀ ਜਨਤਕ ਜਿਹੜਾ ਤੌਰ ਦੇ ਉੱਤੇ ਪੇਸ਼ਕਸ਼ ਕੀਤੀ ਹੈ। ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਬੀਤੇ ਦਿਨ ਜਿਹੜਾ ਸੀ ਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮਲ ਹੋਏ ਸਨ। ਹਰਭਜਨ ਜੋ ਹਾਲ ਹੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ, ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਦੇ ਵਿੱਚ ਇੱਕ ਪੋਸਟ ਦੇ ਰਾਹੀਂ ਇਹ ਪੇਸ਼ਕਸ਼ ਕਰਦਿਆਂ ਕਿਹਾ ਕਿ ਕੋਈ ਨਾ, ਹੌਸਲਾ ਰੱਖੋ ਦੋਸਤੋ, ਜੇ ਪੰਜਾਬ ਸਰਕਾਰ ਠੀਕ ਨਹੀਂ ਕਰਵਾਏਗੀ ਗਰਾਊਂਡ ਨੂੰ ਤਾਂ ਤੁਸੀਂ ਮੈਨੂੰ ਦੱਸੋ, ਮੈਂ ਠੀਕ ਕਰਵਾ ਕੇ ਦੇਵਾਂਗਾ। ਪੰਜਾਬ ਨੂੰ ਦੁਬਾਰਾ ਖੇਡ ਦੀਆਂ ਬੁਲੰਦੀਆਂ ਦੇ ਉੱਤੇ ਦੇਖਣਾ ਚਾਹੁੰਦਾ ਹਾਂ। ਇਸ ਟਵਿੱਟ ਨੇ ਇੱਕ ਜਿਹੜਾ ਅਜਿਹੇ ਮੁੱਦੇ ਨੂੰ ਨਵੀਂ ਸਿਆਸੀ ਗਤੀ ਦੇ ਵਿੱਚ ਰੋੜ ਦਿੱਤਾ ਹੈ। ਸਰਕਾਰੀ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ ਤੇ ਵਿਦਿਆਰਥੀਆਂ ਦੇ ਵੱਲੋਂ ਪਹਿਲਾਂ ਹੀ ਜਿਹੜਾ ਸੀ ਸਖ਼ਤ ਵਿਰੋਧ ਪ੍ਰਗਟਾਇਆ ਜਾ ਚੁੱਕਿਆ। ਉਨ੍ਹਾਂ ਦਾ ਦੋਸ਼ ਹੈ ਕਿ ਕਾਲਜ ਦੇ ਖੇਡ ਮੈਦਾਨ ਦੇ ਵਿੱਚ ਧਾਰਮਿਕ ਸਮਾਗਮ ਹੋਣ ਤੋਂ ਬਾਅਦ ਖੇਡ ਮਾਹੌਲ ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਿਆ।
ਡੀਸੀ ਰੋਪੜ ਨੂੰ ਸੌਂਪੇ ਗਏ ਇੱਕ ਮੰਗ ਪੱਤਰ ਦੇ ਵਿੱਚ ਸਾਬਕਾ ਵਿਦਿਆਰਥੀਆਂ

0: ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮਾਂ ਪ੍ਰਤੀ ਪੂਰਾ ਸਤਿਕਾਰ ਹੈ, ਪਰ ਕਾਲਜ ਦੇ ਖੇਡ ਮੈਦਾਨ ਦੀ ਵਰਤੋਂ ਗੈਰ ਖੇਡ ਸਮਾਗਮਾਂ ਜਿਵੇਂ ਕਿ ਭਾਰੀ ਸਟੇਜਾਂ, ਵਾਹਨਾਂ, ਜਨਰੇਟਰਾਂ ਤੇ ਵੱਡੇ ਜਨਤਕ ਇਕੱਠਾਂ ਦੇ ਲਈ ਨਹੀਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦੇ ਨਾਲ ਖੇਡਣ ਵਾਲੀ ਸੱਤਾ ਜਿਹੜੀ ਹੈ ਗਰਾਊਂਡ ਹੈ ਖੇਡ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਯਾਦ ਕੀਤਾ ਕਿ ਇਸ ਤੋਂ ਪਹਿਲਾਂ ਉਥੇ ਸਰਕਸ ਲੱਗਣ ਕਾਰਨ ਵੀ ਮੈਦਾਨ ਨੂੰ ਅਜਿਹਾ ਹੀ ਨੁਕਸਾਨ ਝੱਲਣਾ ਪਿਆ ਸੀ ਤੇ ਉਨ੍ਹਾਂ ਨੇ ਇਸ ਸਹੂਲਤ ਨੂੰ ਸੁਰੱਖਿਅਤ ਰੱਖਣ ਦੇ ਲਈ ਸਖ਼ਤ ਸੁਰੱਖਿਆ ਜਿਹੜੀ ਉਪਾਵਾਂ ਦੀ ਮੰਗ ਕੀਤੀ। ਸਰਕਾਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਰੋਪੜ ਦੇ ਸਾਬਕਾ SDM ਦਲਜੀਤ ਸਿੰਘ ਭੰਗੂ ਨੇ 13 ਏਕੜ ਦੇ ਖੇਡ ਮੈਦਾਨ ਨੂੰ ਮੁੜ ਪ੍ਰਾਪਤ ਕਰਨ ਦੇ ਲਈ 2004 ਦੇ ਵਿਚਕਾਰ ਇੱਕ ਵਿਸ਼ਾਲ ਕਾਰ ਸੇਵਾ ਮੁਹਿੰਮ ਦੀ ਅਗਵਾਈ ਕੀਤੀ ਸੀ, ਜਦੋਂ ਕਿ ਇਹ ਸਾਲਾਂ ਦੀ ਅਣਦੇਖੀ ਅਤੇ ਸੀਵਰੇਜ ਦੇ ਪਾਣੀ ਦੇ ਕਾਰਨ ਦਲਦਲ ਦੇ ਵਿੱਚ ਬਦਲ ਚੁੱਕਾ ਸੀ। ਪੁਰਾਣਾ ਵਿਦਿਆਰਥੀ ਐਸੋਸੀਏਸ਼ਨ ਬਾਬਾ ਅਵਤਾਰ ਸਿੰਘ, ਸਥਾਨਕ ਕਾਰੋਬਾਰੀਆਂ ਤੇ ਸੈਂਕੜੇ ਵਲੰਟੀਅਰਾਂ ਦੇ ਸਹਿਯੋਗ ਦੇ ਨਾਲ ਸੀਵਰੇਜ ਨੂੰ ਮੋੜਿਆ ਗਿਆ, ਮੈਦਾਨ ਨੂੰ ਪੱਧਰਾ ਕੀਤਾ ਗਿਆ ਤੇ ਸਵੈ ਇੱਛੁਕ ਮਿਹਨਤ ਅਤੇ ਜਨਤਕ ਦਾਨ ਰਾਹੀਂ ਪੂਰੇ ਖੇਡ ਕੰਪਲੈਕਸ ਨੂੰ ਬਹਾਲ ਕੀਤਾ ਗਿਆ ਸੀ। ਭੰਗੂ ਦੇ ਅਨੁਸਾਰ ਬਹਾਲੀ ਦਾ ਕੰਮ, ਜਿਸ ਦੇ ਸਰਕਾਰੀ ਅਨੁਮਾਨ ਲਗਭਗ 1.2 ਕਰੋੜ ਰੁਪਏ ਸਨ, ਸਿਰਫ 4.60 ਲੱਖ ਰੁਪਏ ਦੇ ਵਿਚ ਭਾਈਚਾਰਕ ਸ਼ਮੂਲੀਅਤ ਦੇ ਰਾਹੀਂ ਪੇਸ਼ੇਵਰ ਤਰੀਕੇ ਦੇ ਨਾਲ ਪੂਰਾ ਕੀਤਾ ਗਿਆ ਸੀ, ਜਿਹਦੇ ਵਿਚ ਡੀਜ਼ਲ ਅਤੇ ਸੀਵਰੇਜ ਮੁਰੰਮਤ ਦਾ ਖਰਚਾ ਵੀ ਸ਼ਾਮਲ ਸੀ। ਅੱਜ ਬਹਾਲ ਕੀਤੇ ਗਏ ਇਸ ਕੰਪਲੈਕਸ ਦੇ ਵਿਚ ਰਾਸ਼ਟਰੀ ਪੱਧਰ ਦਾ ਕ੍ਰਿਕਟ ਮੈਦਾਨ, ਐਥਲੈਟਿਕ ਟਰੈਕ ਤੇ ਹੋਰ ਖੇਡ ਸਹੂਲਤਾਂ ਸ਼ਾਮਲ ਨੇ, ਜਿਨ੍ਹਾਂ ਦੀ ਰੋਜ਼ਾਨਾ ਸੈਂਕੜੇ ਵਿਦਿਆਰਥੀਆਂ ਤੇ ਖਿਡਾਰੀਆਂ ਦੇ ਵੱਲੋਂ ਵਰਤੋਂ ਕੀਤੀ ਜਾਂਦੀ ਹੈ। ਆਖਰ ਦੇ ਵਿਚ ਹਰਭਜਨ ਦੀ ਇਸ ਦਖਲ ਅੰਦਾਜ਼ੀ ਨੂੰ ਸਿਆਸੀ ਤੌਰ ਦੇ ਉੱਤੇ ਮਹੱਤਵਪੂਰਨ ਮੰਨਿਆ ਜਾ ਰਿਹਾ, ਕਿਉਂਕਿ ਇਹ ਇਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਆਪ ਸਰਕਾਰ ਨੇ ਤੇ ਜਿਹੜਾ ਜਨਤਕ ਅਤੇ ਖੇਡ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਦੇ ਵਿਚ ਅਸਫਲ ਰਹਿਣ ਦਾ ਦੋਸ਼ ਲਗਾ ਰਹੀ ਹੈ। ਭਾਜਪਾ ਆਗੂ ਪਹਿਲਾਂ ਹੀ ਕਾਲਜ ਦੇ ਮੈਦਾਨ ਦੇ ਵਿਚ ਧਾਰਮਿਕ ਪ੍ਰੋਗਰਾਮ ਦੀ ਆਗਿਆ ਦੇਣ ਦੇ ਫੈਸਲੇ ਦੀ ਆਲੋਚਨਾ ਕਰ ਚੁੱਕੇ ਹੈ। ਇਹ ਦੋਸ਼ ਲਗਾਉਂਦੇ ਹੋਏ ਕਿ ਭਾਈਚਾਰੇ ਦੇ ਦੁਆਰਾ ਮਿਹਨਤ ਦੇ ਨਾਲ ਮੁੜ ਸੁਰਜੀਤ ਕੀਤੀ ਗਈ ਇਕ ਪ੍ਰਤੀਕ ਖੇਡ ਸਹੂਲਤ ਨੂੰ ਨੁਕਸਾਨ ਜਿਹੜਾ ਪਹੁੰਚਾਇਆ ਗਿਆ ਹੈ। ਕੋਈ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਇਹਦੇ ਉੱਤੇ ਗੱਲਬਾਤ ਕਰਦੇ ਹਾਂ ਅੱਗੇ ਜਾ ਕੇ। ਕਾਫੀ ਵਿਵਾਦ ਜਿਹੜਾ ਬਣਿਆ ਹੋਇਆ ਨਿਊਯਾਰਕ ਤੱਕ ਜਿਹੜੀਆਂ ਖ਼ਬਰਾਂ ਨੇ ਤੇ ਇੰਡੀਆ ਨੇ ਉਹਦੇ ਉੱਤੇ ਜਿਹੜਾ ਆਪਣਾ ਵਿਅੰਗ ਕੱਸਿਆ ਕਿ ਭਾਈ ਤੁਸੀਂ ਇਸ ਨੂੰ ਇੱਦਾਂ ਲਿਖ ਕਿੱਦਾਂ ਦਿੱਤਾ ਭਈ ਇਹ ਜਿਹੜਾ ਪਾਕਿਸਤਾਨ ਦਾ ਕਸ਼ਮੀਰ, ਕਹਿੰਦੇ ਉਹਦੇ ਅੰਦਰ ਕੋਈ ਕਸ਼ਮੀਰ ਨਹੀਂ ਆਉਂਦਾ। ਤੇ ਲਓ ਫਿਰ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ।
0: ਕਿਵੇਂ ਚੱਲ ਰਹੀ ਹੜਤਾਲ ਜੀ?
1: ਅੱਜ ਤਾਂ ਹੜਤਾਲ ਭਾਰਤ ਸਾਹਿਬ ਠੀਕ ਚੱਲ ਰਹੀ ਆ, ਚਲੋ ਸੰਘਰਸ਼ ਆ
0: ਜੀ,
1: ਪਰ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਕਿ ਜਿਸ ਮੁੱਦੇ ਨੂੰ ਲੈ ਕੇ ਹੜਤਾਲ ਆ ਜੀ, ਉਹਦੇ ਤੇ ਪਹਿਲਾਂ ਇਹਨਾਂ ਨੇ ਹਾਈ ਕੋਰਟ ਨੇ ਫਿਰ ਕਿਹਾ ਵੀ ਇਹ ਵਾਪਸ ਨਹੀਂ ਹੋਣੀ ਪਾਲਿਸੀ, ਅਸੀਂ ਇਹਦੇ ਵਿਚ ਅਮੈਂਡਮੈਂਟਸ ਕਰ ਦਿਆਂਗੇ, ਹੈ ਜੀ ਤੁਸੀਂ ਆਪਣੀਆਂ ਪ੍ਰਪੋਜ਼ਲ ਦੇ ਦਿਓ
0: ਜੀ।
1: ਵਕੀਲ ਮੰਗ ਕਰਦੇ ਸੀ ਵੀ ਇਹ ਟੋਟਲੀ ਜਿਹੜੀ ਹੈਗੀ ਆ ਵੀ ਇਹ ਪਾਲਿਸੀ ਅਗੇਂਸਟ ਦਾ ਪ੍ਰੋਫੈਸ਼ਨ ਆ ਜੀ, ਤੇ ਇਹ ਆਰਬਿਟਰੇਰੀ ਹੈਗਾ ਆ, ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਬੰਦੇ ਲਾਉਣੇ ਆ ਜੀ
0: ਜੀ। ਕਾਰੋਬਾਰ ਜਿਹੜੇ ਨੇ ਜਾਂ ਇੰਡੀਪੈਂਡੈਂਟ ਜਿਹੜੇ ਸੈਲਫ ਇੰਪਲਾਇਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਦੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਕੈਪਚਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਵੱਡੀਆਂ ਵੱਡੀਆਂ ਟੀਮਾਂ ਹੋਣਗੀਆਂ, ਉਹਨਾਂ ਦੇ ਅੰਡਰ ਹੀ ਕੇਸ ਚੱਲਣਗੇ, ਉਹਨਾਂ ਦੇ ਅੰਡਰ ਹੀ ਜਿੰਨਾ ਕਹਿ ਸਕਦੇ ਆ ਛੋਟਾ ਇੱਕ ਜਿਹੜਾ ਆਪਣਾ ਨਿੱਜੀ ਕਾਰੋਬਾਰ ਕਰਦਾ ਮਾੜਾ ਮੋਟਾ ਰੋਜ਼ੀ ਰੋਟੀ ਕਮਾਉਂਦਾ ਹੈ, ਕਿ ਉਹਦੇ ਨਾਲ ਬੇਰੋਜ਼ਗਾਰੀ ਹੋਰ ਜਿਹੜੀ ਹੈ ਉਹਨੂੰ ਜਿਹੜਾ ਰਾਹ ਨਹੀਂ ਪੱਧਰਾ ਹੋਵੇਗਾ ਜੀ।
1: ਬਿਲਕੁਲ ਜੀ, ਪ੍ਰੋਫੈਸ਼ਨ ਤਾਂ ਖਤਮ ਹੀ ਹੋ ਜਾਏਗਾ
0: ਜੀ।
1: ਸਰਕਾਰ ਦਾ ਇੱਕ ਏਜੰਸੀ ਆ ਬੰਦੇ ਨੂੰ ਫੜ ਕੇ ਲਿਆਏਗੀ ਕਿ ਦੋਸ਼ੀ ਹੈਗਾ ਆ ਜੀ, ਸਰਕਾਰ ਦਾ ਹੀ ਵਕੀਲ ਦੂਜੇ ਪਾਸਿਓਂ ਖੜਾ ਹੋ ਜਾਏਗਾ
0: ਜੀ,
1: ਹਾਂਜੀ ਨਹੀਂ ਜੀ ਇਹ ਬੇਦੋਸ਼ ਆਇਆ ਜੀ, ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪਿਆ ਜੀ,
0: ਜੀ
1: ਉਹ ਚੁੱਪ ਕਰਕੇ ਜਿਹੜਾ ਹੈਗਾ ਜੇ ਐਕਚੁਅਲ ਕ੍ਰਿਮੀਨਲ ਵੀ ਹੈਗਾ, ਲੁੱਟਾਂ ਖੋਹਾਂ ਕਿਉਂ ਵੱਧ ਰਹੀਆਂ ਜੀ
0: ਜੀ,
1: ਕਿਉਂਕਿ ਉਹਨਾਂ ਦੇ ਉਹਨਾਂ ਨੂੰ ਲੀਗਲ ਪ੍ਰੋਸੈਸ ਜਿਹੜੀ ਹੈਗੀ ਆ ਉਹ ਪੇਨਫੁਲ ਲੱਗਦੀ ਨੀ ਜੀ,
0: ਜੀ
1: ਉਹ ਆਉਂਦੇ ਆ ਚੁੱਪ ਕਰਕੇ ਆਪਣੀ ਜਮਾਨਤ ਕਰਾਉਂਦੇ, ਚਾਰ ਦਿਨ ਜਿਹੜੇ ਅੰਦਰ ਰਹਿੰਦੇ ਆ ਚਾਰਾਂ ਦਿਨਾਂ ਬਾਅਦ ਜਮਾਨਤ ਆਪਣੇ ਆਪ ਕਰਵਾ ਲੈਂਦੇ ਆ ਜੀ, ਨਾ ਕੋਈ ਜਮਾਨਤੀ ਲਿਆਉਣ ਦੀ ਲੋੜ ਆ, ਉਹਨਾਂ ਦਾ ਇੱਕ ਪਰਸਨਲ ਬੌਂਡ ਹੋ ਜਾਂਦਾ ਹੈ ਜੀ, ਉਹ ਕਾਗਜ਼ ਤੇ ਸਾਈਨ ਕਰਦੇ ਆ ਤੇ ਚਲ ਜਾਂਦੇ ਆ ਜੀ, ਤੇ ਮੁੜ ਕੇ ਫੇਰ ਉਸੇ ਕਾਰੋਬਾਰ ਚ ਲੱਗ ਜਾਂਦੇ ਆ ਜੀ।
0: ਬਿਲਕੁਲ ਹੈ ਜੀ, ਜੀ ਬਿਲਕੁਲ।
1: ਪੰਜਾਬ ਨੂੰ ਅਪਰਾਧੀਆਂ ਦਾ ਅੱਡਾ ਥੋੜਾ ਬਣਾ ਦੇਣਾ ਜੀ, ਅਪਰਾਧੀਆਂ ਨੂੰ ਜੇ ਤੁਸੀਂ ਇੰਨਾ ਸੰਘਰਸ਼ਣ ਦਿਓਗੇ ਤੇ ਉਹਦੇ ਨਾਲ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਆ ਵਰਸ ਹੀ ਹੋਏਗੀ
0: ਜੀ।
1: ਦੂਜੀ ਬੇਨਤੀ ਇਹ ਹੈਗੀ ਆ ਕਿ ਦੇਖੋ ਐਡਾ ਵੱਡਾ ਵਿਵਾਦ ਚੱਲ ਰਿਹਾ ਹੈਗਾ ਆ ਤੇ ਉਹ ਅੱਗ ਦੇ ਉੱਤੇ ਤੇਲ ਪਾਉਣ ਦਾ ਕੰਮ ਇਹ ਕੀਤਾ ਕਿ ਹੁਣੇ ਹੁਣੇ ਖਬਰ ਆਈ ਹੈਗੀ ਕਿ ਚਾਰ ਬੰਦੇ ਅੱਜ ਹੋਰ ਲਾਤੇ ਆ ਜੀ ਉਹਨਾਂ ਨੇ।
0: ਅੱਛਾ ਜੀ, ਕਿਆ ਬਾਤ।
1: ਹਾਂਜੀ, ਉਹ ਇਸ ਉਹ ਤੁਸੀਂ ਦੇਖੋ ਨਾ ਪੂਰਾ ਪੰਜਾਬ, ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਜਿਹੜੀ ਹੈਗੀ ਆ ਉਹ ਵੀ ਹੜਤਾਲ ਤੇ ਸੀ,
0: ਬੰਦ ਰਹੀਆਂ ਨੇ
1: ਕਿਉਂਕਿ ਚੀਫ ਜਸਟਿਸ ਨੇ ਵਕੀਲਾਂ ਨੂੰ ਸ਼ੇਮਫੁਲ ਕਹਿ ਦਿੱਤਾ
0: ਜੀ।
1: ਹੈ ਜੀ, ਹੁਣ ਗੱਲ ਤਾਂ ਇਹ ਹੈਗੀ ਆ ਕਿ ਆਪਣੇ ਹੱਕ ਪ੍ਰਤੀ ਜਿਹੜਾ ਆ ਉਹ ਆਵਾਜ਼ ਉਠਾਉਣੀ ਉਹ ਸ਼ੇਮਫੁਲ ਕਦੋਂ ਤੋਂ ਹੋ ਗਿਆ
0: ਜੀ।
1: ਸੋ ਇਸ ਕਰਕੇ ਜਿਹੜਾ ਆ ਲੱਗਦਾ ਆ ਕਿ ਪਰ ਭਰਾ ਸਾਹਿਬ ਦੇਖੋ ਨਾ ਲੋਸ ਹੋ ਰਿਹਾ ਤੇ ਹੁਣ ਕੋਰਟਾਂ ਦੇ ਮਤਲਬ ਬੰਦ ਹੋਣ ਨਾਲ ਜਾਂ ਮਤਲਬ ਹੜਤਾਲ ਹੋਣ ਨਾਲ ਜੀ ਸਾਡੀ ਰੋਜੀ ਰੋਟੀ ਦਾ ਜਿਹੜਾ ਫਰਕ ਪੈਂਦਾ ਜਿਹੜੇ ਲੋਕੀ ਉੱਥੇ ਕੇਸ ਨਵੇਂ ਕਰਨੇ ਆ ਜਿਹਦੇ ਵਿੱਚ ਉਹਨਾਂ ਨੂੰ ਇਮੀਡੀਏਟ ਰਿਲੀਫ ਚਾਹੀਦੀ ਆ ਜੀ, ਉਹ ਕੇਸ ਪੈਂਡਿੰਗ ਪਏ ਹੈਗੇ ਜੀ, ਵੀ ਜਦ ਤੱਕ ਜਿਹੜਾ ਹੈਗਾ ਆ ਕੋਰਟਾਂ ਪੂਰੀ ਤਰ੍ਹਾਂ ਸਮੂਥਲੀ ਵਰਕ ਨਹੀਂ ਕਰਦੀਆਂ ਅਸੀਂ ਫਾਈਲ ਨਹੀਂ ਕਰਦੇ
0: ਜੀ।
1: ਸੋ ਇਸ ਕਰਕੇ ਜਿਹੜਾ ਆ ਲੰਬੇ ਸਮੇਂ ਤੱਕ ਸਾਨੂੰ ਮੈਨੂੰ ਲੱਗਦਾ ਹੈ ਸੰਘਰਸ਼ ਕਰਨਾ ਪਊਗਾ ਜੀ। ਪ੍ਰੋਫੈਸ਼ਨ ਵੈਸੇ ਓਵਰਆਲ ਜੋ ਇਹਨਾਂ ਦੀਆਂ ਸਰਕਾਰਾਂ ਦੀਆਂ ਪਾਲਿਸੀਆਂ ਨਾ ਜੀ, ਉਹ ਇਹਨਾਂ ਨੇ ਪ੍ਰੋਫੈਸ਼ਨ ਨੂੰ ਖਤਮ ਹੀ ਕਰ ਦੇਣਾ ਜੀ।
0: ਬਿਲਕੁਲ ਹੈ ਜੀ,
1: ਕਾਰਪੋਰੇਟ ਤੁਸੀਂ ਕਾਰਪੋਰੇਟ ਦੀ ਗੱਲ
0: ਜੀ,
1: ਸਰ ਕਾਰਪੋਰੇਟ ਦੀ ਗੱਲ ਤੋਂ ਜਨਾਬ ਕਰਦੇ ਹੈਗੇ ਆ ਜੀ, ਕਾਰਪੋਰੇਟ ਇੱਕ ਅਲੱਗ ਚੀਜ਼ ਹੈਗੀ ਆ, ਜਦੋਂ ਸਰਕਾਰਾਂ ਹੀ ਕਾਰਪੋਰੇਟ ਬਣ ਜਾਣ
0: ਜੀ,
1: ਸਾਡੀ ਹਾਈ ਕੋਰਟ ਜਿਹੜੀ ਹੈ, ਜਦੋਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਐਕਟ ਕਰੇ ਕਿ ਹਾਂ ਜੀ ਕਿ ਉਹਨਾਂ ਨੇ ਇਸ ਢਾਂਚੇ ਨੂੰ ਲਿਆਉਣਾ ਹੈਗਾ ਆ ਜਿਹਦੇ ਨਾਲ ਜਿਹੜਾ ਆ ਕਿ ਆਮ ਬੇਰੁਜ਼ਗਾਰੀ ਵਧੇ ਅਤੇ ਜਸਟਿਸ ਜਿਹੜਾ ਆ ਕੁਛ ਇੱਕ ਬੰਦਿਆਂ ਦੇ ਹੱਥਾਂ ਦੇ ਵਿੱਚ ਹੀ ਰਹਿ ਜਾਏ
0: ਜੀ। ਕਿਉਂਕਿ ਉਹ
1: ਮਤਲਬ ਜਿਹੜਾ
0: ਐਪਰੀਸ਼ੀਏਟ ਕਰ ਰਹੇ ਨਾ ਉਸ ਚੀਜ਼ ਨੂੰ ਕਿ ਇਹ ਵਧੀਆ ਚੀਜ਼ ਆ, ਜਿੱਦਾਂ ਮੋਦੀ ਸਾਹਿਬ ਕਿਸਾਨੀ ਨੂੰ ਕਰਦੇ ਸੀਗੇ ਵੀ ਤੁਹਾਡੇ ਲਈ ਤਿੰਨ ਕਾਨੂੰਨ ਲਿਆਂਦੇ ਆ ਫਾਇਦੇ ਵਾਲੇ ਆ, ਉਹੀ ਚੀਜ਼ ਜਿਹੜੀ ਉਹ ਕੁਝ ਲੋਕ ਹੈਗੇ ਉਹ ਹਾਮੀ ਭਰਨ ਲੱਗ ਗਏ ਨੇ ਇਸ ਚੀਜ਼ ਦੀ।
1: Who are the persons who are appointed sir, ਪਤਾ ਕੌਣ ਆ ਜੀ? ਉਹ ਇਹਨਾਂ ਦੇ ਕਿੱਥੇ ਐਂਡ ਕਿੰਨੇ ਆ ਜੀ?
0: ਜੀ,
1: ਆਪਣੇ ਰਿਸ਼ਤੇਦਾਰ ਸੈੱਟ ਕਰਨੇ ਆ ਜੀ।
0: ਜੀ,
1: ਉਹਦੇ ਵਿੱਚ ਨਾ ਤਾਂ ਕੋਈ ਐਗਜ਼ਾਮ ਨਾ ਕੋਈ ਇੰਟਰਵਿਊ, ਆਰਬਿਟਰੇਰੀ ਪਤਾ ਨਹੀਂ ਆ ਜਾਂਦਾ ਵੀ ਚਾਰ ਬੰਦਿਆਂ ਦੇ ਨਾਂ ਆ ਗਏ, ਜਿਹਨਾਂ ਦੀ ਪਹੁੰਚ ਹੈਗੀ ਆ ਉਹ ਬਣ ਜਾਣਗੇ ਜੀ ਆਰਾਮ ਨਾਲ, ਚੁੱਪ ਕਰਕੇ 70,000 ਰੁਪਇਆ ਤਨਖਾਹ ਆ ਜੀ, ਬਾਅਦ ਵਿੱਚ 1.5 ਲੱਖ ਕਰ ਦੇਣੀ ਇਹਨਾਂ ਨੇ।
0: ਬਿਲਕੁਲ ਹੈ ਜੀ, ਬਿਲਕੁਲ।
1: ਹੌਲੀ ਹਾਂਜੀ, ਉਹ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਉਹ ਤੋਂ ਇਲਾਵਾ ਜਿਹੜੀ ਉਹਦੇ ਵਿੱਚ ਕਰਪਸ਼ਨ ਹੋ ਰਹੀ ਆ ਹਿਡਨ, ਉਹ ਅਲੱਗ ਚੀਜ਼ ਹੈਗੀ ਆ ਜੀ, ਕਿਉਂਕਿ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਇਹ ਸਾਡੇ ਕੋਲ ਅਸੀਂ ਉਹਨੂੰ ਚੀਜ਼ ਨੂੰ ਐਸਟੈਬਲਿਸ਼ ਨਹੀਂ ਕਰ ਸਕਦੇ
0: ਜੀ।
1: ਔਨ ਏਅਰ ਅਸੀਂ ਉਹੀ ਗੱਲ ਕਰ ਸਕਦੇ ਹੈਗੇ ਆ ਜਿਹੜੀ ਚੀਜ਼ ਸਾਨੂੰ ਜਿਹੜੀ ਹੈਗੀ ਐਪਰੈਂਟਲੀ ਦਿਸਦੀ ਆ ਔਰ ਐਪਰੈਂਟਲੀ ਅਸੀਂ ਉਹਨੂੰ ਸਾਬਤ ਕਰ ਸਕਦੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਬਟ ਅੰਡਰ ਦਾ ਕਾਰਪੇਟ ਤਾਂ ਬਹੁਤ ਕੁਛ ਹੈਗਾ ਜੀ,
0: ਹੈਗਾ ਜੀ,
1: ਜਿਹੜਾ ਕਿ ਵਕੀਲਾਂ ਨੂੰ ਤਾਂ ਪਤਾ ਪਰ ਆਮ ਜਨਤਾ ਨੂੰ ਓਨਾ ਚਿਰ ਤੱਕ ਅਸੀਂ ਬੋਲ ਕੇ ਨਹੀਂ ਦੱਸ ਸਕਦੇ ਜਦ ਤੱਕ ਅਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਸਾਬਤ ਨਾ ਕਰ ਸਕਦੇ ਹੋਈਏ। ਕਈ ਚੀਜ਼ਾਂ ਸੱਚਾਈ ਹੁੰਦੀਆਂ ਹੈਗੀਆਂ ਆ ਪਰ ਸੱਚਾਈ ਤੋਂ ਬਾਵਜੂਦ ਵੀ ਫੇਰ ਉਹ ਜਿਹੜਾ ਹੈਗਾ ਆ ਦੇਖੋ ਇਹਨਾਂ ਕੇਸਾਂ ਦੀਆਂ ਅਪੀਲਾਂ ਕਿੱਥੇ ਜਾਂਦੀਆਂ ਹੈਗੀਆਂ ਆ, ਉਹ ਉੱਪਰ ਉਹਨਾਂ ਜੱਜਾਂ ਦੇ ਬੱਚਿਆਂ ਕੋਲ ਜਾਂਦੀਆਂ ਹੈਗੀਆਂ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਉੱਪਰ
0: ਜੀ।
1: ਸਰ ਸਫਰਰ ਜਿਹੜੇ ਹੈਗੇ ਆ ਬਹੁਤ ਸਾਰੇ ਆ ਜੀ,
0: ਬਿਲਕੁਲ
1: ਇਹ ਐਵੇਂ ਨੀ ਸਾਰੇ ਵਕੀਲ ਜਿਹੜੇ ਹੈਗੇ ਆ ਇਕਦਮ ਜਿਹੜੇ ਆ ਸੜਕਾਂ ਤੇ ਆ ਗਏ, ਉਹ ਇਸੇ ਕਰਕੇ ਆ ਜੀ।
0: ਹੁਣ
1: ਹੋਰ ਕੀ ਆ ਸਾਡੇ ਕੋਲ ਤਾਂ ਦੇਖੋ ਇੱਕ ਪੜ੍ਹੀ ਲਿਖੀ ਕਲਾਸ ਹੈਗੀ ਆ ਜੀ, ਇਹ ਤਾਂ ਇੰਨਾ ਕੀ ਕਰ ਸਕਦੇ ਕਿ ਸੰਕੇਤਕ ਤੌਰ ਤੇ ਭੁੱਖ ਹੜਤਾਲ ਕਰ ਲਈ ਜੀ, ਉਹ ਵੀ ਅਸੀਂ 10 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਜਿਹੜਾ ਆ ਇਹ ਪੈਂਦੇ ਆ ਜੀ, ਵੱਡੀਆਂ ਬਾਰਾਂ ਚ 10-10 ਵੀਹ ਬੰਦੇ ਬਹਿੰਦੇ, ਛੋਟੀਆਂ ਬਾਰਾਂ ਚ 5-5, 7-7 ਬੰਦੇ ਬਹਿੰਦੇ ਆ ਜੀ।
0: ਬਿਲਕੁਲ ਜੀ,
1: ਪਰ ਹੁਣ ਪਰ ਜੇ ਸਰਕਾਰ ਤੇ ਮਤ ਸਿਰਫ ਉਹਨਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੂੰ ਆਪਣਾ ਕੰਮ ਚੱਲਦਾ ਚਾਹੀਦਾ ਆ, ਉਹਨਾਂ ਨੂੰ ਵਕੀਲਾਂ ਦੀ ਰੋਜੀ ਰੋਟੀ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਪਬਲਿਕ ਵੀ ਹਰਾਸ ਹੋ ਰਹੀ ਹੈਗੀ ਆ ਜੀ।
0: ਬਿਲਕੁਲ,
1: ਇਸ ਕਰਕੇ ਜਸਟਿਸ ਦਾ ਕਨਸੈਪਟ ਹੀ ਜਿਹੜਾ ਹੈਗਾ ਟੋਟਲੀ ਖਤਮ ਹੁੰਦਾ ਜਾ ਰਿਹਾ
0: ਜੀ। ਤੇ ਸੈਣੀ ਸਾਹਿਬ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਕੰਟੀਨਿਊ ਕਰਦੇ ਹਾਂ। ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ ਇਹਨੂੰ ਜੀ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸੋਰੀ ਮੈਂ ਸੈਣੀ ਸਾਹਿਬ ਨੂੰ ਰੁਕਿਆ ਜੀ।
1: ਨਹੀਂ ਨਹੀਂ
0: ਕੋਈ ਗੱਲ ਨਹੀਂ, ਕੰਟੀਨਿਊ ਪਲੀਜ਼
2: ਸਰ
0: ਜੀ ਇਹਨੂੰ।
2: ਐਕਚੁਅਲੀ ਨਾ ਮੇਰੇ ਨੀਂਦ ਲੇਟ ਹੋ ਜਾਂਦੀ ਹੈ, ਮੈਂ ਕੁਦਰਤੀ ਅੱਜ ਵੈਸੇ ਲੇਟ ਹੋ ਗਿਆ ਸੀ
0: ਜੀ।
2: ਇੱਕ ਮੇਰੇ ਨਾ ਫੋਨ ਦੀ ਸਕਰੀਨ ਹਿੱਲੀ ਹੋਈ ਹੈ ਤਾਂ ਕਰਕੇ ਉਹ ਪ੍ਰੋਗਰਾਮ ਕੱਟਿਆ ਜਾਂਦਾ
0: ਜੀ।
2: ਸਭ ਤੋਂ ਪਹਿਲਾਂ ਸੈਣੀ ਸਾਹਿਬ ਨੂੰ ਪੁੱਛੋ ਵੀ ਇਹਨਾਂ ਦਾ ਵਜਨ ਤਾਂ ਨੀ ਘਟ ਗਿਆ ਭੁੱਖ ਹੜਤਾਲ ਕਰਕੇ?
0: ਨਹੀਂ ਨਹੀਂ ਅਜੇ ਤਾਂ ਪਹਿਲਾਂ ਦੇਣਾ ਜੀ, ਉਹਦਾ ਸਮਾਂ ਵਧੀਆ ਲੱਗਦਾ, ਫਿਟਨੈਸ ਆ ਜਾਣੀ ਹੋਰ
2: ਹਾਰ ਤੇ ਵਾ ਨੀ, ਹਾਰ ਤੇ ਕਾਫੀ ਦਿਨਾਂ ਦੇ ਪਾਈ ਫਿਰਦੇ
0: ਜੀ ਸੈਣੀ ਸਾਹਿਬ।
1: ਹਾਂਜੀ ਹਾਰ ਇਸ ਕਰਕੇ ਜਿਹੜੇ ਬੰਦਿਆਂ ਨੇ ਜਿਹੜਾ ਹੈਗਾ ਆ ਵਲੰਟੀਅਰ ਹੁੰਦੇ ਆ ਜਿਹਨਾਂ ਨੇ ਭੁੱਖ ਹੜਤਾਲ ਕਰਦੇ ਆ ਉਹਨਾਂ ਨੂੰ ਸਵੇਰੇ ਹਾਰ ਪਾ ਕੇ ਬਿਠਾਲਿਆ ਜਾਂਦਾ ਜੀ ਉੱਥੇ।
0: ਬਿਲਕੁਲ ਡਿਊਟੀ ਲੱਗੀ ਸੀ
2: ਤੁਸੀਂ ਦੇਖਦੇ ਪਾਏ ਸੀ?
1: ਹਾਂਜੀ
0: ਜੀ
1: ਹਾਂਜੀ, ਜਦੋਂ ਜੇ ਕਿਤੇ ਚੜਾਈ ਕਰ ਜਾਏ ਤੇ ਇਹੀ ਫੋਟੋ ਸਾਡੀ ਬਾਅਦ ਚ ਕੰਮ ਆ ਜਾਏ, ਇਸ ਕਰਕੇ ਪਾ ਲਈ ਦੇ ਜੀ। ਤੇ ਫੋਟੋ ਤੇ ਹਾਰ ਪਾਉਣ ਦੀ ਲੋੜ ਨੀ ਹੁੰਦੀ, ਹਾਰ ਵਾਲੀ ਫੋਟੋ ਹੀ
2: ਮੈਂ ਤੁਹਾਨੂੰ ਸਲਾਹ ਦੇਣੀ ਸੀ ਵੀ ਜਦੋਂ ਪੰਜ ਦਸ ਦਿਨ ਭੁੱਖਾ ਰਹਿੰਦਾ ਨਾ ਇਨਸਾਨ ਰੀਫੀਡਿੰਗ ਸਿੰਡਰੋਮ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ, ਜੇ ਕੋਈ ਆਏਗੀ ਤੇ ਸਾਨੂੰ ਕਾਲ ਕਰ ਲਿਆ
0: ਜੀ।
1: ਵੱਡੀ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਇੰਨਾ ਸੋਚਦੇ ਹੈਗੇ ਆ, ਇੱਕ ਦਿਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ, ਵੈਸੇ ਚੰਗੀ ਗੱਲ ਆ
0: ਜੀ।
1: ਤੇ ਬਾਕੀ ਜਾਣਾ ਕਿੱਥੇ ਆ ਜੀ, ਮੁੜ ਕੇ ਤੁਹਾਡੇ ਕੋਈ ਆਉਣਾ
0: ਜੀ?
2: ਉਹ ਕਈ ਵਾਰੀ ਨਾ ਫਿਰ ਆ ਜਾਂਦੀਆਂ ਨਾ, ਹੁਣ ਪਤਾ ਨੀ ਤੁਹਾਡੀ ਭੁੱਖ ਹੜਤਾਲ ਕੀ ਹੁੰਦੇ ਵੀ ਜਿੰਨਾ ਚਿਰ ਮਸਲਾ ਹੱਲ ਨੀ ਹੁੰਦਾ ਓਨਾ ਚਿਰ ਤੱਕ ਅੱਗੇ ਦੋ ਚਾਰ ਘੰਟੇ ਦੀ ਇਹ ਤੁਹਾਨੂੰ ਤੁਹਾਨੂੰ ਪਤਾ ਹੋਊਗਾ ਜੀ।
0: ਜੀ ਨਹੀਂ ਮਹੀਨਾ ਹੋ ਗਿਆ ਵੈਸੇ ਤਾਂ ਜੀ।
2: ਚਲੋ ਬਾਕੀ ਵੀ ਇਹ ਆ ਵੀ ਵੇਖੋ ਤੁਸੀਂ ਕੀਤੀ ਸੈਣੀ ਸਾਹਿਬ ਅਪਰਾਧੀਆਂ ਦੀ, ਲਗਭਗ ਪੰਜਾਬ ਦਾ ਅਪਰਾਧੀਆਂ ਦਾ ਅੱਧ ਪਚਦਾ ਅੱਡਾ ਤਾਂ ਬਣ ਹੀ ਗਿਆ ਜੀ।
0: ਜੀ
2: ਬਾਕੀ ਚਲੋ ਕਾਨੂੰਨ ਆ, ਤੁਸੀਂ ਜ਼ਿਆਦਾ ਜਾਣਦੇ ਹੋ ਸਾਡੇ ਨਾਲੋਂ ਜੀ, ਮੈਨੂੰ ਤੇ ਇਸ ਚੀਜ਼ ਬਾਰੇ ਵੀ ਬਹੁਤਾ ਪਤਾ ਨਹੀਂ ਗਾ
0: ਜੀ।
2: ਹੁਣ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਆ, ਹੁਣ ਅੰਮ੍ਰਿਤਪਾਲ ਹੋਣਾ ਨੇ ਕੀ ਕੀਤਾ ਜਾ ਕੇ ਉੱਥੇ ਚੰਡੀਗੜ੍ਹ
0: ਜੀ,
2: ਕਿ ਤੁਸੀਂ ਜਿਹੜਾ ਦੇਣਾ ਆਪਣਾ ਕੋਈ ਡਿਮਾਂਡਸ ਨੇ ਤੁਹਾਡੀਆਂ, ਪਹਿਲੀ ਗੱਲ ਤੇ ਵੀ ਜਿਹੜੇ ਬੰਦੀ ਸਿੰਘ ਕੀ ਉਹ ਸੀਐਮ ਦੇ ਵੱਸ ਚ ਹੈਗੇ ਨੇ, ਰਿਹਾਕਰ ਨੇ?
0: ਨਹੀਂ ਜੀ।
2: ਫੇਰ ਵੀ ਤੁਸੀਂ ਉੱਥੇ ਜਾ ਕੇ ਚਾਰ ਬੰਦੇ ਜਾ ਕੇ ਵੀ ਤਾਂ ਤੁਸੀਂ ਉਹ ਦੇ ਮੰਗ ਪੱਤਰ ਜਾਂ ਜੋ ਵੀ ਤੁਹਾਡਾ ਹੈਗਾ ਤੁਸੀਂ ਦੇ ਕੇ ਆ ਸਕਦੇ ਜੇ ਨਾ
0: ਜੀ।
2: ਤੇ ਜਿਹੜੀ ਇੰਨੀ ਹੁੱਲੜਬਾਜੀ ਦੂਜੀ ਤੀਜੀ ਆ, ਇਹ ਕਿੱਧਰ ਨੂੰ ਜਾ ਰਿਹਾ ਕੰਮ
0: ਜੀ?
2: ਫੇਰ ਉੱਥੇ ਜੋ ਤੁਹਾਨੂੰ ਪਤਾ ਹੀ ਆ ਫਿਰ ਜੋ ਕੁਛ ਹੋਇਆ ਸਾਰਾ, ਤੁਸੀਂ ਜ਼ਿਆਦਾ ਸਾਡੇ ਨਾਲੋਂ ਸੁਣਦੇ ਜਾਣ ਸਮਝਦੇ ਹੋ
0: ਜੀ।
2: ਫਿਰ ਅੱਜ ਮੇਰਾ ਖਿਆਲ ਥੋੜਾ ਜਿਹਾ ਮੈਂ ਸੁਣਿਆ ਸੀ ਵੀ ਸ਼ਾਇਦ ਇਹਨਾਂ ਤੇ FIR ਵੀ ਦਰਜ ਹੋ ਗਈਆਂ
0: ਨੇ ਬੰਦਿਆਂ ਦੇ, 44 ਸਾਹਿਬ ਤੇ ਪਲੱਸ 14 ਜਾਣੇ ਤੇ ਹੋਏ
2: ਤੇ ਉਹ ਜਿਹੜੇ ਹਿਸਾਬ ਨਾਲ ਧਾਰਾਂ ਲੱਗੀਆਂ ਨੇ ਉਹ ਤਾਂ ਚਲੋ ਸੈਣੀ ਸਾਹਿਬ ਵੀ ਐਕਸਪਲੇਨ ਕਰ ਸਕਦੇ ਆ, ਪਰ ਮੇਰੇ ਅਕੋਰਡਿੰਗ ਵੀ ਤੇ ਹੀਰੋ ਬਣਾਉਣ ਵਾਸਤੇ ਹੋਣਾ ਕਿ ਦੇਣਾ ਵੇ ਕਿ ਸਾਰੇ ਬੰਦੇ MLA ਬਣ ਜਾਣ ਪੰਜਾਬ ਚ
0: ਜੀ,
2: ਕਿਉਂਕਿ ਬੰਦੇ ਸਜ਼ਾ ਤੇ ਬਹੁਤੀ ਜ਼ਿਆਦਾ ਹੋਣੀ ਨਹੀਂ ਇਹਦੇ ਚ, ਉਹ ਥੋੜਾ ਬੜਾ ਕੱਟ ਕੇ ਤੇ ਹੋਰ
0: ਜੀ
2: MLA ਬਣਨਾ ਤੇ ਮੇਰਾ ਖਿਆਲ ਚਾਂਸ ਸਾਰਿਆਂ ਦੇ ਬੰਦੇ ਇਹਨਾਂ ਨੇ ਲਾਇਆ ਹੀ ਉਹਨਾਂ ਦੇ ਜਿਹੜੇ ਜਿਹੜੇ ਬੰਦਿਆਂ ਨੇ MLA ਬਣਨਾ ਵਾ
0: ਜੀ।
2: ਸਾਜਿਸ਼ਾਂ ਕਿਵੇਂ ਦੀਆਂ ਨੇ, ਕਿੱਧਰ ਨੂੰ ਜਾ ਰਹੀਆਂ ਨੇ
0: ਜੀ?
2: ਦੂਜੇ ਬਣੇ ਜਥੇਦਾਰ ਸਾਹਿਬ ਤੇ ਸਰਕਾਰ ਦਾ ਪੰਗਾ ਪਿਆ ਹੋਇਆ
0: ਜੀ।
2: ਜਥੇਦਾਰ ਸਾਹਿਬ ਪਹਿਲਾਂ ਕਹਿੰਦੇ ਵੀ ਉਹ ਕਮੇਟੀ ਬਣਾਓ ਕਾਨੂੰਨ ਬਦਲੋ, ਹੁਣ ਕਹਿੰਦੇ ਹੁਣ ਦੂਜੇ ਬੰਨੇ ਹੋ ਗਏ ਫਿਰ?
0: ਨਹੀਂ ਉਹ ਤਾਂ ਆਪਣੇ ਸਟੈਂਡ ਦੇ ਉੱਤੇ ਹੀ ਨੇ, ਉਹ ਇਹਨਾਂ ਨੇ ਸਲਾਹ ਮਸ਼ਵਰਾ ਨਹੀਂ ਕੋਈ ਨਹੀਂ ਕੀਤਾ ਜੀ, ਫਿਰ ਉਸੇ ਤਰ੍ਹਾਂ ਹੀ ਮਤਲਬ ਕਿ ਸ਼ੁਰੂ ਕਰ ਦਿੱਤਾ ਕੰਮ, ਇਹ ਸਾਹਮਣੇ ਆ ਰਿਹਾ ਜੀ।
2: ਨਹੀਂ ਉਹ ਚਲੋ ਖਰੜਾ ਤੇ ਵੇਖੋ ਜੀ, ਸਰਕਾਰ ਤੇ ਵੇਖੋ ਜੀ, ਸਿਆਸਤ ਕਰੂਗੀ ਕਰੂਗੀ
0: ਜੀ।
2: ਉਹ ਖਰੜਾ ਵਗੈਰਾ ਤੇ ਮੇਰੇ ਖਿਆਲ ਕੱਲ ਸ਼ਾਇਦ ਲੈ ਕੇ ਆਏ ਸੀ ਨਿਜਰ ਸਾਹਿਬ, ਅੱਜ ਪਤਾ ਨੀ ਕੱਲ ਲੈ ਕੇ ਆਏ।
0: ਹਾਂਜੀ ਅੱਜ ਸਪਸ਼ਟ ਕੀਤਾ ਆਪਣੇ ਅਕਾਲ ਤਖ਼ਤ ਸਾਹਿਬ ਨੇ, ਅਕਾਲ ਤਖ਼ਤ ਉੱਪਰ ਜੀ ਇਹ ਚੀਜ਼।
2: ਹਾਂਜੀ ਚਲੋ ਨਹੀਂ ਤਾਂ ਇਹਨਾਂ ਕੋਲ ਹੈਗਾ ਤੇ ਉਹ ਫਿਰ ਟਕਰਾਅ ਪੈਦਾ ਕਰਨਾ ਜਿਹੜਾ ਦੋਨਾਂ ਧਿਰਾਂ ਦਾ ਆਪਸ ਵਿੱਚ, ਉਹ ਵੀ ਤੇ ਗਲਤ ਹੈਗਾ ਨਾ।
0: ਨਹੀਂ ਜਥੇਦਾਰ ਸਾਹਿਬ ਇਹ ਕਹਿੰਦੇ ਆ ਪੱਟੀ ਸਾਹਿਬ ਕਿ ਮਤਲਬ ਕਿ ਚਾਹੇ ਤੁਸੀਂ 2 ਮਹੀਨੇ ਹੋਰ ਲਾ ਲਓ ਇਹਦੇ ਉੱਤੇ, ਮਤਲਬ ਕਿ ਆ ਜਿਹੜੀ ਹੁਣ ਬੈਠਕ ਬੁਲਾਈ ਆ, ਵਿਸ਼ੇਸ਼ ਸੈਸ਼ਨ ਬੁਲਾਇਆ ਜਾਂ ਕਿੱਦਾਂ ਵੀ ਹੈ, ਮੌਨਸੂਨ ਸੈਸ਼ਨ ਹੋਣਾ 3 ਜੁਲਾਈ ਅਗਸਤ ਤੋਂ 10 ਤਾਂ ਹੀ ਹੋਣਾ ਹਫ਼ਤਾ, ਤੇ ਉਹਦੇ ਵਿੱਚ ਕੋਈ ਡਿਸੀਜ਼ਨ ਨਾ ਲਓ ਜਲਦਬਾਜ਼ੀ ਦੇ ਵਿੱਚ, ਚਾਹੇ 2 ਮਹੀਨੇ ਹੋਰ ਲੈ ਲਓ।
2: ਨਹੀਂ ਉਹ ਜਿਹੜਾ ਇਹਨਾਂ ਨੇ ਸੈਸ਼ਨ ਬੁਲਾਇਆ ਹੋਇਆ ਵਾ ਉਹ ਸਿਰਫ ਇਸੇ ਐਕਟ ਦਾ ਕਰਕੇ ਬੁਲਾਇਆ ਹੋਇਆ?
0: ਨਹੀਂ ਇਸ ਕਰਕੇ ਨੀ, ਉਹ ਹੋਰ ਮੁੱਦੇ ਵੀ ਹੈਗੇ ਆ, ਪਰ ਕਿਆ ਸਰਾਈਆਂ ਨੇ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਨਾ ਕੁਝ ਸੋਧਾਂ ਕਰ ਸਕਦੇ ਆ।
2: ਨਹੀਂ ਨਹੀਂ ਉਹ ਤੇ ਫਿਰ ਉਹ ਕਰਕੇ ਕਰਨਗੇ ਨਾ, ਉਹ ਜਿਹੜਾ ਮਤਲਬ ਏਦਾਂ ਕਰ ਦੇਣੀ ਉਦੇਸ਼ ਵੀ ਉਹ ਜਾਣਾ ਨੀ ਗਾ ਤੁਸੀਂ ਉੱਥੇ, ਦੂਜਾ ਤੀਜਾ ਹੈ ਤਾਂ ਉਹ ਟਕਰਾਅ ਵਾਲਾ ਕੰਮ ਹੀ ਹੈ ਨਾ
0: ਜੀ।
2: ਹੁਣ ਜਿਹੜੀ ਕਮੇਟੀ 5 ਮੈਂਬਰੀ ਕਮੇਟੀ ਜਿਹੜੀ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਣਾਈ ਹੈ, ਉਹਨਾਂ ਵਿੱਚ ਕੋਈ ਮਹੀਨੇ ਚ 29 ਤਰੀਕ ਹੈ ਤੇ ਰਾਏ ਤੇ ਉਹਨਾਂ ਵੀ ਕੋਈ ਨੀ ਦਿੱਤੀ ਵੀ ਕਿੱਦਾਂ ਦਾ ਹੋਣਾ ਚਾਹੀਦਾ?
0: ਨਹੀਂ ਉਹ ਸਰਕਾਰ ਉਹ ਉਹਨਾਂ ਦਾ ਓਬਜੈਕਸ਼ਨ ਇਹ ਹੈ ਕਿ ਸਰਕਾਰ ਨੇ ਸਾਡੇ ਨਾਲ ਮਹੀਨੇ ਦੇ ਵਿੱਚ ਕੋਈ ਕੰਟੈਕਟ ਹੀ ਨਹੀਂ ਕੀਤਾ ਹਾਲੇ, ਕਿ ਓਪਨ ਕਾਲ ਦਿੱਤੇ ਸੀ ਕਿ ਸਹਿਯੋਗ ਇੱਕ ਦੂਸਰੇ ਦਾ ਚਾਹੀਦਾ ਤਾਂ ਜ਼ਰੂਰ ਕਰੋ।
2: ਨਹੀਂ ਉਹ ਮਤਲਬ ਇਹ ਦੋਵਾਂ ਤਰ੍ਹਾਂ ਨੂੰ ਚਾਹੀਦਾ ਨਾ ਰਲ ਮਿਲ ਕੇ ਚੱਲਣਾ, ਜੇ ਮੰਨ ਲਓ ਵੀ ਮੈਂ ਤੇ ਸੈਣੀ ਸਾਹਿਬ ਨੇ ਕੋਈ ਡਿਸੀਜਨ ਲੈਣਾ ਕਿ ਮੈਨੂੰ ਸੈਣੀ ਸਾਹਿਬ ਫੋਨ ਨਹੀਂ ਕਰਦੇ ਤਾਂ ਮੈਂ ਕਰ ਲਵਾਂ
0: ਜੀ,
2: ਮਤਲਬ ਮਸਲੇ ਦਾ ਮੇਰੇ ਕਹਿਣ ਦਾ ਮਤਲਬ ਹੈ ਵੀ ਜੇ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਭਾਈ ਭਰਾਵਾਂ ਦੇ ਤੌਰ ਦੇ ਉੱਪਰ ਕਿਸੇ ਮਸਲੇ ਨੂੰ ਹੱਲ ਕਰਨਾ ਤੇ ਮਤਲਬ ਫਿਰ ਤਾਂ ਰਲ ਮਿਲ ਕੇ ਹੋਣਾ ਨਾ, ਈਗੋ ਤਾਂ ਇੱਕ ਦਿਨ ਨੂੰ ਤਾਂ ਈਗੋ ਛੱਡਣੀ ਪਊਗੀ ਨਾ ਸਰਕਾਰ ਨੂੰ ਵੀ।
0: ਇੱਕ ਮੁੱਦਾ ਹੋਰ ਉਹਨਾਂ ਨੇ ਚੱਕਿਆ ਕਿ ਜਿਹੜਾ ਉਹਨਾਂ ਨੇ ਵਿੱਚ ਲਿਖ ਦਿੱਤਾ ਉਹ ਜਿਹੜੀ 24 ਪੰਨਿਆਂ ਦੀ ਰਿਪੋਰਟ ਦਿੱਤੀ ਹੈ ਕਿ ਗੁਪਤ ਮੀਟਿੰਗਾਂ ਹੋਈਆਂ, ਉਹ ਜਥੇਦਾਰ ਸਾਹਿਬ ਦਾ ਇਹ ਓਬਜੈਕਸ਼ਨ ਆ ਕਿ ਗੁਪਤ ਮੀਟਿੰਗਾਂ ਹੋਈਆਂ ਕਿਹਦੇ ਨਾਲ ਹੈ ਜੀ,
2: ਸਾਡੇ ਨਾਲ ਤਾਂ ਨਹੀਂ ਹੋਈਆਂ, ਸਰਕਾਰ ਦੀਆਂ ਹੋਈਆਂ ਹੋਣਗੀਆਂ ਨਾ ਜੀ, ਆਪਸ ਵਿੱਚ ਹੋ ਸਕਦਾ ਉਹਨਾਂ ਦੀ ਹੋਈਆਂ ਹੋਣਗੀਆਂ, ਕਮੇਟੀ ਨਾਲ ਤੇ ਫਿਰ ਹੋਈਆਂ ਨੀ ਗਈਆਂ, ਜੇ ਆਪਸ ਵਿੱਚ ਹੋਈਆਂ ਹੋਣਗੀਆਂ ਨਾ,
0: ਬਿਲਕੁਲ
2: ਉਸ ਕਮੇਟੀ ਕਮੇਟੀ ਨੂੰ ਵੀ ਜਿੱਦ ਤੱਕ ਆਪਣਾ ਕੁਝ ਨਾ ਕੁਝ ਖਰੜਾ ਤਿਆਰ ਕਰਨਾ ਚਾਹੀਦਾ ਸੀ ਨਾ ਵੀ ਏਦਾਂ ਨੀ ਏਦਾਂ ਹੋਣਾ, ਏਦਾਂ ਨੀ ਏਦਾਂ ਹੋਣਾ
0: ਜੀ।
2: ਇਹ ਤੇ ਹੁਣ ਫਿਰ ਮਤਲਬ ਗੱਲ ਜਿਵੇਂ ਜਿਵੇਂ ਘਿੰਗੇ ਪਈ ਜਾਊਗੀ ਉਵੇਂ ਉਵੇਂ ਮਤਲਬ ਲੋਕਾਂ ਦੇ ਵਿੱਚ ਬਿਟਰਨੈਸ ਆਉਂਦੀ ਹੈ, ਜਿਹੜੇ ਉਧਰ ਉਧਰ ਹੀ ਜੁੜੇ ਹੁੰਦੇ ਆ।
0: ਬਿਲਕੁਲ, ਉਮੀਦ ਤਾਂ ਸਾਰੇ ਇਹੀ ਕਰਦੇ ਸੀ ਕਿ ਚਲੋ ਹੁਣ ਸਹਿਮਤੀ ਦੇ ਨਾਲ ਸਾਰਾ ਕੁਝ ਹੱਲ ਹੋ ਜਾਏਗਾ, ਪਰ ਸਰਕਾਰ ਵੀ ਝੁਕਣਾ ਨੀ ਚਾਹੁੰਦੀ ਤੇ ਉਧਰੋਂ ਅਕਾਲ ਤਖ਼ਤ ਸਾਹਿਬ ਤਾਂ
2: ਸਰਕਾਰ ਆਪਣੀ ਜਗ੍ਹਾ ਤੇ, ਜੇ ਸਰਕਾਰ ਵੀ ਵੇਖੋ ਜੀ ਤੁਸੀਂ ਪੜ੍ਹੇ ਲਿਖੇ ਲੋਕ ਹੋ, ਸੈਣੀ ਸਾਹਿਬ ਹੀ ਆ, ਜੇ ਸਰਕਾਰ ਵੀ ਅਕਾਲ ਤਖ਼ਤ ਦੇ ਕਹਿਣ ਤੇ ਸਭ ਕੁਛ ਕਰ ਦੂਗੀ ਤੇ ਉਹ ਫਿਰ ਇਹ ਸਰਕਾਰ ਵੀ ਤੇ ਕਟਹਿਰੇ ਚ ਖੜੀ ਹੋ ਸਕਦੀ ਹੈ ਨਾ, ਵੀ ਤੁਸੀਂ ਮਤਲਬ ਕਿਤੇ ਡੈਮੋਕ੍ਰੇਸੀ ਕਿੱਧਰ ਗਈ ਤੁਹਾਡੀ, ਵੀ ਤੁਸੀਂ ਉਹੀ ਧਰਮ ਦੇ ਆਸਰੇ ਤੁਸੀਂ ਚੱਲਦੇ
0: ਹੋ ਜੀ। ਬਿਲਕੁਲ
2: ਜੀ, ਹੁਣ ਅਕਾਲੀ ਦਲ ਬਾਦਲ ਦੀ ਹੋਂਦ ਨੂੰ ਖਤਰਾ ਸੀ ਜਾਂ ਉਹਨਾਂ ਦੀ ਮੈਂਬਰਸ਼ਿਪ ਜਾਂ ਉਹਨਾਂ ਦੀ ਪਾਰਟੀ ਰੱਦ ਹੋ ਸਕਦੀ ਸੀ, ਪਰ ਇਹਨਾਂ ਦੇ ਵੀ ਤਾਂ ਓਬਜੈਕਸ਼ਨ ਆ ਸਕਦਾ
0: ਜੀ,
2: ਇਸ ਕਰਕੇ ਉਹ ਜਥੇਦਾਰ ਸਾਹਿਬ ਨੂੰ ਖੁਦ ਵੀ ਤਾਂ ਕੁਝ ਦੱਸਣਾ ਚਾਹੀਦਾ ਨਾ, ਕੱਲੀ ਕਮੇਟੀ, ਜੇ ਕਮੇਟੀ ਫੇਰ ਕੋਈ ਚੀਜ਼ ਮਤਲਬ ਮੰਨ ਲਓ ਕਮੀ ਪੇਸ਼ੀ ਰਹਿ ਜੂਗੀ, ਜਥੇਦਾਰ ਸਾਹਿਬ ਨੂੰ ਫੇਰ ਨਾ ਮਨਜ਼ੂਰ ਹੋਊਗੀ ਉਹ
0: ਜੀ,
2: ਕੁਝ ਨਾ ਕੁਝ ਤਾਂ ਜਥੇਦਾਰ ਸਾਹਿਬ ਨੂੰ ਖੁਦ ਵੀ ਤਾਂ ਦੱਸਣਾ ਚਾਹੀਦਾ, ਜਾਂ ਤਾਂ ਇੱਕ ਵੱਡੇ ਕਹਿ ਦੋ ਵੀ ਤੇ ਕਾਨੂੰਨ ਬਣਨਾ ਹੀ ਨਹੀਂ ਚਾਹੀਦਾ
0: ਜੀ। ਇਸ ਚੀਜ਼ ਨਾਲ ਤਾਂ ਉਹ ਸਹਿਮਤ ਆ ਤਕਰੀਬਨ ਕਿ ਕਾਨੂੰਨ ਬਣਾਓ, ਸਜ਼ਾ ਦੇਣ ਨੂੰ ਦੇਣੀ ਆ ਜਿੰਨੀ ਮਰਜ਼ੀ ਦੇ, ਉਹਦੇ ਵਿੱਚ ਇੰਟਰਫੇਅਰ ਨਹੀਂ, ਜਿਹੜਾ ਤੁਸੀਂ ਸਿੱਧਾ ਇੰਟਰਫੇਅਰ ਕਰ ਰਹੇ ਹੋ ਸਾਡੇ ਮੁੱਦਿਆਂ ਦੇ ਵਿੱਚ ਉਹ ਨਾ ਕਰੋ ਅਕਾਲ ਤਖ਼ਤ ਸਾਹਿਬ ਦੇ।
2: ਉਹ ਤੇ ਵੇਖੋ ਜੀ ਅਕਾਲ ਤਖ਼ਤ ਦੇ ਮੁੱਦੇ ਜਿਹੜੇ ਆ ਉਹਦੇ ਵਿੱਚ, ਚਲੋ ਮੰਨ ਲਓ ਸਰਕਾਰ ਜੇ ਇੰਟਰਫੇਅਰ ਕਰਦੀ ਆ ਤਾਂ ਬਿਲਕੁਲ ਗਲਤ,
0: ਬਿਲਕੁਲ ਹੈ ਜੀ,
2: ਉਹਦੇ ਵਿੱਚ ਕੋਈ ਵੀ ਮਤਲਬ ਨਹੀਂ, ਜਿਹੜਾ ਕੀ ਕਹਿੰਦੇ ਹੁੰਦੇ ਵੀ ਕਹਿ ਸਕਦਾ ਵੀ ਇੰਟਰਫੇਅਰ ਹੋਣੀ ਚਾਹੀਦੀ ਉਹਨਾਂ ਦੀ, ਜੋ ਕੁਛ ਭਗਵੰਤ ਮਾਨ ਸਾਹਿਬ ਦੀ ਬਿਆਨਬਾਜ਼ੀ ਸੀ ਬਿਲਕੁਲ ਉਹ ਨਿੰਦਣ ਯੋਗ ਹੈ,
0: ਬਿਲਕੁਲ ਹੈ, ਬਿਲਕੁਲ ਹੈ,
2: ਲੇਕਿਨ ਇਹ ਵੀ ਉਹਦੇ ਹੁਣ ਮੰਨ ਲਓ ਜਿਹੜਾ ਕਹਿੰਦੇ ਆ ਵੀ ਡੇਰਿਆਂ ਦੇ ਜਿਹੜੇ ਹੈਗੇ ਗੈਰ ਸਿੱਖ ਡੇਰੇ ਆ, ਹੁਣ ਗੈਰ ਸਿੱਖ ਡੇਰੇ ਕਿਹੜੇ ਆ ਇਹ ਕੌਣ ਦੱਸੂਗਾ,
0: ਬਿਲਕੁਲ ਹੈ, ਬਿਲਕੁਲ ਹੈ,
2: ਇਹ ਤੇ ਸਰਕਾਰ ਨੇ ਨੀ ਨਾ ਡਿਕਲੇਅਰ ਕਰਨਾ
0: ਜੀ,
2: ਪਹਿਲਾਂ ਤਾਂ ਜਥੇਦਾਰ ਸਾਹਿਬ ਦੱਸੇ ਨੇ ਵੀ ਗੈਰ ਸਿੱਖ ਡੇਰੇ ਕਿਹੜੇ ਆ,
0: ਬਿਲਕੁਲ ਹੈ,
2: ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਜਾਵੇ ਵੀ ਉਹਨਾਂ ਦੇ ਉੱਤੇ ਉਹ ਕਸਟੋਡੀਅਨ ਤੇ ਹੋ ਸਕਦਾ, ਦੂਜਿਆਂ ਤੇ ਨਹੀਂ ਹੋ ਸਕਦਾ, ਡਬਲ ਕਾਨੂੰਨ ਫਿਰ ਇੱਕ ਜਗ੍ਹਾ ਤੇ ਕਿੱਦਾਂ ਚੱਲ ਜੂਗਾ ਜੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹ ਤਾਂ ਹੁਣ ਚਲੋ ਸੈਣੀ ਸਾਹਿਬ ਵੀ ਸਿਆਣੇ ਆ, ਤੁਸੀਂ ਵੀ ਆਪਣੇ ਸਰੋਤੇ ਵੀ ਸਿਆਣੇ ਆ
0: ਜੀ, ਬਿਲਕੁਲ ਹੈ ਜੀ,
2: ਹੁਣ ਸਾਡੇ ਵੱਲੋਂ ਵੇਖੋ ਜੀ ਕੋਈ ਕਾਨੂੰਨ ਬਣੇ ਟੁੱਟੇ ਨਾ ਟੁੱਟੇ ਸਾਨੂੰ ਨੀ, ਮਤਲਬ ਤੇ ਹੁੰਦਾ ਵੀ ਇਹ ਚੀਜ਼ਾਂ ਕਈ ਵਾਰੀ ਨਾ ਸਾਡੇ ਸਮਾਜ ਨੂੰ ਗਲਤ ਪਾਸੇ ਲੈ ਜਾਂਦੇ
0: ਆ, ਬਿਲਕੁਲ ਹੈ ਜੀ, ਉਹ ਤਾਂ ਹੈਗੀ ਹੈ,
2: ਕਿਉਂਕਿ ਖੇਡ ਤਾਂ ਸਿਆਸਤ ਦਾ ਨਾਂ ਦੀ ਏ
0: ਜੀ,
2: ਚਾਹੇ ਉਹ ਜਥੇਦਾਰ ਨਾਲ ਜੁੜੇ ਸਿਆਸਤਦਾਨ ਹੈ ਤੇ ਸਾਹਮਣੇ ਤਾਂ ਹੈ ਹੀ ਸਿਆਸਤਦਾਨ ਹੈ ਸਾਰੇ, ਉਹ ਤੇ ਬਿਲਕੁਲ ਕਲੀਅਰ ਹੈ
0: ਜੀ, ਬਿਲਕੁਲ ਹੈ ਜੀ,
2: ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਜੋ ਮਰਜ਼ੀ ਕਰੋ, ਉਹ ਤਾਂ ਹੈ ਹੀ ਸਿਆਸਤਦਾਨ ਹੈ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਵੀ ਫਲਸਫਾ ਹੈ ਕੀ ਚੀਜ਼ ਹੈ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਸ ਕਰਕੇ ਉਹ ਸਾਰਿਆਂ ਨੂੰ ਕੋਈ ਵੀ ਵੇਖੋ ਜੀ ਮੁੱਦਾ ਜਿਹੜਾ ਵਾ ਜਦੋਂ ਉੱਠਿਆ ਹੁੰਦਾ ਉਹਨੂੰ ਰਲ ਮਿਲ ਕੇ ਹੀ ਸੁਲਝਾਇਆ ਜਾਂਦਾ
0: ਜੀ, ਬਿਲਕੁਲ ਹੈ,
2: ਜੇ ਸਿਰਫ ਉਹ ਗੱਲ ਵੀ ਨੁਕਸ ਹੀ ਕੱਢਣਾ ਤੇ ਉਹ ਤੇ ਫਿਰ ਦੁੱਖ ਸੇ ਨਿਕਲਦਾ ਜਾਊ ਕੋਈ ਨਾ ਕੋਈ
0: ਜੀ, ਉਹ ਤਾਂ ਹੈ ਹੀ ਹੈ ਜੀ, ਬਿਲਕੁਲ ਹੈ ਜੀ,
2: ਉਹ ਤੇ ਜਿੰਨਾ ਚਿਰ ਦੋਵੇਂ ਧਿਰਾਂ ਇਕੱਠੀਆਂ ਨੀ ਬੈਠਦੀਆਂ, ਫਲੋ ਕਮੇਟੀ ਆ ਜਾਂ ਕਾਨੂੰਨ ਦੇ ਮਾਹਰ ਵੀ ਵਿੱਚ ਉਹਦੇ ਹੈਗੇ ਆ ਜਿਹੜੇ ਵਿਅਕਤੀ ਇਹਨਾਂ ਨੇ ਸਿਲੈਕਟ ਕੀਤੀ ਆ
0: ਜੀ,
2: ਦੋ ਚਾਰ ਹੋਰ ਸੰਵਿਧਾਨਕ ਬੋਡੀਜ਼ ਜਿਹੜੀਆਂ ਵੀ ਇਹਨਾਂ ਨੇ ਕੋਈ ਉਹਨਾਂ ਦੇ ਮਿਨਿਸਟਰ ਲੈਣੇ ਆ ਜਾਂ ਕੁਝ ਲੈਣੇ ਆ
0: ਜੀ,
2: ਉਹ ਵੀ ਵਿੱਚ ਜਥੇਦਾਰ ਸਾਹਿਬ ਬੈਠਣ, ਉਸ ਦੇ ਅਕੋਰਡਿੰਗਲੀ ਜੋ ਕਾਨੂੰਨ ਤੌਰ ਤੇ ਹੋ ਸਕਦਾ ਉਹ ਕਰਕੇ ਕੰਮ ਨਿਬੇੜਨ,
0: ਬਿਲਕੁਲ ਹੈ, ਬਿਲਕੁਲ ਦਰੁਸਤ,
2: ਕਿਉਂ ਕਿਸੇ ਚੀਜ਼ ਨੂੰ ਤੁਸੀਂ ਮੇਨ ਮੁੱਦਿਆਂ ਦਾ ਮਤਲਬ ਹੁੰਦਾ ਵੀ ਇਹ ਮੇਨ ਮੁੱਦਿਆਂ ਤੋਂ ਧਿਆਨ ਪਾਸੇ ਹਟ ਜਾਂਦਾ
0: ਜੀ, ਬਿਲਕੁਲ ਹੈ,
2: ਹੁਣ ਸਾਡੇ ਮੁੱਦੇ ਕੀ ਬਣ ਗਏ, ਸਿਰਫ ਦੋ, ਇੱਕ ਬੰਦੀ ਸਿੰਘ ਤੇ ਦੂਜਾ ਬੇਦਬੀ ਕਾਨੂੰਨ,
0: ਬੇਦਬੀ ਜੀ, ਪਹਿਲਾਂ ਪਾਣੀ
2: ਇਹੋ ਇਹ ਹੁਣ ਕੀ ਬੰਦੀ ਸਿੰਘਾਂ ਨੂੰ ਛਡਾਉਣਾ ਹੀ ਸਾਡਾ
0: ਜੀ, ਪਟੀ ਸਾਹਿਬ ਮਿਊਟ ਹੋ ਗਿਆ ਤੁਹਾਡੇ ਵੱਲੋਂ, ਹੱਥ ਲੱਗ ਗਿਆ ਸ਼ਾਇਦ, ਦੇਖਿਓ ਜੀ ਪਟੀ ਸਾਹਿਬ, ਲੱਗਦਾ ਜੀ ਸ਼ਾਇਦ ਕੋਈ ਕਾਲ ਉੱਪਰ ਆ ਗਈ ਉਹਨਾਂ ਦੀ, ਤੇ ਇੱਕ ਮਿੰਟ ਜੀ, ਉਧਰੋਂ ਮਿਊਟ ਹੋ ਗਿਆ। ਹਾਂਜੀ ਸੈਣੀ ਸਾਹਿਬ, ਤੁਸੀਂ ਕੰਟੀਨਿਊ ਕਰ ਲਓ ਪਲੀਜ਼।
1: ਭਾਰੇ ਸਾਹਿਬ ਇਸ ਤਰ੍ਹਾਂ ਆ ਕਿ ਜਥੇਦਾਰ ਸਾਹਿਬ ਨੇ ਜਿਹੜੇ ਜਿਹੜੇ ਪੁਆਇੰਟ ਰੇਜ਼ ਕੀਤੇ ਸੀ ਉਹਦਾ ਮਸੌਦਾ ਤਿਆਰ ਕਰਕੇ ਦੂਜੇ ਦਿਨ ਹੀ ਭੇਜ ਦਿੱਤਾ ਸੀ ਸਰਕਾਰ ਨੂੰ ਕਿ ਸਾਨੂੰ ਆ ਇਤਰਾਜ਼ ਹੈ ਇਹ ਦੂਰ ਕਰ ਦਿਓ
0: ਜੀ।
1: ਸ਼ਾਇਦ ਭੱਟੀ ਸਾਹਿਬ ਨੂੰ ਇਹਦੇ ਬਾਰੇ ਨਹੀਂ ਜਾਣਕਾਰੀ
0: ਜੀ।
1: ਜਥੇਦਾਰ ਸਾਹਿਬ ਨੇ ਕੋਈ ਐਡਾਮੈਂਟ ਐਟੀਚਿਊਡ ਨਹੀਂ ਸੀ ਦਿਖਾਇਆ, ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਪ੍ਰੋਬਲਮ ਰਿਜ਼ੋਲਵ ਕਰ ਲਓ
0: ਜੀ,
1: ਵੀ ਸਾਨੂੰ ਇੱਕ ਜਿਹੜਾ ਹੈਗਾ ਆ ਇਸ ਚੀਜ਼ ਤੇ ਇਤਰਾਜ ਹੈਗਾ ਆ ਜੀ, ਆ ਜਿਹੜੇ ਉਹਨਾਂ ਨੇ ਤਾਂ ਪੜ੍ਹ ਕੇ ਦੱਸਿਆ ਸੀ ਸਾਰਾ, ਇਹਨਾਂ ਦੇ ਤਾਂ ਐਮਐਲਏ ਹੁਣ ਤੱਕ ਨੀ ਪੜ੍ਹਿਆ ਆ ਜੀ।
0: ਬਿਲਕੁਲ ਜੀ, ਅੱਜ ਉਹਨਾਂ ਨੇ ਸ਼ਬਦ ਇਹ ਵੀ ਵਰਤੇ ਆ ਜਥੇਦਾਰ ਸਾਹਿਬ ਨੇ ਕਿ ਪਹਿਲਾਂ ਨਹੀਂ ਪੜ੍ਹਿਆ ਸੀ, ਹੁਣ ਸਭ ਤੋਂ ਪਹਿਲਾਂ ਪੜ੍ਹ ਕੇ ਹੀ ਜਾਇਓ ਜੇ ਜਾਣਾ ਉਹਦੇ ਉੱਤੇ ਜੀ।
1: ਕਸਟੋਡੀਅਨ ਦੀ ਜਿਹੜੀ ਹੈਗੀ ਸੀ ਉਹਦੇ ਤੇ ਵੀ ਜਾਂ ਤਾਂ ਕਸਟੋਡੀਅਨ ਨੂੰ ਡਿਫਾਈਨ ਕਰੋ ਤੇ ਕਸਟੋਡੀਅਨ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਕਸਟੋਡੀਅਨ ਵਰਡ ਜਿਹੜਾ ਆ ਉਹਦੀ ਜਗ੍ਹਾ ਤੇ ਕੋਈ ਸਬਸਟੀਟਿਊਟ ਵਰਡ ਯੂਜ਼ ਕਰੋ
0: ਜੀ।
1: ਇਹ ਚੀਜ਼ਾਂ ਸਾਰੀਆਂ ਜਥੇਦਾਰ ਸਾਹਿਬ ਨੇ ਲਿਖ ਕੇ ਭੇਜ ਦਿੱਤਾ ਸੀ ਜੀ,
0: ਕਲੀਅਰ ਕਰਤਾ ਸੀ।
1: ਉਹਨਾਂ ਨੇ ਕਿਹਾ ਸੀ ਵੀ ਬਿਹਤਰ ਇਹ ਹੋਊਗਾ ਕਿ ਤੁਸੀਂ ਜਿਹੜਾ ਆ ਕਿ ਇਹ ਐਸਜੀਪੀਸੀ ਨਾਲ ਸੁੱਕਾਂ ਸੰਪਰਕ ਕਰ ਲਓ
0: ਜੀ,
1: ਜਾਂ ਵਿਦਵਾਨਾਂ ਦੀ ਇੱਕ ਕਮੇਟੀ ਜਿਹਦੇ ਵਿੱਚ ਐਸਜੀਪੀਸੀ ਵੱਲੋਂ ਵੀ ਵਿਦਵਾਨ ਹੋਣ ਤੇ ਸਰਕਾਰ ਵੱਲੋਂ ਵੀ ਵਿਦਵਾਨ ਹੋਣ, ਇਸ ਤੇ ਵਿਚਾਰ ਕਰ ਲਓ
0: ਬਿਲਕੁਲ
1: ਤੇ ਫੇਰ ਇਸ ਚੀਜ਼ ਨੂੰ ਰਿਜੋਲਵ ਕਰ ਲਓ
0: ਜੀ।
1: ਸਰਕਾਰ ਨੇ ਕੀਤਾ 30 ਦਿਨ ਜਦੋਂ ਹੋਏ ਆ ਤੇ 30 ਦਿਨਾਂ ਤੋਂ ਬਾਅਦ
0: 29ਵੇਂ ਦਿਨ
1: ਜਿਹੜਾ ਆ ਜਾ ਕੇ 29ਵੇਂ ਦਿਨ ਜਿਹੜਾ ਆ ਇੱਕ ਆਪਣੇ ਨਿੱਜਰ ਸਾਹਿਬ ਨੂੰ ਭੇਜ ਦਿੱਤਾ ਇੱਕ ਡੀਸੀ, ਜਦਕਿ ਡੀਸੀ ਦਾ ਪੋਲੀਟੀਕਲ ਕੰਮ ਦੇ ਵਿੱਚ ਕੋਈ ਰੋਲ ਨਹੀਂ ਤੇ ਨਾਲ ਐਸਡੀਐਮ
0: ਜੀ,
1: ਉਹਨਾਂ ਦੇ ਰਾਹੀਂ ਜਿਹੜਾ ਹੈਗਾ ਆ ਲੈਟਰ ਇੱਕ ਜਾ ਕੇ ਦੇਤਾ ਜੀ ਵੀ ਅਸੀਂ ਜਿਹੜਾ ਆ ਭਾਈ ਕਸਟੋਡੀਅਨ ਸ਼ਬਦ ਤਾਂ ਇੱਦਾਂ ਹੀ ਰੱਖਣਾ ਆ
0: ਜੀ,
1: ਹਾਂਜੀ, ਤੇ ਅਸੀਂ ਜਿਹੜਾ ਹੈਗਾ ਆ ਬਾਕੀ ਹੋਰ ਜਿਹੜੇ ਆ ਮੁੱਦੇ ਆ ਉਹ ਵਿਚਾਰ ਕੇ ਤੇ ਇਸ ਤਰੀਕੇ ਦੇ ਨਾਲ ਅਸੀਂ ਕਰ ਦਿੰਦੇ ਆ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਫੇਰ ਮਸਲਾ ਰਿਜੋਲਵ ਵੀ ਕੋਈ ਨੀ ਕੀਤਾ, ਸਿਰਫ ਇੰਨਾ ਕਿਹਾ ਉਹਦੇ ਵਿੱਚ ਸਿਰਫ ਇੱਡੀ ਅਮੈਂਡਮੈਂਟ ਕਰਨ ਲੱਗੇ ਆ ਜੀ ਕਿ ਜਿਹੜਾ ਇੰਟੈਂਸ਼ਨਲ ਐਕਟ ਹੋਏਗਾ ਦੈਟ ਵਿਲ ਫਾਲ ਅੰਡਰ ਦੀ ਡੈਫੀਨੇਸ਼ਨ ਆਫ ਬੇਅਦਬੀ, ਅਦਰਵਾਈਜ਼ ਜਿਹੜਾ ਹੈਗਾ ਆ ਕੋਈ ਨੈਗਲੀਜੈਂਟ ਐਕਟ ਹੈਗਾ ਆ ਉਹਨੂੰ ਬੇਅਦਬੀ ਦੇ ਵਿੱਚ ਨਹੀਂ ਲਿਆਂਦਾ ਜਾਊਗਾ
0: ਜੀ।
1: ਹਾਂਜੀ, ਉਹ ਮਤਲਬ ਜਿਹੜੇ ਹੈਗਾ ਆ ਉਹਦੇ ਨਾਲ ਜਥੇਦਾਰ ਸਾਹਿਬ ਸੈਟਿਸਫਾਈ ਨਹੀਂ ਸੀਗੇ
0: ਜੀ।
1: ਉਹ ਕਹਿੰਦੇ ਨਾ ਤਾਂ ਤੁਸੀਂ ਕਸਟੋਡੀਅਨ ਨੂੰ ਡਿਫਾਈਨ ਕੀਤਾ, ਨਾ ਤੁਸੀਂ ਜਿਹੜਾ ਹੈਗਾ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੈਗਾ
0: ਜੀ,
1: ਤੇ ਤੁਸੀਂ ਨਾਲ ਵਿੱਚ ਲਿਖ ਦਿੱਤਾ ਵੀ ਗੁਪਤ ਮੀਟਿੰਗਾਂ ਹੋਈਆਂ ਤੇ ਐਸਜੀਪੀਸੀ ਨਾਲ ਤੁਸੀਂ ਸੰਪਰਕ ਕੋਈ ਨੀ ਕੀਤਾ
0: ਜੀ,
1: ਨਾ ਕਿਸੇ ਹਾਂਜੀ ਨਾ ਕਿਸੇ ਜਿਹੜੇ ਹੈਗੇ ਆ ਸਿੱਖ ਵਿਦਵਾਨ ਨਾਲ ਸੰਪਰਕ ਕੀਤਾ, ਗੁਪਤ ਮੀਟਿੰਗਾਂ ਕਿਹਦੇ ਨਾਲ ਤੁਸੀਂ ਕਰ ਲਈਆਂ ਜੀ, ਵੀ ਇਹ ਤਾਂ ਤੁਹਾਡਾ ਲੈਟਰ ਜਿਹੜਾ ਆ ਗੁਮਰਾਹ ਕੋਨਿਆ।
0: ਬਿਲਕੁਲ,
1: ਉਹਨਾਂ ਨੇ ਫੇਰ ਵੀ ਇਸ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਹੀਂ ਬਣਾਇਆ
0: ਜੀ।
1: ਮੈਂ ਮਤਲਬ ਜਥੇਦਾਰ ਸਾਹਿਬ ਤੋਂ ਇਮਪ੍ਰੈਸ ਹੋਇਆ ਹੈਗਾ ਆ ਉਹਨਾਂ ਦੀ ਮਤਲਬ ਜਿਹੜਾ ਆ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਇਹ ਰੋਜ਼ ਰੋਜ਼ ਕੰਮ ਤੇ ਹੋਣਾ ਕਿ ਤੁਸੀਂ ਭਾਵੇਂ 2 ਮਹੀਨੇ ਲੈ ਲਓ ਵੀ ਤੁਸੀਂ ਜਿਹੜਾ ਆ ਕੋਈ ਵਿਦਵਾਨਾਂ ਦੀ ਇੱਕ ਕਮੇਟੀ ਨੂੰ ਭੇਜ ਦਿਓ, ਕੋਈ ਮਸਲਾ ਜਿਹੜਾ ਆ ਗੁਰੂ ਸਾਹਿਬ ਦੇ ਨਾਲ ਜੁੜਿਆ ਆ ਤੇ ਇਹਦੇ ਤੇ ਵਾਰ ਵਾਰ ਵਿਵਾਦ ਹੋਣਾ, ਅਸੀਂ ਨੀ ਕਹਿੰਦੇ ਹੈਗੇ ਤੁਸੀਂ ਆ ਪ੍ਰਪੋਜ਼ਡ ਅਮੈਂਡਮੈਂਟ ਜਿਹੜੀਆਂ ਹੈਗੀਆਂ ਇਹਦੀਆਂ ਜਿਹੜੇ ਸਾਡੇ ਇਤਰਾਜ਼ ਆ ਉਹਨਾਂ ਨੂੰ ਖਤਮ ਕਰੋ।
0: ਬਿਲਕੁਲ,
1: ਦੂਜਾ ਜਿਹੜਾ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਕ ਯੂਨੀਕ ਨੰਬਰ ਲੱਗੂਗਾ ਉਹਨੂੰ ਵੈਬਸਾਈਟ ਤੇ ਪਾਇਆ ਜਾਊਗਾ, ਸਰਕਾਰ ਉਹਦੇ ਤੇ ਜਿਹੜਾ ਹੈਗਾ ਆ ਸੁਪਰਮੇਸੀ ਕਰੇਗੀ, ਉਹ ਚੀਜ਼ ਜਿਹੜੀ ਆ ਤੁਸੀਂ ਜਿਹੜਾ ਆ ਇੰਟਰਫੇਅਰ ਕਰ ਰਹੇ ਹੋ ਐਸਜੀਪੀਸੀ ਦੀ ਜੁਰਿਸਡਿਕਸ਼ਨ,
0: ਸਾਡੀ ਖੁਦ ਮੁਖਤਿਆਰੀ ਆ ਆਪਣੀ। ਬਿਲਕੁਲ,
1: ਸਾਡਾ ਜਿਹੜਾ ਹੈਗਾ ਉਹ ਤਾਂ ਉਹ ਉਹਨਾਂ ਦੀ ਮਰਜ਼ੀ ਆ, ਐਸਜੀਪੀਸੀ ਵਾਲੇ ਆਪਣਾ ਨੰਬਰ ਲਾਂਦੇ ਆ ਨਹੀਂ ਲਾਂਦੇ ਉਹ ਉਹਨਾਂ ਦੀ ਹੈਗੀ, ਉਹਨਾਂ ਤੇ ਉਹ ਆਪਣੇ ਹਿਸਾਬ ਨਾਲ ਚੱਲ ਲੈਣਗੇ। ਤੁਸੀਂ ਇਸ ਅਮੈਂਡਮੈਂਟ ਦੀ ਆੜ ਦੇ ਵਿੱਚ ਐਸਜੀਪੀਸੀ ਤੋਂ ਉਤੇ ਉਤੇ ਆਪਣੀ ਸਰਕਾਰ ਦੀ ਸੁਪਰਮੇਸੀ ਕਾਇਮ ਕਰਨ ਦੀ ਕੋਸ਼ਿਸ਼ ਨਾ ਕਰੋ
0: ਜੀ। ਜੀ ਬਿਲਕੁਲ,
1: ਇੰਟੈਂਸ਼ਨ ਇਹ ਸੀ ਜੀ।
0: ਜੀ
1: ਸਵਾਲ ਇਸ ਕਰਕੇ ਬਹੁਤ ਵਧੀਆ ਪ੍ਰਪੋਜ਼ਲ ਸੀਗਾ, ਸਾਰਾ ਕੁਝ ਹੈਗਾ, ਸਰਕਾਰ ਹੈਗੀ ਆ ਐਡਾਮੈਂਟ
0: ਜੀ।
1: ਜਾਂ ਤਾਂ ਸਰਕਾਰ ਦੇਖੋ ਸਰਕਾਰ ਨੇ ਸਿਆਸਤ ਕਰਨੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ, ਹੁਣ ਇਹ ਆ ਕਿ ਸਰਕਾਰ ਜਾਂ ਤਾਂ ਜਿਹੜਾ ਹੈਗਾ ਆ ਇੱਕ ਤਾਂ ਮਤਲਬ ਝੁਕੀ ਨੀ ਨਜ਼ਰ ਆਉਣਾ ਚਾਹੁੰਦੀ
0: ਜੀ,
1: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਲਬ ਜਿਹੜਾ ਆ ਉਹਨੂੰ ਬਾਹਰੀ ਤੌਰ ਤੇ ਤਾਂ ਕਹੀ ਜਾਂਦੇ ਹਾਂ ਜੀ ਅਕਾਲ ਤਖ਼ਤ ਦਾ ਜਿਹੜਾ ਹੈਗਾ ਕਿਆ ਸਿਰ ਮੱਥੇ ਜੀ, ਪਰ ਬਰਨਾਲਾ ਇਹਨਾਂ ਨੇ ਉੱਥੇ ਦਾ ਉੱਥੇ ਹੀ ਰੱਖਿਆ
0: ਜੀ। ਉਹ ਸਿੱਖ ਸਿਆਸਤ ਨੂੰ
1: ਸੁਲਝਾਉਣਾ ਚਾਹੁੰਦੇ ਨੇ, ਇਸੇ ਕਰਕੇ ਉਹ ਮੁੱਦਾ ਖਤਮ ਨਹੀਂ ਹੋਇਆ। ਉਹ ਜਾਂ ਤਾਂ ਚਾਹੁੰਦੇ ਹੈਗੇ ਵੀ ਇਲੈਕਸ਼ਨਾਂ ਤੱਕ ਜਿਹੜਾ ਆ ਇਹ ਮੁੱਦਾ ਜਿਹੜਾ ਭਖਿਆ ਰਹਿਣਾ ਚਾਹੀਦਾ ਹੈਗਾ, ਤੇ ਤਾਂ ਕਿ ਅਸੀਂ ਆਪਣੀ ਪਿੱਠ ਫੇਰ ਵੀ ਥਪਥਵਾ ਸਕੀਏ ਵੀ ਸਿੱਖਾਂ ਦਾ ਇੱਕ ਵਰਗ ਜਿਹੜਾ ਆ ਉਹ ਸਾਡੇ ਨਾਲ ਹੈਗਾ, ਸਰਕਾਰ ਜਾਂ ਤਾਂ ਇਸ
0: ਮਿਊਟ ਹੋ ਜਾਂਦਾ ਸ਼ਾਇਦ ਵਟਸਐਪ ਤੇ। ਹਾਂਜੀ ਔਜਲਾ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਦੋ ਵੀਰਾਂ ਨੂੰ, ਪੱਟੀ ਸਾਹਿਬ ਜੁੜਦੇ ਨੇ ਮਾੜੇ ਨੂੰ ਜੋੜੋ ਅੱਜ।
0: ਹਾਂ ਇੱਕ ਮਿੰਟ ਜੀ, ਮੈਂ ਕੋਸ਼ਿਸ਼ ਕਰ ਲੈਣਾ ਜੇ ਦੁਬਾਰਾ ਚੱਕ ਲੈਣ ਦਾ। ਹਾਂਜੀ
3: ਦੇਖੋ ਸਾਨੂੰ ਨਾ, ਮੈਂ ਨੀ ਕਹਿੰਦਾ ਕੋਈ ਵੀ ਚੰਗਾ।
0: ਹਾਂਜੀ ਆਪਾਂ ਸਵਾਗਤ ਕਰ ਲਈਏ ਜੀ ਉਹਨਾਂ ਦਾ। ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਗੱਲ ਕਰਨੀ ਚਾਹੁੰਦੇ ਸੀ ਨਾਲ ਤੁਹਾਡੇ ਜੀਆਂ ਨੂੰ ਜੀ।
2: ਫੋਨ ਸਕਰੀਨ ਹਿੱਲੀ ਹੋਈ ਆ, ਗੱਲ ਹੁੰਦੀ ਨੀ, ਤੁਸੀਂ ਕਰੋ ਪ੍ਰੋਗਰਾਮ।
0: ਕੋਈ ਨੀ ਨਾਲ ਸੁਣ ਲਿਓ ਮਾੜਾ ਜਿਹਾ ਗੱਲ, ਮਾੜੀ ਜੀ ਸੁਣੀ ਜਾਓ ਚਾਹੇ। ਹਾਂਜੀ
3: ਅੱਛਾ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਔਜਲਾ ਸਾਹਿਬ, ਸਤਿ ਸ੍ਰੀ ਅਕਾਲ।
3: ਦੇਖੋ ਪੱਟੀ ਸਾਹਿਬ ਤੁਹਾਡੇ ਮੈਂ ਵਿਚਾਰ ਸੁਣ ਰਿਹਾ ਸੀਗਾ, ਮੈਂ ਕਹਿੰਦਾ ਸਾਰੇ ਚੰਗੇ ਆ, ਸਿਕੰਦਰ ਮਾੜਾ ਜੀ, ਠੀਕ ਹੈ ਜੀ,
2: ਹਾਂਜੀ ਹਾਂਜੀ ਹਾਂਜੀ,
3: ਪਰ ਸਾਨੂੰ ਕਈ ਗੇਰੀ ਸਹੀ ਨੂੰ ਸਹੀ ਵੀ ਕਹਿਣਾ ਚਾਹੀਦਾ,
2: ਹਾਂਜੀ,
3: ਇਹ ਨੀ ਹੈ ਠੀਕ ਹੈ, ਮੈਂ ਨੀ, ਮੈਂ ਇਸ ਗੱਲ ਤੋਂ ਮੁਨਕਰ ਨੀ ਵੀ ਜਥੇਦਾਰ ਬਾਦਲਾਂ ਨੇ
0: ਜੀ,
2: ਬਿਲਕੁਲ
3: ਮੈਂ ਅੱਜ ਵੀ ਕਹਿਣਾ ਸ਼ਰੇਆਮ ਕਹਿਣਾ ਜੀ, ਪਰ ਜਥੇਦਾਰ ਕਈ ਕੰਮ ਸਹੀ ਕਰ ਰਿਹਾ, ਹੁਣ ਇਹ ਆਪਣਾ ਜਵਾਕ ਤਾਂ ਹੈ ਨੀ ਵੀ ਕੰਮ ਕੰਨ ਮਰੋੜ ਕੇ ਆਪਾਂ ਥੱਲੇ ਬਿਠਾ ਲਾਂਗੇ ਵੀ ਬਹਿ ਜਾ ਦਸ ਮਿੰਟ
0: ਜੀ,
2: ਹਾਂਜੀ,
3: ਗਲਤੀ ਇਹਨਾਂ ਤੋਂ ਇਹ ਹੋਈ ਹੈ, ਮੈਂ ਅੱਗੇ ਵੀ ਤੁਹਾਨੂੰ ਇਸ ਮਾਧਿਅਮ ਦੀ ਕਿਹਾ ਵੀ ਟਵਾਣੇ ਵਾਲੇ ਤੇ ਤੁਸੀਂ ਸੁਣਿਆ ਹੋਣਾ ਵੀ ਇਹ ਜਿੱਦਾਂ ਰੌਲਾ ਪਿਆ ਸੀ 15 ਜੱਦੇ ਕਾਲ ਤੱਕ ਤਾਲੇ ਸੁੱਤੇ ਪਏ ਸੀ, ਜੇ 11 ਸਾਲ ਬਾਅਦ ਕਿਸੇ ਨੇ ਬਣਾਤਾ ਹੁਣ ਤੁਸੀਂ ਉੱਠ ਕੇ ਜਾਗ ਪਏ, ਇਹ ਕੰਮ ਤਾਂ ਇਹਨਾਂ ਦੇ ਕਰਨ ਵਾਲਾ ਸੀਗਾ
0: ਜੀ,
2: ਬਿਲਕੁਲ ਬਿਲਕੁਲ ਬਿਲਕੁਲ,
3: ਹੈਂ, ਜੇ ਹੁਣ ਇਹਨਾਂ ਨੇ ਕਰ ਲਿਆ ਵੋਟਾਂ ਲੈਣ ਦੇ ਮਾਰਿਆ ਨੇ, ਇਹਨਾਂ ਨੇ ਗਲਤੀ ਕਰੀ ਹੈ, ਠੀਕ ਹੈ, ਆਪਾਂ ਨੂੰ ਪਤਾ ਵੀ ਗਲਤੀਆਂ ਨੇ ਹੁਣ ਤਾਂ ਹੁੰਦੀਆਂ ਨੇ, ਨਹੀਂ ਬਿਠਾਲੇ ਵਿੱਚ ਸਲਾਹ ਲੈਣੀ ਸੀ, ਠੀਕ ਹੈ ਜੀ,
2: ਹਾਂਜੀ,
3: ਪਰ ਆਪਾਂ ਨੂੰ ਹਰ ਗੱਲ ਦੇ ਵਿੱਚ ਜਥੇਦਾਰ ਜਿੱਥੇ ਭੂਮਿਕਾ ਕੋਈ ਸਹੀ ਨਿਭਾਉਂਦਾ ਨਾ ਉਹਦੀ ਸਹੀ ਦੀ ਗੱਲ ਕਰਨੀ ਚਾਹੀਦੀ ਹੈ, ਮੇਰੇ
2: ਵਿਚਾਰ ਸਰਕਾਰ ਤਾਂ ਵੇਖੋ ਜੀ ਗਲਤੀ ਹੈ ਸਰਕਾਰ ਨੂੰ, ਤੇ ਕੋਈ ਵੀ ਧਰਮ ਦਾ ਕਾਨੂੰਨ ਬਣਾਉਣ ਤੋਂ ਪਹਿਲਾਂ ਇਹਨਾਂ ਦੀ ਮਰਜ਼ੀ ਨਾਲ ਸਲਾਹ ਚੱਲਣਾ ਚਾਹੀਦਾ ਸੀ,
0: ਬਿਲਕੁਲ
2: ਸਰਕਾਰ ਨੂੰ ਤਾਂ ਚੱਲਣਾ ਚਾਹੀਦਾ ਸੀ ਨਾ, ਪਰ ਮੇਰੇ ਕਹਿਣ ਦਾ ਮਤਲਬ ਜਿੱਥੇ ਮੈਂ ਜਥੇਦਾਰ ਨੂੰ ਗਲਤ ਨਹੀਂ ਕਹਿ ਰਿਹਾ, ਜਿੱਥੇ ਜਥੇਦਾਰ ਗਲਤ ਇਹ ਨੇ ਵੀ ਇੱਕ ਬੰਨੇ ਤੁਸੀਂ ਕਹਿੰਦੇ ਜੇ ਵੀ ਕਸਟੋਡੀਅਨ ਦਾ ਸ਼ਬਦ ਨਹੀਂ, ਲੇਕਿਨ ਉਹ ਜਿਹੜੇ ਨਾਨ ਸਿੱਖ ਡੇਰੇ ਨੇ ਉਹਨਾਂ ਦੇ ਕੇਸ ਕਰੋ
0: ਜੀ,
2: ਉਹ ਨਾਨ ਸਿੱਖ ਨੂੰ ਤਾਂ ਜਥੇਦਾਰ ਨੇ ਦੱਸਣਾ ਵੀ ਨਾਨ ਸਿੱਖ ਕੌਣ ਆ, ਨਾ ਮੈਂ ਦੱਸਣਾ, ਨਾ ਤੁਸੀਂ ਦੱਸਣਾ, ਨਾ ਮਾਨ ਸਾਹਿਬ ਨੇ ਦੱਸਣਾ, ਨਾ ਸੈਣੀ ਸਾਹਿਬ ਦੱਸਣਾ
0: ਜੀ,
3: ਮੈਂ ਤਾਂ ਪੱਟੀ ਸਾਹਿਬ ਅੱਜ ਵੀ ਇਹ ਗੱਲ ਕਹਿ ਰਿਹਾ ਵੀ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਸੀ ਨਾ ਆ ਚੋਲੇ ਵਾਲਿਆਂ ਨੇ ਕੀਤੇ ਨੀ, ਉਹ ਮੈਂ ਤਾਂ ਹੁਣ ਕਹਿਣਾ
2: ਵੀ ਅੱਜ ਵੀ ਮੰਨ ਲਓ ਜਿਹੜਾ ਹੁਣ ਇਹ
3: 2000 ਬਣਨਾ, ਮੈਂ ਤਾਂ ਔਨ ਏਅਰ ਕਿਹਾ ਸੀ ਵੀ 2015 ਚ ਸੁੱਤੇ ਪਏ ਸੀ 11 ਸਾਲ ਦੇ
0: ਜੀ,
2: ਬਿਲਕੁਲ ਬਿਲਕੁਲ, ਨਹੀਂ ਅੱਜ ਹੁਣ ਵੀ ਦੇਖੋ ਔਜਲਾ ਸਾਹਿਬ
3: ਜਿਹੜਾ ਦੀ ਕੀ ਹਿੰਮਤ ਸੀਗੀ, ਮੈਂ ਤੁਹਾਡੇ ਘਰੇ ਆ ਕੇ ਦਖਲ ਦੇਵਾਂ ਤੇ ਮੇਰੀ ਕੀ ਹਿੰਮਤ ਹੈ, ਹੈਗੀ ਕੋਈ ਮੇਰੀ ਹਿੰਮਤ,
2: ਬਿਲਕੁਲ ਬਿਲਕੁਲ, ਨਹੀਂ ਐਕਚੁਲੀ ਹੈ ਨਾ ਵੀ ਹੁਣ ਵੇਖੋ ਗੱਲ ਤੇ ਫੇਰ ਉੱਥੇ ਹੁੰਦੀ ਹੈ ਨਾ ਜੀ, ਜੇ ਬਿੱਲ ਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ, ਮੰਨ ਲਓ ਜਿਹੜਾ ਕਸਟੋਡੀਅਨ ਵਾਲਾ ਵਾ, ਨਾਨ ਸਿੱਖ ਵਾਲਾ ਵਾ, ਜਾਂ ਕੋਈ ਸਿੱਖ ਵਾਲਾ ਵਾ, ਉਹ ਫਿਰ ਡਿਕਲੇਅਰ ਤਾਂ ਇਹ ਧਾਰਮਿਕ ਬੋਡੀ ਨੂੰ ਹੀ ਕਰਨਾ ਪੈਣਾ ਨਾ,
0: ਬਿਲਕੁਲ,
2: ਇਹ ਤਾਂ ਅਸੀਂ ਤੁਸੀਂ ਨਹੀਂ ਨਾ ਕਰ ਸਕਦੇ ਵੀ ਨਾ,
3: ਪੱਟੀ ਸਾਹਿਬ ਜੇ ਇਹਨਾਂ ਨੇ ਠੋਕੇ ਹੁੰਦੇ ਸਰਕਾਰ ਦੀ ਹਿੰਮਤ ਤੇ ਨਹੀਂ ਪੈਣੀ ਕਾਨੂੰਨ ਬਣਾਉਣ ਦੀ, ਉਹ ਚਾਹੇ
2: ਪੰਗਾ ਤਾਂ ਉੱਥੇ ਹੀ ਪੈਂਦਾ
0: ਜੀ,
2: ਸਭ ਤੋਂ ਪਹਿਲਾਂ ਤੇ ਤੁਸੀਂ ਇਹ ਤੇ ਕਰੋ ਨਾ ਵੀ ਉਹ ਫਿਰ ਇੱਕ ਬੰਨੇ ਤੁਸੀਂ ਕਹਿੰਦੇ ਜੇ ਕੱਲ ਵੀ ਜਿਹੜੀ ਮੈਂ ਉਹਨੇ ਸਪੀਚ ਥੋੜੀ ਸੁਣੀ ਆ ਵੀ ਸਿੱਖਾਂ ਨੂੰ ਕਿਸੇ ਕਾਨੂੰਨ ਦੇ ਤਹਿਤ ਲਿਆਂਦਾ ਹੀ ਨਹੀਂ ਜਾ ਸਕਦਾ, ਫਿਰ ਸਖ਼ਤ ਕਾਨੂੰਨ ਤੁਸੀਂ ਕਾਹਦਾ ਮੰਗਦੇ ਜੇ,
0: ਜੀ
2: ਸਵਾਲ ਤਾਂ ਇਹਨਾਂ ਦੀ ਮਤਲਬ ਦੋਗਲੀ ਜਿਹੜੀ ਸਟੇਟਮੈਂਟ ਹੈ, ਵੇਖੋ ਮੇਰੀ ਜਥੇਦਾਰ ਨਾਲ ਕੋਈ ਨਹੀਂ, ਮੇਰੀ ਵਾਰ ਦਾ
3: ਕੋਈ, ਮੈਂ ਜਿਹੜੀ ਗੱਲ ਕਹਿਣਾ ਜੋ ਜਥੇਦਾਰ ਅੱਜ ਗੱਲਬਾਤ ਕਰ ਰਿਹਾ ਮੇਰਾ ਜਿਹੜਾ ਤੁਹਾਨੂੰ ਜਵਾਬ ਕਹਿਣ ਦਾ ਇਹ ਸੀਗਾ, ਹੋ ਸਕਦਾ ਮੈਂ ਨਾ ਪਰਫੈਕਟ ਹੋਵਾਂ ਇਸ ਗੱਲ ਦੇ ਵਿੱਚ, ਫਿਰ ਵੀ ਜਥੇਦਾਰ ਕਿਸੇ ਹੱਦ ਤੱਕ ਸਟੈਪ ਬਾਏ ਸਟੈਪ ਸਹੀ ਕਰ ਰਿਹਾ ਜੀ, ਉਹ
0: ਜੀ
2: ਵਿਦਵਾਨਾਂ ਦੀ ਕਮੇਟੀ ਤਾਂ ਸੈਣੀ ਸਾਹਿਬ ਬਣੀ ਆ, ਉਹ ਡਾਕਟਰ ਕੇਹਰ ਸਿੰਘ ਵੀ ਹੈਗੇ ਨੇ ਮੇਰੇ ਖਿਆਲ ਉਸ ਕਮੇਟੀ ਦੇ ਵਿੱਚ,
0: ਬਿਲਕੁਲ,
2: ਤੇ 2-4 ਹੋਰ ਆਪਣੇ ਪਾਲਣ ਜਥੇਦਾਰ ਸਾਹਿਬ ਖੁਦ ਆ ਜਾਣ ਵਿੱਚ, ਇਹ ਵੀ ਤੇ ਆ ਹੀ ਸਕਦੇ ਆ,
4: ਸਰਕਾਰ ਨੇ ਲੈਣਾ ਆ, ਜਥੇਦਾਰ ਸਾਹਿਬ ਨੇ ਥੋੜਾ ਲੈਣਾ ਆ ਜੀ, ਕਮੇਟੀ ਬਣਾਉਣੀ ਆ ਤੇ ਉਹਨਾਂ ਨੇ ਸਰਕਾਰ ਨੇ ਬਣਾਉਣੀ ਆ ਵੀ ਭਾਈ ਆਹ ਬੰਦੇ ਵਿਚਾਰ ਕਰਕੇ ਸੁਝਾਅ ਦੇ ਦੇਣ, ਇਹ ਕਿਹੜੀ ਗੁਪਤ ਮੀਟਿੰਗਾਂ ਕਿਹਨਾਂ ਕੀਤੀਆਂ ਇਹਨਾਂ ਨੇ ਸਰਕਾਰ ਨੇ, ਇਹ ਤਾਂ ਪਤਾ ਲੱਗੇ
2: ਜਿਹੜੀ ਡਾਕਟਰ ਕੇਹਰ ਸਿੰਘ ਹੋਣਾ ਨੂੰ ਐਡ ਕੀਤਾ ਉਹ ਸਰਕਾਰ ਵੱਲੋਂ ਆ ਜਾਂ ਮਤਲਬ
0: ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆ ਜੀ, ਸਰਕਾਰ ਵੱਲੋਂ
2: ਬਸ ਕਮੇਟੀ ਇੱਦਾਂ ਹੀ ਬਣੀਆਂ ਨਾ, ਸਾਂਝੀ ਬਣਾ ਲੈਣ ਰਲ ਕੇ ਦੋਵੇਂ ਤਰ੍ਹਾਂ, ਜੇ ਕੰਮ ਨਿਬੇੜਨਾ ਹੋਵੇ ਸਰਕਾਰ ਨੇ ਵੀ ਇਹਨਾਂ ਨੇ
0: ਜੀ
3: ਗੱਲਾਂ
2: ਦਾ ਸਾਨੂੰ ਖਤਰਾ ਵਾ ਕਿਤੇ ਫੇਰ ਉਧਰ ਨਾਲ ਲੋਕਾਂ ਨੂੰ ਤੇਰ ਦੇਣ,
3: ਬੈਠੇ
2: ਆ ਸਾਡੇ ਪਹਿਲਾਂ ਹੀ ਕਰਕੜੀਆਂ ਵੀ ਇਹ ਮੁੱਦੇ ਕਈ ਵਾਰੀ ਮਤਲਬ ਬੜੇ ਮਤਲਬ ਨਾ ਸੀਰੀਅਸ ਬਣ ਜਾਂਦੇ ਆ ਜੋ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ।
3: ਤੁਸੀਂ ਮੇਰੀ ਟਵਾਣਾ ਰੇਡੀਓ ਦੀ ਗੱਲ ਸੁਣੀ ਸੀ, ਮੈਨੂੰ ਤੁਸੀਂ ਅੱਜ ਤੱਕ ਦੱਸੋ ਅਸੀਂ ਲੱਖਾਂ ਲੋਕ ਮਰਵਾ ਲਏ
0: ਜੀ,
3: ਚਾਹੇ ਉਹ ਸਹੀ ਮਰੇ ਚਾਹੇ ਉਹ ਗਲਤ ਮਰੇ, ਮਰੇ ਕਿ ਨਹੀਂ ਜੀ?
0: ਬਿਲਕੁਲ
2: ਬਿਲਕੁਲ ਮਰੇ ਆ ਜੀ, ਮਰੇ ਬਿਲਕੁਲ ਮਰੇ।
3: ਅਸੀਂ ਉਹ ਤੋਂ ਕੀ ਸਿੱਖਿਆ?
0: ਕੁਛ ਨੀ ਜੀ,
3: ਕੀ
2: ਕੱਖੋਂ ਨੀ
3: ਸਿੱਖਣ ਵਾਲਾ ਕੰਮ ਇੱਕ ਵਾਰੀ ਵੀ
0: ਜੀ,
2: ਮੈਂ ਕਿਹਾ ਜੀ ਕੁਝ ਵੀ ਨੀ ਸਿੱਖਿਆ, ਸਿੱਖਣਾ ਅਸੀਂ ਕੀ ਆ
3: ਬਸ,
2: ਜੇ ਸਿੱਖਣ ਵਾਲੇ ਹੋਈਏ ਤਾਂ ਪੰਗਾ ਪਵੇ ਕਿਉਂ ਫਿਰ?
3: ਅਸੀਂ ਤਾਂ 26 ਸਾਲ ਬਾਅਦ ਬੜਾਂਗਾ ਕਰਾਉਣ ਨੂੰ ਤਿਆਰ ਰਹਿੰਦੇ, 36 ਸਾਲ ਬਾਅਦ ਤੇ 36 ਸਾਲ ਹੁਣ ਦੁਬਾਰਾ ਹੋ ਗਏ ਤਿਆਰ ਆ ਗਏ,
2: ਬਿਲਕੁਲ
3: ਇੱਕ ਪਾਸੇ ਸੱਦ ਲੋ ਦੇ ਉੱਪਰ ਹੋਈ ਜਾਂਦੇ ਤੇ ਦੂਜੇ ਪਾਸੇ ਕਹਿੰਦੇ ਹੋ ਗਾਟਾ ਵੱਢੋ ਸਾਡਾ। ਧੰਨਵਾਦ ਜੀ,
2: ਉਹ ਤਾਂ ਸਭ ਕੁਝ ਚੱਲੀ ਜਾਂਦਾ ਕੰਮ ਜਿਹੜਾ ਜੋ ਕੁਰਬਾਨਾ ਤਿਆਰ ਨੇ। ਅੱਜ ਵੇਖੋ ਜੀ ਅਸੀਂ ਸੰਵਿਧਾਨ ਦੇ ਅੰਦਰ ਜਿਉਣ ਦੇ ਵੀ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਉਹ ਬੇਦਬੀ ਦੇ ਕਾਨੂੰਨ ਚ ਅਸੀਂ ਆਪਦੇ ਫੈਸਲੇ ਉਹ ਗਾਟੇ ਲਾਉਣ ਵਾਲੇ ਕਰਾਂਗੇ, ਉਹ ਵੀ ਤੇ ਕੰਮ ਗਲਤ ਹੋਊਗਾ ਨਾ?
0: ਬਿਲਕੁਲ
2: ਉਹ ਵੀ ਕਿੰਨਾ ਸਹੀ ਹੋਊਗਾ ਜਿਹੜਾ ਮਤਲਬ ਤੁਸੀਂ ਉਹ ਜਿਹਨੂੰ ਮਰਜ਼ੀ ਫਿਰ ਉਹਦਾ ਡਰਾਮਾ ਕਰਕੇ ਮਾਰ ਲੋਗੇ, ਜਿਹਨੇ ਦੁਸ਼ਮਣੀ ਕੱਢਣੀ ਹੋਊਗੀ ਕਿਸੇ ਦੇ ਨਾਲ।
0: ਬਿਲਕੁਲ
2: ਦੇਸ਼ ਇੱਕ ਕਾਨੂੰਨ ਦੇ ਅੰਡਰ ਚੱਲਣਾ ਵਾ ਜੀ, ਉਹ ਦੂਜਾ ਤੀਜਾ ਚੱਲਣਾ ਵਾ
0: ਜੀ।
2: ਹੁਣ ਜਿਹੜੇ ਵੇਖੋ ਜੀ ਜਿੰਨਾ ਮਰਜ਼ੀ ਕੋਈ ਵਿਦਵਾਨ ਆ
0: ਜੀ,
2: ਕੁਝ ਫੈਸਲੇ ਧਾਰਮਿਕ ਆਗੂਆਂ ਨੇ ਹੀ ਕਰਨੇ ਹੁੰਦੇ ਆ ਜਿਹਨਾਂ ਦੀ ਅਸੀਂ ਡਿਮਾਂਡ ਕਰ ਰਹੇ ਹਾਂ।
0: ਬਿਲਕੁਲ ਹੈ ਜੀ,
2: ਮੰਨ ਲਓ ਜੇ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਪਰੀਮ ਮੰਨਦੇ ਹਾਂ
0: ਜੀ,
2: ਤਾਂ ਉਹ ਫਿਰ ਸਿੱਖ ਨੌਨ ਸਿੱਖ ਦਾ ਦੇ ਜਥੇਦਾਰ ਤੋਂ ਬਿਨਾਂ ਕਿਹੜਾ ਬੰਦਾ ਕਿਹੜਾ ਵਿਦਵਾਨ ਕਹਿ ਦੂਗਾ ਜੀ ਉਹ ਸਿੱਖ ਹੈ ਤੇ ਉਹ ਨੌਨ ਸਿੱਖ ਹੈ? ਦੱਸੋ ਤੁਸੀਂ ਮੈਨੂੰ
0: ਜੀ,
2: ਨਾਮਧਾਰੀਆਂ ਨੂੰ, ਰਾਧਾ ਸਵਾਮੀਆਂ ਨੂੰ
0: ਜੀ,
2: ਉਹ ਸਿਰਸੇ ਵਾਲਿਆਂ ਨੂੰ, ਕਿੰਨਾ ਨੂੰ ਕਹਿ ਦਾਂਗੇ ਅਸੀਂ ਵੀ ਉਹ ਸਿੱਖ ਨੌਨ ਸਿੱਖ?
0: ਬਿਲਕੁਲ ਹੈ ਜੀ,
2: ਸਿੱਖਾਂ ਦੇ ਵਿੱਚ ਕਿੰਨੇ ਧੜੇ ਆ ਗਏ ਨੇ, ਉਹ ਵੀ ਤਾਂ ਸਿੱਖ ਹੀ ਜਿਹੜੇ ਉੱਥੇ ਫਿਰ ਵੀ ਮੋਰਚਾ ਲਾ ਗਏ।
0: ਉਸੇ ਕਰਕੇ ਤਾਂ ਚਲੋ ਉਦੋਂ ਗੜਗੜ ਚ ਉਹਨਾਂ ਨੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਜਦੋਂ ਕਿਹਾ ਸੀਗਾ ਚਲੋ ਘੱਟੋ ਘੱਟ ਲੋਕ ਆਵਾਜ਼ ਬਣਨ ਲੱਗੀ ਸੀ ਕਿ ਵੀ ਆਪਣਾ ਜਿਹੜੀ ਮਰਿਆਦਾ ਹੈਗੀ ਆ ਉਹ ਸਾਰੀ ਲਾਗੂ ਕਰ ਦੋ, ਕਹਿੰਦੇ ਨਹੀਂ ਹੋ ਸਕਦੀ, ਨਿਹੰਗ ਸਿੰਘਾਂ ਦੀ ਵੱਖਰੀ ਮਰਿਆਦਾ ਆ, ਹੋਰ ਸਾਰਿਆਂ ਦੀ ਵੱਖਰੀ ਆ,
2: ਬਸ ਪੰਗਾ ਤਾਂ ਫਿਰ ਇੱਥੇ ਜੜ ਤਾਂ ਫਿਰ ਮੁੱਕਣੀ ਨਹੀਂ।
0: ਹਾਂ ਬਿਲਕੁਲ
2: ਖਤਮ ਹੀ ਨਹੀਂ ਹੋਣੀ।
0: ਬਿਲਕੁਲ ਹੈ ਜੀ,
2: ਉਹ ਫਿਰ ਉੱਥੇ ਆਣ ਕੇ ਫਿਰ ਵਕੀਲ ਵੀ ਪਹਿਲਾਂ ਮੰਨ ਲਓ ਸੈਣੀ ਸਾਹਿਬ ਸੁਣ ਰਹੇ ਆ, ਹੁਣ ਸੈਣੀ ਸਾਹਿਬ ਕਿੱਦਾਂ ਡਿਕਲੇਅਰ ਕਰਨਗੇ ਵੀ ਇਹ ਸਜ਼ਾ ਜਦੋਂ ਹੋਣੀ ਹੈ? ਕੱਲ ਨੂੰ ਕੋਈ ਬੰਦਾ ਬੇਅਦਬੀ ਕਰ ਦਿੰਦਾ ਕਸਟੋਡੀਅਨ ਵਾਲਾ ਕੇਸ ਹੁੰਦਾ, ਉਹ ਕੀ ਡਿਸਾਈਡ ਕਰ? ਸੈਣੀ ਸਾਹਿਬ ਥੋੜਾ ਡਿਸਾਈਡ ਕਰਨਗੇ ਵੀ ਆਹ ਸਿੱਖ ਹੈ ਤੇ ਸਿੱਖ ਡੇਰਾ ਆਓ ਦੂਜਾ ਵਾ ਤੀਜਾ ਵਾ,
0: ਉਹਨੂੰ ਅਪਰਾਧੀ ਦੇ ਤੌਰ ਤੇ ਲੈਣਾ ਪਏਗਾ ਜੀ, ਅਪਰਾਧੀ ਤਾਂ ਅਪਰਾਧੀ ਹੈ ਨਾ,
2: ਅਪਰਾਧੀ ਦੇ ਤੌਰ ਤੇ ਮਤਲਬ ਉਹੀ ਹੈ ਨਾ ਵੀ ਅਪਰਾਧੀ ਦੇ ਤੌਰ ਤੇ ਲੈਣਾ ਪਊਗਾ ਨਾ।
0: ਬਿਲਕੁਲ,
2: ਪਰ ਅਪਰਾਧੀ ਵੀ ਫਿਰ ਦੋ ਤਰ੍ਹਾਂ ਦੇ ਹੋ ਜਾਣੇ ਨਾ ਜੀ, ਉਹ
0: ਇੱਕ ਸਿੱਖ
2: ਹੁੰਦੀ ਆ ਉਹ ਕਸਟੋਡੀਅਨ ਨਹੀਂ ਮੰਨਿਆ ਜਾਊਗਾ
0: ਜੀ, ਬਿਲਕੁਲ
2: ਗੈਰ ਸਿੱਖ ਤੇ ਹੁੰਦੀ ਆ ਉਹ ਕਸਟੋਡੀਅਨ ਮੰਨਿਆ ਜਾਊਗਾ, ਉੱਥੇ ਵੀ ਤੇ ਫਿਰ ਡਿਵੀਜ਼ਨ ਖੜੀ ਹੋਊਗੀ।
0: ਬਿਲਕੁਲ ਹੈ,
2: ਇਵੇਂ ਦੀਆਂ ਚੀਜ਼ਾਂ ਤੇ ਵੇਖੋ ਜੀ ਧਰਮ ਦਾ ਆਗੂ ਹੀ ਕਰ ਸਕਦਾ ਵਾ, ਚਾਹੇ ਉਹ ਜਥੇਦਾਰ ਸਾਹਿਬ ਆ ਤੇ ਉਹ ਪੰਜ ਪਿਆਰੇ ਆ ਜਾਂ ਕੋਈ ਹੋਰ, ਇਹ ਨਾ ਮੇਰਾ ਖਿਆਲ ਕੋਈ ਵੀ ਵਿਦਵਾਨ ਨਹੀਂ ਕਰ ਸਕਦਾ।
0: ਬਿਲਕੁਲ ਹੈ, ਬਿਲਕੁਲ ਹੈ,
2: ਕੁਛ ਚੀਜ਼ਾਂ ਤਾਂ ਉਹ ਕਮੇਟੀ ਬਣਨੀ ਹੀ ਜਥੇਦਾਰ ਸਾਹਿਬ ਦੇ ਜਿਹੜੀ ਸੁਪਰਵਿਜ਼ਨ ਦੇ ਵਿੱਚ ਚਾਹੀਦੀ ਹੈ
0: ਜੀ। ਬਿਲਕੁਲ ਹੈ,
2: ਨਾਲ ਦੀ ਨਾਲ ਤੇ ਜੇ ਉਹ ਆਖੇ ਵੀ ਮਹੀਨੇ ਚ ਦਸਾਂ ਦਿਨਾਂ ਚ ਹੋ ਜਾਏ, ਮੇਰੇ ਹਿਸਾਬ ਚ ਦੇ ਸਾਲ ਚ ਵੀ ਨਹੀਂ ਕੰਮ ਨਿਪਟਣਾ ਇਹਨਾਂ ਦਾ।
0: ਨਹੀਂ ਉਹ ਦੇਖੋ ਉਹਨਾਂ ਨੇ ਤਾਂ ਅਕਾਲ ਤਖ਼ਤ ਸਾਹਿਬ ਨੇ ਫਿਰ ਦੁਹਰਾਉਣਾ ਕਿ ਉਹਨਾਂ ਨੇ ਜਿੱਦਾਂ ਕਿ ਆਪਣੇ ਜਸਟਿਸ ਸੇਵਾ ਮੁਕਤ ਜਸਟਿਸ ਰੁਪਿੰਦਰ ਸਿੰਘ ਸੋਢੀ, ਸੇਵਾ ਮੁਕਤ ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ ਤੇ ਸਿੱਖ ਵਿਦਵਾਨ ਡਾਕਟਰ ਕੇਰ ਸਿੰਘ ਪਟਿਆਲਾ, ਲੁਧਿਆਣੇ ਦੇ ਪ੍ਰੋਫੈਸਰ ਜਗਮੋਹਨ ਸਿੰਘ ਹੁਣੀ, SGPC ਸਕੱਤਰ ਲਖਵੀਰ ਸਿੰਘ ਸ਼ਾਮਲ ਨੇ ਇਹਦੇ ਵਿੱਚ, ਕਮੇਟੀ ਉਹ ਕੋਆਰਡੀਨੇਟਰ ਜਿਹੜੇ ਨੇ ਇਹਦੇ ਵਿੱਚ ਸੇਵਾ ਨਿਭਾਉਣਗੇ, ਇਹ ਤਾਂ ਉਹਨਾਂ ਨੇ ਪਹਿਲਾਂ ਸਪਸ਼ਟ ਕੀਤਾ ਹੋਇਆ ਜੀ।
2: ਉਹਨਾਂ ਨੇ
0: ਸਰਕਾਰ ਦੇ ਵੱਲੋਂ ਕੋਈ ਨਹੀਂ ਸਪਸ਼ਟ ਕੀਤਾ ਨਾ, ਉਹਨਾਂ ਨੇ
2: ਆਪਣੀ ਕੋਈ ਕਮੇਟੀ ਨਹੀਂ ਬਣਾਈ ਜੀ। ਚਾਹੀਦਾ ਨਾ ਸਰਕਾਰ ਵੀ ਤਾਂ 2-4-5 ਜਿੰਨੇ ਆਪਣੇ ਬੰਦੇ ਬਿਠਾ ਲੈਣੇ ਆ ਉਹ ਵੀ ਬਿਠਾ, ਜਾਂ ਤਾਂ ਸਰਕਾਰ ਜਾਂ ਉਹ ਗੱਲ ਤੇ ਫੇਰ ਇਹਨਾਂ ਕੋ ਸਰਕਾਰ ਦੇ ਬੰਦੇ ਹੋ ਸਕਦਾ ਹੋਰ ਬੋਲੀ ਬੋਲਣ।
0: ਪੱਟੀ ਸਾਹਿਬ ਓਬਜੈਕਸ਼ਨ ਤਾਂ ਹੀ ਉੱਠਿਆ ਨਾ ਅੱਜ ਜਥੇਦਾਰ ਸਾਹਿਬ ਨੇ ਇਹੀ ਗੱਲ ਕਹੀ ਆ ਨਾ ਕਿ ਭਈ
2: ਹਾਂਜੀ
0: ਉਹਨਾਂ ਨੇ ਲਿਖ ਦਿੱਤਾ 24 ਪੇਪਰਾਂ ਦੀ ਰਿਪੋਰਟ ਜਿਹੜੀ ਪੱਤਰ ਸੌਂਪਿਆ ਜੀ ਕੱਲ, ਉਹਦੇ ਵਿੱਚੋਂ ਜਥੇਦਾਰ ਸਾਹਿਬ ਨੇ ਇਹੀ ਗੱਲ ਚੁੱਕੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਗੁਪਤ ਮੀਟਿੰਗਾਂ ਕਰ ਲਈਆਂ ਤੇ ਕਿਹਦੇ ਨਾਲ ਕੀਤੀਆਂ ਨੇ, ਸਾਡੀ ਕਮੇਟੀ ਨਾਲ ਕੋਈ ਸੰਪਰਕ ਨਹੀਂ ਹੋਇਆ,
2: ਉਹ ਤੇ ਦੱਸਣਾ ਚ ਸਰਕਾਰ ਦੀ ਤੇ ਨੀਤ ਖੋਟੀ ਆ ਜੀ,
0: ਕਲੀਅਰ
2: ਮੈਂ ਕਹਾਂ।
0: ਬਿਲਕੁਲ ਹੈ ਜੀ,
2: ਮੈਂ ਸਰਕਾਰ ਦਾ ਤੇ ਪੱਖੇ ਨਹੀਂ ਲੈ ਰਿਹਾ
0: ਜੀ ਜੀ, ਬਿਲਕੁਲ ਹੈ ਜੀ,
2: ਸਰਕਾਰ ਦੀ ਤੇ ਨੀਤ ਦੇ ਵਿੱਚ ਖੋਟ ਆ
0: ਜੀ,
2: ਸਰਕਾਰ ਨੂੰ ਤੇ ਕੋਈ ਸਿੱਖੀ ਫਸਵਾ ਦੂਜਾ ਤੀਜਾ ਚੌਥਾ ਕਿੰਨਾ ਕੁ ਪਤਾ।
0: ਬਿਲਕੁਲ ਜੀ ਰਾਜਨ ਜੀ,
5: ਪੱਟੀ ਪੱਟੀ ਸਾਹਿਬ ਬੇਨਤੀ ਇਹ ਹੈਗੀ ਆ, ਇਹ ਨਾ ਜਦੋਂ ਵੀ ਕੋਈ ਸਪੈਸ਼ਲ ਐਕਟ ਬਣਦਾ ਨਾ ਜੀ, ਉਹਦੇ ਵਿੱਚ ਸਪੈਸ਼ਲ ਵਰਡਸ ਵੀ ਦਿੱਤੇ ਜਾਂਦੇ ਹੁੰਦੇ ਆ ਜਿਹਨਾਂ ਦੀ ਡੈਫੀਨੇਸ਼ਨ ਨਾਲ ਦਿੱਤੀ ਜਾਂਦੀ ਹੁੰਦੀ ਆ ਜੀ। ਕਸਟੋਡੀਅਨ ਵਰਡ ਦੀ ਜਗ੍ਹਾ ਦੇ ਉੱਤੇ ਸੇਵਾਦਾਰ ਵਰਡ ਯੂਜ਼ ਕੀਤਾ ਜਾ ਸਕਦਾ ਜੀ, ਸੇਵਾਦਾਰ ਦੀ ਅੱਗੇ ਡੈਫੀਨੇਸ਼ਨ ਦੇ ਕੇ ਤੇ ਉਹਨੂੰ ਡਿਫਾਈਨ ਕੀਤਾ ਜਾ ਸਕਦਾ ਆ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਦਾ ਪ੍ਰਕਾਸ਼ ਕਰਦਾ ਆ ਜਾਂ ਰੁਟੀਨ ਡਿਊਟੀ ਕਰਦਾ ਹੈਗਾ ਆ ਜੀ, ਉਹ ਹਾਂ ਜਾਂ ਕਿਸੇ ਵੀ ਜਿਹੜਾ ਹੈਗਾ ਆ ਵੀ ਆਪਣੇ ਗੁਰੂ ਘਰ ਦੇ ਵਿਚ ਜਿਹੜਾ ਆ ਬਤੌਰ ਮੁਲਾਜ਼ਮ ਜਾਂ ਬਤੌਰ ਵਲੰਟੀਅਰ ਡਿਊਟੀ ਕਰਦਾ ਇਹ ਇਸ ਇਹ ਮਸਲੇ ਤਾਂ ਮੈਂ ਸੋਲਵ ਕਰ ਦਿੰਦਾ ਹੈਗਾ ਜੀ ਇੱਕ ਟ੍ਰਾਇਲ ਕੋਰਟ ਦਾ ਵਕੀਲ ਤੇ ਬਾਕੀ ਕਿਉਂ ਨੀ ਕਰ ਸਕਦੇ ਹੈਗੇ ਜੀ ਵਿਦਵਾਨ
2: ਉਹ ਤੇ ਚਲੋ ਜੀ
5: ਪਰ ਸਵਾਲ ਇਹ ਕਿ ਸਰਕਾਰ ਇਹ ਸਰਕਾਰ ਦੇ ਪਾਰਟ ਤੇ ਗਲਤ ਹੈਗਾ ਸੀਗਾ ਜੀ ਸਰਕਾਰ ਨੇ ਕੋਈ ਇਨੀਸ਼ੀਏਟਿਵ ਲਿਆ ਹੀ ਨੀ ਉਹ ਸੀਰੀਅਸਲੀ ਕਰਨਾ ਨਹੀਂ ਚਾਹੁੰਦੇ ਜਾਂ ਇੱਥੇ ਜਾਂ ਮਤਲਬ ਉਹ ਝੁਕੇ ਨਹੀਂ ਨਜ਼ਰ ਆਉਣਾ ਚਾਹੁੰਦੇ ਜੀ ਇਸ ਕਰਕੇ ਉਹ ਇਹ ਹੁਣ ਜੇ ਜਥੇਦਾਰ ਸਾਹਿਬ ਨੇ ਕਿਹਾ ਵੀ ਆਹ ਕਮੇਟੀ ਬੜੀ ਤੁਸੀਂ ਆਪਣੇ ਬੰਦੇ ਪਾ ਲਓ ਭਾਵੇਂ ਦੋ ਮਹੀਨੇ ਚ ਮੁਕਾ ਲਓ ਕੋਈ ਚੱਕਰ ਨੀ ਹੈਗਾ ਉਹਨਾਂ ਨੇ ਪ੍ਰੈਸਟੀਜ ਇਸ਼ੂ ਨੀ ਬਣਾਇਆ ਵੀ ਤੁਸੀਂ 30 ਦਿਨ ਕਿਹਾ ਸੀ ਤੁਸੀਂ 30 ਦਿਨ ਚ ਕਰਕੇ ਨਹੀਂ ਗਿਆ ਇਹਨਾਂ ਨੇ ਤਾਂ ਸਿਰਫ ਇੱਕੋ ਹੀ ਚੀਜ਼
2: ਨਹੀਂ ਸੈਣੀ ਸਾਹਿਬ ਇਹ ਵੇਖੋ ਜੀ ਆਪਾਂ ਨੂੰ ਵੀ ਪਤਾ ਵਾ ਨਾ ਮਹੀਨੇ 10 ਦਿਨਾਂ ਦੇ ਵਿੱਚ ਹੋਣ ਵਾਲੇ ਕੰਮ ਨਹੀਂ ਹੁੰਦੇ ਖਾਸ ਕਰਕੇ ਜਿੱਥੇ ਸਾਰੀਆਂ ਤਰ੍ਹਾਂ ਦੇ ਵਿਚਾਰ ਫਿਰ ਅਲੱਗ ਅਲੱਗ ਹੋਣ
0: ਬਿਲਕੁਲ
2: ਉਹ 5-10 ਬੰਦੇ ਚਾਹੇ ਉਹ ਸਰਕਾਰ ਸਰਕਾਰ ਨੂੰ ਮੈਂ ਤੇ ਕਹਿੰਦਾ ਵੀ ਸਰਕਾਰ ਜੇ 1% ਵੀ ਅਕਲ ਹੋਵੇ ਨਾ ਸਰਕਾਰ ਨੂੰ ਤੇ ਜਥੇਦਾਰ ਸਾਹਿਬ ਹੋਣਾ ਨੂੰ ਕਹਿ ਦੇਣ ਵੀ ਤੁਸੀਂ ਦੱਸੋ ਕਿਹੜਾ ਕਾਨੂੰਨ ਚਾਹੀਦਾ
0: ਬਿਲਕੁਲ ਤੁਸੀਂ ਖਰੜਾ
2: ਉਹ 5 ਮੈਂਬਰ ਉਹ ਕਮੇਟੀ ਦੱਸਦੇ ਵੀ ਆਹ ਬਣ ਸਕਦਾ ਜਥੇਦਾਰ ਆਪਣਾ ਕਾਨੂੰਨੀ ਲੈ ਸਰਕਾਰ ਆਪਣਾ ਕਾਨੂੰਨੀ ਰਾਏ ਲੈ ਲਵੇ ਉਹ 5 ਮੈਂਬਰ ਜਿਹੜੇ ਬਣਾਏ ਨੇ ਕਮੇਟੀ ਉਹ ਖਰੜਾ ਤਿਆਰ ਕਰ ਦੇਵੇ ਜਾਂ ਜੋ ਵੀ ਕਰਨਾ ਵਾ ਜਾਂ ਵਕੀਲ ਕੋਈ 1-2 ਸਰਕਾਰ ਆਪਣੇ ਉਹਨਾਂ ਨੂੰ ਪੜਾ ਲੇ ਹੋ ਸਕਦਾ ਤੇ ਉਹ ਕਰ ਦੇਣ ਕੰਮ ਨੀ ਪੜੇ ਬਸ
0: ਜੀ
2: ਪਰ ਉਹ ਗੱਲ ਤੇ ਨਾ ਵੀ ਜਿਹੜੀ ਕੁਝ ਚੀਜ਼ਾਂ ਤੇ ਫਿਰ ਧਰਮ ਦੇ ਆਗੂ ਨੂੰ ਕਲੀਅਰ ਕਰਨੀਆਂ ਪੈਣੀਆਂ ਨਾ ਹੁਣ ਸੇਵਾਦਾਰ ਸਿੱਖ ਹੈ ਸੇਵਾਦਾਰ ਨਾਨ ਸਿੱਖ ਹੈ ਡੇਰੇ ਖਾਸ ਕਰਕੇ ਜਿਹੜਾ ਡੇਰਿਆਂ ਦਾ ਉਹ ਤੇ ਜਾਂ ਤੇ ਫਿਰ ਇਹ ਚੀਜ਼ ਨੂੰ ਛੱਡਦੇ ਨੇ ਪਾਸੇ ਜੇ ਉਹ ਐਕਟ ਲਾਗੂ ਹੋਵੇ ਤੇ ਸਭ ਤੇ ਹੋਵੇ ਨਾ ਹੋਵੇ ਤੇ ਫਿਰ ਕਿਸੇ ਤੇ ਨਾ ਹੋਵੇ
0: ਜੀ ਜੀ
5: ਪੱਟੀ ਸਾਹਿਬ ਮੈਂ ਗੱਲ ਮੁਕਾਉਣਾ ਜੀ ਗੱਲ ਏਦਾਂ ਹੈ ਵੀ ਬੇਨਤੀ ਹੈ ਵੀ ਸਾਡੀ ਚੱਲਦੀ ਪਈ ਆ ਹੜਤਾਲ ਤੇ ਉਹ ਬੁਲਕ ਦੇ ਵਿੱਚੋਂ ਮੈਨੂੰ ਦੇਣ ਥੋੜੇ ਜਿਹਾ ਪੈਸੇ ਤੇ ਮੈਂ ਹੀ ਬੜਾ ਕੇ ਦੇ ਦਿੰਦਾ ਹੈਗਾ ਦੋਨਾਂ ਝਗੜਾ ਹੀ ਮੁਕਾ ਦਿੰਦੇ ਆ ਜੀ ਹੋਰ ਕੀ ਕਰਨਾ ਹੈ
2: ਗੱਲ ਤੇ ਫਿਰ ਵੇਖੋ ਜੀ ਪੂਰਨ ਸਿੰਘ ਹੁੰਦਲ ਵਰਗੇ ਵਕੀਲ ਬੜੇ ਵੱਡੇ ਨੇ
0: ਜੀ
2: ਉਹਨਾਂ ਤੋਂ ਬਣਵਾ ਲੈਣ
0: ਜੀ
2: ਪੂਰਨ ਸਿੰਘ ਹੁੰਦਲ ਹੋਣੀ ਉਹ ਵਕੀਲ ਆ ਜੀ ਜਿਨ੍ਹਾਂ ਨੇ ਭਿੰਡਰਾਂ ਵਾਲਿਆਂ ਦੀਆਂ ਜੜਾਂ ਚ ਵੀ ਤੇਲ ਦਿੱਤਾ ਸੀ ਉਹਨਾਂ ਦੇ ਵੀ ਰਹੇ ਨਾਲ
0: ਜੀ
2: ਸੋਜਲਾ ਸਾਹਿਬ ਵੀ ਸਿਆਂ ਜਾਣਦੇ ਹੋਣਗੇ ਕਿ ਸਾਡੇ ਪੱਟੀ ਦੇ ਹੁੰਦੇ ਸੀ ਕਸ਼ਮੀਰ ਸਿੰਘ ਪੱਟੀ
0: ਜੀ
5: ਮੇਰੇ ਨਿੱਜੀ ਰਿਸ਼ਤੇ ਆ ਉਹਨਾਂ ਦੇ ਉਹ ਸਾਡੇ ਦਸੂਏ ਤੋਂ ਹੀ ਹੈਗੇ ਆ ਜੀ
2: ਬਸ ਫਿਰ ਉਹ ਕੰਮ ਇੱਕ ਦਸੂਏ ਦਾ ਸੀ ਉਦੋਂ ਤੇ ਇੱਕ ਪੱਟੀ ਦਾ ਸੀ
5: ਅੰਮ੍ਰਿਤਸਰ ਪਹਿਲਾਂ ਲੱਗੇ ਰਹੇ ਸਰਕਾਰੀ ਵਕੀਲ ਜੀ ਫੇਰ ਹਾਈ ਕੋਰਟ ਦੇ ਵਿੱਚ ਚਲ ਗਏ ਸੀ ਫੇਰ ਇਹਨਾਂ ਦੇ ਕੇਸ ਹੀ ਲੈਂਦੇ ਸੀਗੇ
2: ਖੜਕ ਕੋਲੇ ਇਹ ਸੰਤ ਭਿੰਡਰਾਲੇ ਦੇ ਕਾਨੂੰਨੀ ਸਲਾਹਕਾਰ ਵੀ ਰਹੇ ਜੇ ਤੇ ਕਿੰਨੇ ਕਾਨੂੰਨੀ ਸਲਾਹਕਾਰਾਂ ਨੂੰ ਦਿੱਤੀਆਂ ਕਿਹੋ ਜਿਹੀਆਂ ਤੇ ਕੀ ਬਣਿਆ ਹੋਊਗਾ ਜੀ ਸਾਡੇ ਨਾਲ ਉਹ ਸਿਆਣੇ ਜੇ ਬਾਕੀ
0: ਜੀ ਥੈਂਕ ਯੂ
2: ਭਾਈ ਫੁੱਟਬਾਲ ਜਿਆਦਾ ਖੇਡ ਬੈਠੇ ਮੈਨੂੰ ਨੀਂਦ ਨੀ ਆਉਂਦੀ ਮੈਂ ਫੋਨ ਲਾ ਲਿਆ ਕਿ ਮੇਰੀ ਸਕਰੀਨ ਹਿੱਲੀ ਆ
0: ਕੋਈ ਗੱਲ ਨੀ
2: ਇਸ ਕਰਕੇ ਆ ਜੀ ਇਹ ਦੋਵਾਂ ਸਰਕਾਰ ਮੈਂ ਤੇ ਕਹਿੰਦਾ ਵੀ ਸਰਕਾਰ ਚੱਲ ਕੇ ਭਾਜੀ ਆ ਜੇ ਕਾਲ ਤਖ਼ਤ ਦੇ
0: ਬਿਲਕੁਲ
2: ਝੋੜੀ ਅੱਡ ਕੇ ਖਲੋ ਜੇ ਵੀ ਜਥੇਦਾਰ ਜੀ ਹੁਕਮ
0: ਦੱਸੋ ਜੀ ਕੀ ਕਰੀਏ
2: ਕਿਉਂ ਜੀ
5: ਬਿਲਕੁਲ
2: ਜਥੇਦਾਰ ਸਾਹਿਬ ਆਪਣਾ ਬਿਲਕੁਲ ਜੋ ਵੀ ਕਿਸੇ ਤੋਂ ਪ੍ਰਭਾਵ ਹੋਏ ਤੋਂ ਬਗੈਰ ਆਪਣੇ ਵਾਕਿਆ ਹੀ ਇੱਕੋ ਜਿਹੜੀ ਗਰੀਮਾ ਹੈਗੀ ਆ ਜਾਂ ਮਤਲਬ ਮਹਿਮਾ ਸਾਡੇ ਗੁਰੂ ਨੇ ਦਿੱਤੀ ਸੀ ਫਲਸਫਾ ਉਸ ਦੇ ਅਧੀਨ ਆਪਣਾ ਨਿਰਪੱਖ ਫੈਸਲਾ ਦੇ ਦੇਣਾ
0: ਬਿਲਕੁਲ ਬਿਲਕੁਲ
2: ਜਾਂ ਉਹ ਕਮੇਟੀ ਨੂੰ ਕਹਿ ਦੇਣ ਵੀ ਆ ਇੰਨੇ ਦਿਨਾਂ ਦੇ ਵਿੱਚ ਆ ਕਰੋ ਉਹ ਕਰੋ ਬਾਕੀ ਸਰਕਾਰ ਦਾ ਕੰਮ ਫਿਰ ਬਾਅਦ ਦੇ ਵਿੱਚ
0: ਦੇਖੀ ਜਾਵੇ ਆਪੇ ਜੀ ਬਿਲਕੁਲ
2: ਹਾਂ ਇਸ ਕਰਕੇ ਆ ਵੀ ਜਾਂ ਸਿੱਧਵਾਂ ਸਾਹਿਬ ਉਧਰੋਂ ਥੋੜੇ ਬੜੇ ਸਿਆਣੇ ਫਿਰ ਵੀ ਸਿੱਖ ਆ ਅੰਮ੍ਰਿਤ ਛਕਿਆ ਬਾਕੀ ਜਿਵੇਂ ਦਖਲ ਸਾਰੇ ਉਦਾਂ ਦੀ ਝੂਠ ਸੱਚ ਲਈ
0: ਜੀ
2: ਗੁਰਸਿੱਖ ਨੂੰ ਤੇ ਆਪਾਂ ਥੋੜਾ ਬੜਾ ਫਿਰ ਵਿਸ਼ਵਾਸ ਕਰਨਾ ਹੀ ਪਊਗਾ ਨਾ ਜਾਂ ਉਹਨਾਂ ਨੂੰ ਅੱਗੇ ਆਉਣਾ ਪਊਗਾ
0: ਸੰਧਵਾ ਸਾਹਿਬ ਦਾ ਉਹ ਚਲੋ ਦੇਖਦਾ ਹੀ ਅਸੀਂ ਕੀ ਕੁਝ ਕਰਦੇ ਆ
2: ਨਹੀਂ ਉਹ ਚਲੋ ਜੀ ਉਹ ਤੇ ਫਿਰ ਸਿਆਸਤ ਦੇ ਵਿੱਚ ਜਿੰਨੇ ਵੀ ਆਏ ਜੀ ਸਾਰੇ ਇੱਦਾਂ ਦੇ ਹੀ ਸੀ
0: ਬਿਲਕੁਲ
2: ਪਰ ਫਿਰ ਵੀ ਉਹ ਥੋੜਾ ਬੜਾ ਤੇ ਉੱਠੀ ਜਾਂਦੇ ਹੁੰਦੇ ਵੀ ਉਹ ਮੂੰਹ ਮਲਾਜਾ ਫਿਰ ਰੱਖਣਾ ਹੀ ਪੈਂਦਾ ਨਾ
0: ਬਿਲਕੁਲ ਜੀ
2: ਵੀ ਉਹ ਆ ਜਾਣ ਉਹ ਇਹਨਾਂ ਉਹਨਾਂ ਨੂੰ ਤੇ ਚਾਹੀਦਾ ਨਾ
0: ਜੀ
2: ਵੀ ਜਥੇਦਾਰ ਸਾਹਿਬ ਨੂੰ ਆਖਣ ਜੀ ਜਾਂ ਆਪਣੀ ਸਰਕਾਰ ਨੂੰ ਕਹਿਣ ਜਥੇਦਾਰ ਸਾਹਿਬ ਨੂੰ ਸਰਕਾਰ ਨੂੰ ਤਾਂ ਕਹਿ ਸਕਦੇ ਹੋ
0: ਬਿਲਕੁਲ ਹੈ ਜੀ ਬਿਲਕੁਲ
2: ਵੀ ਆਪਾਂ ਅੜੀਲੇ ਰਵੱਈਆ ਨਾ ਰੱਖੀਏ
0: ਜੀ ਬਿਲਕੁਲ
2: ਜੋ ਮੇਨ ਮੁੱਦੇ ਜਿਹੜੇ ਉਹਨਾਂ ਤੋਂ ਧਿਆਨ ਫਿਰ ਲੋਕਾਂ ਦਾ ਵੀ ਇੱਧਰ ਹੋ ਗਿਆ ਜੀ ਫਲਾਨ ਹੋ ਗਿਆ ਜੀ ਅੰਮ੍ਰਿਤਪਾਲ ਆਉਣ ਚਲੇ ਗਿਆ ਜੀ ਵੀਰ ਵਾਲਿਆਂ ਦੇ ਅਕਾਲੀ ਦੇ NSA ਲੱਗ ਜਾਣੀ ਹੈ ਜੀ ਫਲਾਨੇ ਦੇ ਲੱਗ ਜਾਣੀ ਲੱਗ ਜੇ ਸਾਨੂੰ ਉਹਨਾਂ ਚੀਜ਼ਾਂ ਨੇ ਕੀ
0: ਬਿਲਕੁਲ ਹੈ ਬਿਲਕੁਲ ਹੈ
2: ਸਾਡੇ ਮੁੱਦੇ ਥੋੜੇ ਆਏ
0: ਬਿਲਕੁਲ ਹੈ ਜੀ
2: ਜਿਹੜਾ ਹੁਣ ਕੀ ਕਹਿੰਦੇ ਗਾਜਰਾਂ ਖਾਊਗਾ ਢਿੱਡਾਂ ਚ ਪੀੜ ਤੇ ਫਿਰ ਹੋਣੀ
0: ਹੈ ਜੀ ਬਿਲਕੁਲ ਜੀ
2: NSA ਹੁਣ ਕਿਹੜੀ ਇਹਨਾਂ ਨੇ ਖੰਡ ਖਾਂਦਿਆਂ ਨੇ ਲਾਈ ਸਰਕਾਰ ਨੇ ਜਿਹਨਾਂ ਤੇ ਲਾਈ ਹੈ
0: ਜੀ ਬਿਲਕੁਲ
2: ਜਦੋਂ ਪੁੱਠੇ ਕੰਮ ਕਰਨਗੇ ਤਾਂ ਫਿਰ ਜਾਂ ਜਿੱਥੇ ਮਰਜ਼ੀ ਤੇ ਜਿਹਦੇ ਨੂੰ ਸੜਕਾਂ ਬੋਲਣਗੇ
0: ਬਿਲਕੁਲ
2: ਲੱਗਣੀ ਲੱਗਣੀ ਜਿੱਥੇ ਪਰ ਲਾ ਐਂਡ ਆਰਡਰ ਨੂੰ ਖਤਰਾ ਹੈਗਾ
0: ਜੀ
2: ਇਸ ਕਰਕੇ ਇਹਦੀ ਗਾਂ ਇਹੋ ਜਿਹੇ ਕਿਤੇ ਨਾ ਕੰਮ ਹੋਵੇ ਸਾਡੀ ਵੀ ਕੌਮ ਸਿਰਫ ਉਰੀ ਜਿਵੇਂ ਔਜਲਾ ਸਾਹਿਬ ਨੇ ਕਿਹਾ
0: ਜੀ
2: ਜਥੇਦਾਰ ਸਾਹਿਬ ਕੋਈ ਗਰਮ ਚਕਾਰਾ ਛੱਡ ਦੇਣ ਮਗਰ ਅਕਾਲੀ ਵਰਕਰ ਨਿਕਲ ਹੁਣ ਕੱਲ ਨੂੰ ਕੋਈ ਫੇਰ ਟਕਰਾ ਹੁੰਦਾ ਬਿਲਕੁਲ ਸਰਕਾਰ ਨੂੰ ਵੀ ਚੁੱਕਣਾ ਚਾਹੀਦਾ ਬਿਲਕੁਲ ਚੁੱਕਣਾ ਚਾਹੀਦਾ ਤੇ ਜਥੇਦਾਰ ਸਾਹਿਬ ਚਲੋ ਜੋ ਕਹਿੰਦੇ ਉਹਦੇ ਹਿਸਾਬ ਨਾਲ ਫੈਸਲਾ ਕਰ ਦੇਣ ਕੰਮ ਤੇ ਬਹੁਤ ਲੰਮਾ ਨੀ ਗਾ
0: ਲੰਮਾ ਹੈ ਨੀ ਗਾ ਜੀ ਬਿਲਕੁਲ ਜੀ ਥੈਂਕ ਯੂ ਜੀ
2: ਓਕੇ ਬਾਈ
0: ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਲਓ ਦੋਸਤੋ ਇਸ ਜੀ ਪੱਟੀ ਤੋਂ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਸਨ ਗੱਲਬਾਤ ਆਪਣੀ ਰੱਖੇ ਗਏ ਨੇ ਤੇ ਆਪਣਾ ਸੈਣੀ ਸਾਹਿਬ ਆਪਾਂ ਇੱਕ ਦੋ ਗੱਲਾਂ ਹੋਰ ਕਰਕੇ ਫਿਰ ਲੈਣੇ ਆ ਤੁਹਾਡੇ ਤੋਂ ਆ ਗਿਆ ਇਹਦੇ ਉੱਤੇ ਕੁਝ ਕਹਿਣਾ ਚਾਹੋਗੇ ਹੋਰ
5: ਹੁਣ ਕੋਈ ਕਸਰ ਰਹਿ ਗਈ ਹੈ ਜੀ
0: ਕਸਰ ਪੂਰੀ ਹੋ ਰਹੀ ਹੈ ਠੀਕ ਹੈ ਜੀ ਤੇ ਸੈਣੀ ਸਾਹਿਬ ਵਾਰਸ
5: ਅੱਗੇ ਚੱਲਦੀ ਹੈ ਜੀ ਅੱਗੇ
0: ਹਾਂਜੀ ਵਾਰਸ ਪੰਜਾਬ ਦੀ ਗੱਲ ਕਰਦੇ ਆ ਥੋੜੀ ਜੀ ਜੋ ਉਹਨਾਂ ਦੇ ਉੱਤੇ ਧਰਾਵਾਂ ਲੱਗੀਆਂ ਨੇ ਜਾਂ 14 ਹੋਰਨਾਂ ਦੇ ਵਿਰੁੱਧ ਜਿਹੜਾ ਮਨਪ੍ਰੀਤ ਤਿਆਲੀ ਤੋਂ 15 ਵਿਅਕਤੀ ਹੋ ਗਏ ਇਹਨਾਂ ਦੇ ਉੱਤੇ ਧਰਾਵਾਂ ਲੱਗੀਆਂ ਨੇ 121 ਧਾਰਾ ਆਪਣੀ BNS ਦੀ ਤੇ ਜਿਹੜੀ ਹੈ ਤੇ ਦੂਸਰੀ 132 ਤੇ 223 ਤਿੰਨ ਧਾਰਾਵਾਂ ਦੇ ਤਹਿਤ ਜਿਹੜਾ ਕੇਸ ਦਰਜ ਹੋ ਗਿਆ ਸੀ
5: ਸਰ ਉਹ ਹੈਗਾ ਆ ਜੀ ਸਰਕਾਰੀ ਪ੍ਰੋਪਰਟੀ ਨਾਲ ਛੇੜਛਾੜ ਕਰਨ ਦਾ ਸਰਕਾਰੀ ਡਿਊਟੀ ਚ ਵਿਘਨ ਪਾਉਣ ਦਾ ਤੇ ਕੁੱਟਮਾਰ ਕਰਨ ਦਾ ਕਿਉਂਕਿ ਜਿਹੜਾ ਉਹ ਗੱਡੀ ਵਾਲਾ ਬੰਦਾ ਸੀ ਉਹਦੇ ਨਾਲ ਕੁੱਟਮਾਰ ਵੀ ਕੀਤੀ ਜਿਹਦਾ ਵਾਟਰ ਕੈਨ ਨਾਲ ਹੀ
0: ਜੀ
5: ਹਾਂਜੀ ਇਹ ਹੈਗਾ ਅਨਲਾਫੁਲ ਅਸੈਂਬਲੀ ਦਾ ਧਾਰਾ ਤਾਂ ਜੇ ਹੋਰ ਲੱਗਣੀਆਂ ਸਰ
0: ਇਹਦੇ ਵਿੱਚ ਵਿਚਾਰ ਕੀਤੀ ਨਾ ਜੀ
5: ਕਿਉਂਕਿ ਧਾਰਾ ਹੋਰ ਵੀ ਜੋੜਨੀਆਂ ਹੈਗੀਆਂ ਕਿਉਂਕਿ ਗੱਲ ਇਹ ਤਾਂ ਹੈਗੀ ਆ ਇਹ ਕੇਸ ਜਿਹੜਾ ਹੈਗਾ ਅੱਜ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਹੋਣਾ ਨੂੰ ਵੀ ਨੋਟਿਸ ਹੋ ਗਿਆ
0: ਜੀ ਬਿਲਕੁਲ
5: ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈਗਾ ਆ ਇਹਨਾਂ ਨੇ ਉੱਥੇ ਇੱਕ ਪ੍ਰਦਰਸ਼ਨ ਕੀਤਾ ਸੀ 2020 ਦੇ ਵਿੱਚ
0: ਹਾਂਜੀ ਬਿਲਕੁਲ
5: ਹਾਈ ਕੋਰਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਕੁਐਸ਼ਨ ਕੁਐਸ਼ ਕਰ ਦਿੱਤੀ ਸੀ FIR ਇਹਨਾਂ ਦੇ ਵਿਰੁੱਧ ਜਿਹੜੀ ਸੀਗੀ
0: ਜੀ
5: ਉਹਦੀ ਅਪੀਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਵਿੱਚ ਕੀਤੀ ਸੀ ਜੀ
0: ਜੀ
5: ਤੇ ਉੱਥੋਂ ਜਿਹੜਾ ਹੈਗਾ ਆ ਦੁਬਾਰਾ ਨੋਟਿਸ ਹੋ ਗਿਆ ਜੀ
0: ਜੀ
5: ਸੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜੇ ਕੇਸ ਬਣਾਇਆ ਆ ਉਹ ਛੇਤੀ ਨਹੀਂ ਨਿਬੜਨਾ
0: ਜੀ
5: ਹੁਣ ਸਵਾਲ ਇਹ ਹੈਗਾ ਆ ਜੀ ਕਿ ਕੱਲ ਜੋ ਹੋਇਆ ਸੀ ਉਹਦੇ ਵਿੱਚ ਪੁਲਿਸ ਜਿਹੜੀ ਸੀਗੀ ਉਹ ਡੀਮੋਰਲਾਈਜ਼ ਹੋਈ ਆ ਦਿੱਲੀ ਦੇ ਧਰਨੇ ਤੋਂ
0: ਜੀ
5: ਪੁਲਿਸ ਨੇ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਲੈਣ ਤੋਂ ਅਵਾਇਡ ਹੀ ਕੀਤਾ ਜੀ
0: ਜੀ
5: ਹੋਇਆ ਇਹ ਸਿਚੁਏਸ਼ਨ ਇੰਨੀ ਜਿਆਦਾ ਟੈਂਸ ਹੋ ਗਈ ਕਿ ਇਹ ਅੱਧਾ ਕਿਲੋਮੀਟਰ ਰਹਿ ਗਿਆ ਸੀ ਮੁੱਖ ਮੰਤਰੀ ਦੀ ਕੋਠੀ ਤੋਂ
0: ਜੀ
5: ਔਰ ਜਿਹੜੇ ਬੰਦਿਆਂ ਨੇ ਇਹ ਲੀਡਰਾਂ ਨੇ ਕਾਲ ਦਿੱਤੀ ਸੀ ਇਹਨਾਂ ਦਾ ਕੰਟਰੋਲ ਨਹੀਂ ਸੀ ਜੀ
0: ਜੀ
5: ਇਹ ਹੁਣ ਦੱਸਦੇ ਹੈਗੇ ਆ ਕਿ ਸਾਡੇ ਵਿੱਚ ਕੁਛ ਇੱਕ ਅਣਪਛਾਤੇ ਬੰਦੇ ਆ ਗਏ ਸੀ
0: ਜੀ
5: ਉਹ ਇੱਕ ਉਹਨਾਂ ਨੇ ਦੱਸਿਆ ਵੀ ਨਿਹੰਗ ਸਿੰਘਾਂ ਦੇ ਰੂਪ ਦੇ ਵਿੱਚ ਸੀ ਤੇ ਕੁਛ ਇੱਕ ਲੇਡੀਜ਼ ਵੀ ਕਹਿੰਦੇ ਅਣਪਛਾਤੀਆਂ ਵਿੱਚ ਸ਼ਾਮਲ ਹੋਈਆਂ ਜੀ
0: ਜੀ
5: ਸਾਡੇ ਪ੍ਰਦਰਸ਼ਨਾਂ ਦੇ ਉਹ ਕਹਿੰਦੇ ਵੀ ਮਤਲਬ ਉਹਨਾਂ ਨੇ ਆਟੋ ਦੇ ਵਿੱਚ ਆ ਕੇ ਤੇ ਉਹ ਆ ਕੇ ਉਹ ਕਹਿੰਦੇ ਫੇਰ ਇੱਕ ਕਿਸਾਨ ਆਪਣੇ ਲੀਡਰ ਜਿਹੜੇ ਵਾਰਸ ਪੰਜਾਬ ਦੇ ਲੀਡਰ ਆ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਤੇ ਉਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਕੌਣ ਆ
0: ਜੀ
5: ਤਾਂ ਉਹਨਾਂ ਨੂੰ ਸ਼ੱਕ ਪਿਆ ਕਿ ਇਹ ਉਹ ਬਈ ਮੈਨੂੰ ਹੀ ਨੀ ਪਰ ਇਹ ਜਾਣਦੇ ਇਹ ਤੇ ਇਹ ਸਾਡੇ ਜਥੇਬੰਦੀ ਦੇ ਕਿੱਦਾਂ ਹੋ ਸਕਦੇ ਆ ਜੀ
0: ਜੀ
5: ਹੁਣ ਮਜੇ ਦੀ ਗੱਲ ਇਹ ਆ ਕਿ ਸਾਰੇ ਲੀਡਰਾਂ ਤੇ FIR ਹੈਗੀ ਆ ਤੇ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨੀ
0: ਜੀ ਅੱਛਾ ਜੀ ਜਿਹੜੇ ਕਰਤਾ ਧਰਤਾ ਨੇ
5: ਹਾਂਜੀ ਬਿਲਕੁਲ ਜੀ
0: ਜੀ
5: ਸੋ ਇਸ ਕਰਕੇ ਜਿਹੜਾ ਹੈ ਉਹ ਦੈਟ ਮੇਕ ਬੀ ਕਾਲਡ ਇੱਕ ਚੀਜ਼ ਹੁੰਦੀ ਅਮੀਜਨ ਰਿਵੀਜ਼ਨ ਵੱਲੋਂ ਹੁੰਦਾ ਸਹਿਬਨ ਰਹਿ ਗਿਆ
0: ਜੀ
5: ਦੂਜਾ ਹੈਗਾ ਇੰਟੈਂਸ਼ਨਲ
0: ਜੀ
5: ਤੇ ਜਾਣ ਬੁੱਝ ਕੇ ਛੱਡਿਆ ਗਿਆ
0: ਜੀ
5: ਹਾਂਜੀ ਉਹ ਹੁਣ ਪਤਾ ਨੀ ਕੀ ਕਾਰਨ ਹੈਗਾ ਜੀ ਤੇ ਬਾਪੂ ਤਰਸੇਮ ਸਿੰਘ ਤੇ ਕਹਿੰਦੇ ਹੈ ਨਹੀਂ ਗੇ ਜੀ FIR ਬਾਕੀ 15 ਲੀਡਰਾਂ ਤੇ ਹੈਗੀ ਆ ਜਿਹਦੇ ਵਿਚ ਲੱਖਾ ਸੁਧਾਣਾ ਵੀ ਆ ਭਾਨਾ ਸਿੱਧੂ ਵੀ ਆ ਕੁਛ ਇੱਕ ਜਿਹੜੇ ਹੈਗੇ ਆ ਇਹਨਾਂ ਨੇ ਮਤਲਬ ਪ੍ਰਦਰਸ਼ਨ ਦੇ ਵਿੱਚ ਉੱਥੇ ਲੀਡਰਸ਼ਿਪ ਆਪਸ ਦੇ ਵਿੱਚ ਵੀ ਇਹ ਫਸਦੇ ਦਿਖੇ ਉੱਥੇ ਪ੍ਰਦਰਸ਼ਨਕਾਰੀ ਤੇ ਲੀਡਰ ਉਹ ਕਹਿੰਦੇ ਵੀ ਅੰਮ੍ਰਿਤਪਾਲ ਦਾ ਹੀ ਨਾਂ ਲਈ ਜਾਂਦੇ ਹੈਗੇ ਆ ਤੁਸੀਂ ਬਾਕੀਆਂ ਦੀ ਗੱਲ ਕੌਣ ਕਰੂਗਾ
0: ਜੀ
5: ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਸੀਗਾ ਜੀ ਤੇ ਉਹ ਹੁਣ ਸਵਾਲ ਤਾਂ ਇਹ ਆ ਬੰਦੀ ਸਿੰਘਾਂ ਦਾ ਜਿਹੜਾ ਹੈਗਾ ਆ ਮੁੱਖ ਮੰਤਰੀ ਦੀ ਕੋਠੀ ਘੇਰਨ ਗਏ ਸੀ ਵੀ ਉਹ ਮੁੱਖ ਮੰਤਰੀ ਦਾ ਤਾਂ ਇਲਾਕਾ ਤੇ ਕੋਈ ਨੀ ਮੁੱਖ ਮੰਤਰੀ ਨੇ ਥੋੜਾ ਬੰਦੀ ਸਿੰਘ ਛੱਡਣੇ
0: ਜੀ
5: ਸੋ ਇਸ ਕਰਕੇ ਜਿਹੜਾ ਕੱਲ ਦਾ ਪ੍ਰਦਰਸ਼ਨ ਆ ਉਹ ਤੋਂ ਬਾਅਦ ਇਸ ਜਥੇਬੰਦੀ ਨੂੰ ਮੋਮੈਂਟਮ ਤਾਂ ਮਿਲਿਆ ਹੋਊਗਾ, ਬਟ ਐਟ ਦਾ ਸੇਮ ਟਾਈਮ ਲੀਡਰ ਲੀਡਰਸ ਜਿਹੜੇ ਆ ਉਹਨਾਂ ਨੂੰ ਇੱਕ ਲੈਸਨ ਵੀ ਮਿਲਿਆ
0: ਮਿਲਿਆ
5: ਅੱਗੇ ਤੋਂ ਕੋਈ ਇੱਦਾਂ ਦਾ ਪ੍ਰਦਰਸ਼ਨ ਨਹੀਂ ਕਰਨਗੇ। ਉਹਦਾ ਕਾਰਨ ਇਹ ਹੈਗਾ ਆ ਕਿ ਇੱਦਾਂ ਦਾ ਪ੍ਰਦਰਸ਼ਨ ਦੇ ਵਿੱਚ ਕੰਟਰੋਲ ਕਰਨਾ ਔਖਾ ਹੋ ਜਾਂਦਾ ਜੀ।
0: ਜੀ
5: ਉਹਦੇ ਨਾਲ ਉਹ ਰੈਲੀ ਕਰ ਲੈਣਗੇ ਜੋ ਮਰਜ਼ੀ ਕਰ ਲੈਣਗੇ ਜੀ।
0: ਦੇਖੋ ਲੱਖੇ ਸਿਧਾਣੇ ਹੁਣੀ ਵੀ ਵੀਡੀਓ ਦੇ ਵਿੱਚ ਦੇਖਦੇ ਆ ਭਈ ਕਿੱਦਾਂ ਮਿੰਤਾ ਤਰਲੇ ਕਰਦੇ ਭਈ ਨਹੀਂ ਨਹੀਂ ਸੰਜਮ ਦੇ ਨਾਲ ਚੱਲਣਾ ਇੱਦਾਂ ਚੱਲਣਾ, ਤੇ ਜਦੋਂ ਦੀਪ ਸਿੱਧੂ ਜਾਂ ਉਹ ਆਪਣੇ ਰਿੰਗ ਰੋਡ ਵਾਲਾ ਪ੍ਰਦਰਸ਼ਨ ਸੀ ਉੱਥੇ ਸਾਰੇ ਹੀ ਇਹ ਮੋਹਰੇ ਮੋਹਰੇ ਹੋ ਕੇ ਚੱਕ ਦਿਓ ਕੰਮ ਨੂੰ ਕਰ ਦਿਓ ਕੰਮ ਨੂੰ।
5: ਬਿਲਕੁਲ ਜੀ ਬਿਲਕੁਲ, ਕੱਲ ਉਹ ਇੱਥੇ ਤੱਕ ਕਿ ਕਹਿੰਦੇ ਹੈਗੇ ਆ ਜੀ ਕਿ ਇੰਟੈਲੀਜੈਂਸ ਨੇ ਫਿਰ ਮੁੜ ਕੇ ਜਿਹੜਾ ਹੈਗਾ ਆ ਵੀ ਉੱਥੇ ਵਾਰਨਿੰਗ ਚੱਲ ਗਈ ਸੀ ਇੱਕ ਕਿਸਮ ਦਾ, ਮੁੱਖ ਮੰਤਰੀ ਦੀ ਸਿਕਿਉਰਿਟੀ ਵੀ ਅਲਰਟ ਹੋ ਗਈ ਸੀ
0: ਜੀ।
5: ਫਿਰ ਇਹਨਾਂ ਨੂੰ ਜਿਹੜੇ ਲੀਡਰ ਆ ਇਹਨਾਂ ਨੂੰ ਦੱਸ ਦਿੱਤਾ ਸੀ ਵੀ ਜੇ ਹੁਣ ਇਹਤੋਂ ਅੱਗੇ ਤੁਹਾਡੇ ਕੋਲੋਂ ਬੰਦੇ ਨਾ ਕੰਟਰੋਲ ਹੋਏ ਤੇ ਅੱਗੇ ਗੋਲੀ ਚਲਾਉਣੀ ਜੇ ਪੈ ਸਕਦੀ ਹੈਗੀ ਆ ਤੇ ਬੰਦੇ ਮਰ ਵੀ ਸਕਦੇ ਆ ਭਾਈ, ਇਹ ਦੇਖ ਲਓ ਤੁਸੀਂ।
0: ਪਰ ਇਹ ਮੁਸ਼ਕਲ ਸੈਣੀ ਸਾਹਿਬ ਜੇ ਦੇਖਿਆ ਜਾਵੇ ਮੁਸ਼ਕਲ ਅੰਮ੍ਰਿਤਪਾਲ ਦੀ ਸੁਲਝਾ ਲੈ ਰਹੇ ਨੇ ਕਿ ਹੋਰ ਵੀ ਉਲਝਾ ਰਹੇ ਨੇ ਉਸ ਹਿਸਾਬ ਦੇ ਨਾਲ ਤਾਂ।
5: ਦੇਖੋ ਇਹ ਤਾਂ ਇੱਦਾਂ ਆ ਰਾਜਨੀਤੀ ਦੇ ਵਿੱਚ ਜਿਹੜਾ ਆ ਪ੍ਰੋਸ ਐਂਡ ਕੌਨਸ ਦੋਨੇ ਨਾਲ ਹੀ ਚੱਲਦੇ ਆ
0: ਜੀ।
5: ਇਹ ਇੱਕ ਕੇਸ ਬਣ ਗਿਆ ਜੇ ਕੇਸ ਨਾ ਬਣਦਾ ਤੇ ਇੱਕ ਕਿਸਮ ਦਾ ਪੂਰੀ ਹਲਚਲ ਤਾਂ ਪੈਦਾ ਕਰ ਦਿੱਤੀ ਨਾ। ਬਾਕੀ ਅੱਜ ਦੇ ਡੇਟ ਦੇ ਵਿੱਚ ਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਡੇਰ ਨਹੀਂ ਕਰਦਾ ਵੀ ਹਾਂ ਜੀ ਕੋਈ ਮੋਰਚਾ ਲਾ ਲੈ।
0: ਪਰ ਇਹਦੇ ਵਿੱਚ ਸੈਣੀ ਸਾਹਿਬ ਇੱਕ ਪੱਖ ਹੋਰ ਵਿਚਾਰਾਂ ਤਾਂ ਉਹਦੇ ਨਾਲ ਥੋੜਾ ਜਿਹਾ ਐਡ ਕਰਨਾ ਚਾਹਾਂਗਾ ਤੁਹਾਡੀ ਗੱਲ ਨਾਲ ਹੀ। ਦੂਜੇ ਪਾਸੇ ਜਿੱਥੇ ਪਹਿਲਾਂ ਹੀ ਇੰਨਾ ਕਿਹਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਕਿ ਜੇ ਅੰਮ੍ਰਿਤਪਾਲ ਨੂੰ ਛੱਡਿਆ ਜਾਂਦਾ ਹੈ ਜੋ ਉਹਨਾਂ ਦੇ ਹੱਥਾਂ ਦੇ ਵਿੱਚ ਆ ਉਹਨਾਂ ਦੀ ਹਾਂ ਪੱਕੀ ਜਾਂ ਉਹਨਾਂ ਦਾ ਹੁੰਗਾਰਾ ਭਰਾਇਆ ਜਾਂਦਾ ਉਹ ਤਾਂ ਹੀ ਕਰਕੇ ਜਾਂ ਨਾ ਕਰਨ ਦੀ ਕੋਸ਼ਿਸ਼ ਕਰਦੇ ਜੇ ਹਾਂ ਪੱਕੀ ਹੁੰਗਾਰਾ ਨਹੀਂ ਭਰਦੇ ਤਾਂ ਉਹ ਚੀਜ਼ ਦੇ ਵਿੱਚ ਹੋਰ ਪਰਪੱਖ ਹੋ ਗਏ ਨੇ ਕਿ ਜੇ ਇਹਨੂੰ ਅਸੀਂ ਛੱਡਦੇ ਹਾਂ ਤਾਂ ਪੰਜਾਬ ਦਾ ਮਾਹੌਲ ਹੋਰ ਵੀ ਖਰਾਬ ਹੋਵੇਗਾ।
5: ਪਾਰਟੀ ਨੂੰ ਚਾਹੇ ਗੱਲ ਸਮਝਣ
0: ਵਾਲੀ ਸਾਹਿਬ ਪਾਰਟੀ ਨੂੰ ਚਾਹੇ
5: ਆਹੀ ਗੱਲ ਸਮਝਣ ਵਾਲੀ ਆ
0: ਜੀ।
5: ਇਸ ਚੀਜ਼ ਨੂੰ ਲਾਲ ਜਿਹੜਾ ਹੈਗਾ ਆ ਭਾਵਾਂ ਐਨਐਸਏ ਦੁਬਾਰਾ ਲਵਾ ਦੇਣ
0: ਲਵਾ
5: ਲੈਣ ਜੀ,
0: ਪਰ ਪਾਰਟੀ ਨੂੰ ਬੂਸਟ ਮਿਲ ਜਾਏਗਾ ਉਹਦਾ ਕੀ ਆ, ਪਾਰਟੀ ਨੂੰ ਬੂਸਟ ਜਿੰਨਾ ਮਰਜ਼ੀ ਮਿਲੀ ਜਾਵੇ ਜੀ।
5: ਉਹ ਸਵਾਲ ਤਾਂ ਇਹ ਹੀ ਆ ਦਾ ਜੀ ਵੀ ਚਲੋ ਜਿਹੜਾ ਹੈਗਾ ਜੀ ਵੀ ਐਨਐਸਏ ਹਟ ਗਈ ਆ ਔਰ ਬਾਕੀ ਕੇਸ ਜਿਹੜੇ ਆ ਪੰਜਾਬ ਦੇ ਚਲੇ ਕਹਿਣਗੇ ਜੇ ਪੰਜਾਬ ਦੇ ਵਿੱਚ ਤੁਹਾਡਾ ਲੀਡਰ ਲੈ ਆਂਦਾ ਬਿਨਾਂ ਲੀਡਰ ਤੋਂ ਤੁਸੀਂ ਇੱਥੇ ਤੱਕ ਜਿਹੜਾ ਆ ਕੰਮ ਕਰ ਦਿੱਤਾ ਆ
0: ਜੀ।
5: ਸੋ ਇਹਦੇ ਰਾਜਨੀਤੀ ਦੇ ਵਿੱਚ ਮੈਂ ਦੱਸਿਆ ਨਾ ਜੀ ਪ੍ਰੋਸ ਐਂਡ ਕੌਨਸ ਦੋਨੇ ਹੁੰਦੇ ਆ ਜੀ। ਇਹ ਤਾਂ ਬੈਨੀਫਿਟ ਦੇਖੋ ਅੱਗੇ ਆਉਣ ਵਾਲੇ ਦੇਖੋ ਇਸ ਚੀਜ਼ ਦੇ ਨਾਲ ਇੱਕ ਚੀਜ਼ ਤਾਂ ਹੈਗੀ ਆ ਨਾ ਕਿ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਆ ਉਹ ਲਾਈਮ ਲਾਈਟ ਦੇ ਵਿੱਚ ਆ ਗਈ ਜਿਸ ਪਾਰਟੀ ਨੂੰ ਜਿਹੜਾ ਆ ਕੱਲ ਤੱਕ ਜਿਹੜਾ ਆ ਇਗਨੋਰ ਕਰੀ ਬੈਠੇ
0: ਸੀ ਜੀ।
5: ਮੀਨਿੰਗ ਦੇਰ ਬਾਈ ਕਿ ਮਾਝਾ ਜਿਹੜਾ ਹੈਗਾ ਆ ਵੀ ਮਾਝੇ ਦੇ ਵਿੱਚ ਜਿਹੜਾ ਆ ਉਹਨਾਂ ਦੀ ਸਕਸੈਸ ਜਿਹੜੀ ਆ ਉਹ ਲੱਗਦੀ ਆ ਵੀ ਹੋਊਗੀ ਜੀ। ਤੇ ਉਧਰੋਂ ਬੀਜੇਪੀ ਵੀ ਅਸੈਸ ਕਰ ਗਈ ਆ ਜੀ ਵੀ ਹਾਂਜੀ ਐਸ ਜਰੂਰੀ ਥੋੜਾ ਹੈਗਾ ਆ ਜੀ, ਥੋੜਾ ਨਰਮ ਰਵੱਈਆ ਰੱਖਣ ਦੇ ਨਾਲ ਇਹ ਹੈਗਾ ਆ ਕਿ ਪਹਿਲਾਂ ਅਲਾਇੰਸ ਨਹੀਂ ਤੇ ਪੋਸਟ ਇਲੈਕਸ਼ਨ ਜਿਹੜਾ ਅਲਾਇੰਸ ਹੋ ਸਕਦਾ ਜੀ।
0: ਬਿਲਕੁਲ
5: ਬਾਅਦ ਦੇ ਵਿੱਚ ਹੋ ਸਕਦਾ ਵੀ ਸੀਟਾਂ ਦਾ ਤਾਲਮੇਲ ਹੋ ਕੇ ਸਰਕਾਰ ਬਣਦੀ ਦਿਸਦੀ ਹੋਵੇ ਤੇ ਇਹ ਕਿਹੜਾ ਨਾ ਕਰਨਗੇ ਜੀ,
0: ਨਹੀਂ ਕਰਨਗੇ ਉਹ ਤਾਂ ਪਹਿਲਾਂ ਜੱਫੀਆਂ ਪਾਉਣ ਨੂੰ ਤਿਆਰ।
5: ਹਾਂਜੀ ਨਹੀਂ ਇਹਦੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਆ ਅਯਾਲੀ ਆਏ ਆ ਅਯਾਲੀ ਸਾਹਿਬ ਜਿਹੜੇ ਹੈਗੇ ਆ ਉਹ ਇਸ ਚੀਜ਼ ਦੇ ਨਾਲ ਸਹਿਮਤ ਨੀ ਬੀਜੇਪੀ ਨਾਲ ਅਲਾਇੰਸ ਤੇ, ਬਟ ਇਹ ਆ ਕਿ ਜਿੱਦਣ ਜੇ ਕਿਤੇ ਕੁਰਸੀ ਮਿਲਦੀ ਹੋਈ ਤੇ ਉਦਣ ਅਯਾਲੀ ਸਾਹਿਬ ਨੂੰ ਕਿੰਨੇ ਪੁੱਛਣਾ ਜੀ ਸਹਿਮਤ ਹੋਣਗੇ।
0: ਇੱਕ ਚੀਜ਼ ਸੈਣੀ ਸਾਹਿਬ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਦਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਜਾਂ ਹੋਰ ਨਵੀਆਂ ਪਾਰਟੀਆਂ ਵੀ ਆਈਆਂ ਆਮ ਆਦਮੀ ਪਾਰਟੀ ਵੀ ਆਈ ਉਹ ਕਹਿੰਦੇ ਸੀ ਅਸੀਂ ਅਕਾਲੀ ਨੀ ਲੈਣੇ ਅਸੀਂ ਕਾਂਗਰਸੀ ਨੀ ਲੈਣੇ, ਪਰ ਉਹਨਾਂ ਦੀ ਬੱਲੇ ਬੱਲੇ ਵੀ ਸਾਰਾ ਕੁਝ ਲਈ ਵੀ ਜਾਂਦੇ ਆ ਨਾਲੇ ਨੁਕਤਾਚੀਨੀ ਵੀ ਕਰੀ ਜਾਂਦੇ ਆ, ਪਰ ਇਸੇ ਤਰਜ਼ ਦੇ ਉੱਤੇ ਜਿਹੜੀ ਹੈ ਆਪਣੀ ਇਹ ਪਾਰਟੀ ਹੈ ਵਾਰਸ ਪੰਜਾਬ ਉਹ ਕਹਿਣ ਲੱਗੇ ਨੇ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨੀ ਲੈਣਾ, ਤੇ ਅਯਾਲੀ ਸਾਹਿਬ ਕਿੱਧਰੋਂ ਆਏ ਨੇ ਜਾਂ ਝੀਂਡਾ ਸਾਹਿਬ ਨੂੰ ਜਿਹੜਾ ਬਾਹਰਲਾ ਰਾਸਤਾ ਦਿਖਾਇਆ ਜਾਂ ਉਹ ਕਿੱਧਰੋਂ ਆਏ ਸੀ ਜਾਂ ਹੋਰ ਸੀਨੀਅਰ ਲੀਡਰਸ਼ਿਪ ਆ ਉਹ ਕਿੱਧਰੋਂ ਕਿੱਧਰੋਂ ਆ ਰਹੀ ਹੈ।
5: ਸਰ ਕਹਿਣ ਦੀਆਂ ਗੱਲਾਂ ਆ ਜਿੱਥੇ ਭਾਨਾ ਸਿੱਧੂ ਤੁਰਿਆ ਆ ਉੱਥੇ ਤੁਸੀਂ ਹੈ ਜੀ, ਉੱਥੇ ਇਕਬਾਲ ਸਿੰਘ ਝੁੰਦਾ ਵੀ ਤੁਰਿਆ ਆ ਤੇ ਉੱਥੇ ਅਯਾਲੀ ਵੀ ਤੁਰਿਆ ਆ ਜੀ, ਸਭ ਆਪਣੇ ਕੁਰਸੀ ਵਾਸਤੇ ਤੁਰੇ ਹੈਗੇ ਆ, ਹਰ ਇੱਕ ਨੂੰ ਆਪਣਾ ਦੇਖਦੇ ਹੈਗੇ ਵੀ ਪੰਜਾਬ ਵਾਲੇ ਲੋਕ ਜਿਹੜੇ ਹੈਗੇ ਆ ਐਕਸਪੈਰੀਮੈਂਟ ਕਰਨ ਨੂੰ ਤੇਜ਼ ਹੈਗੇ ਆ, ਨਵਾਂ ਬੰਦਾ ਖੜੇ ਕਰ ਗਿਆ ਤੇ ਇਹਨਾਂ ਨੂੰ ਨਵੇਂ ਬੰਦੇ ਤੋਂ ਬੜੀਆਂ ਆਸਾਂ ਹੋ ਜਾਂਦੀਆਂ, ਪੁਰਾਣੇ ਨੂੰ ਕਹਿੰਦੇ ਇਹਨੂੰ ਤਾਂ ਦੇਖ ਲਿਆ ਭਾਈ ਇਹ ਇੰਨਾ ਕੁ ਚੁੱਕਾ ਹੀ ਆ ਵੀ ਨਵਾਂ ਪਤਾ ਨੀ ਕਿਹੜੀ ਕੰਪਿਊਟਰ ਟੈਕਨੋਲੋਜੀ ਨਾਲ ਬਣ ਕੇ ਆਇਆ ਹੋਊਗਾ ਇਹ ਪੰਜਾਬ ਦਾ ਭਲਾ ਕਰੂਗਾ
0: ਭਲਾ ਕਰੂਗਾ।
5: ਸੋ ਇਸ ਕਰਕੇ ਹਾਂਜੀ, ਇਸ ਕਰਕੇ ਸਭ ਆਪਣੀ ਕੁਰਸੀ ਵਾਸਤੇ ਦੌੜੇ ਹੋਏ ਸੀ ਜੀ।
0: ਬਿਲਕੁਲ ਜੀ, ਬਿਲਕੁਲ
5: ਜੀ ਭਾਰਤ, ਜੀ ਭਾਰਤ ਸਾਹਿਬ।
0: ਤੇ ਸੈਣੀ ਸਾਹਿਬ, ਆਖਰ ਦੇ ਵਿਚ ਚਲੋ ਐਕਟ ਦੇ ਉੱਤੇ ਆਪਾਂ ਗੱਲ ਕਰ ਲਈ ਆ, ਜਾਂ ਵਾਰਸ ਪੰਜਾਬ ਤੇ ਵੀ ਕਰ ਲਈ ਹੈ, ਤੇ ਕਰਜ਼ੇ ਦੀ ਪੰਡ ਚਲੋ ਪੰਜਾਬ ਦੀ ਭਾਰੀ ਹੋ ਜਾਈ ਆ, 12ਵੇਂ ਨੰਬਰ ਦੇ ਉੱਤੇ ਆ ਗਿਆ, ਤੇ ਇੱਕ ਸੰਕਟ ਬਣ ਰਿਹਾ, ਜਾਂ ਹਰਭਜਨ ਸਿੰਘ ਉਹਨਾਂ ਨੇ ਭੱਜੀ ਉਹਨਾਂ ਨੇ ਜਿਹੜਾ ਰੋਪੜ ਦੇ ਵਿਚ ਜੋ ਆਮ ਆਦਮੀ ਪਾਰਟੀ ਨੇ ਗਰਾਊਂਡ ਪੁੱਟੀ ਸੀ, ਜੋ ਮਿੱਟੀ ਪਟਾਈ ਹੈ ਉਹਦੇ ਬਾਬਤ ਕਿਵੇਂ ਦੇਖਦੇ ਹੋ? ਕਿ ਕਿਤੇ ਨਾ ਕਿਤੇ ਜਿਹੜੇ 3200 ਸਟੇਡੀਅਮ ਬਣਨੇ ਸੀ, ਜਿਹੜੇ ਤਾਂ ਬਣੇ ਪਹਿਲਾਂ ਦੇ ਆ, ਉਹ ਖਾੜ ਖਾੜ ਸਿੱਟੀ ਜਾਂਦੇ ਆ ਜੀ, ਇੱਕ ਸ਼ਾਮ ਸ਼ਿਵਕੇ ਨਾਮ ਦੇ ਉੱਤੇ। ਵੈਸੇ ਗੁਰੂ ਸਾਹਿਬਾਨ ਜਿੰਨੇ ਵੀ ਧਰਮਾਂ ਦੇ ਨੇ, ਉਹ ਤਾਂ ਮਤਲਬ ਕਿ ਸ਼ਾਂਤੀ ਜਾਂ ਫਿਰ ਜਿਹੜੀਆਂ ਲੋਕਾਂ ਦੀਆਂ ਰੂਹਾਂ ਨੂੰ ਵਲੂੰਦਰ ਕੇ ਮਤਲਬ ਕਿ ਖੁਸ਼ ਹੁੰਦੇ ਆ ਜੀ।
5: ਰੂਲ ਸਿਆਸਤ, ਧਰਮ ਦੀ ਸਿਆਸਤ ਕਰਦੇ ਹੀ ਹੈਗੇ ਆ ਜੀ ਕੇਜਰੀਵਾਲ ਸਾਹਿਬ। ਡਿਵਾਈਡ ਐਂਡ ਰੂਲ ਵਾਲਾ ਜਿਹੜਾ ਹੈਗਾ ਆ, ਸਭ ਅੰਗਰੇਜ਼ਾਂ ਦੇ ਸਥਿਤੀ ਸਿਧਾਂਤ ਜਿਹੜੇ ਆ ਉਹਨਾਂ ਨੂੰ ਫੋਲੋ ਕਰ ਰਹੇ ਆ ਜੀ। ਹਿੰਦੂਆਂ ਨੂੰ ਥੋੜੇ ਜਿਹਾ ਇਧਰਲੇ ਪਾਸੇ ਨੂੰ ਇਹ ਦਿੱਲੀ ਵਾਲੇ ਆ ਕੇ ਹੈਂਡਲ ਕਰ ਲੈਣਗੇ, ਜਿੱਥੇ ਸਿੱਖਾਂ ਦਾ ਮਸਲਾ ਆ ਉੱਥੇ ਜਿਹੜਾ ਆ ਉਹ ਆਪਣੇ ਇਹ ਸੰਤਵਾਂ ਸਾਹਿਬ ਦਾ ਮਾਨ ਸਾਹਿਬ ਨੂੰ ਅੱਗੇ ਕਰ ਦੇਣਗੇ ਪਗੜੀ ਧਾਰੀਆਂ ਨੂੰ
0: ਜੀ।
5: ਤੇ ਬਾਕੀ ਨਾਲ ਜਿਹੜੇ ਹੈਗੇ ਆ ਬਾਦਲ ਦੇ ਸਤਾਏ ਜਿਹੜੇ ਆ ਉਹ ਨਾਲ ਇਹਨਾਂ ਦੇ ਚੱਲੇ ਆ, ਹੋਰ ਤਾਂ ਕਿਹੜੇ ਆ ਜੀ।
0: ਬਿਲਕੁਲ ਇੱਕ ਪਾਸੇ ਰਾਮ ਵਾਲੇ ਨੇ, ਇੱਕ ਪਾਸੇ ਸ਼ੇਵਾਲੇ ਹੋ ਗਏ ਨੇ ਜੀ।
5: ਬਾਕੀ ਹਰਭਜਨ ਸਿੰਘ ਦਾ ਜਿਹੜਾ ਇਹ ਕਹਿਣਾ, ਤੇ ਹਰਭਜਨ ਸਿੰਘ ਹੁਣੀ ਇੱਥੇ ਆ ਕੇ ਕੋਈ ਐਕਟੀਵਿਟੀ ਕੀਤੀ ਨੀ, ਤੇ ਇਹਨਾਂ ਨੇ ਇਹਨੂੰ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਇਨਵੋਲਵ ਕੀਤਾ ਨੀ
0: ਜੀ। ਜੀ
5: ਦੇਖੋ, ਸੱਤਾ ਦੀ ਤਾਕਤ ਬਹੁਤ ਹੁੰਦੀ ਹੈਗੀ ਆ ਪੰਜਾਬ ਦੇ ਵਿੱਚ, ਰਾਜ ਆਮ ਆਦਮੀ ਪਾਰਟੀ ਦਾ ਆ। ਹਰਭਜਨ ਸਿੰਘ ਨੂੰ ਸਮਝ ਲੈਣਾ ਚਾਹੀਦਾ ਆ, ਦੋ ਭਰਾ ਗਰਾਊਂਡ ਬਣਾ ਦੇ, 6 ਮਹੀਨੇ ਠਹਿਰ ਕੇ ਜੋ ਮਰਜ਼ੀ ਜਦੋਂ ਅਲੱਗ ਕੋਡ ਆਫ ਕੰਡਕਟ ਲੱਗ ਜੂ ਉਦੋਂ ਬਣਾ ਦੇ ਜਾਂ ਬਾਅਦ ਚ ਬਣਾ ਦੇ। ਫਿਲਹਾਲ ਤਾਂ ਤੂੰ ਆਪਣੀ ਗਰਾਊਂਡ ਬਚਾ ਲਾ, ਇਹਨਾਂ ਦਾ ਕੋਈ ਪਤਾ ਨੀ ਭਾਈ। ਅਗਲਿਆਂ ਨੇ ਉਹ ਟ੍ਰੈਡੈਂਟ ਵਾਲਾ ਜਿਹੜਾ ਆ ਉਹ ਅੱਗੇ ਅੱਗੇ ਭਜਾ ਲਿਆ ਸੀ ਜੀ। ਇਸ ਕਰਕੇ ਆਪਣੀ ਪਿੱਚ ਬਣਾ ਬਚਾਓ, ਤੇ ਅਜੇ ਫਿਲਹਾਲ ਜਿਹੜੀ ਹੈਗੀ ਗਰਾਊਂਡ ਆਪੇ ਹੀ ਬਣ ਜਾਣੀ ਹੈਗੀ ਹੈ ਜੀ, ਬੱਚਿਆਂ ਨੇ ਬਣਾ ਲੈਣੀ ਆ, ਲੋਕਾਂ ਨੇ ਜਿਹਨਾਂ ਨੇ ਖੇਡਣਾ ਆ ਜੀ। ਬਾਕੀ ਇਹ ਜਿਹੜਾ ਹੈਗਾ ਪਰ ਸਾਹਿਬ, ਮੈਂ ਮਤਲਬ ਸੱਚੀ ਗੱਲ ਮੈਂ ਕਮੈਂਟ ਕਰਨ ਤੋਂ ਨਾ ਇਸ ਚੀਜ਼ ਦੇ ਉੱਤੇ ਅਵਾਇਡ ਕਰਦਾ ਹੈਗਾ, ਜਾਂ ਮੈਨੂੰ ਨੀ ਚੰਗਾ ਲੱਗਦਾ ਇੱਕ ਸ਼ਾਮ ਸ਼ਿਵ ਕੇ ਨਾਮ। ਕੀ ਆ ਤੁਸੀਂ ਡਰਾਮਾ ਕਰਦੇ, ਲੋਕਾਂ ਨੂੰ ਕਿਉਂ ਮੂਰਖ ਬਣਾਉਂਦੇ ਹੈਗੇ? ਦੁਨੀਆਂ ਕਿੱਥੇ ਤਰੱਕੀ ਕਰ ਗਈ, ਕਿਹੜੇ ਕੰਮਾਂ ਦੇ ਵਿੱਚ ਲੋਕਾਂ ਨੂੰ ਪਾਉਣ ਰਹੇ ਆ? ਧਰਮ ਤਾਂ ਨਿੱਜ ਹੈਗਾ ਆ, ਜਿਹਨੇ ਸ਼ਿਵ ਦੇ ਨਾਮ ਨਾਲ ਛਾਂ ਸ਼ਿਵ ਦੇ ਨਾਮ ਲਾਣੀ ਹੈਗੀ ਆ, ਉਹ ਕਾਂਤ ਵਿੱਚ ਬਹਿ ਕੇ ਇਕੱਲਾ ਆਪਣੇ ਘਰ ਚ ਬਹਿ ਕੇ ਵੀ ਮਤਲਬ ਸ਼ਿਵ ਦੇ ਨਾਮ ਲਾ ਸਕਦਾ?
0: ਬਿਲਕੁਲ
5: ਹੈ ਜੀ। ਤੁਸੀਂ ਆਪਣੀਆਂ ਵੋਟਾਂ ਵਾਸਤੇ ਜਿਹੜਾ ਆ ਕਲਾਕਾਰ ਲੈ, ਉਹਨੇ ਕੁੱਲ ਮਿਲਾ ਕੇ ਪੰਜਾਬ ਦਾ ਪੈਸਾ ਫੂਕਣਾ ਆ ਜੀ। ਪੰਜਾਬ ਜੇ ਹੁਣ ਜਦੋਂ ਜਿੱਦਣ ਜਾਣਗੇ ਨਾ ਸਰ, ਉਦਣ ਕਰਜ਼ੇ ਦੀ ਪੰਡ ਉਦਣ ਅਸੈਸ ਕਰਿਓ। ਅੱਜ ਹਾਲੇ ਤਾਂ ਅਜੇ ਜਿਹੜਾ ਹੈਗਾ 12ਵੇਂ ਨੰਬਰ ਤੇ ਆਇਆ, ਅਸੀਂ ਜੇ ਪਹਿਲੇ ਨੰਬਰ ਤੇ ਨਾ ਪਹੁੰਚ ਗਏ ਤੇ ਗੱਲ ਕਰਿਓ
0: ਜੀ।
5: ਜਦੋਂ ਇੱਕ ਵਾਰੀ ਹੁਣ ਆਪਾਂ ਸਲੇਪੀ ਕਰ ਗਏ ਹੈਗੇ ਆ, ਆਪਣਾ ਸਾਰਾ ਕੁਛ ਵਿਚੋਂ ਨਿਕਲ ਹੀ ਗਿਆ ਹੈਗਾ ਆ ਜੀ, ਉਹ ਤਾਂ ਜਿਹੜੇ ਪਿਛਲੇ ਇਹਨਾਂ ਦੇ ਕੀਤੇ ਕਾਰਨਾਮੇ ਆ ਉਹਨਾਂ ਦੇ ਕਰਕੇ ਹੀ ਕਰਦੇ ਹੈਗੇ। ਸੁਪਰੀਮ ਕੋਰਟ ਦੇ ਵਿਚ ਸਰ ਜਿਹੜੇ ਪਹਿਲਾਂ ਕੇਸ ਲੱਗੇ ਉਹਨਾਂ ਦਾ ਵੀ ਤਾਂ ਇਹੀ ਹਸ਼ਰ ਹੋਇਆ ਸੀ ਜੀ। ਅੱਜ ਤੱਕ ਜਿਹੜਾ ਆ ਸਰ, ਅੱਜ ਤੱਕ ਸਾਡਾ ਜਿਹੜਾ ਹੈਗਾ ਆ, ਮੈਂ ਤਾਂ ਇੱਥੇ ਬਿਊਰੋਕਰੇਸੀ ਨੂੰ ਦੋਸ਼ ਦਿੰਦਾ ਜੀ, ਸਾਡੀ ਬਿਊਰੋਕਰੇਸੀ ਸਾਡਾ ਜਿਹੜਾ ਹੈਗਾ ਆ ਪੱਖ ਹੀ ਨੀ ਅੱਜ ਤੱਕ ਸਹੀ ਰੱਖ ਸਕੀ ਜੀ।
0: ਬਿਲਕੁਲ
5: ਹਾਂਜੀ, ਇੱਥੇ ਕਹਿ ਦੇਣਾ ਹੈਗਾ ਆ ਜੀ ਅਸੀਂ ਇੱਕ ਬੂੰਦ ਨੀ ਪਾਣੀ ਦਿਆਂਗੇ, ਤੇ ਪਾਣੀ ਅਗਲੇ ਸਾਡੀ ਸਟੇਟਮੈਂਟ ਨੂੰ ਚਾ ਕੇ ਵਰਤ ਲੈਂਦੇ ਜੀ, ਦੇਖੋ ਜੀ ਸਾਡਾ ਪਾਣੀ ਰੋਕਦੇ, ਜਦ ਕੇ ਪਾਣੀ ਉਹਨਾਂ ਨੂੰ ਐਕਸੈਸ ਜਾ ਰਿਹਾ ਉਹਨਾਂ ਦੇ ਹਿੱਸੇ ਤੋਂ ਵੱਧ ਜਾ ਰਿਹਾ, ਔਰ ਉਹ ਉੱਥੇ ਪਤਾ ਨੀ ਸਾਨੂੰ ਨੀ ਪਤਾ ਸਾਡੇ ਲੀਡਰ ਗੁਮਰਾਹ ਕਰਦੇ ਰਹੇ ਆਪਣੇ ਲੋਕਾਂ ਨੂੰ, ਤੇ ਉਹ ਫਾਇਦਾ ਜਿਹੜਾ ਹੈਗਾ ਆ ਦੂਜਿਆਂ ਨੂੰ ਹੁੰਦਾ ਰਿਹਾ ਆ ਜੀ। ਇਸੇ ਤਰੀਕੇ ਨਾਲ ਹੁਣ BBMP ਦੇ ਵਿੱਚੋਂ ਜਿਹੜਾ ਹੈਗਾ ਆ ਜਾ ਚੱਲ ਗਏ, ਜਾ ਕੇ ਇੱਕ ਦਿਨ ਜਾ ਕੇ ਆਪਣੇ ਆਪ ਨੂੰ ਦੱਸਣਾ ਜੀ ਵੀ ਮੈਂ ਪਾਣੀ ਰੋਕ ਦਿੱਤਾ ਜੀ, ਉਹਦਾ ਅਲਟੀਮੇਟ ਹੀ ਹੋਇਆ ਕਿ ਅਗਲਿਆਂ ਨੇ ਸਾਨੂੰ BBMP ਚੋਂ ਹੀ ਬਾਹਰ ਕਰ ਦਿੱਤਾ ਜੀ। ਉਹੀ ਕੰਸੀਕੁਐਂਸਿਸ ਅੱਗੇ ਭੁਗਤ ਰਹੇ ਕੋਰਟਾਂ ਚ।
0: ਸੁਪਰੀਮ ਕੋਰਟ ਇਹ ਕਹਿ ਰਹੀ ਹੈ ਕਿ ਜਿਹੜਾ ਕੇਂਦਰ ਨੇ ਇਹ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜਿਹੜਾ ਹਿਮਾਚਲ ਨੂੰ ਬਕਾਇਆ ਦੀ ਜਿਹੜੀ ਅਦਾਇਗੀ ਕਰਨੀ ਹੈ, ਜਿਦਾਂ ਚਲੋ ਇਹ ਰੋਲਾ ਪਾਉਂਦੇ ਨੇ ਕਿ ਪੰਜਾਬ ਦੀ ਜਿਹੜੀ ਜੀ ਡੀ ਪੀ ਆ ਉਹਦੇ ਵਿੱਚੋਂ ਜੋ ਵੀ ਜਾਂਦਾ ਉਹ ਸਾਨੂੰ ਵਾਪਸ ਨਹੀਂ ਕਰਦੇ, ਪਰ ਕੇਂਦਰ ਤੋਂ ਜੋ ਚੀਜ਼ਾਂ ਲੈ ਰਹੇ ਨੇ ਉਹ ਤਾਂ ਉਹਨਾਂ ਨੇ ਤਾਂ ਮੁੱਲ ਦੀਆਂ ਹੀ ਦੇਣੀਆਂ, ਚਾਹੇ ਤੁਸੀਂ ਫ੍ਰੀ ਅੱਗੇ ਜੋ ਮਰਜ਼ੀ ਦੇ ਜਾਓ। ਤੇ ਇਸੇ ਗੱਲ ਦੇ ਉੱਤੇ ਮੈਨੂੰ ਲੱਗਦਾ ਕਿ ਜਿਹੜਾ ਵਿਵਾਦ ਆ ਲੋਕਾਂ ਦੇ ਦੋ ਚਿੱਤੀ ਵੇ ਜਿਹੜੀ ਪੈਦਾ ਕੀਤੀ ਜਾਂਦੀ ਹੈ ਸੂਬਾ ਸਰਕਾਰਾਂ ਦੇ ਵੱਲੋਂ, ਕਿਤੇ ਉਹ ਵੀ ਸਪਸ਼ਟ ਸਥਿਤੀ ਨਹੀਂ ਹੁੰਦੀ ਨਜ਼ਰ ਆਉਂਦੀ। ਜਿਵੇਂ ਕਿ ਕੇਂਦਰ ਨੇ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਜੋ ਹਿਮਾਚਲ ਨੂੰ ਬਕਾਏ ਦੀ ਅਦਾਗੀ ਜਿਹੜੀ ਹੈ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਜਾਣੀ ਕਿ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ ਜੀ। ਤੇ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਭਾਈ ਸਾਨੂੰ ਜਿਹੜਾ ਸਾਡਾ ਬਣਦਾ ਜਿਹੜਾ ਹੱਕ ਆ ਉਹ ਨਹੀਂ ਦਿੱਤਾ ਜਾਂਦਾ।
5: ਆਹੀ ਤਾਂ ਚੀਜ਼ ਆ ਜੀ ਜਿਹੜੀ ਉੱਥੇ ਰੱਖਣ ਵਾਲੀ ਗੱਲ ਸੀ। ਹਿਮਾਚਲ ਕਿਸ ਹੱਕ ਚ ਮੰਗਦਾ? ਰਿਪੇਰੀਅਨ ਰਾਈਟਸ ਦੇ ਤਹਿਤ ਹੀ ਮੰਗਦਾ ਨਾ ਜੀ। ਤੇ ਫਿਰ ਸਾਡਾ ਜਿਹੜਾ ਰਾਜਸਥਾਨ ਦੇ ਪ੍ਰਤੀ ਬਕਾਇਆ ਅਸੀਂ ਕੱਢਦੇ ਆ
0: ਜੀ,
5: ਤੁਸੀਂ ਦੇਖੋ ਨਾ ਉਦੋਂ ਮਾਨ ਸਾਹਿਬ ਨੇ ਆਖਿਆ ਜੀ ਨੋਟਿਸ ਦੇ ਦਿੱਤਾ ਜੀ ਇੰਨੇ ਦਾ ਜੀ ਹਰਿਆਣਾ ਉਹਨੂੰ ਰਾਜਸਥਾਨ ਨੂੰ ਜੀ, ਅਸੀਂ ਵੀ ਤਾਂ ਰਿਪੇਰੀਅਨ ਰਾਜਸਥਾਨ ਤਾਂ ਕਿਸੇ ਹਾਲਤ ਵਿੱਚ ਵੀ ਰਿਪੇਰੀਅਨ ਨੀ ਹੈਗਾ
0: ਜੀ,
5: ਅਸੀਂ ਤਾਂ ਲੋਅਰ ਰਿਪੇਰੀਅਨ ਆ, ਅਸੀਂ ਹਿਮਾਚਲ ਨੂੰ ਦੇਣਾ ਕੀ ਆ, ਅਸੀਂ ਤਾਂ ਉਲਟਾ ਲੈਣ ਵਾਲੇ ਹੈਗੇ ਆ ਲੋਅਰ ਰਿਪੇਰੀਅਨ।

0: ਦਾ ਜਿਹੜਾ ਭੁਗਤਾਨ ਨਹੀਂ ਕਰਨਾ, ਨਹੀਂ ਅਸੀਂ ਕਰਨਾ। ਤੇ ਇਹ ਰਕਮ ਜਿਹੜੀ ਹੈ ਸਾਰੀ 13,066 ਜਿਹੜੇ ਮਿਲੀਅਨ ਯੂਨਿਟ ਇਹਨਾਂ ਨੂੰ ਮਿਲਣਗੇ ਬਿਜਲੀ ਦੇ ਵਿੱਚੋਂ ਐਡਜਸਟ ਕਰ ਲਈ ਜਾਊਗੀ ਜੀ। ਤੇ ਫਿਰ ਹੁਣ ਪੰਜਾਬ ਦੇ ਨਾਲ ਫਿਰ ਵਿਤਕਰੇ ਦਾ ਮੁੱਦਾ ਚੱਕ ਕੇ ਚੱਲੇਗਾ ਜੀ।
1: ਭਾਰੇ ਸਾਹਿਬ ਮੈਂ ਟੋਟਲੀ ਤਾਂ ਇਹਦੇ ਜਜਮੈਂਟ ਤੋਂ ਥੱਲੇ ਗੋਨ ਥਰੂ ਹੋਇਆ ਨੀਗਾ, ਐਵੇਂ ਗਲਤ ਕਮੈਂਟ ਕਰਾਂ, ਬਟ ਇੰਨਾ ਮੈਨੂੰ ਪਤਾ ਹੈਗਾ ਆ ਵੀ ਜੇ ਉਹ ਜਿਹੜਾ ਹੈਗਾ ਆ ਰਿਪੇਰੀਅਨ ਰਾਈਟਸ ਦੇ ਤਹਿਤ ਮੰਗਦੇ ਹੈਗੇ ਆ, ਤੇ ਅਸੀਂ ਜਿਹੜਾ ਹੈਗਾ ਆ ਫਿਰ ਰਾਜਸਥਾਨ ਤੋਂ ਵੀ ਇੰਟਾਈਟਲ ਹੈਗੇ ਆ ਜੀ। ਇਹ ਕਾਮਨ ਸੈਂਸ ਦੀ ਗੱਲ ਹੈਗੀ ਆ ਜੀ, ਬਾਕੀ ਮੈਨੂੰ ਪੂਰੇ ਜਿਹੜੀ ਹੈਗੀ ਆ ਡਿਟੇਲ ਜਜਮੈਂਟ ਬਾਰੇ ਪਤਾ ਵੀ ਨਹੀਂ ਹੈ ਜੀ, ਉਹ ਮੈਨੂੰ ਭੇਜ ਦੋ ਜੀ, ਮੈਂ ਕਰ ਲੂੰ ਗੱਲ।
0: ਜੀ
1: ਠੀਕ ਹੈ ਭਾਈ ਸਾਹਿਬ, ਜੀ
0: ਥੈਂਕ ਯੂ ਸੈਂਸ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ,
1: ਥੈਂਕ ਯੂ ਜੀ, ਸ਼ੁਕਰੀਆ ਜੀ, ਸਮਾਂ ਦੇਣ ਲਈ, ਧੰਨਵਾਦ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹੜੇ ਸਨ ਗੱਲਾਂ ਬਾਤਾਂ ਵੱਖਰੇ ਵੱਖਰੇ ਇਸ਼ੂ ਦੇ ਉੱਤੇ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਚਲੋ ਮੈਂ ਕੰਪਲੀਟ ਕਰ ਹੀ ਦਿੰਦਾ ਖਬਰ ਜਿਹੜੀ BMB ਦੀ ਹੈ, ਸਾਰੀ ਖਬਰ ਕੀ ਹੈ। BBM ਜਿਹੜਾ ਬੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ, BBMB ਹਿੱਸੇਦਾਰੀ ਵਿਵਾਦ ਜੋ ਹੈ, ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ, ਇਹਦੇ ਵਿੱਚ ਕਾਹਤੋਂ ਖਿਚਾਈ ਕੀਤੀ ਹੈ ਉਹਦੇ ਵੱਲ ਨੂੰ ਚੱਲਦੇ ਆ, ਥੋੜਾ ਜਿਹਾ ਮੈਂ ਇਧਰੋਂ ਐਡਜਸਟ ਕਰ ਲਵਾਂ ਕੰਮ, ਤੇ ਫਿਰ ਆਪਾਂ ਵਿਸਤਾਰ ਦੇ ਵਿੱਚ ਇਸ ਖਬਰ ਨੂੰ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। +358 44 976 19 ਬਾਰ ਸਟੂਡੀਓ ਦਾ ਨੰਬਰ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, ਤੇ ਬਾਤ ਪਾਉਂਦੇ ਆ ਇਹ ਵਿਵਾਦ ਅਸਲ ਦੇ ਵਿੱਚ ਕੀ ਹੈ। ਇਹ ਗੱਲਬਾਤ ਆ ਰਹੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMP ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਨੂੰ 1966 ਤੋਂ ਬਕਾਏ ਦੀ ਅਦਾਇਗੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਆ ਮੰਗ ਹੈ ਪੂਰੀ ਹੋਣ ਦੇ ਨੇੜੇ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਈਵਾਲੀ ਰਾਜਾਂ ਦੇ ਦਰਮਿਆਨ ਬਕਾਏ ਦੀ ਅਦਾਇਗੀ ਦੇ ਲਈ ਇੱਕ ਨਵੇਂ ਕੈਸ਼ਲੈਸ ਜਿਹੜਾ ਨਕਦੀ ਰਹਿਤ ਫਾਰਮੂਲੇ ਦੇ ਤਹਿਤ ਆਪਸੀ ਸਮਝੌਤਾ ਕੀਤਾ ਜਾ ਸਕਦਾ ਹੈ। BBMP 1 ਨਵੰਬਰ 2011 ਤੋਂ ਬਾਅਦ ਭਾਖੜਾ ਬਿਆਸ ਪ੍ਰੋਜੈਕਟ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਜਿਹੜਾ 7.19% ਬਿਜਲੀ ਦਾ ਹਿੱਸਾ ਦੇ ਰਿਹਾ, ਜਦੋਂ ਕਿ ਪੰਜਾਬ ਤੇ ਹਰਿਆਣਾ ਨੇ ਪਿਛਲੇ ਸਮੇਂ ਦੇ BBMP ਪ੍ਰੋਜੈਕਟ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਹੈ, ਜੋ ਕਿ 13,066 ਮਿਲੀਅਨ ਯੂਨਿਟ ਬਣਦੀ ਹੈ। ਇਸ ਪ੍ਰਸਤਾਵ ਦੇ ਤਹਿਤ ਕਿਉਂਕਿ ਧਿਰਾਂ ਵਿਚਕਾਰ ਬਿਜਲੀ ਦੀ ਦਰ ਬਾਰੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ, ਇਸ ਤੋਂ ਬਾਅਦ ਕੇਂਦਰ ਨੇ ਸੁਝਾਅ ਦਿੱਤਾ ਕਿ ਪੰਜਾਬ ਤੇ ਹਰਿਆਣਾ ਵੱਲੋਂ ਹਿਮਾਚਲ ਨੂੰ ਬਕਾਏ ਦੀ ਅਦਾਇਗੀ ਪੈਸੇ ਦੇ ਰੂਪ ਦੇ ਵਿੱਚ ਨਹੀਂ ਸਗੋਂ ਊਰਜਾ ਬਿਜਲੀ ਦੇ ਰੂਪ ਦੇ ਵਿੱਚ ਕੀਤੀ ਜਾਵੇ। ਇਹ ਵੀ ਤੈਅ ਕੀਤਾ ਗਿਆ ਕਿ ਹਿਮਾਚਲ ਪੰਜਾਬ ਤੇ ਹਰਿਆਣਾ ਨੂੰ 420 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਨਹੀਂ ਕਰੇਗਾ। ਇਹ ਰਕਮ ਜਿਹੜੀ ਹੈ 13,066 ਮਿਲੀਅਨ ਯੂਨਿਟ ਬਿਜਲੀ ਦੇ ਵਜੋਂ ਐਡਜਸਟ ਜਿਹੜੀ ਕਰ ਦਿੱਤੀ ਜਾਵੇਗੀ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕਿਹਾ ਕਿ ਹਿਮਾਚਲ ਅਤੇ ਹਰਿਆਣਾ ਸਰਕਾਰਾਂ ਨੇ ਸਿਧਾਂਤਕ ਤੌਰ ਦੇ ਉੱਤੇ ਕੇਂਦਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਪਰ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ। ਸਿਖਰਲੀ ਅਦਾਲਤ ਨੇ ਪ੍ਰਸਤਾਵ ਦੇ ਨਾਲ ਸਹਿਮਤ ਨਾ ਹੋਣ ਦੇ ਉੱਤੇ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਸ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਜਿਹੜੀ ਆਦਤ ਹੈ, ਤੇ ਅਦਾਲਤ ਨੇ ਪੰਜਾਬ ਨੂੰ 2 ਹਫ਼ਤਿਆਂ ਦਾ ਸਮਾਂ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਦੇ ਉੱਤੇ ਪਾ ਦਿੱਤੀ ਹੈ। ਸੁਣਵਾਈ ਦੇ ਦੌਰਾਨ ਕੇਂਦਰ ਦੇ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਕਟਰ ਮਾਨੀ ਉਹਨਾਂ ਨੇ ਜਿਹੜਾ ਸੀ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਨਗਦੀ ਰਹਿਤ ਸਮਝੌਤੇ ਦਾ ਸੁਝਾਅ ਦਿੱਤਾ ਹੈ, ਕਿਉਂਕਿ ਜੇਕਰ ਧਿਰਾਂ ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਚੱਲੀਆਂ ਤਾਂ ਕੋਈ ਵੀ ਸਮਝੌਤਾ ਨਹੀਂ ਹੋ ਸਕੇਗਾ। ਤੇ ਪੰਜਾਬ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜਿਹੜੇ ਨੇ ਨਿਦੇਸ਼ ਗੁਪਤਾ ਨੇ ਬੈਂਚ ਨੂੰ ਦੱਸਿਆ ਕਿ ਉਹਨਾਂ ਨੂੰ ਉਸ ਦਰ ਦੇ ਨਾਲ ਸਮੱਸਿਆ ਹੈ ਜਿਸ ਦੇ ਉੱਤੇ ਬਕਾਏ ਦਾ ਭੁਗਤਾਨ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਬਿਜਲੀ ਦੀ 2.5 ਰੁਪਏ ਪ੍ਰਤੀ ਯੂਨਿਟ ਦੀ ਦਰ ਬਹੁਤ ਜ਼ਿਆਦਾ ਹੈ, ਇਹ ਇੱਕ ਵਾਜਬ ਦਰ ਹੋਣੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਨੂੰ ਲਗਭਗ 2,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਤੇ ਬੈਂਚ ਨੇ ਕਿਹਾ ਕਿ ਜੇਕਰ ਪੰਜਾਬ ਆਪਸੀ ਸਮਝੌਤੇ ਦੇ ਲਈ ਸਹਿਮਤ ਨਹੀਂ ਹੁੰਦਾ ਤਾਂ ਅਦਾਲਤ ਇਸ ਮੁੱਦੇ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਜਾਂਚ ਕਰੇਗੀ ਤੇ ਹੁਕਮ ਪਾਸ ਕਰੇਗੀ। ਅਦਾਲਤ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕੋਲ ਪੰਜਾਬ ਤੇ ਹਰਿਆਣਾ ਵਾਂਗ ਆਮਦਨ ਪੈਦਾ ਕਰਨ ਦੇ ਇੰਨੇ ਸਾਧਨ ਨਹੀਂ ਨੇ ਤੇ ਨਦੀ ਰਾਜ ਵਿੱਚੋਂ ਜਿਹੜਾ ਵਹਿੰਦੀ ਹੈ ਤੇ ਡੈਮ ਵੀ ਉੱਥੇ ਹੀ ਸਥਿਤ ਨੇ। ਹਿਮਾਚਲ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ, ਐਡਵੋਕੇਟ ਜਨਰਲ ਅਨੂਪ ਰਤਨ ਅਤੇ ਵਧੀਕ ਐਡਵੋਕੇਟ ਜਨਰਲ ਵੈਭਵ ਸ਼੍ਰੀਵਾਸਤਵ ਨੇ ਕਿਹਾ ਕਿ ਰਾਜ 2011 ਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਤੈਅ ਕੀਤੀਆਂ ਸ਼ਰਤਾਂ ਦੇ ਅਨੁਸਾਰ ਬਕਾਏ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ 15 ਸਾਲਾਂ ਤੋਂ ਉਨ੍ਹਾਂ ਨੇ 1966 ਤੋਂ ਲੈ ਕੇ ਬਕਾਏ ਦਾ ਭੁਗਤਾਨ ਨਹੀਂ ਕੀਤਾ। ਹਰਿਆਣਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਬੀਰ ਸਿੰਘ ਕਿਹਾ ਕਿ ਪ੍ਰਸਤਾਵ ਦੇ ਨਾਲ ਸਿਧਾਂਤਕ ਤੌਰ ਦੇ ਉੱਤੇ ਸਹਿਮਤ ਹਨ, ਪਰ ਉਹ ਧਿਰਾਂ ਵਿਚਕਾਰ ਹੋਣ ਵਾਲੀ ਗੱਲਬਾਤ ਦਾ ਹਿੱਸਾ ਬਣਨਾ ਚਾਹੁੰਦੇ ਨੇ। ਲਗਭਗ 60 ਸਾਲਾਂ ਦੇ ਬਾਅਦ ਭਾਖੜਾ ਬਿਆਸ

ਪ੍ਰੋਜੈਕਟ ਦੇ ਵਿਚ ਹਿਮਾਚਲ ਦੇ ਹਿੱਸੇ ਦੇ ਬਾਰੇ ਵਿਵਾਦ ਜਿਹੜੇ ਨੇ ਆਖਿਰਕਾਰ ਹੱਲ ਹੋਣ ਦੀ ਉਮੀਦ ਜਾਗ ਰਹੀ ਹੈ। ਪੰਜਾਬ ਪੁਨਰ ਗਠਨ ਐਕਟ 1966 ਤੋਂ ਬਾਅਦ ਦਹਾਕਿਆਂ ਤੱਕ ਸੰਪਤੀਆਂ ਦੀ ਵੰਡ ਦੇ ਬਾਰੇ ਅੰਤਰਰਾਜੀ ਵਿਵਾਦ ਨੂੰ ਸੁਲਝਾਉਣ ਦੇ ਵਿਚ ਅਸਫਲ ਰਹਿਣ ਤੋਂ ਬਾਅਦ ਹਿਮਾਚਲ ਨੇ 1966 ਦੇ ਵਿਚ ਸਰਵਉੱਚ ਅਦਾਲਤ ਦੇ ਵਿਚ ਅਪੀਲ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ 27 ਸਤੰਬਰ ਜਿਹੜਾ 2011 ਨੂੰ ਇੱਕ ਫੈਸਲਾ ਪਾਸ ਕੀਤਾ ਸੀ ਕਿ ਜਿਸ ਦੇ ਵਿਚ ਹਿਮਾਚਲ ਦਾ ਹਿੱਸਾ 7.19%, ਪੰਜਾਬ ਦਾ ਜਿਹੜਾ 51.80% ਤੇ ਹਰਿਆਣਾ ਦਾ 37.51% ਤੈਅ ਕੀਤਾ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਹਿਲਾਂ ਹੀ ਕਿਹਾ ਸੀ ਕਿ ਲਗਭਗ 15 ਸਾਲ ਪਹਿਲਾਂ ਸੁਪਰੀਮ ਕੋਰਟ ਨੇ BBMB ਪ੍ਰੋਜੈਕਟ ਦੇ ਵਿਚ ਸੂਬੇ ਦੇ 7.19% ਹਿੱਸੇ ਨੂੰ ਸਪਸ਼ਟ ਤੌਰ ਦੇ ਉਤੇ ਮਾਨਤਾ ਦਿੱਤੀ ਸੀ, ਪਰ ਇਸ ਦੇ ਬਾਵਜੂਦ ਹਿਮਾਚਲ ਨੂੰ ਇਕ ਦਹਾਕੇ ਤੋਂ ਵੱਧ ਸਮੇਂ ਤੋਂ 13,066 ਮਿਲੀਅਨ ਯੂਨਿਟ ਜਿਹੜੇ ਨੇ ਬਿਜਲੀ ਅਤੇ ਇਸ ਦੇ ਨਾਲ ਜੁੜੇ ਵਿੱਤੀ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ। ਲੋ ਦੋਸਤੋ, ਇਹ ਅਸਲ ਦੇ ਵਿਚ ਸਾਰੀ ਖ਼ਬਰ ਸੀ। ਜੇ ਤੁਸੀਂ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ ਉਹਦੇ ਉੱਤੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੱਲ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀ, ਤੇ ਨਾਲ ਦੀ ਨਾਲ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਕਾਫ਼ੀ ਕੁਝ ਕਰਨ ਦੀ ਅੱਜ ਉਮੀਦ ਸੀ, ਚਲੋ ਕੋਈ ਨਹੀਂ, ਦੋਸਤ ਜੁੜਦੇ ਆ, ਗੱਲਬਾਤ ਵੱਧਦੀ ਹੈ, ਅੱਗੇ ਚੱਲਦੀ ਹੈ, ਉਹ ਚੰਗਾ ਲੱਗਦਾ, ਕੁਝ ਨਾ ਕੁਝ ਨਿਕਲ ਕੇ ਆਉਂਦਾ। ਗੱਲ ਕਰਦੇ ਹਾਂ ਦੋਸਤੋ ਪਾਕਿਸਤਾਨ ਦੀ ਤੇ ਕਸ਼ਮੀਰ ਤੇ ਇੰਡੀਆ ਦੀ। ਕਹਿੰਦੇ ਨੇ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ। ਨਿਊਯਾਰਕ ਟਾਈਮਜ਼ ਦੀ ਸੁਰਖੀ ਦੇ ਉੱਤੇ ਜਿਹੜਾ ਭਾਰਤ ਦਾ ਸਖ਼ਤ ਇਤਰਾਜ਼ ਜਿਹੜਾ ਹੋਇਆ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ POK ਨੂੰ ਪਾਕਿਸਤਾਨੀ ਕਸ਼ਮੀਰ ਦੇ ਵਜੋਂ ਦਰਸਾਉਣ ਦੀ ਲਈ ਜਿਹੜਾ ਸੀ ਦੀ ਨਿਊਯਾਰਕ ਟਾਈਮਜ਼ ਦੇ ਵਿਰੁੱਧ ਸਖ਼ਤ ਇਤਰਾਜ਼ ਜਿਹੜਾ ਪ੍ਰਗਟ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੇਤਰ ਦੇਸ਼ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਤੇ ਅਮਰੀਕੀ ਅਖ਼ਬਾਰ ਦੇ ਵੱਲੋਂ ਆਪਣੀ ਇੱਕ ਤਾਜ਼ਾ ਰਿਪੋਰਟ ਦੇ ਵਿਚ ਵਰਤੀ ਗਈ ਸੁਰਖੀ ਉਤੇ ਇਤਰਾਜ਼ ਪ੍ਰਗਟ ਕਰਦਿਆਂ ਅਮਰੀਕਾ ਦੇ ਵਿਚ ਭਾਰਤੀ ਦੂਤਾਵਾਸ ਨੇ ਇਸ ਸ਼ਬਦਾਵਲੀ ਨੂੰ ਗੁੰਮਰਾਹਕੁੰਨ ਜੜਾ ਤੇ ਗਲਤ ਕਰਾਰ ਦਿੱਤਾ ਹੈ। ਐਕਸ ਦੇ ਉੱਤੇ ਇੱਕ ਪੋਸਟ ਦੇ ਵਿਚ ਦੂਤਾਵਾਸ ਨੇ ਕਿਹਾ ਕਿ ਕੋਈ ਵੀ ਪਾਕਿਸਤਾਨੀ ਕਸ਼ਮੀਰ ਨਹੀਂ ਹੈ, ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ। ਨਵੀਂ ਦਿੱਲੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਰੁੱਖ ਨੂੰ ਦੁਹਰਾਉਂਦਿਆਂ ਡਿਪਲੋਮੈਟਿਕ ਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਮੇਸ਼ਾ ਤੋਂ ਹੀ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਰਹੇ ਨੇ ਤੇ ਹੈ ਤੇ ਹਮੇਸ਼ਾ ਰਹਿਣਗੇ। ਦੂਤਾਵਾਸ ਨੇ ਅੱਗੇ ਇਸਲਾਮਾਬਾਦ ਦੇ ਉੱਤੇ ਇਨ੍ਹਾਂ ਖੇਤਰਾਂ ਦੇ ਉੱਤੇ ਹਿੱਸਿਆਂ ਦੇ ਉੱਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਪਾਕਿਸਤਾਨ ਕਬਜ਼ੇ ਵਾਲੇ ਲੋਕਾਂ ਵਿਰੁੱਧ ਹਿੰਸਾ ਦੀ ਜਿਹੜੀ ਹੈ ਵਰਤੋਂ ਕਰਨਾ ਜਾਰੀ ਰੱਖ ਰਿਹਾ। ਭਾਰਤ ਦਾ ਇਹ ਜਵਾਬ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿਚ ਹਾਲ ਹੀ ਦੇ ਅਸ਼ਾਂਤੀ ਤੇ ਸਥਾਨਕ ਚੋਣਾਂ ਨੂੰ ਕਵਰ ਕਰਦਿਆਂ ਦੀ ਨਿਊਯਾਰਕ ਟਾਈਮ ਦੇ ਦੁਆਰਾ ਪ੍ਰਕਾਸ਼ਿਤ ਇਕ ਰਿਪੋਰਟ ਤੋਂ ਬਾਅਦ ਆਇਆ। ਅਖ਼ਬਾਰ ਨੇ ਰਿਪੋਰਟ ਦਿੱਤੀ ਹੈ ਕਿ ਮੀਰਪੁਰ ਦੇ ਵਿਚ ਉਸ ਸਮੇਂ ਹਿੰਸਾ ਭੜਕ ਉੱਠੀ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਅਵਾਮੀ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਝੜਪ ਹੋ ਗਈ ਜੋ ਕਥਿਤ ਪੁਲਿਸ ਜ਼ੁਲਮਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਅਮਰੀਕੀ ਰੋਜ਼ਾਨਾ ਅਖ਼ਬਾਰ ਦੇ ਅਨੁਸਾਰ ਟਕਰਾਅ ਦੀ ਤਾਜ਼ਾ ਲਹਿਰ ਦੇ ਵਿਚ ਘੱਟੋ ਘੱਟ 2 ਵਿਅਕਤੀ ਗੋਲੀ ਲੱਗਣ ਦੇ ਕਾਰਨ ਮਾਰੇ ਗਏ ਤੇ ਰਿਪੋਰਟ ਦੇ ਵਿਚ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਘਾਤਕ ਘਟਨਾਵਾਂ ਦੀ ਨਿਰਪੱਖ ਜਾਂਚ ਦੀ ਮੰਗ ਨੂੰ ਵੀ ਜਿਹੜਾ ਉਜਾਗਰ ਕੀਤਾ ਗਿਆ। ਨਿਊਯਾਰਕ ਟਾਈਮਜ਼ ਨੇ ਅੱਗੇ ਕਿਹਾ ਕਿ ਹਫ਼ਤਿਆਂ ਦੀ ਅਸ਼ਾਂਤੀ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ ਨੇ ਤੇ ਪੂਰੇ ਖੇਤਰ ਦੇ ਵਿਚ ਚੋਣ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਭਾਰਤ ਲਗਾਤਾਰ ਪੂਰੇ ਖੇਤਰ ਦੇ ਉੱਤੇ ਆਪਣੇ ਪ੍ਰਭੂ ਸੱਤਾ ਅਧਿਕਾਰ ਨੂੰ ਬਣਾਈ ਰੱਖ ਰਿਹਾ ਤੇ ਇਹ ਰੇਖਾਕਿਤ ਕਰਦਾ ਹੈ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰ ਦਾ ਇੱਕ ਅਨਿੱਖੜਵਾਂ ਅੰਗ ਬਣਦੇ ਨੇ। ਦੂਸਰੇ ਪਾਸੇ ਕੈਨੇਡਾ ਦੇ ਵੱਲ ਨੂੰ ਚੱਲੀਏ। ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ ਦਾ ਨਾਮ ਕੈਨੇਡਾ ਦੇ ਸੈਰ ਸਪਾਟਾ ਨਿਗਮ ਭਾਵ ਡੈਸਟੀਨੇਸ਼ਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ CEO ਲੱਗਣ ਵਾਲਿਆਂ ਦੀ ਸੂਚੀ ਦੇ ਵਿਚ ਸਭ ਤੋਂ ਉੱਪਰ ਆ ਗਿਆ। ਅਗਲੇ ਦਿਨਾਂ ਦੇ ਵਿਚ ਉਸਦੇ ਨਾਂ ਦਾ ਜਿਹੜਾ ਐਲਾਨ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬੇਸ਼ੱਕ ਸਿਆਸੀ ਪਿਛੋਕੜ ਹੋਣ ਦੇ ਕਾਰਨ ਨਿਗਮ ਦੇ ਕੁਝ ਅਧਿਕਾਰੀਆਂ ਵੱਲੋਂ ਉਸਦੀ ਚੋਣ ਤੇ ਕਿੰਤੂ ਪਰੰਤੂ ਵੀ ਕੀਤਾ ਜਾ ਰਿਹਾ, ਪਰ ਵਕੀਲ ਦੇ ਵਜੋਂ ਉਸ ਵੱਲੋਂ ਨਿਭਾਈਆਂ ਸੇਵਾਵਾਂ ਉਸ ਨੂੰ ਹੋਰਾਂ ਤੋਂ ਕਾਫ਼ੀ ਅੱਗੇ ਲੈ ਜਾਂਦੀਆਂ ਨੇ ਤੇ ਡੈਸਟੀਨੇਸ਼ਨ ਕੈਨੇਡਾ ਦੇ CEO ਦਾ ਸਾਲਾਨਾ ਪੈਕੇਜ ਕਰੀਬ 3.5 ਲੱਖ ਡਾਲਰ ਜਾਣੀ 3.25 ਕਰੋੜ ਰੁਪਏ ਹੁੰਦਾ ਹੈ। ਜਗਮੀਤ ਸਿੰਘ ਧਾਲੀਵਾਲ ਦਾ ਪਰਿਵਾਰ ਭਾਰਤ ਦੇ ਆਜ਼ਾਦੀ ਘੁਲਾਟੀਏ ਸੇਵਾ ਸਿੰਘ ਠਿਕਰੀ ਵਾਲਾ ਪਰਿਵਾਰ ਦੇ ਨਾਲ ਸੰਬੰਧਿਤ ਹੈ ਤੇ ਕਰੀਬ 5 ਦਹਾਕੇ ਪਹਿਲਾਂ ਉਸਦੇ ਪਿਤਾ ਕੈਨੇਡਾ ਆ ਕੇ ਵੱਸ ਗਏ ਸਨ ਤੇ ਜਾਣੀ ਕਿ 50 ਸਾਲ ਪਹਿਲਾਂ। ਵਕਾਲਤ ਤੋਂ ਸਿਆਸੀ
ਪਿੜ ਦੇ ਵਿਚ ਪੈਰ ਰੱਖਣ ਤੋਂ ਬਾਅਦ ਜਗਮੀਤ ਸਿੰਘ 2017 ਦੇ ਵਿਚ ਨਿਊ ਡੈਮੋਕਰੈਟਿਕ ਪਾਰਟੀ ਦਾ ਪ੍ਰਧਾਨ ਬਣਿਆ ਤੇ ਫਿਰ 2019 ਦੇ ਵਿਚ ਵੈਂਕੂਵਰ ਨੇੜਲੇ ਸ਼ਹਿਰ ਬਰਨਬੀ ਤੋਂ ਜਿਹੜਾ ਸੀ ਦੋ ਵਾਰ ਸੰਸਦ ਮੈਂਬਰ ਚੁਣਿਆ ਗਿਆ। ਉਸਦੀ ਪ੍ਰਧਾਨਗੀ ਦੇ ਹੇਠ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਦੇ ਸਮਰਥਨ ਬਦਲੇ ਸਰਕਾਰ ਤੋਂ ਲੋਕਾਂ ਦੀਆਂ ਕੁਝ ਪੱਖ ਦੀਆਂ ਮੰਗਾਂ ਨੂੰ ਸਿਰੇ ਚੜਾਇਆ ਗਿਆ ਗਈਆਂ ਸਨ ਤੇ ਪਰ ਪਿਛਲੇ ਸਾਲ ਹੋਈਆਂ ਸੰਸਦੀ ਚੋਣਾਂ ਮੌਕੇ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਵੀ ਹੋਣਾ ਪੈ ਗਿਆ ਸੀ। ਡੈਸਟੀਨੇਸ਼ਨ ਕੈਨੇਡਾ ਫੈਡਰਲ ਸਰਕਾਰ ਦਾ ਨਿਗਮ ਹੈ ਜਿਸ ਦੇ ਵੱਲੋਂ ਆਲਮੀ ਪੱਧਰ ਦੇ ਉੱਤੇ ਵਿਚਰਦੀਆਂ ਲੋਕਾਂ ਨੂੰ ਕੈਨੇਡਾ ਯਾਤਰਾ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਤੇ ਸੈਰ ਸਪਾਟੇ ਤੋਂ ਹੋਣ ਵਾਲੀ ਕਮਾਈ ਕੈਨੇਡਾ ਦੀ ਆਰਥਿਕਤਾ ਦੇ ਵਿਚ ਵੱਡਾ ਯੋਗਦਾਨ ਪਾਉਂਦੀ ਹੈ। ਕੈਨੇਡਾ ਦੇ ਕਾਮਿਆਂ ਦੇ ਵਿਚੋਂ 10% ਲੋਕ ਸਿੱਧੇ ਜਾਂ ਸਿੱਧੇ ਸੈਰ ਸਪਾਟੇ ਨਾਲ ਜੁੜੇ ਹੋਏ ਨੇ। ਸੈਰ ਸਪਾਟੇ ਤੇ ਆਏ ਲੋਕਾਂ ਦੇ ਵੱਲੋਂ ਇੱਥੇ $36 ਕਰੋੜ ਰੋਜ਼ਾਨਾ ਖਰਚੇ ਜਾਂਦੇ ਨੇ। ਹਾਲ ਹੀ ਦੇ ਵਿਚ ਹੋਏ ਫੀਫਾ ਕੱਪ ਕਾਰਨ ਇਸ ਦੇ ਨਾਲ ਇਸ ਸਾਲ ਕੈਨੇਡਾ ਦੇ ਕੁੱਲ ਘਰੇਲੂ ਉਤਪਾਦਨ ਦੇ ਵਿਚ ਸੈਰ ਸਪਾਟੇ ਤੋਂ ਹੀ $4 ਅਰਬ ਜੁੜਨ ਦੀ ਉਮੀਦ ਪ੍ਰਗਟਾਈ ਗਈ ਹੈ ਜੋ ਕੈਨੇਡਾ ਦੀ GDP ਦਾ ਜਿਹੜਾ 6% ਬਣ ਜਾਂਦਾ ਹੈ। ਦੂਸਰੇ ਪਾਸੇ ਰਸ਼ੀਅਨ ਏਜੰਸੀਆਂ ਨੂੰ ਟੈਲੀਗ੍ਰਾਮ ਬਾਨੀ ਜਿਹੜੇ ਨੇ ਪਾਵਲ ਡਰੋਵ ਦੀ ਜਿਹੜੀ ਹੈ ਤਲਾਸ਼ ਸ਼ੁਰੂ ਹੋ ਗਈ ਹੈ। ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਦਾ ਦੋਸ਼ ਲਾਇਆ ਗਿਆ ਉਹਦੇ ਉੱਤੇ। ਰੂਸ ਦੀ ਪ੍ਰਮੁੱਖ ਘਰੇਲੂ ਸੁਰੱਖਿਆ ਏਜੰਸੀ ਨੇ ਕਿਹਾ ਕਿ ਉਸਨੇ ਮੈਸੇਂਜਿੰਗ ਐਪ ਟੈਲੀਗ੍ਰਾਮ ਦੇ ਬਾਨੀ ਤੇ ਮਾਲਕ ਪਾਵੇਲ ਦਰੋਵ ਉੱਤੇ ਦਹਿਸ਼ਤਗਰਦੀ ਦਾ ਸਹਾਇਤਾ ਕਰਨ ਦਾ ਦੋਸ਼ ਲਾਉਂਦਿਆਂ ਉਸਨੂੰ ਕੌਮਾਂਤਰੀ ਪੱਧਰ ਦੇ ਉੱਤੇ ਲੋੜੀਂਦੇ ਵਿਅਕਤੀਆਂ ਦੀ ਸੂਚੀ ਦੇ ਵਿਚ ਰੱਖਿਆ। ਦਰੋਵ ਉੱਤੇ ਜਿਹੜਾ ਦੋਸ਼ ਅਜਿਹੇ ਮੌਕੇ ਲੱਗੇ ਨੇ ਜਦੋਂ ਰੂਸੀ ਅਥਾਰਟੀਜ਼ ਨੇ ਦੇਸ਼ ਦੇ ਸਭ ਤੋਂ ਮਕਬੂਲ ਜਿਹੜਾ ਮੈਸੇਂਜਿੰਗ ਐਪ ਦੇ ਉੱਤੇ ਪਾਬੰਦੀਆਂ ਆਇਦ ਕੀਤੀਆਂ ਨੇ। ਹਾਲਾਂਕਿ ਇਹ ਇੰਟਰਨੈਟ ਨੂੰ ਆਪਣੇ ਕੰਟਰੋਲ ਦੇ ਅਧੀਨ ਲਿਆਉਣ ਦੇ ਲਈ ਕ੍ਰੈਮਲਿਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ ਤੇ ਫੈਡਰਲ ਸਕਿਉਰਿਟੀ ਸਰਵਿਸ ਨੇ ਟੈਲੀਗ੍ਰਾਮ ਪ੍ਰਸ਼ਾਸਨ ਉੱਤੇ ਕਈ ਚੈਨਲਾਂ ਚੈਟਸ ਅਤੇ ਬੋਟਸ ਨੂੰ ਹਟਾਉਣ ਦੇ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ ਸੀ ਜਿਨ੍ਹਾਂ ਦੀ ਯੂਕਰੇਨੀ ਇੰਟੈਲੀਜੈਂਸ ਏਜੰਸੀਆਂ ਦਹਿਸ਼ਤਗਰਦਾਂ ਦੇ ਕੱਟੜਪੰਥੀ ਜਥੇਬੰਦੀਆਂ ਵੱਲੋਂ ਸਾਬੋਤਾਜ ਦੇ ਉੱਤੇ ਅੱਤਵਾਦ ਸਮੂਹਿਕ ਕਤਲ ਅਤੇ ਸਾਈਬਰ ਧੋਖਾਧੜੀ ਜਿਹੀਆਂ ਕਾਰਵਾਈਆਂ ਲਈ ਬੜੀ ਸਰਗਰਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਯੂਕਰੇਨੀ ਜਿਹੜੇ ਨੇ ਸੁਰੱਖਿਆ ਟੈਲੀਗ੍ਰਾਮ ਉੱਤੇ ਮਕਬੂਲ ਡੇਟਿੰਗ ਚੈਟਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਰੂਸੀ ਲੋਕਾਂ ਨੂੰ ਭੰਨ ਤੋੜ ਦੇ ਜਿਹੜਾ ਦਹਿਸ਼ਤੀ ਸਰਗਰਮੀਆਂ ਦੇ ਲਈ ਭਰਮਾ ਕੇ ਭਰਤੀ ਕਰ ਰਹੀ ਹੈ ਤੇ ਏਜੰਸੀ ਨੇ ਕਿਹਾ ਕਿ ਜੁਲਾਈ 2025 ਤੋਂ ਹੁਣ ਤੱਕ ਇਸ ਚੈਟਬੋਰਡ ਦੇ 46 ਵਰਤੋਂਕਾਰ ਨੂੰ ਕਾਨੂੰਨੀ ਅਧਿਕਾਰੀਆਂ ਉੱਤੇ ਹਮਲੇ ਅਗਜ਼ਨੀ ਤੇ ਹੋਰਨਾਂ ਅਪਰਾਧਾਂ ਦੇ ਲਈ ਹਿਰਾਸਤ ਦੇ ਵਿਚ ਲਿਆ ਗਿਆ ਹੈ। ਦੂਸਰੇ ਪਾਸੇ ਵੀਜ਼ਾ ਫਰਾਡ ਵੀਜ਼ਾ ਧੋਖਾਧੜੀ ਦੇ ਉੱਤੇ ਲੁੱਟ ਖੋਹਾਂ ਰਚਣ ਲਈ ਅਮਰੀਕਾ ਅਦਾਲਤ ਦੇ ਵੱਲੋਂ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਹੈ। ਦੇਸ਼ ਨਿਕਾਲੇ ਦਾ ਹੁਕਮ ਹੋ ਗਿਆ। ਅਮਰੀਕੀ ਸੰਘੀ ਅਦਾਲਤ ਨੇ ਵੀਜ਼ਾ ਧੋਖਾਧੜੀ ਤੇ ਹਥਿਆਰਬੰਦ ਲੁੱਟ ਖੋਹਾਂ ਰਚਣ ਦੇ ਦੋਸ਼ਾਂ ਦੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਇਕ ਭਾਰਤੀ ਨਾਗਰਿਕ ਨੂੰ 1 ਦਿਨ ਦੀ ਕੈਦ $1,000 ਜੁਰਮਾਨਾ ਤੇ ਦੇਸ਼ ਦੇ ਵਿਚੋਂ ਬਾਹਰ ਕੱਢਣ ਦਾ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ। ਵੋਰਸੇਸਟਰ ਮੈਸੇਚਿਊਸੈਟਸ ਦਾ ਜਿਹੜਾ ਰਹਿਣ ਵਾਲਾ 40 ਸਾਲਾ ਮਿਤੁਲ ਪਟੇਲ ਨੂੰ ਬੋਸਟਨ ਦੇ ਵਿਚ ਇਕ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਵੱਲੋਂ ਬੁੱਧਵਾਰ ਨੂੰ ਸੁਵਿਧਾ ਸਟੋਰਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਕਰਨ ਦੀ ਸਾਜਿਸ਼ ਦੇ ਸੰਬੰਧ ਦੇ ਵਿਚ ਸਜ਼ਾ ਸੁਣਾਈ ਗਈ ਹੈ। ਇਸ ਦਾ ਮਕਸਦ ਸਟੋਰ ਕਲਰਕਾਂ ਨੂੰ ਇਮੀਗ੍ਰੇਸ਼ਨ ਅਰਜ਼ੀਆਂ ਦੇ ਉੱਤੇ ਆਪਣੇ ਆਪ ਨੂੰ ਝੂਠੇ ਤੌਰ ਦੇ ਉੱਤੇ ਅਪਰਾਧ ਪੀੜਤ ਹੋਣ ਦਾ ਦਾਅਵਾ ਕਰਨ ਦੇ ਯੋਗ ਬਣਾਉਂਦਾ ਸੀ। ਮਿਤੁਲ ਪਟੇਲ ਨੇ ਇਸ ਘੁਟਾਲੇ ਦੇ ਵਿਚ ਸ਼ਾਮਲ 10 ਹੋਰਨਾਂ ਦੇ ਨਾਲ ਮਿਲ ਕੇ ਜੂਨ 2026 ਦੇ ਵਿਚ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਚਾਰਜਸ਼ੀਟ ਦਸਤਾਵੇਜ਼ ਦੇ ਅਨੁਸਾਰ ਮਾਰਚ 2023 ਦੇ ਵਿਚ ਸ਼ੁਰੂ ਕਰਦਿਆਂ ਰਾਮ ਭਾਈ ਪਟੇਲ ਅਤੇ ਉਸ ਦੇ ਸਾਥੀ ਸਾਜਿਸ਼ਕਾਰਾਂ ਨੇ ਮੈਸੇਚਿਊਸੈਟਸ ਅਤੇ ਹੋਰ ਥਾਵਾਂ ਦੇ ਉੱਤੇ ਘੱਟੋ ਘੱਟ 6 ਕਨਵੀਨੀਅੰਸ ਲੀਕਰ ਸਟੋਰਾਂ ਅਤੇ ਫਾਸਟ ਫੂਡ ਰੈਸਟੋਰੈਂਟਾਂ ਦੀਆਂ ਯੋਜਨਾਬੰਦ ਹਥਿਆਰਬੰਦ ਲੁੱਟ ਖੋਹਾਂ ਤਿਆਰ ਕੀਤੀਆਂ ਤੇ ਅੰਜਾਮ ਦਿੱਤਾ ਗਿਆ। ਇਹ ਦੋਸ਼ ਹੈ ਕਿ ਯੋਜਨਾਬੰਦ ਲੁੱਟ ਖੋਹਾਂ ਦਾ ਉਦੇਸ਼ ਮੌਜੂਦ ਕਲਰਕਾਂ ਨੂੰ ਨਾਨ ਇਮੀਗ੍ਰੇਸ਼ਨ ਸਟੇਟਸ ਜਿਹੜਾ ਯੂ ਵੀਜ਼ਾ ਉਹ ਲਈ ਅਰਜ਼ੀ ਦੇ ਉੱਤੇ ਹਿੰਸਕ ਅਪਰਾਧ ਦਾ ਸ਼ਿਕਾਰ ਹੋਣ ਦਾ ਝੂਠਾ ਦਾਅਵਾ ਕਰਨ ਦੀ ਇਜਾਜ਼ਤ ਦੇਣਾ ਸੀ। ਮਿਤੁਲ ਪਟੇਲ ਨੇ ਅਕਤੂਬਰ 2023 ਦੇ ਵਿਚ ਵੋਰਸੇਸਟਰ ਦੇ ਵਿਚ ਇਕ ਸਟੋਰ ਦੀ ਯੋਜਨਾਬੰਦ ਹਥਿਆਰਬੰਦ ਲੁੱਟ ਖੋਹ ਦੇ ਵਿਚ ਪੀੜਤ ਦੇ ਵਜੋਂ ਹਿੱਸਾ ਲੈਣ ਦੇ ਲਈ ਰਾਮ ਭਾਈ ਪਟੇਲ ਨੂੰ ਜਿਹੜਾ ਸੀ ਪੈਸੇ ਦਿੱਤੇ ਸਨ। ਬਦਲੇ ਦੇ ਵਿਚ ਰਾਮ ਭਾਈ ਪਟੇਲ ਨੇ ਜਿਹੜਾ ਸੀ ਯੋਜਨਾਬੰਦ ਲੁੱਟ ਖੋਹ ਦੇ ਲਈ ਆਪਣੇ ਸਟੋਰਾਂ ਦੀ ਵਰਤੋਂ ਕਰਨ ਵਾਸਤੇ ਸਟੋਰ ਮਾਲਕਾਂ ਨੂੰ ਭੁਗਤਾਨ ਕੀਤਾ। ਇਸ ਘੁਟਾਲੇ ਦੇ ਮਾਸਟਰ ਮਾਈਂਡ
ਰਾਮ ਭਾਈ ਪਟੇਲ ਅਤੇ ਲੁਟੇਰੇ ਫਰਾਰ ਹੋਣ ਵੇਲੇ ਗੱਡੀ ਚਲਾਉਣ ਵਾਲੇ ਡਰਾਈਵਰ ਬਲਵਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਬਣਾਇਆ ਗਿਆ ਸੀਗਾ ਤੇ ਮਈ 2025 ਦੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਲੋਕ ਪੱਕੇ ਹੋਣ ਦੇ ਲਈ ਕੀ ਕੁਝ ਕਰਦੇ ਨੇ ਦੇਖ ਲਓ, ਹਾਲਾਤ ਕੀ ਨੇ, ਸਭ ਮਿਲੀ ਭੁਗਤ ਦੇ ਨਾਲ ਹੁੰਦਾ। ਦੂਸਰੇ ਪਾਸੇ ਨੇਤਨ ਜਾਹੂ ਨੇ ਅਮਰੀਕੀ ਫੌਜੀ ਸਹਾਇਤਾ $16 ਬਿਲੀਅਨ ਤੱਕ ਦਾ ਵਧਾਉਣ ਦਾ ਰੱਖਿਆ ਪ੍ਰਸਤਾਵ ਰੱਖ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਜ਼ਰਾਈਲ ਨੂੰ ਸੁਰੱਖਿਆ ਸਹਾਇਤਾ ਤੇ ਇਕ ਨਵਾਂ ਸਮਝੌਤਾ ਪੱਤਰ MOU ਦਾ ਪ੍ਰਸਤਾਵ ਰੱਖਿਆ, ਜਿਸ ਦੇ ਤਹਿਤ ਅਮਰੀਕਾ ਆਪਣਾ ਯੋਗਦਾਨ $16 ਬਿਲੀਅਨ ਤੱਕ ਵਧਾਏਗਾ। ਐਕਸੀਓਸ ਨੇ ਜਿਹੜਾ ਬੁੱਧਵਾਰ ਨੂੰ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ 2019 ਤੋਂ ਲੈ ਕੇ 2028 ਦੇ ਵਿੱਤੀ ਸਾਲਾਂ ਦੇ ਲਈ ਹਸਤਾਖਰ ਕੀਤੇ ਗਏ 2016 ਦੇ ਸਮਝੌਤੇ ਦੇ ਤਹਿਤ ਅਮਰੀਕਾ ਨੇ ਇਜ਼ਰਾਈਲ ਨੂੰ ਸਾਲਾਨਾ $3.3 ਬਿਲੀਅਨ ਸੁਰੱਖਿਆ ਸਹਾਇਤਾ ਤੇ ਇਕ ਸਾਂਝੇ ਮਿਜ਼ਾਈਲ ਰੱਖਿਆ ਪ੍ਰੋਗਰਾਮ ਦੇ ਲਈ $50 ਕਰੋੜ ਦਾ ਵਾਅਦਾ ਕੀਤਾ ਸੀ। ਰਿਪੋਰਟ ਦੇ ਅਨੁਸਾਰ ਇਹ ਪ੍ਰਸਤਾਵ ਇਜ਼ਰਾਈਲ ਦੇ ਆਉਣ ਵਾਲੇ ਦਹਾਕੇ ਦੇ ਦੌਰਾਨ ਅਮਰੀਕੀ ਫੌਜੀ ਸਹਾਇਤਾ ਦੇ ਉੱਤੇ ਆਪਣੀ ਨਿਰਭਰਤਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਦੱਸੇ ਗਏ ਟੀਚੇ ਦਾ ਹਿੱਸਾ ਹੈ। ਨਾਲ ਇਹ ਵੀ ਕਿਹਾ ਗਿਆ ਕਿ ਨੇਤਨਯਾਹੂ ਸਮਝਦੇ ਨੇ ਕਿ ਅਮਰੀਕੀ ਕਾਂਗਰਸ ਦੇ ਵਿਚ ਦੋਵਾਂ ਧਿਰਾਂ ਦੇ ਕਾਨੂੰਨ ਸਾਜ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਦੇ ਬਾਰੇ ਨਕਾਰਾਤਮਕ ਨੇ। ਰਿਪੋਰਟ ਦੇ ਅਨੁਸਾਰ ਹੀ $16 ਬਿਲੀਅਨ ਦੀ ਸਿੱਧੀ ਫੌਜੀ ਸਹਾਇਤਾ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆਈ ਦੇਸ਼ਾਂ ਦੇ ਵਿਚ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਦੇ ਲਈ $5 ਤੋਂ $10 ਬਿਲੀਅਨ ਅਤੇ ਨਵੇਂ ਹਥਿਆਰ ਪ੍ਰਣਾਲੀਆਂ ਦੀ ਸਾਂਝੀ ਖੋਜ ਅਤੇ ਵਿਕਾਸ ਦੇ ਲਈ $16 ਬਿਲੀਅਨ ਪ੍ਰਦਾਨ ਕਰਨ ਦਾ ਸੁਝਾਅ ਜਿਹੜਾ ਦਿੱਤਾ ਹੈ। ਇਸੇ ਤਰ੍ਹਾਂ ਗੱਲ ਕਰਦੇ ਹਾਂ ਦੋਸਤੋ ਅਗਲੀ ਇਰਾਨ ਦੀ, ਕਿ ਇਰਾਨ ਨੂੰ ਲੈ ਕੇ ਟਰੰਪ ਨੂੰ ਧੋਖਾ ਦੇ ਰਿਹਾ ਪਾਕਿਸਤਾਨ। ਚੀਨ ਦੀ ਮਿਜ਼ਾਈਲ ਡੀਲ ਦੇ ਉੱਤੇ ਆਇਆ ਵੱਡਾ ਅਪਡੇਟ। ਇਹਦੇ ਵਿਚ ਹਾਲ ਹੀ ਦੇ ਵਿਚ ਆਈਆਂ ਕੁਝ ਮੀਡੀਆ ਰਿਪੋਰਟਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਪਾਕਿਸਤਾਨ ਦੇ ਰਸਤੇ ਇਰਾਨ ਨੂੰ 300 ਤੋਂ 400 ਮੈਨ ਪੋਰਟੇਬਲ ਏਅਰ ਡਿਫੈਂਸ ਸਿਸਟਮ ਭੇਜਣ ਵਾਲਾ ਹੈ। ਹੁਣ ਇਸ ਖ਼ਬਰ ਦੇ ਉੱਤੇ ਦੋਵਾਂ ਦੇਸ਼ਾਂ ਨੇ ਸਫਾਈ ਦਿੱਤੀ ਹੈ। ਪਾਕਿਸਤਾਨ ਤੇ ਚੀਨ ਦੋਵਾਂ ਨੇ ਹੀ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਪਾਕਿਸਤਾਨ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਅਤੇ ਸਚਾਈ ਤੋਂ ਦੂਰ ਦੱਸਿਆ ਤੇ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ISPR ਨੇ ਕਿਹਾ ਕਿ ਅਜਿਹੀਆਂ ਸਾਰੀਆਂ ਅਟਕਲਾਂ ਬੇਬੁਨਿਆਦ ਅਤੇ ਹਕੀਕਤ ਤੋਂ ਦੂਰ ਨੇ। ਇਹ ਵੀ ਨਾਲ ਕਿਹਾ ਗਿਆ ਕਿ ਪੂਰੀ ਤਰ੍ਹਾਂ ਰੱਦ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਫੌਜ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧਿਆ ਹੋਇਆ। ਬੁੱਧਵਾਰ ਕੱਲ ਬੀਤੇ ਦੇ ਵਿਚ ਰਾਇਟਰਸ ਦੀ ਇਕ ਰਿਪੋਰਟ ਦੇ ਵਿਚ ਦੱਸਿਆ ਗਿਆ, ਹਵਾਲਾ ਦਿੱਤਾ ਗਿਆ ਸੂਤਰਾਂ ਦੇ ਮੁਤਾਬਕ, ਕਿਹਾ ਗਿਆ ਕਿ ਇਰਾਨ ਕੁਝ ਹਫ਼ਤਿਆਂ ਦੇ ਅੰਦਰ ਚੀਨੀ ਹਵਾਈ ਰੱਖਿਆ ਪ੍ਰਣਾਲੀਆਂ ਦੀ ਪਹਿਲੀ ਖੇਪ ਪ੍ਰਾਪਤ ਕਰ ਸਕਦਾ ਹੈ ਤੇ ਰਿਪੋਰਟ ਦੇ ਅਨੁਸਾਰ ਡਿਲੀਵਰੀ ਉਰੂਮਕੀ ਪੱਛਮੀ ਚੀਨ ਤੋਂ ਸ਼ੁਰੂ ਹੋਵੇਗੀ ਤੇ ਪਾਕਿਸਤਾਨ ਦੇ ਰਾਹੀਂ ਇਰਾਨ ਪੁੱਜੇਗੀ। ਇਹ ਸਪਸ਼ਟ ਨਹੀਂ ਕੀਤਾ ਗਿਆ ਸੀਗਾ ਕਿ ਹਥਿਆਰਾਂ ਨੂੰ ਹਵਾਈ ਜਹਾਜ਼ਾਂ ਦੇ ਰਾਹੀਂ ਲਿਜਾਇਆ ਜਾਵੇਗਾ ਜਾਂ ਫਿਰ ਜ਼ਮੀਨੀ ਜਿਹੜਾ ਰਸਤੇ ਦੇ ਰਾਹੀਂ। ਪਾਕਿਸਤਾਨ ਇਸ ਸਮੇਂ ਇੱਕ ਮੁਸ਼ਕਲ ਦਾ ਜਿਹੜਾ ਸੰਤੁਲਨ ਨੂੰ ਸਾਧ ਰਿਹਾ, ਉਹ ਜਿਹੜਾ ਪੂਰੀ ਸ਼ੱਕ ਦੇ ਘੇਰੇ ਦੇ ਵਿਚ ਹੈ ਅਮਰੀਕਾ ਦੇ ਵੀ। ਇੱਕ ਪਾਸੇ ਉਹ ਚੀਨ ਦੇ ਨਾਲ ਹੈ ਤੇ ਦੂਜੇ ਪਾਸੇ ਅਮਰੀਕਾ ਨੂੰ ਸਾਧਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਤੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਹਾਲ ਹੀ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਮਰਥਨ ਵੀ ਮਿਲਿਆ। ਇੰਨਾ ਹੀ ਨਹੀਂ, ਪਾਕਿਸਤਾਨ ਖੁਦ ਨੂੰ ਇਰਾਨ ਅਤੇ ਅਮਰੀਕਾ ਵਿਚਕਾਰ ਪੁਲ ਦੇ ਤੌਰ ਦੇ ਉੱਤੇ ਵੀ ਪੇਸ਼ ਕਰ ਰਿਹਾ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਦੋਸਤੋ। ਤੁਰਕੀ ਦੇ ਵਿਚ ਮੇਅਰ ਸਮੇਤ 52 ਹੋਰ ਲੋਕ ਹਿਰਾਸਤ ਦੇ ਵਿਚ ਲਏ ਗਏ ਨੇ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿਚ ਏਟੇਮ ਸਗੂਟ ਜ਼ਿਲ੍ਹੇ ਦੇ ਮੇਅਰ ਏਰਡਾਲ ਨੂੰ ਨਗਰ ਪਾਲਿਕਾ ਦੇ ਵਿਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਹਿੱਸੇ ਦੇ ਵਜੋਂ ਵੀਰਵਾਰ ਨੂੰ ਅੱਜ ਜਿਹੜਾ 52 ਹੋਰਾਂ ਸਮੇਤ ਹਿਰਾਸਤ ਦੇ ਵਿਚ ਲੈ ਲਿਆ ਗਿਆ। ਮਾਮਲੇ ਦੇ ਸੰਬੰਧਤ 3 ਹੋਰ ਸ਼ੱਕੀ ਵੀ ਫਰਾਰ ਨੇ। ਹਿਰਾਸਤ ਦੇ ਵਿਚ ਲਏ ਗਏ ਹੋਰ ਸ਼ੱਕੀਆਂ ਦੇ ਵਿਚ ਨਗਰ ਪਾਲਿਕਾ ਕਰਮਚਾਰੀ ਤੇ ਕਈ ਨਿੱਜੀ ਕੰਪਨੀਆਂ ਦੇ ਮਾਲਕ ਤੇ ਕਰਮਚਾਰੀ ਸ਼ਾਮਲ ਨੇ। ਉਨ੍ਹਾਂ ਦੇ ਉੱਤੇ ਅਪਰਾਧਿਕ ਜਿਹੜਾ ਨੈਟਵਰਕ ਚਲਾਉਣ, ਰਿਸ਼ਵਤਖੋਰੀ, ਗਬਨ, ਸਰਕਾਰੀ ਟੈਂਡਰਾਂ ਦੇ ਵਿਚ ਹੇਰਾਫੇਰੀ ਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਨੇ। ਜੇਕਰ ਸਾਡੀਆਂ ਸਰਕਾਰਾਂ ਇਦਾਂ ਸਿੱਧੀਆਂ ਹੋ ਜਾਣ ਤੇ ਮੈਨੂੰ ਲੱਗਦਾ ਕੋਈ ਬਚਾ ਹੀ ਨਾ ਜੀ, ਸਾਰੇ ਟੰਗੇ ਜਾਣਗੇ, ਸਭ ਫੜੇ ਜਾਣਗੇ। ਦੂਸਰੇ ਪਾਸੇ FIH ਵਿਸ਼ਵ ਕੱਪ ਦੇ ਵਿਚ ਨੀਲੇ ਥਾਂ ਦੇ ਉੱਤੇ ਕੇਸਰੀ ਜਰਸੀ ਦੇ ਨਾਲ ਮੈਦਾਨ ਦੇ ਵਿਚ ਉਤਰੇਗੀ ਹੁਣ ਭਾਰਤ ਹਾਕੀ ਟੀਮ।
ਨੀਦਰਲੈਂਡ ਤੇ ਬੈਲਜੀਅਮ ਦੇ ਵਿਚ ਅਗਲੇ ਮਹੀਨੇ ਹੋਣ ਵਾਲੇ ਐਫ ਆਈ ਐਚ ਵਿਸ਼ਵ ਕੱਪ ਦੇ ਵਿਚ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਆਪਣੀ ਰਵਾਇਤੀ ਨੀਲੀ ਕਿੱਟ ਦੀ ਬਜਾਏ ਕੇਸਰੀ ਰੰਗ ਦੀਆਂ ਜਰਸੀਆਂ ਦੇ ਵਿਚ ਨਜ਼ਰ ਆਉਣਗੀਆਂ। ਰੰਗ ਦੇ ਵਿਚ ਕੀਤੇ ਗਏ ਇਸ ਬਦਲਾਅ ਦੇ ਉਤੇ ਸਾਬਕਾ ਕਪਤਾਨ ਜਿਹੜੇ ਨੇ ਵਿਰੇਨ ਰਸਕੀਨਾ ਨੇ ਸਵਾਲ ਉਠਾਏ ਨੇ, ਜਦਕਿ ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਲੋੜ ਦਸਦਿਆਂ ਆਪਣੇ ਫੈਸਲੇ ਦਾ ਬਚਾਅ ਕੀਤਾ। ਹਾਕੀ ਇੰਡੀਆ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਨਵੀਂ ਜਰਸੀ ਨੂੰ ਜਾਰੀ ਕਰਦਿਆਂ ਕਿਹਾ ਕਿ ਇਸਦਾ ਡਿਜ਼ਾਇਨ ਅਤੇ ਰੰਗ ਇੱਕ ਕਹਾਣੀ ਬਿਆਨ ਕਰਦਾ ਹੈ ਤੇ ਭਾਰਤ ਦੇ ਮਾਣ ਨੂੰ ਦਰਸਾਉਂਦਾ ਹੈ। ਇਸ ਫੈਸਲੇ ਨੂੰ ਖਿਡਾਰੀਆਂ ਤੇ ਸਪੋਰਟਸ ਸਟਾਫ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੰਤਮ ਰੂਪ ਦਿੱਤਾ ਗਿਆ ਸੀ। ਹਾਕੀ ਇੰਡੀਆ ਨੇ ਕਿਹਾ ਕਿ ਕੇਸਰੀ ਰੰਗ ਹਿੰਮਤ, ਕੁਰਬਾਨੀ ਤੇ ਜਿੱਤ ਦਾ ਪ੍ਰਤੀਕ ਹੈ। ਹਾਕੀ ਇੰਡੀਆ ਨੇ ਰਸਕੀਨਾ ਦੇ ਸਵਾਲਾਂ ਦੇ ਜਵਾਬ ਦੇ ਵਿਚ ਜਾਰੀ ਬਿਆਨ ਦੇ ਵਿਚ ਕਿਹਾ ਕਿ ਇਹ ਦੇਖਿਆ ਗਿਆ ਕਿ ਨੀਲੀ ਖੇਡ ਵਰਦੀ ਜਿਹੜੀ ਹੈ ਸਾਡੀ ਅੱਜ ਕੱਲ੍ਹ ਅੰਤਰਰਾਸ਼ਟਰੀ ਹਾਕੀ ਪਿੱਚਾਂ ਦਾ ਜਿਹੜਾ ਮਿਆਰੀ ਰੰਗ ਬਣ ਚੁੱਕੇ ਨੇ, ਕਿਉਂਕਿ ਗਰਾਊਂਡ ਦਾ ਰੰਗ ਵੀ ਉਹੋ ਹੀ ਹੈ ਤੇ ਜਰਸੀਆਂ ਦਾ ਰੰਗ ਵੀ ਉਹੀ ਹੈ। ਇਸ ਕਰਕੇ ਨੀਲੇ ਸਿੰਥੈਟਿਕ ਗਰਾਊਂਡ ਦੇ ਨਾਲ ਮੇਲ ਜਿਹੜਾ ਖਾਂਦੀ ਹੈ ਤੇ ਇਸ ਵਿਜ਼ੂਅਲ ਸਮਾਨਤਾ ਕਾਰਨ ਮੈਦਾਨ ਦੇ ਉੱਤੇ ਖਿਡਾਰੀਆਂ ਨੂੰ ਸਾਫ਼ ਦਿਖਾਈ ਦੇਣ ਦੇ ਵਿਚ ਮੁਸ਼ਕਲ ਆਉਂਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਕੋਚਾਂ ਤੇ ਖਿਡਾਰੀਆਂ ਨੇ ਪੀਲੇ ਜਾਂ ਕੇਸਰੀ ਵਰਗੇ ਬਦਲਵੇਂ ਰੰਗਾਂ ਦਾ ਸੁਝਾਅ ਦਿੱਤਾ, ਧਿਆਨ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਜਿਹੜਾ ਕੇਸਰੀ ਰੰਗ ਨੂੰ ਅੰਤਮ ਰੂਪ ਦਿੱਤਾ ਗਿਆ ਤੇ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਖੇਡਿਆ ਜਾਵੇਗਾ। ਜੇ ਭਗਵਾ ਰੰਗ ਕਰ ਦਿੰਦੇ ਭਾਈ ਰੋਲਾ ਪੈ ਜਾਣਾ, ਬੀਜੇਪੀ ਨੇ ਹਾਕੀ ਦਾ ਭਗਵਾ ਰੰਗ ਕਰ ਦਿੱਤਾ, ਦੇਖ ਲਓ। ਚਲੋ ਚੰਗਾ ਭਾਈ, ਪੀਲਾ ਕੀਤਾ ਜਾਂ ਕੇਸਰੀ ਕੀਤਾ। ਦੂਸਰੇ ਪਾਸੇ ਵਿਸ਼ਵ ਪ੍ਰਸਿੱਧ ਫੋਕਲੋਰਪਾ ਮੇਲੇ ਦੇ ਵਿਚ ਭਾਰਤੀ ਪੰਜਾਬੀ ਸੱਭਿਆਚਾਰ ਦੇ ਉੱਤੇ ਜਿਹੜਾ ਦੇਸੀ ਪਕਵਾਨ ਬਖੇਰਨਗੇ ਜਿਹੜੇ ਰੰਗ। ਇਹ ਬਹੁਤ ਵੱਡਾ ਮੇਲਾ ਹੁੰਦਾ, 2 ਤੋਂ 15 ਅਗਸਤ ਤੱਕ ਸਜੇਗਾ ਮੇਲਾ। ਮਹਾਂ ਉਤਸਵ ਫੋਲਕਲੋਰਮਾ ਫੈਸਟੀਵਲ ਜਿਹਨੂੰ ਕਿਹਾ ਜਾਂਦਾ, ਉਹਦਾ ਜ਼ਿਕਰ ਕਰਦਿਆਂ, ਸਾਡੇ ਮੇਲੇ ਵੱਖਰੇ ਹੋ ਗਏ ਪਰ ਬਾਹਰਲੇ ਮੁਲਕਾਂ ਚ ਆ ਕੇ ਮੇਲੇ ਲੱਗਣ ਲੱਗੇ ਨੇ। ਦੁਨੀਆਂ ਦੇ ਸਭ ਤੋਂ ਵੱਡੇ ਬਹੁ ਸੱਭਿਆਚਾਰਕ ਮੇਲਿਆਂ ਦੇ ਵਿਚੋਂ ਇਕ ਵਿਨੀਪੈਗ ਦਾ ਪ੍ਰਸਿੱਧ ਫੋਕਲੋਰਮਾ ਮੇਲਾ ਇਸ ਸਾਲ ਆਪਣੀ ਸ਼ਾਨਦਾਰ 55ਵੀਂ ਵਰੇਗੰਢ ਮਨਾ ਰਿਹਾ ਹੈ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਜਿਹੜਾ ਮਹਾਂ ਉਤਸਵ ਦੇ ਵਿਚ ਵਿਨੀਪੈਗ ਸ਼ਹਿਰ ਭਾਰਤ ਦੇ ਵਿਚ ਸੱਭਿਆਚਾਰਕ ਰੰਗ ਬਖੇਰਨ ਦੇ ਲਈ 45 ਨਸਲੀ ਸੱਭਿਆਚਾਰਕ ਪਵੇਲੀਅਨ ਪੂਰੀ ਤਰ੍ਹਾਂ ਤਿਆਰ ਨੇ। ਕਰੀਬ 1 ਸਾਲ ਦੀਆਂ ਖਾਸ ਤਿਆਰੀਆਂ ਤੋਂ ਬਾਅਦ ਵਲੰਟੀਅਰ ਅਤੇ ਪ੍ਰਬੰਧਕ ਦਰਸ਼ਕਾਂ ਦੇ ਸਵਾਗਤ ਦੇ ਲਈ ਜਿਹੜਾ ਉਤਸੁਕ ਨੇ। ਇਸ ਵਾਰ ਮੇਲੇ ਦੇ ਵਿਚ 2 ਨਵੇਂ ਪਵੇਲੀਅਨ ਜਿਹੜੇ ਨੇ, ਹਾਰਟ ਆਫ ਰੋਮਾਨੀਆ ਤੇ ਸੈਲਵਾਡੋਰੀਅਨ, ਪਹਿਲੀ ਵਾਰ ਸ਼ਾਮਲ ਕੀਤੇ ਗਏ ਨੇ, ਜਦਕਿ ਮੈਕਸੀਕੋ, ਚਿਲੀ ਅਤੇ ਫਸਟ ਨੇਸ਼ਨ ਪਵੇਲੀਅਨ ਦੀ ਵੀ ਸ਼ਾਨਦਾਰ ਵਾਪਸੀ ਹੋ ਰਹੀ ਹੈ। ਇਹ ਬਹੁਤ ਦੇਖਣ ਵਾਲਾ ਹੋਏਗਾ, ਵੱਖਰੇ ਵੱਖਰੇ ਖਿੱਤਿਆਂ ਦੇ ਲੋਕ, ਵੱਖਰੇ ਵੱਖਰੇ ਸੱਭਿਆਚਾਰ ਇੱਕ ਜੁੱਟ ਹੁੰਦੇ ਨੇ ਉੱਥੇ, 45 ਵੱਖਰੀਆਂ ਵੱਖਰੀਆਂ ਸੱਭਿਅਤਾਵਾਂ ਮਿਲਦੀਆਂ ਨੇ। ਮੇਲੇ ਦੇ ਇਤਿਹਾਸਕ 55 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿਚ ਸਥਾਨਕ ਕਲਾਕਾਰ ਮੈਂਡੀ ਵੈਨ ਲਿਊਵਨ ਵੱਲੋਂ ਇੱਕ ਨਵਾਂ ਵਿਸ਼ੇਸ਼ ਮਿਊਰਲ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ, ਜੋ ਸਾਰਜੰਟ ਐਵਨਿਊ ਸਥਿਤ ਮਾਡਰਨਸ ਆਫ ਵਿਨੀਪੈਗ ਦੀ ਇਮਾਰਤ ਦੀ ਸ਼ਾਨ ਵਧਾਵੇਗਾ। ਇਸ ਤੋਂ ਇਲਾਵਾ ਫੋਕਲੋਰਮਾ ਦੇ ਵੱਲੋਂ ਵਾਤਾਵਰਨ ਦੀ ਸੰਭਾਲ ਦੇ ਵੱਲ ਵੱਡਾ ਕਦਮ ਚੁੱਕਦਿਆਂ ਇਸ ਵਾਰ ਸਾਰੇ ਹੀ 45 ਪਵੇਲੀਅਨ ਵਿਚ ਕੰਪੋਸਟਿੰਗ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ, ਜਾਣੀ ਕਿ ਜੋ ਉੱਥੇ ਖਾਣਾ ਪੀਣਾ ਹੈਗਾ ਉਹਨੂੰ ਕੰਪੋਸਟ ਕੀਤਾ ਜਾਵੇ, ਉਸਨੂੰ ਰੀਸਾਈਕਲਿੰਗ ਕੀਤਾ ਜਾਵੇ, ਇੱਦਾਂ ਹੀ ਨਾ ਬਖੇਰਿਆ ਜਾਵੇ ਸੜਕਾਂ ਦੇ ਉੱਤੇ ਜਾਂ ਉਸ ਜਗ੍ਹਾ ਦੇ ਉੱਤੇ। ਪਿਛਲੇ ਸਾਲ ਇਸ ਪਹਿਲਕਦਮੀ ਦੇ ਨਾਲ ਲਗਭਗ 3,000 ਕਿਲੋਗ੍ਰਾਮ ਕੂੜਾ ਲੈਂਡ ਫਿਲ ਜਿਹੜਾ ਵਿੱਚ ਜਾਣ ਤੋਂ ਬਚ ਗਿਆ ਸੀਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਭਾਰਤੀ ਭਾਈਚਾਰੇ ਸਮੇਤ ਸਮੁੱਚੇ ਵਿਦੇਸ਼ੀ ਦਰਸ਼ਕਾਂ ਦੇ ਲਈ ਮੁੱਖ ਖਿੱਚ ਦਾ ਕੇਂਦਰ ਰਹਿਣਗੇ। ਪੰਜਾਬ ਪਵੇਲੀਅਨ ਦੇ ਵਿਚ ਪੰਜਾਬੀ ਸੱਭਿਆਚਾਰ ਦੀ ਅਸਲ ਧੜਕਣ ਦੇਖਣ ਨੂੰ ਮਿਲੇਗੀ ਤੇ ਢੋਲ ਦੀਆਂ ਗੂੰਜਦੀਆਂ ਥਾਪਾਂ, ਭੰਗੜੇ ਦੀ ਭਰਪੂਰ ਊਰਜਾ, ਗਿੱਧੇ ਦੀ ਰੌਣਕ ਤੇ ਰਵਾਇਤੀ ਲੋਕ ਗੀਤ ਦਰਸ਼ਕਾਂ ਦਾ ਮੋਹ ਜਿਹੜਾ ਲੈਣਗੇ ਮਨ। ਪੰਜਾਬੀ ਰਸੋਈ ਦੇ ਮਸ਼ਹੂਰ ਅਤੇ ਮੂੰਹ ਦੇ ਵਿਚ ਪਾਣੀ ਲਿਆਉਣ ਵਾਲੇ ਪਕਵਾਨ ਜਿਵੇਂ ਕਿ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ, ਛੋਲੇ ਭਟੂਰੇ, ਤੰਦੂਰੀ ਵਿਅੰਜਨ, ਗਰਮਾ ਗਰਮ ਜਲੇਬੀ ਤੇ ਠੰਡੀ ਲੱਸੀ ਦਰਸ਼ਕਾਂ ਨੂੰ ਪੰਜਾਬ ਦੇ ਦੇਸੀ ਸਵਾਦ ਦੇ ਨਾਲ ਜੋੜਨਗੇ। ਇੰਡੀਆ ਪਵੇਲੀਅਨ ਦੇ ਵਿਚ ਭਾਰਤ ਦੀ ਅਨੇਕਤਾ ਦੇ ਵਿਚ ਏਕਤਾ ਦੀ ਅਲੌਕਿਕ ਝਲਕ ਵੇਖਣ ਨੂੰ ਮਿਲੇਗੀ। ਇੱਥੇ ਵੱਖ ਵੱਖ ਰਾਜਾਂ ਦੇ ਲੋਕ ਅਤੇ ਸ਼ਾਸਤਰੀ ਨਾਚ, ਸੰਗੀਤ, ਰਵਾਇਤੀ ਪਹਿਰਾਵੇ, ਹਸਤਕਲਾ ਤੇ ਬਾਲੀਵੁੱਡ ਆਧਾਰਿਤ ਜਿਹੜਾ ਮਨੋਰੰਜਕ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਨੌਜਵਾਨਾਂ ਤੇ ਪਰਿਵਾਰਾਂ ਨੂੰ ਆਕਰਸ਼ਿਤ ਕਰਨਗੇ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਲੀਜ਼
ਲਜੀਜ ਜਿਹੜੇ ਨੇ ਪਕਵਾਨ ਵੀ ਇਸ ਪਵੇਲੀਅਨ ਦੀ ਵੱਡੀ ਵਿਸ਼ੇਸ਼ਤਾ ਹੋਣਗੇ। ਫੋਕਲੋਰਮਾ ਦੇ ਪ੍ਰਬੰਧਕਾਂ ਮੁਤਾਬਕ ਹਰ ਪਵੇਲੀਅਨ ਤੋਂ ਹੋਣ ਵਾਲੀ ਆਮਦਨ ਸਿੱਧੇ ਤੌਰ ਦੇ ਉੱਤੇ ਸੰਬੰਧਿਤ ਭਾਈਚਾਰੇ ਨੂੰ ਜਾਂਦੀ ਹੈ, ਜਿਸ ਦੇ ਨਾਲ ਉਹ ਆਪਣੀ ਮਾਂ ਬੋਲੀ, ਸਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਨੇ ਤੇ ਮੇਲੇ ਦੇ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਦੇ ਲਈ ਇੱਕ ਖਾਸ ਇਨਾਮੀ ਯੋਜਨਾ ਵੀ ਰੱਖੀ ਗਈ ਹੈ। ਜਿੰਨੇ ਵੱਧ ਪਵੇਲੀਅਨ ਦਾ ਦੌਰਾ ਕੀਤਾ ਜਾਵੇਗਾ ਓਨੀਆਂ ਹੀ ਵੱਧ ਐਂਟਰੀਆਂ ਮਿਲਣਗੀਆਂ ਤੇ ਭਾਗਾਂ ਵਾਲਾ ਵਿਅਕਤੀ ਯੂਰਪੀਅਨ ਰਿਵਰ ਕਰੂਜ਼ ਜਿੱਤਣ ਦਾ ਸੁਨਹਿਰੀ ਮੌਕਾ ਹਾਸਲ ਕਰ ਸਕੇਗਾ। ਬੱਚਿਆਂ ਦੇ ਲਈ ਜਿਹੜਾ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਲਈ ਮੇਲੇ ਦੇ ਵਿੱਚ ਦਾਖਲਾ ਜਿਹੜਾ ਬਿਲਕੁਲ ਮੁਫ਼ਤ ਹੈ, ਜਦਕਿ ਆਮ ਟਿਕਟ ਦੀ ਕੀਮਤ ਜਿਹੜੀ $7.5 ਕੋਈ ਐਡੀ ਵੱਡੀ ਨਹੀਂ ਹੈ। $7.5 ਲਾਗੂ ਫੀਸਾਂ ਤੋਂ ਇਲਾਵਾ ਰੱਖੀ ਗਈ ਹੈ ਤੇ ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੱਖਾਂ ਲੋਕ ਇਸ ਵਿਸ਼ਵ ਪ੍ਰਸਿੱਧ ਮੇਲੇ ਦੇ ਵਿੱਚ ਸ਼ਾਮਲ ਹੋ ਕੇ ਵਿਸ਼ਵ ਭਰ ਦੀਆਂ ਅਨੋਖੀਆਂ ਸਭਿਆਚਾਰਕ ਰੰਗਤਾਂ ਦਾ ਭਰਪੂਰ ਆਨੰਦ ਜਿਹੜਾ ਮਾਣਨਗੇ। ਜੇ ਮੇਰੇ ਕੋਲ ਟਾਈਮ ਹੋਵੇ ਤਾਂ ਮੈਂ ਜਾਵਾਂ ਜੀ, ਦੇਖ ਕੇ ਆਵਾਂ, ਬੜਾ ਇੰਟਰਸਟਿੰਗ ਹੋਵੇਗਾ। 45 ਵੱਖਰੀਆਂ ਵੱਖਰੀਆਂ ਸਭਿਆਤਾਵਾਂ ਦਾ ਮੇਲਾ ਲੱਗੇਗਾ ਜੀ, ਇੱਕੋ ਮੇਲੇ ਦੇ ਵਿੱਚ ਦੇਖ ਪਾਵਾਂਗੇ। ਲਓ ਦੋਸਤੋ, ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਤੇ ਵੈਸੇ ਤਾਂ ਮੇਰਾ ਇੱਕ ਮਨ ਸੀਗਾ ਕਹਾਣੀ ਸੁਣਾਉਣ ਨੂੰ, ਪਰ ਕੋਈ ਨਹੀਂ, ਅਗਲੇ ਦਿਨਾਂ 'ਚ ਜ਼ਰੂਰ ਸੁਣਾ ਦਾਂਗੇ। ਤੇ ਜਾਂਦੇ ਜਾਂਦੇ ਇੱਕ ਗੱਲਬਾਤ ਹੈਗਾ ਮਨ ਸੁਣਾਉਣ ਦਾ, ਉਸ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਜਾਂਦੇ ਹਾਂ ਜਾਂਦੇ ਜਾਂਦੇ, ਜਿਹਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਭੇਜੀ ਸੀ ਗੱਲਬਾਤ ਜੀ ਆਪਾਂ ਨੂੰ ਆਪਣੇ ਜੀ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਬੇਟੀ ਦੀ ਲਿਖਤ ਹੈ ਜੀ, ਜੋ ਹਾਲਾਤ ਕੈਨੇਡਾ ਦੇ ਵਿੱਚ ਬਣੇ ਨਜ਼ਰ ਆਉਂਦੇ ਆ, ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ। ਜੇਕਰ ਮੈਸੇਜ ਓਪਨ ਹੋ ਜਾਵੇ ਤਾਂ ਜ਼ਰੂਰ ਕਰਦੇ ਹਾਂ, ਕੋਸ਼ਿਸ਼ ਤਾਂ ਮੇਰੀ ਪੂਰੀ ਹੈ, ਬਾਕੀ ਦੇਖਦੇ ਹਾਂ ਕਿੱਥੇ ਤੱਕ ਜਾਂਦਾ ਕੰਮ ਜੀ। ਤੇ ਆ ਜਾ ਹੁਣ, ਖੁੱਲ੍ਹ ਜਾ ਹੁਣ, ਚਲੋ ਤਦ ਤੱਕ ਤੁਹਾਡੇ ਸੁਨੇਹੇ ਲੈ ਲੈਂਦੇ ਹਾਂ ਦੋਸਤੋ। ਤੇ ਸੁਨੇਹਿਆਂ ਵਾਲਾ ਕੰਮ ਵੀ ਜਦ ਲੱਗਦਾ ਲਾਗੇ ਨਹੀਂ ਹੁੰਦਾ ਪਿਆ, ਚਲੋ ਦੇਖਦੇ ਹਾਂ, ਕੁਛ ਨਾ ਕੁਛ ਕਰਦੇ ਹਾਂ, ਮਾਰਦੇ ਹਾਂ ਕੁਝ ਨਾ ਕੁਝ ਮੱਲ। ਤੇ ਗੱਲਬਾਤ ਸ਼ੁਰੂ ਕਰਦੇ ਹਾਂ ਆਪਾਂ ਤੁਹਾਡੇ ਸੁਨੇਹਿਆਂ ਦੇ ਨਾਲ, ਤਦ ਤੱਕ ਜਿੰਨਾ ਚਿਰ ਇਹ ਮਸਲਾ ਆਪਣਾ ਹੱਲ ਹੁੰਦਾ ਹੈ। ਤੇ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਆਪਣੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਯੋਗਦਾਨ ਦੇ ਲਈ, ਭਾਨ ਸਿੰਘ ਗਰੇਵਾਲ ਸਾਹਿਬ ਦਾ ਵੀ, ਸੁਰਿੰਦਰ ਕੌਰ ਮਾਲ ਜੀ ਦਾ ਵੀ। ਤੇ ਹਾਂਜੀ, ਸੁਨੇਹੇ ਤੁਹਾਡੇ ਲੈ ਲਈਏ ਸੰਖੇਪ ਦੇ ਵਿੱਚ। ਆਪਣੇ ਨਾਲ ਸਤਨਾਮ ਸਿੰਘ ਜਾਣੀਆ, ਚੱਲ ਬਾਈ ਜੀ, ਸਤਿ ਸ਼੍ਰੀ ਅਕਾਲ ਕਹਿੰਦੇ, ਜੀਆ ਨੂੰ ਜੀ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਮੂਹਿਕ ਰੂਪ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਜੀਆ ਨੂੰ ਜੀ, ਸੈਣੀ ਸਾਹਿਬ ਕਿਵੇਂ ਰਹੀ ਅੱਜ ਦੀ ਭੁੱਖ ਹੜਤਾਲ, ਕਹਿੰਦੇ ਚੜ੍ਹਦੀ ਕਲਾ ਚੋਂ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਕਹਿੰਦੇ ਜਾਣੀਆਂ ਚਾਲ ਸਾਹਿਬ, ਮੈਂ ਹੁਣੇ ਦੇਖ ਰਿਹਾ ਸੀ ਕਿ ਅੱਜ 4 ਵਕੀਲ ਹੋਰ LADC ਲਗਾ ਦਿੱਤੇ ਜੀ, ਤੇ ਮਤਲਬ ਸੁਪਰੀਮ ਕੋਰਟ ਦੇ ਉੱਤੇ ਹਾਈ ਕੋਰਟ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਤੇ ਬਹੁਤ ਜ਼ੋਰ ਲਾਉਣਾ ਪੈਣਾ ਹੈ ਜੀ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਜਾਣੀਆਂ ਚਾਲ ਜੀ ਕਹਿੰਦੇ, ਬਦਕਿਸਮਤੀ ਹੈ ਸੈਣੀ ਸਾਹਿਬ, ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਇਹੀ ਜਿਹੀਆਂ ਕਤਿੱਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਜੀ। ਔਜਲਾ ਸਾਹਿਬ ਕਹਿੰਦੇ, ਸਤਿ ਸ਼੍ਰੀ ਅਕਾਲ US ਤੋਂ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਕਹਿੰਦੇ ਨੇ, ਨਾਲ ਵਿਕਾਸ ਲੋਕਾਂ ਨੇ ਬੱਚਿਆਂ ਦੇ ਨਾਂ ਰੱਖੇ ਹੋਏ ਹਨ, ਬਸ ਹੁਣ ਫਿਕਰ ਤੇ ਖਿਆਲ ਉਸੇ ਦਾ ਹੀ ਹੈ ਕਹਿੰਦੇ ਜੀ। ਜੀ ਸੁਰਿੰਦਰ ਮਾਲ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ, ਜਿਹੜੇ ਵਿਕਾਸ ਦੀ ਤੁਸੀਂ ਕਰਦੇ ਹੋ ਗੱਲ, ਉਹ ਗੱਲਾਂ ਨਾਰਿਆਂ ਤੇ ਉਦਘਾਟਨ ਪੱਥਰਾਂ ਦੇ ਉੱਤੇ ਹੀ ਨੇ। ਭੁੱਖ ਹੜਤਾਲ ਜਿੰਦਾਬਾਦ ਕਹਿੰਦੇ ਜੀ। ਤੇ ਮਾਂ ਵਾਂਗ ਅੱਖਾਂ ਪੂੰਜੀਆਂ ਨੇ ਕਹਿੰਦੇ ਜੀ ਇਹਨਾਂ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਜੀਆਂ ਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ ਇੰਡੀਆ ਤੋਂ ਕਹਿੰਦੇ ਆ, ਭਾਰਤ ਜੀ ਤੇ ਅੱਜ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਨਮਸਕਾਰ ਜੀਰਾ ਜੀ, ਨਿੱਘਾ ਸਵਾਗਤ ਹੈ। ਤੇ ਅੱਗੇ ਕਹਿੰਦੇ ਨੇ, ਭਾਰਤ ਦੀ ਹਾਕੀ ਟੀਮ ਦੀ ਵਰਦੀ ਦਾ ਰੰਗ ਬਦਲਣਾ ਬਹੁਤ ਹੀ ਮੰਦਭਾਗਾ ਜੀ, ਇਹਨਾਂ ਦਾ ਰੋਲਾ ਜ਼ਰੂਰ ਪਏਗਾ। ਨਹੀਂ, ਚੰਗੀ ਗੱਲ ਹੈ ਸੈਣੀ ਸਾਹਿਬ, ਸੋਰੀ ਆਪਣੇ ਜੀਰਾ ਜੀ, ਚਲੋ ਇਹਦੇ ਵਿੱਚ ਗਿਲਾ ਸ਼ਿਕਵਾ ਨਹੀਂ ਹੋ ਕਰਨਾ ਚਾਹੀਦਾ। ਚਲੋ ਕੇਸਰੀ ਰੰਗ ਰੱਖ ਦਿੱਤਾ, ਪਰ ਚਲੋ ਇੱਕ ਉਹ ਆਪਣੇ ਫਿਰ ਸਿੱਖਾਂ ਦੇ ਨਾਲ ਜੁੜਦਾ ਜੀ,
ਜੇ ਉਹ ਭਗਵਾਂ ਕਰ ਦਿੰਦੇ ਫਿਰ ਕਹਿਣਾ ਸੀ ਆਪਣੇ ਬੀਜੇਪੀ ਨਾਲ ਜੁੜਦਾ ਜੀ, ਤੇ ਉਹ ਰੰਗਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਉਹ ਕੁਝ ਟੈਕਨੀਕਲ ਇਸ਼ੂਸ ਹਨ ਜੋ ਉਹਨਾਂ ਨੇ ਦੱਸੇ ਵੀ ਹੈ ਵਿੱਚ, ਕਿਉਂਕਿ ਗਰਾਊਂਡਾਂ ਜਿਹੜੀਆਂ ਹਾਕੀ ਦੀਆਂ ਉਹ ਨੀਲੀਆਂ ਕਰ ਦਿੱਤੀਆਂ ਜਾਂਦੀਆਂ ਨੇ ਬੇਸ ਜਿਹੜਾ ਹੈ ਥੱਲੇ, ਤੇ ਉਸ ਕਰਕੇ ਵਰਦੀ ਦੇ ਕਾਰਨ ਫਿਰ ਉਹ ਜਿਹੜੀ ਸੀ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਸੀ। ਇਸ ਕਰਕੇ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ ਹੈ ਕਿ ਪੀਲਾ ਰੰਗ ਕਿਹਾ ਗਿਆ ਸੀ ਜਾਂ ਫਿਰ ਆਪਣਾ ਕਹਿ ਲਓ ਕਿ ਕੇਸਰੀ, ਉਹਨਾਂ ਨੇ ਫਿਰ ਉਹਦੇ ਵਿੱਚੋਂ ਕੇਸਰੀ ਚੁਣ ਲਿਆ ਸੀ। ਪਰ ਰੋਲਾ ਪਾਉਣ ਵਾਲਿਆਂ ਨੇ ਧਰਮ ਦਾ ਇਸ਼ੂ ਬਣਾਉਣਾ ਜਾਂ ਉਹੀ ਘੱਟ ਗਿਣਤੀ ਦੇ ਨਾਲ ਵੀ ਦੁਰਵਿਹਾਰ ਹੁੰਦਾ ਹੈ ਉਹ ਚੀਜ਼ਾਂ ਦਾ ਇਸ਼ੂ ਬਣਾਉਣਾ ਹੀ ਬਣਾਉਣਾ ਹੈ ਜੀ। ਜਿਹਨਾਂ ਨੇ ਬਣਾਉਣਾ ਉਹ ਤਾਂ ਸਹਿਮਤ ਹੈ ਤੁਹਾਡੇ ਨਾਲ। ਤੇ ਲਓ ਦੋਸਤੋ, ਗੱਲਬਾਤ ਮੇਰਾ ਮਨ ਸੀਗਾ ਇੱਕ ਸੁਣਾਉਣ ਦਾ, ਜੇਕਰ ਓਪਨ ਹੋ ਜਾਵੇ ਤੇ ਲਓ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਗੱਲਬਾਤ। ਤੇ ਇਹ ਗੱਲਬਾਤ ਦੋਸਤੋ ਜਿਹੜੀ ਹੈ, ਲਓ ਫਿਰ ਇਹਨੂੰ ਸ਼ੁਰੂ ਕਰਦੇ ਹਾਂ। ਓਪਨ ਹੋ ਗਈ ਹੈ। ਛੋਟੀ ਜਿਹੀ ਗੱਲ ਹੈ, ਜ਼ਿਆਦਾ ਲੰਬੀ ਨਹੀਂ ਹੈ ਤੇ 10 ਕੁ ਮਿੰਟਾਂ ਦੇ ਵਿੱਚ ਆਪਾਂ ਨਿਬੇੜ ਲੈਣੀ ਹੈ। ਪਿਛਲੇ ਦਿਨਾਂ ਦੇ ਵਿੱਚ ਦੋਸਤੋ ਆਪਾਂ ਨੂੰ ਜਿਹੜੇ ਆਪਣੇ ਸੱਜਣ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਦੀ ਜਿਹੜੀ ਹੈ ਬੇਟੀ ਹੈ ਧੀ ਰਾਣੀ, ਉਹਨੇ ਇੱਕ ਆਰਟੀਕਲ ਭੇਜਿਆ ਸੀ ਜੋ ਦੁਨੀਆਦਾਰੀ ਦੇ ਵਿੱਚ ਸਾਰੇ ਪੱਧਰ ਦੇ ਉੱਤੇ ਉੱਪਰ ਦੇ ਉੱਤੇ ਹੋ ਰਿਹਾ ਹੈ, ਪਰ ਕੈਨੇਡਾ ਦੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਚੀਜ਼ ਨੂੰ ਦਰਜ ਕੀਤਾ ਹੈ। ਜੋ ਇਨਸਾਨੀ ਫਿਤਰਤ ਹੈ ਖਿਲਵਾੜ ਕਰ ਰਹੇ ਸੀ ਵਾਤਾਵਰਨ ਦੇ ਨਾਲ, ਉਹਦੇ ਬਾਰੇ ਲਿਖਤ ਹੈ। ਮੈਂ ਪੜ੍ਹ ਨਹੀਂ ਸਕਿਆ ਪਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਉਹ ਲਿਖਤ ਹੈ ਕਿ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਨਵਰਾਂ ਦੀ ਜਾਗਰੂਕਤਾ ਜਿਹੜੀ ਸਾਡੇ ਵਿੱਚ ਹੋਣੀ ਚਾਹੀਦੀ ਹੈ ਉਹ ਕਿੱਥੇ ਖੜੀ ਹੈ। ਉਹਨਾਂ ਨੇ ਇਸ ਨੂੰ ਸਿਰਲੇਖ ਦਿੱਤਾ ਹੈ ਕੋਕੋ ਦਾ ਗੋਰੀਲਾ। ਅਸਲ ਦੇ ਵਿੱਚ ਇਹਦੇ ਉੱਤੇ ਇੱਕ ਵੀਡੀਓ ਮੂਵੀ ਵੀ ਬਣ ਚੁੱਕੀ ਹੈ ਤੇ ਬਕਾਇਦਾ ਇੱਕ ਬੱਚੇ ਵਾਂਗੂ ਉਹਨੂੰ ਅਡੋਪਟ ਕੀਤਾ ਜਾਂਦਾ ਹੈ, ਉਹਨੂੰ ਰੱਖਿਆ ਜਾਂਦਾ ਹੈ ਘਰ ਪਰਿਵਾਰ ਦੇ ਵਿੱਚ, ਮਤਲਬ ਕਿ ਉਹਦੇ ਨਾਲ ਕੋਈ ਵਿਖਰੇਵਾ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਮੂਵੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਬਣੀਆਂ ਨੇ। ਇਸੇ ਤਰ੍ਹਾਂ ਜਾਨਵਰਾਂ ਦੀ ਵਾਤਾਵਰਨ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਤੇ ਮਨੁੱਖੀ ਅਗਿਆਨਤਾ ਜਿਹੜੀ ਹੈ ਉਹਦਾ ਜ਼ਿਕਰ ਕੀਤਾ ਹੈ ਅਮਰਤਲੀਨ ਸਿੱਧੂ ਹੋਣਾ ਨੇ ਕੈਨੇਡਾ ਤੋਂ, ਤੇ ਉਹਨਾਂ ਦੀ ਗੱਲਬਾਤ ਦੇ ਨਾਲ ਸਾਂਝ ਪਾਉਂਦੇ ਆ ਕੀ ਕਹਿਣਾ ਚਾਹੁੰਦੇ ਨੇ। ਧਰਤੀ ਦੇ ਉੱਤੇ ਜੀਵਨ ਦੀ ਵਿਭਿੰਨਤਾ ਛੋਟੇ ਕੀੜਿਆਂ ਤੇ ਪੌਦਿਆਂ ਤੋਂ ਲੈ ਕੇ ਡੂੰਘੇ ਸਮੁੰਦਰ ਤੱਕ ਰਹੀ ਹੈ ਤੇ ਹੈ ਵੀ। ਜਿਵੇਂ ਕਿ ਮਨੁੱਖ ਆਪਣੇ ਆਪ ਨੂੰ ਸਭ ਤੋਂ ਉੱਤਮ ਪ੍ਰਜਾਤੀ ਮੰਨਦੇ ਨੇ, ਉੱਤਮ ਪ੍ਰਜਾਤੀ ਹੋਣ ਦੇ ਬਾਵਜੂਦ ਜੇ ਸਾਰੇ ਹੀ ਨਹੀਂ ਤਾਂ ਜ਼ਿਆਦਾਤਰ ਵਾਤਾਵਰਨ ਨੁਕਸਾਨ ਦੇ ਲਈ ਜ਼ਿੰਮੇਵਾਰ ਨੇ। ਹੋਰ ਪ੍ਰਜਾਤੀਆਂ ਸਵੀਕਾਰ ਕਰਦੀਆਂ ਨੇ ਆਪਣੇ ਆਪ 'ਚ ਕਿ ਵਾਤਾਵਰਨ ਦੇ ਵਿੱਚ ਬਦਲਾਅ ਜਿਹੜਾ ਹੋ ਰਿਹਾ, ਮਨੁੱਖ ਅਕਸਰ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਦਾ ਆ ਰਿਹਾ। ਕੋਕੋ ਗਰੀਲਾ, ਜੋ ਜਿੱਥੋਂ ਸਾਡੀ ਨਸਲ ਸ਼ੁਰੂ ਹੋਈ ਹੈ, ਗੁਰੀਲੇ ਚੈਂਪੈਂਜੀ, ਚਲੋ ਕੋਈ ਬਾਂਦਰ ਦੇ ਨਾਲ ਮਿਲਾ ਲੈਂਦਾ, ਕੋਈ ਕਿਸੇ ਨਾਲ ਮਿਲਾ ਲੈਂਦਾ, ਪਰ ਬਾਂਦਰ ਤੋਂ ਨਹੀਂ, ਚੈਂਪੈਂਜੀ ਤੇ ਗੁਰੀਲਾ ਬਹੁਤ ਨਜ਼ਦੀਕੀ ਜਿਹੜਾ ਸਾਥੀ ਹੈ ਮਨੁੱਖ ਦਾ, ਕਿਉਂਕਿ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਨੰਬਰਿੰਗ ਸਿੱਖਦਾ ਹੈ, ਬੋਲਦਾ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਬ੍ਰੇਨ ਉਹਦਾ ਬਹੁਤ ਜਿਹੜਾ ਮਨੁੱਖ ਤੇ ਲਾਗੇ ਹੈ। ਕੋਕੋ ਗੁਰੀਲਾ ਜਾਨਵਰਾਂ ਦੀ ਸਮਝ ਦੀ ਜਿਹੜੀ ਹੈ ਉਦਾਹਰਣ ਦਿੰਦਾ ਹੈ, ਕਿਉਂਕਿ ਉਸਨੇ ਸੰਕੇਤ ਭਾਸ਼ਾ ਜਿਹੜੀ ਹੈ ਸਿੱਖੀ ਤੇ ਸੰਚਾਰ ਕਰਨ ਦੇ ਯੋਗ ਸੀ ਉਹ, ਜਾਣੀ ਕਿ ਵਾਰਤਾਲਾਪ ਕਰਦਾ ਸੀ ਤੇ ਉਹ ਭਾਸ਼ਾਵਾਂ ਨੂੰ ਸਿੱਖ ਸਕਦਾ ਹੈ। ਮਨੁੱਖੀ ਜਿਹੜੀ ਹੈ ਮਨੁੱਖਾਂ ਦੇ ਪ੍ਰਤੀ ਉਸਦੇ ਦ੍ਰਿਸ਼ਟੀਕੋਣ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਮਨੁੱਖ ਜਦੋਂ ਕਿ ਵਿਸ਼ਵਾਸ ਕਰਦੇ ਨੇ ਕਿ ਉਹ ਹਨ ਸਿਰਫ ਦੁਨੀਆਂ ਦੇ ਉੱਤੇ ਆਪਣੇ ਆਪ ਦੀ ਮਦਦ ਕਰਦੇ ਹੋਏ, ਅਕਸਰ ਉਸਦੇ ਨੁਕਸਾਨ ਨੂੰ ਨਜ਼ਰਅੰਦਾਜ਼ ਕਰਦੇ ਨੇ ਜੋ ਸਾਨੂੰ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ। ਮਨੁੱਖ ਜਿਹੜਾ ਪ੍ਰਦਰਸ਼ਨ ਕਰਦੇ ਨੇ ਹੰਕਾਰ ਅਤੇ ਸਵੈ ਜਿਹੜਾ ਕੇਂਦਰਿਤ ਨੇ, ਜੋ ਅਗਿਆਨਤਾ ਦੇ ਵਿੱਚ ਯੋਗਦਾਨ ਪਾਉਂਦੀ ਹੈ ਤੇ ਯੋਗਤਾ ਦੇ ਵਿੱਚ ਰੁਕਾਵਟ ਬਣਦਾ ਹੈ। ਕਈ ਦ੍ਰਿਸ਼ਟੀਕੋਣਾਂ ਨੂੰ ਪਛਾਣਦੇ ਹਾਂ, ਜਿਵੇਂ ਕਿ ਕੋਕੋ ਪੱਛਮੀ ਨੀਵੇਂ ਇਲਾਕੇ ਵਾਲੀ ਗੁਰੀਲਾ ਪ੍ਰਜਾਤੀ ਸੰਕੇਤ ਦੇ ਵਿੱਚ ਆਪਣੀ ਮੁਹਾਰਤ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਭਾਸ਼ਾ, ਦੂਜੇ ਜਾਨਵਰਾਂ ਦੇ ਨਾਲ ਉਸਦੀ ਗੱਲਬਾਤ ਤੇ ਵਿਆਪਕ ਵਿਸ਼ਵ ਵਿਆਪੀ ਕਵਰੇਜ ਉਸਦੇ ਬਚਪਨ ਤੋਂ ਲੈ ਕੇ ਉਸਦੀ ਆਖਰੀ ਪਲਾਂ ਤੱਕ ਦੀ ਜ਼ਿੰਦਗੀ ਹੈ। ਪੈਨੀ ਪੈਟਰਸਨ ਨੇ ਜਿਹੜਾ ਸੀ ਕੋਕੋ ਨੂੰ ਉਸਦੇ ਸ਼ੁਰੂਆਤੀ ਸਾਲਾਂ ਦੇ ਦੌਰਾਨ ਗੋਦ ਜਿਹੜਾ ਲੈ ਲਿਆ, ਮਤਲਬ ਕਿ ਆਪਣਾ ਬੱਚਾ ਬਣਾ ਲਿਆ ਪਰਿਵਾਰ ਦਾ,
ਤੇ ਸਿਰਫ 4 ਸਾਲਾਂ ਦੇ ਅੰਦਰ ਕੋਕੋ ਨੇ 1000 ਸ਼ਬਦਾਂ ਤੋਂ ਵੱਧ ਦੀ ਸ਼ਬਦਾਵਲੀ ਜਿਹੜੀ ਸੀ ਵਿਕਸਿਤ ਕਰ ਲਈ ਇਨਸਾਨ ਦੇ ਨਾਲ ਰਹਿੰਦੇ ਹੋਏ। ਪੈਨੀ ਪੈਟਰਨਸਨ ਜਿਹੜੀ ਸੀ ਤੇ ਕੋਕੋ ਵਿਚਕਾਰ ਰਵਾਇਤੀ ਸਮਝ ਤੋਂ ਪਰੇ ਹੈ। ਅੰਤਰ ਜਾਤੀ ਜਿਹੜੀ ਸੰਬੰਧ ਨੇ ਜਾਨਵਰਾਂ ਦੀ ਸਿੱਖਣ ਕਲਾ ਜਿਹੜੀ ਹੈ ਅਨੁਕੂਲ ਹੋਣ ਦੀ ਸ਼ਾਨਦਾਰ ਸਮਰਥਾ ਨੂੰ ਦਰਸਾਉਂਦੇ ਨੇ ਤੇ ਹੋਰ ਜੀਵਾਂ ਦੇ ਨਾਲ ਡੂੰਘੇ ਸੰਬੰਧ ਸਥਾਪਿਤ ਕਰਦੇ ਹੈ। ਖੇਡ ਖੇਡ ਦੀਆਂ ਗੱਲਾਂ ਬਾਤਾਂ ਰਹੀਆਂ ਨੇ ਤੇ ਅਰਥਪੂਰਨ ਸੰਚਾਰ ਜਿਹੜਾ ਬਣਿਆ ਉਹਨਾਂ ਦਾ ਰਿਸ਼ਤਾ ਨਾ ਸਿਰਫ ਅਧਾਰਨ ਨੂੰ ਉਜਾਗਰ ਕਰਦਾ ਹੈ ਆਪਸੀ ਸਮਝ ਦੀ ਸੰਭਾਵਨਾ ਇਸਦਾ ਕੀ ਅਰਥ ਹੈ ਇਸਦੀਆਂ ਧਾਰਨਾਵਾਂ ਨੂੰ ਵੀ ਜਿਹੜਾ ਚੁਣੌਤੀ ਦਿੰਦਾ ਹੈ। ਸੱਚਮੁੱਚ ਪ੍ਰਜਾਤੀਆਂ ਵਿਚਕਾਰ ਜੁੜ ਇੱਕ ਦੂਸਰੇ ਨੂੰ ਜੋੜਦੀਆਂ ਨੇ। ਕੋਕੋ ਆਪਣੇ ਸੰਚਾਰ ਦੇ ਅਨੁਸਾਰ ਦੀ ਵਰਤੋਂ ਕਰਨ ਦੇ ਯੋਗ ਸੀ ਤੇ ਮਹਾਨ ਬਾਂਦਰਾਂ ਦੀ ਬੁੱਧੀ ਦਾ ਪ੍ਰਦਰਸ਼ਨ ਕਰਦੀ ਹੈ। ਇਸ ਯੋਗਤਾ ਦੇ ਦੁਆਰਾ ਮਨੁੱਖ ਦੇਖ ਸਕਦੇ ਨੇ ਅੰਦਾਜ਼ਾ ਲਾ ਸਕਦੇ ਹੈ ਦੂਜੀਆਂ ਪ੍ਰਜਾਤੀਆਂ ਦੇ ਆਪਣੇ ਵਾਤਾਵਰਨ ਦੇ ਬਾਰੇ ਤਰਕ ਇਸ ਤਰ੍ਹਾਂ ਜਿਹੜਾ ਇਹ ਦਰਸਾਉਂਦਾ ਹੈ ਕਿ ਅਸੀਂ ਨਹੀਂ ਹਾਂ ਸਿਰਫ ਉਦਾਸੀ ਤੇ ਇੱਥੋਂ ਤੱਕ ਕਿ ਹਾਸੇ ਮਜ਼ਾਕ ਵਰਗੀਆਂ ਭਾਵਨਾਵਾਂ ਦੇ ਇਕੱਲੇ ਮਾਲਕ ਇਸ ਦੇ ਵਿੱਚ ਗੁਰੀਲੇ ਵੀ ਨੇ ਕੋਕੋ ਵੀ ਹੈ। ਕੋਕੋ ਨੇ ਭਾਵਨਾਵਾਂ ਤੇ ਭਾਵਨਾਵਾਂ ਦੀ ਇੱਕ ਸ਼ਾਨਦਾਰ ਸਮਝ ਦਾ ਪ੍ਰਦਰਸ਼ਨ ਕੀਤਾ। ਉਹਨੇ ਵੱਖ ਵੱਖ ਪ੍ਰਜਾਤੀਆਂ ਦੇ ਵਿੱਚ ਕਈ ਸੰਬੰਧ ਵਿਕਸਿਤ ਕੀਤੇ। ਇੱਕ ਖਾਸ ਤੌਰ ਦੇ ਉੱਤੇ ਉਤਸੁਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਵਾਤਾਵਰਨ ਗਤੀਸ਼ੀਲਤਾ ਦੇ ਵਿੱਚ ਸਮਝ ਸੈਨਤ ਭਾਸ਼ਾ ਦੀ ਵਰਤੋਂ ਕਰਕੇ ਸੰਚਾਰ ਕਰਨ ਦੀ ਉਸਦੀ ਯੋਗਤਾ ਮਨੁੱਖਾਂ ਨੂੰ ਕਿਸੇ ਹੋਰ ਪ੍ਰਜਾਤੀ ਦੇ ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੇ ਯੋਗ ਬਣਾ ਦਿੱਤਾ। ਖਾਸ ਤੌਰ ਦੇ ਉੱਤੇ ਉਹ ਇੱਕ ਬਿੱਲੀ ਦੇ ਬੱਚੇ ਦੇ ਨਾਲ ਇੱਕ ਰਿਸ਼ਤਾ ਬਣ ਗਿਆ ਜਿਸ ਨੇ ਉਸਦੇ ਵੱਡੇ ਆਕਾਰ ਤੇ ਕੋਮਲ ਸੁਭਾਅ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਕਿ ਇਹ ਦੋਸਤੀ ਕਿਵੇਂ ਕਰ ਸਕਦੇ ਆ। ਵੈਸੇ ਅੱਜ ਉਹੀ ਦਿਹਾੜਾ ਵੀ ਹੈ ਦੋਸਤੀ ਦਾ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਦੋਸਤ ਦਿਵਸ। ਜਿਸ ਢੰਗ ਦੇ ਨਾਲ ਉਹ ਇੰਨੇ ਛੋਟੇ ਜੀਵ ਦੇ ਨਾਲ ਗੱਲਬਾਤ ਕਰਦੀ ਸੀ ਜਦੋਂ ਕੋਕੋ ਨੇ ਆਪਣਾ ਬਿੱਲੀ ਦਾ ਬੱਚਾ ਗਵਾ ਦਿੱਤਾ ਦੋਸਤ ਜਿਹੜਾ ਸੀਗਾ ਉਹਦਾ ਤੇ ਉਸਨੇ ਰੋ ਰੋ ਕੇ ਆਪਣੀਆਂ ਭਾਵਨਾਵਾਂ ਜਿਹੜੀਆਂ ਸੀ ਜ਼ਾਹਰ ਕੀਤੀਆਂ ਆਪਣੇ ਜਜ਼ਬਾਤ ਜਿਹੜੇ ਦਰਸਾਏ ਤੇ ਦੱਸਿਆ ਕਿ ਮੈਂ ਕੀ ਜਿਹੜਾ ਮਹਿਸੂਸ ਕਰ ਰਹੀ ਹਾਂ ਬੁਰਾ ਮਹਿਸੂਸ ਹੋ ਰਿਹਾ ਮੈਨੂੰ ਤੇ ਉਦਾਸ ਆਪਣੇ ਆਪ ਦੇ ਵਿੱਚ ਫੀਲ ਹੋ ਰਿਹਾ। 2018 ਦੇ ਵਿੱਚ ਕੋਕੋ ਦੇ ਆਖਰੀ ਪਲਾਂ ਦੇ ਦੌਰਾਨ ਉਸਨੇ ਉਹਨਾਂ ਸ਼ਬਦਾਂ ਦੇ ਉੱਤੇ ਦਸਖਤ ਕੀਤੇ ਜਿਨ੍ਹਾਂ ਨੇ ਦੁਨੀਆਂ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ। ਜਾਨਵਰ ਮਨੁੱਖੀ ਵਿਹਾਰ ਨੂੰ ਕਿਵੇਂ ਦੇਖਦੇ ਨੇ ਇਸ ਦੇ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਰਸ਼ਨ ਜਿਹੜਾ ਪ੍ਰਦਾਨ ਕੀਤਾ। ਕੋਕੋ ਨੇ ਸ਼ੁਰੂਆਤ ਕੀਤੀ ਇਹ ਪ੍ਰਗਟ ਕਰਦੇ ਹੋਏ ਕਿ ਕੁਦਰਤ ਦਾ ਇੱਕ ਹਿੱਸਾ ਹੈ ਉਹ ਮਨੁੱਖਾਂ ਨੂੰ ਪਿਆਰ ਕਰਦੀ ਹੈ। ਉਸਨੇ ਇਹ ਵੀ ਇਸ਼ਾਰਾ ਕੀਤਾ ਕਿ ਇਹ ਦੱਸਿਆ ਕਿ ਮਨੁੱਖ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ। ਉਸਨੇ ਦੱਸਿਆ ਕਿ ਧਰਤੀ ਨੂੰ ਮਦਦ ਦੀ ਜ਼ਰੂਰਤ ਹੈ। ਇਸ ਗੱਲ ਦੇ ਉੱਤੇ ਜ਼ੋਰ ਦੇਣਾ ਕਿ ਕੁਦਰਤ ਮਨੁੱਖਾਂ ਨੂੰ ਦੇਖ ਰਹੀ ਹੈ। ਗ੍ਰਹਿ ਨੂੰ ਸੁਰੱਖਿਆ ਦੀ ਜ਼ਰੂਰਤ ਹੈ। ਕੋਕੋ ਦੇ ਅੰਤਮ ਸ਼ਬਦਾਂ ਨੇ ਇਸ ਧਾਰਨਾ ਨੂੰ ਉਜਾਗਰ ਕਰ ਦਿੱਤਾ ਕਿ ਜਾਨਵਰਾਂ ਦੇ ਆਪਣੇ ਦ੍ਰਿਸ਼ਟੀਕੋਣ ਨੇ, ਉਹਨਾਂ ਦੀ ਆਪਣੀ ਸਮਝ ਹੈ ਇਸ ਪਲੈਨਟ ਦੇ ਉੱਤੇ। ਉਹ ਕੀ ਇਹ ਫੀਲ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਹੋ ਕੀ ਰਿਹਾ। ਦੁਨੀਆਂ ਇਹਨਾਂ ਦ੍ਰਿਸ਼ਟੀਕੋਣਾਂ ਦੀ ਮਨੁੱਖੀ ਮਾਨਤਾ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੰਦੇ ਨੇ। ਜਿਵੇਂ ਕਿ ਕੋਕੋ ਨੇ ਆਪਣੇ ਆਖਰੀ ਪਲਾਂ ਦੇ ਵਿੱਚ ਕਿਹਾ, ਇਨਸਾਨ ਮੂਰਖ ਹੈ। ਉਸਦੇ ਦਰਦਨਾਕ ਸ਼ਬਦ ਸਾਡੇ ਹੰਕਾਰ ਦੇ ਸਾਰ ਨੂੰ ਫਾੜ ਲਿਆ। ਉਹ ਉਜਾਗਰ ਕੀਤਾ ਕਿ ਅਸੀਂ ਅਕਸਰ ਵਿਨਾਸ਼ਕਾਰੀ ਨੂੰ ਕਿਵੇਂ ਨਜ਼ਰਅੰਦਾਜ਼ ਕਰਦੇ ਹਾਂ। ਸਾਡੇ ਗ੍ਰਹਿ ਦੇ ਉੱਤੇ ਸਾਡਾ ਪ੍ਰਭਾਵ ਉਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ 9 ਸਾਲ ਹੋ ਗਏ ਨੇ ਤੇ 2018 ਨੂੰ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਤੇ ਫਿਰ ਵੀ ਦੁਨੀਆਂ ਸੜਨ ਦੇ ਵੱਲ ਵੱਧ ਰਹੀ ਹੈ। ਜੀ ਦੋਸਤੋ, ਇਹ ਗੱਲ ਦਰਸਾਉਂਦੀ ਹੈ ਅਸੀਂ ਕਿੰਨੇ ਕੁ ਸੁਚੇਤ ਹਾਂ। ਕੈਨੇਡਾ ਹੁਣ ਲਗਾਤਾਰ ਜੰਗਲੀ ਅੱਗ ਦੇ ਨਾਲ ਭੜਕ ਰਿਹਾ ਜਦੋਂ ਕਿ ਸਮੁੰਦਰ ਪ੍ਰਦੂਸ਼ਣ ਦੇ ਨਾਲ ਜਿਹੜੇ ਨੇ ਭਰ ਰਹੇ ਨੇ ਤੇ ਉਹਨਾਂ ਦੇ ਅੰਦਰਲੇ ਜੀਵ ਜਿਹੜੇ ਨੇ ਜੀਵ ਜੰਤੂ ਨੇ, ਜਿਵੇਂ ਕਿ ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀ, ਜਾਂ ਕੌ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈੱਟਫਲਿਕਸ ਦੇ ਉੱਤੇ, ਉਹਦੇ ਬਾਰੇ ਤੁਸੀਂ ਪੜ੍ਹ ਦੇਖ ਸਕਦੇ ਹੋ। ਬਹੁਤ ਹੀ ਦਿਲਚਸਪੀ ਵਾਲੀ ਹੈ, ਸਵਾ ਇੱਕ ਘੰਟੇ ਦੀ ਹੈ ਤੇ ਉਹਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਂਦਾ। ਅੱਜ ਤੋਂ ਤਕਰੀਬਨ 15-12 ਸਾਲ ਪਹਿਲਾਂ ਦੀ ਬਣੀ ਹੋਈ ਹੈ। ਬਹੁਤ ਵੱਡੀਆਂ ਸੰਸਥਾਵਾਂ ਨੇ ਇਸ ਦੇ ਉੱਤੇ ਕੰਮ ਕੀਤਾ ਤੇ ਅਸੀਂ ਆਪਣੇ ਮੂੰਹ ਦੇ ਸਵਾਦ ਦੇ ਲਈ ਕਿੰਨਾ ਸਮੁੰਦਰਾਂ ਦੇ ਵਿੱਚੋਂ, ਡੂੰਘਾਈ ਦੇ ਵਿੱਚੋਂ ਮੱਛੀਆਂ ਫੜ ਰਹੇ ਹਾਂ, ਜਿਵੇਂ ਕੱਲ੍ਹ ਵੀ ਖ਼ਬਰਾਂ ਸਨ ਚੀਨ ਦੀਆਂ
ਤੇ ਇਸੇ ਤਰ੍ਹਾਂ ਹਰ ਚੌਥਾ ਪੰਜਵਾਂ ਜਿਹੜਾ ਜੀਵ ਹੈ ਮੱਛੀ ਦੇ ਨਾਂ ਦੇ ਉੱਤੇ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ। ਕੱਛੂ, ਕੰਮੇ, ਡੋਲਫਿਨ, ਸ਼ਾਰਕ ਤੇ ਹੋਰ ਛੋਟੇ ਜੀਵ, ਜੈਲੀਫਿਸ਼, ਹੋਰ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਦੁਨੀਆਂ ਸਾਡੀ ਸ਼ੁਰੂ ਹੋਈ ਜੈਲੀਫਿਸ਼ ਤੋਂ। ਇਸੇ ਤਰ੍ਹਾਂ ਇੱਕ ਦੂਜੇ ਨਾਲ ਟਕਰਾਅ ਦੇ ਵਿੱਚ ਪੈਣ ਦੀ ਬਜਾਏ ਅਸੀਂ ਸਾਡੀ ਊਰਜਾ ਨੂੰ ਧਰਤੀ, ਸਾਡੇ ਇੱਕੋ ਇੱਕ ਘਰ ਨੂੰ ਸੁਰੱਖਿਅਤ ਰੱਖਣ ਵੱਲ ਸੇਧਤ ਕਰਨਾ ਚਾਹੁੰਦੇ ਹਾਂ, ਚਾਹੀਦਾ ਵੀ ਹੈ। ਕੋਕੋ ਪੱਛਮੀ ਨੀਵੇਂ ਇਲਾਕੇ ਵਾਲਾ ਗੁਰੀਲਾ ਸਾਨੂੰ ਇੱਕ ਸ਼ਕਤੀਸ਼ਾਲੀ ਸੁਨੇਹਾ ਛੱਡ ਗਿਆ, ਕਾਰਵਾਈ ਦਾ ਸਮਾਂ ਹੁਣ ਹੈ, ਜੇ ਇਹ ਤੋਂ ਖੁੰਝ ਗਏ ਤਾਂ ਬਹੁਤ ਪਿੱਛੇ ਰਹਿ ਜਾਵਾਂਗੇ, ਜੇ ਨਾ ਸੋਚਿਆ ਨਾ ਵਿਚਾਰਿਆ ਤੇ ਪਛੜ ਜਾਵਾਂਗੇ। ਉਸਦੇ ਸ਼ਬਦਾਂ ਦੇ ਵਿੱਚ ਚਿੰਨ੍ਹ ਸਾਡੇ ਆਲੇ ਦੁਆਲੇ ਨੇ, ਦੇਖਣ ਨੂੰ ਮਿਲ ਸਕਦੇ ਆ, ਪਛਾਣ ਸਕਦੇ ਆ, ਸਾਡਾ ਧਿਆਨ ਮੰਗ ਰਹੇ ਨੇ। ਇਹ ਸਮਾਂ ਹੈ ਕਿ ਅਸੀਂ ਜਾਗੀਏ ਤੇ ਦੂਜਿਆਂ ਨੂੰ ਜਗਾਈਏ। ਜਾਗੋ ਉਹਨਾਂ ਜ਼ਰੂਰੀ ਸੰਕਟਾਂ ਦਾ ਜਿਹੜਾ ਸਾਹਮਣਾ ਕਰਨਾ ਜੋ ਸਾਡੀ ਹੋਂਦ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਨੇ। ਜੀ ਦੋਸਤੋ, ਇਹ ਸੀ ਜੀ ਬਾਕਮਾਲ, ਇੱਕ ਆਪਣੀ ਅੰਮ੍ਰਿਤ ਲੀਨ ਸਿੱਧੂ ਹੋਣਾ ਦੀ ਕਲਮ ਦੇ ਵਿੱਚੋਂ, ਬੇਟੀ ਕੈਨੇਡਾ ਤੋਂ, ਆਪਣੇ ਗੁਰਮੇਲ ਦਾਦੂ ਜੀ ਦੀ ਬੇਟੀ ਤੇ ਆਪਣੇ ਪਰਿਵਾਰ ਦੀ ਮੈਂਬਰ, ਉਹਦੇ ਵੱਲੋਂ ਉਸਦੇ ਦਿਲ ਦੀ ਮਨ ਦੀ ਸੰਵੇਦਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਇਸ ਨੂੰ ਕੋਕੋ ਦੀ ਗੱਲ ਤੋਂ ਅੱਗੇ ਵਧਾਉਂਦੇ ਹੋਏ ਤੁਹਾਡੇ ਨਾਲ ਸਾਂਝ ਪਾਉਂਦਾ ਆਪਣੇ ਸੁਖਵੰਤ ਹੁੰਦਲ ਜੀ ਦਾ ਇੱਕ ਆਰਟੀਕਲ ਕੈਨੇਡਾ ਦੇ ਬਾਬਤ, ਯੋਗ ਜਾਣਕਾਰੀ ਹੈ। ਜਿਵੇਂ ਕਿ ਉਹਨਾਂ ਨੇ ਵੀ ਅੱਗ ਦਾ ਜ਼ਿਕਰ ਕੀਤਾ, ਮੈਂ ਥੋੜਾ ਜਿਹਾ ਇਸ ਨੂੰ ਹੋਰ ਵਿਸਤਾਰ ਦੇਣ ਦੀ ਕੋਸ਼ਿਸ਼ ਕਰਦਾ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜਿਸਦੇ ਵਿੱਚ ਸੁਖਵੰਤ ਹੁੰਦਲ ਜੀ ਲਿਖਦੇ ਹੈ ਕਿ ਅੱਜ ਕੈਨੇਡਾ ਦੇ ਵਿੱਚ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 241 ਕੰਟਰੋਲ ਤੋਂ ਬਾਹਰ ਨੇ। ਇਸ ਸਮੇਂ ਕੈਨੇਡਾ ਦੀ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਨਮੈਂਟ ਆਪਰੇਸ਼ਨ ਸੈਂਟਰ ਵਿਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ। ਇਸ ਸੰਬੰਧ ਦੇ ਵਿੱਚ 22 ਜੁਲਾਈ ਨੂੰ ਓਟਵਾ ਸਿਟੀਜ਼ਨ ਦੇ ਸਾਈਟ ਦੇ ਉੱਤੇ ਇੱਕ ਰਿਪੋਰਟ ਛਪੀ ਹੈ ਤੇ ਉਹਦਾ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਸੁਖਵੰਤ ਹੁੰਦਲ ਜੀ ਨੇ ਕੀਤਾ ਹੈ ਤੇ ਜਿਹਦੇ ਲੇਖਕ ਨੇ ਡੈਨ ਐਂਡਰਿਊਸ, ਓਟਵਾ ਸਿਟੀਜ਼ਨ, ਉਹ ਕੀ ਕਹਿੰਦੇ ਨੇ, ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਨਰਵ ਸੈਂਟਰ ਦੇ ਵਿੱਚ ਅੱਧਿਆਂ ਦੇ ਤਕਰੀਬਨ ਨੌਕਰੀਆਂ ਕੱਟੀਆਂ, ਯੂਨੀਅਨ ਨੇ ਗੱਲ ਕਹਿੰਦੀ ਹੈ। 19 ਜੁਲਾਈ ਐਤਵਾਰ ਨੂੰ ਵਰਲਡ ਕੱਪ ਦੇ ਫਾਈਨਲ ਦੇ ਦੌਰਾਨ, ਫੀਫਾ ਵਰਲਡ ਕੱਪ ਹੋਇਆ ਜਦੋਂ ਫਾਈਨਲ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਸਰਕਾਰ ਦੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਆਪਣੇ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕਰ ਦਿੱਤੀਆਂ। ਪੋਸਟ ਦੇ ਵਿੱਚ ਲਿਖਿਆ ਗਿਆ ਸੀ ਕਿ ਅੱਜ ਸਵੇਰੇ ਮੈਂ ਓਟਾਵਾ ਦੇ ਵਿੱਚ ਉਹਨਾਂ ਫੈਡਰਲ ਸਰਕਾਰਾਂ ਨੂੰ ਮਿਲਿਆ ਜੋ ਉੱਤਰੀ ਪੱਛਮੀ ਓਨਟਾਰੀਓ ਅਤੇ ਪੂਰੇ ਦੇਸ਼ ਦੇ ਵਿੱਚ ਜੰਗਲੀ ਅੱਗਾਂ ਦੇ ਰਾਹਤ ਯਤਨਾਂ ਦੇ ਵਿੱਚ ਆਪਣਾ ਸਹਿਯੋਗ ਦੇ ਰਹੀਆਂ ਨੇ। ਪਿਛਲੇ ਹਫ਼ਤੇ ਉੱਤਰ ਪੂਰਬੀ ਅਮਰੀਕਾ ਦੇ ਵੱਡੇ ਹਿੱਸੇ ਦੇ ਵਿੱਚ ਫੈਲੇ ਧੂੰਏ ਦੇ ਜਿਹੜਾ ਮੁੱਦੇ ਦੇ ਉੱਤੇ ਟਰੰਪ ਦੇ ਵੱਲੋਂ ਕੈਨੇਡਾ ਦੇ ਉੱਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਗਈ ਦੇਣ ਦੇ ਬਾਅਦ ਕਾਰਨੀ ਨੇ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਜੰਗਲੀ ਅੱਗਾਂ ਦੇ ਸੀਜ਼ਨਾਂ ਦੇ ਵਿੱਚੋਂ ਇੱਕ ਨਾਲ ਨਜਿੱਠਣ ਦੇ ਪ੍ਰਤੀਕਰਮ ਦਾ ਜਿਹੜਾ ਤਾਲਮੇਲ ਕਰਨ ਦੇ ਸਰਕਾਰ ਦੇ ਯਤਨਾਂ ਦੇ ਉੱਤੇ ਚਾਨਣਾ ਜਿਹੜਾ ਪਾਇਆ। ਜਿਵੇਂ ਕਿ ਇਹ ਵੀ ਸੀਗਾ ਸੰਕੇਤ ਕਿ ਜੇ ਫਾਈਨਲ ਨਹੀਂ ਹੋ ਸਕੇਗਾ ਕਿਉਂਕਿ ਧੂੰਆਂ ਦੇ ਬੱਦਲ ਬਹੁਤ ਨੇ, ਪਰ ਸਾਰਾ ਕੁਝ ਕਲੀਅਰ ਹੋ ਗਿਆ ਸੀ ਉਸ ਸਮੇਂ ਤਾਂ ਫੀਫਾ ਵਰਲਡ ਕੱਪ ਫਾਈਨਲ ਹੋ ਸਕਿਆ ਤੇ ਕੈਨੇਡਾ ਨੂੰ ਦੋਸ਼ ਵੀ ਦਿੱਤਾ ਗਿਆ ਸੀ ਇਸ ਚੀਜ਼ ਦਾ। ਪਰ ਕੈਨੇਡਾ ਦੀ ਸਭ ਤੋਂ ਵੱਡੀ ਪਬਲਿਕ ਸੈਕਟਰ ਯੂਨੀਅਨ ਦੇ ਅਨੁਸਾਰ ਕਾਰਨੀ ਸਰਕਾਰ ਦੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਯੋਜਨਾ ਦੇ ਤਹਿਤ ਇਸ ਪੋਸਟ ਦੇ ਵਿੱਚ ਦਿਖਾਏ ਗਏ ਸੈਂਟਰ ਵਿੱਚੋਂ ਲਗਭਗ 50 ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਜੋ ਕਿ ਇਸ ਦੇ ਕੁੱਲ ਕਰਮਚਾਰੀਆਂ ਦਾ ਲਗਭਗ ਅੱਧਾ ਹਿੱਸਾ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ PSAC ਦੇ ਨੈਸ਼ਨਲ ਪ੍ਰਧਾਨ ਸ਼ੈਰਨ ਡਿਸੂਜ਼ਾ ਨੇ ਇੱਕ ਲਿਖਤੀ ਬਿਆਨ ਦੇ ਵਿੱਚ ਦੱਸਿਆ ਕਿ ਗਵਰਨਮੈਂਟ ਆਪਰੇਸ਼ਨ ਸੈਂਟਰ GOC ਸਾਡੇ ਨੈਸ਼ਨਲ ਐਮਰਜੈਂਸੀ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਲਈ ਜ਼ਿੰਮੇਵਾਰ ਹੈ। ਇਸ ਨੂੰ ਅੱਧ ਦੇ ਲਗਭਗ ਘਟਾਉਣਾ ਦੇਸ਼ ਦੇ ਲੋਕਾਂ ਨੂੰ ਖਤਰੇ ਦੇ ਵਿੱਚ ਪਾਉਣਾ ਹੈ, ਜਿਸ ਦੇ ਵਿੱਚ ਉਹ ਫਰੰਟਲਾਈਨ ਵਰਕਰ ਵੀ ਸ਼ਾਮਲ ਨੇ ਜੋ ਜੰਗਲੀ ਅੱਗਾਂ ਦੇ ਨਾਲ ਨਜਿੱਠ ਰਹੇ ਨੇ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਵਿੱਚ ਮਦਦ ਕਰ ਰਹੇ ਨੇ ਤੇ ਆਪਣੀਆਂ ਜਾਨਾਂ ਖਤਰੇ ਦੇ ਵਿੱਚ ਪਾ ਰਹੇ ਨੇ। GOC ਗਵਰਨਮੈਂਟ ਆਪਰੇਸ਼ਨ ਸੈਂਟਰ ਜਿਹੜਾ ਐਮਰਜੈਂਸੀ ਦੀ ਤਿਆਰੀ ਦੇ ਵਿੱਚ ਮਦਦ ਕਰਦਾ ਹੈ ਤੇ 24 ਘੰਟੇ ਸਥਿਤੀ ਦੇ ਉੱਤੇ ਜਿਹੜਾ ਨਜ਼ਰ ਰੱਖਦਾ ਹੈ।
ਤੇ ਨੈਸ਼ਨਲ ਹਿੱਤ ਵਾਲੀਆਂ ਸਾਰੀਆਂ ਖਤਰਨਾਕ ਘਟਨਾਵਾਂ ਦੇ ਲਈ ਇੱਕੋ ਜੁੱਟ ਫੈਡਰਲ ਰਾਹਤ ਕਾਰਜਾਂ ਦੇ ਤਾਲਮੇਲ ਦੀ ਅਗਵਾਈ ਕਰਦਾ ਹੈ। 2004 ਦੇ ਵਿੱਚ ਸਥਾਪਿਤ ਕੀਤਾ ਗਿਆ ਜਿਹੜਾ ਇਹ ਸੈਂਟਰ ਵੱਡੇ ਹੜ੍ਹਾਂ ਤੋਂ ਲੈ ਕੇ ਪਾਰਲੀਮੈਂਟ ਹਿੱਲ ਤੇ 2014 ਦੇ ਵਿੱਚ ਹੋਈ ਗੋਲੀਬਾਰੀ ਤੇ ਡਾਊਨਟਾਊਨ ਓਟਾਵਾ ਦੇ ਵਿੱਚ 2022 ਦੇ ਵਿੱਚ ਹੋਏ ਟਰੱਕਰਾਂ ਦੇ ਜਿਹੜੇ ਪ੍ਰਦਰਸ਼ਨਾਂ ਵਰਗੀਆਂ ਐਮਰਜੈਂਸੀਆਂ ਦੇ ਦੌਰਾਨ ਨੈਸ਼ਨਲ ਰਾਹਤ ਕਾਰਜਾਂ ਦਾ ਤਾਲਮੇਲ ਕਰਨ ਦੇ ਵਿੱਚ ਮਦਦ ਕਰ ਚੁੱਕਿਆ। 17 ਜੁਲਾਈ ਨੂੰ ਇਸ ਸੈਂਟਰ ਨੇ ਮੌਜੂਦਾ ਜੰਗਲੀ ਅੱਗਾਂ ਦੇ ਸੀਜ਼ਨ ਦੇ ਲਈ ਆਪਣਾ ਲੈਵਲ 3 ਦਾ ਜਿਹੜਾ ਸੀ ਰਾਹਤ ਕਾਰਜ ਚਾਲੂ ਕੀਤਾ। ਉਸ ਪ੍ਰਤੀਕਿਰਿਆ ਦੇ ਪੱਧਰ ਦੇ ਤਹਿਤ GOC ਫੈਡਰਲ ਸਹਾਇਤਾ ਦੇ ਲਈ ਮੌਜੂਦਾ ਤੇ ਸੰਭਾਵੀ ਬੇਨਤੀਆਂ ਦਾ ਨਿਪਟਾਰਾ ਕਰਨ ਦੇ ਲਈ ਖੇਤਰੀ ਦਫ਼ਤਰਾਂ ਦੇ ਨਾਲ ਮਿਲ ਕੇ ਕੰਮ ਕਰਦਾ ਤੇ ਖੇਤਰਾਂ ਜਾਂ ਫੈਡਰਲ ਸਰਕਾਰ ਦੀਆਂ ਹੋਰ ਸੰਸਥਾਵਾਂ ਦੇ ਵਿੱਚ ਲਿਆਜ਼ਨ ਅਧਿਕਾਰੀ ਸੰਪਰਕ ਅਫਸਰ ਭੇਜ ਸਕਦਾ ਹੈ। ਜਨਵਰੀ ਦੇ ਵਿੱਚ ਭੇਜੇ ਗਏ ਸਨ ਵਰਕ ਫੋਰਸ ਐਡਜਸਟਮੈਂਟ ਪੱਤਰ ਜਿਹੜੇ ਸੀ ਇਹਦੇ ਵਿੱਚ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ PSEC ਅਨੁਸਾਰ ਆਪਰੇਸ਼ਨ ਸੈਂਟਰ ਦੇ ਪ੍ਰਭਾਵਿਤ ਕਰਮਚਾਰੀਆਂ ਨੂੰ ਜਨਵਰੀ ਦੇ ਵਿੱਚ ਵਰਕ ਫੋਰਸ ਐਡਜਸਟਮੈਂਟ ਜਿਹੜੇ ਪੱਤਰ ਮਿਲੇ ਸਨ ਤੇ ਵਰਕ ਫੋਰਸ ਐਡਜਸਟਮੈਂਟ ਇੱਕ ਅਜਿਹਾ ਅਮਲ ਹੈ ਜਿਸ ਦੇ ਰਾਹੀਂ ਫੈਡਰਲ ਸਰਕਾਰ ਦਾ ਇੱਕ ਪੱਕਾ ਕਰਮਚਾਰੀ ਕਿਸੇ ਹੋਰ ਸਰਕਾਰੀ ਕਰਮਚਾਰੀ ਦੀ ਥਾਂ ਲੈਣ ਦੇ ਬਾਰੇ ਦੇਖ ਸਕਦਾ ਜਾਂ ਨੌਕਰੀ ਛੱਡਣ ਦੇ ਲਈ ਐਗਜਿਟ ਜਿਹੜਾ ਪੈਕੇਜ ਲੈ ਸਕਦਾ। ਯੂਨੀਅਨ ਨੇ ਦੱਸਿਆ ਕਿ ਛਾਂਟੀ ਤੋਂ ਪ੍ਰਭਾਵਿਤ ਹੋਏ ਜ਼ਿਆਦਾਤਰ ਕਰਮਚਾਰੀਆਂ ਨੇ ਸੈਂਟਰ ਛੱਡ ਦਿੱਤਾ ਕਿਉਂਕਿ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਪੋਸਟਾਂ ਮਿਲ ਗਈਆਂ ਜਾਂ ਉਹਨਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਵਰਕਫੋਰਸ ਐਡਜਸਟਮੈਂਟ ਜਿਹੜੀ ਪੱਤਰ ਪ੍ਰਾਪਤ ਕਰਨ ਵਾਲਿਆਂ ਦੇ ਵਿੱਚੋਂ ਥੋੜੇ ਹੀ ਅਜੇ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ ਦੇ ਵਿੱਚ ਜਿਹੜਾ ਸਰਗਰਮੀ ਦੇ ਨਾਲ ਕੰਮ ਕਰ ਰਹੇ ਨੇ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਦੇ ਅਨੁਸਾਰ ਮੰਗਲਵਾਰ 21 ਜੁਲਾਈ ਤੱਕ ਆਪਰੇਸ਼ਨ ਸੈਂਟਰ ਦੇ ਵਿੱਚੋਂ 100 ਤੋਂ ਕੁਝ ਵੱਧ ਅਸਾਮੀਆਂ ਵਿੱਚੋਂ ਲਗਭਗ 50 ਪੋਸਟਾਂ ਘਟਾ ਦਿੱਤੀਆਂ ਗਈਆਂ ਸਨ। ਯੂਨੀਅਨ ਦੇ ਅਨੁਸਾਰ ਇਹ ਵਰਕਫੋਰਸ ਐਡਜਸਟਮੈਂਟ ਜਿਹੜੀ ਹੈ ਨੋਟਿਸ ਬਹੁਤੇ ਵਿਭਾਗਾਂ ਤੇ ਏਜੰਸੀਆਂ ਨੂੰ ਚਲਾਉਣ ਤੇ ਬਜਟ ਆਪਰੇਸ਼ਨ ਬਜਟ ਦੇ ਵਿੱਚੋਂ 60 ਅਰਬ ਬਿਲੀਅਨ ਡਾਲਰ ਦੀ ਬਚਤ ਕਰਨ ਦੀ ਸਰਕਾਰ ਦੀ ਯੋਜਨਾ ਕੰਪਰੀਹੈਂਸਿਵ ਐਕਸਪੈਂਡੀਚਰ ਰਿਵਿਊ ਭਾਵ ਵਿਆਪਕ ਖਰਚ ਸਮੀਖਿਆ ਦੇ ਹਿੱਸੇ ਦੇ ਵਜੋਂ ਜਾਰੀ ਕੀਤੇ ਗਏ ਸਨ। ਉਹ ਕਟੌਤੀਆਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪਬਲਿਕ ਸਰਵਿਸ ਦੇ ਵਿੱਚੋਂ ਹਜ਼ਾਰਾਂ ਅਸਾਮੀਆਂ ਘਟਾਉਣ ਦੀ ਇੱਕ ਵਿਆਪਕ ਯੋਜਨਾ ਦਾ ਮੁੱਖ ਹਿੱਸਾ ਨੇ। ਪਬਲਿਕ ਸੇਫਟੀ ਡਿਪਾਰਟਮੈਂਟ ਨੇ ਇਸ ਦੇ ਬਾਰੇ ਟਿੱਪਣੀ ਕਰਨ ਦੇ ਲਈ ਕੀਤੀ ਬੇਨਤੀ ਦਾ ਡੈਡਲਾਈਨ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਨਾ ਹੀ ਕਾਰਨੀ ਜਾਂ ਪਬਲਿਕ ਸੇਫਟੀ ਮਨਿਸਟਰ ਜਿਹੜਾ ਗੈਰੀ ਆਨੰਦ ਸੰਗਰੀ ਦੇ ਕਮਿਊਨੀਕੇਸ਼ਨ ਸਟਾਫ ਨੇ ਕੋਈ ਜਵਾਬ ਦਿੱਤਾ। ਆਪਰੇਸ਼ਨ ਕੇਂਦਰ ਦੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਉਹ ਹਰ ਜਗ੍ਹਾ ਦੇਖੋ ਇਹ ਚੀਜ਼ ਨੂੰ ਘਟਾਇਆ ਜਾ ਰਿਹਾ, ਕਾਮੇ ਘੱਟ ਕੀਤੇ ਜਾ ਰਹੇ ਨੇ ਹਰ ਢਾਂਚੇ ਦੇ ਵਿੱਚੋਂ ਤੇ ਜਦੋਂ ਫਿਰ ਕੋਈ ਨਾ ਕੋਈ ਮੁਸੀਬਤ ਪੈਂਦੀ ਹੈ ਫਿਰ ਹੱਥਾਂ ਪੈਰਾਂ ਦੀਆਂ ਪੈਂਦੀਆਂ ਨੇ। ਇਹਨਾਂ ਨੂੰ ਲੱਗਦਾ ਕਿ ਫਜ਼ੂਲ ਦੀ ਆ ਉਹ ਸੇਫਟੀਆਂ ਦਿੱਤੀਆਂ ਹੋਈਆਂ ਨੇ, ਜਦੋਂ ਨੌਕਰੀਆਂ ਦਿੱਤੀਆਂ ਹੋਈਆਂ ਨੇ। ਜਦੋਂ ਤੱਕ ਕੋਈ ਜੰਗਲੀ ਅੱਗ ਕਿਸੇ ਨੈਸ਼ਨਲ ਪਾਰਕ ਜਾਂ ਫਸਟ ਨੇਸ਼ਨ ਮੂਲ ਵਾਸੀ ਭਾਈਚਾਰੇ ਦੇ ਵਿੱਚ ਨਹੀਂ ਲੱਗਦੀ ਉਦੋਂ ਤੱਕ ਇਸ ਸਥਿਤੀ ਨੂੰ ਸੰਭਾਲਣ ਦੀ ਜਿੰਮੇਵਾਰੀ ਸੂਬਾਈ ਸਰਕਾਰਾਂ ਦੀ ਹੁੰਦੀ ਹੈ। ਪਿਛਲੇ ਸਭ ਤੋਂ ਤਾਜੇ ਬਜਟ ਦੇ ਵਿੱਚ ਫੈਡਰਲ ਸਰਕਾਰ ਨੇ ਇੱਕ ਨਵੀਂ ਰਾਸ਼ਟਰੀ ਹਵਾਈ ਅੱਗ ਬੁਝਾਊ ਐਮਰਜੈਂਸੀ ਸਮਰੱਥਾ ਸਥਾਪਿਤ ਕਰਨ ਦੇ ਲਈ 5 ਸਾਲਾਂ ਦੇ ਵਿੱਚ 31.67 ਕਰੋੜ ਜਾਣੀ ਕਿ $316.7 ਮਿਲੀਅਨ ਡਾਲਰ ਨਿਵੇਸ਼ ਕੀਤੇ ਨੇ। ਮਈ ਦੇ ਵਿੱਚ ਫੈਡਰਲ ਸਰਕਾਰ ਨੇ ਸੂਬਾਈ ਅਤੇ ਟੈਰੀਟਰੀਆਂ ਦੀਆਂ ਜੰਗਲੀ ਅੱਗਾਂ ਦੇ ਨਾਲ ਸੰਬੰਧਿਤ ਏਜੰਸੀਆਂ ਦੀ ਮਦਦ ਦੇ ਲਈ ਅੱਗ ਬੁਝਾਉਣ ਵਾਲੇ 10 ਹਵਾਈ ਜਹਾਜ਼ ਲੀਜ਼ ਕਰਨ ਦੇ ਲਈ ਇਸ ਫੰਡ ਦੀ ਵਰਤੋਂ ਕੀਤੀ, ਜਿਸ ਦੇ ਵਿੱਚ ਏਅਰ ਟੈਂਕਰ, ਹੈਵੀ ਲਿਫਟ ਹੈਲੀਕਾਪਟਰ, ਬਰਡ ਡੋਗ ਪਲੇਨ ਜਿਹੜੇ ਨੇ ਨਿਗਰਾਨੀ ਅਤੇ ਤਾਲਮੇਲ ਕਰਨ ਦੇ ਲਈ ਵਰਤਿਆ ਜਾਣ ਵਾਲਾ ਜਹਾਜ਼ ਹੈ ਉਹ ਸ਼ਾਮਲ ਨੇ। ਪਿਛਲੇ ਨਵੰਬਰ ਦੇ ਵਿੱਚ ਸਰਕਾਰ ਨੇ ਗਵਰਨਮੈਂਟ ਆਪਰੇਸ਼ਨ ਸੈਂਟਰ GOC ਦੇ ਲਈ ਇੱਕ ਅਤਿ ਆਧੁਨਿਕ ਸੁਵਿਧਾ ਸ਼ੁਰੂ ਕੀਤੀ, ਜਿਸਦਾ ਜ਼ਿਕਰ ਜਿਹੜਾ ਸੀਗਾ ਕਾਰਨੀ ਦੀ ਐਤਵਾਰ ਦੀ ਪੋਸਟ ਦੇ ਵਿੱਚ ਕੀਤਾ ਗਿਆ ਸੀ। ਉਸ ਸਮੇਂ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਇਹ ਨਵਾਂ ਆਪਰੇਸ਼ਨ ਸੈਂਟਰ ਲੋੜ ਸਮੇਂ ਸੂਬਿਆਂ, ਟੈਰੀਟਰੀਆਂ ਤੇ ਕੈਨੇਡੀਅਨਾਂ ਦੀ ਮਦਦ ਕਰਨ ਦੇ ਲਈ ਫੈਡਰਲ ਸਮਰੱਥਾ ਨੂੰ ਵਧਾਉਂਦਾ ਹੈ ਤੇ ਮੌਜੂਦਾ ਤੇ ਆਉਣ ਵਾਲੀਆਂ ਖਤਰਿਆਂ ਤੋਂ ਕੈਨੇਡੀਅਨ ਲੋਕਾਂ ਦੀ ਰੱਖਿਆ ਕਰਨ ਦੇ ਸਾਡੀ ਸਰਕਾਰ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰੇਗਾ। ਸੋਮਵਾਰ 20 ਜੁਲਾਈ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਉਸਨੇ ਟਰੰਪ ਨੂੰ ਜੰਗਲੀ ਅੱਗਾਂ ਦੇ ਪ੍ਰਬੰਧ ਦੇ ਵਿੱਚ ਕੈਨੇਡੀਅਨ ਨਿਵੇਸ਼ ਦੇ ਪੈਮਾਨੇ ਬਾਰੇ ਦੱਸਿਆ ਤੇ ਇਸਦੇ ਸਮੇਂ ਫਰੰਟ ਲਾਈਨ ਜਿਹੜੀ ਹੈ ਤੇ ਕੰਮ ਕਰ ਰਹੇ ਹਜ਼ਾਰਾਂ ਫਾਇਰ ਫਾਈਟਰਾਂ ਦੇ ਕੰਮ ਦੇ ਬਾਰੇ ਖਾਸ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਹੈ।
ਕਟੌਤੀਆਂ ਤੋਂ ਪਹਿਲਾਂ ਵੀ ਗਵਰਨਮੈਂਟ ਆਪਰੇਸ਼ਨ ਸੈਂਟਰ GOC ਵਸੀਲਿਆਂ ਦੀ ਥੁੜ ਦਾ ਜਿਹੜਾ ਸਾਹਮਣਾ ਕਰ ਰਿਹਾ ਸੀ। 224 ਦੇ ਵਿਚ ਕੈਨੇਡੀਅਨ ਪ੍ਰੈਸ ਦੇ ਵੱਲੋਂ ਪ੍ਰਾਪਤ ਕੀਤੇ ਗਏ ਇਕ ਅੰਦਰੂਨੀ ਮੀਮੋ ਤੋਂ ਪਤਾ ਲੱਗਿਆ ਸੀ ਕਿ ਸੈਂਟਰ ਵਿਖੇ ਬਜਟ ਦੇ ਵਿਚ ਬਜਟ ਅਤੇ ਸਟਾਫ ਦੀਆਂ ਚੁਣੌਤੀਆਂ ਨੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਥਕਾ ਦਿੱਤਾ ਸੀ ਤੇ ਉਨ੍ਹਾਂ ਨੇ ਉਨ੍ਹਾਂ ਦੇ ਮਨੋਬਲ ਨੂੰ ਕਮਜ਼ੋਰ ਕਰ ਦਿੱਤਾ ਸੀ। ਉਸ ਦਸਤਾਵੇਜ਼ ਦੇ ਅਨੁਸਾਰ ਇਹ ਆਪਰੇਸ਼ਨ ਸੈਂਟਰ ਲਗਭਗ ਇਕ ਦਹਾਕੇ ਤੋਂ ਢਾਂਚਾਗਤ ਘਾਟੇ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਜੀ ਦੋਸਤੋ, ਇਹ ਸੀ ਜੀ ਉਹ ਗੱਲਬਾਤ ਦੁਨੀਆਂ ਦੇ ਵਿਚ, ਖਾਸ ਕਰ ਕੈਨੇਡਾ ਦੇ ਵਿਚ ਜੋ ਅੱਗਾਂ ਲੱਗੀਆਂ ਹੋਈਆਂ ਨੇ, 950 ਅੱਗਾਂ ਲੱਗੀਆਂ ਹੋਈਆਂ ਨੇ, 241 ਕੰਟਰੋਲ ਤੋਂ ਬਾਹਰ ਨੇ ਤੇ ਹਾਲਾਤ ਨੇ ਕਿੰਨੇ ਜੀਵ ਜੰਤੂ, ਹੋਰ ਸਾਰੀਆਂ ਚੀਜ਼ਾਂ, ਤੇ ਇਹਦੇ ਪਿੱਛੇ ਇੱਕ ਹੋਰ ਵੀ ਜਿਹੜੀ ਚੀਜ਼ ਛੁਪੀ ਹੋਈ ਹੈ ਉਹ ਜਿਹੜਾ ਬਾਇਓਫਿਊਲ ਦੀ ਕੋਸ਼ਿਸ਼ ਜਿਹੜੀਆਂ ਕਰ ਰਹੀਆਂ ਨੇ ਇਹਦੇ ਵਿੱਚ, ਉਹ ਆਰਟੀਕਲ ਵੀ ਤੁਹਾਡੇ ਨਾਲ ਸਾਂਝ ਪਾਉਂਦਾ। ਨਾਲ ਨਾਲ ਇਸ ਨੂੰ ਕੰਪਲੀਟ ਕਰਦੇ ਹਾਂ ਫਿਰ ਇਹਦਾ ਕਾਰਨ ਕੀ ਹੈ ਪੂਰਾ। ਵਿਗਿਆਨੀਆਂ ਦੇ ਅਨੁਸਾਰ ਜਿਹੜਾ ਸਾਡੇ ਧੂੰਏ ਵਾਲੇ ਅਸਮਾਨਾਂ ਦਾ ਇੱਕ ਹੀ ਹੱਲ ਹੈ, ਫੋਸਿਲ ਫਿਊਲ ਦੀ ਜਿਹੜੀ ਵਰਤੋਂ ਬੰਦ ਕਰਨਾ। ਇਨਾਇਤ ਸਿੰਘ ਉਹਨਾਂ ਦਾ ਲੇਖ ਹੈ ਇਹ, ਤੇ ਅਨੁਵਾਦ ਇਹਦਾ ਪੰਜਾਬੀ ਦੇ ਵਿੱਚ ਸੁਖਵੰਤ ਹੁੰਦਲ ਜੀ ਨੇ ਕੀਤਾ ਹੈ। ਇਸੇ ਜਾਣਕਾਰੀ ਦੇ ਨਾਲ ਸਾਂਝਾ ਕਰਦੇ ਹਾਂ। ਜਿਹੜੀਆਂ ਕੈਨੇਡਾ ਦੇ ਵਿੱਚ ਅੱਗਾਂ ਲੱਗੀਆਂ ਨੇ ਉਹਦੇ ਸੰਬੰਧ ਦੇ ਵਿੱਚ ਇਹ ਰਿਪੋਰਟ ਹੈ CBC ਦੇ ਆਨਲਾਈਨ ਸਾਈਟ ਦੇ ਉੱਤੇ 18 ਜੁਲਾਈ ਨੂੰ ਪ੍ਰਕਾਸ਼ਿਤ ਹੋਈ ਸੀ, ਤੇ ਸੁਖਵੰਤ ਹੁੰਦਲ ਜੀ ਇਹਦਾ ਅਨੁਵਾਦ ਕਰਦੇ ਆ। ਪੰਜਾਬੀ ਚ ਲਿਖਦੇ ਆ ਕਿ ਦੱਖਣੀ ਓਨਟਾਰੀਓ ਦੇ ਵਿੱਚ ਇਹ ਇੱਕ ਹੋਰ ਧੂੰਏ ਵਾਲੀ ਗਰਮੀ ਹੈ ਤੇ ਟੋਰਾਂਟੋ ਦੇ ਵਿੱਚ ਅਤੇ ਇਸਦੇ ਆਲੇ ਦੁਆਲੇ ਖਰਾਬ ਹਵਾ ਦੇ ਵਿੱਚ ਸਾਹ ਲੈਣ ਵਾਲੇ ਲੋਕ ਇੱਕ ਵਾਰ ਫਿਰ ਪੁੱਛ ਰਹੇ ਨੇ ਕਿ ਸਰਕਾਰਾਂ ਜੰਗਲੀ ਅੱਗਾਂ ਦੇ ਧੂੰਏ ਦੇ ਬਾਰੇ ਕੀ ਕਰ ਸਕਦੀਆਂ ਨੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੇ ਜੰਗਲੀ ਅੱਗਾਂ ਦੇ ਬਜਟ ਨੂੰ ਠੀਕ ਠਹਿਰਾਇਆ ਤੇ ਓਟਾਵਾ ਤੋਂ ਵਾਧੂ ਮਦਦ ਮੰਗ ਲਈ। ਅਮਰੀਕਾ ਦੇ ਵਿੱਚ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਮੰਗ ਕੀਤੀ ਸੀ ਕਿ ਕੈਨੇਡਾ ਸਰਹੱਦ ਪਾਰ ਧੂੰਏ ਨੂੰ ਆਉਣ ਤੋਂ ਰੋਕਣ ਦੇ ਲਈ ਹੋਰ ਕਦਮ ਚੁੱਕੇ, ਪਰ ਮਾਹਰਾਂ ਦਾ ਕਹਿਣਾ ਕਿ ਸਿਆਸਤ ਜਿਹੜੀ ਹੈ ਇੱਕ ਕਰੂਰ ਹਕੀਕਤ ਨੂੰ ਛੁਪਾ ਸਕਦੀ ਹੈ। ਅੱਗ ਕੈਨੇਡਾ ਦੇ ਜੰਗਲਾਂ ਦਾ ਇੱਕ ਕੁਦਰਤੀ ਹਿੱਸਾ ਹੈ ਤੇ ਗਰਮ ਹੋ ਰਿਹਾ ਜਲਵਾਯੂ ਇਨ੍ਹਾਂ ਅੱਗਾਂ ਨੂੰ ਵਧੇਰੇ ਤਿੱਬਰ ਕਰ ਰਿਹਾ ਤੇ ਬੁਝਾਉਣ ਦੇ ਕਾਰਜ ਨੂੰ ਮੁਸ਼ਕਲ ਬਣਾ ਰਿਹਾ। ਪ੍ਰਮੁੱਖ ਸ਼ਹਿਰਾਂ ਦੇ ਵਿੱਚ ਧੂੰਆਂ ਪਹੁੰਚਣ ਦੀ ਸੰਭਾਵਨਾ ਦੇ ਵਿੱਚ ਵਾਧਾ ਜਿਹੜਾ ਕਰ ਰਿਹਾ। ਟੋਰਾਂਟੋ ਯੂਨੀਵਰਸਿਟੀ ਦੇ ਜੰਗਲਾਤ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਜਿਹੜੇ ਨੇ ਪੈਟ੍ਰਿਕ ਜੇਮਸ ਨੇ ਕਿਹਾ ਕਿ ਇਸ ਦੇ ਵਿੱਚੋਂ ਬਹੁਤ ਕੁਝ ਪੂਰੀ ਤਰ੍ਹਾਂ ਅਚਾਨਕ ਵਾਪਰਨ ਵਾਲਾ ਨਹੀਂ ਹੈ, ਪਰ ਇਹ ਬਹੁਤ ਸਾਰੇ ਲੋਕਾਂ ਦੀ ਉਮੀਦ ਦੇ ਨਾਲੋਂ ਕਿਤੇ ਪਹਿਲਾਂ ਵਾਪਰ ਰਿਹਾ ਹੈ। ਅਸੀਂ ਜੋ ਦੇਖ ਰਹੇ ਹਾਂ ਉਹ ਇਹ ਹੈ ਕਿ ਤਾਪਮਾਨ ਦੇ ਵਿੱਚ ਬਹੁਤ ਮਾਮੂਲੀ ਵਾਧੇ ਦੇ ਨਤੀਜੇ ਦੇ ਵਜੋਂ ਅੱਗਾਂ ਦੀ ਗਿਣਤੀ ਅਤੇ ਉਨ੍ਹਾਂ ਅੱਗਾਂ ਦੀ ਤੀਬਰਤਾ ਦੇ ਵਿੱਚ ਕਈ ਗੁਣਾ ਜ਼ਿਆਦਾ ਅਸਰ ਪੈ ਸਕਦਾ ਹੈ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਨੂੰ ਸੰਤਰੀ ਰੰਗ ਦੇ ਵਿੱਚ ਬਦਲਣ ਵਾਲੇ ਧੂੰਏ ਵਾਲੇ ਆਸਮਾਨਾਂ ਦੇ ਪਿੱਛੇ ਇੱਕ ਜਲਵਾਯੂ ਪ੍ਰਣਾਲੀ ਹੈ ਜੋ ਜੰਗਲਾਤ ਪਹਿਲਾਂ ਅਨੁਮਾਨ ਨਾਲ ਲਾਏ ਜਾ ਸਕਣ ਕਿ ਜਿਹੜਾ ਆਪਣਾ ਅਨਪ੍ਰੀਡੀ ਡਿਕਟੇਬਲ ਤਰੀਕਿਆਂ ਦੇ ਨਾਲ ਕੰਮ ਕਰ ਰਹੀ ਹੈ। ਗਰਮ ਤਾਪਮਾਨ ਅਤੇ ਸੋਕੇ ਵਾਲੀਆਂ ਸਥਿਤੀਆਂ ਜੰਗਲਾਂ ਨੂੰ ਤੇਜ਼ੀ ਦੇ ਨਾਲ ਸੁਕਾ ਦਿੰਦੀਆਂ ਨੇ। ਮੌਸਮ ਦੀਆਂ ਹਾਲਾਤਾਂ ਨੇ ਜਿਹੜਾ ਪੈਟਰਨ ਜਿਹੜਾ ਉਹਦਾ ਮੌਸਮ ਦਾ ਹੈ ਧੂੰਏ ਨੂੰ ਸੈਂਕੜੇ ਜਾਂ ਹਜ਼ਾਰਾਂ ਕਿਲੋਮੀਟਰ ਦੂਰ ਸ਼ਹਿਰਾਂ ਦੇ ਵਿੱਚ ਲਿਜਾ ਸਕਦੀ ਹੈ। ਹਵਾ ਜਿਹੜੀ ਹੈ ਜੰਗਲਾਂ ਅੱਗਾਂ ਦਾ ਜਿਹੜਾ ਜੰਗਲੀ ਅੱਗਾਂ ਦਾ ਧੂੰਆਂ ਹਵਾ ਦੀਆਂ ਕੁਦਰਤੀ ਹਾਲਾਤਾਂ ਦੇ ਰਾਹੀਂ ਟੋਰਾਂਟੋ ਵਰਗੇ ਸ਼ਹਿਰਾਂ ਤੱਕ ਪਹੁੰਚ ਸਕਦਾ ਹੈ। ਇਸ ਵਾਰ ਵੀ ਜਿਹੜਾ ਇੱਕ ਅਸਧਾਰਨ ਤੌਰ ਦੇ ਉੱਤੇ ਮਜ਼ਬੂਤ ਮੌਸਮ ਦੀ ਜਿਹੜੀ ਅਲ ਨੀਨੋ ਹਾਲਤ ਪੈਟਰਨ ਜਿਹੜਾ ਹੈ ਉਹਨੇ ਧੂੰਏ ਨੂੰ ਦੱਖਣੀ ਸ਼ਹਿਰਾਂ ਵੱਲ ਧੱਕਣ ਦੇ ਵਿੱਚ ਸੰਭਾਵਤ ਮਦਦ ਕੀਤੀ ਹੈ। ਹੋ ਸਕਦਾ ਹੈ ਕਿ ਜੁਲਾਈ ਦੇ ਸ਼ੁਰੂ ਦੇ ਵਿੱਚ ਰਿਕਾਰਡ ਤੋੜ ਤਾਪਮਾਨ ਲਿਆਉਣ ਵਾਲੇ ਹੀਟ ਡੋਮ ਨੇ ਵੀ ਸ਼ਾਇਦ ਧੂੰਏ ਨੂੰ ਰੋਕ ਲਿਆ ਹੋਵੇ ਤੇ ਇਸ ਨੂੰ ਜ਼ਿਆਦਾ ਦੇਰ ਤੱਕ ਰੋਕੀ ਰੱਖਿਆ ਹੋਵੇ। ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਡੀਨ ਅਤੇ ਜਲਵਾਯੂ ਵਿਗਿਆਨੀ ਜਿਹੜੇ ਨੇ ਜੋਨਾਥਨ ਓਵਰਪੈਕ ਨੇ ਕਿਹਾ ਕਿ ਵਿਸ਼ਵ ਵਿਆਪੀ ਜਲਵਾਯੂ ਤਬਦੀਲੀ ਗਲੋਬਲ ਕਲਾਈਮੇਟ ਚੇਂਜ ਜਿਹੜੀ ਹੈ ਅਤੇ ਧਰਤੀ ਦੇ ਗਰਮ ਹੋਣ ਦੇ ਕਾਰਨ ਅਤੀਤ ਦੇ ਮੁਕਾਬਲੇ ਬਨਸਪਤੀ ਬਹੁਤ ਜ਼ਿਆਦਾ ਸੁੱਕ ਰਹੀ ਹੈ। ਇਸ ਦੇ ਕਾਰਨ ਇਸ ਨੂੰ ਅੱਗ ਲੱਗਣ ਦਾ ਖਤਰਾ ਵੱਧ ਰਿਹਾ। ਕੈਨੇਡਾ ਗਲੋਬਲ ਔਸਤ ਦੇ ਨਾਲ ਕੀਤੇ ਤੇਜ਼ੀ ਦੇ ਨਾਲ ਗਰਮ ਹੋ ਰਿਹਾ, ਔਸਤ ਦੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਕੈਨੇਡਾ ਗਰਮ ਹੋ ਰਿਹਾ। ਦੇਸ਼ ਵਿਸ਼ਵ ਪੱਧਰ ਤੋਂ ਦੁੱਗਣੀ ਦਰ ਦੇ ਨਾਲ ਗਰਮ ਹੋ ਰਿਹਾ, ਜਦੋਂ ਕਿ ਕੈਨੇਡਾ ਜਾਂ ਕੈਨੇਡੀਅਨ ਆਰਕਟਿਕ ਵਿਸ਼ਵ ਪੱਧਰ ਦੀ ਦਰ ਤੋਂ ਲਗਭਗ 4 ਗੁਣਾ ਦਰ ਦੇ ਨਾਲ ਗਰਮ ਹੋ ਰਿਹਾ, ਜਿਸਦੇ ਨਾਲ ਉੱਤਰੀ ਖੇਤਰਾਂ ਦੇ ਵਿੱਚ ਪਿਘਲ ਰਹੇ ਜਿਹੜਾ ਹੈ ਪਰਮਾ ਫੋਰਸਟਸ ਕੋਈ ਵੀ ਅਜਿਹਾ ਜ਼ਮੀਨ ਜੋ 0 ਡਿਗਰੀ ਸੈਂਟੀਗ੍ਰੇਡ ਤੋਂ ਹੇਠਾਂ ਦੇ ਤਾਪਮਾਨ ਦੇ ਵਿੱਚ ਘੱਟੋ ਘੱਟ 2 ਸਾਲਾਂ ਲਈ ਜੰਮੀ ਰਹਿੰਦੀ ਹੈ ਉਹ ਜਿਹੜੇ ਪਿਘਲ ਰਹੇ ਨੇ
ਚਿੰਤਾਵਾਂ ਵੱਧ ਰਹੀਆਂ ਨੇ। ਇਹ ਕਾਰਬਨ ਦੇ ਨਾਲ ਭਰਪੂਰ ਮਿੱਟੀ ਨੂੰ ਨੰਗੀ ਕਰ ਸਕਦਾ ਜੋ ਵਾਯੂ ਮੰਡਲ ਦੇ ਵਿੱਚ ਧਰਤੀ ਦੇ ਗਰਮ ਹੋਣ ਦੇ ਵਿੱਚ ਤੇਜ਼ੀ ਲਿਆਉਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਕਾਰਬਨ ਡਾਈਆਕਸਾਈਡ ਤੇ ਮਥੇਨ ਛੱਡ ਸਕਦੀ ਹੈ। ਉਵਰ ਪੈਕ ਨੇ ਕਿਹਾ ਕਿ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ, ਕੋਈ ਨਵਾਂ ਨਹੀਂ, ਤੇ ਇਹ ਹੋਰ ਵੀ ਬਦਤਰ ਹੋ ਸਕਦਾ ਤੇ ਪਰਮਾ ਫਰੋਸਟ ਜਿਹੜਾ ਹੈ ਤੇ ਆਰਕਟਿਕ ਮਹਾਂਸਾਗਰ ਦੇ ਘੱਟ ਡੂੰਘੇ ਸਮੁੰਦਰਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕਾਰਬਨ ਜਮ੍ਹਾਂ ਹੈ। ਆਰਕਟਿਕ ਜਿਹੜਾ ਪਰਮਾ ਫਰੋਸਟ ਦੇ ਵਧੇਰੇ ਵਿਆਪਕ ਤੌਰ ਦੇ ਉੱਤੇ ਪਿਘਲਣ ਤੋਂ ਪਹਿਲਾਂ ਕਿੰਨੀ ਗਰਮੀ ਦੀ ਲੋੜ ਹੈ ਇਸ ਦੇ ਬਾਰੇ ਅਜੇ ਵੀ ਵਿਗਿਆਨਕ ਅਨਿਸ਼ਚਿਤਤਾ ਜਿਹੜੀ ਬਣੀ ਹੋਈ ਹੈ, ਪਰ ਖੋਜ ਦਰਸਾਉਂਦੀ ਹੈ ਕਿ ਇਹ ਅਮਲ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ। ਇਸ ਦੇ ਵਿੱਚ ਸਰਕਾਰਾਂ ਕੀ ਕਰ ਸਕਦੀਆਂ ਨੇ? ਮਾਰ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਅੱਗ ਬੁਝਾਉਣ ਦੇ ਹੋਰ ਵਸੀਲੇ ਜ਼ਰੂਰ ਨੇ। ਗਵੈਲਫ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਤੇ ਜਲਵਾਯੂ ਵਿਗਿਆਨੀ ਜੀਵ ਗੇਡਾਲੋਫ ਨੇ ਦੱਸਿਆ ਕਿ ਇਸ ਸਮੇਂ ਨੋਵਾ ਸਕੋਸ਼ੀਆ ਦੇ ਵਿੱਚ ਅੱਗ ਲੱਗੀ ਹੋਈ ਹੈ, ਬ੍ਰਿਟਿਸ਼ ਕੋਲੰਬੀਆ ਦੇ ਤੱਟਵਰਤੀ ਇਲਾਕਿਆਂ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਦੂਰ ਉੱਤਰ ਦੇ ਵਿੱਚ ਵੀ ਅੱਗ ਲੱਗੀ ਹੋਈ ਹੈ। ਇਸ ਦੇ ਲਈ ਅਸੀਂ ਵਸੀਲਿਆਂ ਨੂੰ ਇੱਧਰ ਉੱਧਰ ਨਹੀਂ ਲਿਜਾ ਸਕਦੇ ਹਾਂ। ਅਸੀਂ ਪਹਿਲਾਂ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਤੇ ਲੋਕਾਂ ਨੂੰ ਜੰਗਲੀ ਅੱਗਾਂ ਦੇ ਮੌਸਮ ਦੇ ਬਦਲਣ ਦੇ ਨਾਲ ਦੇਸ਼ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਤਬਦੀਲ ਕਰ ਲੈਂਦੇ ਸੀ। ਇਸ ਸਥਿਤੀ ਨੇ ਕੈਨੇਡਾ ਦੇ ਵਿੱਚ ਲੰਬੇ ਅਤੇ ਵਧੇਰੇ ਵਿਆਪਕ ਅੱਗ ਦੇ ਮੌਸਮਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਵਧੇਰੇ ਸਥਾਈ ਨੈਸ਼ਨਲ ਫਾਇਰ ਫਾਈਟਿੰਗ ਫੋਰਸ ਦੀ ਮੰਗ ਨੂੰ ਜਨਮ ਦੇ ਦਿੱਤਾ ਹੈ। ਮਾਰਾਂ ਦਾ ਕਹਿਣਾ ਕਿ ਜਦੋਂ ਕਿ ਅੱਗ ਬੁਝਾਉਣ ਦੇ ਵਸੀਲੇ ਸਥਾਨਕ ਭਾਈਚਾਰਿਆਂ ਦੀ ਰੱਖਿਆ ਦੇ ਲਈ ਮਹੱਤਵਪੂਰਨ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਇਸ ਸਾਲ ਓਂਟਾਰੀਓ ਦੀਆਂ ਅੱਗਾਂ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਵੱਡੇ ਸ਼ਹਿਰਾਂ ਦੇ ਵੱਲ ਧੂੰਆਂ ਭੇਜਣ ਦੇ ਲਈ ਹਰ ਅੱਗ ਨੂੰ ਬੁਝਾਉਣਾ ਸੰਭਵ ਨਹੀਂ ਹੈ। ਅਮਰੀਕਾ ਦੇ ਪ੍ਰਸਿੱਧ ਕਲਾਈਮੇਟ ਸਾਇੰਟਿਸਟ ਜਲਵਾਯੂ ਵਿਗਿਆਨੀ ਨੇ ਆਨਲਾਈਨ ਪਾਈ ਇੱਕ ਵਿਸਤ੍ਰਿਤ ਪੋਸਟ ਦੇ ਵਿੱਚ ਲਿਖਿਆ ਕਿ ਕੈਨੇਡਾ ਦੇ ਬੋਰੀਅਲ ਜੰਗਲਾਂ ਦੇ ਵਿੱਚ ਅੱਗ ਅਕਸਰ ਤਿੱਬਰ ਕਰਾਊਨ ਫਾਇਰ, ਦਰਖਤਾਂ ਦੇ ਉੱਪਰਲੇ ਸਿਰਿਆਂ ਦੇ ਉੱਤੇ ਲੱਗਣ ਵਾਲੀ ਅੱਗ ਜਿਹੜੀ ਹੈ ਵਜੋਂ ਬਲਦੀ ਹੈ, ਜਿੱਥੇ ਮਨੁੱਖੀ ਪ੍ਰਬੰਧ ਤੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਲਾਟਾਂ ਰੁੱਖਾਂ ਦੀਆਂ ਚੋਟੀਆਂ ਤੱਕ ਜਿਹੜੀਆਂ ਪਹੁੰਚ ਜਾਂਦੀਆਂ ਨੇ। ਬਹੁਤ ਸਾਰੀਆਂ ਅੱਗਾਂ ਨੂੰ ਬੁਝਾਉਣਾ ਮੁਮਕਿਨ ਨਹੀਂ ਹੁੰਦਾ ਕਿਉਂਕਿ ਉਹ ਬਹੁਤ ਦੂਰ ਅਤੇ ਤਿੱਬਰ ਹੁੰਦੀਆਂ ਨੇ। ਹੌਸ ਫਾਦਰ ਨੇ ਜਿਹੜਾ ਸੀਗਾ ਅੱਗੇ ਲਿਖਿਆ ਕਿ ਇਹ ਇੱਕ ਅਜਿਹੇ ਲੈਂਡਸਕੇਪ ਹੈ ਜੋ ਉਡੀਕ ਕਰਦਾ ਹੈ ਕਿ ਫਿਰ ਅਤਿ ਅੱਤ ਦੇ ਮੌਸਮ ਅਧੀਨ ਜਿਹੜਾ ਭਿਆਨਕ ਰੂਪ ਦੇ ਵਿੱਚ ਸੜਦਾ ਹੈ। ਅਜਿਹਾ ਹੋਣ ਦੇ ਬਾਵਜੂਦ ਮਿਸ਼ੀਗਨ ਦੇ ਰਿਪਬਲਿਕਨ ਕਾਨੂੰਨ ਘਾੜਿਆਂ ਦੇ ਇੱਕ ਗਰੁੱਪ ਨੇ ਕੈਨੇਡਾ ਤੋਂ ਧੂੰਏ ਦੇ ਨਾਲ ਨਜਿੱਠਣ ਦੇ ਲਈ ਹੋਰ ਕਦਮ ਚੁੱਕਣ ਦੀ ਮੰਗ ਕੀਤੀ ਹੈ। ਇੱਕ ਕਦਮ ਜੋ ਉਨ੍ਹਾਂ ਦੇ ਵਿੱਚੋਂ ਕੁਝ ਨੇ ਪਿਛਲੇ ਸਾਲ ਵੀ ਚੁੱਕਿਆ ਸੀ, ਓਹਾਓ ਦੇ ਜਿਹੜਾ ਇੱਕ ਰਿਪਬਲਿਕਨ ਅਮਰੀਕੀ ਸੈਨੇਟਰ ਨੇ ਕਿਹਾ ਕਿ ਉਹ ਧੂੰਏ ਦੇ ਨਾਲ ਨਿਪਟਣ ਦੇ ਵਿੱਚ ਅਸਫਲ ਰਹਿਣ ਦੇ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਕੈਨੇਡੀਅਨ ਅਧਿਕਾਰੀਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਇੱਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਦੇ ਵਿੱਚੋਂ ਕਿਸੇ ਵੀ ਕਾਨੂੰਨ ਘਾੜੇ ਦੇ ਨੇ ਜਿਹੜਾ ਸੀ ਜਲਵਾਯੂ ਦੇ ਵਿੱਚ ਤਬਦੀਲੀ, ਕਲਾਈਮੇਟ ਚੇਂਜ ਜਾਂ ਫੋਸਿਲ ਫਿਊਲ, ਤੇਲ, ਗੈਸ, ਕੋਲਾ ਆਦਿ ਦੀ ਵਰਤੋਂ ਦਾ ਜ਼ਿਕਰ ਨਹੀਂ ਕੀਤਾ। 2023 ਦੇ ਇੱਕ ਇਤਿਹਾਸਕ ਅਧਿਐਨ ਨੇ ਪੱਛਮੀ ਅਮਰੀਕਾ ਤੇ ਦੱਖਣੀ ਪੱਛਮੀ ਕੈਨੇਡਾ ਦੇ ਜੰਗਲਾਂ 'ਚ ਵੱਧ ਰਹੀਆਂ ਜੰਗਲੀ ਅੱਗਾਂ ਨੂੰ ਦੁਨੀਆਂ ਦੀਆਂ ਫੋਸਿਲ ਫਿਊਲ ਦੀ ਸਭ ਤੋਂ ਵੱਡੀਆਂ 88 ਕੰਪਨੀਆਂ ਦੇ ਸਮੂਹ ਦੇ ਨਾਲ ਸਿੱਧਾ ਜੋੜ ਦਿੱਤਾ, ਜਿਨ੍ਹਾਂ ਦੇ ਵਿੱਚ ਅਮਰੀਕਾ ਦੀਆਂ ਕਈ ਵੱਡੀਆਂ ਤੇਲ ਕੰਪਨੀਆਂ ਵੀ ਸ਼ਾਮਲ ਨੇ। ਅਸਲ ਦੇ ਵਿੱਚ ਇਹ ਹੈ ਜੀ ਨੁਕਤਾ ਪਿੱਛੇ, ਅੱਗਾਂ ਲੱਗਦੀਆਂ ਨੇ ਤੇ ਲਗਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੋਂ ਜੋ ਲੱਕੜ ਜਾਂ ਉਹ ਧਰਤੀ ਜਿਹੜੀ ਸੜਦੀ ਹੈ ਬਲਦੀ ਹੈ, ਫਿਰ ਉਹਦੇ ਉੱਤੋਂ ਫਾਇਦਾ ਲਿਆ ਜਾ ਸਕੇ। ਜਿਹਦੇ ਵਿੱਚ ਬਹੁਤ ਸਾਰਾ ਜੰਗਲ ਤਬਾਹ ਕਰਕੇ ਅੱਗ ਦੀ ਭੇਂਟ ਚੜਾ ਕੇ ਬਾਅਦ ਦੇ ਵਿੱਚ ਉਹਦੇ ਉੱਤੇ ਕਬਜ਼ਾ ਵੀ ਕੀਤਾ ਜਾਂਦਾ ਹੈ, ਫਿਰ ਕੰਸਟਰਕਸ਼ਨ ਵੀ ਹੁੰਦੀ ਹੈ, ਉਸਾਰੀਆਂ ਵੀ ਹੁੰਦੀਆਂ ਨੇ, ਸਾਰਾ ਕੁਝ ਹੀ ਚੱਲਦਾ ਜੀ, ਇਹਦੇ ਪਿੱਛੇ ਬਹੁਤ ਕੁਝ ਹੈ। ਓਵਰ ਪੈਕ ਦਾ ਕਹਿਣਾ ਹੈ ਕਿ ਅਸੀਂ ਕਈ ਛੋਟੀਆਂ ਸਮੱਸਿਆ ਦੇ ਮੇਲ ਕਾਰਨ ਪੈਦਾ ਹੋਈ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤੇ ਇਸ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਫੋਸਿਲ ਫਿਊਲ, ਤੇਲ, ਗੈਸ, ਕੋਲੇ ਦੀ ਵਰਤੋਂ ਨੂੰ ਬੰਦ ਕੀਤਾ ਜਿਹੜਾ ਜਾਵੇ। ਲੋ ਦੋਸਤੋ, ਇਹ ਸੀ ਜੀ ਅੱਜ ਦੀ ਸਾਰੀ ਹੀ ਵਾਰਤਾਲਾਪ ਇੱਕ ਚੰਪੈਂਜੀ ਗੁਰੀਲੇ ਤੋਂ ਲੈ ਕੇ ਮਨੁੱਖੀ ਹਾਲਾਤਾਂ ਦੇ ਤੇ ਬਿਜ਼ਨਸਮੈਨਾਂ ਦੇ ਤੇ ਕਾਰਪੋਰੇਟ ਢਾਂਚਿਆਂ ਦੀ ਜਿਹੜੀ ਹੈ ਹਕੂਮਤ ਹਰ ਪਾਸੇ ਜਿਹੜੀ ਹੈ ਚੱਲ ਰਹੀ ਹੈ, ਕੁਝ ਨਾ ਕੁਝ ਫਾਇਦਾ ਲੈਣ ਦੇ ਲਈ ਕੁਝ ਨਾ ਕੁਝ ਗਵਾ ਰਹੇ ਨੇ, ਪਰ ਇਹ ਨਹੀਂ ਪਤਾ ਕਿ ਮਨੁੱਖ ਦੀ ਨਸਲ ਅੱਗੇ ਜਾ ਕੇ ਬਚੇਗੀ ਨਹੀਂ ਬਚੇਗੀ, ਪਰ ਧਰਤੀ ਨੂੰ ਹੜੱਪਣ ਦੇ ਬਹਾਨਿਆਂ ਦੇ ਤਹਿਤ ਸਾਰਾ ਕੁਝ ਥੱਲੇ ਹੋ ਰਿਹਾ।
ਲੋ ਜੀ ਦੋਸਤੋ, ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ ਜੀ। ਤੇ ਜੀਰਾ ਸਾਹਿਬ ਆਖਰ ਦੇ ਵਿੱਚ ਕਹਿੰਦੇ ਨੇ, ਲਿਖਦੇ ਨੇ, ਭਾਜੀ ਸਮਾਜ ਸਮਝਾ ਦਿਓ, ਹੁਣ ਮੈਂ ਜਾਗਦਾ ਹੀ ਆ, ਕਹਿੰਦੇ ਸੀ। ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ ਜੀਰਾ ਸਾਹਿਬ, ਪਤਾ ਨੀ ਮੈਨੂੰ ਕੀ ਕਹਿਣਾ ਚਾਹੁੰਦੇ ਨੇ। ਚਲੋ, ਜੇ ਕਾਲ ਕਰਨੀ ਚਾਹੁੰਗੇ ਤਾਂ ਜ਼ਰੂਰ ਕੱਲ ਨੂੰ ਵੀ ਗੱਲਬਾਤ ਕਰ ਲਾਂਗੇ, ਜੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਗੇ। ਲਓ ਦੋਸਤੋ, ਸਮਾਂ ਬਹੁਤ ਤੇਜ਼ੀ ਦੇ ਨਾਲ ਵੱਧ ਗਿਆ ਤੇ 2.5 ਘੰਟੇ ਲੱਗ ਗਏ ਅੱਜ ਫਿਰ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ। ਦੋਸਤੋ, ਸਤਿ ਸ੍ਰੀ ਅਕਾਲ ਤੇ ਕੱਲ ਨੂੰ ਮਿਲਣ ਦੇ ਵਾਅਦੇ

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸਹੀ ਸਲਾਮਤ ਹੋਣਗੇ ਤੇ ਵਾਰਤਾਲਾਪ ਦੇ ਲਈ ਤੁਹਾਡਾ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ ਨੇ ਤੇ ਤੁਹਾਡੀ ਉਡੀਕ ਰਹੇਗੀ ਫੋਨ ਕਾਲਾਂ ਦੀ ਵੀ। ਅੱਜ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਗੁਰੂ ਚੇਲਾ ਪਰੰਪਰਾ ਦੇ ਉੱਤੇ, ਵਿਰਸਾ ਜਾਂ ਫਿਰ ਜੀਵਨ ਦੀ ਲੋੜ, ਕਿ ਅਜੇ ਵੀ ਅਸੀਂ ਮਹਿਸੂਸ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਜਾਂ ਫਿਰ ਤਕਨੀਕਾਂ ਬਦਲ ਗਈਆਂ, ਸਾਰਾ ਕੁਝ ਰੀਤਾਂ ਬਦਲ ਗਈਆਂ ਨੇ, ਤੇ ਕੀ ਇਹਨਾਂ ਚੀਜ਼ਾਂ ਦੀ ਜ਼ਰੂਰਤ, ਅਹਿਮੀਅਤ ਅਸੀਂ ਸਾਡੇ ਜ਼ਿੰਦਗੀ ਦੇ ਵਿੱਚ ਕਿਵੇਂ ਆਪਾਂ ਮਹਿਸੂਸ ਕਰਦੇ ਹਾਂ, ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਦੁਨੀਆਦਾਰੀ ਦੀ ਗੱਲ ਵੱਲ ਨੂੰ ਚੱਲਦੇ ਹਾਂ ਤੇ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਕੁਝ ਹੀ ਪਲਾਂ ਤੱਕ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਗੁਰੀਮਾਨ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਲੌਰ ਬਾਈ ਸੀ, ਜਲੌਰ ਸਿੰਘ ਜੀ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਤੇ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਤੇ ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਭਾਰਤ ਦੇ ਵਿੱਚ ਰਾਤ ਦੇ 9:37, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:07 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:07 ਦਾ ਸਮਾਂ ਹੋਇਆ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਹੋਏ ਨੇ। ਇਸੇ ਤਰ੍ਹਾਂ ਯੂਰਪ ਦੀਆਂ ਘੜੀਆਂ ਦੇ ਉੱਤੇ ਤਕਰੀਬਨ ਸਮਾਂ 6:07 ਦਾ ਹੈ ਤੇ ਬਾਕੀ ਆਪੋ ਆਪਣੇ ਮੁਲਕਾਂ ਦੇ ਮੁਤਾਬਕ ਘੜੀਆਂ ਦਾ ਮੇਲ ਕਰ ਲਿਆ ਕਰੋ, ਮਿਲਾ ਲਿਆ ਕਰੋ। ਤੇ ਭਾਰਤੀ ਸਮਾਂ 9:30 ਤੇ ਫਿਨਲੈਂਡ ਦਾ ਸਮਾਂ ਸ਼ਾਮ ਦੇ 7:00 ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ। ਚੰਗਾ ਲੱਗੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ 29 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਕਹਿੰਦੇ ਕਿ ਜਦੋਂ ਮੈਂ ਮਰ ਰਿਹਾ ਹੋਵਾਂ ਤਾਂ ਅਰਦਾਸ ਕਰਨ ਦੀ ਥਾਂ ਦੇ ਉੱਤੇ ਕਿਸੇ ਡਾਕਟਰ ਨੂੰ ਬੁਲਾ ਲੈਣਾ, ਸ਼ਾਇਦ ਮੈਂ ਕੁਝ ਹੋਰ ਸਮਾਂ ਤੁਹਾਡੇ ਨਾਲ ਵਿਚਰ ਸਕਾਂਗਾ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 29/7/1748 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਇੰਡੀਆ ਕੰਪਨੀ ਦੀ ਮਦਦ ਦੇ ਲਈ ਅੰਗਰੇਜ਼ ਫੌਜ ਦੀ ਪਹਿਲੀ ਟੁਕੜੀ ਭਾਰਤ ਦੇ ਵਿੱਚ ਪਹੁੰਚੀ ਸੀ। 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਹੁਣਾਂ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਆਸਟ੍ਰੇਲੀਆ ਨੇ ਸਰਬੀਆ ਦੇ ਉੱਤੇ ਹਮਲਾ ਕੀਤਾ, ਯੂਰਪੀ ਕੰਟਰੀਆਂ ਦੇ ਉੱਤੇ, ਤੇ ਵਿਸ਼ਵ ਜੰਗ ਦਾ ਕਾਰਨ ਬਣਿਆ। ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਜੰਗ ਜਿਹੜੀ ਸ਼ੁਰੂ ਹੋ ਗਈ ਸੀ ਤੇ 1909 ਦੇ ਵਿੱਚ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦਾ ਜਨਮ ਹੁੰਦਾ ਹੈ। 1939 ਦੇ ਵਿੱਚ BBC ਰੇਡੀਓ ਤੋਂ ਪ੍ਰਸਾਰਣ ਸ਼ੁਰੂ ਹੋਇਆ ਤੇ 1982 ਦੇ ਵਿੱਚ ਕਾਮਰੇਡ ਸੋਹਣ ਸਿੰਘ ਜੋਸ਼ ਦਾ ਦੇਹਾਂਤ ਹੁੰਦਾ ਹੈ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਸੰਖੇਪ ਦੇ ਵਿੱਚ। ਤੇ ਕਾਮਰੇਡ ਸੋਹਣ ਸਿੰਘ ਕੌਣ ਸਨ? ਜੋਸ਼, ਇਹਨਾਂ ਦਾ ਜਨਮ ਜਿਹੜਾ ਸੀ ਚੇਤਨਪੁਰਾ ਅੰਮ੍ਰਿਤਸਰ ਵਿਖੇ ਹੁੰਦਾ ਹੈ ਤੇ 12 ਨਵੰਬਰ 1898 ਨੂੰ ਲਾਲ ਸਿੰਘ ਉਹਨਾਂ ਦੇ ਘਰੇ, ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ।

0: ਲਾਲ ਸਿੰਘ ਦੇ ਤਿੰਨ ਲੜਕੇ ਸਨ ਜਿਨ੍ਹਾਂ ਦੇ ਵਿੱਚੋਂ ਸੋਹਣ ਸਿੰਘ ਵੱਡਾ ਸੀ ਤੇ 1912 ਦੇ ਵਿੱਚ ਪ੍ਰਾਇਮਰੀ ਕਰਨ ਉਪਰੰਤ 8ਵੀਂ ਮਜਿੱਠਾ ਸਕੂਲ ਤੋਂ ਜੀ ਕੀਤੀ ਗਈ ਤੇ DAV ਸਕੂਲ ਦੇ ਵਿੱਚ ਜਿਹੜਾ ਸੀ ਅੰਮ੍ਰਿਤਸਰ ਤੋਂ 10ਵੀਂ ਪਾਸ ਕਰ ਲਈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਏ ਤੇ ਉੱਥੇ ਕਾਮਰੇਡ ਅੱਛਰ ਸਿੰਘ, ਅਨੂਪ ਸਿੰਘ, ਪ੍ਰਤਾਪ ਸਿੰਘ ਕੈਰੋ ਤੇ ਮੋਹਨ ਸਿੰਘ ਨਾਗੋਕੇ ਦਾ ਜਿਹੜਾ ਵੀ ਸਾਥ ਉਹਨਾਂ ਨੂੰ ਮਿਲਿਆ। ਉਥੋਂ BA ਕੀਤੀ ਹੁੰਬਲੀ ਬੰਬਈ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰਦੇ ਰਹੇ ਤੇ 1918 ਦੇ ਵਿੱਚ ਪਿਤਾ ਦੀ ਮੌਤ ਹੋਣ ਦੇ ਉੱਤੇ ਪਿੰਡ ਵਾਪਸ ਆ ਜਾਂਦੇ ਆ। ਮਜਿੱਠੇ ਦੇ ਵਿੱਚ ਅਧਿਆਪਕ ਲੱਗ ਗਏ ਤੇ 1921 ਨੂੰ ਅਕਾਲੀ ਲਹਿਰ ਦੇ ਵਿੱਚ ਭਾਗ ਲੈ ਲਿਆ। SGPC ਦੇ ਮੈਂਬਰ ਬਣਨ ਤੇ ਉਹਨਾਂ ਨੂੰ ਸਾਜਿਸ਼ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਰਿਹਾਈ ਤੋਂ ਬਾਅਦ ਸੰਤੋਖ ਸਿੰਘ ਕੀਰਤੀ ਦੇ ਵੱਲੋਂ ਜਾਰੀ ਅਖ਼ਬਾਰ ਕੀਰਤੀ ਦੇ ਐਡੀਟਰ ਬਣੇ। ਕੀਰਤੀ ਕਿਸਾਨ ਪਾਰਟੀ ਦੀ ਨੀਂਹ ਰੱਖਣ ਵਾਲਿਆਂ ਦੇ ਮੋਢਿਆਂ ਵਿੱਚੋਂ ਸਨ, ਮੋਢੀਆਂ ਚੋਂ ਸਨ। 1927 ਤੋਂ 1929 ਦਾ ਸਫ਼ਰ ਜਿਹੜਾ ਤੱਕ ਇਸਦੇ ਜਨਰਲ ਸਕੱਤਰ ਰਹੇ ਤੇ 1928 ਦੇ ਵਿੱਚ ਕਲਕੱਤੇ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਹਿਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1928 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਨਾਲ ਨੌਜਵਾਨ ਭਾਰਤ ਸਭਾ ਰਾਹੀਂ ਜੁੜੇ ਰਹੇ। ਮੇਰਠ ਸਾਜਿਸ਼ ਕੇਸ ਜਿਹੜਾ ਸੀ ਉਹਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। 1937 ਨੂੰ ਅਸੈਂਬਲੀ ਦੇ ਇਕੱਲੇ ਕਮਿਊਨਿਸਟ ਮੈਂਬਰ ਬਣੇ ਤੇ 1939 ਤੋਂ ਲੈ ਕੇ 1948 ਤੇ 1962 ਦੇ ਵਿੱਚ ਵੀ ਉਹਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ। ਉਹ ਕੀਰਤੀ ਜੰਗ ਆਜ਼ਾਦੀ ਨਵਾਂ ਜ਼ਮਾਨਾ ਦੇ ਸੰਪਾਦਕ ਰਹੇ। ਉਹਨਾਂ ਇਤਿਹਾਸ ਦੀਆਂ ਕਈ ਕਿਤਾਬਾਂ ਅਕਾਲੀ ਮੋਰਚਿਆਂ ਦਾ ਇਤਿਹਾਸ, ਗਦਰ ਪਾਰਟੀ, ਕਾਮਾਗਾਟਾ ਮਾਰੂ, ਸੋਹਣ ਸਿੰਘ ਭਕਨਾ, ਸੰਤੋਖ ਸਿੰਘ ਆਦਿ ਲਿਖੀਆਂ। ਉਹ ਸਾਰੀ ਹੀ ਉਮਰ ਭਾਰਤੀ ਕਮਿਊਨਿਸਟ ਪਾਰਟੀ CPI ਦੇ ਮੈਂਬਰ ਰਹੇ। ਉਹ ਸੁਤੰਤਰਤਾ ਦੇ ਮਹਾਨ ਸੁਤੰਤਰ ਯੋਧੇ ਕਿਤਾਬ ਤੋਂ ਬਹੁਤ ਪ੍ਰਭਾਵਿਤ ਹੋਏ ਸੀ ਤੇ ਇਸ ਕਿਤਾਬ ਦੇ ਵਿੱਚ ਅਮਰੀਕੀ ਇਨਕਲਾਬੀਆਂ ਦੇ ਭਾਸ਼ਣਾਂ ਦੇ ਟੁਕੜੇ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਵਿਰੁੱਧ ਹਥਿਆਰਬੰਦ ਲੜਾਈ ਲੜ ਕੇ ਅਮਰੀਕਾ ਨੂੰ ਆਜ਼ਾਦ ਕਰਾਇਆ ਸੀ। ਇਹ ਕਿਤਾਬ ਸ਼ਹੀਦ ਭਗਤ ਸਿੰਘ 19 ਦਸੰਬਰ 1928 ਦੇ ਵਿੱਚ ਇਹਨਾਂ ਦੇ ਕੋਲ ਰਾਤ ਰਹਿਣ ਦੇ ਉਪਰੰਤ ਜਾਣ ਲੱਗੇ ਪੜ੍ਹਨ ਦੇ ਲਈ ਲੈ ਗਏ ਸਨ ਪਰ ਬਾਅਦ ਦੇ ਵਿੱਚ ਇਹਨਾਂ ਦਾ ਕਦੇ ਮੇਲ ਨਾ ਹੋ ਸਕਿਆ। ਜੋਸ ਜੀ ਨੇ ਲਿਖਿਆ ਸੀ ਕਿ ਅਸੀਂ ਭੂਤ ਪ੍ਰੇਤਾਂ, ਅੰਧ ਵਿਸ਼ਵਾਸਾਂ, ਮਰ ਚੁੱਕੀਆਂ ਕਦਰਾਂ ਕੀਮਤਾਂ, ਰੋਹ ਰੀਤਾਂ ਦੀ ਜਕੜ ਦੇ ਵਿਰੁੱਧ ਲੜ ਕੇ ਛੁਟਕਾਰਾ ਹਾਸਲ ਕਰ ਸਕਦੇ ਹਾਂ ਤੇ ਆਪਣੇ ਪਿਛਲੇ ਵਿਰਸੇ ਦੇ ਚੰਗੇ ਗੁਣਾਂ, ਕਦਰਾਂ ਕੀਮਤਾਂ ਤੇ ਖਿਆਲਾਂ ਨੂੰ ਅਪਣਾ ਕੇ ਹੀ ਅੱਗੇ ਲੈ ਜਾ ਸਕਦੇ ਹਾਂ। ਉਹਨਾਂ ਨੇ ਸੋਵੀਅਤ ਲੈਂਡ ਨਹਿਰੂ ਐਵਾਰਡ ਦੀ ਰਕਮ ਦੇ ਨਾਲ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਵਾਈ ਤੇ ਚੰਗੀਆਂ ਪੁਸਤਕਾਂ ਜਿਹੜੀਆਂ ਸੀ ਗੰਦ ਮੰਦ ਨੂੰ ਦੂਰ ਕਰਨ ਤੇ ਭਵਿੱਖ ਦੇ ਸੁਚੱਜ ਲਈ ਜਿਹੜਾ ਸੀਗਾ ਮਨੁੱਖ ਨੂੰ ਰਾਹਤ ਵਿਖਾਉਣ ਵਾਸਤੇ ਲੈਸ ਕਰਦੀਆਂ ਨੇ। ਮਨੁੱਖ ਨੂੰ ਸੱਭਿਆਚਾਰ ਤੋਂ ਸੱਭਿਅਤ ਜਿਹੜਾ ਬਣਾਉਣ ਦੇ ਲਈ ਰਸਤਾ ਸਾਫ਼ ਕਰਦੀਆਂ ਨੇ। ਇਸੇ ਰੋਲ ਨੂੰ ਮੁੱਖ ਰੱਖ ਕੇ ਮੈਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ। ਕਾਮਰੇਡ ਸੋਹਣ ਸਿੰਘ ਜੋਸ਼ ਦੀ ਵਸੀਅਤ ਦੇ ਵਿੱਚ ਉਹ ਲਿਖਦੇ ਹੈ ਕਿ ਮੈਂ ਇੱਕ ਕਮਿਊਨਿਸਟ ਹਾਂ ਜਿਸਦਾ ਮਾਰਕਸਵਾਦ ਲੈਨਨਵਾਦ ਦੇ ਵਿੱਚ ਪੱਕਾ ਵਿਸ਼ਵਾਸ ਹੈ। ਮੈਂ ਕਮਿਊਨਿਸਟ ਪਾਰਟੀ ਦੇ ਬਣਾਉਣ ਤੇ ਇਸਦੇ ਵਿਕਾਸ ਦੇ ਲਈ ਤੇ ਕਮਿਊਨਿਸਟ ਆਦਰਸ਼ਾਂ ਦੇ ਪ੍ਰਚਾਰ ਦੇ ਲਈ ਆਪਣੀ ਸਮਰੱਥਾ ਦੇ ਅਨੁਸਾਰ ਹਿੱਸਾ ਪਾਇਆ ਹੈ। ਮੈਂ ਇੱਕ ਭਰਪੂਰ ਜੀਵਨ ਬਤੀਤ ਕਰਕੇ ਜਾ ਰਿਹਾ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਪਣਾ ਜੀਵਨ ਮਿਹਨਤੀ ਲੋਕਾਂ ਦੇ ਲਈ ਅਰਪਿਤ ਕੀਤਾ ਜਿਹੜੇ ਦੇਸ਼ ਦੀ ਦੌਲਤ ਦੇ ਸਰੋਤ ਨੇ। ਕਮਿਊਨਿਸਟ ਸਿਧਾਂਤ ਇਤਿਹਾਸਕ ਪਦਾਰਥਵਾਦ ਦੇ ਉੱਤੇ ਆਧਾਰ ਹੈ ਜਿਸ ਦੇ ਅਨੁਸਾਰ ਮਨੁੱਖ ਦਾ ਸਿਰਜਣ ਹਰ ਕੋਈ ਰੱਬ ਨਹੀਂ ਸਗੋਂ ਰੱਬ ਮਨੁੱਖ ਦੀ ਖੁਦ ਪੈਦਾਵਾਰ ਹੈ। ਸਵਰਗ ਨਰਕ ਦੀਆਂ ਕਹਾਣੀਆਂ ਮਿੱਥ ਨੇ। ਮੇਰੀ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਨਾ ਕੋਈ ਰੋਣਾ ਧੋਣਾ ਹੋਵੇ, ਨਾ ਸੋਗ ਹੋਵੇ, ਨਾ ਕੀਰਨਿਆਂ ਦੀ ਬਾਰਿਸ਼ ਹੋਵੇ, ਕਰਮ ਦੀ ਰਸਮ, ਨਾ ਕੋਈ ਪਾਠ, ਨਾ ਕੋਈ ਅਰਦਾਸ ਕੀਤੀ ਜਾਵੇ। ਮੇਰੀ ਆਤਮਾ ਦੀ ਸ਼ਾਂਤੀ ਦੇ ਲਈ ਮੇਰੇ ਲਈ ਕਿਸੇ ਧਾਰਮਿਕ ਵਿਅਕਤੀ ਦੇ ਆਸ਼ੀਰਵਾਦ ਦੀ ਕੋਈ ਕੀਮਤ ਨਹੀਂ ਹੈ ਤੇ ਨਾ ਹੀ ਇਸ ਦੀ ਜ਼ਰੂਰਤ ਹੈ। ਰੂਹਾਂ ਉਹਨਾਂ ਲੋਕਾਂ ਦੀਆਂ ਹੀ ਭੜਕਦੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਪਾਪ ਕੀਤੇ ਹੋਣ, ਧੋਖੇ ਕੀਤੇ ਹੋਣ ਜਾਂ ਗਦਾਰੀ ਕੀਤੀ ਹੋਵੇ। ਮੈਂ ਇਹ ਸਭ ਕੁਝ ਇਸ ਦੇ ਲਈ ਲਿਖ ਕੇ ਪਿੱਛੇ ਛੱਡ ਕੇ ਜਾ ਰਿਹਾ ਤਾਂ ਜੋ ਮੇਰੇ ਮ੍ਰਿਤਕ ਸਰੀਰ ਨੂੰ ਧਾਰਮਿਕ ਰਸਮਾਂ ਦੇ ਵਿੱਚ ਘਸੀਟਿਆ ਨਾ ਜਾਵੇ ਤੇ ਸੰਸਕਾਰ ਤੋਂ ਬਾਅਦ ਮੇਰੀਆਂ ਅਸਥੀਆਂ ਲਾਹੌਰ ਬ੍ਰਾਂਚ ਨਹਿਰ ਦੇ ਵਿੱਚ ਰੋੜ ਦਿੱਤੀਆਂ ਜਾਣ, ਜੋ ਕਿ ਵਾਗੇ ਤੋਂ ਪਾਰ ਵਸਦੇ ਮੁਸਲਿਮ ਲੋਕਾਂ ਲਈ ਮੇਰੇ ਸਦੀਵੀ ਪਿਆਰ ਅਤੇ ਵੰਡ ਦੇ ਸਮੇਂ ਹੋਏ ਖੂਨ ਖਰਾਬੇ ਦੇ ਦੌਰਾਨ ਮੇਰੀ ਪਾਰਟੀ ਦੀ ਪਾਕ ਦਮਣੀ ਦਾ ਸਬੂਤ ਹੋਵੇਗਾ ਤੇ ਅੰਤ ਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਬਾਰੇ ਫੈਸਲੇ ਲੈਣ ਦਾ ਅਧਿਕਾਰ ਮੇਰੀ ਪਾਰਟੀ ਨੂੰ ਹੀ ਹੋਵੇਗਾ। ਲੋ ਦੋਸਤੋ ਇਹ ਸਨ ਜੀ ਇਸ ਤਰ੍ਹਾਂ ਦੇ ਲੋਕ ਜਿਹੜੇ ਪੂਰੇ ਪੂਰੇ ਆਪਣੇ ਆਪ ਨੂੰ ਸਮਰਪਿਤ ਕਰ ਗਏ ਦੇਸ਼ ਦੇ ਲਈ, ਲੋਕਾਂ ਦੇ ਲਈ, ਸਮਾਜ ਦੇ ਲਈ ਤੇ ਆਪਣੀਆਂ ਉਹ ਸੱਚੀਆਂ ਸੋਚੀਆਂ ਪਾਰਟੀਆਂ ਦੇ ਲਈ, ਕਾਮਰੇਡ ਸੋਹਣ ਸਿੰਘ ਜੋਸ਼। ਤੇ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ। ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੀ ਗੱਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਅੱਜ ਦਾ ਦੋਸਤੋ ਆਪਣਾ ਮੁੱਦਾ ਹੈ ਆਪਣਾ ਜੀ ਗੁਰੂ ਚੇਲਾ ਪਰੰਪਰਾ ਕਦੋਂ ਸ਼ੁਰੂ ਹੋਈ, ਕਿੱਥੋਂ ਸ਼ੁਰੂ ਹੋਈ, ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਰਹੇਗੀ। ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸ ਹਿਸਾਬ ਦੇ ਨਾਲ ਚੱਲਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਤੋਂ ਬਾਅਦ। ਅੱਜ ਦਾ ਵਿਸ਼ਾ ਗੁਰੂ ਚੇਲਾ ਪਰੰਪਰਾ, ਵਿਰਸਾ ਵਿਰਾਸਤ ਪੰਜਾਬ ਭਾਰਤੀ ਸੰਦਰਭ ਤੇ ਵਿਸ਼ਵ ਵਿਆਪੀ ਮਹੱਤਵ ਉੱਤੇ ਖੁੱਲ੍ਹੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਐਂਗਲ ਤੋਂ ਕਿ ਗੁਰੂ ਚੇਲਾ ਪਰੰਪਰਾ ਸਿਰਫ ਇੱਕ ਧਾਰਮਿਕ ਜਾਂ ਸੱਭਿਆਚਾਰਕ ਸੰਪਰਕ ਜਿਹੜਾ ਸੰਕਲਪ ਹੈ ਜਾਂ ਮਨੁੱਖੀ ਜੀਵਨ ਦੇ ਹਰ ਖੇਤਰ ਦੇ ਵਿੱਚ ਗਿਆਨ ਕਦਰਾਂ ਕੀਮਤਾਂ ਤੇ ਅਨੁਭਵ ਦੀ ਜਿਹੜੀ ਹੈ ਵਿਰਾਸਤ ਨੇ ਤੇ ਇਹ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਲਿਜਾਣ ਦਾ ਜਿਹੜਾ ਸਭ ਤੋਂ ਪ੍ਰਭਾਵਸ਼ਾਲੀ ਜਾਂ ਮਾਧਿਅਮ ਹੈ। ਪੰਜਾਬ ਭਾਰਤ ਤੇ ਪੂਰੇ ਸੰਸਾਰ ਦੇ ਵਿੱਚ ਗੁਰੂ ਚੇਲਾ ਪਰੰਪਰਾ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਹੈ, ਅੱਜ ਦੇ ਡਿਜੀਟਲ ਅਤੇ ਆਧੁਨਿਕ ਯੁੱਗ ਦੇ ਵਿੱਚ ਇਸ ਦੀ ਕੀ ਜਿਹੜੀ ਹੈ ਭੂਮਿਕਾ ਹੈ, ਕੀ ਮੈਂਟੋਰ ਮੈਂਟੇ ਅਤੇ ਗੁਰੂ ਸ਼ਿਸ਼ ਦਾ ਜਿਹੜਾ ਰਿਸ਼ਤਾ ਅੱਜ ਵੀ ਸਾਡੀ ਨਿੱਜੀ ਸਮਾਜਿਕ ਜਾਂ ਪੇਸ਼ੇਵਰ ਜ਼ਿੰਦਗੀ ਦੇ ਲਈ ਓਨਾ ਹੀ ਮਹੱਤਵ ਰੱਖਦਾ ਹੈ। ਤੇ ਇਹਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸ਼ਾਮਲ ਨੇ ਸਾਡੇ ਉਸਤਾਦ ਸਮਜੀਤ ਸਿੰਘ ਸ਼ੰਮੀ ਜੀ ਤੇ ਕਰਦੇ ਉਹਨਾਂ ਦਾ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜੀ?
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ
0: ਜੀਆਂ ਨੂੰ ਜੀ। ਜੀ ਉਸਤਾਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਅੱਜ ਬਹੁਤ ਹੀ ਖੂਬਸੂਰਤ ਵਿਸ਼ਾ ਤੁਸੀਂ ਭਾਰਤ ਸਾਹਿਬ ਰੱਖਿਆ ਹੈ, ਗੁਰੂ ਚੇਲਾ ਪਰੰਪਰਾ ਜੀ। ਤੋ ਇਹ ਵਾਕਈ ਇੱਕ ਨਾ ਤੁਸੀਂ ਨਾਲ ਟੈਗ ਲਾਈਨ ਲਾਈ ਆ, ਇਹ ਵਿਰਸਾ ਹੈਗਾ ਜਾਂ ਜੀਵਨ ਦੀ ਲੋੜ ਆ, ਨਾਲ ਕੁਐਸਚਨ ਮਾਰਕ ਜਦੋਂ ਆ ਗਿਆ ਨਾ ਵਿੱਚ, ਤੇ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਬਣ ਜਾਂਦੀ ਹੈ।
0: ਬਿਲਕੁਲ ਹੈ ਜੀ।
1: ਅਸੀਂ ਜੇ ਇਹਨੂੰ ਘੋਖਣ ਦੀ ਗੱਲ ਕਰੀਏ ਕਿੱਥੋਂ ਸ਼ੁਰੂ ਹੁੰਦੀ ਹੈ ਕਹਾਣੀ, ਤੇ ਜਿਹੜਾ ਅੱਜ ਚਲੋ ਠੀਕ ਆ ਕਿ ਅੱਜ ਫੁੱਲ ਮੂਨ ਹੈ, ਪੂਰਨਮਾਸ਼ੀ ਆ, ਪੁੰਨਿਆ ਹੈ
0: ਜੀ,
1: ਤੇ ਅੱਜ ਦਾ ਦਿਨ ਜਿਹੜਾ ਹੈ ਉਹ ਵਿਸ਼ੇਸ਼ ਤੌਰ ਦੇ ਉੱਤੇ ਸਮਰਪਿਤ ਆ ਕਿ ਆਪਾਂ ਆਪਣੇ ਉਸਤਾਦ ਲੋਕਾਂ ਨੂੰ, ਜਿਹੜੇ ਗੁਰੂ ਲੋਕ ਨੇ, ਟੀਚਰ ਲੋਕ ਨੇ, ਉਹਨਾਂ ਨੂੰ ਸਮਰਪਿਤ ਕੀਤਾ ਗਿਆ। ਹਾਲਾਂਕਿ ਟੀਚਰ ਦੇ ਨਹੀਂ ਹੈ, ਲੇਕਿਨ ਗੁਰੂ ਇੱਕ ਸ਼ਬਦ ਬਹੁਤ ਵੱਡਾ ਹੈ। ਗੁਰੂ ਜਿਹੜਾ ਸ਼ਬਦ ਹੈ ਨਾ ਜੀ, ਇਹਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਇਹਦਾ ਜਿਹੜਾ ਅਰਥ ਵੀ ਲੁਕਿਆ ਹੋਇਆ ਤੇ ਸਵਾਲ ਵੀ ਲੁਕਿਆ ਹੋਇਆ। ਗੂ ਦਾ ਮਤਲਬ ਹਨੇਰਾ ਤੇ ਰੂਹ ਦਾ ਮਤਲਬ ਰੋਸ਼ਨੀ। ਉਹ ਵਿਅਕਤੀ ਜਿਹੜਾ ਸਾਨੂੰ ਹਨੇਰੇ ਤੋਂ, ਅਗਿਆਨ ਦੇ ਹਨੇਰੇ ਤੋਂ ਗਿਆਨ ਦੀ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ
0: ਜੀ,
1: ਉਹਨੂੰ ਆਪਾਂ ਗੁਰੂ ਕਹਿ ਸਕਦੇ ਹਾਂ।
0: ਬਿਲਕੁਲ,
1: ਐਸਾ ਨਹੀਂ ਹੈ ਕਿ ਐਸੇ ਬੰਦੇ ਨੂੰ ਆਪਾਂ ਚੁਣ ਲਈਏ ਕਿ ਭਾਈ ਇਹ ਸਾਨੂੰ ਜਿੰਨੇ ਕੁ ਹਨੇਰੇ ਚ ਆਪਾਂ ਬੈਠੇ ਆ ਉਦੋਂ ਜ਼ਿਆਦਾ ਵੀ ਬਲਬ ਫਿਊਜ਼ ਕਰਕੇ ਰੱਖ ਦੇ
0: ਤੇ
1: ਜਮਾ ਹੀ ਹਨੇਰੇ ਛੱਡ ਦੇ ਜਾ ਕੇ। ਤੂੰ ਜਿਹੜਾ ਸਾਨੂੰ ਹਨੇਰੇ ਹਨੇਰ ਚੋਂ, ਕਿਉਂਕਿ ਅਗਿਆਨਤਾ ਹੀ ਹਨੇਰ ਹੈ
0: ਜੀ,
1: ਜੇ ਸਾਨੂੰ ਨਹੀਂ ਪਤਾ ਜੀਵਨ ਜਾਂਚ ਨਹੀਂ ਪਤਾ ਲੱਗ ਰਹੀ, ਜਾਂ ਸਾਨੂੰ ਇੱਕ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਬੰਦੇ ਤੋਂ ਬੰਦਾ ਬਣਨ ਵਾਲੇ ਜਿਹੜਾ ਪ੍ਰੋਸੈਸ ਆ
0: ਜੀ,
1: ਕਿ ਅਸੀਂ ਠੀਕ ਆ, ਅਸੀਂ ਆਪਣੇ ਆਪ ਨੂੰ ਇਨਸਾਨ ਕਹਿੰਦੇ ਹਾਂ, ਆਦਮੀ ਔਰ ਇਨਸਾਨ ਇਸ ਲੈਵਲ ਦੀਆਂ ਫਿਲਮਾਂ ਵੀ ਬਣ ਚੁੱਕੀਆਂ ਨੇ ਇਸ ਨਾਮ ਦੇ ਨਾਲ
0: ਜੀ।
1: ਜਿਹੜਾ ਬੰਦੇ ਨੂੰ ਬੰਦਾ ਬਣਾਉਣ ਵਾਲੀ ਜਿਹੜੀ ਪ੍ਰਕਿਰਿਆ
0: ਜੀ,
1: ਜਿਹੜਾ ਵਿਅਕਤੀ ਦੂਸਰੇ ਨੂੰ ਇਹਦੇ ਵਿੱਚ ਸਫਲ ਕਰ ਦਿੰਦਾ ਹੈ ਕਿਸੇ ਵੀ ਤਰੀਕੇ ਨਾਲ
0: ਜੀ,
1: ਉਹਨੂੰ ਉਹ ਗੁਰੂ ਕਿਹਾ ਜਾਂਦਾ ਹੈ। ਤੇ ਉਹ ਕਹਿੰਦੇ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ।
0: ਬਿਲਕੁਲ ਹੈ ਜੀ।
1: ਉਹ ਜਿਹੜਾ ਮਾਹੌਲ ਜਿਹੜਾ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਮਤਲਬ ਉਹ ਤੇ ਹੈਗਾ ਹੀ ਹੈਗਾ, ਪਰ ਇਹ ਯੂਨੀਵਰਸਲ ਆ, ਇਹ ਪੂਰੀ ਦੁਨੀਆਂ ਦੇ ਵਿੱਚ ਹੀ ਜਿਹੜਾ ਸੱਚ ਮੰਨਿਆ ਜਾਂਦਾ ਹੈ
0: ਜੀ,
1: ਕਿ ਤੁਸੀਂ ਜੇ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਜਿਹੜਾ ਬੰਦਾ ਆਲਰੇਡੀ ਤਰੱਕੀ ਕਰ ਚੁੱਕਾ ਹੈ
0: ਜੀ,
1: ਉਹਦੇ ਨਾਲ ਤੇ ਉਹਦੇ ਕੋਲੋਂ ਤੇ ਕੁਝ ਤੇ ਸਿੱਖਣਾ ਹੀ ਪਏਗਾ। ਜਦੋਂ ਅਸੀਂ ਸਿੱਖਣ ਜਾਂਦੇ ਹਾਂ, ਸਿੱਖਣ ਜਾਣ ਦਾ ਜਿਹੜਾ ਮਾਹੌਲ ਹੈ ਨਾ, ਉਹ ਭਾਰਤ ਸਾਹਿਬ ਬੜਾ ਇੰਪੋਰਟੈਂਟ ਕਹਿੰਦੇ ਮੰਨਿਆ ਜਾਂਦਾ
0: ਜੀ।
1: ਜਿਵੇਂ ਮੰਨ ਲਓ ਕੋਈ ਬੰਦਾ ਘਰੋਂ ਡੋਲੂ ਲੈ ਕੇ ਦੁੱਧ ਲੈਣ ਚੱਲਾ ਆ, ਉਹ
0: ਜੀ
1: ਘਰੋਂ ਭਰ ਕੇ ਤਾਂ ਲਿਜਾਊਗਾ ਨੀ ਉਹਨਾਂ ਨੂੰ ਡੋਲੂ ਨੂੰ, ਖਾਲੀ ਲੈ
0: ਜੀ
1: ਕੇ ਜਾਊਗਾ, ਤੇ ਉਹ ਜਦੋਂ ਖਾਲੀ ਲੈ ਕੇ ਜਾਊਗਾ ਫਿਰ ਭਰ ਕੇ ਲਿਆਊਗਾ।
0: ਜੀ
1: ਪਰ ਜਿਹੜਾ ਬੰਦਾ ਘਰੋਂ ਭਰਿਆ ਲੈ ਕੇ ਜਾ ਰਿਹਾ ਹੈ,
0: ਜੀ
1: ਉਹ ਹੁਣ ਕੀ ਪਵਾ ਲਿਆ ਉਹ ਚ,
0: ਜੀ
1: ਉਹ ਬੰਦਾ ਜਿਹੜਾ ਉਹ ਰਿਸੀਵਰ ਨਹੀਂ ਬਣ ਸਕੇਗਾ। ਉਹਨੂੰ ਜਿਵੇਂ ਹੁਣ ਕਹਾਵਤਾਂ ਬਣੀਆਂ ਕਿ ਭਾਈ ਤੁਸੀਂ ਇੱਕ ਘੋੜੇ ਨੂੰ ਕੁੱਟ ਕੁੱਟ ਕੇ
0: ਜੀ
1: ਉਹਦੇ ਦਰਿਆ ਤੱਕ ਲਿਜਾ ਸਕਦੇ ਹੋ,
0: ਜੀ
1: ਲੇਕਿਨ ਉਹਨੂੰ ਉਨੀ ਦੇਰ ਤੱਕ ਪਾਣੀ ਪੀਣ ਲਈ ਮਜਬੂਰ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹ ਖੁਦ ਨਹੀਂ ਚਾਹੁੰਦਾ।
0: ਜੀ
1: ਮਤਲਬ ਕਿਸੇ ਨੂੰ ਧੱਕੇ ਨਾਲ ਕੋਈ ਗਿਆਨ ਨਹੀਂ ਦਿੱਤਾ ਜਾ ਸਕਦਾ, ਆ ਵੀ ਆ ਭਰਾਵਾ ਤੈਨੂੰ ਮੈਂ ਅੱਧਾ ਕਿਲੋ ਗਿਆਨ ਦਿਆਂ, ਜਾਂ ਪਾਈਆ ਗਿਆਨ ਲੈ ਜਾ, ਜਾਂ ਮੇਰੇ
0: ਜੀ
1: ਕੋਲ ਅਗਲੀ ਲੈ ਜਾ ਪਾਈਆ,
0: ਜੀ
1: ਇਹ ਸੰਭਵ ਨਹੀਂ ਹੈ।
0: ਬਿਲਕੁਲ ਹੈ
1: ਜਿਹੜਾ ਗੁਰੂ, ਗੁਰੂ ਵੀ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਚੇਲਾ ਇੰਪੋਰਟੈਂਟ ਹੈ। ਚੇਲਾ ਕਿਉਂਕਿ ਰਿਸੀਵਰ ਮੋਡ ਤੇ ਆ,
0: ਜੀ
1: ਉਹ ਰਿਸੀਵ ਕਰਨਾ ਚਾਹੁੰਦਾ ਉਸ ਨੌਲੇਜ ਨੂੰ, ਅਕਵਾਇਰ ਕਰਨਾ ਚਾਹੁੰਦਾ ਉਸ ਨੌਲੇਜ ਨੂੰ,
0: ਜੀ
1: ਜਿਹੜੀ ਉਸ ਰੋਸ਼ਨੀ ਨੂੰ ਲੈ ਕੇ ਜਾਣਾ ਚਾਹੁੰਦਾ ਆਪਣੇ ਨਾਲ,
0: ਜੀ
1: ਜਿਹੜੀ ਉਸਦੇ ਉਸ ਤੋਂ ਕਿਸੇ ਸੁਪੀਰੀਅਰ ਦੇ ਕੋਲ ਹੈਗੀ ਆ,
0: ਜੀ
1: ਜਾਂ ਜਿਹੜਾ ਵੱਧ ਤਜਰਬੇਕਾਰ ਆ ਜਾਂ ਕੁਛ ਹੈਗਾ ਉਹਦੇ ਕੋਲ, ਉਹਨੂੰ ਲੱਗਦਾ ਕਿ ਹਾਂ ਇਹਦੇ ਕੋਲ ਆਪਾਂ ਨੂੰ ਕੁਛ ਮਿਲ ਸਕਦਾ, ਇਹਦੇ ਕੋਲ ਨੌਲੇਜ ਮਿਲ ਸਕਦੀ ਹੈ,
0: ਜੀ
1: ਜਾਂ ਇਹਦੇ ਨਾਲ ਆਪਾਂ ਕੁਛ ਆਪਣੀ ਜ਼ਿੰਦਗੀ ਨੂੰ ਹੋਰ ਅਪਲਿਫਟ ਕਰ ਸਕਦੇ ਹਾਂ।
0: ਜੀ
1: ਇੱਕ ਜਗਦਾ ਹੋਇਆ ਦੀਵਾ ਹੀ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ,
0: ਜੀ
1: ਤੇ ਬੁਝੇ ਨੇ ਕੀ ਜਗਾਉਣਾ ਇਹ ਤਾਂ
0: ਇਹ ਤੇ
1: ਭਾਵ
0: ਗੱਲ
1: ਆਪਾਂ
0: ਹੈ।
1: ਜਾਣਦੇ ਹਾਂ।
0: ਮੈਂ ਨਾ ਸਹੀ ਸਾਹਿਬ ਸੋਰੀ ਆਪਣੇ ਸ਼ਮੀ ਜੀ, ਮੈਂ ਇੱਕ ਚਲੋ ਆਪਾਂ ਇਹ ਵਿਸ਼ਾ ਰੱਖਿਆ, ਮੈਂ ਥੋੜਾ ਜਿਹਾ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਨਾ ਕੁਝ ਕਰਨ ਦੇ ਲਈ ਗਿਆਨ ਦੀ ਵੀ ਜ਼ਰੂਰਤ ਹੁੰਦੀ ਹੈ। ਤੁਹਾਡੇ ਤੋਂ ਤਾਂ ਬੇਸ਼ੁਮਾਰ ਖਜ਼ਾਨਾ ਹਰ ਚੀਜ਼ ਦਾ ਹੀ ਹੈ। ਤੇ ਜਦੋਂ ਮੈਂ ਇਹਦੇ ਬਾਰੇ ਪੜ੍ਹ ਰਿਹਾ ਸੀ, ਮਤਲਬ ਕਿ ਪਰੰਪਰਾ ਕਿੱਥੋਂ ਸ਼ੁਰੂ ਹੋਈ ਜਾਂ ਕਿਉਂ ਹੋਈ, ਤਾਂ ਉਹਦੇ ਵਿੱਚ ਜ਼ਿਕਰ ਆਇਆ ਕਿ ਗੁਰੂ ਕੁੱਲ ਜਿਹੜਾ ਸੀ, ਪ੍ਰਣਾਲੀ ਜਿਹਨੂੰ ਕਿਹਾ ਜਾਂਦਾ ਸੀ, ਤੇ ਉਸ ਸਮੇਂ ਦੇ ਵਿੱਚ ਪ੍ਰਾਚੀਨ ਭਾਰਤ ਜਿਹਨੂੰ ਕਹਿ ਲਓ, ਪੁਰਾਣੇ ਸਮਿਆਂ ਦੇ ਵਿੱਚ ਚੱਲ ਜਾਈਏ ਥੋੜਾ ਜਿਹਾ, ਜਦੋਂ ਲਿਖਤੀ ਕੰਮ ਨਹੀਂ ਹੁੰਦਾ ਸੀ, ਕਿਤਾਬੀ ਨਹੀਂ ਹੁੰਦਾ ਸੀ, ਤਾਂ ਉਸ ਸਮੇਂ ਦੇ ਵਿੱਚ ਉਦੋਂ ਗਿਆਨ ਨੂੰ ਨਾ, ਜੀ ਤੁਸੀਂ ਗਿਆਨ ਦੀ ਗੱਲ ਕੀਤੀ ਹੈ, ਤੇ ਉਹ ਗਿਆਨ ਜਿਹੜਾ ਸੀ ਸ਼ਰੂਤੀ ਸੁਣਨਾ ਜਿਹਨੂੰ ਕਹਿੰਦੇ ਆ, ਮੇਰੇ ਖਿਆਲ ਸੰਸਕ੍ਰਿਤ ਦੇ ਸ਼ਬਦ ਨੇ, ਤੇ ਸਿਮਰਤੀ ਯਾਦ ਰੱਖਣਾ,
1: ਜੀ
0: ਤੇ ਉਹਦੇ ਰਾਹੀਂ ਜਿਹੜਾ ਸੀ ਮਤਲਬ ਕਿ ਲੋਕਾਂ ਤੱਕ ਅੱਗੇ, ਜਿੱਦਾਂ ਸ਼ਿਸ਼ ਤੇ ਗੁਰੂ ਦੀ ਗੱਲ ਆਈ ਹੈ, ਤੇ ਉਹ ਉਹਦੇ ਵਿੱਚ ਜਿਹੜਾ ਸੀ ਅੱਗੇ ਤੋਂ ਅੱਗੇ ਵਧਾਉਂਦੇ ਸੀ, ਤੇ ਉਹ ਫਿਰ ਹੌਲੀ ਹੌਲੀ ਫਿਰ ਚਲੋ ਕਿਤਾਬਾਂ ਆ ਗਈਆਂ ਜਾਂ ਲਿਖਤਾਂ ਪੜ੍ਹਤਾਂ ਆ ਗਈਆਂ, ਜਾਂ ਪੁਰਾਣੇ ਸਮਿਆਂ ਚ ਦੇਖਦੇ ਹਾਂ ਤਾਂ ਪੁਰਾਣ ਆ ਗਏ, ਹੋਰ ਸਾਰੀਆਂ ਚੀਜ਼ਾਂ, ਫਿਰ ਉੱਥੋਂ ਕੰਮ ਸ਼ੁਰੂ ਹੋ ਗਿਆ ਸੀ। ਪਰ ਉਸ ਤੋਂ ਬਾਅਦ ਅੱਜ ਜੇ ਦੇਖਿਆ ਜਾਵੇ ਤਾਂ ਰੱਟੇ ਲਾਉਣ ਵਾਲਾ ਕੰਮ ਸ਼ੁਰੂ ਹੋ ਗਿਆ।
1: ਬਿਲਕੁਲ, ਰੱਟਾ ਤੇ ਬਹੁਤ ਹੀ ਭੈੜੀ ਚੀਜ਼ ਮੰਨੀ ਜਾਂਦੀ ਹੈ ਜੀ ਇਸ ਫੀਲਡ ਦੇ ਵਿੱਚ।
0: ਜੀ
1: ਕਹਾਣੀ ਆ ਕਿ ਇੱਕ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਰਹਿੰਦੇ ਸੀ,
0: ਜੀ
1: ਤੇ ਤੋਤੇ ਕਿਉਂਕਿ ਬਹੁਤ ਹੀ ਬਿਊਟੀਫੁਲ ਇੱਕ ਇੱਕ ਪੰਛੀ ਆ, ਬਹੁਤ ਪਿਆਰਾ ਪੰਛੀ ਆ, ਇਹਨੂੰ ਆਪਾਂ ਇੱਕ ਪਾਲਤੂ ਪੰਛੀ ਵੀ ਬਣਾ ਕੇ ਰੱਖ ਲੈਂਦੇ ਆ,
0: ਜੀ
1: ਘਰਾਂ ਚ ਪਿੰਜਰੇ ਚ ਪਾ ਦਿੰਦੇ ਆ, ਹੋਰ ਸਾਰਾ ਕੁਛ ਕਰਦੇ, ਯਾਨੀ ਕਿ ਇਹ ਜਿਹੜਾ ਸਾਨੂੰ ਬਹੁਤ ਹੀ ਪਸੰਦ ਆ ਤੋਤਾ,
0: ਜੀ
1: ਪੈਰਟ,
0: ਮਿੱਠੂ
1: ਉਹ ਜੰਗਲ ਚ ਬੜੇ ਰਹਿੰਦੇ ਸੀਗੇ। ਹਾਂ ਉਹ ਬੜੇ ਕਮਾਲ ਦੇ, ਕਿਉਂਕਿ ਇਹ ਬੋਲ ਸਕਦੇ ਆ ਜਾਂ ਫੋਲੋ ਕਰਦੇ ਜਾਂ ਮਿਮਿਕ ਕਰ ਸਕਦੇ ਆ, ਜੋ ਅਸੀਂ ਕਹਿੰਦੇ ਹਾਂ ਉਹੀ ਬੋਲ ਦਿੰਦੇ ਆ।
0: ਬਿਲਕੁਲ,
1: ਉਹ ਜੰਗਲ ਦੇ ਵਿੱਚ ਬਹੁਤ ਸਾਰੇ ਤੋਤੇ ਸੀ, ਤੇ ਸ਼ਿਕਾਰੀ ਆਉਂਦਾ ਸੀ, ਉਹ ਉਹਨਾਂ ਨੂੰ ਜਾਲ ਵਿਛਾਉਂਦਾ ਸੀ, ਦਾਣੇ ਪਾਉਂਦਾ ਸੀ, ਤੇ ਉਹ ਲੈ ਜਾਂਦਾ ਸੀ ਫੜ ਕੇ, ਤੇ ਬਾਹਰ ਵੇਚ ਬੂਚ ਆਉਂਦਾ ਸੀ। ਉਹ ਜੰਗਲ ਚ ਤੋਤਿਆਂ ਦੀ ਆਬਾਦੀ ਘਟਣ ਲੱਗ ਗਈ,
0: ਜੀ
1: ਤੇ ਤੋਤਿਆਂ ਨੇ ਬੜੀ ਚਿੰਤਾ ਪ੍ਰਗਟ ਕੀਤੀ ਆਪਣੇ ਬਜ਼ੁਰਗਾਂ ਕੋਲ ਬੈਠੇ, ਕਹਿੰਦੇ ਬਾਬਾ ਜੀ ਤਾਂ ਮੁੱਕ ਜਾਂਗੇ,
0: ਜੀ
1: ਕਾਨਫਰੰਸ ਹੋ ਗਈ, ਕਹਿੰਦੇ ਇਹ ਤਾਂ ਰੋਜ਼ ਹੀ ਆ ਕੇ ਲੈ ਜਾਂਦੇ ਸਾਨੂੰ
0: ਜੀ,
1: ਪੰਡ ਜੀ ਬੰਨ ਕੇ, ਇਹ ਤਾਂ ਗਲਤ ਹੋ ਗਿਆ ਕੰਮ, ਆਪਾਂ ਮਰ ਜਾਂਗੇ, ਜੰਗਲ ਚੋਂ ਤੋਤੇ ਮੁੱਕ ਜਾਣਗੇ ਜੀ,
0: ਜੀ
1: ਆਪਣਾ ਆਪਣਾ ਤਾਂ ਮਤਲਬ ਖਤਮ ਹੀ ਹੋ ਗਿਆ ਕੰਮ, ਸਮਝੋ ਆਪਾਂ
0: ਜੀ
1: ਐਕਸਟੈਂਟ ਹੋਣ ਵਾਲੀ ਪ੍ਰਜਾਤੀ ਦੇ ਵਿੱਚ ਆਉਣ ਲੱਗੇ ਆ,
0: ਜੀ
1: ਕੁਛ ਨਾ ਕੁਛ ਹੀਲਾ ਕਰੀਏ ਬਾਬਾ ਜੀ।
0: ਬਿਲਕੁਲ,
1: ਉਹ ਕਹਿੰਦੇ ਠੀਕ ਹੈ ਜੀ, ਆਪਣੇ ਜੰਗਲ ਚ ਇੱਕ ਬਾਬਾ ਜੀ ਰਹਿੰਦੇ ਆ, ਉੱਥੇ ਚੱਲਦੇ ਆ, ਉਹਨੂੰ ਕੁਛ ਸਲਾਹ ਲੈ ਕੇ ਆਉਂਦੇ ਆ,
0: ਜੀ
1: ਉਹ ਸਾਨੂੰ ਸੇਧ ਦੇਣਗੇ।
0: ਜੀ
1: ਸਾਰੇ ਤੋਤੇ ਆਪਣੇ ਸਿਆਣੇ ਤੋਤੇ ਨੂੰ ਮੂਹਰੇ ਲਾ ਕੇ ਉੱਥੇ ਗਏ, ਅੱਗੇ ਸਾਧੂ ਮਹਾਰਾਜ ਬੈਠੇ ਆ ਧੂਣੀ ਲਾ ਕੇ,
0: ਜੀ
1: ਵੇਟ ਕੀਤੀ ਉਹਨਾਂ ਨੇ, ਅੱਗੇ ਜਾਗਣਗੇ ਜੀ, ਚਲੋ ਹੁਣ ਆਪਾਂ ਪੁੱਛਦੇ ਆ ਇਹਨਾਂ ਨੂੰ, ਆਪਣੀ ਸੰਸੇ ਦੱਸਦੇ ਆ, ਝੋਰੇ ਦੱਸਦੇ ਆ,
0: ਜੀ
1: ਸਵਾਲ ਪਾਵਾਂਗੇ। ਸਵਾਲ ਪਾਇਆ ਉਹਨਾਂ ਨੇ,
0: ਜੀ
1: ਬਾਬਾ ਜੀ ਜਾਗੇ, ਕਹਿੰਦੇ ਵੀ ਹਾਂ ਵੀ ਤੋਤੇ ਹੋ ਤੁਸੀਂ, ਬੜੇ ਉਦਾਸ ਲੱਗਦੇ ਹੋ, ਕੀ ਚੱਕਰ ਪੈ ਗਿਆ?
0: ਜੀ
1: ਉਹ ਕਹਿੰਦੇ ਜੀ ਐ ਆ ਵੀ ਸਾਡੇ ਜੰਗਲ ਦੇ ਵਿੱਚ ਬਾਬਾ ਜੀ ਸ਼ਿਕਾਰੀ ਆ ਰਿਹਾ, ਉਹ ਆਉਂਦਾ ਜਾਲ ਵਿਛਾਉਂਦਾ, ਚੋਗਾ ਖਿਲਾਰਦਾ,
0: ਜੀ
1: ਅਸੀਂ ਕਿਉਂਕਿ ਭੁੱਖੇ ਤੇ ਆਏ ਤਾਂ ਹੁੰਦੇ ਹੀ, ਚਲੋ ਚੋਗਾ ਦੇ ਕੇ ਕਿਹੜਾ ਬੰਦਾ ਜਿਹੜਾ ਨਹੀਂ ਜਾਂਦਾ ਜੀ, ਅਸੀਂ ਜਾਂਦੇ ਹਾਂ, ਜਦੋਂ ਅਸੀਂ ਚੋਗਾ ਚੁਗਦੇ ਹਾਂ ਉਹਦੇ ਜਾਲ ਚ ਫਸ ਜਾਂਦੇ ਹਾਂ
0: ਜੀ,
1: ਉਹ ਜਦੋਂ ਅਸੀਂ ਫਸ ਜਾਂਦੇ ਹਾਂ ਜੀ ਉਹ ਚੁੱਕ ਕੇ ਲੈ ਜਾਂਦਾ ਸਾਨੂੰ ਜੀ,
0: ਜੀ
1: ਅਸੀਂ ਮਾਰੇ ਜਾਂਦੇ ਹਾਂ। ਬਾਬਾ ਜੀ ਕਹਿੰਦੇ ਯਾਰ ਇਹ ਕਹਾਣੀ ਜੇ ਤੁਸੀਂ ਮੈਨੂੰ ਜਿੱਦਾਂ ਸਮਝਾਈ ਹੈ ਕਿ ਤੁਹਾਨੂੰ ਜਮਾ ਨੀ ਸਮਝ ਨੀ ਆਈ
0: ਜੀ,
1: ਕਹਿੰਦੇ ਨਹੀਂ ਜੀ ਅਸੀਂ ਤਾਂ ਰੋਜ਼ ਫਸਦੇ ਹਾਂ ਜੀ
0: ਜੀ।
1: ਕਹਿੰਦੇ ਫਿਰ ਤੁਹਾਨੂੰ ਮੈਂ ਮੰਤਰ ਦਿੰਦਾ ਯਾਰ
0: ਜੀ, ਫਿਰ
1: ਤੁਸੀਂ ਇਹ ਮੰਤਰ ਨਾ ਯਾਦ ਰੱਖਿਓ, ਤੁਹਾਨੂੰ ਤੁਹਾਡਾ ਕੋਈ ਬਾਲ ਪਿੰਗਾ ਨੀ ਕਰ ਸਕਦਾ। ਕਹਿੰਦੇ ਜੀ ਬਾਬਾ ਜੀ ਮੰਤਰ ਦੱਸੋ। ਉਹ ਗੁਰੂ ਜੀ ਨੇ ਉਹਨਾਂ ਨੂੰ ਮੰਤਰ ਦਿੱਤਾ, ਤੋਤੇ ਨੇ ਅੰਤਰ ਧਿਆਨ ਹੋ ਕੇ ਸੁਣਿਆ
0: ਜੀ।
1: ਉਹ ਕਹਿੰਦੇ ਗੁਰੂ ਜੀ ਕਹਿੰਦੇ ਦੇਖੋ ਜਦੋਂ ਵੀ ਸ਼ਿਕਾਰੀ ਆਏਗਾ
0: ਜੀ
1: ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਤੇ ਯਾਦ ਰੱਖਣਾ ਹੈ
0: ਜੀ।
1: ਕਹਿੰਦੇ ਕਿਹੜਾ ਮੰਤਰ ਹੈ ਜੀ ਬਾਬਾ ਜੀ? ਕਹਿੰਦੇ ਜਿੱਦਾਂ ਹੀ ਤੁਸੀਂ ਸ਼ਿਕਾਰੀ ਨੂੰ ਦੇਖੋ ਪਹਿਰੇਦਾਰਾਂ ਨੂੰ ਕਿਹੋ ਵੀ ਸ਼ਿਕਾਰੀ ਆ ਉਹ ਤੁਹਾਨੂੰ ਸੂਚਿਤ ਕਰੇ, ਸੀਟੀ ਸੂਟੀ ਮਾਰੇ, ਤੋਤੇ ਤੁਸੀਂ ਹੈਗੇ ਹੋ ਚਲੋ ਰੌਲਾ ਪਾ ਦਿਓ। ਉਹ ਕਹਿੰਦੇ ਸ਼ਿਕਾਰੀ ਆ ਗਿਆ,
0: ਸ਼ਿਕਾਰੀ ਆਊਗਾ
1: ਮੰਤਰ,
0: ਹਾਂ
1: ਮੰਤਰ ਦਿੱਤਾ ਜੀ, ਹਾਂ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਚੋਗ ਖਿਲਾਰੇਗਾ ਪਰ ਅਸੀਂ ਨਹੀਂ ਫਸਣਾ,
0: ਨਹੀਂ ਫਸਣਾ, ਆਖਰ ਚ ਇਹ ਕਹਿਤਾ ਨਹੀਂ ਫਸਣਾ
1: ਕਹਿਤਾ
0: ਜੀ।
1: ਹੁਣ ਉਹ ਤੋਤੇ ਕਹਿੰਦੇ ਤੋਤਿਆਂ ਦੇ ਸਰਪੰਚ ਨੇ ਕਿਹਾ ਠੀਕ ਹੈ ਜੀ ਇੰਨਾ ਹੀ ਜੀ, ਕਹਿੰਦੇ ਹਾਂਜੀ ਇੰਨਾ ਹੀ ਤੁਹਾਡਾ ਤੁਸੀਂ ਸੇਫ ਰਹੋਗੇ। ਇਹ ਮੰਤਰ ਲੈ ਕੇ ਤੋਤੇ ਖੁਸ਼ੀ ਖੁਸ਼ੀ ਘਰ ਗਏ, ਸੌਂਗੇ ਬਾਂਦਰਾਂ ਨੇ ਧਰਕੇ
0: ਜੀ।
1: ਸਵੇਰੇ ਇੱਕ ਨੌਜਵਾਨ ਤੋਤੇ ਡਿਊਟੀ ਲਾਈ ਸੀ ਵੀ ਜਦੋਂ ਸ਼ਿਕਾਰੀ ਆਏ ਤੂੰ ਸੀਟੀ ਮਾਰਦੀ ਵੀਰੇ
0: ਜੀ,
1: ਉਹਨੇ ਚੱਕਦਾ ਕੰਮ ਜਦੋਂ ਸ਼ਿਕਾਰੀ ਆ ਗਿਆ, ਸ਼ਿਕਾਰੀ ਨੇ ਤਾਂ ਆਉਣਾ ਹੀ ਸੀ,
0: ਬਿਗਲ ਬਜਾ
1: ਉਹਦਾ ਧੰਦਾ
0: ਜੀ
1: ਬਿਜਨਸ ਹੈ, ਉਹਨੇ ਗਾਹ ਪਾਤਾ ਆ ਗਿਆ ਬਈ
0: ਆ ਗਿਆ ਜੀ।
1: ਉਹ ਸ਼ਿਕਾਰੀ ਨੂੰ ਦੇਖ ਕੇ ਜਦੋਂ ਉਹਨੇ ਰੌਲਾ ਪਾਇਆ ਤੇ ਸਾਰੇ ਤੋਤੇ ਬਾਹਰ ਆਏ ਟਾਹਣੀਆਂ ਤੇ ਜਾਗ ਪਏ
0: ਜੀ,
1: ਉਹਨਾਂ ਨੇ ਬਾਬਾ ਜੀ ਦਾ ਮੰਤਰ ਬੋਲਣਾ ਸ਼ੁਰੂ ਕਰਤਾ
0: ਜੀ।
1: ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਚੋਗ ਖਿਲਾਰੇਗਾ ਪਰ ਅਸੀਂ ਨਹੀਂ ਫਸਣਾ
0: ਜੀ।
1: ਜਦੋਂ ਸ਼ਿਕਾਰੀ ਨੇ ਹਰ ਟਹਿਣੀ ਚੋਂ ਹਰ ਦਰਖਤ ਤੋਂ ਇਹ ਗੂੰਜ ਸੁਣੀ
0: ਜੀ
1: ਉਹਦੇ ਤਾਂ ਹੋਸ਼ ਉੱਡ ਗਏ, ਕਹਿੰਦਾ ਤੋਤਿਆਂ ਦਾ ਮੇਰਾ ਪਲਾਨ ਪਹਿਲਾਂ ਹੀ ਪਤਾ ਯਾਰ ਮੈਂ ਕਿੱਦਾਂ ਫਸਾ ਦੂੰ ਇਹਨਾਂ ਨੂੰ
0: ਜੀ।
1: ਉਹਨੇ ਉਸ ਦਿਨ ਜਾਲ ਨਹੀਂ ਵਿਛਾਇਆ ਚੋਗ ਨਹੀਂ ਖਿਲਾਰਿਆ
0: ਜੀ,
1: ਉਹ ਘੁੰਮਿਆ ਜਿਹੜਾ ਦਿੱਤਾ ਤੇ ਮੁੜ ਗਿਆ
0: ਜੀ,
1: ਕੋਈ ਤੋਤਾ ਨਹੀਂ ਉਸ ਦਿਨ ਫਸਿਆ
0: ਜੀ।
1: ਤੋਤਿਆਂ ਨੇ ਬੜੇ ਜਸ਼ਨ ਮਨਾਏ, ਡੀਜੇ ਲਾਏ, ਪਾਰਟੀਆਂ ਕੀਤੀਆਂ, ਕਹਿੰਦੇ ਕਮਾਲ ਕਰਤੀ, ਜੈ ਬਾਬਾ ਜੀ ਜੈ ਗੁਰੂ ਦੇਵ ਕਰ ਕਰਦੇ ਉਹਨਾਂ ਨੇ ਧੰਨਵਾਦ ਕੀਤਾ, ਗੁਰੂ ਜੀ ਨੇ ਬਚਾ ਲਏ ਜੀ, ਰੱਖ ਲਏ ਮਾਲਕਾ ਅਸੀਂ ਉੱਡਦੇ ਆਸਰੇ ਤੇਰੇ
0: ਜੀ,
1: ਇਹੋ ਜਿਹੇ ਗਾਣੇ ਗਾਏ ਉਹਨਾਂ ਨੇ। ਤੇ ਅਗਲੇ ਦਿਨ ਸ਼ਿਕਾਰੀ ਫਿਰ ਆਇਆ ਕਿਉਂਕਿ ਉਧਰ ਡਿਊਟੀ ਹੈ, ਉਹਨੇ ਤਾਂ ਆਉਣਾ ਹੀ ਹੈ ਬਈ
0: ਜੀ।
1: ਸ਼ਿਕਾਰੀ ਫਿਰ ਆਇਆ, ਨੌਜਵਾਨ ਤੋਤੇ ਨੇ ਫਿਰ ਰੌਲਾ ਪਾਇਆ, ਬਾਕੀ ਤੋਤੇ ਵੀ ਆ ਗਏ ਟਾਹਣੀਆਂ ਤੇ ਬਹਿ ਕੇ ਗੁਣਗਾਨ ਕੀਤਾ ਉਹਨਾਂ ਨੇ, ਸ਼ਿਕਾਰੀ ਆਵੇਗਾ
0: ਜੀ
1: ਜਾਲ ਵਿਛਾਵੇਗਾ ਚੋਗ ਖਿਲਾਰੇਗਾ ਪਰ ਅਸੀਂ ਨਹੀਂ ਫਸਣਾ
0: ਜੀ।
1: ਸ਼ਿਕਾਰੀ ਨੇ ਸੁਣਿਆ, ਐਤਕੀ ਉਹਨੂੰ ਜਿਆਦਾ ਹੈਰਾਨੀ ਨਹੀਂ ਹੋਈ
0: ਜੀ
1: ਕਿਉਂਕਿ ਕੱਲ ਵੀ ਸੁਣਿਆ ਸੀ ਉਹਨੇ ਕਿ ਤੋਤਿਆਂ ਨੇ ਏਦਾਂ ਗਾਣੇ ਗਾਏ ਆ
0: ਜੀ,
1: ਤੇ ਮੈਂ ਮੁੜ ਗਿਆ ਸੀ, ਨਿਆਣੇ ਨੇ ਚਪੇੜਾ ਮਰਿਆ ਕਿ ਪਾਪੇ ਆ ਗਿਆ ਬਿਨਾਂ ਗੱਲੋਂ, ਉੱਥੇ ਕੁਛ ਲੈ ਕੇ ਨੀ ਆਇਆ, ਕਮਾ ਕੇ ਕੁਛ ਨੀ ਆਇਆ, ਰੋਟੀ ਨੀ ਖਾਧੀ ਜੀ, ਤੈਨੂੰ ਤਾਂ ਜਾਣਾ ਪੈਣਾ
0: ਜੀ।
1: ਮੈਂ ਹੁਣ ਆ ਕੇ ਜਦੋਂ ਉਹਨੇ ਫਿਰ ਦੁਬਾਰਾ ਉਹਨੇ ਕਿਹਾ ਚਲੋ ਇਹ ਗਾਈ ਜਾਂਦੇ ਗਾਣ ਦੇ ਮੈਂ ਆਪਣਾ ਕੰਮ ਤਾਂ ਕਰਾਂ
0: ਜੀ,
1: ਉਹਨੇ ਜਾਲ ਵਿਛਾਤਾ, ਤੋਤੇ ਹੋਰ ਜ਼ੋਰ ਦੀ ਗਾ ਰਹੇ ਹੈ
0: ਜੀ,
1: ਉਹਨੇ ਚੋਗ ਵੀ ਖਿਲਾਰਤਾ, ਤੋਤਿਆਂ ਨੇ ਹੋਰ ਚੱਕਤੀ ਆਵਾਜ਼
0: ਜੀ,
1: ਜਾਲ ਉਹ ਜਾਲ ਇਹਨੇ ਤਾਂ ਚੋਗਾ ਵੀ ਖਿਲਾਰਤਾ ਜੀ। ਉਹ ਫਿਰ ਇਹ ਉਹ ਤੋਤਾ ਉਹਨਾਂ ਨੇ ਆਪਣਾ ਸੈੱਟ ਕਰ ਲਿਆ ਤੇ ਤੋਤੇ ਹੇਠਾਂ ਆ ਗਏ ਹੌਲੀ ਹੌਲੀ ਗੁਣਗਾਨ ਕਰਦੇ ਹੋਏ, ਜਿਹੜਾ ਮੰਤਰ ਜਿਹਨੂੰ ਮਿਲਿਆ ਗੁਰੂ ਨੇ ਦਿੱਤਾ
0: ਜੀ,
1: ਗਾਉਂਦੇ ਹੋਏ ਥੱਲੇ ਆ ਰਹੇ ਆ ਔਰ ਹੇਠਾਂ ਆ ਕੇ ਜਾਲ ਚ ਬਹਿ ਕੇ ਚੋਗਾ ਚੋਗ ਰਹੇ ਨੇ, ਉੱਥੇ ਵੀ ਜਪ ਕਰ ਰਹੇ ਨੇ ਪੂਰਾ, ਸ਼ਿਕਾਰੀ
0: ਜਾਲ ਵਿਛਾਵੇਗਾ ਚੋਗਾ,
1: ਸ਼ਿਕਾਰੀ ਦੂਰ ਖੜਾ ਸੀ ਉਹ ਦੇਖ ਰਿਹਾ ਹੈ, ਕਹਿੰਦਾ ਯਾਰ ਕਮਾਲ ਹੈ ਯਾਰ ਮੈਂ ਕੱਲ ਐਵੇਂ ਬੇਵਕੂਫ ਬਣ ਗਿਆ, ਇਹਨਾਂ ਨੂੰ ਤਾਂ ਪੱਲੇ ਕੱਖ ਨੀ
0: ਜੀ।
1: ਉਹ ਆਇਆ ਫਸੇ ਹੋਏ ਤੋਤਿਆਂ ਨੂੰ ਉਹਨੇ ਜਾਲ ਇਕੱਠਾ ਕੀਤਾ, ਪੰਡ ਬੰਨੀ ਦੇ ਸਿਰ ਤੇ ਰੱਖਿਆ, ਤੁਰਿਆ ਜਾ ਰਿਹਾ
0: ਜੀ,
1: ਤੋਤੇ ਉਹਦੀ ਪੰਡ ਵਿੱਚੋਂ ਵੀ ਗਾ ਰਹੇ ਹੈ, ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਚੋਗ ਖਿਲਾਰੇਗਾ ਪਰ ਅਸੀਂ ਨਹੀਂ ਫਸਣਾ
0: ਜੀ। ਇਹ ਰੱਟੇ ਲਾਉਣ ਵਾਲੀ ਗੱਲ ਹੋ ਗਈ ਜੀ, ਬਿਲਕੁਲ ਪਰ ਉਹ ਗਿਆਨ ਟ੍ਰਾਂਸਫਰ ਨਹੀਂ ਹੋਇਆ ਨਾ ਅੱਗੇ ਜਾ ਕੇ।
1: ਹੁਣ ਤੁਸੀਂ ਵੇਖੋ ਗੁਰੂ ਦੇ ਜਿਹੜਾ ਮੰਤਰ ਦਿੱਤਾ ਉਹਦੀ ਤਾਂ ਕੋਈ ਕਮੀ ਨੀ,
0: ਬਿਲਕੁਲ ਹੈ ਜੀ,
1: ਜਿਹਨਾਂ ਨੇ ਅੱਗੇ ਉਹਦੇ ਅਮਲ ਕੀਤਾ ਉਹ ਬਾਂਦਰ ਨਿਕਲੇ ਪੂਰੇ,
0: ਬਿਲਕੁਲ ਤੋਤਿਆਂ ਤੋਂ ਬਾਂਦਰ ਬਣ ਗਏ ਜੀ, ਬਿਲਕੁਲ
1: ਹਾਂਜੀ।
0: ਉਹ ਕਹਿੰਦੇ
1: ਇਹਨੂੰ ਇੱਥੋਂ ਹੀ ਜਿਹੜੀ ਉਹ ਇੱਕ ਸ਼ਬਦ ਨਿਕਲਦਾ ਤੋਤਾ ਰਟਨ,
0: ਤੋਤਾ ਰਟ
1: ਵੀ ਭਰਾਵਾ ਤੋਤਾ ਰਟਨ ਨੂੰ ਬੰਦ ਕਰੋ, ਤੋਤਾ ਰਟਨ ਜਿਹੜੀ ਹੈ ਉਹ ਕਿਸੇ ਸਮੱਸਿਆ ਦਾ ਹੱਲ ਨੀ, ਜੋ ਸਮਝਾਇਆ ਗਿਆ ਪਹਿਲਾਂ ਉਹ ਤੇ ਕੰਮ ਕਰ ਲੋ
0: ਜੀ।
1: ਇੱਥੇ ਗੱਲ ਮੁੱਕਦੀ ਆ।
0: ਜੀ
1: ਮੈਂ ਇੱਕ ਵਾਰੀ ਭਾਰਤ ਸਾਹਿਬ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰੂੰਗਾ ਕਿ ਇੱਥੇ ਸਾਡੇ ਸ਼ਹਿਰ ਦੇ ਵਿੱਚ ਇੱਕ ਮੰਦਿਰ ਹੈ, ਬਹੁਤ
0: ਜੀ
1: ਪਿਆਰਾ ਮੰਦਿਰ ਹੈ, ਔਰ ਕਿਉਂਕਿ ਮੰਦਿਰ ਜਿਹੜਾ ਸ਼ਰਧਾ ਦਾ ਕੇਂਦਰ ਹੁੰਦਾ ਹੈ,
0: ਜੀ
1: ਤੇ ਮੈਨੂੰ ਉੱਥੇ ਇਨਵਾਈਟ ਕੀਤਾ ਗਿਆ ਸੀ,
0: ਜੀ
1: ਉੱਥੇ ਇਨਵਾਈਟ ਕੀਤਾ ਗਿਆ ਸੀ ਤੇ ਮੈਂ ਗਿਆ ਤੇ ਉਹ ਜਿਹੜੇ ਬਾਬਾ ਜੀ ਵੱਡੇ ਆਏ ਸੀ ਕੋਈ ਮਹਾਰਾਜ,
0: ਜੀ
1: ਉਹਨਾਂ ਨੇ ਕਿਹਾ ਕਿ ਬਈ ਆਪਾਂ ਨਾ ਸਵਾਲ ਜੇ ਕਿਸੇ ਦਾ ਹੈਗਾ ਪੁੱਛੋ।
0: ਜੀ
1: ਉਹਨਾਂ ਨੇ ਜਿਹੜੇ ਰੀਤੀ ਰਿਵਾਜ ਕਰਨੇ ਸਾਰੇ ਕਰਕੇ ਕਹਿੰਦੇ ਹੁਣ ਕੁਸ਼ਚਨ ਆਵਰ ਹੈ ਜਿਹਨੇ ਸਵਾਲ ਕਰਨੇ,
0: ਜੀ
1: ਕੋਈ ਨੀ ਬੋਲੇ ਕਿਉਂਕਿ ਸ਼ਰਧਾ ਜਿਹੜੀ ਹੈ ਉਹ ਬਹੁਤ ਹਾਵੀ ਹੁੰਦੀ ਹੈ, ਉਹ ਚ ਸਵਾਲ ਨੀ ਕੀਤੇ ਜਾਂਦੇ।
0: ਜੀ
1: ਪਰ ਉਹ ਮੇਰੇ ਵਿੱਚ ਥੋੜਾ ਜਿਹਾ ਕਹਿ ਲੋ ਵੀ ਗਾਹ ਪੈ ਗਿਆ, ਮੈਂ ਕਿਹਾ ਵੀ ਪੁੱਛ ਲੋ ਹੁਣ ਬਾਬਾ ਜੀ ਕਹੀ ਜਾਂਦੇ ਆ।
0: ਜੀ
1: ਤੇ ਅੱਛਾ ਮੈਂ ਅਜੇ ਪੁੱਛਣ ਦੀ ਸੋਚ ਰਿਹਾ, ਉਹਨਾਂ ਨੇ ਮੈਨੂੰ ਸਵਾਲ ਪੁੱਛ ਲਿਆ,
0: ਜੀ
1: ਉਹਨਾਂ ਨੂੰ ਲੱਗਾ ਵੀ ਇਹ ਥੋੜਾ ਜਿਹਾ ਲੱਗਣ ਡਿਆ ਤੜੰਗ ਪੜੰਗ ਜਿਹਾ ਕਰੂਗਾ, ਇਹਨੂੰ ਪੁੱਛ ਲੋ ਪਹਿਲਾਂ।
0: ਜੀ
1: ਕਹਿੰਦਾ ਸਰਦਾਰ ਜੀ ਆਪ ਕਿਸਕੋ ਮਾਨਤੇ ਹੋ?
0: ਜੀ
1: ਹੁਣ ਅੱਪੜ ਬਾਹੇ ਜੇ ਪੁੱਛ ਲਿਆ ਬਾਈ ਨੇ, ਮੈਂ ਕਿਹਾ ਜੀ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ।
0: ਜੀ
1: ਕਹਿੰਦਾ ਜੀ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ?
0: ਜੀ
1: ਆਪਨੇ ਇਹ ਕਿਹਾ ਹੈ? ਮੈਂ ਕਿਹਾ ਹਾਂ ਜੀ ਮੈਂ ਇਹੀ ਕਿਹਾ ਜੀ। ਕਹਿੰਦਾ ਆਪ ਗੁਰੂ ਗ੍ਰੰਥ ਸਾਹਿਬ ਜੀ ਕੋ ਮਾਨਤੇ ਹੋ?
0: ਜੀ
1: ਫਿਰ ਸੇ ਦੁਹਰਾ ਰਹਾ ਹੂੰ। ਮੈਂ ਕਿਹਾ ਬਾਬਾ ਜੀ ਮੈਂ ਇਹੀ ਕਿਹਾ ਜੀ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਜੀ।
0: ਜੀ
1: ਕਹਿੰਦਾ ਆਪ ਗੁਰੂ ਉਨਕੋ ਮਾਨਤੇ ਹੋ ਪਰ ਉਨ ਕੀ ਵੀ ਮਾਨਤੇ ਹੋ?
0: ਜੀ
1: ਇਹ ਵੱਡੀ ਗੱਲ ਸੀ ਜੀ।
0: ਜੀ ਬਿਲਕੁਲ,
1: ਕਿਸੇ ਨੂੰ ਮੰਨਣਾ ਤੇ ਕਿਸੇ ਦੀ ਮੰਨਣਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ।
0: ਜੀ
1: ਗੁਰੂ ਗ੍ਰੰਥ ਸਾਹਿਬ ਜੀ ਇੱਕ ਮਤਲਬ ਕਹਿ ਲੋ ਵੀ ਉਹ ਤੇ ਲਾਈਟ ਹਾਊਸ ਹੈ ਨਾ
0: ਜੀ,
1: ਉੱਥੇ ਚਾਨਣ ਮੁਨਾਰਾ ਨੇ, ਉੱਥੋਂ ਸੇਧ ਮਿਲਦੀ ਹੈ, ਆਪਾਂ ਸਵੇਰੇ ਉੱਠ ਕੇ ਉੱਥੋਂ ਸਾਰਾ ਮੁੱਖ ਵਾਕ ਲੈਂਦੇ ਹਾਂ ਤੇ ਸੇਧ ਲੈਂਦੇ ਹਾਂ, ਹੁਕਮਨਾਮਾ ਜਿਹਨੂੰ ਆਪਾਂ ਕਹਿੰਦੇ ਹਾਂ ਪਵਿੱਤਰ ਹੁੰਦਾ ਹੈ, ਤੇ ਉੱਥੋਂ ਆਪਾਂ ਦੇਖੋ ਰੈਂਡਮਲੀ ਜਿਹੜਾ ਹੁਕਮਨਾਮਾ ਆਪਾਂ ਨੂੰ ਮਿਲਦਾ, ਕੋਈ ਧਾਰ ਕੇ ਨੀ ਵੀ ਆਪਾਂ ਆਹੀ ਮਤਲਬ ਇੱਥੋਂ ਹੀ ਆਪਾਂ ਨੂੰ ਹੁਕਮਨਾਮਾ ਚਾਹੀਦਾ, ਕੁਛ ਵੀ ਉਹ ਜੋ ਵੀ ਆ ਗਿਆ ਉਸ ਦਿਨ ਦਾ ਆਦੇਸ਼ ਹੈ,
0: ਜੀ
1: ਉਸ ਦਿਨ ਦੇ ਲਈ ਇੱਕ ਸੇਧ ਆ,
0: ਜੀ
1: ਪਰ ਕੀ ਅਸੀਂ ਉਹਨੂੰ ਮੰਨਿਆ?
0: ਮੰਨਿਆ ਮੈਂ ਉਹ
1: ਮੱਥਾ ਟੇਕਣਾ ਅਲੱਗ ਗੱਲ ਆ।
0: ਬਿਲਕੁਲ ਆ ਜੀ, ਬਿਲਕੁਲ ਆ ਜੀ, ਸਤਿਕਾਰ ਬੱਕਰ। ਇਹੀ ਗੱਲ ਚਲੋ ਥੋੜੀ ਅੱਗੇ ਵਧਾਉਣੀ ਚਾਹਾਂਗਾ, ਜਿਵੇਂ ਗੁਰੂਆਂ ਦੀ ਤੁਸੀਂ ਗੱਲ ਕੀਤੀ ਹੈ, ਵੈਸੇ ਉਹਨਾਂ ਦਾ ਹੀ ਦਿਨ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ, ਤੇ ਬਾਕੀ ਸੱਜਣ ਵੀ ਆ ਕੇ ਦੱਸਣਗੇ ਕਾਹਦੇ ਲਈ ਇਹ ਮਨਾਇਆ ਜਾਂਦਾ, ਇਹ ਹਲੇ ਆਪਾਂ ਗੁਪਤ ਹੀ ਰਹਿਣ ਦਿੰਦੇ ਹਾਂ, ਆਪੇ ਹੀ ਦੋਸਤ ਦੱਸਣਗੇ। ਪਰ ਦੂਸਰੇ ਪਾਸੇ ਸ਼ਮੀ ਜੀ, ਜੇ ਦੇਖਿਆ ਜਾਵੇ ਕਿ ਜਿੱਦਾਂ ਕਿ ਆਪਣੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਇਹੀ ਮੁੱਖ ਰੱਖਿਆ ਕਿ ਸ਼ਬਦ ਨੂੰ ਗੁਰੂ ਮੰਨਣਾ, ਸ਼ਬਦ ਗੁਰੂ ਸਭ ਤੋਂ ਵੱਡੀ ਉਪਾਧੀ। ਆਪਣੇ ਧਰਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦਿੱਤੀ ਗਈ ਹੈ, ਪਰ ਅਸੀਂ ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ, ਪਰ ਅਸੀਂ ਉਹ ਕਹਿਣੀ ਤੇ ਕਰਨੀ ਦੇ ਉੱਤੇ ਨਹੀਂ। ਜਿਵੇਂ ਕਿ ਪਹਿਲਾਂ ਜਦੋਂ ਗੱਲ ਕਰਦੇ ਹਾਂ ਪੁਰਾਤਨ ਸਮਿਆਂ ਦੀ, 500 ਸਾਲ ਪਹਿਲਾਂ ਦੀ ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਉਹ ਚਾਹੇ ਬੁੱਲੇ ਸ਼ਾਹ ਤੇ ਜਾਂ ਮੁਰਸ਼ਦ ਸ਼ਾਹ ਇਨਾਇਤ ਦਾ ਰਿਸ਼ਤਾ ਹੋਵੇ ਕਾਦਰੀ ਜੀ ਦਾ, ਚਾਹੇ ਉਹ ਹੋਵੇ ਪਲੈਟੋ ਤੇ ਅਰਸਤੂ ਦਾ ਰਿਸ਼ਤਾ ਹੋਵੇ, ਤੇ ਚਾਹੇ ਆਪਣੇ ਗੁਰੂ ਸਾਹਿਬਾਨਾਂ ਦੀ ਗੱਲ ਕਰ ਲਈਏ, ਹਰ ਖਿੱਤੇ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਪੁਰਾਣੀਆਂ ਜਿਹੜੀਆਂ ਪਰੰਪਰਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਇਸ ਖਿੱਤੇ ਦੇ ਹਰ ਖਿੱਤੇ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਰਹੀ ਹੈ ਗੁਰੂ ਤੇ ਚੇਲੇ ਦੀ ਜੀ, ਕਿ ਗਿਆਨ ਚਾਹੇ ਉਹ ਆਪਾਂ ਕਹਿ ਲਈਏ ਕਿ ਸ਼ਾਸਤਰ ਵਿੱਦਿਆ ਹੋਵੇ, ਚਾਹੇ ਅਨੁਸ਼ਾਸਨ ਹੋਵੇ, ਸਦਾਚਾਰ ਹੋਵੇ ਸਿੱਖਣਾ, ਜਾਂ ਫਿਰ ਜੀਵਨ ਜਿਉਣ ਦੀ ਜਿਹੜੀ ਕਲਾ ਹੈ ਜੀ, ਇਹ ਲਗਾਤਾਰ ਚੱਲਦੀ ਰਹੀ ਹੈ। ਚਲੋ ਪ੍ਰੋਫੈਸ਼ਨ ਥੋੜੇ ਜਿਹੇ ਵੱਖਰੇ ਫਿਰ ਆ ਜਾਂਦੇ ਆ, ਉਸ ਤੋਂ ਬਾਅਦ ਚਾਹੇ ਉਹ ਡਾਕਟਰੀ ਆ ਗਈ, ਕਈ ਵਾਰੀ ਤਾਂ ਇਹ ਵੀ ਸੁਣ ਕੇ ਹੈਰਾਨ ਹੋਈਦਾ ਕਿ ਇੰਡੀਆ ਦੇ ਵਿੱਚ ਉਹ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਕੀ ਕੰਮ ਸਿੱਖਦਾ, ਉਹ ਕਹਿੰਦਾ ਡਾਕਟਰ ਦੇ ਨਾਲ ਲੱਗਿਆ ਡਾਕਟਰੀ ਸਿੱਖਦਾ।
1: ਬਿਲਕੁਲ,
0: ਤੇ
1: ਬਿਲਕੁਲ,
0: ਚਲੋ ਮਕੈਨਿਕੀ ਹੋ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਇਸ ਤਰ੍ਹਾਂ, ਜਾਂ ਵਕੀਲਾਂ ਦੇ ਪ੍ਰੋਫੈਸ਼ਨ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਉੱਥੇ ਵੀ ਇਹ ਦੇਖਣ ਨੂੰ ਮਿਲਦਾ। ਚਲੋ ਪ੍ਰੈਕਟਿਸ ਵੱਖਰੀ ਗੱਲ ਹੈ, ਪਰ ਉਹ ਚੀਜ਼ਾਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਵੱਖਰੇ ਵੱਖਰੇ ਪੇਸ਼ਿਆਂ ਦੇ ਵਿੱਚ। ਕਿਵੇਂ ਸੋਚਦੇ ਹੋ ਇਹ ਕਿ ਜੋ ਉਹਨਾਂ ਦੇ ਕਹਿਣੀ ਸੀ ਕਰਨੀ ਸੀ, ਜਾਂ ਇੱਕ ਜਿੱਦਾਂ ਕਿ ਅੱਜ ਦੁਨੀਆਂ ਦਾ ਜਿਹੜੀ ਜਨਰੇਸ਼ਨ ਵੀ ਡਿਵੈਲਪਮੈਂਟ ਹੋ ਰਹੀ ਹੈ, ਇੱਕ ਉਹਦੇ ਵਿੱਚ ਵੀ ਤਬਦੀਲੀ, ਬੋਲ ਬਾਣੀ ਦੇ ਵਿੱਚ ਇੱਕ ਦੂਸਰੇ ਦਾ ਸਤਿਕਾਰ, ਗੁਰੂ ਚੇਲੇ ਦਾ ਰਿਸ਼ਤਾ, ਉਹ ਸਾਰੀਆਂ ਚੀਜ਼ਾਂ ਦੀ ਅਹਿਮੀਅਤ ਅੱਜ ਦੇ ਸੰਸਾਰ ਦੇ ਵਿੱਚ ਆਪਾਂ ਕਿੱਥੇ ਦੇਖਦੇ ਹਾਂ?
1: ਪਰ ਸਾਹਿਬ ਜਿਹੜੀਆਂ ਸਾਡੀਆਂ ਨਾ ਆਪਣੇ ਕਹਿ ਲੋ ਪਰੰਪਰਾਵਾਂ ਨੇ ਤੇ ਉਹ ਸਾਡੇ ਇਤਿਹਾਸ ਦੇ ਵਿੱਚ ਜਾਂ ਸਾਡੇ ਜਿਹੜੇ ਗ੍ਰੰਥ ਨੇ ਜਿਹੜੇ ਮਹਾਂਕਾਵ ਨੇ
0: ਜੀ
1: ਉਹਨਾਂ ਚ ਤੇ ਬੇਸ਼ੁਮਾਰ ਉਦਾਹਰਨਾਂ ਸਾਨੂੰ ਮਿਲਦੀਆਂ ਨੇ, ਬਹੁਤ ਜ਼ਿਆਦਾ ਉਦਾਹਰਨਾਂ ਨੇ
0: ਜੀ।
1: ਇੱਕ ਉਦਾਹਰਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੁਰੂ ਦਰੋਣਾਚਾਰੀ ਜੀ ਨੇ
0: ਜੀ
1: ਉਹ ਆਪਣੇ ਜਿਹੜੇ ਸ਼ਾਹੀ ਪਰਿਵਾਰ ਦੇ ਬੱਚਿਆਂ ਨੂੰ ਸਿਰਫ ਉਹਨਾਂ ਨੂੰ ਹੀ ਐਜੂਕੇਸ਼ਨ ਦਿੰਦੇ ਸੀਗੇ
0: ਤੀਰਅੰਦਾਜ਼ੀ।
1: ਉਹ ਜਿਹੜੇ ਇੱਕ ਬੰਦਾ ਜਿਹੜਾ ਨੌਨ ਸ਼ਾਹੀ ਪਰਿਵਾਰ ਦਾ ਬੰਦਾ ਹੈ
0: ਜੀ
1: ਤੇ ਉਹ ਕਿਤੇ ਲੋਕ ਛਿਪ ਕੇ ਵੈਸੇ ਆਇਆ ਵੀ ਆਪਣੇ ਪਿਤਾ ਜੀ ਨੂੰ ਲੈ ਕੇ ਕਿ ਮੈਂ ਤੁਹਾਡਾ ਸ਼ਾਗਿਰਦ ਬਣਨਾ ਜੀ, ਪਰ ਉਹਨਾਂ ਨੇ ਮਨਾ ਕਰਤਾ ਕਿ ਬਈ ਮੈਂ ਤਾਂ ਬਈ ਉੱਥੇ ਰੋਇਲ ਜਿਹੜੀ ਫੈਮਿਲੀ ਆ ਉਹਦਾ ਹੀ ਉਸਤਾਦ ਆ। ਚਲੋ ਉਹ ਬੰਦਾ ਨਹੀਂ ਮੰਨਿਆ ਔਰ ਉਹ ਲੁੱਕ ਕੇ ਸਿੱਖਿਆ ਲੈਂਦਾ ਰਿਹਾ
0: ਜੀ
1: ਤੇ ਉਹਨਾਂ ਨੇ ਉਹਦੇ ਕੋਲ ਆਪਾਂ ਜਾਣਦੇ ਹਾਂ ਕਿ ਅੰਗੂਠੇ ਦੀ ਹੀ ਗੁਰੂ ਦਕਸ਼ਨਾ ਮੰਗ ਲਈ ਸੀ
0: ਜੀ
1: ਤੇ ਉਹ ਜਾਣੀ ਕਿ ਜਿਹੜੀ ਉਹਨੇ ਤੀਰ ਚਲਾਉਣ ਦੀ ਵਿਦਿਆ ਸਿੱਖੀ ਲੋਕ ਛਿਪ ਕੇ ਬਹੁਤ ਹੀ ਕਮਾਲ ਦੀ ਉਹ ਅਰਜੁਨ ਤੋਂ ਵੀ ਜ਼ਿਆਦਾ ਸਿੱਖ ਲਈ ਸੀ
0: ਜੀ
1: ਤੇ ਇਕਲਵਿਆ ਦੇ ਕੋਲ ਉਹਨਾਂ ਨੇ ਅੰਗੂਠਾ ਲੈ ਲਿਆ ਤੇ ਗੁਰੂ ਦਕਸ਼ਨਾ ਤਾਂ ਉਹ ਕੰਡਮ ਹੋ ਗਿਆ ਕਿ ਆਪਾਂ ਹੁਣ ਇਹ ਤੇ ਕਰ ਨਹੀਂ ਸਕਦੇ ਜੀ
0: ਜੀ।
1: ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਹੋਰ ਵੱਖਰੇ ਵੱਖਰੇ ਜਿਹੜੇ ਆ ਆਪਾਂ ਮੌਕਿਆਂ ਤੇ ਦੇਖਦੇ ਹਾਂ ਕਾਰਨ ਜਿਹੜਾ ਹੈ ਇਸੇ ਮਹਾਭਾਰਤ ਦੇ ਵਿੱਚ ਕਿਉਂਕਿ ਜਿਹੜਾ ਨਾ ਗੁਰੂ ਪੂਰਨਿਮਾ ਹੈ ਇਹ ਵਿਆਸ ਰਿਸ਼ੀ ਦੇ ਜਨਮ ਨੂੰ ਸਮਰਪਿਤ ਆ
0: ਜੀ
1: ਤੇ ਵੇਦ ਵਿਆਸ ਜਿਹੜੇ ਆ ਉਹਨਾਂ ਨੇ ਮਹਾਭਾਰਤ ਲਿਖਿਆ
0: ਜੀ
1: ਤੇ ਆਪਾਂ ਉਹਨਾਂ ਦੀ ਲਿਖੀ ਹੋਈ ਗੱਲ ਦਾ ਜ਼ਿਕਰ ਨਾ ਕਰੀਏ ਮੈਨੂੰ ਲੱਗਦਾ ਥੋੜਾ ਜਿਹਾ ਅਧੂਰਾ ਰਹਿ ਜੂ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਰੀਅਲ ਲਾਈਫ ਨੂੰ ਜਿਹੜੀਆਂ ਟੱਚ ਕਰਦੀਆਂ ਨੇ ਔਰ ਅੱਜ ਵੀ ਉਹ ਸਾਰਥਕ ਆ।
0: ਬਿਲਕੁਲ,
1: ਜੇ ਸਾਡੇ ਅੰਦਰ ਕੋਈ ਇਹੋ ਜਿਹੀ ਬੁਰਾਈ ਜਿਉਂਦੀ ਆ ਤੇ ਇਹਦਾ ਮਤਲਬ ਕਿ ਅਸੀਂ ਉਹ ਕਿਤੇ ਨਾ ਕਿਤੇ ਉੱਥੇ ਉਹਨੂੰ ਮੈਚ ਕਰ ਰਹੇ ਆ
0: ਭੇਦਭਾਵ ਜਾਂ
1: ਹੁਣ
0: ਧਰਮ ਦਾ ਵਿਤਕਰਾ ਆ ਜਾਂਦਾ ਉਹਨਾਂ ਚੀਜ਼ਾਂ ਦੇ ਵਿੱਚ। ਬਿਲਕੁਲ,
1: ਉਹ ਊਚ ਨੀਚ ਜਿਹੜੀ ਆ ਉਹ ਚੱਲੀ ਆ ਰਹੀ ਆ
0: ਜੀ।
1: ਹੁਣ ਉੱਥੇ ਇੱਕ ਸੀਨ ਆਉਂਦਾ ਕਿ ਜਿਵੇਂ ਅਸੀਂ ਅੱਜ ਕਹਿ ਦੀ ਨਾ ਕਿ ਬਈ ਭਾਈ ਨਕਲ ਮਾਰਨੀ ਜਿਹੜੀ ਆ ਅਪਰਾਧ ਆ, ਤੁਸੀਂ ਕੋਈ ਚੋਰੀ ਨਾਲ ਜਾਂ ਠੱਗੀ ਨਾਲ ਕੋਈ ਪ੍ਰਾਪਤ ਕਰਕੇ ਡਿਗਰੀ ਤਾਂ ਲੈ ਲੋਗੇ ਪਰ ਨੌਲੇਜ ਕਿੱਥੋਂ ਦੋਗੇ,
0: ਪ੍ਰੈਕਟੀਕਲ
1: ਕਿੱਥੋਂ? ਉਹ ਜਿਹੜੀ ਚੀਜ਼
0: ਬਿਲਕੁਲ
1: ਕਿੱਡੀ ਵੱਡਾ ਕਿੱਡਾ ਵੱਡਾ ਇੱਕ ਉਹ ਚ ਵੀ ਉਦਾਹਰਨ ਮਿਲਦਾ ਵੇਦ ਵਿਆਸ ਹੋਰਾਂ ਦੀ ਮਹਾਭਾਰਤ ਦੇ ਵਿੱਚ
0: ਜੀ
1: ਕਿ ਜਿਹੜਾ ਕਰਨ ਹੈ ਕਰਨ ਜਿਹੜਾ ਉਹ ਉਹਨੂੰ ਪਤਾ ਸੀ ਕਿ ਜਿਹੜੇ ਗੰਡਾਸੇ ਵਾਲੇ ਬਾਬਾ ਜੀ ਆਪਣੇ
0: ਜੀ
1: ਪਰਸੁਰਾਮ ਜੀ
0: ਜੀ
1: ਵੀ ਉਹ ਉਸਤਾਦ ਨੇ ਬਹੁਤ ਵੱਡੇ ਉਸਤਾਦ ਨੇ ਉਹਨਾਂ ਉਦੋਂ ਵੱਡਾ ਕੋਈ ਨੀ। ਉਹ ਹੁਣ ਪੰਡਿਤ ਜੀ ਨੇ ਉਹ ਕਹਿੰਦੇ ਮੈਂ ਪੰਡਿਤ ਜੀ ਤੋਂ ਇਲਾਵਾ ਕਿਸੇ ਨੂੰ ਐਜੂਕੇਸ਼ਨ ਨਹੀਂ ਦਿੰਦਾ
0: ਜੀ,
1: ਉਹਨਾਂ ਦੀ ਆਪਣੀ ਮਤਲਬ ਕਹਿ ਲੋ ਸੀਨ ਹੈ
0: ਜੀ।
1: ਹੁਣ ਇਹ ਬੰਦਾ ਇਹ ਪੰਡਿਤ ਤੇ ਹੈ ਨੀ
0: ਜੀ
1: ਕਰਨ, ਇਹ ਉੱਥੇ ਜਾ ਕੇ ਉਹਨਾਂ ਨੂੰ ਝੂਠ ਬੋਲਦਾ ਕੁਛ ਕਰਦਾ ਕਿ ਠੀਕ ਹੈ ਸਰ ਮੈਂ ਵੀ ਬ੍ਰਾਹਮਣ ਹੀ ਮੈਨੂੰ ਸਿੱਖਿਆ ਦੇ ਦੋ
0: ਜੀ।
1: ਉਹ ਆਪਣਾ ਚੇਲਾ ਉਹਨੂੰ ਬਣਾਉਂਦੇ ਆ ਸਾਰੇ ਗਿਆਨ ਉਹਨਾਂ ਦੇ ਜੋ ਕੁਛ ਵੀ ਉਹਦੇ ਕੋਲ ਹੈ ਟ੍ਰਾਂਸਫਰ ਕਰਦਾ ਕਿਉਂਕਿ ਜਿਹੜਾ ਟੀਚਰ ਹੈ ਉਹ ਕਦੇ ਵੀ ਲੁਕੋ ਨੀ ਸਕਦਾ ਕਿ ਮੈਂ ਆ ਯਾਰ ਇਹਨੂੰ ਨੀ ਦੱਸਣਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਉਹਦੇ ਜਿਹੜੇ ਸਟੂਡੈਂਟ ਆ ਉਹ ਵੱਧ ਜਾਣ ਕਿਤੇ ਅੱਗੇ ਧਰਤੀ ਤੇ ਕੁਛ ਬਣਨਗੇ
0: ਜੀ
1: ਤਾਂ ਉਹ ਕਹਿ ਲੋ ਵੀ ਇੱਕ ਜਿਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਖੁਸ਼ੀ ਉਹਨੂੰ ਪ੍ਰਾਪਤ ਹੁੰਦੀ ਹੈ
0: ਜੀ।
1: ਬਿਲਕੁਲ, ਉਹ ਹੁਣ ਉਹ ਲੈ ਲਈ ਉਹਨੇ ਸਿੱਖਿਆ ਸਾਰੀ ਕਿਉਂਕਿ ਤੁਸੀਂ ਵੇਖੋ ਇੱਕ ਤਾਂ ਜਿਹੜਾ ਅਸਤਰ ਸ਼ਬਦ ਆਉਂਦਾ ਇੱਕ ਸ਼ਸਤਰ ਸ਼ਬਦ ਆਉਂਦਾ, ਸ਼ਸਤਰ ਜਿਹੜਾ ਮੂਹਰੇ ਦਿਖ ਰਿਹਾ ਸਾਨੂੰ
0: ਜੀ,
1: ਸ਼ਸਤਰ ਮੇਰੇ ਕੋਲ ਤਲਵਾਰ ਆ ਮੂਹਰੇ ਦਿਖ ਰਹੀ ਹੈ ਕਿ ਇਹਦੇ ਕੋਲ ਤਲਵਾਰ ਹੈ ਬਈ
0: ਜੀ,
1: ਜਿਹੜਾ ਅਸਤਰ ਹੈ ਉਹ ਛਿਪਿਆ ਹੋਇਆ ਉਹ ਹੁਣ ਜਿਵੇਂ ਆਪਾਂ ਮਹਾਭਾਰਤ ਨਾਟਕ ਦੇਖਦੇ ਸੀਗੇ ਜੀ ਉਹਨੇ ਖਾਲੀ ਤੀਰ ਜਾਂ ਧਨੁੱਖ ਫੜਿਆ ਹੋਇਆ ਤੇ ਕੁਛ ਤੀਰ ਤਾਂ ਚੜਾਇਆ ਨੀ ਉੱਤੇ ਮੈਂ ਕੋਈ ਗਿੱਲੀ ਗਿੱਲੀ ਚਾਕਾ ਲਗਾ ਮੰਤਰ ਜਿਹਾ ਮਰਿਆ ਇਹੋ ਜਿਹਾ ਜਿਹੜਾ ਸਿੱਖਿਆ ਬਾਬਾ ਜੀ ਤੋਂ
0: ਜੀ
1: ਵਿੱਚੋਂ ਇੱਕ ਤੀਰ ਨਿਕਲਿਆ ਅੱਗ ਵਾਲਾ
0: ਜੀ
1: ਉਹ ਚਲਾਊਗਾ ਬਾਈ ਉੱਥੇ ਗਾਹ ਪਾ ਦੂਗਾ
0: ਜੀ
1: ਉਹ ਕਹਿ ਲੋ ਵੀ ਉਹਦੀ ਅਸਤਰ ਵਿਦਿਆ ਉਹਦੀ ਨਿਕਲੇਗੀ
0: ਜੀ
1: ਉਹ ਸਾਰਾ ਕੁਛ ਦੇਤਾ ਮਤਲਬ ਇਹੋ ਜਿਹਾ ਵੀ ਲਾ ਲੋ ਵੀ ਅੱਜ ਜਿਵੇਂ ਪਰਮਾਣੂ ਚੱਲ ਰਿਹਾ ਇਹੋ ਜਿਹੇ ਹਥਿਆਰ ਵੀ ਉਹਨੂੰ ਦੇ ਤੇ
0: ਜੀ
1: ਐਂਡ ਕਰਤਾ ਉਹਦੇ ਕੋਲ ਆਪਣੇ ਕਹਿੰਦਾ ਬਾਈ ਮੈਂ ਤੇਰੀ ਸੇਵਾ ਤੋਂ ਖੁਸ਼ ਬਹੁਤ ਹੈ ਤੈਨੂੰ ਸਭ ਦੇਤਾ
0: ਜੀ
1: ਬਟ ਇੱਕ ਤੇ ਨਾ ਉਹਦਾ ਝੂਠ ਫੜਿਆ ਜਾਂਦਾ
0: ਜੀ
1: ਉਹਨੂੰ ਕੋਈ ਇਹੋ ਜਿਹੀ ਗੱਲ ਹੋਈ ਕਿ ਉਹ ਐਕਸਪੋਜ਼ ਹੋ ਗਿਆ ਵੀ ਤੂੰ ਭਾਈ ਬ੍ਰਾਹਮਣ ਨੀ ਹੋ ਸਕਦਾ
0: ਜੀ
1: ਤੂੰ ਇਹ ਕਸ਼ਟ ਝੱਲਿਆ ਤੈਨੂੰ ਇਹ ਕੀੜਾ ਡੰਗ ਮਾਰ ਰਿਹਾ ਪਰ ਤੂੰ ਹਟ ਨੀ ਰਿਹਾ ਤੂੰ ਹਿੱਲ ਨੀ ਰਿਹਾ
0: ਜੀ
1: ਤੂੰ ਬਰਦਾਸ਼ਤ ਕਰ ਲਿਆ ਇੰਨਾ ਕੁਛ ਉਹ ਤਾਂ ਭਾਈ ਮਤਲਬ ਕੋਈ ਬ੍ਰਾਹਮਣ ਨਹੀਂ ਕਰ ਸਕਦਾ ਇਹ ਤਾਂ
0: ਜੀ
1: ਤੂੰ ਜ਼ਰੂਰ ਝੂਠ ਬੋਲ ਕੇ ਮੇਰਾ ਚੇਲਾ ਬਣਿਆ
0: ਜੀ
1: ਤੂੰ ਕੋਈ ਛਲ ਕੀਤਾ ਮੈਂ ਆਪਣੇ ਵੱਲੋਂ ਕੰਮ ਨਹੀਂ ਛੱਡੀ ਬਤੌਰ ਟੀਚਰ ਪਰ ਤੂੰ ਕੋਈ ਪੰਗਾ ਕੀਤਾ ਹੋਇਆ
0: ਜੀ
1: ਵੀ ਉਹ ਦੱਸ ਕੀ ਆ ਉਹ ਫਿਰ ਉਹਨੇ ਉਹਨੂੰ ਦੱਸਣਾ ਪਿਆ ਕਿ ਸਰ ਮੈਂ ਮਤਲਬ ਕਹਿ ਲੋ ਵੀ ਐ ਅੰਗ ਰਾਜ ਕਰਨ
0: ਜੀ
1: ਮੈਂ ਬ੍ਰਾਹਮਣ ਨਹੀਂ ਹੈਗਾ, ਮੈਂ ਜੀ ਉਹ ਆਪਣਾ ਦੱਸਿਆ ਉਹਨੇ,
0: ਜੀ
1: ਐਕਸਪੋਜ਼ ਹੋ ਗਿਆ। ਉਹ ਬਹੁਤ ਕ੍ਰੋਧਿਤ ਹੋ ਗਏ, ਕਹਿੰਦੇ ਉਹਦੇ ਬਾਈ ਕਮਾਲ ਆ ਯਾਰ, ਤੂੰ ਮੈਨੂੰ ਬੇਵਕੂਫ ਬਣਾਇਆ, ਤੂੰ ਝੂਠ ਬੋਲ ਕੇ ਸਾਰੀ ਸਿੱਖਿਆ ਹਾਸਲ ਕੀਤੀ ਹੈ, ਮੈਂ ਤੈਨੂੰ ਸ਼ਰਾਪ ਦਿੰਦਾ। ਉਦੋਂ ਸ਼ਰਾਪ ਬੜੇ ਚੱਲਦੇ ਸੀ ਇਹੋ
0: ਸ਼ਰਾਬ
1: ਜਿਹੇ।
0: ਚੱਲਦੇ ਸੀ ਹਾਂਜੀ।
1: ਉਹ ਕਹਿੰਦੇ ਮੈਂ ਤੈਨੂੰ ਸ਼ਰਾਪ ਦਿੰਦਾ ਵੀ ਜਿਹੜੀ ਤੂੰ ਵਿਦਿਆ ਤੈਨੂੰ ਮੈਂ ਸਿਖਾਈ ਆ, ਜਿਹੜੀ ਤੂੰ ਇੰਨੇ ਔਖੇ ਹੋ ਕੇ ਸਿੱਖੀ ਵੀ ਆ,
0: ਜੀ
1: ਤੇਰੀ ਸਿੱਖਣ ਚ ਵੀ ਕਮੀ ਨੀ, ਮੇਰੇ ਸਿਖਾਉਣ ਚ ਕਮੀ ਨੀ, ਪਰ ਇੱਕ
0: ਜੀ
1: ਚੀਜ਼ ਆ ਗਈ ਵਿੱਚ ਝੂਠ। ਜਸਟ ਡਿਊ ਟੂ ਦੈਟ ਵਨ ਬੈਡ ਥਿੰਗ
0: ਜੀ
1: ਮੈਂ ਤੈਨੂੰ ਸ਼ਰਾਪ ਦਿੰਦਾ ਕਿ ਤੂੰ ਜਿਸ ਦਿਨ ਤੈਨੂੰ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਇਸ ਵਿਦਿਆ ਦੀ ਲੋੜ ਹੋਊਗੀ ਨਾ,
0: ਜੀ
1: ਤੂੰ ਉਸ ਦਿਨ ਭੁੱਲ ਜਾਏਗਾ ਸਭ ਕੁਛ, ਤੈਨੂੰ ਕੁਛ ਯਾਦ ਨਹੀਂ
0: ਉਸ
1: ਆਉਣਾ,
0: ਦਿਨ ਕੰਮ ਨਾ ਕਰੋਗੇ।
1: ਉਦਣ ਇਹ ਚੀਜ਼ਾਂ ਕੰਮ ਨਹੀਂ ਕਰਨਗੀਆਂ।
0: ਜੀ
1: ਤੇ ਉਹਦੇ ਨਾਲ ਮਹਾਭਾਰਤ ਦੀ ਜਦੋਂ ਯੁੱਧ ਹੁੰਦਾ ਹੈ, ਅਸਲੀ ਲੜਾਈ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਦਣ ਉਹ ਹਾਰ ਗਿਆ,
0: ਜੀ
1: ਕਿਉਂਕਿ ਉਹਨੂੰ ਉਹ ਨਾ ਤਾਂ ਅਸਤਰ ਚੱਲਣ ਨਾ ਸ਼ਾਸਤਰ ਚੱਲਣ, ਉਹ
0: ਜੀ
1: ਭੁੱਲ ਗਿਆ, ਸਾਰਾ ਕੁਝ ਖਤਮ ਹੋ ਗਿਆ।
0: ਜੀ
1: ਯਾਨੀ ਇਹ ਕਹਾਣੀ ਤਾਂ ਚਲੋ ਆਪਾਂ ਕਹਿਣ ਨੂੰ ਆਪਾਂ ਕਹਿ ਲੈਂਦੇ ਹਾਂ ਵੀ ਠੀਕ ਹੈ ਜੀ, ਇਹ ਤਾਂ ਜੀ ਕਰਤੀ ਕਹਾਣੀ ਸੁਣਾਤੀ, ਲੇਕਿਨ
0: ਜੀ
1: ਗੱਲ ਸਿਰਫ ਇਹ ਆ, ਸਮਝਾਉਣ ਵਾਲੀ ਗੱਲ ਲਾ ਲਓ ਵੀ ਵੇਦ ਵਿਆਸ ਜੀ ਉਹ ਤਾਂ ਇਹੀ ਲਿਖ ਰਹੇ ਹੈ ਕਿ
0: ਜੀ
1: ਭਾਈ ਠੱਗੀ ਨਾਲ ਕੀਤੀ ਹੋਈ ਨਾ ਕਮਾਈ ਕਮਾਉਂਦੀ ਹੈ
0: ਜੀ
1: ਨਾ ਪੜ੍ਹਾਈ ਕਮਾਉਂਦੀ ਹੈ।
0: ਬਿਲਕੁਲ ਹੈ
1: ਤੁਸੀਂ
0: ਬਿਲਕੁਲ
1: ਚੀਟ ਕਰਕੇ ਕਿਸੇ ਨੂੰ ਧੋਖੇ ਦੇ ਕੇ ਜਾਂ ਕਹਿ ਲਓ ਵੀ ਮੈਂ ਨਕਲ ਮਾਰ ਲਈ, ਐਂ ਕਰ ਲਿਆ, ਬਾਹਰ ਕਰਦੇ
0: ਜੀ
1: ਗਾਹ ਪਾ ਦੂੰ, ਐਸਾ ਕੁਛ ਨਹੀਂ ਹੈ।
0: ਬਿਲਕੁਲ ਹੈ ਜੀ। ਤੇ ਸ਼ਮੀ ਜੀ
1: ਜਦੋਂ ਵਕਤ ਆਏਗਾ ਤਾਂ ਆਪਣੀ ਨੌਲੇਜ ਹੀ ਕੰਮ ਆਏਗੀ
0: ਬਿਲਕੁਲ
1: ਜੀ।
0: ਹੈ ਜੀ। ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਦੋ ਸਰੋਤੇ ਜੁੜੇ ਹੋਏ ਨੇ ਜੀ, ਤੇ ਸਭ ਤੋਂ ਪਹਿਲਾਂ ਰਾਜਨ
1: ਅੱਛਾ
0: ਸੈਣੀ
1: ਜੀ,
0: ਸਾਹਿਬ ਤੇ ਮੁਕੱਦਰ ਜੀ ਦੇ ਨਾਲ ਨਾਲ। ਤੇ ਸੈਣੀ ਸਾਹਿਬ ਸਵਾਗਤ ਹੈ
1: ਬਹੁਤ
0: ਜੀ ਤੁਹਾਨੂੰ ਜੀ।
2: ਹਾਂਜੀ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ
2: ਮੁਕੱਦਰ ਵੀਰ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ ਇਹ ਗੁਰੂ ਚੇਲੇ ਵਾਲਾ ਵਿਸ਼ਾ ਤੁਸੀਂ ਰੱਖ ਲਿਆ ਜੀ, ਠੀਕ ਗੱਲ ਆ
1: ਜੀ
2: ਬਿਲਕੁਲ ਜੀ। ਕਿਸੇ ਦਾ ਮਤਲਬ ਕਿਸੇ ਦਾ ਵੱਡਾ ਹੋਣ ਵਾਸਤੇ ਛੋਟੇ ਦਾ ਹੋਣਾ ਜਰੂਰੀ ਆ ਜੀ,
0: ਬਿਲਕੁਲ ਹੈ ਜੀ
1: ਬਹੁਤ ਜਰੂਰੀ।
2: ਇੱਕ ਇੱਕ ਦੂਜੇ ਦੇ ਪੂਰਾ ਕਿਹਾ, ਗੁਰੂ ਤਾਂ ਤਾਂ ਹੀ ਹੈ ਜਦ ਕੋਈ ਚੇਲਾ ਹੈਗਾ, ਜੇ ਚੇਲਾ ਹੈ ਨਹੀਂ ਤਾਂ ਗੁਰੂ ਕਾਹਦਾ,
0: ਬਿਲਕੁਲ ਹੈ ਜੀ
1: ਕੋਈ ਸ਼ੱਕ ਨਹੀਂ ਜੀ।
2: ਹੁਣ ਜੀ ਸਿਕੰਦਰ ਨੂੰ ਉਸਤਾਦ ਸਿਕੰਦਰ ਬਣਾਉਣ ਵਾਲਾ ਮੈਂ ਆ ਜੀ,
0: ਕਿਆ ਬਾਤ ਹੈ
2: ਹੋਊਗਾ ਤੇ ਉਸਤਾਦ
1: ਵਾਹ
0: ਵਾਹ ਜੀ ਕਿਆ ਬਾਤ ਹੈ ਜੀ
1: ਬਹੁਤ ਹੀ ਖੂਬ
2: ਸੋ ਇਸ ਕਰਕੇ ਉਸਤਾਦ ਸਿਕੰਦਰ ਤਾਂ ਹੀ ਕਿਹਾ ਜਾਊਗਾ ਜੇ ਉਹਨਾਂ ਦਾ ਕੋਈ ਸ਼ਿਸ਼ ਹੋਊਗਾ ਚੇਲਾ ਹੋਊਗਾ ਜੀ।
0: ਜੀ
2: ਹਾਂਜੀ
0: ਬਿਲਕੁਲ ਜੀ
1: ਬਹੁਤ ਹੀ ਖੂਬ ਜੀ ਕਿਆ ਬਾਤ ਹੈ।
2: ਹਾਂਜੀ ਸ਼ਮੀ ਜੀ ਗੱਲ ਤਾਂ ਤੁਸੀਂ ਵਧੀਆ ਕੀਤੀ ਹੈਗੀ ਆ, ਜਿਹੜੀ ਉਸ ਬੰਦੇ ਨੇ ਜਿਹੜੇ ਮਹਾਂਪੁਰਸ਼ ਨੇ ਵੀ ਤੁਹਾਨੂੰ ਪੁੱਛਿਆ ਮੰਦਿਰ ਦੇ ਵਿੱਚ
0: ਜੀ
2: ਹੋਇਆ ਕਿ ਮੇਰੇ ਕੋਲ ਮੈਂ ਮਤਲਬ ਨਾ ਕੋਈ ਵਕੀਲ ਆ ਗਿਆ ਮੁੰਡਾ ਤੇ ਉਹ ਆ ਕੇ ਜੀ ਕਿ ਮੈਂ ਤੁਹਾਨੂੰ ਗੁਰੂ ਮੰਨਦਾ ਜੀ ਤੇ ਮੈਂ ਇੱਥੇ ਜਿਹੜਾ ਹੈਗਾ ਤੁਹਾਡੇ ਕੋਲੋਂ ਕੰਮ ਸਿੱਖਦਾ
0: ਜੀ।
2: ਜਨਰਲ ਦੀ ਮੈਂ ਕੋਈ ਜਨਰਲੀ ਅੱਜ ਤੱਕ ਮੈਂ ਕਦੀ ਕੋਈ ਜੂਨੀਅਰ ਰੱਖਿਆ ਨੀ, ਉਹ ਜੂਨੀਅਰ ਵੀ ਕਿਸੇ ਵਕੀਲ ਦਾ ਰੈਲੇਟਿਵ ਸੀਗਾ ਤੇ ਉਹ ਆਪਣੇ ਰੈਲੇਟਿਵ ਦੀ ਸੀਟ ਤੇ ਆਇਆ ਸੀਗਾ ਤੇ ਉਹ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿੰਦੇ ਵੀ ਮੈਂ ਤੁਹਾਡੇ ਕੋਲ ਬੈਠਿਆ ਕਰਨਾ।
0: ਸੈਣੀ ਸਾਹਿਬ ਜੇ ਜੂਨੀਅਰ ਨਾ ਰੱਖਦੇ ਫਿਰ ਸੀਨੀਅਰ ਕਿੱਦਾਂ ਹੁੰਦੇ ਜੀ?
2: ਨਹੀਂ ਮੈਂ ਉਹਨੂੰ ਕਿਹਾ ਮੈਂ ਕਿਹਾ ਦੇਖ ਬਈ ਇੱਕ ਕਾਗਜ਼ ਕੱਢ ਪਹਿਲਾਂ ਤਾਂ
0: ਜੀ
1: ਜੀ
2: ਤੇ ਮੈਂ ਕਿਹਾ ਦੋ ਲਾਈਨਾਂ ਲਿਖ ਲਾ
0: ਜੀ।
2: ਹਾਂਜੀ ਲਾਈਨਾਂ ਲਿਖ ਮੈਂ ਕਿਹਾ ਭਈ ਗੁਰੂ ਜੋ ਕਹੇ ਸੋ ਕਰ
0: ਜੀ,
2: ਗੁਰੂ ਜੋ ਕਰੇ ਸੋ ਨਾਹੀ।
0: ਕਿਆ ਬਾਤ ਹੈ ਜੀ।
2: ਮੈਂ ਕਿਹਾ ਜੋ ਮੈਂ ਕਹਿੰਦਾ ਆ ਨਾ ਉਹ ਕਰਨਾ ਆ
0: ਜੀ,
2: ਜੋ ਮੈਂ ਕਰਦਾ ਆ ਉਹ ਬਿਲਕੁਲ ਨੀ ਕਰਨਾ,
0: ਉਹ ਨੀ ਕਰਨਾ, ਰੀਸ ਨੀ ਕਰਨੀ।
2: ਤਾਂ ਤੂੰ ਸੋਚਿਆ ਵੀ ਹਾਂ ਜੀ ਵੀ ਇਹ ਤਾਂ ਦੁਪਹਿਰੋਂ ਬਾਅਦ ਉੱਥੇ ਬਹਿ ਜਾਂਦੇ ਹੈਗੇ ਆ ਜੀ, ਉੱਥੇ ਕਰ ਜਾਂਦੇ ਹੈਗੇ ਜੀ, ਹਾਂਜੀ
0: ਜੀ
2: ਤੂੰ ਮੀਸਾ ਕਰਨ ਲੱਗ ਪਏ, ਮੈਂ ਜੋ ਤੈਨੂੰ ਕਹਿੰਦਾ ਆ ਉਹ ਕਰਨਾ ਬਸ
0: ਜੀ।
2: ਹਾਂਜੀ ਉਹ ਬੰਦਾ ਚਲੋ ਜੀ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਟ੍ਰੇਨ ਕਰਕੇ ਜਲੰਧਰ ਭੇਜ ਦਿੱਤਾ, ਮੁੜ ਕੇ ਉਹ ਕਾਮਯਾਬ ਹੋਇਆ, ਅੱਜ ਤੱਕ ਬੜੀ ਇੱਜ਼ਤ ਕਰਦਾ, ਪਰ ਉਹ ਅੱਜ ਵੀ ਉਸ ਚੀਜ਼ ਨੂੰ ਜਿਹੜਾ ਹੈਗਾ ਰਿਲਾਈਜ਼ ਕਰਦਾ ਆ ਕਿ ਮੈਨੂੰ ਜਿਹੜੀਆਂ ਚਾਰ ਦੋ ਲਾਈਨਾਂ ਲਿਖਾਈਆਂ ਸੀ ਵੀ ਗੁਰੂ ਜੋ ਕਹੇ ਸੋ ਕਰ,
0: ਜੀ
2: ਗੁਰੂ ਜੋ ਕਰੇ ਸੋ ਨਾਹੀ,
0: ਨਾ ਕਰ,
2: ਕਿਉਂਕਿ ਆਦਮੀ ਜਿਹੜਾ, ਆਦਮੀ ਜਿਹੜਾ ਆ ਉਹਦੇ ਵਿੱਚ ਜਿਹੜਾ ਹੈਗਾ ਆ ਬਹੁਤ ਸਾਰੇ ਐਬ ਹੁੰਦੇ ਆ।
0: ਗੁਣ
2: ਮੈਂ ਕਿਹਾ
0: ਦੇਣਾ
2: ਕੱਲ ਨੂੰ
1: ਬਹੁਤ
2: ਜਿਹੜਾ
1: ਵੱਡੀ ਗੱਲ
2: ਹੈ, ਤੂੰ ਹੀ ਖਾਂਦਾ ਪੀਂਦਾ ਨੀ, ਮੁੜਕੇ ਤੂੰ ਉੱਥੇ ਪੈਗ ਲਾਉਣੇ ਸ਼ੁਰੂ ਕਰ ਦੇ,
0: ਬਿਲਕੁਲ
2: ਸਾਡੇ ਸੰਗਤ ਦੇ ਵਿੱਚ ਆ ਕੇ ਮੁੜਕੇ ਸਾਰੇ ਜਿੰਦਗੀ ਇਹ ਕਹਿ ਜੀ ਮੈਂ ਤਾਂ ਉਹਨਾਂ ਕੋਲੋਂ ਸਿੱਖ ਗਿਆ ਜੀ, ਉਹਨਾਂ ਦੀ ਸੰਗਤ ਚ ਬਹਿਣ ਲੱਗ ਪਿਆ।
0: ਬਿਲਕੁਲ ਹੈ ਜੀ,
2: ਤੈਨੂੰ ਤਾਂ ਜੋ, ਤੈਨੂੰ ਤਾਂ ਜੋ ਤੈਨੂੰ ਵਿਸ਼ੇ ਦੇ ਨਾਲ ਰਿਲੇਟਡ ਜੋ ਦੱਸਿਆ ਜਾਂਦਾ ਹੈਗਾ ਆ ਉਹ ਤੂੰ ਕਰਨਾ ਆ ਆਪਣਾ,
0: ਗੁਣ ਲੈਣੇ ਨੇ ਅਗੁਣ ਨਹੀਂ ਲੈਣੇ। ਬਿਲਕੁਲ
2: ਗੁਣ, ਬਿਲਕੁਲ ਗੁਣ ਲੈਣੇ ਜੀ
0: ਜੀ,
2: ਏਦਾਂ ਹੀ ਅਸੀਂ
1: ਜਿਹੜਾ ਹੈਗਾ ਆ
2: ਗੁਰੂ ਬਣਦੇ ਹੈਗੇ ਆ, ਗੁਰੂ ਦੀ ਨੀ ਬਣਦੇ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਇਹ ਪਰੰਪਰਾ ਜਿਹੜੀ ਹੈਗੀ ਆ ਹਿੰਦੂਇਜ਼ਮ ਦੇ ਵਿੱਚੋਂ ਨਿਕਲੀ ਸੀ
0: ਜੀ,
2: ਹਾਂਜੀ, ਜਿਹਨੂੰ ਜਿਹੜਾ ਹੈਗਾ ਆ ਸੂਫੀਆ ਨੇ ਵੀ ਅਡੋਪਟ ਕੀਤਾ ਜੀ।
0: ਬਿਲਕੁਲ ਹੈ ਜੀ,
2: ਕਿਉਂਕਿ ਉਹ ਆਪਣਾ ਜਿਹੜਾ ਆ ਉਹਨਾਂ ਕੋਲ ਬਹੁਤ ਸਾਰੇ ਬੰਦੇ ਆਉਂਦੇ ਜਾਂਦੇ ਰਹਿੰਦੇ ਹੈਗੇ ਸੀਗੇ, ਪਰ ਉਹ ਇੱਕ ਡਿਸਿਪਲ ਜਿਹੜਾ ਹੁੰਦਾ ਸੀਗਾ, ਜਿਹੜਾ ਇੱਕ ਸ਼ਿਸ਼ ਜਿਹੜਾ ਸੀਗਾ ਉਹਦੇ ਤੇ ਗੁਰੂ ਜਿਹੜਾ ਆ ਮੋਹਿਤ ਹੁੰਦਾ ਸੀਗਾ ਵੀ ਹਾਂ ਇਹਨੂੰ ਮੈਂ ਆਪਣੇ ਵਰਗਾ ਬਣਾਉਣਾ
0: ਜੀ। ਬਿਲਕੁਲ,
2: ਉਹ ਫਿਰ ਉਹਦੇ ਤੇ ਮਿਹਨਤ ਕਰਦੇ ਸੀ
0: ਜੀ।
2: ਫਿਰ ਉਹਨਾਂ ਦਾ ਨਾ ਬਾਉਂਡੇਜ ਇੱਦਾਂ ਦਾ ਹੁੰਦਾ ਸੀ ਵੀ ਆਤਮਿਕ ਬਾਉਂਡੇਜ ਹੁੰਦਾ ਸੀ ਉਹਨਾਂ ਦਾ, ਅੰਦਰੂਨੀ ਬਾਉਂਡੇਜ ਹੁੰਦਾ ਸੀ।
0: ਉਹਦੇ ਪਿੱਛੇ ਕਾਰਨ ਸੀ ਨਾ ਸੈਣੀ ਸਾਹਿਬ, ਕਿਉਂਕਿ ਘਰ ਬਾਰ ਸਾਰਾ ਕੁਝ ਛੱਡ ਕੇ ਉਸ ਸਮਿਆਂ ਦੇ ਵਿੱਚ ਉਹਨਾਂ ਕੋਲ ਹੀ ਵਿਚਰਨਾ ਪੈਂਦਾ ਸੀ ਜੀ, ਦਿਨ ਰਾਤ ਨਾ ਜੀ।
2: ਹਾਂ, ਬੱਚਿਆਂ ਦੀ ਤਰ੍ਹਾਂ ਉਹ ਆਪਣੇ ਬੱਚੇ ਦੀ ਤਰ੍ਹਾਂ ਰੱਖ ਰਹੇ ਸੀ
0: ਜੀ।
2: ਤੁਸੀਂ ਇਹ ਦੇਖੋ
1: ਹਜ਼ਰਤ
2: ਨਿਜ਼ਾਮੋਦੀਨ ਔਲੀਆ
0: ਬਹੁਤ ਹੋਏ ਨੇ,
2: ਉਹ ਜਿਹੜੇ ਹੈਗੇ ਆ ਇੱਕ ਕੁੱਲੀ ਦੇ ਵਿੱਚ ਰਹਿੰਦੇ ਹੁੰਦੇ ਸੀ ਜੀ
0: ਜੀ,
2: ਤੇ ਕੋਈ ਕਿਸੇ ਬੰਦੇ ਨੇ ਸੋਚਿਆ ਵੀ ਉਹਦੀ ਕੁੜੀ ਦਾ ਵਿਆਹ ਸੀਗਾ ਵੀ ਚਲੋ ਏਦਾਂ ਕਰਦੇ ਆ, ਕਹਿੰਦੇ ਵੀ ਫਕਰ ਬਹੁਤ ਪਹੁੰਚੇ ਹੈਗੇ ਆ
0: ਜੀ,
2: ਤੇ ਜਾਣੇ ਆ ਉਹਨਾਂ ਨੂੰ ਕਹਿੰਦੇ ਵੀ ਕੋਈ ਮਾਲੀ ਇਮਦਾਦ ਕਰੋ
0: ਜੀ,
2: ਤੇ ਮੈਨੂੰ ਮੇਰੀ ਕੁੜੀ ਦਾ ਵਿਆਹ ਆ ਜੀ
0: ਜੀ।
2: ਉਹ ਚਲਾ ਗਿਆ ਬੰਦਾ, ਚਲ ਗਿਆ ਤੇ ਉਹ ਕਹਿੰਦੇ ਹਾਂ ਵੀ ਭਗਤਾ ਦੱਸ ਕੀ ਗੱਲ, ਕਹਿੰਦਾ ਜੀ ਮੇਰੀ ਤਾਂ ਕੁੜੀ ਦਾ ਵਿਆਹ ਆ ਤੇ ਮੈਂ ਮਤਲਬ ਗਰੀਬ ਬੰਦਾ ਹੈਗਾ ਆ ਜੀ, ਤੇ ਮੈਨੂੰ ਮਾਲੀ ਇਮਦਾਦ ਕਰੋ
0: ਜੀ।
2: ਉਹ ਕਹਿੰਦੇ ਬਹਿ ਜਾ ਭਾਈ ਕੋਈ ਗੱਲ ਨੀ, ਹੁਣ ਤਾਂ ਆਪਾਂ ਹੈਗੇ ਜੇ ਕੋਈ ਆਇਆ ਭਗਤ ਤੇ ਉਹਦੇ ਕੋਲੋਂ ਜੋ ਬਣਦਾ ਸਰਦਾ ਹੋਊਗਾ ਤੈਨੂੰ ਲੈ ਦਿਆਂਗੇ
0: ਜੀ।
2: ਉਹ ਇੱਕ ਦਿਨ ਬੀਤਿਆ ਜੀ, ਕੋਈ ਨਾ ਆਇਆ, ਦੋ ਦਿਨ ਬੀਤੇ ਕੋਈ ਨਾ ਆਇਆ ਜੀ
0: ਜੀ।
2: ਤੀਜਾ ਦਿਨ ਜਦੋਂ ਹੋ ਗਿਆ ਤੇ ਉਹ ਬੰਦਾ ਬੜਾ ਦੁਖੀ ਹੋਇਆ, ਕਹਿੰਦਾ ਜੀ ਫਿਰ ਹੁਣ ਮੈਂ ਖਾਲੀ ਜਾਵਾਂ, ਕਹਿੰਦੇ ਖਾਲੀ ਤੇ ਚੱਲ ਕੀ ਜਾਣਾ ਯਾਰ
0: ਜੀ,
2: ਆ ਸਾਡੇ ਕੋਲ ਇੱਕ ਜੁੱਤੀ ਹੈਗਾ, ਜੁੱਤੀਆਂ ਦਾ ਜੋੜਾ ਆ ਇਹ ਲੈ ਜਾ
0: ਜੀ।
2: ਇਹ ਕਹਿੰਦੇ ਦੇਖ ਲਈ ਜੇ ਤੇਰੇ ਦੋ ਪੈਸੇ ਤੈਨੂੰ ਮਿਲਦੇ ਹੋਣਗੇ ਕਿਤੇ ਦੇ ਕੇ
0: ਜੀ,
2: ਇਹ ਤੂੰ ਖਾਲੀ ਕਰਨ ਜਾਣਾ ਹੈਗਾ ਆ
0: ਜੀ।
2: ਮੁੰਡੇ ਵੀ ਬੜੇ ਭਰੇ ਮਨ ਦੇ ਨਾਲ ਵੀ ਹਾਂ ਦੱਸ ਆਇਆ, ਤੇ ਤਿੰਨਾਂ ਦਿਨਾਂ ਬਾਅਦ ਕਹਿੰਦਾ ਦੋ ਇੱਕ ਜੋੜਾ ਜੁੱਤੀਆਂ ਦਾ ਦੇ ਦਿੱਤਾ
0: ਜੀ।
2: ਉਹ ਕਹਿੰਦੇ ਭਾਈ ਜੁੱਤੀਆਂ ਕੱਛੇ ਮਾਰੀਆਂ ਆਈਆਂ ਤੇ ਜਾ ਰਿਹਾ ਆ ਰਸਤੇ ਦੇ ਵਿੱਚ ਜਿਹੜਾ ਆ, ਤੇ ਉਧਰੋਂ ਕਹਿੰਦੇ ਵੀ ਉਹਨਾਂ ਦਾ ਸ਼ਿਸ਼ ਅਮੀਰ ਖੁਸਰੋ
0: ਜੀ,
2: ਉਹ ਆਪਣਾ ਸਾਰਾ ਕੁਛ ਧਨ ਧੁਨ ਲੈ ਕੇ ਵੀ ਭਾਈ ਹੁਣ ਆਪਾਂ ਜਿਹੜੇ ਹੈਗੇ ਪੱਕੇ ਸਾਧੂ ਹੋ ਗਏ ਤੇ ਆਪਾਂ ਗੁਰੂ ਨੂੰ ਭੇਟਾ ਦੇ ਦੇਣੀ ਆ ਇਹ
0: ਜੀ।
2: ਉਹ ਆਉਂਦਾ ਪਿਆ ਤੇ ਰਸਤੇ ਦੇ ਵਿੱਚ ਆ ਕੇ ਤੇ ਅਮੀਰ ਖੁਸਰੋ ਦੇ ਨਾਲ ਉਹਦਾ ਟਾਕਰਾ ਹੋ ਜਾਂਦਾ, ਅਮੀਰ ਖੁਸਰੋ ਦੇ ਆਲੇ ਦੁਆਲੇ ਘੁੰਮਣ ਲੱਗ ਪੈਂਦਾ
0: ਜੀ।
2: ਕਹਿੰਦਾ ਵੀ ਤੇਰੇ ਕੋਲ ਕੀ ਆ
0: ਜੀ,
2: ਉਹ ਕਹਿੰਦਾ ਮੇਰੇ ਕੋਲ ਤਾਂ ਕੁਛ ਨੀ, ਕਹਿੰਦਾ ਤੇਰੇ ਕੋਲ ਕੋਈ ਏਦਾਂ ਦੀ ਸ਼ੈ ਆ ਜਿਹਦੇ ਵਿੱਚੋਂ ਮੈਨੂੰ ਗੁਰੂ ਆਪਣੇ ਦੀ ਖੁਸ਼ਬੂ ਆਉਂਦੀ ਪਈ ਆ
0: ਜੀ,
2: ਮੇਰੇ ਗੁਰੂ ਦੀ ਮਹਿਕ
0: ਜੀ।
2: ਉਹ ਕਹਿੰਦਾ ਮੇਰੇ ਕੋਲ ਤਾਂ ਹੋਰ ਕੁਛ ਨੀ, ਮੈਂ ਤਾਂ ਅੱਗੇ ਗਰੀਬ ਬੰਦਾ ਹੈ ਜੀ, ਮੈਂ ਏਦਾਂ ਕਰਕੇ ਮੇਰੀ ਕੁੜੀ ਦਾ ਵਿਆਹ ਸੀ ਇੱਥੇ। ਕਹਿੰਦਾ ਪਰ ਕਹਿੰਦੇ ਆ ਹਜ਼ਰਤ ਨਿਜ਼ਾਮੋਦੀਨ ਔਲੀਆ ਬੜੇ ਫੱਕਰ ਤਕੜੇ ਹੈਗੇ ਆ, ਮੈਂ ਤਾਂ ਉੱਥੇ ਗਿਆ 3 ਦਿਨ ਬੈਠਾ ਰਿਹਾ, ਆਉਣ ਲੱਗਿਆ ਨੇ ਕਹਿੰਦਾ ਉਹਨਾਂ ਨੇ ਆ ਜੁੱਤੀ ਦੇਤੀ ਆ
0: ਜੀ।
2: ਉਹ ਕਹਿੰਦਾ ਹੈ, ਉਹਨੇ ਜੁੱਤੀ ਜੱਤੀ ਆਪਣੇ ਜਿਹੜਾ ਹੈਗਾ, ਕਹਿੰਦਾ ਏਦਾਂ ਕਰ ਵੀ ਆਹ ਜਿਹੜਾ ਹੈਗਾ ਆ ਵੀ ਆਹ ਹੀਰੇ ਲੈ ਲਾ ਤੇ ਮੈਨੂੰ ਇਹ ਦੇ ਦੂ
0: ਜੁੱਤੀ ਦੇ ਦੇ।
2: ਹਾਂਜੀ, ਉਹ ਦੇਖੇ ਵੀ ਇਹ ਬੰਦਾ ਮੂਰਖ ਆ,
0: ਕਮਲਾ ਤਾਂ ਨੀ ਹੋ ਗਿਆ
2: ਤੇ ਉਹਨੇ ਜੀ ਜਿਹੜਾ ਹੈਗਾ ਆ ਉਹਨੂੰ ਤਾਂ ਮੌਜ ਲੱਗ ਗਈ। ਕਹਿੰਦਾ ਮੈਂ ਤਾਂ ਸੋਚਦਾ ਸੀ ਵੀ ਬਾਬੇ ਦੀ ਜੁੱਤੀ ਜਿਹੜੀ ਹੈਗੀ ਆ ਮੈਨੂੰ ਦੋ ਪੈਸੇ ਦੀ ਜੁੱਤੀ ਦੇ ਕੇ ਤੋੜ ਦਿੱਤਾ, ਮੈਨੂੰ ਕੀ ਪਤਾ ਜੁੱਤੀ ਦੀ ਕੀਮਤ ਆ
0: ਜੀ।
2: ਉਹ ਕਹਿੰਦਾ ਭਾਈ ਉਹ ਸੋਚੀ ਪੈ ਗਿਆ, ਕਹਿੰਦਾ ਯਾਰ ਜੇ ਘਟਦੇ ਆ ਤੇ ਮੇਰੇ ਕੋਲ ਇਸ ਵੇਲੇ ਤਾਂ ਇੰਨੇ ਹੀ ਹੈਗੇ ਆ, ਫੀ ਮੈਂ ਤੈਨੂੰ ਹੋਰ ਕੋਈ ਪ੍ਰਬੰਧ ਕਰ ਦੂੰਗਾ ਪਰ ਮੈਨੂੰ ਇਹ ਦੇ ਦੇ।
0: ਜੀ
2: ਉਹ ਕਹਿੰਦਾ ਨਹੀਂ ਜੀ ਠੀਕ ਗੱਲ ਹੈਗੀ, ਮੇਰਾ ਸਰ ਗਿਆ ਹੈਗਾ, ਤੁਸੀਂ ਆ ਲੈ ਲਓ ਜੀ। ਉਹ
0: ਜੀ
2: ਜਦੋਂ ਜੁੱਤੀ ਲੈ ਕੇ ਗਏ ਹੈਗੇ ਆ ਤੇ ਹਜ਼ਰਤ ਨਿਜ਼ਾਮੋਦੀਨ ਔਲੀਆ ਨੰਗੇ ਪੈਰੀ ਘੁੰਮ ਰਹੇ ਸੀ ਤੇ ਉਹਨਾਂ ਨੇ ਜਾ ਕੇ ਤੇ ਉਹਨਾਂ ਦੀ ਜੁੱਤੀ ਉਹਨਾਂ ਦੇ ਪੈਰੀ
0: ਜੀ
2: ਰੱਖ ਦਿੱਤੀ ਵੀ ਆਹ ਲਓ ਜੀ। ਉਹ
0: ਜੀ
2: ਕਹਿੰਦੇ ਵੀ ਬਾਈ ਜੁੱਤੀ ਛੜਾ ਲਿਆ ਜਾਂ? ਕਹਿੰਦੇ ਹਾਂਜੀ ਛੜਾ ਲਿਆ ਹੈਗਾ।
0: ਕੀ ਬਾਤ ਹੈ ਜੀ,
2: ਸੋ ਉਹ ਇੱਕ ਅਫੈਕਸ਼ਨ ਐਕਸਟ੍ਰੀਮ ਹੁੰਦੀ ਆ।
0: ਜੀ
2: ਹਾਂਜੀ
0: ਇੱਕ ਲਈ ਕੁਝ ਵੀ ਨਹੀਂ, ਉਹਦੀ
2: ਉਹ
0: ਚੀਜ਼
2: ਜਿਹੜਾ
0: ਦੀ ਕੀ ਕਦਰ ਹੈ ਨਹੀਂ ਕਿ ਜਾਂ
2: ਹਾਂਜੀ
0: ਕੀਮਤ ਨਹੀਂ ਹੈ, ਪਰ ਉਹ ਜਿਹਨਾਂ
2: ਹਾਂਜੀ
0: ਨੂੰ ਪਤਾ ਹੈ ਉਹਨਾਂ ਲਈ ਬਹੁਤ
2: ਅਗਲੇ ਵਾਸਤੇ ਉਹਨੇ ਸਾਰੇ ਜਿਹੜੇ ਹੈਗੇ ਆ ਜ਼ਿਆਦਾ ਦੇ ਕੇ ਤੇ ਜੁੱਤੀ ਛੜਾ ਕੇ ਲੈ ਆਂਦੀ ਜੀ।
0: ਜੀ
2: ਏਦਾਂ ਦੀ ਜਿਹੜੀ ਹੈਗੀ ਆ, ਏਦਾਂ ਦੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ ਮਿਲਦੀਆਂ ਹੈਗੀਆਂ ਆ ਜੀ, ਜਿੱਥੇ
0: ਜੀ
2: ਗੁਰੂ ਤੇ ਛੇ ਛੇ ਪਰੰਪਰਾ ਜਿਹੜੀ ਹੈਗੀ ਉਹਦਾ ਪਾਲਣ ਕਰਦੇ ਹੋਏ।
0: ਜੀ
2: ਭੀ ਹੁਣ ਬੁੱਲੇ ਸ਼ਾਹ ਨੇ ਕਹਿੰਦੇ ਨੱਚ ਕੇ ਮਨਾਇਆ, ਨਾਚ ਸ਼ਾਹ ਜਿਹੜਾ ਹੈਗਾ ਸੀ ਲੁੱਟ ਗਿਆ ਸੀ ਜੀ। ਹੈ ਜੀ
0: ਜੀ
2: ਸੋ
0: ਹੁਣ ਦੇਖੋ ਆਪਣੇ ਸਿੱਖ ਧਰਮ ਚ ਵੀ ਸੈਣੀ ਸਾਹਿਬ ਹੈਗਾ ਹੀ ਆ ਇੱਕ ਐਗਜ਼ਾਮਪਲ, ਜੇ ਮੈਂ ਗਲਤ ਨਾ ਹੋਵਾਂ ਤਾਂ, ਜਦੋਂ ਆਪਣੇ ਸਾਹਿਬਜ਼ਾਦਿਆਂ ਦਾ ਜਾਂ ਸੰਸਕਾਰ ਕਰਦੇ ਆ ਉੱਥੇ, ਫਿਰ ਉਹ ਜਿਹੜੀ ਦੇ ਕੇ ਆਪਣੇ ਲੈਂਦੇ ਨੇ ਜ਼ਮੀਨ ਲੈਂਦੇ ਆ, ਤੇ ਉਹ ਵੀ ਤਾਂ ਇੱਕ ਤਰ੍ਹਾਂ ਦਾ ਇੱਕ ਵੈਲਿਊ ਹੀ ਸਮਝੇ ਆ
2: ਨਾ,
0: ਮੋਹਰਾ ਰੱਖ ਕੇ ਲਈ
2: ਬਿਲਕੁਲ। ਕਿੱਦਾਂ ਦਾ ਮਤਲਬ ਦੁਨੀਆਂ ਦੇ ਸਭ ਤੋਂ ਕਹਿੰਦੇ ਵੀ ਦੁਨੀਆਂ ਦੀ ਸਭ ਤੋਂ
0: ਕੀਮਤੀ ਜ਼ਮੀਨ ਬਿਲਕੁਲ ਹੈ।
2: ਹਾਂਜੀ ਜਿਹੜੀ ਆ ਉਹ ਸੋਨੇ ਦੀਆਂ ਮੋਹਰਾਂ ਰੱਖ ਕੇ ਤੇ ਉਹਨਾਂ ਥਾਂ ਜਿਹੜਾ ਹੈਗਾ ਆ ਲੈ ਕੇ ਤੇ ਉੱਥੋਂ ਜਿਹੜਾ ਹੈਗਾ ਸੀਗਾ ਜੀ ਉਹਨਾਂ ਦਾ। ਸੋ ਇਸ ਕਰਕੇ ਜਿਹੜਾ ਹੈਗਾ ਆ ਜਿੱਥੇ ਜਿਹੜਾ ਆ ਪਿਆਰ ਦਾ ਜਿਹੜਾ ਆ ਉਹਦਾ ਕੋਈ ਮੁੱਲ ਨਹੀਂ ਗਾ ਜੀ, ਇਹ ਰਿਸ਼ਤਾ ਬੜਾ ਪਵਿੱਤਰ ਆ ਜੀ
0: ਜੀ
2: ਤੇ ਹੈ ਜੀ। ਬਹੁਤ ਐਗਜ਼ਾਮਪਲ ਮਿਲਦੀਆਂ ਹੈਗੀਆਂ ਇਸੇ ਤਰੀਕੇ ਦੇ ਨਾਲ ਹੀ ਜੀ। ਹੁਣ ਇਹ ਵੈਸੇ ਵੀ ਜਿਹੜਾ ਆ ਗੁਰੂ ਦੀ ਭਗਤੀ ਨੂੰ ਫਲ ਜਿਹੜਾ ਆ ਉਹਦਾ ਚੇਲਾ ਹੀ ਲਾਂਦਾ ਜੀ।
0: ਬਿਲਕੁਲ
2: ਤੁਸੀਂ ਯਾਦ ਰੱਖੋ ਜਿਹੜਾ ਵੀ ਜਿੰਨੇ ਵੀ ਮਤਲਬ ਗੁਰੂਆਂ ਦਾ ਇਤਿਹਾਸ ਦੇ ਵਿੱਚ ਨਾਂ ਹੋਇਆ ਆ ਉਹ ਉਹਨਾਂ ਦਾ ਹੋਇਆ ਆ ਜਿਹਨਾਂ ਦੇ ਗਾਂ ਸ਼ਿਸ਼ ਜਿਹੜੇ ਸੀਗੇ ਚੇਲੇ ਸੀ ਨਾ ਜੀ
0: ਜੀ
2: ਉਹ ਮਤਲਬ ਚੰਗੇ ਸੀਗੇ ਜੀ।
0: ਹੁਣ ਦੇਖ ਉਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਥਾਪੜਾ ਦਿੱਤਾ, ਸਾਰਾ ਕੁਝ ਅੱਗੇ ਤੋਰਿਆ, ਜਿੱਦਾਂ ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲ ਜਾਂਦੀਆਂ ਨੇ ਇੱਦਾਂ।
2: ਸਰ ਜਿਹੜੇ ਆ ਸੈਕਟ ਵੀ ਚੱਲਦੇ ਪਏ ਹੈਗੇ ਆ, ਤੁਸੀਂ ਦੇਖੋ ਨਾ ਜਿੰਨੇ ਸੈਕਟ ਚੱਲਦੇ ਪਏ ਆ ਅੱਜ ਦੀ ਯੁੱਗ ਦੇ ਵਿੱਚ ਹੀ ਦੇਖ ਲਓ ਤੁਸੀਂ, ਉਹਨਾਂ ਦੇ ਗੁਰੂਆਂ ਨੂੰ ਵੱਡਾ ਕਰਨ ਦੇ ਵਿੱਚ ਚੇਲਿਆਂ ਦਾ ਹੀ ਹੱਥ ਆ।
0: ਬਿਲਕੁਲ ਹੈ ਬਿਲਕੁਲ ਹੈ,
2: ਨੋ ਡਾਊਟ
1: ਕੋਈ ਸ਼ੱਕ ਨਹੀਂ,
2: ਕਿਉਂਕਿ ਗੁਰੂ ਤਾਂ ਜਿਸ ਪੋਜੀਸ਼ਨ ਚ ਹੁੰਦੇ ਆ ਉਹਨਾਂ ਨੂੰ ਉਹਦੀ ਇੱਛਾ ਹੁੰਦੀ
0: ਜੀ
2: ਵੀ ਹਾਂ ਜੀ ਭੇਸ ਸਾਥੀ ਵੱਡੇ ਹੋਈ ਆ ਛੋਟੇ ਹੋਈ ਆ ਉਹਨਾਂ ਨੂੰ ਨਹੀਂ ਹੁੰਦੀ
0: ਜੀ।
2: ਪਰ ਜੇ ਕੋਈ ਮਤਲਬ ਜਿਹੜਾ ਹੈਗਾ ਆ ਸ਼ਿਸ਼ ਕਈ ਵਾਰੀ ਏਦਾਂ ਦਾ ਮਿਲ ਜਾਂਦਾ ਹੈਗਾ ਆ ਉਹ ਗੁਰੂ ਦੀ ਭਗਤੀ ਨੂੰ ਵੀ ਅਮਰ ਕਰ ਦਿੰਦਾ ਹੈ।
0: ਉਹਦੇ ਵਿੱਚ ਜੇ ਫੈਮਿਲੀ ਤੌਰ ਦੇ ਉੱਤੇ ਵੀ ਸੈਣੀ ਸਾਹਿਬ ਇੱਕ ਐਗਜ਼ਾਮਪਲ ਲੈਣੀ ਹੋਵੇ, ਜਿੱਦਾਂ ਪਰਿਵਾਰਕ ਰਿਸ਼ਤੇ ਨੇ, ਜੇ ਬਜ਼ੁਰਗਾਂ ਨੇ ਕੁਝ ਬਣਾਇਆ ਜੇ ਤਾਂ ਉਹ ਸਾਰਾ ਕੁਝ ਅਸੀਂ ਉਜਾੜ ਦਿੱਤਾ ਤਾਂ ਉਹ ਗਾਲਾਂ ਹੀ ਕੱਢਣਗੇ, ਜੇ ਉਹਦੇ ਨਾਲ ਚਾਰ ਆਨੇ ਹੋਰ ਨਾਲ ਜੁੜੇ ਨੇ, ਚਾਹੇ ਉਹ ਜ਼ਮੀਨ ਹੈ ਚਾਹੇ ਬੈਂਕ ਬੈਲੈਂਸ ਆ ਚਾਹੇ ਰਿਸ਼ਤੇ ਨੇ, ਜੇ ਉਹਨਾਂ ਨੂੰ ਹੋਰ ਵਧਾਵਾਂਗੇ ਤਾਂ ਉਹ ਕਦਰ ਵੀ ਕਰਨਗੇ ਜੀ, ਅੱਗੇ ਤੁਹਾਡੀ ਵੈਲਿਊ ਵੀ ਪੈਣੀ ਹੈ ਨਾਲ ਜੀ। ਜੀ
2: ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਉਹ ਕਹਿੰਦੇ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਵੱਡਾ ਹੁੰਦਾ
0: ਜੀ,
2: ਕਿਉਂਕਿ ਗੁਰੂ ਗਿਆਨ ਚ ਵੱਡਾ ਹੁੰਦਾ ਆ ਤੇ ਚੇਲਾ ਅਕਲ ਚ ਤਾਂ ਵੱਡਾ ਹੁੰਦਾ ਆ ਵੀ ਉਹਦੇ ਕੋਲੋਂ ਸਾਰਾ ਕੁਛ ਲੈ ਜੋ ਜਾਂਦਾ
0: ਜੀ। ਬਿਲਕੁਲ
1: ਨਾਲੇ ਉਹਨੂੰ ਇੰਨੀ ਅਕਲ ਸੀ ਵੀ ਗੁਰੂ ਬਣਾਉਣਾ ਕਿਹਨੂੰ ਆ
0: ਜੀ,
2: ਉਹ ਤਾਂ ਕਹਿੰਦੇ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਉਹ ਕਹਿੰਦੇ ਪਾਣੀ ਪੀਏ ਪੁਣ ਕੇ ਤੇ ਗੁਰੂ ਬਣਾਈਏ ਚੁਣ ਕੇ
0: ਜੀ,
1: ਚੁਣ ਕੇ
0: ਕਿੱਦਾਂ ਸੀਗਾ
2: ਬਿਲਕੁਲ
0: ਗੁਰੂ ਜਨਾ ਦੇ ਟੱਪਣੇ ਚੇਲੇ ਜਾਣ ਛੜੱਪ,
1: ਚੇਲੇ ਜਾਣ ਛੜੱਪ
2: ਬਿਲਕੁਲ ਚੇਲੇ ਜਾਣ ਛੜੱਪ
0: ਜੀ।
2: ਹੁਣ ਅਸੀਂ ਦੇਖੋ ਜੀ
0: ਜੀ
2: ਮਿਸ਼ੀਗਨ ਦੇ ਵਿੱਚ ਸਟੋਰ ਆ ਸਾਰਾ ਕੁਛ ਆ, ਸਮਰੱਥ ਗੁਰੂ ਆ 14 ਕਿੱਲੇ ਸੜਕ ਦੇ ਉੱਤੇ ਹੈਜੀ ਗੁਰੂ ਬਣਾਇਆ ਕੋਈ ਭੁੱਖਾ ਲੱਗਾ ਥੋੜਾ ਬਣਾਇਆ ਹੈਗਾ ਜੀ, ਹੁਣ ਕਚਹਿਰੀ 2-4 ਮਹੀਨੇ ਹੜਤਾਲ ਚੱਲ ਵੀ ਜਾਵੇ ਤਾਂ ਵੀ ਕੋਈ ਗੱਲ ਨੀ ਗੁਰੂ ਹੈਗਾ ਆ ਜੀ।
0: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਦਰੁਸਤ ਹੈ,
2: ਨਾ ਵੀ ਚੂੰਡੀਆਂ ਵੱਢ ਵੱਢ ਕੇ ਖਾ ਜਾਣਗੇ ਗੁਰੂ ਜੀ।
1: ਮੈਨੂੰ ਲੱਗਦਾ ਹੁਣ ਉਧਰ ਉਹ ਗੁਰੂ ਜੀ ਨੂੰ ਮਤਲਬ ਛਿੱਕਾਂ ਆਉਣੀਆਂ ਹੋਣੀਆਂ।
0: ਬਿਲਕੁਲ
2: ਨਹੀਂ ਗੁਰੂ ਜੀ, ਗੁਰੂ ਗੁਰੂ ਜੀ ਮੈਂ ਸਵੇਰ ਦੇ ਹੀ ਤਿਆਰ ਕਰ ਲਏ ਕਿ ਦੱਸ ਕੀ ਚਾਹੀਦਾ।
0: ਜੀ ਕੱਲ ਨੂੰ ਪ੍ਰੀਖਿਆ ਆ ਚੇਲੇ ਦੀ
2: ਗੁਰੂ ਜੀ ਤਾਂ ਉਲਟੇ ਚੱਲ ਪਏ ਸੀ, ਕਹਿੰਦੇ ਟਿਕਟ ਭੇਜ ਦਿੰਦਾ ਹੈਗਾ ਚੁੱਪ ਕਰਕੇ ਆ ਜਾ
0: ਇੱਧਰ ਨੂੰ ਯਾਰ ਛੱਡ ਵਕੀਲੀ ਭੁੱਲੀ
1: ਉਹਨਾਂ ਨੇ ਕਦੇ ਸੱਚੀ ਚੇਲੇ ਮੰਨ ਲਏ
2: ਮੈਂ ਕਿਹਾ ਭਾਈ ਦੇਖੋ ਜੀ ਕੰਮ ਕਰਕੇ ਖਾਣਾ ਤਾਂ ਸਾਡੀ ਫਿਤਰਤ ਚ ਨੀ ਲਿਖਿਆ, ਅਸੀਂ ਤਾਂ ਗੱਲਾਂ ਗੁੱਲਾਂ ਸੁਣਾ ਕੇ ਖਾ ਸਕਦੇ ਹੈਗੇ ਜੇ ਤੁਸੀਂ ਕਹੋ
0: ਜੀ ਬਿਲਕੁਲ
2: ਕਰਕੇ
0: ਜੀ
2: ਸਾਡੀਆਂ ਤਾਂ ਗੱਲਾਂ ਹੀ ਵਿਕਦੀਆਂ ਜੀ ਇਸ ਕਰਕੇ ਤੁਸੀਂ ਇਹ ਦੱਸੋ
0: ਜੀ
2: ਤੁਸੀਂ ਕਹੋ ਨੀ ਸਟੋਰ ਤੇ ਆ ਕੇ ਖੜਾ ਹੋ ਜਾ ਆਰਾਮ ਨਾਲ ਚੁੱਪ ਕਰਕੇ ਇਸ ਕਰਕੇ ਉਹ ਕੰਮ ਨੀ ਹੋਣਾ
0: ਜੀ ਬਿਲਕੁਲ ਹੈ ਜੀ ਜੀ ਸੈਣੀ ਸਾਹਿਬ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਅਗਲੀ ਲਾਈਨ ਦੇ ਉੱਤੇ ਮੁਕੱਦਰ ਜੀ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਕਿਆ ਬਾਤਾਂ ਕਿਆ ਬਾਤਾਂ, ਜ਼ਿੰਦਗੀ ਜਿੰਦਾਬਾਦ
3: ਤੇ ਜ਼ਿੰਦਗੀ ਜਿੰਦਾਬਾਦ
0: ਜੀ।
1: ਆਹਾ ਹਾ ਹਾ, ਜਦੋਂ ਨਾ ਡਸਕੇ ਦੀ ਗੱਲ ਆਉਂਦੀ ਨਾ, ਡਸਕੇ ਦੀ ਆਪਣੇ ਔਲਖ ਸਾਹਿਬ ਤੇ ਮੈਨੂੰ ਨਾ ਨਾਲ ਹੀ ਜਿਉਣਾ ਮੋੜ ਯਾਦ ਆ ਜਾਂਦਾ ਹੈ।
0: ਗੱਡਾ ਯਾਦ ਆ ਜਾਂਦਾ
1: ਚੰਦੇ ਬਾਈ ਦਾ,
3: ਡੋਗਰ ਸੀ ਮੋੜ ਸਾਡੇ ਨੇੜੇ ਹੀ ਆ ਉੱਥੇ ਜਿੱਥੇ ਸਾਡਾ ਡੋਗਰ ਹੈ
0: ਡੋਗਰ
1: ਡੋਗਰ ਅੱਛਾ
3: ਬਾਹਰ ਨਿਕਲੋ ਡਾਗਰਾ ਕਿ ਅੰਦਰ ਇੱਕ ਕੁੱਤੇ ਵਾਂਗੂ ਭੌਂਕੀ ਜਾਏਗਾ।
0: ਅੱਗੇ ਉਹ ਘੋੜੀ ਬੋਲਦੀ ਆ
3: ਹੁਣ ਇਹ ਤਾਂ ਹੁਣ ਤੁਸੀਂ ਉਹੀ ਗੱਲ
0: ਘੋੜੀ ਹਿਣਕਦੀ ਹੈ ਘੋੜੀ ਹਿਣਕਦੀ
3: ਹਾਂ
1: ਹਾਂ ਖਾਲੀ ਘੋੜੀ ਹਿਣਕਦੀ
3: ਸਾਡੇ ਸਾਡੇ ਪਿੰਡ ਦਾ ਡੋਗਰ ਸੀ ਤੇ ਉਹ ਮੋੜ ਸਾਡੇ ਨੇੜੇ ਹੀ ਇੱਥੋਂ ਜਿੱਥੋਂ ਦਾ ਜਾਣਾ ਮੋੜ ਸੀ।
1: ਅੱਛਾ ਬਾਲੇ ਜਮਾ ਹੀ ਨੇੜੇ ਨੇੜੇ ਹੋ ਗਏ, ਠੀਕ ਹੈ ਜੀ।
3: ਹਾਂ ਨੇੜੇ ਨੇੜੇ ਹੋ ਗਏ ਉਹੀ ਗੱਲ, ਤਾਂ ਹੀ ਤਾਂ ਉਹੀ ਗੱਲ ਉਹ ਅਖੀਰ ਹੀ ਫਿਰ ਉਹ ਕਹਾਣੀ ਮੁੱਕਣੀ ਪਈ। ਉਹ ਸਾਡੇ ਵਰਗੇ ਜਿਹੜੇ ਦੂਰ ਦੂਰ ਹੋਏ ਨੇ ਹੁਣ ਅਪੜੇ ਹੀ ਨੀ ਜਾਂਦਾ ਬਾਬੇ, ਬਹੁਤ ਦੂਰ ਹੋ ਜਾਂਦਾ ਕੰਮ
0: ਜੀ।
3: ਬਦਲਾ ਲੈ ਲਈ ਜਾਣਿਆ ਹੈ ਉਹ ਕੀ ਕਹਿੰਦਾ ਹੁੰਦਾ ਹੈ ਮੈਨੂੰ ਹੁਣ ਦਿਮਾਗ ਚੋਂ ਨਿਕਲ ਗਈ ਪਹਿਲੀ ਲੈਣ, ਮੈਨੂੰ ਅਕਸਰ ਯਾਦ ਰਹਿੰਦੀ ਹੁੰਦੀ ਆ ਜੋਣੇ ਮੋੜ ਵਾਲੀ, ਉਹ ਕਹਿੰਦਾ
0: ਜੀ
3: ਹੁਣ ਮੈਨੂੰ ਨਹੀਂ ਯਾਦ ਆਉਣੀ। ਚਲੋ ਮੈਂ ਆਪਣੇ ਵਾਲੀ ਗੱਲ ਜਿਹੜੀ ਮੇਰੀ ਯਾਦ ਆਈ ਕਿ ਮੈਂ ਤੁਹਾਨੂੰ ਸੁਣਾ, ਜੇ ਆ ਗਈ ਤਾਂ ਮੈਂ ਇਹ ਵੀ ਸੁਣਾ ਦਿਆਂਗਾ। ਗੁਰੂ ਚੇਲੇ ਵਾਲੀ ਕਹਾਣੀ ਮੈਨੂੰ ਇਹ ਵੀ ਸਮਝ ਨੀ ਆਈ ਉਹੀ ਗੱਲ ਵੀ ਕੀ ਕਹਿਣਾ ਚਾਹੁੰਦੇ ਸੀ ਤੇ ਕੀ ਸਮਝਾਉਣਾ ਚਾਹੁੰਦੇ।
0: ਗੁਰੂ ਚੇਲਾ ਚਲੋ ਤੁਸੀਂ ਮਨ ਤਾਂ ਸਮਝ ਆਪਾਂ ਨੂੰ ਤਾਂ ਆਈ ਆ ਸਾਰੀ, ਚਲੋ ਵੱਖਰੀ ਗੱਲ ਹੈ।
3: ਨਹੀਂ ਤੁਸੀਂ ਸਾਰੇ ਗੁਰੂ ਚੇਲੇ ਇੱਕ ਦੂਜੇ ਦੇ ਸਮਝ ਆਉਣੀ ਹੋਈ ਹੈ।
0: ਕਿਉਂ ਤੁਸੀਂ ਨੀ ਗੁਰੂ ਬਣਾਇਆ ਕਿਸੇ ਨੂੰ?
3: ਨਹੀਂ ਅਸੀਂ ਗੁਰੂ ਨਹੀਂ, ਸਾਨੂੰ ਬਣਾਇਆ ਕਿਸੇ ਨੇ ਚੇਲਾ, ਅਸੀਂ ਬਣਨਾ ਚਾਹੁੰਦੇ ਸੀ ਪਰ ਸਾਨੂੰ ਕਿਸੇ ਨੇ ਬਣਾਇਆ ਹੈ।
0: ਅੱਗੇ ਤੁਸੀਂ ਬਣਾਇਆ ਹੋਵੇ ਚੇਲਾ,
3: ਜਦੋਂ ਅਸੀਂ ਗੁਰੂ ਨੀ ਬਣੇ ਸਾਡਾ ਚੇਲਾ ਕਿੱਥੋਂ ਬਣੂ? ਕੋਈ ਬਾਬੇ
1: ਵਾਰੀ ਨਾ ਭਾਈ ਸਾਹਿਬ ਔਰ ਸਾਹਿਬ ਇੱਕ ਵਾਰੀ ਸ਼ਿੰਦਾ ਭਾਜੀ ਕੋਲ ਬੈਠੇ ਇਸ ਤਰ੍ਹਾਂ ਤੇ ਉਹਨਾਂ ਨੇ ਗੱਲ ਸੁਣਾਈ, ਕਹਿੰਦੇ ਨੇ ਮਾਣਕ ਸਾਹਿਬ ਮਤਲਬ ਚਲੋ ਬਹੁਤ ਘੈਂਟ ਰੂਹ ਹਨ, ਦੋਨੋਂ ਘੈਂਟ ਮਤਲਬ ਇੱਕ ਦੂਜੇ ਦੇ ਦੋਸਤ ਮਿੱਤਰ ਸੀਗੇ, ਔਰ ਚਲੋ ਵੀ ਮਾਨਕ ਸਾਹਿਬ ਜਿਹੜੇ ਛਿੰਦਾ ਜੀ ਦੀ ਵਾਈਫ ਦੇ ਨਾ ਉਹ ਭਰਾ ਬਣੇ ਹੋਏ ਸੀ, ਕਹਿੰਦੇ ਵੀ ਉਹ ਰੱਖੜੀ ਬਣਾਉਂਦੇ ਸੀ। ਜਦੋਂ ਜਿਉਣਾ ਮੋੜ ਆ ਗਿਆ ਨਾ ਰਿਕਾਰਡ ਉਹਨਾਂ ਦਾ, ਉਹ ਗੱਲ ਸੁਣਾਉਣ ਡੇ, ਕਹਿੰਦੇ ਉਹ ਮਾਨਕ ਰੁੱਸ ਗਿਆ ਭਾਈ
0: ਜੀ।
1: ਮਾਨਕ ਕਿਹਾ ਵੀ ਉਹਨਾਂ ਦਾ ਮੂੰਹ ਫਲਾ ਬਾਹਰ ਮਤਲਬ ਗਾਹ ਪੈ ਗਿਆ ਜੀ, ਮਤਲਬ ਪਿਗੜ ਗਈ ਸਾਰੀ
0: ਜੀ।
1: ਤੇ ਪਰ ਜਦੋਂ ਰੱਖੜੀ ਆ ਗਈ ਨਾ ਉਹ ਮਤਲਬ ਮਾਨਕ ਸਾਹਿਬ ਦਾ ਇਹ ਕੰਮ ਸੀ ਵੀ ਘਰੇ ਆ ਜਾਂਦੇ ਸੀ ਕਹਿੰਦੇ ਸਾਡੇ, ਮੇਰੇ ਬੱਚਿਆਂ ਨੂੰ ਵੀ ਬੁਲਾਉਣਾ, ਹੋਰ ਆਪਣੀ ਭੈਣ ਨੂੰ ਬੁਲਾਉਣਾ, ਸਾਰਿਆਂ ਨੂੰ ਬੁਲਾ ਕੇ ਮੈਨੂੰ ਨੀ ਬੁਲਾਉਂਦਾ ਬਸ, ਮੈਂ ਮੂੰਹ ਪਰੇ ਕਰਕੇ ਮਤਲਬ ਕਰਕੇ ਉਹ ਲੰਘ ਜਾਂਦਾ, ਕੋਈ ਗੱਲ ਹੀ ਨੀ ਜਾਵੇ ਮੈਂ ਹੁੰਦਾ ਹੀ ਨੀ ਉੱਥੇ ਘਰੇ। ਉਹ ਜਿੱਦਣ ਨਾ ਕਹਿੰਦਾ ਰੱਖੜੀ, ਰੱਖੜੀ ਵਾਲੇ ਦਿਨ ਕਹਿੰਦਾ ਮਾਨਕ ਸਾਹਿਬ, ਮੈਂ ਕਿਹਾ ਉਹ ਕਹਿੰਦਾ ਮੈਂ ਵਾਈਫ ਨੂੰ ਕਿਹਾ ਵੀ ਭਾਈ ਬਾਹਲੀ ਲੜਾਈ ਲੜੀ, ਬਾਹਲੀ ਚਲੋ ਗਾਹ ਪਿਆ ਹੋਇਆ, ਮੈਨੂੰ ਲੱਗਦਾ ਨੀ ਵੀ ਐਤਕੀ ਆਊ
0: ਜੀ।
1: ਉਹ ਕਹਿੰਦੇ ਵੀ ਆਉਣਗੇ ਆਉਣਗੇ ਬਾਈ ਜੀ ਆਉਣਗੇ। ਮਾਨਕ ਭਾਈ ਕਹਿੰਦੇ ਆ ਗਿਆ ਬਾਹਰ, ਬੈਲ ਵੱਜੀ ਤੇ ਉਹ ਗੇਟ ਚ ਨੀ ਜਿਹੜੀ ਗਲੀ ਚ ਰੱਖੀ ਹੁੰਦੀ ਗੇਟ ਚ ਵੱਡੇ ਚ ਟੋਰਸ ਜਿਹਾ ਰੱਖ ਕੇ ਗਾਹ ਜਿਹਾ, ਉਹ ਅੰਦਰੋਂ ਹੱਥ ਪਾਇਆ ਬਾਈ ਨੇ, ਕਹਿੰਦਾ ਭੈਣੇ ਬੰਦ ਰੱਖੜੀ ਅੰਦਰ ਨੀ ਆਉਂਦਾ ਮੈਂ। ਉਹ ਕਹਿੰਦੀ ਉਹ ਵੀਰ ਭਾਈ ਅੰਦਰ ਆਇਆ, ਉਹ ਤੁਹਾਡੀਆਂ ਰੀਲਾਂ ਰੂਲਾਂ ਵੱਖਰੀਆਂ ਨੇ, ਇਹਦਾ ਟੱਬਰ ਦਾ ਮਾਮਲਾ, ਇੱਥੇ ਤਾਂ ਆ ਜਾਓ। ਉਹ ਕਹਿੰਦਾ ਨਹੀਂ, ਇਹਨੇ ਬਹੁਤ ਗਲਤ ਕਰਿਆ ਮੇਰੇ ਨਾਲ, ਧੱਕਾ ਕਰ ਗਿਆ ਬਾਈ, ਕਿਉਂਕਿ ਦੇਵ ਤਰੀਕੇ ਵਾਲੇ ਜੀ ਵੀ ਉਹਨਾਂ ਦੇ ਮਤਲਬ ਰਿਲੇਟਿਵ ਵੀ ਹੈ ਜੀ, ਉਹ ਕੁਛ ਹੈਗਾ ਚੱਕਰ। ਉਹ ਦੇਖ ਲਓ ਵੀ ਇਹ ਜਿਹੜਾ ਸਿਸਟਮ ਹੈ ਇਹ ਇੰਨਾ ਕੁ ਮਤਲਬ ਜਬਰਦਸਤ ਹੈ ਗੁਰੂ ਚੇਲੇ ਵਾਲੀ ਪਰੰਪਰਾ ਵੀ, ਜਦੋਂ ਜੇ ਆਪਾਂ ਦੇਖੀਏ ਨਾ, ਹੁਣ ਆਹੀ ਲਾ ਲਓ ਆਪਣੇ ਸ਼ਮਸ਼ੇਰ ਸੰਧੂ ਹੋਰੀ, ਉਹ ਕਹਿੰਦੇ ਮੇਰੇ ਕੋਲ ਬੰਦਾ ਆਇਆ ਕਹਿੰਦਾ ਵੀ ਆਹ ਗੀਤ ਮੈਂ ਲਿਖ ਲਿਆ ਬਾਈ ਜੀ, ਇਹ ਰਿਕਾਰਡ ਕਰਾਉਣਾ ਆਪਣਾ ਕੋਈ ਚੇਲਾ ਦੱਸੋ। ਕਹਿੰਦੇ ਵੀ ਕਹਿੰਦੇ ਮੈਂ ਪਹਿਲਾਂ ਐ ਸੋਚਿਆ ਵੀ ਮੈਨੂੰ ਆਪਣਾ ਗੁਰੂ ਬਣਾਉਣਾ ਹੈ, ਉਹ ਕਹਿੰਦੇ ਆਪਣਾ ਚੇਲਾ ਦੱਸੋ, ਮੈਂ ਤਾਂ ਆਪਣਾ ਗੁਰੂ ਹੈਗਾ ਜੀ।
0: ਇਹਨਾਂ ਦੀ ਭਾਜੀ ਕਈ ਵਾਰੀ ਸੁਣਨ ਦੇ ਵਿੱਚ ਇਹ ਵੀ ਆਇਆ, ਸਾਡੇ ਨਾ ਅਖਾੜਾ ਲਵਾਇਆ ਸੀਗਾ ਉੱਥੇ ਟੂਰਨਾਮੈਂਟ ਦੇ ਉੱਤੇ ਜਦੋਂ ਖਤਮ ਸਮਾਪਤੀ ਤੇ ਆਪਣੇ ਕੁਲਦੀਪ ਮਾਨਕ ਸਾਹਿਬ ਦਾ, ਤੇ ਉਦੋਂ ਨਾ ਕਲੀਆਂ ਦੇ ਬਾਦਸ਼ਾਹ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵਖਰੇਵੇਂ ਉਹਦੇ ਤੋਂ ਵੀ ਸੀ, ਸਭ ਤੋਂ ਵੱਧ ਕਲੀਆਂ ਸੁਰਿੰਦਰ ਸ਼ਿੰਦਾ ਹੁਣਾਂ ਨੇ ਸ਼ਾਇਦ ਗਾਈਆਂ ਨੇ, ਇਸ ਕਰਕੇ ਵੀ ਥੋੜਾ ਬਹੁਤਾ ਸੀਗਾ ਮਾਨਕ ਸਾਹਿਬ ਨੂੰ ਵੈਸੇ ਦਰਜਾ ਜ਼ਰੂਰ ਦਿੱਤਾ ਜਾਂਦਾ ਹੈ।
1: ਹਾਂਜੀ ਹਾਂਜੀ, ਉਹ ਆਪ ਕਹਿੰਦੇ ਕਹਿੰਦੇ ਯਾਰ ਮੈਂ ਇੰਨੀਆਂ ਕਲੀਆਂ ਗਈ ਨੀ ਜਿੰਨੀਆਂ, ਮੇਰਾ ਗਾਹ ਪੈ ਗਿਆ ਵੀ ਕਲੀਆਂ ਦਾ ਬਾਦਸ਼ਾਹ ਕਹਿਦਾ, ਚਲੋ ਉਹਨਾਂ ਨੇ ਬਾਦਸ਼ਾਹ ਬਣ ਗਾਤੀਆਂ
0: ਜੀ।
3: ਸ਼ਮੀ ਬਾਈ ਜੀ ਤਾਂ ਆਪ ਇਸੇ ਪ੍ਰੋਫੈਸ਼ਨ ਚ ਨੇ, ਉਹ ਇਹ ਜਿਹੜੇ ਕੋਈ ਵੀ ਪ੍ਰੋਫੈਸ਼ਨ ਹੁੰਦਾ ਨਾ, ਜਦੋਂ ਆਪਾਂ ਕੋਈ ਵੀ ਪ੍ਰੋਫੈਸ਼ਨ ਜੁਆਇਨ ਕਰਦੇ ਉਹਦੇ ਚ ਖਹਿ ਖਹਿ ਕੇ ਲੰਘਣਾ ਪੈਂਦਾ ਇੱਕ ਦੂਜੇ ਨਾਲ, ਕਲੀਆਂ ਦੇ ਨਾਲ ਕਲੀਆਂ ਖੇਂਦੀਆਂ ਨੇ, ਹੋਰ ਗਾਣੇ ਦੇ ਨਾਲ ਗਾਣੇ ਖੇਂਦੇ ਨੇ, ਹੈਂ ਤੇ ਗੁਰੂਆਂ ਦੇ ਨਾਲ ਚੇਲੇ ਖੇਂਦੇ ਨੇ, ਕਿਉਂਕਿ ਗੁਰੂ ਇਹ ਸੋਚਦੇ ਨੇ ਵੀ ਹੁਣ ਇਹਨੂੰ ਗੁਰੂਆਂ ਨੂੰ ਢਾ ਕੇ ਤੇ ਇਹਨਾਂ ਉੱਤੇ ਬਹਿ ਕੇ ਅਸੀਂ ਗੁਰੂ ਬਣੀਏ ਤੇ ਮਗਰ ਸਾਡੇ ਚੇਲੇ ਬਣਨ, ਉਹ ਗੱਲ ਹੈ। ਗੁਰੂ ਸੋਚਦੇ ਨੇ ਵੀ ਅਸੀਂ ਇਹਨਾਂ ਨੂੰ ਸਾਰੀ ਉਮਰ ਚੇਲੇ ਰੱਖੀਏ,
0: ਹੈ
3: ਪਰ ਅਸੀਂ ਦੇਖੋ ਮੈਂ
1: ਬਿੱਲੀ ਨੇ ਸਾਰੇ ਆਪਣੇ ਗੁਣ ਦੇ ਤੇ ਸ਼ੇਰ ਨੂੰ ਤੇ ਇੱਕ ਰੱਖ ਲਏ ਸੀ, ਟਾਣੀ ਰੁਣੀ ਦੇ ਜੜਨ
3: ਇੱਕ ਰੱਖ ਲਏ, ਬਿਲਕੁਲ ਬਿਲਕੁਲ ਬਿਲਕੁਲ,
1: ਅਸੀਂ
3: ਨਹੀਂ ਅਸੀਂ ਤਾਂ ਹੀ ਇੱਕ ਅੱਧਾ ਰੱਖਿਆ ਹੋਇਆ ਅਸੀਂ ਨਾ, ਤੇ ਅਸੀਂ ਉਹੀ ਗੱਲ, ਚਲੋ ਸਾਡੇ ਸੱਜਣਾ ਦੇ ਕਿਸੇ ਦੇ ਕੋਈ ਗੁਰੂ ਹੋਣੇ ਨੇ, ਕਿਸੇ ਦੇ ਚੇਲੇ ਹੋਣਗੇ, ਪਰ ਸਾਡੇ ਬਾਈ ਨੇ ਉਹੀ ਗੱਲ, ਬੜੇ ਪਿਆਰੇ ਸੱਜਣ ਨੇ ਸਾਰੇ ਹੀ, ਤੇ ਅਸੀਂ ਨਾ ਕਿਸੇ ਨੂੰ ਗੁਰੂ ਮੰਨੀਏ ਤੇ ਨਾ ਅਸੀਂ ਕਿਸੇ ਦੇ ਚੇਲੇ ਮੰਨੀਏ, ਹੈ
0: ਆਪਣੇ ਜਸਵਿੰਦਰ ਕੌਰ ਜੀ ਆਪਣੇ ਜੱਸੀ ਜੀ ਲਿਖਦੇ ਆ, ਜੱਸੀ ਚਾਲ ਜੀ ਕਹਿੰਦੇ ਕਾਲੇ ਪਾਣੀਓ ਮੋੜਨੇ ਖਤ ਕਿਸ਼ਨੇ ਨੂੰ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ।
3: ਕਾਲੇ ਪਾਣੀਓ

0: ਵਾਹ ਜੀ।
1: ਓਡੋ ਕਰ ਧੋਖਾ ਕਰ ਗਿਆ ਸਦ ਪੁਲਿਸ ਲਿਆਇਆ ਮਦਲ ਲੈ ਲੀ ਜਾਣਿਆ ਜੇ ਮਾਂ ਦਾ ਜਾਇਆ।
0: ਵਾਹ ਜੀ ਵਾਹ।
1: ਅਸਲ ਚ ਨਾ ਏਕਾਂ ਹੋਕਾਂ ਲਾਉਣੀਆਂ ਤਾਂ ਹੁੰਦੀਆਂ ਸਾਨੂੰ ਬਾਬਾ, ਪਰ ਸਾਨੂੰ ਹਿਸਾਬ ਕਿਤਾਬ ਨੀ ਆਉਂਦਾ ਵੀ ਕਿੱਥੇ ਲਾਣੀ ਹੈ ਤੇ ਕਿੱਥੇ ਹੌਲੀ ਕਰਨੀ ਹੈ। ਉਹ ਨੀ ਹਿਸਾਬ ਸਾਡੇ ਜਾਣ ਦਾ,
0: ਮੁਰਗੀ ਕਿੱਥੇ ਬਿਠਾਉਣੀ ਹੈ ਕਿੱਥੇ ਬਿਠਾਉਣੀ
2: ਹੈ। ਇੱਕ ਬਾਈ ਨੇ ਸਾਰਾ ਗਾਣਾ ਸੁਣ ਲਿਆ, ਸਾਰਾ ਗਾਣਾ ਸੁਣਦਾ ਰਿਹਾ, ਬਹਿ ਕੇ ਜੋਸ਼ ਵੀ ਬੜਾ ਆਇਆ ਉਹਨੂੰ। ਬਾਅਦ ਪਤਾ ਹੀ ਕਹਿੰਦਾ ਭਾਈ ਇਹ ਸਾਰੇ ਗਾਣੇ ਮੈਂ ਕਿਆ ਕਹਿ ਰਹੇ ਹੈ, ਇਹ ਜਬ ਪਤਾ ਹੀ ਨਹੀਂ ਹੈ ਕਿ ਖਤ ਕਿਸਨੇ ਪਾਇਆ ਤੇ ਰੌਲਾ ਕਿਆ ਹੈ।
1: ਬਿਲਕੁਲ ਸਾਡਾ ਉਹੀ ਉਹੀ ਕੰਮ ਹੈ ਵੀ ਇਹ ਨੀ ਪਤਾ ਵੀ ਜੇ ਮੰਨ ਲੋ ਲੱਗਦੀ ਸਹੀ ਟਾਈਮ ਤੇ ਹੋਊਗੀ, ਪਰ ਜੇ ਤੁਹਾਡੇ ਵਰਗੇ ਪੁੱਛਣ ਲੱਗ ਜਾਣ ਵੀ ਆਹ ਹੇਕ ਐਵੇਂ, ਉਹ ਸਾਨੂੰ ਦੱਸਣਾ ਨੀ ਉਹਦਾ ਵੀ ਕਿਵੇਂ ਲੱਗ ਗਈ। ਉਹ ਗਰਾਰੇ ਦੇ ਨਾਲ ਹੀ ਸਾਡੀ ਹੁੰਦੀ ਹੈ ਹੇਕ, ਉਹਦੇ ਨਾਲ ਹੀ ਕੰਮ। ਤੇ ਉਸ ਕਰਕੇ ਮੈਨੂੰ ਨਾ ਸੋਹਣਾ ਗਾਣਾ ਲੱਗਦਾ ਉਹ ਗੱਲ, ਕਾਲੇ ਪਾਣੀਓ ਮੋੜ ਨੇ ਖਤ ਕਿਸੇ ਨੇ ਪਾਇਆ ਹੈ, ਬਦਲਾ ਲੈ ਲਈ ਜਾਣੇ ਆ ਜੇ ਮਾਤਾ ਕਾ
0: ਖੂਲ ਖੋਲਣ ਵਾਲੇ ਆ ਨਾ,
2: ਇਹ ਨੀ ਪਤਾ ਲੱਗਿਆ ਕਿਸੇ ਨੇ ਪਾਇਆ
0: ਜੀ।
1: ਬਿਲਕੁਲ ਬਿਲਕੁਲ
0: ਜੀ ਮੁਕੱਦਰ,
1: ਕੋਈ ਗੱਲ ਨੀ, ਚਲੋ ਵੇਖਦੇ ਅਗਲੇ ਆਉਣ ਵਾਲੇ ਦਿਨਾਂ ਚ। ਮੈਂ ਨਾ ਤੁਹਾਨੂੰ ਦੋ ਗੱਲਾਂ ਸੁਣਾ ਕੇ, ਤੇ ਇੱਕ ਸਾਡੇ ਨਾ ਉਹੀ ਗੱਲ ਉਸਤਾਦ ਜੀ ਨੇ ਸਾਡੇ ਬਾਈ ਜੀ ਨੇ ਅੱਜ ਗੱਲ ਕੀਤੀ ਸੀ, ਤੇ ਮੈਨੂੰ ਗੱਲ ਤੋਂ ਗੱਲ ਯਾਦ ਆ ਗਈ ਜਿੱਥੋਂ ਦੁਆਬਾ ਰੇਡੀਓ ਤੋਂ ਗੱਲ ਸ਼ੁਰੂ ਹੋਈ ਸੀ
0: ਜੀ।
1: ਤੇ ਮੈਂ ਉਹ ਸਾਡੇ ਆਪਣਾ ਸੈਣੀ ਬਾਈ ਜੀ ਉਸਤਾਦ ਜੀ ਵਾਸਤੇ ਤੇ ਸਾਡੇ ਬਾਈ ਜੀ ਦੀ ਗੱਲ ਵਾਸਤੇ ਅੱਜ ਉੱਥੇ ਹੀ ਗੱਲ ਖਤਮ ਕਰਾਂਗਾ ਮੈਂ ਇੱਕ ਗੱਲ ਕਹਿ ਕੇ
0: ਜੀ।
1: ਇੱਕ

0: ਸੁੱਤੇ ਪਏ ਦੇ ਕੋਲ ਬਹਿ ਕੇ ਅਕਸਰ ਰੋ ਕੇ ਜਾਂਦੀ।
1: ਜੀ
2: ਓਹੋ ਹੋ ਹੋ ਹੋ, ਬਹੁਤ ਭਿਆੰਕਰ ਕੰਮ ਏ
0: ਬਾਬੇ ਉਹ, ਬਸ ਪੁੱਛੋ ਨਾ ਹੁਣ, ਅਸੀਂ ਹੋਈ ਆ ਜੇ ਇਸ ਭਿਆੰਕਰ ਜੋ ਕੰਮ ਚੋ ਲੰਘ ਕੇ ਆ ਕੇ ਤੁਹਾਨੂੰ ਫਿਰ ਸੈਰੀ ਸੁਣਾ ਦੇਣੇ ਆ ਕੇ।
1: ਜੀ
2: ਬਹੁਤ ਹੀ ਖੂਬ ਹੈ, ਬਹੁਤ ਹੀ ਖੂਬ ਹੈ
1: ਜੀ।
0: ਇੱਕ ਇੱਕ ਗੱਲ ਹੋਰ ਵੀ ਆ ਉਹਦੇ ਚ, ਹਾਂ ਇੱਕ ਗੱਲ ਹੋਰ ਵੀ, ਉਹ ਕਹਿੰਦੀ ਚੱਲ ਤੈਨੂੰ ਮਾਫ ਕੀਤਾ ਯਾਰਾ
1: ਜੀ,
0: ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਚੱਲ ਤੈਨੂੰ ਮਾਫ ਕੀਤਾ ਯਾਰਾ ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਰੱਜ ਕੇ ਸੋਣਾ ਚਾਹੁੰਦਾ ਵਾ
2: ਜੀ,
0: ਸੋਹਣੀਏ ਮੇਰੀ ਜਾਨੇ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ ਵਾ।
1: ਵਾਹ ਜੀ,
2: ਓ ਹੋ ਹੋ ਹੋ ਹੋ ਹੋ, ਕਿਆ ਬਤਾ।
0: ਤੇ ਆ ਲੋ ਮੈਂ ਨਾ ਆਪਣੇ ਸ਼ਮੀ ਬਾਈ ਜੀ, ਹੁਣ ਬਾਦ ਚੇਲੇ ਵਾਲਾ ਰਿਸ਼ਤਾ ਮੈਨੂੰ ਨੀ ਸਮਝ ਆਉਂਦਾ ਹੈਗਾ, ਮੈਨੂੰ ਤਾਂ ਆਉਂਦਾ ਪਿਆਰ ਦਾ ਰਿਸ਼ਤਾ ਸਮਝ, ਜੋ ਹੈਗਾ ਸਾਡੇ ਸਾਰਿਆਂ ਦੇ ਵਿੱਚ ਹੀ, ਭਾਵੇਂ ਭਾਵੇਂ ਤੁਸੀਂ ਹੋ, ਭਾਵੇਂ ਭਾਵੇਂ ਭਾਰਤ ਬਾਈ, ਭਾਵੇਂ ਆਪਣਾ ਸ਼ਮੀ ਬਾਈ ਜੀ ਤੁਸੀਂ ਖੁਦ ਹੋ, ਔਜਲਾ ਬਾਈ ਜੀ, ਸੈਣੀ ਬਾਈ ਜੀ, ਸਾਰਿਆਂ ਦੇ ਵਿੱਚ ਪਿਆਰ ਦਾ ਹੀ ਰਿਸ਼ਤਾ ਆਉਂਦਾ ਮੈਨੂੰ। ਤੇ ਮੈਨੂੰ ਨਾ ਅੱਜ ਸਵੇਰੇ, ਹਾਂ ਹਾਂ ਇੱਕ ਗੱਲ ਕੀਤੀ ਆਪਣੇ ਬਾਈ ਜੀ ਨੇ, ਲੜਾਈ ਬਾਰੇ ਕੋਈ ਗੱਲ ਕਰਦੇ ਪਏ ਸੀ, ਬੜੇ ਪਿਆਰੇ ਸੱਜਣ ਨੇ ਆਪਣੇ
2: ਜੀ,
0: ਤੁਹਾਡੇ ਰੇਡੀਓ ਤੇ ਜਿੱਦਣ ਪਹਿਲੇ ਦਿਨ ਗੱਲ ਸ਼ੁਰੂ ਹੋਈ ਸੀ ਸ਼ਮੀ ਬਾਈ ਜੀ, ਤੁਹਾਨੂੰ ਯਾਦ ਆ ਜੂ ਮੈਂ ਗੱਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ, ਇਸੇ ਗੱਲ ਤੋਂ ਹੀ, ਜਿੱਦਣ ਪਹਿਲੇ ਦਿਨ ਜੁੜਿਆ ਸੀ ਤੁਹਾਡੇ ਪ੍ਰੋਗਰਾਮ ਤੇ, ਮੈਂ ਆਪਣੀ ਗੱਲ ਕਹੀ ਸੀ ਪਹਿਲੇ ਦਿਨ, ਸੁਣਿਆ ਤਾਂ ਚਲੋ ਪਹਿਲਾਂ ਵੀ
2: ਜੀ,
0: ਉਹ ਮੈਂ ਗੱਲ ਗੱਲ ਕਹਿ ਕੇ ਖਤਮ ਕਰਦਾ, ਕਹਿੰਦੇ ਸੁਣਿਓ ਫਿਰ। ਵਾਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਵਾਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਕੱਲੀ

0: ਸਾਨੂੰ ਆਏ ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀ ਨੀ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਵਾਅਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ। ਉਹ ਜਦੋਂ ਮੈਂ ਪਹਿਲੇ ਦਿਨ ਜੁੜਿਆ ਸੀ ਉਦੋਂ ਮੈਂ ਪੈਗ ਨੀ ਸੀ ਲਾਇਆ, ਅੱਜ ਲੱਗਿਆ ਹੋਇਆ ਮੈਂ ਐਵੇਂ ਕਹਾਂ ਕੋਈ ਸੁਰ ਤਾਲ ਉੱਚਾ ਨੀਵਾਂ ਹੋ ਸਕਦਾ।
1: ਤੇਰੇ
0: ਪਿੱਛੇ ਲੜੀਆਂ ਲੜਾਈਆਂ ਇੱਕ ਤਾਣ ਕੇ,

ਜਾਈਏ ਮਾਰ ਛਾਲ ਪਰ ਕੱਚਾ ਕੜਾ ਸੋਹਣੀ ਤੇ ਚਨਾਵ ਚਾਹੀਦਾ ਰਾਤਾਂ ਦੀਆਂ ਨਿੰਦਰਾਂ ਚਰਾਉਣ ਵਾਲੀ ਨੀ ਸਾਨੂੰ ਅੱਗੇ ਫਿਰ ਅੱਗੇ ਹੈਗਾ ਬੜਾ ਸਮਝ ਚਾਹੁੰਦੀ ਮਿਸਾਲਾਂ ਦੱਸ ਦੱਸ ਕੇ ਯਾਰੀ ਪਿੱਛੇ ਜਾਣ ਵਾਰ ਦਈਏ ਹੱਸ ਹੱਸ ਕੇ।

ਆਹੋ ਪਹਿਲੀ ਲੈਣ ਅੱਗੇ ਪਿੱਛੇ ਹੋ ਗਈ ਤੋ ਗਾ ਵਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ ਪਰ ਕੱਚਾ ਕੜਾ

ਰਾਤਾਂ ਦੀਆਂ ਨੀਂਦਰਾਂ ਚਰਾਉਣ ਵਾਲੀਏ ਨੀ ਸਾਨੂੰ, ਹਰ ਇੱਕ ਪਲ ਦਾ ਹਿਸਾਬ ਚਾਹੀਦਾ। ਨਾ ਮੇਰਾ ਉਹ ਜਿਵੇਂ ਕਹਿੰਦਾ ਨਾ, ਪਿਛਲੇ ਦਿਨ ਮੈਂ ਸ਼ੇਰ ਬੋਲਿਆ ਸੀ ਤਾਂ ਔਜਲਾ ਬਾਈ ਜੀ ਕਹਿਣ ਲੱਗੇ ਵੀ ਉਹ ਸਾਰੇ ਗਾਣੇ ਦੇ ਵਿੱਚ ਕਹਿੰਦਾ ਇਹਦਾ ਮਕਸਦ ਤਾਂ ਇਹ ਸੀ ਵੀ ਆ ਪਿਛਲੀ ਲਾਈਨ ਬੋਲਣੀ ਸੀ, ਇਹ ਤਾਂ ਉੱਤੋਂ ਰੇਹੜੀ ਲੈ ਆਇਆ ਸੀ ਧੱਕੇ ਨਾਲ ਹੀ, ਇਹ ਤੇ ਸੁਣਾਉਣੀ ਸੀ ਇਹਨੇ ਪਿਛਲੀ ਪਿਛਲੀ ਲਾਈਨ। ਆ ਵੀ ਮੈਂ ਨਾ ਅਸਲ ਚ ਮੈਨੂੰ ਆ ਵੀ ਮੈਂ ਪਿਛਲੀ ਲਾਈਨ ਸੁਣਾਉਣ ਕਰਕੇ ਹੀ ਮੈਂ ਤੁਹਾਨੂੰ ਹੁਣ ਉਹ ਗੱਲ ਕਰਨ ਲੱਗ ਗਿਆ ਵਾ। ਕਹਿੰਦਾ ਮਰ ਜਾਣਾ ਚੰਗਾ ਨਿੱਤ ਮਰ ਮਰ ਜੀਣ ਤੋਂ, ਮਰ ਜਾਣਾ

0: ਸਾਨੂੰ
1: ਵਾਹ ਜੀ
0: ਹਰ ਇੱਕ ਪਲ ਦਾ ਹਿਸਾਬ ਚਾਹੀਦਾ ਵਾਦਿਆਂ ਤੋਂ ਮੁਕਰੀ
1: ਦੋਸਤ ਸਪੀਕਰ ਸਾਹਿਬ ਨੂੰ ਘੇਰਨ ਲੱਗ ਗਏ ਆ, ਕਹਿੰਦੇ ਦੋਸਤ ਕਹਿੰਦੇ ਆ ਕਿ ਇਹਦੇ ਵਿੱਚ ਗੁਰੂ ਚੇਲਾ ਕਿੱਥੇ ਆ ਸਪੀਕਰ ਸਾਹਿਬ ਜੀ, ਇਹ ਸਾਰੀਆਂ ਗੱਲਾਂ ਰੈਕੋਰਡ ਦੇ ਵਿੱਚੋਂ ਕੱਢੀਆਂ ਜਾਣ ਜੀ, ਸ਼ਰਾਰਤੀ ਅਨਸਰਾਂ ਦੀਆਂ ਜੀ।
0: ਜਿਹੜੀ ਸੈਣੀ ਬਾਈ ਜੀ ਗੱਲ ਕਹਿ ਕੇ ਨਾ, ਉਹਦੇ ਚ ਵੀ ਗੁਰੂ ਚੇਲਾ ਹੈ ਨੀ ਸੀ ਕਿਤੇ,
1: ਨਹੀਂ ਸੀਗਾ, ਏਦਾਂ ਨੀ ਏਦਾਂ
0: ਨਹੀਂ ਸੀਗਾ, ਮੈਂ ਸਮਝਦਾ ਵਾ, ਪਰ ਮੈਂ ਜਿਹੜੀ ਉਹਨਾਂ ਨੇ ਸੁਣਾਈ, ਮੈਂ ਕਿਉਂਕਿ ਭਾਰਜ ਬਾਈ ਜੀ ਹੋ ਸਕਦਾ ਮੇਰੇ ਨਾਲ 10-15 ਮਿੰਟ ਤੁਸੀਂ ਵੱਧ ਸੈਣੀ ਬਾਈ ਜੀ ਦੇ ਨਾਲ ਰਹਿੰਦੇ ਹੋ, ਮੈਂ ਵੀ ਇਹਨਾਂ ਦੇ ਨਾਲ ਹੀ ਰਹਿਣਾ। ਅਸੀਂ ਵੀ ਨਾ ਉਹ ਕਹਿੰਦੇ ਸੰਤਾਂ ਦੀਆਂ ਗੁੱਜੀਆਂ ਰਮਜਾਂ ਨੂੰ ਹੈ ਬੇਸਮਝ ਜਮਾਨਾ ਕੀ ਜਾਣੇ।
1: ਅਸੀਂ ਸੈਣੀ ਸਾਹਿਬ ਕਹਿੰਦੇ ਕੇ ਸੁਲਝਦਾ ਨਜ਼ਰ ਆਉਂਦਾ ਜੀ, ਮਨਦੀਪ ਜੱਸੀ ਬਾਈ ਜੀ ਕਹਿੰਦੇ ਆ, ਨਾਲੇ ਕਹਿੰਦਾ ਮੋਢੇ ਦੇ ਉੱਤੇ ਸਿਰ ਰੱਖਣ ਵਾਲੇ ਰੱਖਣਾ, ਨਾਲੇ ਕਹਿੰਦਾ ਵਾਅਦਿਆਂ ਤੋਂ ਮੁੱਕਰ ਗਈ। ਰਾਜਨ ਜੀ ਮਤਲਬ ਦੋ ਕਿਰਦਾਰ ਨੇ ਜੀ, ਇੱਕ ਦੋਸ਼ੀ ਤੇ ਇੱਕ ਪੱਖ ਦਾ ਜਿਹੜਾ।
0: ਨਹੀਂ ਨਹੀਂ ਨਹੀਂ ਨਹੀਂ, ਮੈਂ ਤਾਂ ਪਿਛਲੇ ਪਹਿਲੀ ਦਿਨ ਐਕਸਪਲੇਨ ਕਰਤਾ ਸੀ, ਕੋਈ ਮੁੱਕਰਿਆ ਨੀ, ਕੋਈ ਕੁਛ ਨੀ, ਠੀਕ ਹੈ, ਮਜਬੂਰੀਆਂ ਹੋ ਸਕਦੀਆਂ ਕਿਸੇ ਦੀਆਂ, ਤੇ ਆਪਾਂ ਤਾਂ ਮੈਂ ਇਸੇ ਕਰਕੇ ਕਹਿ ਕੇ ਚੱਲਿਆ ਸੀ
1: ਜੀ।
0: ਤੇ ਉਹ ਨਾ
1: ਨਹੀਂ, ਵੈਸੇ ਦੇਖਿਆ ਜਾਵੇ ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਘਰ ਹੁੰਦੇ।
0: ਹਾਂਜੀ,
1: ਇਹਨਾਂ ਕੰਮਾਂ ਦੇ ਵਿੱਚ ਵੀ ਗੁਰੂ ਰੱਖਣੇ ਪੈਂਦੇ ਆ ਕਈ ਵਾਰੀ,
0: ਰੱਖਣੇ ਪੈਂਦੇ ਗੁਰੂਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ
1: ਜੀ।
0: ਚੇਲਾ ਤਾਂ ਕੱਲਾ ਮਾਰਿਆ ਜੂ, ਉਹੀ ਗੱਲ ਵਿਚਾਰਾ ਕਰੀ,
1: ਬਿਲਕੁਲ ਹੈ ਜੀ, ਇਹ
2: ਤਾਂ
1: ਹੈ ਜੀ,
0: ਗੱਲ ਲੜਾਈ ਜੀ ਕਰਦੇ ਸੀ, ਮੈਨੂੰ ਉਹਦੇ ਗੱਲ ਦਾ ਧਿਆਨ ਆ ਗਈ, ਤੇ ਮੈਂ ਜਿਹਦੇ ਨਾਲ ਸ਼ੁਰੂਆਤ ਕੀਤੀ ਸੀ ਨਾ ਆਪਣਾ ਤੁਹਾਡੇ ਪ੍ਰੋਗਰਾਮ ਚ ਆਉਣ ਦੀ, ਮੈਂ ਇਸੇ ਗਾਣੇ ਤੋਂ ਕੀਤੀ ਸੀ
1: ਜੀ।
0: ਜੱਸੀ ਭੈਣ ਜੀ ਭੁੱਲ ਗਏ ਸੀ ਥੋੜੇ ਜਿਹੇ ਵਿੱਚ ਲੈਣ
1: ਜੀ, ਬਿਲਕੁਲ ਹੈ ਜੀ,
0: ਤੇ
1: ਥੈਂਕ ਯੂ।
0: ਮੈਂ ਨਾ ਇੱਕ ਗੱਲ ਮੇਰੀ ਆ ਲਾਸਟ ਹੋਰ ਸੁਣਨਾ, ਫਿਰ ਮੈਂ ਖਤਮ ਕਰਦਾ। ਉਹ ਕਹਿੰਦਾ ਕਾਲਾ ਪਾ ਕੇ ਕਾਲਾ ਫੁੱਲ ਫੇਰ ਉਹੀ ਕਰ, ਮੈਂ ਹੁਣ ਚੱਲ ਮੈਂ ਤੁਹਾਨੂੰ ਉਹ ਨੀ ਸੁਣਾਉਂਦਾ ਹੁਣ, ਮੈਂ ਉਹ ਮੈਨੂੰ ਭੁੱਲ ਗਿਆ, ਮੈਂ ਹੋਰ ਸੁਣਾ ਦਿੰਦਾ
1: ਜੀ।
0: ਕੱਲ ਕਹਿੰਦਾ ਇਹ ਸਾਡਾ ਪੱਤੀ ਵੀ ਵਿੱਚ ਹੀ ਹੁੰਦਾ, ਹਾਂ ਲੰਮੀ ਸੀਟੀ ਮਾਰ ਮਿੱਤਰਾ, ਲੋ ਮੈਂ ਉਹ ਕਹਿੰਦਾ ਚੱਲ ਤੈਨੂੰ ਮਾਫ਼ ਕੀਤਾ ਯਾਰਾ, ਸਾਡਾ ਦਰਦ ਵੀ ਵਿੱਚ ਹੀ ਆਉਂਦਾ, ਚੱਲ ਤੈਨੂੰ ਮਾਫ਼ ਕੀਤਾ ਯਾਰਾ, ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਰੱਜ ਕੇ ਸੌਣਾ ਚਾਹੁੰਦਾ ਹਾਂ।
1: ਕਿਆ ਬਾਤ ਹੈ ਜੀ,
0: ਚੱਲ ਤੈਨੂੰ ਮਾਫ਼ ਕੀਤਾ ਯਾਰਾ, ਇੱਕ ਵਾਰੀ ਤੇ ਕਹਿ ਦੇ ਆ ਕੇ ਮੁੱਦਤ ਹੋ ਗਈ ਸੱਚੀ, ਰੱਜ ਕੇ ਸੌਣਾ ਚਾਹੁੰਦਾ ਹਾਂ।
1: ਵਾਹ ਜੀ, ਬਹੁਤ ਖੂਬ, ਬਹੁਤ ਖੂਬ,
0: ਸੋਹਣੀਏ ਤੇਰੇ ਮੋਢੇ ਤੇ ਸਿਰ ਰੱਖ ਕੇ ਬੱਚਿਆਂ ਵਾਂਗੂ ਰੋਣਾ ਚਾਹੁੰਦਾ।
1: ਕਿਆ ਬਾਤ ਹੈ, ਬਹੁਤ ਖੂਬ, ਬਹੁਤ
0: ਭਾਰਜ ਬਾਈ ਦੀਆਂ ਫੀਲਿੰਗਾਂ ਐਡੀ ਛੇਤੀ ਇੱਧਰ ਉੱਧਰ ਨੀ ਹੁੰਦੀਆਂ, ਪਰ ਮੈਨੂੰ ਲੱਗਦਾ ਤੁਹਾਡੀਆਂ ਹੋ ਸਕਦੀਆਂ
2: ਨੇ। ਮਨ ਚ ਜਿਹੜੀ ਬੱਚਿਆਂ ਵਾਂਗੂ ਰੋਣਾ ਚਾਹੁੰਦਾ ਜਿਹੜੀ ਗੱਲ ਆਉਂਦੀ ਹੈ ਵਿੱਚ, ਉਹ ਮੈਨੂੰ ਇੱਕ ਹਿੰਦੀ ਫਿਲਮ ਦਾ ਗਾਣਾ ਆ ਗਿਆ ਵਿੱਚ, ਤੇ ਉਹ ਮੇਰੇ ਮਨ ਚ ਘੁੰਮਣ ਲੱਗ ਗਿਆ ਸੀ ਬਸ, ਉਹ ਪਤਾ ਨੀ ਹੁਣ ਇੱਥੇ ਢੁਕਦਾ ਕਿ ਨਹੀਂ ਢੁਕਦਾ, ਪਰ ਉਹ ਐ ਚੱਲਦਾ ਸੀ ਗਾਣਾ, ਲੱਕੜੀ ਕੀ ਕਾਠੀ ਕਾਠੀ ਪੇ ਘੋੜਾ ਘੋੜੇ ਕੀ ਤੁਮ ਪੇ ਜੋ ਮਾਰਾ ਥੋੜਾ ਦੌੜਾ ਦੌੜਾ ਦੌੜਾ ਘੋੜਾ ਤੁਮ
1: ਕਿਆ ਬਾਤ ਹੈ,
0: ਤਬੜਕ ਤਬੜਕ ਨਹੀਂ ਉਹ ਅਸਲ ਦੇ ਨਾ ਸ਼ਮੀ ਬਾਈ ਜੀ, ਉਹ ਐ ਹੁੰਦਾ ਨਾ ਬੱਚਿਆਂ ਵਾਂਗੂ ਰੋਣਾ ਉਦੋਂ ਚਾਹੁੰਦਾ ਹੁੰਦਾ ਬੰਦਾ ਵੀ ਜਦੋਂ ਉਹਨੂੰ ਕੋਈ ਸਮਝ ਨਹੀਂ ਆਉਂਦੀ ਗੱਲ ਵੀ ਹੁਣ ਕਰੇ
2: ਜਾਵੇ ਬੱਚੇ ਵੀ ਫਿਰ ਇਹ ਤਾਂ ਬਿਲਕੁਲ ਉਹ ਉਹ ਜਿਹੜੀ ਇਨੋਸੈਂਸ ਹੈ ਉਹ ਜਿਹੜੀ ਭੋਲਾਪਣ ਹੈ ਉਹ ਜਿਹੜੀ ਸਾਦਗੀ ਹੈ ਨਿਰਛਲਤਾ ਹੈ
1: ਸ਼ਮੀ ਜੀ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਜੱਸੀ ਚਾਲ ਜੀ ਜੁੜੇ ਨੇ ਜੀ ਮਲੇਰਕੋਟਲਾ ਤੋਂ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀ ਬੜੇ ਦਿਨਾਂ ਬਾਅਦ ਨਿੱਘਾ ਸਵਾਗਤ ਹੈ ਜੀ।
3: ਹਾਂਜੀ ਧੰਨਵਾਦ ਵੀਰ ਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਆਨੁ ਜੀ
2: ਸਤਿ ਸ੍ਰੀ ਅਕਾਲ ਜੀ
3: ਹਾਂਜੀ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੋ ਮਹੇਸ਼ਵਰਾ ਗੁਰੂ ਸਾਕਸ਼ਾਤ ਪਰ ਬ੍ਰਹਮ ਤਸਮੇ ਸ੍ਰੀ ਗੁਰੂ ਏ ਨਮਾ ਹੁਣ ਮੈਨੂੰ ਇਹਦਾ ਅਰਥ ਮੈਨੂੰ
2: ਵੀ ਨਹੀਂ
1: ਨਹੀਂ ਬਹੁਤ ਵਧੀਆ ਲੱਗਦਾ ਸੁਣਨ ਚ ਜੀ ਹਾਂਜੀ
2: ਜੀ ਊ ਵੀ ਵਧੀਆ ਜੀ ਮਤਲਬ ਅਰਥ ਵੀ ਠੀਕ ਹੈ
3: ਹਾਂਜੀ ਟਾਈਮ ਜਿਆਦਾ ਹੋ ਗਿਆ ਨਾ ਤੇ ਮੈਂ ਪਹਿਲਾਂ ਸ਼ਿਕਵਾ ਕਰਦਾ ਵੀ ਬੜੀ ਰੋਂਡੀ ਪਿੱਟਦਾ ਹੋਣਾ ਜਦ ਮੁਕੱਦਰ ਨਿਕਲਿਆ ਹੁੰਦਾ ਖੇਡਦਾ ਹੋਣਾ ਨਾ ਨਿਆਣਿਆਂ ਨਾਲ ਜੇ ਇੱਥੇ ਇੰਟਰਨੈਸ਼ਨਲ ਦੇਖਿਓ ਤੇ ਇੰਨੀ ਰੋਂਡੀ ਪਿੱਟਦਾ ਉੱਥੇ ਕੀ ਹਾਲ ਕਰਦਾ ਹੋਣਾ ਫੜ ਫੜ ਕੇ ਢਾ ਲੈਂਦਾ ਹੋਣਾ
1: ਉੱਥੇ ਬੈਟ ਚੱਕ ਕੇ ਭੱਜ ਜਾਂਦਾ ਹੋਣਾ ਜੀ ਮੈਂ ਚੱਲਾ ਜੀ ਮੈਂ ਪੜ੍ਹਨਾ ਜਾ ਕੇ ਜੀ ਮੈਂ ਚੱਲਾ ਰੋਟੀ ਖਾਣ ਮਾਤਾ ਨੇ ਆਵਾਜ਼ ਮਾਰ ਲਈ ਪਿੱਛੇ
3: ਹਾਂਜੀ ਸ਼ਮੀ ਵੀਰ ਜੀ ਨੇ ਗੱਲ ਕੀਤੀ ਸੀ ਵਿਆਸ ਜੀ ਦੀ
1: ਹਾਂਜੀ
3: ਤੇ ਵਿਆਸ ਜੀ ਮੈਂ ਵੀ ਆਉਂਦੀ ਹਾਂ ਥੋੜਾ ਜਿਹਾ ਤੇ ਮਤਲਬ ਪੂਰਾ ਮਤਲਬ ਸਹੀ ਢੰਗ ਨਾਲ ਨੀ ਮੈਨੂੰ ਕਿਹਾ ਜਾਣਾ ਪਰ ਫਿਰ ਵੀ ਜੋ ਮੈਂ ਕਹਿਣਾ ਚਾਹੁੰਦੀ ਹਾਂ ਨਾ
1: ਜ਼ਰੂਰ ਜੀ
3: ਵੀ ਰਾਜਾ ਪ੍ਰੀਖਸ਼ਿਤ ਸੀ ਤੇ ਉਹਨਾਂ ਨੂੰ ਭਵਿੱਖਬਾਣੀ ਹੋਈ ਸੀ ਵੀ ਅੱਜ ਤੋਂ ਅੱਠਵੇਂ ਦਿਨ ਤੈਨੂੰ ਸੱਪ ਨੇ ਦੱਸ ਲੈਣਾ
1: ਜੀ
3: ਸੱਪ ਨੂੰ ਤਕਸ਼ਕ ਵੀ ਕਿਹਾ ਜਾਂਦਾ ਵੀ ਤਕਸ਼ਕ ਨੇ ਤੈਨੂੰ ਦੱਸ ਲੈਣਾ
1: ਜੀ
3: ਤੇ ਉਹ ਸਾਰਿਆਂ ਕੋਲ ਫਿਰਦਾ ਰਿਹਾ ਵੀ ਧਾਰਮਿਕ ਥਾਵਾਂ ਤੇ ਪੁੱਛਦਾ ਰਿਹਾ ਵੀ ਇਹਦਾ ਫਿਰ ਹੱਲ ਕੀ ਹੈ
1: ਜੀ
3: ਉਹ ਕਹਿੰਦੇ ਹੱਲ ਕੋਈ ਤਕਸ਼ਕ ਨੇ ਤੈਨੂੰ ਦੱਸਣਾ ਤੇਰੀ ਮੌਤ ਵੀ ਲਾਜ਼ਮੀ ਹੈ ਪਰ ਤੂੰ ਦੇਵੀ ਭਾਗਵਤ ਦੀ ਕਥਾ ਸੁਣ ਅੱਠ ਦਿਨ ਤੇ ਇਹਦੇ ਨਾਲ ਤੇਰਾ ਅਗਲਾ ਜਨਮ ਸੌਰ ਜਾਊਗਾ
1: ਜੀ
3: ਇਥੋਂ ਤੱਕ ਅਸੀਂ ਕਹਾਣੀਆਂ ਸੁਣਦੇ ਆ ਪੜ੍ਹਦੇ ਆ ਕਥਾ ਹੁੰਦੀ ਹੈ ਅੱਠ ਦਿਨ ਮੰਦਰਾਂ ਵਿਚ ਜਾਂ ਮਹੱਲਿਆਂ ਚ ਵੀ ਹੁੰਦੀ ਹੈ ਤੇ ਪਰ ਜਿਹੜੀ ਉਸ ਤੋਂ ਅਗਲੀ ਗੱਲ ਨਾ ਸਾਰਿਆਂ ਧਰਮਾਂ ਦੇ ਵਿਚ ਰਲੇਵਾ ਏ ਪਿਓਰ ਦੇਸੀ ਘਿਓ ਕੋਈ ਨੀ ਦਿੰਦਾ
1: ਜੀ
3: ਉਸ ਤੋਂ ਬਾਅਦ ਜਿਹੜਾ ਪ੍ਰੀਖਸ਼ਿਤ ਰਾਜੇ ਦਾ ਮੁੰਡਾ ਸੀ ਨਾ ਜਿਹੜਾ ਉਹਨੇ ਡਰ ਦੇ ਮਾਰੇ ਨੇ ਆ ਕੇ ਬਹੁਤ ਸਾਰੇ ਨਾਯਾਬ ਸੱਪ ਸਾਰੇ ਤਕਰੀਬਨ ਉਹਨੇ ਕੋਸ਼ਿਸ਼ ਕੀਤੀ ਵੀ ਸਾਰੇ ਸੱਪ ਮਰਵਾ ਸਕੇ ਉਹਨੇ
1: ਜੀ
3: ਖਤਮ ਤਾਂ ਪਰ ਉਹਨੇ ਬਹੁਤ ਸਾਰੇ
1: ਜੀ
3: ਹਾਂਜੀ
2: ਜੀ ਬਿਲਕੁਲ ਸੱਪਾਂ ਦਾ ਵੈਰੀ ਬਣ ਗਿਆ ਜੀ ਬਿਲਕੁਲ
3: ਹਾਂਜੀ ਹਾਂਜੀ ਤੇ ਫੇਰ ਓਹਨੂੰ ਕਿਸੇ ਨੇ ਦੱਸਿਆ ਵੀ ਇਹ ਤਾਂ ਧਰਤੀ ਇਹਨਾਂ ਦੀ ਹੋਈ ਹੈ ਤੇ ਜਿਹੜਾ ਕਿ ਅੰਗ ਰਾਜ ਕਰਨ ਦੀ ਗੱਲ ਕੀਤੀ ਹੈ ਮੈਂ ਇਹਦਾ ਵੀ ਥੋੜਾ ਬਹੁਤਾ ਸਰਚ ਕਰੂੰਗੀ ਵੀ ਅੰਗ ਰਾਜ ਕਿਉਂ ਕਿਹਾ ਜਾਂਦਾ ਕਰਨ ਨੂੰ ਤੇ ਬਹੁਤ ਮਤਲਬ ਜਪ ਤਪ ਬਹੁਤ ਹੁੰਦਾ ਸੀ ਗੁਰੂਆਂ ਦੀ ਬਹੁਤ ਮਹਾਨਤਾ ਹਰ ਧਰਮ ਚ ਹਰ ਸ਼ੋਭੇ ਚ ਤੇ ਜਿਹੜਾ ਰਾਜਨ ਵੀਰ ਜੀ ਗੱਲ ਕਰਕੇ ਗਏ ਨਾ ਖੁਸਰੋ ਨਿਜ਼ਾਮੂਦੀਨ ਦੀ ਤੇ ਇਹਦੀ ਕੁਆਲਿਟੀ ਬਹੁਤ ਸੋਹਣੀ ਹੈ ਮੈਂ ਤੁਹਾਨੂੰ ਕਿਸੇ ਦਿਨ ਸੁਣਾਉਂਗੀ ਫੇਰ ਆਪਣਾ ਸ਼ਨੀਵਾਰ ਐਤਵਾਰ ਹੁੰਦਾ ਤੇ ਇਹ ਨਾ ਆਪਣੇ ਇਥੋਂ ਅਸੀਂ ਮੁਸਲਿਮ ਲੋਕਾਂ ਚ ਰਹਿੰਦੇ ਹਾਂ ਨਾ ਤੇ ਪਹਿਲਾਂ ਹੁੰਦਾ ਸੀ ਵੀ ਇਹ ਪੰਜ ਟਾਈਮ ਦੇ ਪੱਕੇ ਨਮਾਜ਼ੀ ਹੁੰਦੇ ਸੀ ਤੇ ਇਹਨਾਂ ਦੇ ਮੱਥੇ ਤੇ ਨਿਸ਼ਾਨ ਬਣ ਜਾਂਦਾ ਸੀਗਾ
1: ਅੱਛਾ ਜੀ
3: ਹਾਂਜੀ ਕਾਲੇ ਦਾ ਨਿਸ਼ਾਨ ਮੱਥੇ ਦੇ ਗੱਭੇ ਬਣ ਜਾਂਦਾ ਸੀ ਤੇ ਉਸੇ ਤੋਂ ਉਹ ਲਿਖਿਆ ਹੋਇਆ ਸੀ ਗਾਣਾ
1: ਜੀ
3: ਛਾਪ ਤਿਲਕ ਸਭ ਚੀਨੀ ਮੂਸੇ ਨੈਣਾ ਮਿਲਾਏ ਕੇ
1: ਜੀ
3: ਇਹ ਉਹਨਾਂ ਨੇ ਲਿਖੀ ਹੋਈ ਕਵਾਲੀ ਤੇ ਇਹ ਇਹ ਛਾਪ ਕਹਿੰਦੇ ਉਸੇ ਛਾਪ ਨੂੰ ਕਿਹਾ ਗਿਆ ਜਿਹੜੀ ਛਾਪ ਹੁੰਦੀ ਹੈ ਨਾ ਜਿਹੜੇ ਮੁਸਲਮਾਨਾਂ ਦੇ ਮੱਥੇ ਤੇ ਬਣ ਜਾਂਦੀ ਹੈ
1: ਜੀ
3: ਤੇ ਤਿਲਕ ਹਿੰਦੂ ਲੋਕ ਲਾਂਦੇ ਹੀ ਨੇ ਹਨਾ
1: ਜੀ
3: ਤੇ ਇਹ ਛਾਪ ਨਾ ਅੱਜ ਕੱਲ ਜਦੋਂ ਹਿੰਦੂ ਮੁਸਲਿਮ ਦਾ ਝਗੜੇ ਪੈਣ ਲੱਗੇ ਨੇ ਉਦੋਂ ਦੀ ਨਾ ਤਕਰੀਬਨ ਸਾਰੇ ਮੁਸਲਿਮ ਜਿਹੜੇ ਨੇ ਨਾ ਇੱਥੇ ਸਾਡੇ ਮਲੇਰਕੋਟਲੇ ਨਕਲੀ ਰਗੜ ਰਗੜ ਕੇ ਬਣਾਉਣ ਲੱਗ ਗਏ ਨੇ ਵੀ ਅਸੀਂ ਪੱਕੇ ਨਮਾਜ਼ੀਆਂ ਇਹ ਹੈ ਉਹ ਹੈ ਮਤਲਬ ਹਰ ਧਰਮ ਚ ਰਲੇਵਾ ਬਹੁਤ ਪੈ ਗਿਆ ਹੋਇਆ
1: ਜੀ
2: ਹੋ ਜਾਂਦਾ
3: ਹਾਂਜੀ ਹਾਂਜੀ ਤੇ ਟਾਈਮ ਬਹੁਤ ਹੋ ਗਿਆ ਤੇ ਇੰਨੀਆਂ ਕੁ ਮੇਰੀਆਂ ਗੱਲਾਂ ਸੀ ਤੇ ਆਪਾਂ ਸਾਰੇ ਗੁਰੂਆਂ ਨੂੰ ਤੁਹਾਡੇ ਵਰਗੇ ਮਤਲਬ ਸੂਝਵਾਨ ਦੋਸਤਾਂ ਨਾਲ ਅਸੀਂ ਸੁਣ ਕੇ ਤੁਹਾਨੂੰ ਬਹੁਤ ਕੁਛ ਸਿੱਖ ਰਹੇ ਹਾਂ ਅਸੀਂ ਤੁਹਾਨੂੰ ਵੀ ਇੱਕ ਤਰ੍ਹਾਂ ਦੇ ਛੋਟੇ ਮੋਟੇ ਗੁਰੂ
1: ਨਹੀਂ ਨਹੀਂ ਏਡਾ ਵੱਡੀ ਉਪਾਧੀ ਨਾ ਦਿਓ ਜੀ, ਅਜੇ ਤਾਂ ਸ਼ੀਸ਼ੇ ਰਹੀਏ ਬਹੁਤ ਆ ਜੀ, ਸਿੱਖੀ
2: ਜਾਈਏ ਹੰਝੂ ਆ ਗਏ
1: ਹਾਂਜੀ ਜੀ
3: ਨਹੀਂ ਜਿਵੇਂ ਔਲਕ ਵੀਰਾ ਡਰਦਾ ਪਿਆ ਸੀ ਨਾ, ਮੈਂ ਕਿਹਾ ਇਹ ਤਾਂ ਐਵੇਂ ਡਰਦਾ ਪਿਆ ਜਿਵੇਂ ਇੱਕ ਲਵਿਆ ਵਾਂਗੂ ਇਹਦਾ ਹੀ ਗੁੱਠਾ ਮੰਗ ਲੈਣਾ ਸ਼ਮੀ ਵੀਰ ਜੀ ਨੇ।
1: ਨਹੀਂ ਤੁਸੀਂ ਗੱਲ ਕੀਤੀ ਸੀ ਨਾ ਅੰਗਰਾਜ ਦੀ, ਤੇ ਉਹਦਾ ਮੈਂ ਥੋੜਾ ਜਿਹਾ ਸਰਚ ਕਰ ਰਿਹਾ ਸੀ ਕਿ ਇਹ ਅਸਲ ਦੇ ਵਿੱਚ ਨਾ ਜੱਸੀ ਜੀ ਆਪਣਾ ਕਰਨ ਜਿਹੜੇ ਸਨ ਨਾ ਉਹਦੇ ਲਈ ਵਰਤਿਆ ਜਾਂਦਾ ਮੁੱਖ ਤੌਰ ਤੇ, ਕਿਉਂਕਿ ਦਰਯੋਧਨ ਜਿਹੜਾ ਸੀ ਉਹਨੂੰ ਅੰਗ ਦੇਸ਼ ਦਾ ਜਿਹੜਾ ਰਾਜਾ ਬਣਾਇਆ ਸੀ ਉਹਨੇ, ਇਸ ਕਰਕੇ ਉਹਨੂੰ ਫਿਰ ਅੰਗਰਾਜ ਕਰਨ ਵੀ ਕਿਹਾ ਜਾਂਦਾ ਹੈ ਜੀ।
3: ਅੱਛਾ ਜੀ
1: ਜੀ,
3: ਸਵੇਰੇ ਸਵਾ ਸੋਨਾ ਦਾਨ ਕਰਕੇ ਫੇਰ ਮੂੰਹ ਚ ਰੋਟੀ ਪਾਣੀ ਫੇਰ ਛਕਦਾ ਸੀ ਇਹ
1: ਜੀ,
3: ਬਹੁਤ ਦਾਨੀ ਸੀ, ਦਾਨਵੀਰ ਕਰਨ ਵੀ ਕਿਹਾ ਜਾਂਦਾ ਇਹਨਾਂ ਨੂੰ। ਹਾਂਜੀ
1: ਬਿਲਕੁਲ
2: ਦਾਨਵੀਰ,
3: ਹਾਂਜੀ ਗੱਲਾਂ ਤਾਂ ਬਹੁਤ ਨੇ ਪਰ ਹੁਣ ਇਸ ਟਾਈਮ ਵਿਸਰ ਗਈਆਂ ਨੇ, ਰੋਟੀ ਪਟਲੀ ਨਾ ਔਲਕ ਨੇ। ਚਲੋ ਕੋਈ
1: ਨੀ,
3: ਸਾਲ ਬਾਅਦ ਫੇਰ ਆਊਗਾ ਇਹੀ ਦਿਹਾੜਾ ਫੇਰ ਸਹੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਪਰ ਇੱਕ ਗੱਲ ਤੇ ਜੱਸੀ ਜੀ ਬਣਦੀ ਆ ਵੀ ਤੁਸੀਂ ਜੇ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਰੰਗ ਦੇ ਵਿੱਚ ਵੀ ਕੋਈ ਐ ਗੁਰੂ ਪੂਰਨਿਮਾ ਦੇ ਉੱਤੇ ਕੋਈ ਡੈਡੀਕੇਟ ਕਰਨਾ ਹੋਵੇ, ਕੋਈ ਇੱਕ ਮੁਖੜਾ ਕੋਈ ਅੰਤਰਾ, ਉਹ ਤੇ ਬਣਦਾ ਹੀ ਆ
1: ਜੀ
3: ਜਰੂਰ ਜਰੂਰ। ਅੱਛਾ ਇੱਕ ਨਾ ਹੋਰ ਗੱਲ ਸੀਗੀ ਥੋੜੀ ਜੀ, ਹੈ ਹਿੰਦੂ ਧਰਮ ਬਾਰੇ, ਕੋਈ ਵੀ ਬੁਰਾ ਨਾ ਮੰਨੇ ਕਿ ਵਿਆਸ ਜੀ ਨੂੰ ਤੋਤੇ ਦਾ ਰੂਪ ਮੰਨਿਆ ਜਾਂਦਾ ਸੀ ਜੀ, ਤੋਤੇ ਦਾ ਕੋਈ ਹੈਗਾ ਉਹਦੇ ਚ ਮਤਲਬ ਪਾਰਟਿਸਿਪੇਸ਼ਨ, ਤੇ ਅੱਜ ਕੱਲ ਨਾ ਉਹ ਕਥਾ ਮੰਚ ਦੇ ਉੱਤੇ ਪਲਾਸਟਿਕ ਦਾ ਤੋਤਾ ਰੱਖ ਲੈਂਦੇ ਨੇ।
1: ਅੱਛਾ ਅਸਲੀ ਉਦਾਂ ਵੀ ਮੁੱਕ ਗਏ ਨੇ ਜੀ,
3: ਅਸਲੀ ਤਾਂ ਮਿਲਦੇ ਨੇ, ਪਤਾ ਨੀ ਪਲਾਸਟਿਕ ਦਾ ਕਿਉਂ ਰੱਖਦੇ ਨੇ ਵੀ ਕੋਈ ਮਤਲਬ ਨੀ ਕਰਦਾ, ਇੱਕ ਤੁਲਸੀ ਰੱਖਦੇ ਨੇ ਇੱਕ ਪਲਾਸਟਿਕ ਦਾ ਤੋਤਾ ਰੱਖਦੇ ਨੇ
1: ਜੀ,
3: ਤੇ ਉਹਨਾਂ ਚਿਰ ਨਾ ਵਿਆਸ ਦਾ ਰੂਪ ਹੋ ਜਾਂਦਾ ਜਿਹੜਾ ਕਥਾਕਾਰ ਹੁੰਦਾ ਨਾ ਬਾਬਾ, ਉਹ ਵਿਆਸ ਦਾ ਰੂਪ ਮੰਨਦੇ ਨੇ, ਉਹਨੇ ਉਹਨਾਂ ਚਿਰ ਥੱਲੇ ਨੀ ਪੈਰ ਲਾਉਣਾ ਹੁੰਦਾ, ਚਾਰ ਘੰਟੇ ਆਪਣਾ ਮਤਲਬ ਉਹ ਸਾਰਾ ਕੁਛ ਰੋਕ ਕੇ ਰੱਖਦਾ, ਮਤਲਬ ਨੇਚਰ ਕੋਲ ਸਾਰੀਆਂ ਰੋਕ ਕੇ ਰੱਖਦਾ, ਤੇ ਅੱਜ ਕੱਲ ਕੀ ਬਣਾ ਹੈ ਜਿਹੜਾ 100-200 ਜਿਹੜਾ ਹੁੰਦਾ ਨਾ ਮੋਮੈਂਟੋ, ਉਹਦੇ ਸਿਰਾਣੇ ਰੱਖ ਦਿੰਦੇ ਨੇ, ਉਹ ਜਿਹੜਾ ਗੱਲ ਚ ਇੱਕ ਪੱਟਾ ਜਿਹਾ ਪਾਉਂਦੇ ਨੇ ਉਹ ਵੀ ਰੱਖ ਦਿੰਦੇ ਨੇ, ਵੀ ਜਿਹੜੇ ਸਾਰੇ ਦਾਨਵੀਰ ਆਏ ਹੋਏ ਨੇ ਇਹਨਾਂ ਨੂੰ ਬਾਬਾ ਜੀ ਨੇ ਹੀ ਦੇਣਾ। ਬਾਬਾ ਵਿਚਾਰਾ ਮਰਨ ਵਾਲਾ ਹੋ ਜਾਂਦਾ, ਉਹਦੇ 4-6 ਘੰਟੇ ਲੱਗ
1: ਜਾਂਦੇ। ਉਸ ਹਿਸਾਬ ਨਾਲ ਤਾਂ ਭਗਤੀ ਜੱਸੀ ਜੀ ਅਸੀਂ ਵੀ ਬਹੁਤ ਕਰਦੇ ਹਾਂ, ਕਈ ਵਾਰੀ 3.5-3 ਘੰਟੇ ਦਾ ਪ੍ਰੋਗਰਾਮ ਵੀ ਕਰ ਜਾਂਦੇ ਹਾਂ।
3: ਥੈਂਕ
1: ਯੂ ਜੀ, ਹਾਂਜੀ ਦੋ ਕਬੋਲ ਮੁਖੜਾ ਕੋਈ ਨਾ ਕੋਈ ਸੁਣਾ ਦਿਓ, ਸਾਂਝਾ ਕਰ ਦੋ ਦੋਸਤਾਂ ਦੀ ਫਰਮਾਇਸ਼ ਤੇ।

0: नैना लगे के। एक खुसरो जी दा जी
1: क्या बात है जी, क्या बात है जी, बहुत खूबसूरत,
2: बात
1: हर वार दी तरह जी।
0: हमारे।
1: जी
0: हाँ जी,
1: थैंक
0: धन्यवाद जी,
1: यू
0: तुसी
1: जसी जी,
0: टाइम
1: जुड़न दे
0: दिता।
1: लई, सांझ पाउन दे लई, विचारां दे लई, थैंक यू, शुक्रिया, सत श्री अकाल जी। जी दोस्तों, ਇਹ ਸਾਂਝੀ ਆਪਣੇ ਨਾਲ ਮਲੇਰਕੋਟਲਾ ਤੋਂ ਜਸੀ ਜੀ ਜੁੜੇ ਸਨ ਤੇ ਗੱਲਾਂ ਬਾਤਾਂ ਆਪਣੀਆਂ ਸਾਂਝੀਆਂ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, ਤੇ ਸ਼ਮੀ ਜੀ ਫੁਰ ਹੋ ਜਾਣਾ ਥੋੜੇ ਚਿਰ ਤਾਈ। ਹਾਂਜੀ
2: ਨਹੀਂ, ਮੈਂ ਮਤਲਬ ਹੁਣੇ ਹੋ ਰਹੇ ਹਾਂ ਜੀ,
1: ਜੀ
2: ਕਿਉਂਕਿ ਮੇਰੇ ਹਿਸਾਬ ਨਾਲ ਇੱਧਰ ਹੁਣ ਅੱਧੀ ਰਾਤ ਹੋ ਚੁੱਕੀ
1: ਕਿਉਂਕਿ ਉਹਨੂੰ ਖੰਭਾਂ ਦੀ ਆਵਾਜ਼ ਆ ਰਹੀ ਸੀ ਥੋੜੀ ਜੀ ਫੜਫੜਾਉਂਦੀ, ਲੱਗ ਪਏ ਨੇ, ਗੱਲ ਤੋਤਿਆਂ ਤੋਂ
2: ਇਸ ਤੋਂ
1: ਸ਼ੁਰੂ
2: ਪਹਿਲਾਂ, ਇਸ ਤੋਂ
1: ਹੋਈ
2: ਪਹਿਲਾਂ ਕਿ ਬੂਹੇ ਬਾਹਰ ਆ
1: ਸੀ ਨਾ।
2: ਛੱਤੀ
1: ਚੱਪੜੀਆਂ
2: ਕੰਧਾਂ
1: ਪੈ ਜਾਣ
2: ਟੱਪ
1: ਜੀ
2: ਕੇ ਘਰੇ ਬਣਨਾ ਪਵੇ।
1: ਜੀ ਤੇ ਸ਼ਮੀ ਜੀ, ਚਲੋ ਆਖਰ ਦੇ ਵਿੱਚ ਇਸ ਦੀ ਸਮਾਪਤੀ ਨੂੰ ਕਰਨ ਦੀ
2: ਜੀ
1: ਕੋਸ਼ਿਸ਼ ਕਰਦੇ ਹਾਂ। ਮੈਂ ਸਮਝਦਾ
2: ਹਾਂਜੀ
1: ਜਿੱਥੇ ਤੱਕ ਕਿ ਜੇ ਗੁਰੂ ਤੇ ਚੇਲੇ ਦੀ ਗੱਲ ਆਈ ਹੈ, ਉਹਦੇ ਵਿੱਚ ਸਭ ਤੋਂ ਵੱਡਾ ਸਮਰਪਣ ਜਿਹੜਾ ਦੇਖਣ ਨੂੰ ਮਿਲਦਾ ਉਹਦੇ ਵਿੱਚ, ਚਾਹੇ ਇਹਨਾਂ ਮੁਲਕਾਂ ਦੇ
2: ਹਾਂਜੀ
1: ਵਿੱਚ ਆ ਕੇ ਵੀ ਬੈਠੇ ਆ, ਕੰਮ ਕਾਰ ਸਿੱਖੇ ਨੇ, ਚਾਹੇ ਸਕੂਲਿੰਗ ਕੀਤੀ ਹੈ, ਤੇ ਉਹਦੇ ਵਿੱਚ ਵੀ ਦੇਖਿਆ ਜਾਵੇ ਜਦੋਂ ਵੀ ਆਪਾਂ ਕਿਸੇ ਨੂੰ ਗੁਰੂ ਮੰਨਦੇ ਹਾਂ ਖਾਸ ਕਰਕੇ, ਜਾਂ ਕਿਸੇ ਨੂੰ ਚੁੱਪ ਚਪੀਤੇ ਵੀ ਆਪਾਂ ਕਿਸੇ ਤੋਂ ਕਾਪੀ ਵੀ ਕਰਦੇ ਹਾਂ, ਪਰ ਹੂਬ ਹੂ ਕਾਪੀ ਨਹੀਂ, ਚਲੋ ਕਦੇ ਸੋਚਿਆ ਨਹੀਂ ਸੀ ਕਿ ਰੇਡੀਓ ਕਰਾਂਗੇ ਜਾਂ ਕਿੱਦਾਂ, ਇਹ ਵੀ ਚਲੋ ਸੁਣ ਸੁਣ ਕੇ ਸਿੱਖ ਸਿੱਖ ਕੇ ਅਜੇ ਸਿੱਖੀ ਜਾਂਦੇ ਹਾਂ, ਅਜੇ ਤਾਂ ਸ਼ੁਰੂਆਤ ਹੈ, ਤਾਂ
2: ਜੀ ਬਿਲਕੁਲ
1: ਲੱਗਦਾ ਕਿ ਉਹਦੇ ਵਿੱਚ ਜਿਹੜਾ ਇੱਕ ਸਭ ਤੋਂ ਵੱਡਾ ਤਿਆਗ ਹੈ ਉਹ ਹੋਮੇ ਦਾ ਲੱਗਦਾ ਕਿਤੇ ਨਾ ਕਿਤੇ। ਜਦੋਂ ਉਹ ਚੀਜ਼ ਆ ਗਈ, ਉਸਤਾਦ ਨੂੰ ਵੀ ਕਹਿ ਤਾ ਭਾਈ ਤੂੰ ਕੌਣ ਆ ਭਾਈ, ਚੱਕ ਕੇ ਭਗਾ ਕੇ,
2: ਇੰਨੀ
1: ਪਹਿਲਾਂ ਤਾਂ ਕੰਨ ਤੇ ਛੱਡਦੇ ਹੁੰਦੇ ਸੀ ਹਨਾ। ਜਾਂ ਜੇ ਕਹੀਏ ਕਿ ਮਕੈਨਿਕ ਲਾਈਫ ਦੇ ਵਿੱਚ ਦੇਖਿਆ ਜਾਵੇ ਕਿੱਤੇ ਦੇ ਵਿੱਚ, ਤੇ ਉੱਥੇ ਜਾਂ ਤਾਂ ਚਾਬੀ ਹੋਣੀ, ਪਾਨਾ ਹੋਣਾ, ਕਈ ਵਾਰੀ ਤਾਂ ਥੋੜੀ ਵੀ ਛੱਡ ਕੇ ਮਾਰ ਦਿੰਦੇ ਸੀ, ਬੈਲਟ ਹੋਣੀ ਜਿਹੜੀ ਹੈ ਪੱਖੇ ਨੂੰ ਚਾੜੀ ਹੁੰਦੀ ਸੀ, ਉਹਨਾਂ ਕੁੱਟ ਕੁੱਟ ਕੇ ਚੰਗਾ ਉਹਦਾ ਬੁਰਾ ਹਾਲ ਕਰਦੇ ਸੀ, ਪਾਈਪ ਜਿਹੜਾ ਸੀ ਪੈਟਰੋਲ ਕੱਢਣ ਵਾਲਾ ਉਹਨਾਂ ਕੁੱਟ ਮਾਰਦੇ ਸੀ ਹਨਾ। ਸਾਰਾ ਕੁਝ ਚਲੋ ਦੇਖਦੇ ਰਹੇ ਆ, ਉਸਤਾਦੀ ਜਾਂ ਸ਼ਕੀਰਦੀ ਦਾ ਜਿਹੜਾ ਇਹ ਰਿਸ਼ਤਾ ਹੈ, ਤੇ ਜੇ ਲੱਕੜ ਦੇ ਕੰਮ ਚ ਦੇਖਿਆ ਜਾਵੇ ਤਾਂ ਉੱਥੇ ਵੀ ਚੰਗੀ ਕੰਨ ਮਰੋੜੀ ਹੁੰਦੀ ਸੀ, ਗਾਲਾਂ ਵੀ ਪੈਂਦੀਆਂ ਸੀ, ਸਾਰਾ ਕੁਝ ਹੁੰਦਾ ਸੀ। ਜਾਂ ਸਕੂਲਿੰਗ ਦੇ ਵਿੱਚ ਵੀ ਦੇਖਦੇ ਆ ਪਹਿਲੇ ਸਮਿਆਂ ਚ, ਤਾਂ ਉੱਥੇ ਵੀ ਝਿੜਕਾਂ ਜਿਹੜੀਆਂ ਸੀ ਮਾਸਟਰਾਂ ਦੀਆਂ, ਮੈਡਮਾਂ ਦੀਆਂ ਜ਼ਰੂਰ ਪੈਂਦੀਆਂ ਸੀ, ਸ਼ਤਰੋਲ ਵੀ ਹੁੰਦਾ ਸੀ, ਸਾਰਾ ਕੁਝ ਹੁੰਦਾ ਰਿਹਾ। ਪਰ ਉਹ ਈਗੋ ਜਿਹੜੀ ਹੈ ਇਹਨੂੰ ਤੋੜਨਾ ਇਹ ਤੋਂ ਸਾਬਤ ਹੋ ਜਾਂਦਾ ਕਿ ਬਹੁਤ ਔਖਾ ਕੰਮ ਹੈ ਜੀ।
2: ਪਰ ਸਭ ਨੇ ਇੱਕ ਨਾ ਪੰਜਾਬੀ ਬਾਤ ਆ ਜਾਂ ਲੋਕ ਕਹਾਣੀ ਕਹਿ ਲੋ,
1: ਜੀ
2: ਉਹ ਚ ਉਹ ਐ ਹੁੰਦੀ ਹੈ ਕਹਾਣੀ, ਥੋੜੀ ਜੀ ਚਲੋ ਲੰਬੀ ਹੈ ਪਰ ਮੈਂ ਸ਼ਾਰਟ ਕਰਦਾ
1: ਜੀ
2: ਵੀ। ਉਹ ਕੋਈ ਇੱਕ ਰਾਜਾ ਇੱਕ ਵਜ਼ੀਰ ਹੈ, ਉਹਨਾਂ ਦੀ
1: ਜੀ
2: ਘਰ ਵਾਲੀਆਂ ਅਸੇੜੀਆਂ ਨੇ, ਉਹ ਨਾ ਜਦੋਂ ਵਿਹਲੀਆਂ ਕਿਉਂਕਿ ਉਹਨਾਂ ਕੋਲ ਤਾਂ ਕੰਮ ਕੋਈ ਹੈ ਨੀ, ਰਾਜੇ ਨੇ ਕਰਨਾ ਕੰਮ ਜਾਂ ਉਹਦੇ ਵਜ਼ੀਰ ਨੇ ਕਰਨਾ, ਇਹ ਦੋਨੋਂ ਆਪਣੇ ਆਪਣੇ ਮਹਿਲ ਤੇ ਬਹਿ ਕੇ ਕਦੇ ਇੱਕ ਦੂਜੇ ਦੇ ਘਰੇ ਡਿਨਰ ਹੋਣ ਦੀ ਪਾਰਟੀ ਹੋਣ ਦੀ ਗੱਲਾਂ ਬਾਤਾਂ ਕਰਦੀਆਂ ਨੇ।
1: ਜੀ
2: ਇਹ ਕਹਿੰਦੇ ਆ ਵੀ ਭਾਈ ਜੇ ਸਾਡੇ ਕੋਈ ਸੰਤਾਨ ਹੁੰਦੀ ਹੈ ਆਪਾਂ ਕਿਉਂ ਨਾ ਆਪਣੇ ਇੰਨਾ ਮਤਲਬ ਪਿਆਰ ਹੈ ਇੰਨੀ ਮੁਹੱਬਤ ਹੈ ਕਿਉਂ ਨਾ ਆਪਾਂ ਰਿਸ਼ਤੇਦਾਰੀ ਚ ਬਦਲਾਂਗੇ। ਉਹ ਕਹਿੰਦੇ ਠੀਕ ਹੈ ਜੀ ਚਲੋ ਐ ਕਰ ਲਿਆ। ਉਹ ਹੁਣ ਹੋਇਆ ਇਹ ਕਿ ਰੱਬ ਦੀ ਕੁਦਰਤ ਜਿਹੜੀ ਰਾਣੀ ਹੈ ਉਹਦੇ ਘਰੇ ਬੇਟੀ ਹੋ ਜਾਂਦੀ ਹੈ, ਜਿਹੜਾ
1: ਜੀ
2: ਵਜ਼ੀਰ ਹੈ ਉਹਦੀ ਘਰਵਾਲੀ ਕੋ ਬੇਟਾ ਹੋ ਜਾਂਦਾ। ਹੁਣ ਉਹ ਚਲੋ ਵੱਡੇ ਹੁੰਦੇ ਆ ਜਦੋਂ, ਤੇ ਉਹ ਜਿਹੜੀ ਜਿਹੜੀ ਵਜ਼ੀਰ ਦੀ ਘਰਵਾਲੀ ਹੈ ਉਹ ਰਾਜੇ ਦੀ ਘਰਵਾਲੀ ਨੂੰ ਕਹਿੰਦੀ ਹੈ ਕਿ ਭੈਣੇ ਆਪਾਂ ਐ ਮਤਲਬ ਦੇਖ ਲੋ ਪਰਨ ਕਰਿਆ ਸੀਗਾ
1: ਜੀ
2: ਵੀ ਇਹਦਾ ਵਿਆਹ ਹੁਣ ਤੁਹਾਨੂੰ ਕਰਨਾ ਪੈਣਾ ਜੀ, ਆਪਣਾ ਦੇਖੋ ਮਿੱਤਰਤਾ ਹੈ ਜੀ
1: ਜੀ
2: ਜਾਂ ਆਪਾਂ ਵਾਅਦਾ ਕਰਿਆ ਜੀ ਵੋ। ਰਾਣੀ ਕਹਿੰਦੀ ਵੀ ਹਾਂ ਬਈ ਗੱਲ ਤਾਂ ਠੀਕ ਆ
1: ਜੀ
2: ਵੀ ਚਲੋ ਆਪਾਂ ਤਾਂ ਬੜੀਆਂ ਜਬਰਦਸਤ ਸਹੇਲੀ ਹੈ, ਮੈਂ
1: ਜੀ
2: ਕਰਦੀ ਆ ਘਰ ਵਾਲੇ ਨਾਲ ਗੱਲ ਵੀ ਰਾਜੇ ਮਹਾਰਾਜ ਨਾਲ ਕਰਦੀ ਗੱਲ।
1: ਜੀ
2: ਉਹ ਹੁਣ ਗੱਲ ਚਲੋ ਆਈ ਗਈ ਹੋ ਗਈ ਉਹਨੇ ਕਰੀ ਨੀ ਜਾਂ ਕਹਿ ਲੋ ਮੌਕਾ ਨੀ ਮਿਲਿਆ,
1: ਜੀ
2: ਉਹ ਫਿਰ ਆ ਜੀ ਕਹਿੰਦੇ ਬਈ ਭੈਣੇ ਹੱਦ ਹੋ ਗਈ ਯਾਰ ਤੂੰ ਗੱਲ ਨੀ ਕਰੀ
1: ਜੀ
2: ਵੀ ਐ ਤਾਂ ਗੱਲ ਖਾਸੀ ਵੱਧੂ ਬਟ
1: ਜੀ
2: ਲੇਟ ਹੋਈ ਜਾਂਦਾ ਕੰਮ। ਚਲੋ ਉਹਨੇ ਇੱਕ ਦਿਨ ਹਿੰਮਤ ਜੀ ਕਰਕੇ ਆਪਣੇ ਪਤੀ ਨਾਲ ਗੱਲ ਕਰੀ ਵੀ ਐ ਕਰਕੇ ਜੀ ਇਹਨਾਂ ਦੇ ਜਨਮ ਤੋਂ ਵੀ ਪਹਿਲਾਂ ਮਤਲਬ ਇਹ ਜੀ ਆਪਾਂ ਕਮਿਟਮੈਂਟ ਜੀ ਕਰ ਲਈ
1: ਜੀ
2: ਵੀ ਜੇ ਸਾਡੇ ਜਵਾਕ ਮਤਲਬ ਸਾਡੇ ਮੁੰਡਾ ਹੋ ਮੁੰਡਾ ਕੁੜੀ ਜਿਹਦੇ ਹੋ ਗਿਆ ਜੋ ਹੋ ਗਿਆ ਆਪਾਂ ਰਿਸ਼ਤੇ ਕਰਾਂਗੇ। ਕਹਿੰਦਾ ਹੁਣ
1: ਜੀ
2: ਉਹਦੇ ਹੁਣ ਬਈ ਐ ਹੋ ਗਿਆ ਆਪਾਂ ਨੂੰ ਆਪਣੀ ਬੇਟੀ ਦਾ ਵਿਆਹ ਵਜ਼ੀਰ ਦੇ ਬੇਟੇ ਨਾਲ ਕਰਨਾ ਚਾਹੀਦਾ।
1: ਜੀ
2: ਉਹ ਰਾਜਾ ਕਹਿੰਦਾ ਤੇਰਾ ਦਿਮਾਗ ਖਰਾਬ ਹੈ, ਉਹ ਨੌਕਰ ਹੈ ਸਾਡਾ
1: ਜੀ
2: ਚੰਗਾ ਲੱਗਦਾ ਮੈਂ ਆਪਣੀ ਬੇਟੀ ਨੌਕਰ ਨਾਲ ਵਿਆਹ ਦੂ, ਹੁਣ ਆ ਨੀ ਗੱਲਾਂ ਹੋਣੀਆਂ ਇਹ ਤੂੰ
1: ਜੀ
2: ਕੀ ਕਰਤਾ ਇਹ ਤਾਂ ਤੂੰ ਬੜੀ ਬੇਵਕੂਫ ਹੈ। ਉਹ ਕਹਿੰਦੀ ਇਹ ਤਾਂ ਹੁਣ ਦੇਖੋ ਮੈਂ ਆਪਣੇ ਵਚਨਾਂ ਤੋਂ ਫਿਰ ਝੂਠੀ ਹੋ ਜੂ,
1: ਜੀ
2: ਇਹ ਤਾਂ ਕੋਈ ਹੱਲ ਕਰੋ। ਹੁਣ ਜਿਹੜੇ ਪੋਲੀਟੀਕਲ ਬੰਦੇ ਆ ਨਾ ਇਹ ਕੋਈ ਹੱਲ ਕੱਢ ਲੈਂਦੇ ਵਿੱਚ,
1: ਜੀ
2: ਉਹ ਕਹਿੰਦਾ ਤੂੰ ਐ ਕਰ ਤੂੰ ਕੋਈ ਗੱਲ ਨੀ ਓਹਨੂੰ ਆਪਣੀ ਸਹੇਲੀ ਨੂੰ ਕਹਿ ਵੀ ਵਜ਼ੀਰ ਨੂੰ ਕਹੇ ਉਹ ਮੇਰੇ ਨਾਲ ਗੱਲ ਕਰੇ
1: ਜੀ,
2: ਫਿਰ ਆਪਾਂ ਗੱਲ ਕਰਦੇ ਆ। ਉਹ ਵਜ਼ੀਰ ਆ ਗਿਆ ਭਾਈ, ਕਿਉਂਕਿ ਗੱਲ ਪਹੁੰਚ ਗਈ, ਵਜ਼ੀਰ ਆ ਗਿਆ, ਉਹਨੇ ਵੀ ਗੱਲ ਕਰੀ ਵੀ ਮਹਾਰਾਜ ਐਂ ਕਰਕੇ ਜੀ ਉਹ ਮੈਂ ਆਪਣੇ ਮੁੰਡੇ ਦਾ ਰਿਸ਼ਤਾ ਜੀ।
1: ਜੀ
2: ਉਹ ਕਹਿੰਦਾ ਵੀ ਠੀਕ ਹੈ ਭਾਈ, ਆਪਾਂ ਨੂੰ ਕੋਈ ਇਹੋ ਜਿਹੀ ਗੱਲ ਨੀ, ਤੇਰੇ ਮੁੰਡੇ ਨਾਲ ਵਿਆਹ ਕਰ ਦਾਂਗੇ ਬੇਟੀ ਦਾ, ਕੋਈ ਚੱਕਰ ਨੀ।
1: ਜੀ
2: ਪਰ ਉਹ ਮੈਂ ਚਾਹੁੰਦਾ ਵੀ ਉਹ ਮੁੰਡਾ ਦੱਸ ਉਹ ਕਿਹੜੀ ਕੁਆਲਿਟੀ ਉਹਦੀ ਕੀ ਹੈ ਯਾਰ,
1: ਜੀ
2: ਵੀ ਆਪਾਂ ਇਹ ਚਾਹੁੰਦੇ ਆ ਵੀ ਤੂੰ ਉਹ ਕੋਈ ਇਹੋ ਜਿਹੀ ਅਨੋਖੀ ਗੱਲ ਕਰੇ ਜਿਹੜੀ ਹੋਰ ਕੋਈ ਨੀ ਕਰ ਸਕਦਾ ਹੋਵੇ, ਫਿਰ ਉਹ ਨਾ ਕਰ ਦਾਂਗੇ ਵਿਆਹ, ਕਿਉਂਕਿ ਹੁਣ ਰਾਜੇ ਤੋਂ ਬਾਅਦ ਤਾਂ ਉਹਦੇ ਕੋਲ ਮਾਇਆ ਮੁਇਆ ਹੋਣੀ ਨੀ
1: ਜੀ,
2: ਜਾਂ ਕੋਈ ਹੋਰ ਚੱਕਰ ਨੀ ਹੋਣਾ। ਤੋ ਬਾਕੀ ਉਹ ਹੁਣ ਵਜ਼ੀਰ ਕਹਿੰਦਾ ਯਾਰ ਅਨੋਖੀ ਗੱਲ ਹੁਣ ਕਿਹੜੀ ਕਰਾ ਦੀ ਇਹਦੇ ਕੋਲੋਂ
1: ਜੀ,
2: ਨਾ ਉਹ ਕਹਿੰਦਾ ਜੀ ਅਨੋਖੀ ਗੱਲ ਤਾਂ ਹੁਣ ਤੂੰ ਸੋਚ ਭਾਈ,
1: ਜੀ
2: ਜਾਂ ਅਨੋਖੀ ਗੱਲ ਜਿੱਦਾਂ ਇਹਨੇ ਕਰ ਲਈ ਫਿਰ ਆ ਜਾਓ ਮੇਰੇ ਕੋਲ, ਆਪਾਂ ਬੇਟੀ ਦਾ ਵਿਆਹ ਕਰ ਦਾਂਗੇ ਇਹਦੇ ਨਾਲ। ਬਈ ਨਹੀਂ ਤਾਂ ਭਾਈ ਆਪਣਾ ਆਪਣੇ ਆਪ ਜਾਣ ਲਓ, ਆਪਣਾ ਤਾਂ ਐ ਹੁਣ ਹੋ ਨੀ ਸਕਦਾ, ਤੁਹਾਨੂੰ ਪਤਾ ਹੀ ਯਾਰ
1: ਜੀ,
2: ਵੀ ਮੈਂ ਵੀ ਰਾਜਾ ਯਾਰ। ਉਹ ਕਹਿੰਦਾ ਠੀਕ ਹੈ ਜੀ, ਅਨੋਖੀ ਗੱਲ ਹੁਣ ਕਿਹੜੀ ਹੋ ਸਕਦੀ ਹੈ ਭਾਈ ਸਾਹਿਬ, ਵੇਖੋ
1: ਜੀ
2: ਆਪ ਬੰਦਾ ਸੋਚੇ ਵੀ ਕਿਹੜਾ ਮੈਨੂੰ ਪੜ੍ਹਨੇ ਪਾ ਗਿਆ। ਕਹਿੰਦਾ ਤੇਰੇ ਕੋਲ ਹੈਗਾ 1.25 ਸਾਲ ਦਾ ਟਾਈਮ, ਇਹਦੇ ਵਿੱਚ ਵਿੱਚ ਤੂੰ ਆ ਜਾ, ਆ ਗਿਆ ਆ ਗਿਆ, ਨਹੀਂ ਆਪਣਾ ਕੰਮ ਖਤਮ ਹੈ, ਮੈਂ ਮੁੱਕਰਦਾ ਨੀ, ਕਿਉਂਕਿ ਘਰ ਵਾਲੀ ਨੇ ਭਾਈ ਤੇਰੀ ਘਰ ਵਾਲੀ ਨਾਲ ਵਾਅਦਾ ਕੀਤਾ ਮੁੱਕਰਦੇ ਨੀ ਅਸੀਂ, ਵਿਆਹ ਕਰਾਂਗੇ, ਪਰ ਤੇਰੇ ਕੋਲ 1.25 ਸਾਲ ਦਾ ਟਾਈਮ, ਅਨੋਖੀ ਗੱਲ ਕਰ ਦੇਵੇ ਇਹ ਵਿਆਹ ਹੋਜੂ
1: ਜੀ।
2: ਉਹ ਆ ਕੇ ਘਰੇ ਉਹਨੇ ਕਹਿੰਦਾ ਦੇਵਤਾ ਨਵੀਂ ਪਾਤੀ ਹੈ, 1.25 ਸਾਲ ਦਾ ਟਾਈਮ ਹੈ, ਅਨੋਖੀ ਇਹਨੂੰ ਕਿਹੜੀ ਸਿਖਾ ਦੀ ਹੁਣ
1: ਜੀ,
2: ਵੀ ਜਿਹੜੇ ਹੋਰ ਕਿਸੇ ਨੇ ਨੀ ਕਰੀ
1: ਜੀ।
2: ਉਹ ਖੈਰ ਚਲੋ ਦੇਖੋ ਇਹ ਕਹਾਣੀਆਂ ਜਿਹੜੀਆਂ ਨੇ ਇਹ ਬੜੀਆਂ ਦਿਲਚਸਪ ਨੇ
1: ਜੀ,
2: ਬੜਾ ਇੱਕ ਇਹਦੇ ਚ ਚਲੋ ਹਿਡਨ ਮੈਸੇਜ ਵੀ ਹੋ ਸਕਦਾ
1: ਜੀ, ਬਿਲਕੁਲ
2: ਐਂਟਰਟੇਨਮੈਂਟ ਤਾਂ ਚਲੋ ਹੈਗੀ ਹੈਗੀ। ਅੱਛਾ ਉਹ ਆਪਣੇ ਘਰ ਵਾਲੀ ਉਹਦੀ ਵਜ਼ੀਰ ਦੀ ਉਹਨੂੰ ਕਹਿੰਦੀ ਆ, ਕਹਿੰਦੀ ਭਾਈ ਗੱਲ ਸੁਣ ਲਾ ਵੀ ਹੁਣ ਜੋ ਹੋ ਗਿਆ ਹੋ ਗਿਆ, ਇਹ ਅਨੋਖੀ ਗੱਲ ਤਾਂ ਭਾਈ ਇਹਨੂੰ ਸਿਖਾਉਣੀ ਪੈਣੀ ਹੈ
1: ਜੀ।
2: ਕਹਿੰਦਾ ਹੁਣ ਇਹਨੂੰ ਹੁਣ ਬਾਂਦਰ ਬਣਾ ਦੀ ਮਤਲਬ ਛਾਲਾਂ ਮਾਰਿਆ ਕਰੇ ਕੀ ਕਰੇ, ਕਹਿੰਦਾ ਨਹੀਂ ਇਹਨੂੰ ਕੁਛ ਤਾਂ ਸਿਖਾਓ ਅਨੋਖਾ ਜਿਹੜਾ ਬਾਕੀ ਨੀ ਕਰ ਸਕਦੇ
1: ਜੀ।
2: ਕਹਿੰਦਾ ਵੀ ਉਹ ਕਿਸੇ ਕੋ ਗਏ ਬਾਬਾ ਜੀ ਕੋ, ਬਾਬਾ ਜੀ ਕਹਿੰਦੇ ਯਾਰ ਤੂੰ 7 ਦਰਿਆ ਪਾਰ ਲੈ ਜਾ
1: ਜੀ,
2: ਤੂੰ ਪਾਰ ਜਾਏਗਾ ਤੈਨੂੰ ਆਪੇ ਪਤਾ ਲੱਗ ਜੂ ਵੀ ਕੀ ਕਰਨਾ।
1: ਬਿਲਕੁਲ
2: ਕਹਿੰਦਾ ਅੱਛਾ ਜੀ, ਕਹਿੰਦਾ ਬਾਬਾ ਵੀ ਕੁਛ ਨੀ ਦੱਸਦਾ, ਹਨੇਰੀਆਂ ਬੁਝਾਰਤਾਂ ਪੈ ਜਾਂਦਾ। ਚਲੋ ਜੀ
1: ਜੀ
2: 6 ਦਰਿਆ ਲੰਘ ਗਿਆ, ਜਦੋਂ 7ਵੇਂ ਦਰਿਆ ਦੇ ਕੋਲ ਪਹੁੰਚੇ ਉਹ ਟੱਪ ਕੇ, ਤਾਂ ਉਹ ਦੁਨੀਆ ਉਹਨੂੰ ਵੱਖਰੀ ਲੱਗੀ, ਕਹਿੰਦਾ ਕਮਾਲ ਹੈ, ਮਤਲਬ ਪਾਣੀ ਪੀਤਾ ਉਹਨਾਂ ਨੇ ਨਦੀ ਚੋਂ, ਉਹ ਵੀ ਉਹਨੂੰ ਐ ਲੱਗਿਆ ਵੀ ਜਿਵੇਂ ਮਤਲਬ ਦੁੱਧ ਪੀਣ ਦੇ ਸ਼ਰਬਤ ਜੇ ਉਹ, ਸਮਝ ਕਮਾਲ ਹੈ, ਦੁਨੀਆਂ ਵੱਖਰੀਆਂ, ਫਰੂਟ ਬੜੇ ਅਲੱਗ ਆ, ਸਭ ਕੁਛ ਅਲੱਗ ਆ। ਇੱਕ ਜਗ੍ਹਾ ਉਹ ਦੇਖਦੇ ਆ ਜੀ ਭਾਨ ਸਾਹਿਬ, ਕਹਿੰਦੇ ਵੀ ਉਹ ਹਲਵਾਈ ਜਲੇਬੀਆਂ ਕੱਢ ਰਹੇ, ਹਲਵਾਈ ਆ ਜਲੇਬੀਆਂ ਦੀ ਦੁਕਾਨ ਆ
1: ਜੀ,
2: ਉਹਦੇ ਕੋਲ ਮੁੰਡਾ ਕਹਿੰਦਾ ਪਾਪਾ ਜੀ ਮੈਨੂੰ ਭੁੱਖ ਲੱਗੀ ਆ ਜਲੇਬੀਆਂ ਖਾ ਲਈਏ
1: ਜੀ।
2: ਅੱਛਾ ਦੇਖੋ ਉਹਦੇ ਕੋਲ ਜਾਂਦੇ ਆ, ਉਹ ਜਲੇਬੀ ਵਾਲੇ ਨੂੰ ਕਹਿੰਦੇ ਹਲਵਾਈ ਕਹਿੰਦਾ ਬਈ ਲੱਕੜੀਆਂ ਮੌਕੀਆਂ ਵਰੇ ਵੇਟ ਕਰਨੀ ਪੈਣੀ ਹੈ, ਬਰਸਾਤ ਆ ਗਿੱਲਾ ਹੈ ਕੰਮ, ਹੁਣ ਚੁੱਲ੍ਹਾ ਹੈ ਨੀ
1: ਜੀ,
2: ਠਹਿਰ ਕੇ ਆਇਓ। ਕਹਿੰਦਾ ਯਾਰ ਭੁੱਖ ਤਾਂ ਹੁਣ ਲੱਗੀ ਹੈ, ਠਹਿਰ ਕੇ ਹੀ ਕਰਾਂਗੇ
1: ਜੀ।
2: ਕਹਿੰਦਾ ਫਿਰ ਠੀਕ ਹੈ 2 ਮਿੰਟ ਬੈਠੋ, ਮੈਂ ਆਪਣੀਆਂ ਲੱਕੜਾਂ ਤਾਂ ਹੈ ਨੀ, ਮੈਂ ਆਪਣੀਆਂ ਲੱਤਾਂ ਹੀ ਡਾਹ ਦਿੰਦਾ ਚੁੱਲ੍ਹੇ ਚ
1: ਜੀ।
2: ਉਹਨੇ ਚੁੱਲ੍ਹੇ ਚ ਭੱਠੀ ਚ ਆਪਣੀ ਲੱਤਾਂ ਲਾ ਕੇ ਅੱਗ ਬਾਲ ਲਈ
1: ਜੀ।
2: ਉਹ ਦੇਖੋ ਉਹ ਜਲੇਬੀਆਂ ਉਹਨਾਂ ਨੂੰ ਖਵਾਈਆਂ, ਬੜੀਆਂ ਜਲੇਬੀਆਂ ਖਾਧੀਆਂ, ਬੜੇ ਹੈਰਾਨ ਹੋਏ। ਬਾਅਦ ਜਦੋਂ ਚੁੱਲ੍ਹੇ ਚੋਂ ਬਾਹਰ ਲੱਤਾਂ ਆਉਂਦੀਆਂ ਫੇਰ ਠੀਕ। ਕਹਿੰਦਾ ਕਮਾਲ ਹੈ ਯਾਰ, ਇਹ ਤਾਂ ਬੜਾ ਖਤਰਨਾਕ ਬੰਦਾ
1: ਜੀ।
2: ਹੁਣ ਉਹਨਾਂ ਨੂੰ ਇਹ ਅਨੋਖੀ ਗੱਲ ਲੱਗੀ ਪਿਓ ਨੂੰ
1: ਜੀ,
2: ਵੀ ਯਾਰ ਐ ਭੱਠੀ ਚ ਕੋਈ ਬੰਦਾ ਆਪਣੀ ਲੱਕੜ ਦੀ ਥਾਂ ਤੇ ਐ ਅੱਗ ਬਾਲ ਲੇ
1: ਜੀ,
2: ਇਹ ਤਾਂ ਬੜੀ ਵੱਡੀ ਗੱਲ ਹੈ ਜੀ, ਆਪਾਂ ਇਹੀ ਸਿਖਾ ਦਈਏ ਇਹਨੂੰ ਮੁੰਡੇ ਨੂੰ
1: ਜੀ।
2: ਹਲਵਾਈ ਨੂੰ ਕਹਿੰਦਾ ਉਸਤਾਦ ਜੀ ਗੱਲ ਇਹ ਆ, ਤੁਹਾਨੂੰ ਆਪਾਂ ਗੁਰੂ ਧਾਰਦੇ ਆ ਵੀ ਇਹ ਆਪਣੇ ਜਿਹੜਾ ਜਵਾਕ ਆ ਐ ਕਰਕੇ ਗੱਲ ਵੀ ਇਹਨੂੰ ਜੇ ਤੁਸੀਂ ਅਕਲ ਆ ਜੀ ਸਿਖਾ ਦੋ ਆਪਣੀ
1: ਜੀ।
2: ਉਹ ਕਹਿੰਦਾ ਤੁਸੀਂ ਬਾਂਦਰ ਹੋ ਯਾਰ, ਜਲੇਬੀਆਂ ਖਾਧੀਆਂ ਤੁਰਦੇ ਲੱਗੋ
1: ਜੀ,
2: ਤੁਸੀਂ ਕਿਹੜੇ ਚੱਕਰਾਂ ਚ ਪਏ ਹੋ
1: ਜੀ,
2: ਹਾਂ ਨਾ ਇੱਧਰ ਨੂੰ ਚੱਕਰ ਨਾ ਪਓ
1: ਜੀ।
2: ਉਹ ਬੜਾ ਕਰਖਤ ਜਿਹਾ ਸੀ, ਬੜਾ ਸਖ਼ਤ ਸੁਭਾਅ ਦਾ ਹਲਵਾਈ ਸੀ। ਉਹ ਕਹਿੰਦਾ ਜੀ ਗੱਲ ਸੁਣ, ਕਹਿੰਦਾ ਯਾਰ ਮੈਂ ਤੁਹਾਨੂੰ ਨਾ ਬਹੁਤ ਪੈਸੇ ਦੇ ਸਕਦਾ ਵਜ਼ੀਰ, ਕਹਿੰਦਾ
1: ਜੀ
2: ਤੁਸੀਂ ਪਲੀਜ਼ ਯਾਰ, ਇਹ ਸਾਡੀ ਇੱਜ਼ਤ ਦਾ ਸਵਾਲ ਹੈ
1: ਜੀ।
2: ਉਹ ਕਹਿੰਦਾ ਜਿਹੜਾ ਬੰਦਾ ਲੱਕੜਾਂ ਦੀ ਥਾਂ ਤੇ ਲੱਤਾਂ ਬਾਲ ਕੇ ਅੱਗ ਬਾ ਸਕਦਾ ਇਹ ਚ, ਉਹਨੂੰ ਪੈਸੇ ਦੀ ਕਮੀ, ਮੈਂ ਜਿੰਨੇ ਮਰਜ਼ੀ ਤੇ ਮਹਿਲ ਮਾਰੇ ਛੱਤ ਲਾ, ਮੈਨੂੰ ਹੋਰ ਇਹ ਕਮੀ ਹੈ, ਮੈਨੂੰ ਤਾਂ ਚਾਹੀਦੇ ਨੀ ਪੈਸੇ ਪੂਸੇ
1: ਜੀ।
2: ਕਹਿੰਦਾ ਨਹੀਂ ਜੀ ਮਿਹਨਤ ਵਾਲੀ ਗੱਲ ਆ, ਤੁਸੀਂ ਮੁੰਡੇ ਨੂੰ ਸਿਖਾਓ ਜੀ
1: ਜੀ,
2: ਇਹੋ ਜਿਹਾ ਕੋਈ ਸਿਖਾਓ ਵੀ ਇਹ ਮਤਲਬ ਆਪਾਂ ਕਹਿਣ ਜੋਗੇ ਹੋਈਏ
1: ਜੀ।
2: ਕਹਿੰਦਾ ਫਿਰ ਇਹਨੂੰ ਨਾ ਕੋਠੜੀ ਚ ਰੱਖ ਦੇ
1: ਜੀ,
2: ਤੇ ਸਾਲ ਬਾਅਦ ਆ ਜੀ
1: ਜੀ,
2: ਹੈ ਜੀ ਇਥੋਂ
1: ਜੀ।
2: ਉਹ ਕੋਠੜੀ ਜਿੰਦਾ ਲਾਤਾ ਤੇ ਮੁੰਡਾ ਅੰਦਰ ਬੰਦ ਕਰਤਾ
1: ਜੀ,
2: ਤੇ ਹਲਵਾਈ ਨੇ ਉਹਨੂੰ ਸਿਖਾਉਣਾ ਕੀ ਸੀ, ਉਹ ਤਾਂ ਚਾਹੁੰਦਾ ਸੀ ਕਿ ਮਰੇ ਪਰੇ ਤੇ ਆਪਾਂ ਕਰਨਾ ਹੀ ਕੁਛ ਨੀ
1: ਜੀ।
2: ਉਹ ਕੀ ਆ ਵੀ ਉਹ ਕਹਾਣੀ ਕਹਿੰਦੀ ਆ ਵੀ ਉਹ ਕੋਟਲੀ ਦੇ ਪਿਛਲੇ ਪਾਸੇ ਇੱਕ ਮਗੋਰਾ ਜਿਹਾ ਸੀਗਾ, ਉਹ ਤੋਂ ਪਿੱਛੋਂ ਹਲਵਾਈ ਦਾ ਘਰ ਸੀ, ਉੱਥੇ ਉਹਦੀ ਬੇਟੀ ਰਹਿੰਦੀ ਏ
1: ਜੀ।
2: ਉਹਨੇ ਉਹਨੂੰ ਵੇਖਿਆ, ਉਹ ਬੇਟੀ ਨੂੰ ਤਰਸ ਆਇਆ ਵੀ ਇਹਦਾ ਮੁੰਡੇ ਨੂੰ ਮਾਰ ਦੂ,
1: ਬਿਲਕੁਲ
2: ਨਾ ਇਹਨੂੰ ਰੋਟੀ ਮਿਲਣੀ ਆ, ਨਾ ਬਾਹਰ ਨਿਕਲ ਸਕਦਾ, ਇਹਨੂੰ ਕੋਈ ਲੈਣਾ ਨੀ ਦੇਣਾ ਨੀ।
1: ਜੀ
2: ਉਹ ਅੰਦਰ ਆਈ ਤੇ ਉਹਨੇ ਉਹਨੂੰ ਗੱਲਬਾਤ ਕੀਤੀ ਤੇ ਜਾਦੂ ਸਿਖਾਉਣਾ ਸ਼ੁਰੂ ਕਰਤਾ
1: ਜੀ।
2: ਭਾਪੇ ਵਾਲਾ ਜੋ ਆਉਂਦਾ ਸੀ ਉਹਨੂੰ ਸਭ ਸਿਖਾਤਾ, ਹਨੇਰੀਆਂ ਲਿਆਤੀਆਂ ਉਹਦੀਆਂ ਪੂਰੀਆਂ ਜਾਦੂਆਂ, ਕਹਿੰਦੀ ਵੀ ਅੰਦਰ ਨਾ ਕੋਈ ਪ੍ਰਯੋਗ ਪ੍ਰਜਾ ਕਰਨੀ ਇਹੋ ਜਿਹਾ, ਲਾਈਟਾਂ ਬਚਾ ਲੈ ਕਿਤੇ, ਭਾਪੇ ਨੂੰ ਲੱਗ ਜਾਣਾ ਪਤਾ ਵੀ ਤੂੰ ਵੀ ਗਿਆ ਤੇ ਮੈਂ ਵੀ ਗਈ।
1: ਬਿਲਕੁਲ ਹੈ ਜੀ।
2: ਹਾਂ ਨਾ ਇੱਥੇ ਕਰੀ ਜਦੋਂ ਇੱਥੋਂ ਬਾਹਰ ਜਾਏਗਾ ਫਿਰ ਕਰ ਲਈ
1: ਜੀ, ਬਿਲਕੁਲ ਹੈ ਜੀ।
2: ਲੰਗਰ ਪਾਣੀ ਵੀ ਉਹਨੂੰ ਉੱਥੋਂ ਮਿਲਦਾ ਰਿਹਾ, ਸਭ ਕੁਝ ਮਿਲਦਾ ਰਿਹਾ, ਹਲਵਾਈ ਨੇ ਤਾਂ ਕੁਛ ਨੀ ਦਿੱਤਾ, ਉਹਨੇ ਤਾਂ ਤਾਲਾ ਲਾ ਕੇ ਸਿੱਟ ਲਿਆ ਅੰਦਰ,
1: ਜੀ
2: ਮਰੂਗਾ ਆਪੇ।
1: ਬਿਲਕੁਲ,
2: ਪਰ ਉਹ ਬੈਕਡੋਰ ਤੋਂ ਉਹਨੂੰ ਹੈਲਪ ਮਿਲ ਗਈ ਬਾਈ ਚਾਂਸ
1: ਜੀ।
2: ਅੱਛਾ ਉਹ ਸਾਲ ਪੂਰਾ ਹੋਇਆ ਤੇ ਉਹ ਪਿਓ ਵਜ਼ੀਰ ਆ ਗਿਆ ਲੈਣ ਉਹਨੂੰ, ਕਹਿੰਦਾ ਭਾਈ ਸਾਹਿਬ ਦੱਸੋ ਆ ਮੁੰਡਾ ਮੇਰਾ, ਕਹਿੰਦਾ ਉਹ ਕੋਠੀ ਖੋਲ ਲੈ ਜੇ ਜਿਉਂਦਾ ਹੋਇਆ ਤਾਂ ਲੈ ਜਾ ਭਰਾ
1: ਜੀ,
2: ਪਤਾ ਨੀ ਉੱਥੇ ਹੋਣਾ ਅੰਦਰ, ਕਹਿੰਦਾ ਤੂੰ ਸਿਖਾਇਆ ਨੀ ਕੁਛ, ਕਹਿੰਦਾ ਮੈਂ ਤਾਲਾ ਨੀ ਖੋਲਿਆ ਯਾਰ, ਉੱਥੇ ਪਿਆ ਜੰਗ ਲੱਗੀ ਪਈ ਤਾਲੇ ਨੂੰ
1: ਜੀ।
2: ਉਹ ਬੜਾ ਪਰੇਸ਼ਾਨ ਹੋਇਆ, ਕਹਿੰਦਾ ਮੁੰਡਾ ਤਾਂ ਮਰ ਗਿਆ ਹੋਣਾ ਯਾਰ, ਇਹਦਾ ਚੰਗਾ ਮੈਂ ਇਹਦੇ ਕਸਾਈ ਦੇ ਬਸ ਪਾ ਗਿਆ
1: ਜੀ।
2: ਹੁਣ ਉਹ ਉਥੋਂ ਬਾਹਰ ਆਉਂਦਾ ਨਿਕਲ ਜਾਂਦੇ ਆ
1: ਜੀ,
2: ਉਹ ਮੁੰਡੇ ਨੂੰ ਉਹਨੇ ਪਹਿਲਾਂ ਸਮਝਾਇਆ ਤਾ ਕੁੜੀ ਨੇ ਕਿ ਤੂੰ ਭਾਈ ਏਦਾਂ ਜਾਈ ਜਿਵੇਂ ਜਮਾ ਹੀ ਮਰਿਆ ਪਿਆ ਹੁੰਦਾ ਆਪਣੇ ਪਿਓ ਦੇ ਉੱਤੇ ਮੋਢੇ ਦੇ ਹੱਥ ਰੱਖਦੇ ਕਿ ਏਦਾਂ ਜਾਏਗੀ ਜਾਨ ਹੀ ਨੀ, ਜਿਵੇਂ ਜੇ ਤੂੰ ਐ ਚੱਲਿਆ ਗਿਆ ਤੰਦਰੁਸਤ ਹੋ ਗਏ
1: ਜੀ,
2: ਮੂੰਹ ਚੁੱਕ ਕੇ ਸ਼ੱਕ ਪੈ ਜਾਣਾ ਉਹਨੂੰ
1: ਜੀ,
2: ਇਹ ਸਾਲ ਤੱਕ ਇੱਥੇ ਏਦਾਂ ਹਟਾ ਕੱਟਾ ਕਿੱਦਾਂ ਰਿਹਾ ਅੰਦਰ,
1: ਖਾਂਦਾ ਪੀਂਦਾ ਕੀ ਰਿਹਾ,
2: ਕਿੱਦਾਂ ਰਿਹਾ ਇਹ, ਮਤਲਬ ਇਹ ਕਿੱਦਾਂ ਹੋ ਗਿਆ ਇਹੋ ਜਿਹਾ, ਇਹ ਤੇ ਹੁਣ ਮਰਨਾ ਚਾਹੀਦਾ, ਹੱਡੀਆਂ ਚਾਹੀਦੀਆਂ ਇਹਦੀਆਂ ਬਾਹਰ ਸਨ
1: ਜੀ।
2: ਇਹ ਚੰਗਾ ਭਲਾ ਉਹ ਬੇਚਾਰਾ ਇਸ ਤਰ੍ਹਾਂ ਹੀ ਉਹਨੂੰ ਮਰੀਜ਼ ਵਾਂਗ ਨਾ ਵੀ ਭਾਪੇ ਦੇ ਕੰਨ ਚ ਫੁੱਕ ਮਾਰੀ ਵੀ ਐ ਲੈ ਜਾ ਕੱਢ ਕੇ ਨਹੀਂ ਤਾਂ ਮਾਰ ਦੂ ਭਾਈ
1: ਜੀ,
2: ਉਹ ਲੈ ਗਿਆ ਕੱਢ ਕੇ,
1: ਬਿਲਕੁਲ ਹੈ ਜੀ ਹੈਗੇ
2: ਜਦੋਂ ਲੈ ਗਿਆ ਤੇ ਹਾਂ ਤੇ ਉਹਨੂੰ ਸ਼ੱਕ ਹੋਇਆ ਵੀ ਪੰਗਾ ਕੀਤਾ ਵੀ ਕੋਈ
1: ਜੀ,
2: ਵੀ ਜੀਂਦਾ ਕਿੱਦਾਂ ਰਿਹਾ
1: ਜੀ।
2: ਉਹ ਬੇਟੀ ਕੋਲ ਜਦੋਂ ਗਿਆ ਤੇ ਉਹਨੂੰ ਪਤਾ, ਉਹਨੂੰ ਪਤਾ ਲੱਗ ਗਿਆ ਕਿਉਂਕਿ ਵਿਦਿਆ ਦਾ ਜਾਣਦਾ ਸੀ, ਕਹਿੰਦਾ ਇਹਨੇ ਸਭ ਦੱਸਤਾ ਭਾਈ ਉਹਨੂੰ
1: ਜੀ,
2: ਕਹਿੰਦਾ ਕੁੜੀਏ ਤੂੰ ਬਹੁਤ ਭਾਪੇ ਦੇ ਸਾਡੇ ਸੁਭਾਅ ਪੁਆਤੀ ਆ
1: ਜੀ,
2: ਇਹ ਤੂੰ ਚੰਗਾ ਨੀ ਕੀਤਾ, ਉਹ ਹੁਣ ਮੇਰਾ ਬੈਰੀ ਆ, ਹੁਣ ਉਹਨੂੰ ਮਾਰੂੰਗਾ ਫਿਰ ਤੈਨੂੰ ਮਾਰੂ
1: ਜੀ,
2: ਤੂੰ ਖੜ ਜਾ ਇੱਥੇ ਤੈਨੂੰ ਮੈਂ ਮੁੜ ਕੇ ਆਉਣਾ
1: ਜੀ।
2: ਉਹ ਭੱਜੇ ਜਾ ਰਹੇ ਆ
1: ਜੀ,
2: ਉਹਨਾਂ ਉਹਨੇ ਵੀ ਪਤਾ ਲਾ ਲਿਆ ਵੀ ਉਹ ਪਿੱਛਾ ਕਰ ਰਿਹਾ ਭਾਈ, ਦੇਖੋ ਭਾਈ ਸਾਹਿਬ ਇਹ ਕਹਾਣੀ ਹੈ ਤਾਂ ਲੰਬੀ ਜੀ ਹੈ ਚਲੋ
1: ਜੀ,
2: ਪਰ ਹੁਣ ਉਹ ਪਿੱਛੇ ਉਹਨੂੰ ਆਪਣੇ ਹਿਸਾਬ ਨਾਲ ਪਤਾ ਲੱਗ ਗਿਆ ਵੀ ਹਲਵਾਈ ਪਿੱਛੇ ਆ ਰਿਹਾ ਭਾਈ
1: ਜੀ,
2: ਗਾਹ ਪਾਉਣ ਲਈ
1: ਜੀ,
2: ਇਹਨੇ ਕਿਹਾ ਪਾਪਾ ਜੀ ਉਹ ਆ ਗਿਆ ਮੇਰੇ ਪਿੱਛਾ ਕਰ ਰਿਹਾ, ਮੈਨੂੰ ਪਤਾ ਲੱਗ ਗਿਆ, ਮੈਂ ਅਹਿਸਾਸ ਹੋ ਗਿਆ, ਹੁਣ ਤੁਸੀਂ ਨਾ ਮਾੜਾ ਜਿਹਾ ਐਂ ਕਰੋ ਆ ਮੇਰੀ ਲਗਾਮ ਤੇ ਮੈਂ ਹੁਣ ਘੋੜੇ ਦਾ ਰੂਪ ਧਾਰਨ ਕਰੂੰਗਾ
1: ਜੀ,
2: ਤੇ ਉਹ ਘੋੜੇ ਤੁਰੇ ਫਿਰਦੇ ਆ ਕੋਲ ਸਾਂਭ ਕੇ ਰੱਖੋ ਮੇਰੀ ਜਾਨ ਇਹ ਚ
1: ਜੀ,
2: ਉਹ ਘੋੜਾ ਬਣ ਕੇ ਉੱਥੇ ਘੁੰਮੇ ਤੇ ਉਹ ਆ ਗਿਆ, ਉਹਨੇ ਦੇਖਿਆ ਹਲਵਾਈ ਨੇ ਭਾਈ ਭਵਰੇ ਦਾ ਰੂਪ ਧਾਰਨ ਕਰ ਲਿਆ, ਉਹ ਲੱਭੇ ਸੁੰਘੇ ਵੀ ਕਿਹੜਾ ਕਿਹੜਾ ਬੰਦਾ ਜੀ ਉਹ ਹੈ, ਅੱਛਾ ਉਹ ਬੜੇ ਮਾਹਰ ਹੋ ਗਏ ਨਾ
1: ਇੱਥੇ
2: ਜਿਹੜੀ ਨਾ ਚੂਹੇ ਬਿੱਲੀਆਂ
1: ਜੀ,
2: ਹਾਂ ਉਹ ਡਰੋਨ ਬਣ ਗਿਆ, ਅੱਛਾ ਉਹਨੂੰ ਨਹੀਂ ਸਮਝ ਆਈ ਹੁਣ ਵੀ ਕੀ ਬਣਿਆ
1: ਜੀ,
2: ਉਹ ਮਾੜਾ ਮੋਟਾ ਫੇਰ ਪਿਆ ਮੁੜ ਕੇ ਬਾਅਦ ਕਹਿੰਦੇ ਆ ਵੀ ਮੁੜ ਕੇ ਉਹ ਭੇਡਾਂ ਚ ਰਲ ਗਿਆ, ਭੇਡ ਬਣ ਗਿਆ, ਫੇਰ ਉਹ ਭਾਪੇ ਨੂੰ ਬਣਾ ਦਿੱਤੀ ਸੰਗਲੀ ਜੀ ਆਪਣੀ, ਉਹ ਫੇਰ ਉਹਨੂੰ ਨਹੀਂ ਪਤਾ ਲੱਗਿਆ ਕਿਉਂਕਿ ਉਹਦੀ ਵਿੱਚ ਮਹਿਕ ਨੀ ਆਈ
1: ਜੀ,
2: ਫਿਰ ਇੱਕ ਲੈਵਲ ਤੇ ਆ ਕੇ ਨਾ ਉਹ ਮੱਛੀ ਬਣ ਗਿਆ,
1: ਅੱਛਾ ਜੀ
2: ਮੱਛੀ ਬਣ ਗਿਆ ਬੰਦਾ, ਉਦੋਂ ਉਹ ਸੰਗਲੀ ਜੀ ਬਣਾਉਣੀ ਭੁੱਲ ਗਿਆ ਭਾਪੇ ਨੂੰ
1: ਜੀ
2: ਮੱਛੀ ਸਮੇਤ,
1: ਅੱਛਾ ਜੀ
2: ਹੁਣ ਉਹਨੂੰ ਪਤਾ ਤੇ ਉਹ ਬਗਲਾ ਬਣ ਗਿਆ
1: ਜੀ,
2: ਉਹ ਵਿੱਚ ਮਾਰੇ ਠੁੰਗਾ ਜਿਹਾ ਵਿੱਚ ਤਲਾਬ ਦੇ ਵਿੱਚ ਉਹ ਅੱਗੇ ਪਿੱਛੇ ਜੀ ਉਹ ਉੱਥੇ ਦੌੜ ਲੱਗੀ ਉਹਨਾਂ ਦੀ
1: ਜੀ,
2: ਉਹ ਪਰਲੇ ਪਾਸੇ ਨਿਕਲ ਗਿਆ
1: ਜੀ,
2: ਕੁੱਲ ਮਿਲਾ ਕੇ ਬੜੀ ਲੰਬੀ ਦੌੜ ਚੱਲਦੀ, ਕਦੇ ਕੁਛ ਬਣ ਜੇ ਕਦੇ ਕੁਛ ਬਣ ਜੇ ਉਹ ਕੁਛ ਬਣ ਜੇ
1: ਜੀ,
2: ਅਖੀਰ ਤੇ ਜਿਹੜਾ ਰਾਜਾ ਸੀ ਜਿਹਨੇ ਸ਼ਰਤ ਲਾਈ ਸੀ ਅਨੋਖੇ ਕੰਮ ਵਾਲੀ, ਉਹਦੇ ਮਹਿਲ ਚ ਪਹੁੰਚ ਗਏ ਭੱਜ ਭਜਾਉਂਦੇ ਕਰਦੇ ਹੋਏ
1: ਜੀ,
2: ਅਨਾਰ ਬਣ ਗਿਆ ਜੀ ਉਹ,
1: ਅੱਛਾ ਜੀ
2: ਅਨਾਰ, ਰਾਜੇ ਨੇ ਵੇਖਿਆ ਵੀ ਕਿਸੇ ਨੇ ਦੇਖਿਆ ਅਨਾਰ ਬੜਾ ਘੈਂਟ ਹੈ, ਰਾਜੇ ਨੂੰ ਦੋ ਯਾਰ
1: ਖਾਣ ਦੇ ਲਈ,
2: ਰਾਜਾ ਸਾਨੂੰ ਇਨਾਮ ਨੂੰ ਦਊਗਾ, ਉਹ ਉਹਨੂੰ ਪੇਸ਼ ਕਰੋ ਇਹੋ ਜਿਹਾ ਹੈ ਹੀ ਨੀ ਕੋਈ ਅਨਾਰ
1: ਜੀ,
2: ਉਹ ਲੈ ਗਿਆ ਉਹਦੇ ਕੋਲ, ਰਾਜੇ ਨੇ ਆਪਣੇ ਟੇਬਲ ਤੇ ਰੱਖ ਲਿਆ, ਕਹਿੰਦਾ ਕਰਦੇ ਕੋਈ ਨੀ ਇਹਦਾ ਹੁਣ ਸ਼ਾਮ ਨੂੰ ਪਾਈ ਲਾ, ਉਹ ਬੈਠਾ ਆ ਤੇ ਉਹਨੂੰ ਪਤਾ ਲੱਗ ਗਿਆ ਬੰਦੇ ਨੂੰ ਵੀ ਉਹ ਅਨਾਰ ਬਣ ਕੇ ਬੈਠਾ ਅੰਦਰ
1: ਜੀ,
2: ਇਹ ਸਾਧੂ ਬਣ ਕੇ ਬਾਹਰ ਜੋਗੀ ਬਣ ਕੇ ਆ ਗਿਆ ਬਾਹਰ, ਕਹਿੰਦਾ ਦਿਓ ਭਾਈ ਸਾਨੂੰ ਜੋਗੀਆਂ ਨੂੰ ਖੈਰ ਪਾਓ, ਰਾਜੇ ਦੇ ਉਹਨੇ ਅਗਲੇ ਪਿਛਲੇ ਸਾਰੇ ਦੱਸਦੇ, ਉਹ ਕਹਿੰਦਾ ਲੈ ਵੀ ਜੋਗੀ ਪਹੁੰਚਿਆ, ਕਹਿੰਦਾ ਬਾਬਾ ਜੀ ਜੋ ਕਹੋ, ਕਹਿੰਦਾ ਤੇਰੇ ਮੰਜੇ ਉਹ ਟੇਬਲ ਤੇ ਅਨਾਰ ਪਿਆ ਉਹ ਲਿਆ ਪਹਿਲਾਂ
1: ਜੀ,
2: ਉਹ ਕਹਿੰਦਾ ਯਾਰ ਅਨਾਰ ਇਹ ਤਾਂ ਅਨਾਰ ਉਹਦਾ ਹੀ ਪਤਾ ਯਾਰ, ਇਹ ਤਾਂ ਬਹੁਤ ਅੰਤਰਜਾਮੀ ਬਾਬਾ, ਅਨਾਰ ਲਿਆਓ ਭਾਈ ਯਾਰ ਇਹਨੂੰ ਦੋ, ਅਨਾਰ ਦੇ ਵਿੱਚੋਂ ਆ ਜਾਂਦੀ ਹੈ ਪਤਲੀ ਜੀ, ਉਹ ਮੈਨੂੰ ਦੇ ਨਾ ਦੇਈ ਮੈਨੂੰ ਭਾਈ,
1: ਜੀ
2: ਉਹ ਭਾਈ ਇਹਨੂੰ ਫੜਾਣਾ ਨਹੀਂ ਜੇ ਤੂੰ ਹੁਣ, ਉਹ ਕਹਿੰਦਾ ਕਮਾਲ ਹੈ, ਨਾਲ ਬੋਲੀ ਜਾਂਦਾ।
1: ਜੀ
2: ਉਹ ਕਹਿੰਦਾ ਯਾਰ ਮੈਨੂੰ ਇਹਨੂੰ ਨਾ ਫੜਾ ਦਿਓ, ਮੈਂ ਜੇ ਤੂੰ ਦੇਣਾ ਹੀ ਹੈ ਚਲੋ ਤਾਂ ਸਿੱਟ ਦੀ ਥੱਲੇ ਮੈਨੂੰ ਫਸਟ ਤੇ ਖੜਾ ਦੀ।
1: ਜੀ
2: ਅੱਛਾ ਜਦੋਂ ਜੋਗੀ ਨੂੰ ਨਾਰ ਲੈ ਕੇ ਆਇਆ ਤੇ ਉਹਨੇ ਖੜਾ ਤਾ ਥੱਲੇ
1: ਜੀ
2: ਭੰਨਤਾ। ਉਹ ਜਿਹੜੇ ਇੱਕ ਦਾਣੇ ਅਨਾਰ ਦੇ ਵਿੱਚ ਉਹਦੀ ਜਾਨ ਸੀ ਉਹ ਵੱਖਰਾ ਸੀ, ਤੇ
1: ਜੀ
2: ਜਿਹੜਾ ਜੋਗੀ ਆ ਉਸੇ ਵੇਲੇ ਕੁੱਕੜ ਬਣ ਗਿਆ, ਉਹ ਦਾਣੇ ਚੁਗਣ ਲੱਗ ਗਿਆ,
1: ਨਿਕਲਣ ਲੱਗ ਗਿਆ। ਅੱਛਾ
2: ਜਿੰਦਾ ਮੈਂ
1: ਜੀ
2: ਮਾਰ ਹੀ ਦੇਣਾ ਕਹਿੰਦਾ।
1: ਜੀ
2: ਹੁਣ ਉਹਨੇ ਦੇਖਿਆ ਕੁੱਕੜ ਬਣਿਆ, ਜਿਹੜਾ ਉਹ ਦੂਰ ਉਹ ਸੀਗਾ ਜਿਹਦੇ ਵਿੱਚ ਜਿਹੜੇ ਦਾਣੇ ਚ ਉਹਦੀ ਜਾਨ ਸੀ,
1: ਜੀ
2: ਉਹ ਬਿੱਲੇ ਦਾ ਰੂਪ ਧਾਰਨ ਕੀਤਾ, ਉਹਨੇ ਕੁੱਕੜ ਖਾ ਲਿਆ। ਕਹਿੰਦਾ ਲੈ ਚੱਕ ਕੱਕਾ, ਤੇਰੀ ਤਾਂ ਨੇਰੀ ਨੇ ਮੜੀ ਜੀ,
1: ਜੀ ਮਜੀ ਤਾਂ ਕਾਬੂ ਆਇਆ। ਜੀ
2: ਮਜ਼ਾ ਕਾਬੂ ਆਇਆ ਤੂੰ। ਅੱਛਾ
1: ਜੀ
2: ਫੇਰ ਉਹ ਮੁੜ ਕੇ ਆਪਣੇ ਅਸਲੀ ਰੂਪ ਚ ਆਇਆ, ਉਹ
1: ਜੀ
2: ਰਾਜਾ ਨੂੰ ਚੱਕਰ ਆਉਣ ਵਾਲਾ ਹੋ ਗਿਆ। ਕਹਿੰਦਾ ਹੋਈ ਕੀ ਜਾਂਦਾ ਯਾਰ,
1: ਜੀ
2: ਨਾ ਉਹਦਾ ਕੁੱਕੜ ਬਣ ਗਿਆ, ਬੰਦਾ ਬਣ ਗਿਆ, ਫੋਨ ਕੀ ਲਿਆ ਇੱਥੇ।
1: ਜੀ
2: ਉਹ ਕਹਿੰਦਾ ਜੀ ਤੁਸੀਂ ਆਪੇ ਸ਼ਰਤ ਲਾਈ ਸੀ ਕਿ ਵਿਆਹ ਤਾਂ ਹੀ ਹੋਣਾ ਜੀ, ਕੋਈ ਅਨੋਖਾ ਕੰਮ ਕਰੇ ਦੱਸੋ, ਏਦੋ ਅਨੋਖਾ ਕਰ ਦੂ। ਉਹ ਕਹਿੰਦਾ ਭਰਾਵਾ, ਕਹਿੰਦਾ ਭਰਾਵਾ
1: ਜੀ ਬਿਲਕੁਲ
2: ਅੱਗੇ ਹਾਰ ਗਏ
1: ਜੀ,
2: ਤੂੰ ਅਨੋਖਾ ਨੀ ਹੋ ਸਕਦਾ,
1: ਨਹੀਂ ਹੋ ਸਕਦਾ।
2: ਇਹ ਲੋਕ ਕਹਾਣੀਆਂ ਨੇ, ਪਰ ਇਹਦੇ ਵਿੱਚ ਦੇਖੋ ਕਿੰਨੀਆਂ ਡੂੰਘੀਆਂ ਗੱਲਾਂ ਕਿਹੜੀਆਂ ਹੋ ਸਕਦੀਆਂ ਨੇ,
1: ਸਿੱਖਿਆ ਦੀ ਮਿਲਦੀ
2: ਕਿ ਦੌੜ ਲੱਗੀ ਹੋਈ ਹੈ।
1: ਜੀ
2: ਬਿਲਕੁਲ ਜੀ, ਦੌੜ ਲੱਗੀ ਹੋਈ ਹੈ ਤੇ ਬਸ ਜਦੋਂ ਆਪਣਾ ਦਾ ਲੱਗ ਜੇ ਉਦੋਂ ਹੀ ਕਦੋਂ ਵੀ ਜ਼ਿੰਦਗੀ ਜਿੰਦਾਬਾਦ ਹੋ ਜਾਂਦੀ ਹੈ ਤੇ ਆਪਣੇ ਹੱਕ ਚ ਆ ਜਾਂਦੀ
1: ਤੇ ਲਓ ਜੀ ਆਪਣੇ ਨਾਲ ਉਸਤਾਦ ਜੀ ਜੁੜੇ ਹੈ ਸਿਕੰਦਰ ਸਿੰਘ ਔਜਲਾ ਸਾਹਿਬ, 13 ਮਿੰਟ ਤੋਂ ਹੋਲਡ ਤੇ ਨੇ ਸੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ, ਸਲੋਕ ਪੜ੍ਹਾ ਲਈਏ। ਹਾਂਜੀ ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ
2: ਸਤਿ ਸ੍ਰੀ ਅਕਾਲ ਜੀ।
1: ਮੈਂ ਤਾਂ ਕਿਹਾ ਸੀ ਏਦਾਂ ਕਹਿਣਗੇ ਉਸਤਾਦ ਜੀ ਆ ਕੇ, ਭਾਈ ਉਹ ਤੁਹਾਨੂੰ ਹੋਰ ਕੋਈ ਕੰਮ ਨੀ, ਉਸਤਾਦ ਨੇ ਗੱਲ ਕੀਤੀ ਆ ਤੁਸੀਂ ਚੱਕ ਦੇ ਮੋਹਰੇ।
3: ਨਹੀਂ ਮੈਂ ਤਾਂ ਸ਼ਮੀ ਦੀ ਕਹਾਣੀ ਬੜੇ ਧਿਆਨ ਨਾਲ ਸੁਣ ਰਿਹਾ ਸੀਗਾ
1: ਜੀ,
3: ਤੇ ਨਾਲ ਮੈਂ ਜੱਸੀ ਭਾਈ ਦੀ ਗੱਲ, ਜੱਸੀ ਭੈਣ ਜੀ ਦੀ ਗੱਲ ਸੁਣ ਧਿਆਨ ਦੇ ਰਿਹਾ ਸੀ ਵੀ ਭਾਈ ਇਹ ਹੁਣ ਰੋਂਡੀ ਖੇਡ ਕੌਣ ਰਿਹਾ, ਸਾਰੇ ਇੱਕ ਪ੍ਰੋਗਰਾਮ ਇੱਕ ਦਿਨ ਰੋਂਡੀ ਵਾਲਾ ਰੱਖ ਲਓ। ਹੈ
1: ਜੀ
3: ਜੱਸੀ ਭੈਣ ਜੀ ਗੱਲ ਮੁਕੱਦਰ ਵੀ ਕਹਿੰਦੇ ਰੋਂਡੀ ਰਿਹਾ ਹੋਣਾ ਪਹਿਲੀਆਂ, ਕਿਉਂਕਿ ਮੁਕੱਦਰ ਹੈ ਵੀ ਘਰਦਿਆਂ ਦਾ ਕੱਲਾ ਹੀ ਸੀ ਤੇ ਕੱਲੇ ਨੂੰ ਉਦੋਂ ਚੀਜ਼ਾਂ ਚੂਜ਼ਾਂ ਵੀ ਜ਼ਿਆਦਾ ਲੈ ਕੇ ਦਿੰਦੇ, ਹੁਣ ਇਹਨੇ ਬਾਕੀ ਜਵਾਕਾਂ ਨੂੰ
1: ਲਾਡ ਲਾ
3: ਕੋ ਵੱਧ ਫਿਰ ਇਹਦਾ ਚੱਲਦਾ ਉਹ ਪੂਰੇ ਰੂੰਡੇ
1: ਲਾਡ ਲਾ ਗਿਆ, ਲਾਡ ਲਾ ਸੀ ਜੀ।
3: ਹਾਂ ਦੇਖੋ ਇਹ ਦੁਨੀਆਂ ਦੀ ਰੀਤ ਆ ਜੀ, ਕੋਈ ਵੀ ਕੰਮ ਕੋਈ ਕਿਸੇ ਨੂੰ ਸਿਖਾਉਂਦਾ ਹੈ, ਸਿਖਾਉਂਦਾ ਤਾਂ ਹੈਗਾ ਹੀ ਹੈ, ਬੰਦਾ ਕੋਈ ਗੁਣ ਕਿਸੇ ਤੋਂ ਲੈਂਦਾ ਹੈ
1: ਜੀ
3: ਜਾਂ ਕਿਸੇ ਨੂੰ ਕੋਈ ਫੋਲੋ ਕਰਦਾ ਹੈ
1: ਜੀ,
3: ਤੇ ਉਹ ਤਾਂ ਜ਼ਰੂਰ ਰਿਸਪੈਕਟ ਰਹਿਣੀ ਚਾਹੀਦੀ ਹੈ ਸਾਡੇ ਮਨ ਦੇ ਉੱਪਰ, ਚਾਹੇ ਸਾਡੇ ਮਾਪੇ ਹੋਣ, ਚਾਹੇ ਸਾਡੇ ਟੀਚਰ ਹੋਣ, ਜਿਹੜੇ ਉਸਤਾਦ ਨੇ ਸਾਡੇ ਉਸਤਾਦ ਨੇ ਜੀ, ਉਸਤਾਦ ਹੀ ਰਹਿਣੇ ਨੇ।
1: ਬਿਲਕੁਲ
3: ਜੀ, ਅਸੀਂ ਯਾਦ ਵੀ ਕਰਦੇ ਹੀ ਆ ਜਿਨ੍ਹਾਂ ਨੇ ਵੀ ਕਿਸੇ ਜ਼ਿੰਦਗੀ ਚ ਸਾਡੇ ਲਈ ਕੁਛ, ਕਿਸੇ ਬੰਦੇ ਲਈ ਵੀ ਕਿਸੇ ਨੇ ਕੁਛ ਚੰਗਾ ਕੀਤਾ ਹੋਵੇ, ਜੇ ਬੰਦਾ ਉਹਨੂੰ ਸਮਝੇ, ਜੇ ਉਹ ਬੰਦਾ ਉਸ, ਮੈਂ ਆਸਾਨ ਲਾ ਲਓ ਉਹਨੂੰ, ਜੇ ਉਸ ਚੀਜ਼ ਨੂੰ ਸਮਝੇ ਤਾਂ ਉਹ ਗਾਹਾਂ ਕਿਸੇ ਨੂੰ ਕੋਈ ਗੁਣ ਦੱਸ ਸਕਦਾ।
1: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਔਜਲਾ ਸਾਹਿਬ ਬਹੁਤ ਕੁਝ ਸਿੱਖਿਆ। ਚਲੋ ਜੇ ਆਪਣੇ ਪ੍ਰੋਫੈਸ਼ਨ ਦੀ ਵੀ ਗੱਲ ਕਰੀਏ ਤੇ ਇੰਡੀਅਨ ਜਿਹੜੇ ਪ੍ਰੋਫੈਸ਼ਨ ਸੀ, ਪ੍ਰੋਫੈਸ਼ਨ ਸਾਡੇ ਤੋਂ ਉੱਪਰਲੇ ਸੀ, ਸੀਨੀਅਰ ਸੀ, ਉਹ ਸਾਡੇ ਲੋਕਾਂ ਦੇ ਵਿੱਚ ਕੁਝ ਐਸੀ ਕਹਿ ਲਓ ਕਿ ਖੂਨ ਦੇ ਵਿੱਚ ਹੀ ਆ ਕਿ ਸ਼ੱਕ ਦੀ ਨਜ਼ਰ ਦੇ ਨਾਲ ਸਿਖਾਉਣਾ ਵੀ ਆ ਤਾਂ, ਜਾਂ ਹਰ ਚੀਜ਼ ਮਤਲਬ ਕਿ ਪੂਰੀ ਨਹੀਂ ਦੱਸਣੀ, ਜੇ ਦੱਸਣੀ ਆ ਤਾਂ, ਜੇ ਨਹੀਂ ਦੱਸਣੀ ਆ ਤਾਂ 6-6 ਮਹੀਨੇ ਮਤਲਬ ਕਿ ਕਸਰਤ ਹੀ ਕਰਾਈ ਜਾਣੀ, ਜਾਂ ਉਹ ਮਸਾਲਾ ਲੈ ਕੇ ਆਹ ਵਾਲਾ, ਜਾਂ ਉਹ ਲਾਗੇ ਨਹੀਂ ਖੜਾ ਹੋਣ ਦਿੰਦੇ ਜੀ, ਤੇ ਉਹ ਚੀਜ਼ਾਂ ਹੈਗੀਆਂ ਨੇ ਬਹੁਤ। ਜਿਹੜੇ ਚੰਗੇ ਹੈਗੇ ਆ ਉਹ ਚੁੱਪ ਚਪੀਤੇ ਕੰਮ ਵੀ ਕਰਾ ਦਿੰਦੇ ਆ, ਸਿਖਾ ਵੀ ਦਿੰਦੇ ਆ, ਸਾਰਾ ਕੁਝ ਹੀ ਆ।
3: ਨਹੀਂ ਦੇਖੋ ਜੇ ਤਾਂ ਤੁਸੀਂ ਇਮਾਨਦਾਰੀ ਨਾਲ ਸਿੱਖ ਕੇ ਉਹ ਸਿੱਖੇ ਹੋਏ ਇਨਸਾਨ ਦੇ ਪ੍ਰਤੀ ਤੁਹਾਡਾ ਸ਼ਰਧਾ ਰਹੂਗੀ, ਇੱਕ ਇਮਾਨਦਾਰੀ ਰਹੂਗੀ, ਤੁਸੀਂ ਗਾਹਾਂ ਵੀ ਕਿਸੇ ਨੂੰ ਦੇਵੇਂਗੇ ਉਹ ਵੀ ਇਮਾਨਦਾਰੀ ਨਾਲ, ਇਮਾਨਦਾਰੀ ਉਹ ਆਊਗੀ।
1: ਬਿਲਕੁਲ,
3: ਜੇ ਇਹ ਦੇਖ ਲਿਆ ਵੀ ਭਾਈ ਆਪਾਂ ਇਹ ਤੋਂ ਗੁਣ ਲੈ ਕੇ ਜਿਹੜਾ ਆਪਣਾ ਕੰਮ ਸੀ ਉਹ ਆਪਾਂ ਲੋਟ ਕਰ ਲਿਆ, ਹੁਣ ਗਾਹਾਂ ਵਾਲੇ ਨਾਚ ਵੀ ਕਿਤੇ।
1: ਬਿਲਕੁਲ ਹੈ ਜੀ, ਇਹ ਜੋ ਮਰਜ਼ੀ ਕਰੇ, ਬਿਲਕੁਲ ਹੈ ਜੀ,
3: ਉਹ ਫਿਰ ਇੱਕ ਗਲਤ
2: ਮੈਸੇਜ,
1: ਹਾਂ ਬਿਲਕੁਲ ਹੈ ਜੀ,
3: ਉਹ ਸਮਾਜ ਲਈ ਸਭ ਲਈ ਗਲਤ ਮੈਸੇਜ ਵੀ ਜਾਂਦਾ, ਫਿਰ ਉਹਦੇ ਕੀ ਹੁੰਦਾ, ਫਿਰ ਕੋਈ ਚੰਗਾ ਬੰਦਾ ਵੀ ਕਿਸੇ ਨੂੰ ਚੰਗੇ ਗੁਣ ਨਹੀਂ ਦੱਸਦਾ,
1: ਨਹੀਂ ਦਿੰਦਾ ਜੀ, ਬਿਲਕੁਲ
3: ਹੈਨਾ। ਜੇ ਹੁਣ ਮੰਨ ਲਓ ਕਈ ਵਾਰੀ ਕਿਸੇ ਬੰਦੇ ਨੂੰ ਸਹੀ ਹੋ ਕਿਸੇ ਹੈਲਪ ਦੀ ਲੋੜ ਹੁੰਦੀ ਆ
1: ਜੀ,
3: ਆਪਾਂ ਕਰ ਦਿੰਨੇ ਆ, ਕਈ ਵਾਰੀ ਤੁਹਾਨੂੰ ਠੱਗ ਵੀ ਟੱਕਰ ਜਾਂਦਾ,
1: ਬਿਲਕੁਲ ਹੈ,
3: ਫਿਰ ਉਹ ਜਦ ਤੁਸੀਂ ਠੱਗੇ ਜਾਂਦੇ ਹੋ ਉਹਦੇ ਵਿੱਚ ਉਹ ਇਹ ਨਿਕਲਦਾ ਵੀ ਕਈ ਵਾਰੀ ਕੋਈ ਬਾਹਲਾ ਹੀ ਲੋੜਵੰਦ, ਇਹ ਨੀ ਕਹੇ ਇਕੱਲੇ ਪੈਸੇ ਦੀ ਜਾਂ ਕਿਸੇ ਚੀਜ਼ ਦੀ, ਕਈ ਚੀਜ਼ਾਂ ਜ਼ਿੰਦਗੀ ਚ ਲੋੜਾਂ ਹੁੰਦੀਆਂ ਨੇ,
1: ਬਿਲਕੁਲ,
3: ਕਈ ਵਾਰੀ ਬੰਦੇ ਨੂੰ ਅਸਲੀਅਤ ਦੀ ਲੋੜ ਹੁੰਦੀ ਹੈ ਤੇ ਫਿਰ ਬੰਦਾ ਉਹ ਤੋਂ ਜ਼ਿਆਦਾ ਪੈਰ ਪਿੱਛੇ ਖਿੱਚਦਾ, ਉਹ ਬੰਦਾ ਹਰਟ ਹੁੰਦਾ,
1: ਬਿਲਕੁਲ,
3: ਇਹ ਵੀ ਇੱਕ ਚੰਗਾ ਪੱਖ ਤੇ ਮਾੜੇ ਪੱਖ ਦੋਨਾਂ ਦੀ ਦੇਣ ਹੈ ਨਾ
1: ਜੀ,
3: ਵੀ ਅਸੀਂ ਉਸ ਚੀਜ਼ ਨੂੰ ਲਿਆ ਕਿਵੇਂ ਆ,
1: ਨਾਲੇ ਉਸ ਰਿਸਪੈਕਟ ਦੇ ਤੌਰ ਦੇ ਉੱਤੇ ਲੈ ਲੈਂਦੇ ਸੀ, ਰਿਸਪੈਕਟ ਦੇ ਤੌਰ ਦੇ ਉੱਤੇ ਵੀ ਲੈ ਲੈਂਦੇ ਸੀ। ਮੈਨੂੰ ਚੇਤੇ ਆ, ਮੈਂ ਛੋਟਾ ਹੁੰਦਾ ਕਾਰਖਾਨੇ ਤੇ ਬੈਠਾ ਰਹਿੰਦਾ ਜੀ, ਤਾਂ ਬਹੁਤ ਸਾਰੇ ਲੋਕ ਚਾਹੇ ਉਹਨਾਂ ਨੇ ਕੋਈ ਨਵੀਂ ਮਤਲਬ ਕਿ ਮਸ਼ੀਨਰੀ ਲਾਉਣੀ ਆ ਤੇ ਤਾਂ ਵੀ ਰਿਸਪੈਕਟ ਦੇ ਲਈ ਹੈ ਨਾ, ਜਾਂ ਕਹਿ ਲਓ ਕਿ ਉਹਨਾਂ ਨੇ ਫਾਦਰ ਸਾਹਿਬ ਨੂੰ ਬੁਲਾ ਲੈਣਾ ਕਿ ਇੱਕ ਵਾਰੀ ਉਹਨਾਂ ਨੂੰ ਫਿਰ ਵੀ ਦਿਖਾ ਲਈਏ ਨਾ, ਉਹ ਇੱਕ ਰਿਸਪੈਕਟ ਹੀ ਹੁੰਦੀ ਹੈ ਇੱਕ ਦੂਸਰੇ ਨੂੰ ਦੇਣੀ।
3: ਬਿਲਕੁਲ ਉਸੇ ਤਰ੍ਹਾਂ ਰਿਸਪੈਕਟ ਨੂੰ ਦਈਏ ਤਾਂ ਉਹ ਮੈਸੇਜ ਚੰਗਾ ਜਾਊਗਾ ਨਾ
1: ਜੀ।
3: ਜੇ ਹੁਣ ਇੱਕ ਨੂੰ ਰਗੜ ਦੇਗਾ ਫੜ ਕੇ ਤੇ ਮਤਲਬ ਕਿਤੇ ਸਾਰਾ ਕੁਝ ਨਿਚੋੜੇਗਾ ਤੇ ਦੂਜਾ ਬੰਦਾ ਯਕੀਨ ਵੀ ਨੀ ਕਰਦਾ ਕਹਾਣ ਕੇ,
1: ਬਿਲਕੁਲ
3: ਦਸ ਨੂੰ ਹੋਰ ਦੱਸੂਗਾ। ਸੋ ਸਾਰੀ ਚੀਜ਼ ਦੇ ਚੰਗੇ ਪੱਖ ਨੇ, ਮਾੜੇ ਵੀ ਨੇ,
1: ਮਾੜੇ ਵੀ ਨੇ ਜੀ
3: ਕਈਆਂ ਦੇ, ਕਈਆਂ ਤਾਂ ਹੀ ਤਾਂ ਕਹਿੰਦੇ ਗੁਰੂ ਜੀ ਇਹਨਾਂ ਦੇ ਟੱਪਣੇ ਚੇਲੇ ਗਏ, ਛੜਾਪਾ ਵਾਲਾ ਕੰਮ ਹੋ ਜਾਂਦਾ ਜੀ।
1: ਹੁਣ ਦੇਖੋ ਤੁਹਾਡੇ ਇੱਥੇ ਜੇ ਟਰਕਿੰਗ ਇੰਡਸਟਰੀ ਦੇਖ ਲਈਏ ਤਾਂ ਉਹ ਗਲਤੀਆਂ ਜਿਹੜੀਆਂ ਨੇ ਉਹ ਤਾਂ ਹੀ ਹੋ ਰਹੀਆਂ ਨੇ ਨਾ, ਵੱਡੇ ਵੱਡੇ ਐਕਸੀਡੈਂਟ ਹੋ ਰਹੇ ਆ, ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ
2: ਉਹਦੇ ਵਿੱਚ ਇਹੀ ਨਾ, ਮਤਲਬ ਟਰੈਕਟਰ ਚਲਾਉਣਾ ਆਉਂਦਾ, ਟਰਾਲੀ ਬੈਗ ਲਾਉਣੀ ਆਉਂਦੀ ਆ, ਚੜ ਜਾ ਜਦੋਂ ਜਦੋਂ ਸਾਰਾ ਕੁਛ ਮੈਨੂਅਲ ਸੀ, ਜਦੋਂ ਸਾਰਾ ਕੁਛ ਮੈਪ ਦੇ ਉੱਪਰ ਲਾ ਕੇ ਸਵਾਰੀਆਂ ਸਵਾਰੀਆਂ ਵੀ ਲਾਈਆਂ, ਲੋਕਾਂ ਨੇ ਲੋਡ ਵੀ ਲਾਏ, ਉਦੋਂ ਕਦੇ ਐਕਸੀਡੈਂਟ ਨੀ ਹੋਏ,
1: ਘੱਟ ਹੁੰਦੇ ਸੀ।
3: ਹਾਂਜੀ, ਕਿਉਂ? ਕਿਉਂਕਿ ਸਿੱਖ ਕੇ ਚੜਦੇ ਹੁੰਦੇ ਸੀਗੇ ਪ੍ਰੋਪਰ ਤਰੀਕੇ
1: ਨਾਲ।
3: ਹੁਣ GPS ਵੀ ਹੈ ਤੇ ਜਦ ਪਤਾ ਹੀ ਨੀ ਵੀ ਇੰਨਾ ਲੋਡ ਆ ਨੂੰ ਮੋੜਨਾ ਕਿਵੇਂ ਆ, ਕਿਵੇਂ ਉਹਨੂੰ ਕੀ ਕਰਨਾ, ਫਿਰ ਉਹਦੇ ਨਾਲ ਨੁਕਸਾਨ ਹੀ ਹੁੰਦਾ।
1: ਬਿਲਕੁਲ
3: ਠੀਕ ਹੈ ਜੀ,
2: ਜਿਵੇਂ ਆਪਾਂ ਕਹਿੰਦੇ ਲੈਣ ਦੇਣ ਦੇ ਸੰਬੰਧ ਬਣੇ ਹੁੰਦੇ ਆ, ਇਹੀ ਆ ਕਿ ਆਪਾਂ ਜਦੋਂ ਸਿੱਖਣ ਜਾਣਾ ਤੇ ਸਭ ਕੁਝ ਆਪਣਾ ਖਾਲੀ ਕਰਕੇ ਜਾਈਏ, ਦਿਮਾਗ ਦਿਲ ਦਿਮਾਗ ਖਾਲੀ ਕਰਕੇ ਜਾਈਏ, ਬਿਲਕੁਲ ਖਾਲੀ ਭਾਂਡੇ ਵਾਂਗ, ਉਹ ਚ ਤਾਂ ਹੀ ਕੁਛ ਭਰ ਕੇ ਲਿਆਵਾਂਗੇ ਤੇ ਉਹ ਹਾਸਲ ਵੀ ਕੁਛ ਹੋ ਸਕਦਾ ਹੈ। ਜੇ ਅਸੀਂ ਭਰੇ ਭਰਾਏ ਗਏ ਤੇ ਭਰੇ ਭਰਾਏ ਮੁੜ ਆਉਣਾ ਤੇ ਉਹਦਾ ਕੋਈ ਮਤਲਬ ਨੀ ਹੈਗਾ, ਤੇ ਆਪਾਂ ਲੈ ਕੇ ਜਦੋਂ ਗ੍ਰਹਿਣ ਕਰਨਾ ਕਿਸੇ ਕੋਲ ਕੁਛ ਹਾਸਲ ਕਰਨਾ ਤਾਂ ਨੀਵੇਂ ਹੋ ਕੇ ਹੀ ਮਿਲ ਸਕਦਾ ਹੈ। ਅੱਜ ਬਹੁਤ ਸਾਰੇ ਦੋਸਤਾਂ ਨੇ ਵੀ ਇਹ ਗੱਲ ਕੀਤੀ ਆ ਕਿ ਜਦੋਂ ਅਸੀਂ ਝੁਕਦੇ ਆ, ਜਦੋਂ ਅਸੀਂ ਤੁਸੀਂ ਵੀ ਗੱਲ ਕੀਤੀ ਕਿ ਹੋਮੇ ਨੂੰ ਮਾਰਨਾ ਸਭ ਤੋਂ ਔਖਾ ਕੰਮ ਆ, ਕਿ ਮੈਂ ਚੋ ਮੈਂ ਨੂੰ ਕੱਢਣਾ ਕੋਈ ਹਾਰੀ ਸਾਰੀ ਦਾ ਕੰਮ ਨਹੀਂ, ਪਰ ਜਦੋਂ ਇਹ ਆ ਗਿਆ, ਜਦੋਂ ਇਹ ਗੱਲ ਹੋ ਗਈ ਤਾਂ ਚਮਤਕਾਰ ਹੁੰਦਾ, ਤਾਂ ਜ਼ਿੰਦਗੀ ਬਦਲਦੀ ਆ।
1: ਸ਼ਾਗਿਰਦੀ ਦਾ ਸਭ ਤੋਂ ਪਹਿਲਾ ਮੈਨੂੰ ਲੱਗਦਾ ਕਿ ਜਿਹੜਾ ਲੈਕਚਰ ਆ, ਮੈਨੂੰ ਲੱਗਦਾ ਕਿ ਇਹ ਹੀ ਆ ਜੀ, ਪੌੜੀ ਕਹਿ ਲੋ ਸਿੱਧੀ ਹੈ ਨਾ, ਜੇ ਚੜ੍ਹਨੀ ਆ ਤਾਂ।
2: ਬਿਲਕੁਲ ਜੀ, ਬਿਲਕੁਲ
1: ਜੀ।
2: ਤੋ ਅੱਜ ਪੁੰਨਿਆ ਹੈ ਔਰ ਫੁੱਲ ਮੂਨ ਹੈ, ਪੂਰਨਮਾਸ਼ੀ ਹੈ, ਕਮਾਲ ਹੋਈ ਪਈ ਹੈ ਔਰ ਰੋਸ਼ਨ। ਦੇਖੋ ਇਹ ਸਿੰਬੋਲਿਕ ਕਿੱਡੀ ਵੱਡੀ ਚੀਜ਼ ਆ, ਸਿੰਬਲਸ ਨੇ
1: ਜੀ।
2: ਗੁਰੂ ਆਪਾਂ ਜਿਵੇਂ ਆਪਾਂ ਗੱਲ ਕਰਦੇ ਸੀ, ਗੁਰੂ ਮਤਲਬ ਹਨੇਰਾ ਤੇ ਰੂਹ ਮਤਲਬ ਰੋਸ਼ਨੀ
1: ਜੀ,
2: ਤੇ ਹਨੇਰੇ ਨੂੰ ਜਦੋਂ ਰੋਸ਼ਨੀ ਦੇ ਵਿੱਚ ਆਪਾਂ ਲੈ ਕੇ ਆਉਂਦੇ ਹਾਂ, ਰੋਸ਼ਨੀ ਹੁੰਦੀ ਹੈ ਤੇ ਹਨੇਰਾ ਗਾਇਬ ਹੋ ਜਾਂਦਾ
1: ਜੀ।
2: ਕਹਿੰਦੇ ਵੀ ਹਨੇਰੇ ਨੇ ਰੱਬ ਕੋਲ ਸ਼ਿਕਾਇਤ ਕੀਤੀ ਕਿ ਮਹਾਰਾਜ ਇਹ ਚਾਨਣ ਮੈਨੂੰ ਟਿਕਣ ਨੀ ਦਿੰਦਾ
1: ਜੀ,
2: ਤੇ ਉਹ ਰੱਬ ਨੇ ਕਿਹਾ ਵੀ ਚਾਨਣ ਤੂੰ ਇਹ ਕੀ ਕਰਦਾ ਬਈ
1: ਜੀ,
2: ਇਹ ਤੂੰ ਮੈਨੂੰ ਤੂੰ ਵੀ ਓਨਾ ਹੀ ਪਿਆਰਾ ਤੇ ਵੀ ਓਨਾ ਹੀ ਪਿਆਰਾ ਇਹ ਕੀ ਕਰਦਾ ਤੂੰ।
1: ਬਿਲਕੁਲ
2: ਚਾਨਣ ਨੇ ਕਿਹਾ ਜਨਾਬ ਇਹ ਇਹ ਝੂਠ ਬੋਲਦਾ, ਪਤਾ ਨੀ ਕੀ ਕਹੀ ਜਾਂਦਾ, ਮੈਂ ਜਿੱਥੇ ਵੀ ਗਿਆ ਮੈਨੂੰ ਤਾਂ ਕਿਤੇ ਮਿਲਿਆ ਹੀ ਨੀ
1: ਜੀ,
2: ਕਿਉਂਕਿ ਜਿੱਥੇ ਵੀ ਚਾਨਣ ਜਾਏਗਾ ਉੱਥੇ ਹਨੇਰਾ ਹੋਊਗਾ ਹੀ ਨੀ।
1: ਬਿਲਕੁਲ ਹੈ ਜੀ,
2: ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਕਹਿ ਲੋ ਬਹੁਤ ਹੀ ਸ਼ੋਰਟ ਸਟੋਰੀ ਕਹਿ ਲੋ ਜਾਂ ਕੁਛ ਕਹਿ ਲੋ, ਲੇਕਿਨ ਇਹੀ ਆ ਕਿ ਜਿਹੜੀ ਪੂਰਨਮਾਸ਼ੀ ਆ ਜਾਂ ਪੁੰਨਿਆ ਹੈ ਜਾਂ ਪੂਰਨਮਾਸ਼ੀ ਆ
1: ਜੀ,
2: ਇਹ ਅਗਿਆਨਤਾ ਤੋਂ ਕਹਿ ਲੋ ਵੀ ਗਿਆਨ ਦੀ ਜਿਹੜੀ ਪ੍ਰਾਪਤੀ ਦਾ ਸਫ਼ਰ ਆ ਉਹਦਾ ਇੱਕ ਪ੍ਰਤੀਕ ਮੰਨੀ ਜਾ ਸਕਦੀ ਆ। ਤੇ ਗੁਰੂ ਪੁੰਨਿਆ ਨੂੰ ਆਪਾਂ ਭਾਈ ਸਾਰੇ ਉਸਤਾਦਾਂ ਨੂੰ, ਸਾਰੇ ਗੁਰੂਆਂ ਨੂੰ, ਗੁਰੂ ਸਾਹਿਬਾਨ ਨੂੰ, ਟੀਚਰਸ ਨੂੰ, ਸਾਰਿਆਂ ਨੂੰ ਆਪਾਂ ਪ੍ਰਣਾਮ ਕਰਦੇ ਆ, ਸਲੂਟ ਕਰਦੇ ਆ ਕਿ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਸੰਪਰਕ ਚ ਲੋਕ ਆਏ ਉਹਨਾਂ ਦੀ ਜ਼ਿੰਦਗੀ ਦਾ ਕਾਇਆ ਕਲਪ ਕੀਤਾ, ਉਹਨਾਂ ਨੂੰ ਅਪਲਿਫਟ ਕੀਤਾ ਔਰ ਬਿਹਤਰ ਜਿਹੜਾ ਹੈ ਸਮਾਜ ਆਲਾ ਦੁਆਲਾ ਜਿਹੜਾ ਹੋਰ ਬਿਹਤਰ ਕੀਤਾ, ਹੋਰ ਰੋਸ਼ਨ ਕੀਤਾ।
1: ਬਿਲਕੁਲ ਹੈ ਜੀ ਜੀ,
2: ਉਹਨਾਂ ਨੂੰ ਪ੍ਰਣਾਮ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਛੰਮੀ ਜੀ ਬਹੁਤ ਬਹੁਤ ਸ਼ੁਕਰੀਆ ਸਾਥ ਨਿਭਾਉਣ ਦੇ ਲਈ, ਇਸ ਵਿਸ਼ੇ ਨੂੰ ਲਿਆਉਣ ਦੇ ਲਈ, ਦੋਸਤਾਂ ਮਿੱਤਰਾਂ ਦੇ ਨਾਲ ਰੂਬਰੂ ਹੋਣ ਦੇ ਲਈ ਜੀ, ਤੇ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਖਾਸ ਵਿਸ਼ੇ ਦੇ ਉੱਤੇ। ਗੁਰੂ ਚੇਲਾ ਪਰੰਪਰਾ ਖਾਸ ਦਿਹਾੜਾ ਅੱਜ ਦਾ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਜੇ ਗੱਲਬਾਤ ਦੇ ਵਿੱਚ ਵਾਧਾ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਆਪਣਾ ਐਕਸਪੀਰੀਅੰਸ ਜ਼ਿੰਦਗੀ ਦਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਨਾਲ ਦੀ ਨਾਲ ਦੋਸਤੋ ਅੱਜ ਦੀਆਂ ਦੇਸ਼ ਭੇ ਦੀਆਂ ਖ਼ਬਰਾਂ, ਸਮਾਂ ਵੀ ਤਕਰੀਬਨ ਕਾਫ਼ੀ ਹੋ ਚੱਲਿਆ ਤੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇੰਟਰਸਟਿੰਗ ਖ਼ਬਰਾਂ ਨੇ ਤੇ ਇਜ਼ਰਾਈਲ ਦੇ ਵਿੱਚ ਵੀ ਹਫੜਾ ਦਫੜੀ ਜਿਹੜੀ ਹੈ ਮਚ ਰਹੀ ਹੈ, ਕਿਉਂਕਿ ਨੇਤਨਯਾਹੂ ਦੇ ਦਿਨ ਜਿਹੜੇ ਨੇ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਤੇ ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਜੀ, ਤੇ ਜੋ ਕੇਸ ਸਨ ਕੋਲਾ ਘੁਟਾਲਾ ਉਹ ਜਿਹੜੇ ਨੇ ਖਤਮ ਕਰ ਦਿੱਤੇ ਗਏ ਨੇ। ਤੇ ਧਰਨਿਆਂ ਨੇ ਜਿਹੜੀ ਹੈ ਅੱਤ ਮਚਾਈ ਹੈ ਪੰਜਾਬ ਦੇ ਵਿੱਚ, ਤੇ ਬੇਅਦਬੀ ਐਕਟ ਦੇ ਵਿਵਾਦ ਦਾ ਜਿਹੜਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ। ਸਮਾਂ ਤੇ ਸੀਮਾ ਜਿਹੜੀ ਖਤਮ ਹੋ ਚੁੱਕੀ ਹੈ, ਪਰ ਅੱਜ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ ਹੈ। ਤੇ ਲਓ ਫਿਰ ਆਪਾਂ ਦੇਸ਼ ਭੇ ਦੀਆਂ ਖ਼ਬਰਾਂ ਦੇ ਨਾਲ ਅਗਲੀ ਸਾਂਝ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭੇ ਦੀਆਂ ਖ਼ਬਰਾਂ, ਤੇ ਨਾਲ ਨਾਲ ਆਖਰ ਦੇ ਵਿੱਚ ਫੋਨ ਕਾਲਾਂ ਵੀ ਲਵਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਦੋਸਤੋ ਅੱਜ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰੀਏ। ਤੇ ਅੱਜ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੇਤਨਯਾਹੂ ਦੇ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ, ਤੇ ਟਰੰਪ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਨ ਗਏ ਨੇ। ਮਨਮੋਹਨ ਸਿੰਘ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ, ਤੇ ਕੋਲਾ ਘੁਟਾਲਾ ਮਾਮਲਾ ਜਿਹੜਾ ਸੀ ਉਹ ਸਮਾਪਤ ਕਰ ਦਿੱਤਾ ਗਿਆ। ਧਰਨਿਆਂ ਨੇ ਧਰਨ ਪਾਈ ਹੋਈ ਹੈ ਪੰਜਾਬ ਦੇ ਵਿੱਚ, ਸਿਆਸਤ ਦੇ ਵਿੱਚ, ਤੇ ਨਾਲ ਦੀ ਨਾਲ ਬੇਅਦਬੀ ਐਕਟ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਉੱਤੇ ਅੱਜ ਸਰਕਾਰ ਦੇ ਵੱਲੋਂ ਪੱਤਰ ਦਿੱਤਾ ਗਿਆ। ਤੇ ਕੀ ਪੰਜਾਬ ਦੇ ਆਮ ਲੋਕ ਜਾਂ ਲੋਕਾਂ ਦੀ ਆਵਾਜ਼ ਸੱਤਾ ਦੇ ਕੰਨਾਂ ਤੱਕ ਪਹੁੰਚ ਰਹੀ ਹੈ? ਕਿ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਪੈਨਸ਼ਨਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕਿੱਥੇ ਖੜੀਆਂ ਨੇ? ਤੇ ਵਿਦਿਆਰਥੀਆਂ ਦੇ ਸੰਘਰਸ਼ ਤੇ ਧਾਰਮਿਕ ਤੇ ਸਮਾਜਿਕ ਮੁੱਦਿਆਂ ਤੇ ਸੱਚਮੁੱਚ ਕੋਈ ਗੰਭੀਰ ਚਰਚਾ ਹੋ ਰਹੀ ਹੈ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ, ਕਿ ਸਿਰਫ ਤੇ ਸਿਰਫ ਉਹਨਾਂ ਖ਼ਬਰਾਂ ਨੂੰ ਹੀ ਜਿਹੜਾ ਸਾਹਮਣੇ ਦਿਖਾਇਆ ਜਾਂਦਾ ਹੈ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ? ਤੇ ਲਓ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਭੇ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਣ ਲੱਗੇ ਹਾਂ ਤੁਹਾਡੇ ਨਾਲ। ਤੇ ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਆਖਰ ਦੇ ਵਿੱਚ ਪਾ ਸਕੋਗੇ ਜੇਕਰ ਕੋਈ ਟੀਕਾ ਟਿੱਪਣੀ ਕਰਨਾ ਚਾਹੋਗੇ ਖ਼ਬਰਾਂ ਦੇ ਮੁਤਾਬਕ, ਤੇ ਜੇ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਸਭ ਤੋਂ ਪਹਿਲਾਂ ਕੱਲ ਖ਼ਬਰ ਕੀਤੀ ਸੀ ਦੋਸਤੋ ਜੋਤੀ ਦੀ, ਜੋ ਕਰੰਟ ਲੱਗਣ ਦੇ ਨਾਲ ਜਿਹੜੀ ਸੀ ਉਸਦੀ ਮੌਤ ਹੋਈ, ਹੋਣਹਾਰ ਪੀ ਐਚ ਡੀ ਕਰਦੀ ਨੌਜਵਾਨ ਕੁੜੀ। ਜੋਤੀ ਦੀ ਮੌਤ ਮਾਮਲੇ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਵੱਡਾ ਐਕਸ਼ਨ ਹੋਇਆ ਤੇ ਐਕਸੀਅਨ ਤੇ ਐਸ ਡੀ ਓ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰੰਟ ਲੱਗਣ ਦੇ ਕਾਰਨ ਪੀ ਐਚ ਡੀ ਖੋਜਾਰਥਨ ਜਿਹੜੀ ਹੈ ਜੋਤੀ ਦੀ ਮੌਤ ਦੇ ਮਾਮਲੇ ਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ, ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਰਕਰਸ ਵਿਭਾਗ ਐਗਜੀਕਿਊਟਿਵ ਇੰਜੀਨੀਅਰ ਐਕਸੀਅਨ ਅਨਿਲ ਠਾਕੁਰ ਤੇ ਕਾਰਜਕਾਰੀ ਸਬ ਡਿਵੀਜ਼ਨ ਇੰਜੀਨੀਅਰ ਇਲੈਕਟ੍ਰੀਕਲ ਜਿਹੜਾ ਲਖਵਿੰਦਰ ਸਿੰਘ ਧਨੋਆ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ। ਦੋਵੇਂ ਅਧਿਕਾਰੀ ਜਾਂਚ ਪੂਰੀ ਹੋਣ ਜਾਂ ਅਗਲੇ ਹੁਕਮਾਂ ਤੱਕ ਮੁਅੱਤਲ ਰਹਿਣਗੇ। ਇਸ ਦੇ ਦੌਰਾਨ ਦੋਵੇਂ ਅਹੁਦਿਆਂ ਦਾ ਵਾਧੂ ਚਾਰਜ ਜਿਹੜਾ ਹੈ ਰਜਿਸਟਰਾਰ ਜਿਹੜੇ ਨੇ ਉਹਦੇ ਕੋਲ ਰਹੇਗਾ। ਇਸ ਦੇ ਦੌਰਾਨ ਮਾਮਲੇ ਦੇ ਵਿੱਚ ਸੈਕਟਰ 11 ਥਾਣੇ ਦੇ ਵਿੱਚ ਲਾਪਰਵਾਹੀ ਕਾਰਨ ਮੌਤ ਦਾ ਕੇਸ ਵੀ ਜਿਹੜਾ ਦਰਜ ਕਰ ਲਿਆ ਗਿਆ। ਪੁਲਿਸ ਦੇ ਵੱਲੋਂ ਜਾਂਚ ਜਾਰੀ ਹੈ ਤੇ ਯੂਨੀਵਰਸਿਟੀ ਨੇ ਜੋਤੀ ਦੇ ਪਰਿਵਾਰ ਦੇ ਲਈ 16 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਉਸਦੇ ਆਈ ਟੀ ਆਈ ਪਾਸ ਭਰਾ ਨੂੰ ਜਿਹੜਾ ਨਿਯਮਾਂ ਦੇ ਅਨੁਸਾਰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਜੋਤੀ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੇ ਲਈ ਸਹਿਮਤੀ ਦੇ ਦਿੱਤੀ ਸੀ, ਤੇ ਇਸ ਖ਼ਬਰ ਦੇ ਲਿਖਣ ਜਾਣੇ ਤੱਕ ਪੋਸਟਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ ਗਈ ਤੇ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਰਿਪੋਰਟ ਦੇ ਵਿੱਚ ਆਉਣ ਤੋਂ ਬਾਅਦ ਹੀ ਜਿਹੜੀ ਹੋਵੇਗੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਮਾਈਨਿੰਗ ਵਿਭਾਗ ਜਿਹੜਾ ਉਹਦਾ ਐਸ ਡੀ ਓ ਗ੍ਰਿਫ਼ਤਾਰ ਕੀਤਾ ਹੈ। ਕਾਰਨਾਮਾ ਜਾਣ ਕੇ ਹੈਰਾਨ ਹੋਵੋਗੇ, ਪਰੇਸ਼ਾਨ ਹੋਵੋਗੇ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਦੇ ਵਿੱਚੋਂ ਜਿਹੜਾ ਰਿਪੋਰਟ ਜਿਹੜਾ ਕਮਾਇਆ ਜਾ ਰਿਹਾ ਹੈ। ਵਿਜੀਲੈਂਸ ਬਿਊਰੋ ਮੋਹਾਲੀ ਨੇ ਮਾਈਨਿੰਗ ਵਿਭਾਗ ਦੇ ਡੇਰਾ ਬਸੀ ਵਿਖੇ ਤਾਇਨਾਤ ਸਬ ਡਿਵੀਜ਼ਨ ਅਫਸਰ ਜਿਹੜੇ ਨੇ ਐਸ ਡੀ ਓ ਰਮਨਜੋਤ ਸਿੰਘ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਟੋਲ ਫਰੀ ਨੰਬਰ ਦੇ ਉੱਤੇ ਦਰਜ ਸ਼ਿਕਾਇਤ ਦੇ ਉਪਰੰਤ ਕੀਤੀ ਗਈ ਹੈ। ਕਹਿੰਦੇ ਐਸ ਡੀ ਓ ਖਿਲਾਫ਼ 40 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਦੇ ਹੇਠ ਐਫ ਆਈ ਆਰ ਨੰਬਰ 16 ਦਰਜ ਕੀਤੀ ਗਈ ਤੇ ਇਸ ਤੋਂ ਬਾਅਦ ਉਹ 19,40,000 ਰੁਪਏ ਰਿਸ਼ਵਤ ਲੈਣ ਦੇ ਲਈ ਸਹਿਮਤ ਹੋ ਗਿਆ। ਬੇਨਤੀ ਕਰਨ ਦੇ ਉੱਤੇ ਸ਼ਿਕਾਇਤਕਰਤਾ ਦੀ ਜਿਹੜੀ ਜ਼ਮੀਨ ਤੋਂ ਮਿੱਟੀ ਚੁੱਕਣ ਦੇ ਲਈ ਉਸਦੇ ਵਿਰੁੱਧ ਕਾਰਵਾਈ ਨਾ ਕਰਨ ਬਦਲੇ SDO ਨੇ 8 ਲੱਖ ਰੁਪਏ ਜਿਹੜੇ ਸਨ ਰਿਸ਼ਵਤ ਲਈ ਤੇ ਸ਼ਿਕਾਇਤਕਰਤਾ ਛੋਟੂ ਰਾਮ ਦੇ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਾਂ ਦੇ ਮੁਤਾਬਕ ਮੁਲਜ਼ਮ ਦੇ ਵਿਰੁੱਧ ਦੋਸ਼ ਸਹੀ ਪਾਏ ਗਏ ਨੇ। ਇਸ ਸਬੰਧੀ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਤੇ ਉਸ ਨੂੰ ਬੁੱਧਵਾਰ ਨੂੰ ਅੱਜ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਮੰਤਰੀ ਹਰਜੋਤ ਸਿੰਘ ਬੈਂਸ ਕੈਨੇਡਾ ਦੌਰੇ ਦੇ ਮੁੱਦੇ ਦੇ ਉੱਤੇ ਘਿਰ ਗਏ ਨੇ। ਕੈਨੇਡਾ ਦੌਰੇ ਦੇ ਉੱਤੇ ਯਾਤਰਾ ਭੱਤਿਆਂ ਦੇ ਉੱਤੇ ਉੱਪਰ ਜਿਹੜੇ ਨੇ ਸਵਾਲ ਉੱਠ ਰਹੇ ਨੇ। ਹਾਈ ਕੋਰਟ ਪਹੁੰਚ ਗਿਆ ਇਹ ਮਾਮਲਾ। ਪਟੀਸ਼ਨ ਦੇ ਅਨੁਸਾਰ ਇਸ ਸਬੰਧ ਦੇ ਵਿੱਚ 9 ਮਾਰਚ 2025 ਨੂੰ ਵਿਦੇਸ਼ ਮੰਤਰਾਲੇ ਨੇ ਵਿਸਤਾਰ ਪੂਰਵਕ ਸ਼ਿਕਾਇਤ ਵੀ ਭੇਜੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਾ ਹੋ ਸਕੀ। ਪਟੀਸ਼ਨਰ ਦਾ ਜਿਹੜਾ ਦੋਸ਼ ਹੈ ਕਿ ਇਹ ਮਾਮਲਾ ਜਨਤਕ ਧਨ ਦੀ ਦੁਰਵਰਤੋਂ, ਸਰਕਾਰੀ ਰਿਕਾਰਡ ਦੇ ਵਿੱਚ ਕਥਿਤ ਗਲਤ ਪੇਸ਼ਕਾਰੀ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ ਹੋਇਆ। ਪਟੀਸ਼ਨ ਦੇ ਵਿੱਚ ਹਾਈ ਕੋਰਟ ਤੋਂ ਕੇਂਦਰ ਸਰਕਾਰ ਨੂੰ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ, ਪੰਜਾਬ ਸਰਕਾਰ ਨੂੰ ਮੰਤਰੀ ਤੋਂ ਵਿਦੇਸ਼ ਯਾਤਰਾ ਅਤੇ ਸਥਾਨਕ ਯਾਤਰਾ ਭੱਤਿਆਂ ਦੇ ਰੂਪ ਦੇ ਵਿੱਚ ਦਿੱਤੀ ਗਈ ਰਕਮ ਵਿਆਜ ਦੇ ਸਮੇਤ ਵਸੂਲਣ ਦਾ ਹੁਕਮ ਦੇਣ ਅਤੇ ਪੰਜਾਬ ਦੇ ਮੰਤਰੀਆਂ ਦੀਆਂ ਵਿਦੇਸ਼ ਯਾਤਰਾਵਾਂ ਦੇ ਵਿੱਚ ਲਾਜ਼ਮੀ ਪ੍ਰਵਾਨਗੀਆਂ ਦੀ ਪਾਲਣਾ ਦੀ ਜਾਂਚ ਕਰਵਾਉਂਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਇਹ ਪਟੀਸ਼ਨ ਬੁੱਧਵਾਰ ਨੂੰ ਹਾਈਕੋਰਟ ਦੇ ਵਿੱਚ ਅੱਜ ਜਿਹੜਾ ਰਜਿਸਟਰੀ ਦੇ ਵਿੱਚ ਫਾਈਲ ਕੀਤੀ ਗਈ ਹੈ। ਸੰਭਵ ਤੌਰ ਦੇ ਉੱਤੇ ਸੁਣਵਾਈ ਲਈ ਅਗਲੇ ਹਫ਼ਤੇ ਸੂਚੀਬੱਧ ਹੋ ਸਕਦੀ ਹੈ। ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਮੰਤਰੀ ਦੇ ਕੈਨੇਡਾ ਦੌਰੇ ਦੀ ਹਵਾਈ ਟਿਕਟ ਦੇ ਲਈ 3 ਲੱਖ ਰੁਪਏ ਦਾ ਭੁਗਤਾਨ ਪ੍ਰਵਾਨ ਕੀਤਾ। ਨਾਲ ਹੀ ਦੋਸ਼ ਲਗਾਇਆ ਗਿਆ ਕਿ ਜਿਨ੍ਹਾਂ ਤਰੀਕਾਂ ਵਿੱਚ ਜਿਹੜਾ ਸੀਗਾ ਮੰਤਰੀ ਕੈਨੇਡਾ ਦੇ ਵਿੱਚ ਸਨ, ਉਨ੍ਹਾਂ ਦਿਨਾਂ ਦੇ ਲਈ ਪੰਜਾਬ ਤੇ ਦਿੱਲੀ ਦੇ ਵਿੱਚ ਸਥਾਨਕ ਦੌਰੇ ਦੇ ਯਾਤਰਾ ਭੱਤੇ ਵੀ ਪ੍ਰਾਪਤ ਕੀਤੇ ਗਏ। ਪਟੀਸ਼ਨਰ ਦਾ ਕਹਿਣਾ ਹੈ ਕਿ ਸਥਾਨਕ ਦੌਰੇ ਦੇ ਰਿਕਾਰਡ ਦੇ ਵਿੱਚ 17 ਤੋਂ 20 ਜਨਵਰੀ 2024 ਦੇ ਦੌਰਾਨ ਚੰਡੀਗੜ੍ਹ, ਰੋਪੜ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਤੇ ਦਿੱਲੀ ਦੇ ਵਿੱਚ ਮੰਤਰੀ ਦੀ ਮੌਜੂਦਗੀ ਦਰਸਾਈ ਗਈ ਕਿ ਹਾਲੇ ਕਿ ਉਹ ਕੈਨੇਡਾ ਚ ਸਨ, ਜਦੋਂ ਕਿ ਉਸੇ ਸਮੇਂ ਦੇ ਦੌਰਾਨ ਉਨ੍ਹਾਂ ਦੇ ਕੈਨੇਡਾ ਪ੍ਰਵਾਸ ਦੇ ਦਸਤਾਵੇਜ਼ ਵੀ ਜਿਹੜੇ ਮੌਜੂਦ ਨੇ। ਦੋ ਜੀ ਏਦਾਂ ਮਿਲਦੇ ਆ ਭੱਤੇ। ਦੂਸਰੇ ਪਾਸੇ ਰਾਜਦੇ ਨਹੀਂ ਹੈ, ਜਿੰਨਾ ਮਰਜ਼ੀ ਇਹਨਾਂ ਨੂੰ ਰਜਾ ਲਓ। ਪੈਨਸ਼ਨਰ ਜੁਆਇੰਟ ਫਰੰਟ ਦੀ ਅਗਵਾਈ ਹੇਠ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਜਾਰੀ ਹੋ ਗਈ ਹੈ। ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਦੇ ਵਿੱਚ ਪੈਨਸ਼ਨਰਾਂ ਦੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਗਰਮੀ ਦੇ ਬਾਵਜੂਦ ਵੀ ਪੰਜਾਬ ਭਰ ਦੇ ਵਿੱਚੋਂ ਹਜ਼ਾਰਾਂ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਹੈ। ਪੈਨਸ਼ਨਰ ਜੁਆਇੰਟ ਫਰੰਟ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਪੈਨਸ਼ਨਰ ਫੈਮਿਲੀ ਪੈਨਸ਼ਨਰ ਅਤੇ ਉਨ੍ਹਾਂ ਦੇ ਵਾਰਸ ਪੰਜਾਬ ਸਰਕਾਰ ਦੇ ਦੁਆਰਾ ਪੈਨਸ਼ਨਰਾਂ ਦੇ ਜਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਬੰਦ ਕਰਨ ਦੀਆਂ ਚਾਲਾਂ ਪ੍ਰਤੀ ਭਾਰੀ ਗੁੱਸਾ ਤੇ ਰੋਹ ਦੇ ਵਿੱਚ ਨੇ। ਉਨ੍ਹਾਂ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਤੋਂ ਲਗਾਤਾਰ ਆਨਾਕਾਨੀ ਕੀਤੀ ਜਾ ਰਹੀ ਹੈ। ਪੈਨਸ਼ਨਰ ਜਿਹੜੇ ਨੇ ਉਨ੍ਹਾਂ ਦੀਆਂ ਪੈਨਸ਼ਨਾਂ ਜਾਮ ਕਰਨ ਦੇ ਲਈ ਬੈਂਕਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਅਦਾਇਗੀਆਂ ਕਰਨ ਤੋਂ ਪਾਸਾ ਵਟਿਆ ਜਾ ਰਿਹਾ। ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਦੇ ਲਈ ਡਿਜੀਟਲ ਲਾਈਵ ਸਰਟੀਫਿਕੇਟ ਅਪਡੇਟ ਨਾ ਹੋਣ ਦੇ ਬਹਾਨੇ ਹਜ਼ਾਰਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕੀਆਂ ਹੋਈਆਂ ਨੇ। 2 ਸਾਲ ਦੇ ਬਾਅਦ ਮਿਲਣ ਵਾਲੇ ਸਫਰੀ ਭੱਤੇ ਨੂੰ ਦੇਣ ਦੇ ਲਈ ਵੀ ਉਨ੍ਹਾਂ ਨੂੰ ਉਸ ਨੂੰ ਆਨਲਾਈਨ ਕਰਨ ਦੇ ਲਈ ਪੈਨਸ਼ਨ ਸੇਵਾ ਪੋਰਟਲ ਦੀ ਗੁੰਝਲਦਾਰ ਪ੍ਰਕਿਰਿਆ ਦੇ ਵਿੱਚ ਉਲਝਾ ਕੇ ਉਸਦੀ ਅਦਾਇਗੀ ਨੂੰ ਰੋਕਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਆਗੂਆਂ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਮੁਲਾਜ਼ਮ ਪੈਨਸ਼ਨਰ ਪੱਖੀ ਫੈਸਲੇ ਲਾਗੂ ਕਰਨ ਦੀ ਬਜਾਏ ਉਨ੍ਹਾਂ ਨੂੰ ਲਟਕਾਉਣ ਦੇ ਲਈ ਪੈਨਸ਼ਨਰਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ। ਬੋਰਡ ਕਾਰਪੋਰੇਸ਼ਨ ਨਗਰ ਕਮੇਟੀਆਂ ਵਰਗੇ ਅਦਾਰਿਆਂ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ। ਪੈਨਸ਼ਨਰਾਂ ਦੇ ਇਲਾਜ ਤੇ ਹੋਏ ਲੱਖਾਂ ਰੁਪਏ ਦੇ ਖਰਚਿਆਂ ਦੀ ਪ੍ਰਤੀਪੂਰਤੀ ਦੇ ਲਈ ਬਣਦਾ ਬਜਟ 2-2 ਸਾਲ ਜਾਰੀ ਨਹੀਂ ਕੀਤਾ ਜਾਂਦਾ, ਜਿਸਦੇ ਕਰਕੇ ਪੰਜਾਬ ਦੇ ਪੈਨਸ਼ਨਰ ਜਿਹੜੇ ਨੇ ਪੰਜਾਬ ਸਰਕਾਰ ਦੇ ਖਿਲਾਫ਼ ਅੱਕ ਥੱਕ ਕੇ ਸੰਘਰਸ਼ ਦੇ ਰਾਹ ਦੇ ਵਿੱਚ ਪੈ ਗਏ ਨੇ ਤੇ ਕਾਨੂੰਨੀ ਲੜਾਈ ਲੜਨ ਦੇ ਲਈ ਮੈਦਾਨ ਦੇ ਵਿੱਚ ਉਤਰ ਆਏ ਨੇ। ਇਸ ਮੌਕੇ ਆਗੂਆਂ ਨੇ ਬੋਲਦਿਆਂ ਇਹ ਵੀ ਕਹਿ ਦਿੱਤਾ ਨਾਲ ਕਿ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਦੇ ਵਿੱਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਆਸੀ ਹਰਜਾਨਾ ਜਿਹੜਾ ਝੱਲਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਦੌਰਾਨ ਮੀਟਿੰਗ ਦੇ ਵਿੱਚ ਸਰਵਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਸਫਾਈ ਸੇਵਕਾਂ, ਨਰੇਗਾ ਅਤੇ ਜੰਤਰ ਮੰਤਰ ਤੇ ਸ਼ਾਂਤਮਈ ਬੈਠੇ ਬਜ਼ੁਰਗਾਂ, ਬੇਰੋਜ਼ਗਾਰਾਂ ਦੇ ਕੀਤੇ ਜਿਹੜੇ ਨੇ ਅੰਨੇ ਤਸ਼ੱਦਦ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਵਿੱਚ RSS ਦੇ ਪ੍ਰੋਗਰਾਮ ਦਾ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਦੀ ਵੀ ਚਾਰਜ ਦੀ ਵੀ ਜਿਹੜੀ ਹੈ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿਖੇਧੀ ਇਹਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਸੰਬੰਧੀ ਸਮਾਂ ਪੂਰਾ ਹੋਣ ਦੇ ਉੱਤੇ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਵਿਖੇ ਪੱਤਰ ਸੌਂਪਿਆ ਆਖਰੀ ਤਰੀਕਾਂ ਦੇ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੋਧ ਐਕਟ 226 ਦੀਆਂ ਇਤਰਾਜ਼ਯੋਗ ਮੱਦਾਂ ਤੇ ਇਤਰਾਜ਼ਯੋਗ ਸ਼ਬਦਾਵਲੀ ਨੂੰ ਹਟਾਉਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਨੂੰ ਦਿੱਤੇ ਗਏ ਨਿਰਧਾਰਿਤ ਸਮੇਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਪੱਤਰ ਸੌਂਪਿਆ ਗਿਆ। ਇਹ ਪੱਤਰ ਪੰਜਾਬ ਸਰਕਾਰ ਨੇ ਨੁਮਾਇੰਦੇ ਵਜੋਂ ਜਿਹੜਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰਤ ਵਿਖੇ ਸੌਂਪਿਆ ਗਿਆ, ਜਿਸ ਦੇ ਵਿੱਚ ਬੇਅਦਬੀ ਰੋਕੂ ਕਾਨੂੰਨ ਦੇ ਵਿੱਚ ਇਤਰਾਜ਼ਯੋਗ ਮੱਦਾਂ ਸੰਬੰਧੀ ਸਰਕਾਰ ਦੀ ਤਰਫੋਂ ਪੱਖ ਦੇ ਉੱਤੇ ਇੱਕ ਖਰੜਾ ਸ਼ਾਮਲ ਹੈ ਜੋ ਸਕੱਤਰਿਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਅਧਿਕਾਰਤ ਰੂਪ ਦੇ ਵਿੱਚ ਅੱਜ ਮਿਤੀ 29 ਜੁਲਾਈ ਨੂੰ ਸੌਂਪਿਆ ਗਿਆ। ਜਾਣਕਾਰੀ ਦੇ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਨੁਮਾਇੰਦੇ ਨੂੰ ਆਖਿਆ ਗਿਆ ਕਿ ਜੇ ਭੇਜੇ ਗਏ ਜਿਹੜਾ ਇਸ ਖਰੜੇ ਨੂੰ ਘੋਖਣ ਦਾ ਸਮਾਂ ਦਿੱਤਾ ਜਾਵੇ, ਇਸ ਦੇ ਬਾਰੇ ਸਿੱਖ ਸੰਸਥਾਵਾਂ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਇਹ 28 ਸਫ਼ਿਆਂ ਦਾ ਖਰੜਾ ਹੈ ਤੇ ਇਸ ਪੱਤਰ ਦੇ ਵਿੱਚ 3 ਅਗਸਤ ਨੂੰ ਸਰਕਾਰ ਵੱਲੋਂ ਸੱਦੇ ਗਏ ਵਿਧਾਨ ਸਭਾ ਦੇ ਸੈਸ਼ਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਬਾਰੇ ਚਰਚਾ ਹੈ ਕਿ ਸਰਕਾਰ ਵੱਲੋਂ ਇਸ ਸੈਸ਼ਨ ਦੇ ਵਿੱਚ ਇਤਰਾਜ਼ਯੋਗ ਮੱਦਾਂ ਨੂੰ ਦਰੁਸਤ ਕੀਤਾ ਜਾ ਸਕਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰੀ ਪ੍ਰਤੀਨਿਧ ਨੂੰ ਆਖਿਆ ਗਿਆ ਕਿ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਕਾਹਲੀ ਕੀਤੀ ਗਈ ਸੀ ਤੇ ਹੁਣ ਵੀ ਕੀਤੀ ਜਾ ਰਹੀ ਹੈ ਤੇ ਮੁੜ ਕਾਹਲੀ ਨਾ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਸੰਦੇਸ਼ ਭਿਜਵਾਇਆ ਹੈ ਨਾਲ ਕਿ ਇਸ ਮਾਮਲੇ ਦੇ ਵਿੱਚ ਇੱਕ ਸਾਂਝੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਐਕਟ ਨੂੰ ਜਿਹੜਾ ਅੰਤਿਮ ਪ੍ਰਵਾਨਗੀ ਦੇਣ ਤੋਂ ਪਹਿਲਾਂ ਇਤਰਾਜ਼ਯੋਗ ਮੱਦਾਂ ਤੇ ਸ਼ਬਦਾਵਲੀ ਨੂੰ ਹਟਾਇਆ ਜਾ ਸਕੇ ਤੇ ਇਸ ਸੰਬੰਧ ਦੇ ਵਿੱਚ ਸਹਿਮਤੀ ਬਣਾਈ ਜਾ ਸਕੇ। ਅੰਮ੍ਰਿਤਪਾਲ ਸਿੰਘ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਮਾਰਚ ਦੇ ਦੌਰਾਨ ਵਧਿਆ ਤਣਾਅ ਹੈ ਤੇ ਵਾਰਸ ਪੰਜਾਬ ਦੇ ਜਿਹੜਾ ਸਮਰਥਕ ਪੁਲਿਸ ਦੀ ਵਾਟਰ ਕੈਨਨ ਦੇ ਉੱਤੇ ਚੜੇ ਨੇ। ਚੰਡੀਗੜ੍ਹ ਸਰਹੱਦ ਦੇ ਉੱਤੇ ਮੋਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲਿਸ ਦੇ ਵੱਲੋਂ ਕੀਤੀ ਗਈ ਬੈਰੀਕੇਟਿੰਗ ਦੇ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋਈ ਹੈ ਜਦੋਂ ਵਾਰਸ ਪੰਜਾਬ ਦੇ ਤੇ ਅਕਾਲੀ ਦਲ ਦੇ ਨਾਲ ਜੁੜਿਆ ਇੱਕ ਨੌਜਵਾਨ ਪ੍ਰਦਰਸ਼ਨਕਾਰੀ ਪੁਲਿਸ ਦੇ ਵੱਲੋਂ ਤੈਨਾਤ ਕੀਤੀ ਗਈ ਵਾਟਰ ਕੈਨਨ ਵਾਲੀ ਗੱਡੀ ਦੇ ਉੱਤੇ ਜਾ ਚੜਿਆ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਅਤੇ ਮੁੱਖ ਮੰਤਰੀ ਨਿਵਾਸ ਦੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਭਾਰੀ ਖਿੱਚੋ ਤਾਂ ਜਾਰੀ ਰਹੀ, ਪਰ ਦੇਖਣ ਨੂੰ ਜੋ ਮਿਲਿਆ ਇੰਨੀ ਜ਼ਿਆਦਾ ਖਿੱਚ ਧੂ ਨਹੀਂ ਹੋਈ ਹੈ। ਬੜੇ ਆਰਾਮ ਦੇ ਨਾਲ ਜਿਹੜਾ ਪਹਿਲਾ ਬੈਰੀਕੇਡ ਜਿਹੜੇ ਟੱਪ ਗਏ ਨੇ। ਜੇ ਇਹ ਵੀ ਮੰਨਿਆ ਜਾਂਦਾ ਭਾਈ ਕਿਤੇ ਨਾ ਕਿਤੇ ਜੋ ਬਦਨਾਮੀ ਪੁਲਿਸ ਵਾਲਿਆਂ ਦੀ ਹੁੰਦੀ ਹੈ ਜਾਂ ਉਹਨਾਂ ਦੇ ਕਾਰਨ ਵੀ ਜਿਹੜਾ ਦੇਖਿਆ ਜਾ ਰਿਹਾ ਕਿ ਮੰਤਰੀ ਸੰਤਰੀ ਤਾਂ ਪਿੱਛੇ ਹਟ ਜਾਂਦੇ ਆ ਪਰ ਭੁਗਤਣਾ ਜਿਹੜਾ ਪ੍ਰਸ਼ਾਸਨ ਨੂੰ ਪੈਂਦਾ ਹੈ ਸਾਰੀਆਂ ਗੱਲਾਂ ਬਾਤਾਂ ਜੋ ਵੀ ਉਹਨਾਂ ਨੂੰ ਤਾਨੇ ਮੇਣੇ ਮਿਲਦੇ ਆ ਉਹਨਾਂ ਨੂੰ ਮਿਲਦੇ ਆ ਤੇ ਸਮਾਂ ਵੀ ਸਰਕਾਰ ਦਾ ਥੋੜਾ ਰਹਿ ਗਿਆ ਕਿਤੇ ਨਾ ਕਿਤੇ ਢਿੱਲ ਵਰਤ ਰਹੇ ਨੇ ਜਾਂ ਦੇਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਗਲੀਆਂ ਸਰਕਾਰਾਂ ਉਹਨਾਂ ਦੇ ਵੀ ਸਾਥ ਦੇਣਾ ਪੈਣਾ ਨਾਲ ਤੇ ਇਹਦੇ ਵਿੱਚ ਇੱਕ ਪੱਖ ਹੋਰ ਦੇਖਿਆ ਜਾ ਰਿਹਾ ਕਿਤੇ ਨਾ ਕਿਤੇ ਕੇਂਦਰ ਦੇ ਵੱਲੋਂ ਵੀ ਜਿਹੜਾ ਥੋੜੀ ਮਤੀ ਬਹੁਤੀ ਜਿਹੜੀ ਢਿੱਲ ਮੱਠ ਦਿੱਤੀ ਜਾ ਸਕਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਉਹ ਫਾਇਦੇ ਵਿੱਚ ਰਹਿੰਦੇ ਉਹਨਾਂ ਦੇ ਫਾਇਦੇ ਵਿੱਚ ਇਹ ਚੀਜ਼ਾਂ ਜਾਣਗੀਆਂ ਤੇ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂਆਂ ਵਰਕਰਾਂ ਤੇ ਸਮਰਥਕਾਂ ਦੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਮਾਰਚ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਦੂਸਰੇ ਪਾਸੇ ਜੋ ਸਮਝੌਤੇ ਹੋਏ ਸੀ ਪੰਜਾਬ ਸਰਕਾਰ ਦੇ ਉਹ ਰੱਦ ਹੋ ਗਏ ਨੇ। 20,000 ਦੇ ਵਿੱਚ ਨਹੀਂ ਚੱਲਦਾ ਗੁਜ਼ਾਰਾ, ਸਫਾਈ ਕਾਮਿਆਂ ਦੇ ਵੱਲੋਂ ਪੰਜਾਬ ਸਰਕਾਰ ਦੀ ਆਫਰ ਰੱਦ ਕਰ ਦਿੱਤੀ ਗਈ, ਹੜਤਾਲ ਰਹੇਗੀ ਜਾਰੀ। ਪੰਜਾਬ ਸਰਕਾਰ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਸਫਾਈ ਸੇਵਕਾਂ ਦੇ ਵੱਲੋਂ ਪੈਕੇਜ ਰੱਦ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਐਲਾਨੇ ਵੱਡੇ ਰਾਹਤ ਪੈਕੇਜ ਨੂੰ ਸਫਾਈ ਕਰਮਚਾਰੀਆਂ ਯੂਨੀਅਨ ਨੇ ਰੱਦ ਕਰ ਦਿੱਤਾ ਤੇ ਸਫਾਈ ਕਰਮਚਾਰੀਆਂ ਨੇ ਸੂਬਾ ਪੱਧਰੀ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ, ਜੋ ਕਿ ਪੰਜਾਬ ਦੇ ਲਈ ਇੱਕ ਨਵੀਂ ਮੁਸੀਬਤ ਫਿਰ ਪੈਦਾ ਹੋ ਗਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਤਾਲੀ ਮੁਲਾਜ਼ਮਾਂ ਦੇ ਲਈ ਪੈਕੇਜ ਦਾ ਐਲਾਨ ਕੀਤਾ, ਜਿਸ ਦੇ ਤਹਿਤ ਤਨਖਾਹਾਂ ਦੇ ਵਿੱਚ ਵਾਧਾ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ਾਮਲ ਸੀ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਜਿਹੜਾ ਸਰਕਾਰ ਦੀ ਜਿਹੜੀ ਹੈ ਇਸ ਆਫਰ ਨੂੰ ਰੱਦ ਕਰਨ ਤੇ ਹੜਤਾਲ ਨਿਰੰਤਰ

ਪਏ ਨੇ ਇਨ੍ਹਾਂ ਤੇ ਲੜੀ ਜਾਣਾ ਤੁਸੀਂ ਧਰਮ ਦੇ ਮੁੱਦਿਆਂ ਤੇ। ਕਾਂਗਰਸ ਨੇ ਬੁੱਧਵਾਰ ਅੱਜ ਰਾਜ ਸਭਾ ਦੇ ਵਿਚ ਨਿਯਮ 267 ਤਹਿਤ ਦੋ ਵੱਖ ਵੱਖ ਨੋਟਿਸ ਦਿੱਤੇ ਨੇ ਜਿਸ ਦੇ ਵਿਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਕੰਮਕਾਜ ਵਿੱਤ ਅਤੇ ਕਥਿਤ ਬੇਨਿਜਮੀਆਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਤੁਰੰਤ ਚਰਚਾ ਦੇ ਲਈ ਦਿਨ ਦੇ ਸੂਚੀਬੰਦ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਕਾਂਗਰਸ ਦੇ ਰਾਜ ਸਭਾ ਮੈਂਬਰ ਸੈਯਦ ਨਸੀਰ ਹੁਸੈਨ ਨੇ ਟਰੱਸਟ ਦੇ ਖਾਤਿਆਂ ਤੇ ਕੰਮਕਾਜ ਦੇ ਵਿਆਪਕ ਸੁਤੰਤਰ ਆਡਿਟ ਦੀ ਮੰਗ ਕੀਤੀ ਹੈ ਤੇ ਆਪਣੇ ਨੋਟਿਸ ਦੇ ਵਿਚ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇੰਨੇ ਵੱਡੇ ਪੈਮਾਨੇ ਤੇ ਜਨਤਕ ਮਹੱਤਤਾ ਦੇ ਵਾਲੇ ਟਰੱਸਟ ਦੇ ਉੱਤੇ ਲਾਗੂ ਸਰਕਾਰੀ ਨਿਗਰਾਨੀ ਰੈਗੂਲੇਟਰੀ ਰਿਪੋਰਟਿੰਗ ਲੋੜਾਂ ਅਤੇ ਸਮੇਂ ਸਮੇਂ ਦੇ ਉੱਤੇ ਜਨਤਕ ਖੁਲਾਸੇ ਦੇ ਮੌਜੂਦਾ ਢਾਂਚੇ ਨੂੰ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਇਸ ਦੇ ਵਿੱਤੀ ਮਾਮਲਿਆਂ ਨੂੰ ਲੈ ਕੇ ਵੱਧ ਰਹੀ ਜਨਤਕ ਬੇਚੈਨੀ ਦੇ ਮੱਦੇਨਜ਼ਰ ਚਰਚਾ ਜ਼ਰੂਰੀ ਸੀ। ਇਸ ਮਾਮਲੇ ਦੇ ਉੱਤੇ ਸਦਨ ਦੇ ਦੁਆਰਾ ਤੁਰੰਤ ਵਿਚਾਰ ਅਤੇ ਚਰਚਾ ਦੀ ਲੋੜ ਹੈ। ਇੱਕ ਵੱਖਰੇ ਨਿਯਮ 267 ਦੇ ਨੋਟਿਸ ਦੇ ਵਿਚ ਕਾਂਗਰਸ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਟਰੱਸਟ ਦੇ ਵਿਚ ਕਥਿਤ ਵਿੱਤੀ ਬੇਨਿਜਮੀਆਂ ਦੇ ਉੱਤੇ ਚਰਚਾ ਕਰਨ ਤੇ ਜਵਾਬਦੇਹੀ ਤੈਅ ਕਰਨ ਦੇ ਲਈ ਦਿਨ ਦੇ ਕੰਮਕਾਜ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਸਾਬਕਾ ਪੀਐਮ ਮਨਮੋਹਨ ਸਿੰਘ ਖਿਲਾਫ਼ ਕੋਲਾ ਘੁਟਾਲਾ ਕੇਸ ਬੰਦ ਹੋ ਗਿਆ ਤੇ ਸੁਪਰੀਮ ਕੋਰਟ ਦਾ 11 ਸਾਲ ਬਾਅਦ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਕੋਲਾ ਬਲਾਕ ਵੰਡ ਘੁਟਾਲੇ ਮਾਮਲੇ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਕ ਵਿਸ਼ੇਸ਼ ਜੱਜ ਨੇ ਸਮਨ ਜਾਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ ਸੀਬੀਆਈ ਦੇ ਦੁਆਰਾ ਦਾਇਰ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ। ਇਹ ਮਾਮਲਾ ਯੂਪੀਏ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਓਡੀਸ਼ਾ ਦੇ ਵਿਚ ਹਿੰਡਾਲਕੋ ਇੰਡਸਟਰੀਜ਼ ਨੂੰ ਜਿਹੜਾ ਤਾਲਾਬੀਰਾ ਟੂ ਕੋਲਾ ਬਲਾਕ ਦੀ ਕਥਿਤ ਅਨਿਯਮਤ ਵੰਡ ਸੰਬੰਧ ਦੇ ਨਾਲ ਜਿਹੜਾ ਜੁੜਦਾ ਹੈ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਜਿਹੜਾ ਸੀਗਾ ਕੋਲਾ ਮੰਤਰਾਲੇ ਦਾ ਕਾਰਜ ਜਿਹੜਾ ਭਾਰ ਵੀ ਸੀ। ਸੁਪਰੀਮ ਕੋਰਟ ਤੋਂ ਕਲੀਨ ਚਿੱਟ ਜਿਹੜੀ ਮਿਲੀ ਹੈ ਸੀਬੀਆਈ ਦੀ ਕਲੋਜ਼ਰ ਰਿਪੋਰਟ ਦੇ ਬਾਵਜੂਦ ਦਿੱਲੀ ਦੀ ਇੱਕ ਹੇਠਲੀ ਅਦਾਲਤ ਨੇ 2015 ਦੇ ਵਿਚ ਮਨਮੋਹਨ ਸਿੰਘ ਉਨ੍ਹਾਂ ਨੂੰ ਦੋਸ਼ੀ ਵਜੋਂ ਜਿਹੜਾ ਸਮਨ ਜਾਰੀ ਕੀਤੇ ਸਨ। ਅਦਾਲਤ ਦਾ ਵਿਚਾਰ ਸੀ ਕਿ ਮਨਮੋਹਨ ਸਿੰਘ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਸਾਬਕਾ ਕੋਲਾ ਸਕੱਤਰ ਪੀ ਸੀ ਪਾਰਖ ਤੇ ਹੋਰਾਂ ਵਿਰੁੱਧ ਕੇਸ ਨੂੰ ਅੱਗੇ ਵਧਾਉਣ ਦੇ ਲਈ ਕਾਫ਼ੀ ਸਬੂਤ ਸਨ। ਮਨਮੋਹਨ ਸਿੰਘ ਨੇ ਸੁਪਰੀਮ ਕੋਰਟ ਦੇ ਵਿਚ ਸਮਨਾਂ ਨੂੰ ਚੁਣੌਤੀ ਦਿੰਦੇ ਹੋਏ ਦਲੀਲ ਦਿੱਤੀ ਕਿ ਹੇਠਲੀ ਅਦਾਲਤ ਨੇ ਮਾਮਲੇ ਦਾ ਨੋਟਿਸ ਲੈਣ ਦੇ ਵਿਚ ਗਲਤੀ ਕੀਤੀ ਹੈ, ਭਾਵੇਂ ਜਾਂਚ ਏਜੰਸੀ ਨੂੰ ਕੋਈ ਕੇਸ ਮੁਕੱਦਮਾ ਚਲਾਉਣ ਦੇ ਯੋਗ ਨਹੀਂ ਲੱਗਿਆ ਸੀ। ਅਪ੍ਰੈਲ 2015 ਦੇ ਵਿਚ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿਚ ਹੇਠਲੀ ਅਦਾਲਤ ਦੇ ਸਮਨਾਂ ਦੇ ਉੱਤੇ ਰੋਕ ਲਗਾ ਦਿੱਤੀ ਸੀ, ਜਿਸ ਦੇ ਨਾਲ ਮਨਮੋਹਨ ਸਿੰਘ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਬਚ ਗਏ ਸਨ। ਅਪੀਲ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਅਦਾਲਤ ਦੇ ਵਿਚ ਲੰਬਤ ਰਹੀ। ਦਸੰਬਰ 2024 ਦੇ ਵਿਚ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਮਾਮਲੇ ਦਾ ਨਿਪਟਾਰਾ ਕਰ ਦਿੱਤਾ। ਇਸ ਨੂੰ ਬੇਕਾਰ ਸਮਝਿਆ, ਜਿਸ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਕਾਰਵਾਈ ਬੰਦ ਹੋ ਗਈ ਹੈ ਤੇ ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਅੰਤਮ ਸੰਸਕਾਰ ਨਵੀਂ ਦਿੱਲੀ ਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸੀ। ਪੰਜਾਬੀਆਂ ਨੂੰ ਕੋਈ ਰਾਹਤ ਨਹੀਂ ਹੈ, ਕੈਨੇਡੀਅਨ ਮੰਤਰੀ ਦੇ ਜਿਹੜਾ ਦਾ ਕੋਰਾ ਜਵਾਬ ਆ ਗਿਆ। ਇੰਟਰਨੈਸ਼ਨਲ ਖਬਰਾਂ ਵੱਲ ਨੂੰ ਝਾਤ ਮਾਰੀਏ ਤਾਂ ਕੈਨੇਡਾ ਦੇ ਵਿਚ ਭੁੱਖ ਹੜਤਾਲ ਦੇ ਉੱਤੇ ਬੈਠੇ ਪੰਜਾਬੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਸਾਫ਼ ਨਾ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਸ ਡਿਐਬ ਨੇ ਜਿਹੜਾ ਕਹਿ ਦਿੱਤਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਲਈ ਯੋਗਤਾ ਸ਼ਰਤਾਂ ਦੇ ਵਿਚ ਨਵੰਬਰ 2024 ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਤੇ ਭਾਈ ਜੇ ਤੁਸੀਂ ਪੜ੍ਹਨ ਆਉਂਦੇ ਹੋ ਤਾਂ ਪੜ੍ਹਨ ਦਾ ਹੀ ਵੀਜ਼ਾ ਮਿਲੇਗਾ, ਉੱਥੇ ਰਿਹਾਇਸ਼ ਦਾ ਜਾਂ ਪੱਕੇ ਤੌਰ ਦੇ ਉੱਤੇ ਰਹਿਣ ਦਾ ਥੋੜੀ ਵੀਜ਼ਾ ਮਿਲੇਗਾ। ਸਾਡੇ ਲੋਕੀ ਵੀ ਨਾ ਫਰੇਤ ਤੋਂ ਇਹੀ ਸਾਬਤ ਹੁੰਦਾ ਹੈ ਕਿ ਭਾਈ ਅਸੀਂ ਪੜ੍ਹਨ ਨਹੀਂ, ਅਸੀਂ ਤਾਂ ਕੈਨੇਡਾ ਨੂੰ ਆਉਂਦੇ ਹਾਂ। ਇਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਕੈਨੇਡੀਅਨ ਅਰਥਚਾਰੇ ਦੇ ਵਿਚ ਵੱਡਾ ਯੋਗਦਾਨ ਹੈ ਤੇ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਮਸਲੇ ਸੁਲਝਾਉਣ ਦੇ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਦੇ ਅਧੀਨ ਕੰਮ ਕਰਦੀ ਰਹੇਗੀ। ਨਾਲ ਹੀ ਜਿਹੜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਓਟਾਵਾ ਨੇ ਹਾਲ ਹੀ ਦੇ ਵਿਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ PGWP ਨੂੰ ਨਿਯੰਤ੍ਰਿਤ ਕਰਨ ਵਾਲੇ ਨਿਯਮਾਂ ਨੂੰ ਸਖ਼ਤ ਕੀਤਾ ਹੈ। ਲੀਨਾ ਡੈਬ ਨੇ ਦੁਹਰਾਇਆ ਕਿ ਕੈਲਗਰੀ ਜਾਂ ਐਡਮਿੰਟਨ ਦੇ ਵਿਦਿਆਰਥੀਆਂ ਨੂੰ ਫੈਡਰਲ ਨੀਤੀ ਦੇ ਵਿਚ ਤਬਦੀਲੀ ਕਰਕੇ ਵਰਕ ਪਰਮਿਟ ਤੋਂ ਇਨਕਾਰ ਨਹੀਂ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਬਿਆਨ ਮਗਰੋਂ ਸੰਘਰਸ਼ ਦੇ ਰਾਹ ਤੁਰੇ ਪੰਜਾਬੀ ਵਿਦਿਆਰਥੀਆਂ ਨੂੰ ਕੁਝ ਮਾਯੂਸੀ ਤਾਂ ਕੋਈ ਹੋਈ ਹੈ, ਪਰ ਉਨ੍ਹਾਂ ਨੇ ਮੰਜ਼ਿਲ ਦੇ ਉੱਤੇ ਪੁੱਜਣ ਤੱਕ ਡਟੇ ਰਹਿਣ ਦਾ ਜਿਹੜਾ ਆਹਦ ਵੀ ਕੀਤਾ।
ਆਨਲਾਈਨ ਪਾਸਪੋਰਟ ਦੇ

ਬਾਰੇ ਨਵੀਂ ਸਹੂਲਤ ਦਾ ਐਲਾਨ ਕਰਨ ਵੈਂਕੂਵਰ ਪੁੱਜੀ ਲੀਨਾ ਡੈਬ ਨੇ ਜਿਹੜਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਟਿੱਪਣੀ ਕੀਤੀ ਹੈ। ਉਸਨੇ ਸਵੀਕਾਰ ਕੀਤਾ ਕਿ ਸਰਕਾਰਾਂ ਨੇ ਹਾਲ ਹੀ ਦੇ ਸਾਲਾਂ ਦੇ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਦੇ ਅੰਦਰ ਸਮੱਸਿਆਵਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਨਾਲ 2024 ਦੇ ਵਿਚ ਸੁਧਾਰ ਹੋਏ ਨੇ, ਪਰ ਵਿਵਾਦਿਤ ਪਰਮਿਟਾਂ ਦੇ ਲਈ ਜਿਹੜਾ ਯੋਗਤਾ ਮਾਪਦੰਡਾਂ ਨੂੰ ਬਰਕਰਾਰ ਰੱਖਿਆ। ਉਸਨੇ ਕਿਹਾ ਕਿ PGWP ਤੇ ਤੁਹਾਡੇ ਖਾਸ ਜਿਹੜੇ ਸਵਾਲਾਂ ਦੇ ਉੱਤੇ ਕੋਈ ਬਦਲਾਅ ਨਹੀਂ ਹੋਇਆ। ਲੀਨਾ ਦੇ ਮੁਤਾਬਕ ਹਮੇਸ਼ਾ ਤੋਂ ਇਹੀ ਨਿਯਮ ਰਿਹਾ ਕਿ ਗੈਰ ਕ੍ਰੈਡਿਟ ਪ੍ਰੋਗਰਾਮ ਜਿਹੜਾ ਇਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਹੱਕਦਾਰ ਨਹੀਂ ਹੁੰਦੇ ਨੇ। ਜਪਾਨ ਦੇ ਵਿਚ ਕੱਲ ਜਿਹੜਾ ਭੂਚਾਲ ਆਇਆ ਉਹਦੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 18 ਹੋ ਗਈ ਹੈ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਇਚੀ ਨੇ ਕਿਹਾ ਕਿ ਦੱਖਣ ਪੱਛਮੀ ਜਪਾਨ ਦੇ ਕੁਝ ਹਿੱਸਿਆਂ ਦੇ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ 13 ਲੋਕਾਂ ਨੂੰ ਮ੍ਰਿਤਕ ਪਾਇਆ ਗਿਆ ਤੇ ਬੁੱਧਵਾਰ ਸਵੇਰੇ ਲਾਪਤਾ ਲੋਕਾਂ ਲਈ ਬਚਾਅ ਕਾਰਜ ਜਾਰੀ ਸਨ ਤੇ ਮੰਗਲਵਾਰ ਦੇਰ ਸ਼ਾਮ ਦੱਖਣੀ ਮੁੱਖ ਦੀਪ ਜਿਹੜਾ ਕਿਊਸ਼ੂ ਦੇ ਕੁਮਾ ਮੋਟੋ ਖੇਤਰ ਦੇ ਵਿਚ 7.1 ਸ਼ਿਦਤ ਦਾ ਜਿਹੜਾ ਭੂਚਾਲ ਆਇਆ ਸੀ। ਤਾਕਾਈ ਜੀ ਨੇ ਕਿਹਾ ਕਿ ਕੁਝ ਲੋਕ ਅਜਿਹੇ ਨੇ ਜੋ ਅਜੇ ਵੀ ਬਚਾਏ ਜਾਣ ਦੀ ਉਡੀਕ ਕਰ ਰਹੇ ਤੇ ਇਹ ਸਮੇਂ ਦੇ ਵਿਰੁੱਧ ਇਕ ਦੌੜ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਲੱਭਣ ਤੇ ਬਚਾਉਣ ਦੇ ਲਈ ਆਪਣੀ ਪੂਰੀ ਤਾਕਤ ਲਗਾ ਦੇਵਾਂਗੇ। ਤਾਕਾਇਚੀ ਨੇ ਪੀੜਤਾਂ ਪ੍ਰਤੀ ਆਪਣੀ ਸੰਵੇਦਨਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਨਾਲ ਹੀ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨੂੰ ਗਰਮ ਮੌਸਮ ਦੇ ਵਿਚ ਆਪਣਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ। US ਇਰਾਨ ਵਾਰ ਜਿਹੜੀ ਹੈ, ਇਰਾਨ ਦੇ ਨਾਲ ਜੰਗ ਤੋਂ ਬਾਅਦ ਟਰੰਪ ਅਤੇ ਨੇਤਨਯਾਹੂ ਦੇ ਦਰਮਿਆਨ ਪਹਿਲੀ ਮੁਲਾਕਾਤ ਦੇ ਦੌਰਾਨ ਤਣਾਅ ਜਿਹੜਾ ਦੇਖਣ ਨੂੰ ਮਿਲਿਆ। ਅਮਰੀਕਾ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫਰਵਰੀ ਦੇ ਵਿਚ ਇਰਾਨ ਦੇ ਵਿਰੁੱਧ ਸਾਂਝੀ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਮੀਟਿੰਗ ਹੋਈ ਹੈ ਤੇ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਵਾਂ ਆਗੂ ਘਰੇਲੂ ਦਬਾਅ ਹੇਠ ਨੇ। ਟਰੰਪ ਸਾਹਿਬ ਮਿਡ ਚੋਣਾਂ ਆ ਰਹੀਆਂ ਨੇ ਤੇ ਨੇਤਨਯਾਹੂ ਸਾਹਿਬ ਆਪਣੇ ਮੁਲਕ ਦੀਆਂ ਚੋਣਾਂ ਹੋਣੀਆਂ ਨੇ, PM ਦੀ ਕੁਰਸੀ ਬਦਲਣੀ ਹੈ ਤੇ ਉੱਥੇ ਵਿਰੋਧੀ ਜਿਹੜੇ ਨੇ ਚੰਗੀ ਤਰੀਕੇ ਨਾਲ ਘੇਰ ਰਹੇ ਹੈ, ਕਿਉਂਕਿ ਇੱਕ ਪਾਸੇ ਟਰੰਪ ਕਹਿੰਦਾ ਹੈ ਕਿ ਭਾਈ ਇਰਾਨ ਨੂੰ ਪਰਮਾਣੂ ਸ਼ਕਤੀ ਨਹੀਂ ਬਣਨ ਦੇਣਾ, ਉਹਨਾਂ ਨੂੰ ਆਗਿਆ ਨਹੀਂ ਦੇਣੀ ਇਸ ਚੀਜ਼ ਦੀ, ਤੇ ਅਰਬ ਮੁਲਕਾਂ ਨੂੰ ਦੇ ਰਿਹਾ। ਇਸੇ ਚੀਜ਼ ਨੂੰ ਲੈ ਕੇ ਜਿਹੜੇ ਨੇ ਵਿਰੋਧੀ ਧਿਰਾਂ ਨੇ ਆਪਣੀਆਂ ਇਜ਼ਰਾਈਲ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉੱਥੇ ਦੀਆਂ, ਉਹ ਇਸ ਚੀਜ਼ ਦੇ ਉੱਤੇ ਨਾਰਾਜ਼ ਨੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਰਬ ਮੁਲਕ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਆ, ਕਿਉਂਕਿ ਉਹ ਬਿਜਲੀ ਪੈਦਾ ਕਰਨ ਦੇ ਲਈ ਆਪਣੀ ਨਿਊਕਲੀਅਰ ਸਿਸਟਮ ਲਾਉਣਾ ਚਾਹੁੰਦੇ ਨੇ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣਾ ਚਾਹੁੰਦੇ ਆ, ਤੇ ਟਰੰਪ ਸਾਹਿਬ ਉੱਥੇ ਆਗਿਆ ਦਿੰਦੇ ਆ ਕਿ ਤੁਸੀਂ ਕਰ ਸਕਦੇ ਹੋ। ਪਰ ਨੇਤਨਯਾਹੂ ਨੂੰ ਇਸ ਮੁੱਦੇ ਦੇ ਵਿੱਚ ਘੇਰਿਆ ਜਾ ਰਿਹਾ ਇਜ਼ਰਾਈਲ ਦੇ ਵਿੱਚ ਓਪੋਜੀਸ਼ਨ ਦੇ ਵੱਲੋਂ ਕਿ ਭਾਈ ਇਹ ਚੀਜ਼ਾਂ ਸਾਡੇ ਲਈ ਖਿਲਾਫ਼ ਹੋ ਸਕਦੀਆਂ ਨੇ, ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਜਿਹੜਾ ਨੇਤਨਯਾਹੂ ਨੇ ਉਹ ਆਪਣੀ ਕੁਰਸੀ ਬਚਾਉਣ ਦੇ ਵਿੱਚ ਲੱਗੇ ਹੋਏ ਆ, ਹਾਂ ਦੇ ਵਿੱਚ ਹਾਂ ਤਾਂ ਮਿਲਾਉਣੀ ਪੈਣੀ ਆ ਟਰੰਪ ਦੇ। ਨੇਤਨਯਾਹੂ ਮੁੜ ਚੋਣ ਲੜ ਰਹੇ ਨੇ ਤੇ ਟਰੰਪ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਮਹਿੰਗਾਈ ਦੇ ਉੱਤੇ ਆਰਥਿਕ ਸੰਕਟ ਨੂੰ ਜਨਮ ਦੇਣ ਵਾਲੀ ਇਸ ਅਣਚਾਹੀ ਜੰਗ ਨੂੰ ਖਤਮ ਕਰਨ ਦੇ ਲਈ ਦਬਾਅ ਦੇ ਹੇਠ ਨੇ। ਮੀਟਿੰਗ ਤੋਂ ਪਹਿਲਾਂ ਟਰੰਪ ਨੇਤਨਯਾਹੂ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਨੇ ਤੇ ਟਰੰਪ ਨੇ ਫੋਕਸ ਐਂਡ ਫਰੈਡਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਤਨਯਾਹੂ ਪਿਕੈਕਸ ਮਾਊਂਟੇਨ ਤੇ ਜਿਹੜਾ ਇਰਾਨੀ ਗਤੀਵਿਧੀਆਂ ਦੇ ਬਾਰੇ ਖੁਫੀਆ ਜਾਣਕਾਰੀ ਦੇਣ ਦੀ ਯੋਜਨਾ ਬਣਾ ਰਹੇ ਨੇ, ਜਿਸ ਨੂੰ ਟਰੰਪ ਬੰਬ ਦੇ ਨਾਲ ਅਡਾਉਣ ਦੀ ਧਮਕੀ ਦੇ ਚੁੱਕੇ ਨੇ। ਟਰੰਪ ਨੇ ਕਿਹਾ ਕਿ ਉਹ ਸਭ ਕੁਝ ਜਾਣਦੇ ਨੇ ਕਿ ਨੇਤਨਯਾਹੂ ਇਸ ਨੂੰ ਮੁੱਦਾ ਬਣਾ ਰਹੇ ਨੇ ਤਾਂ ਜੋ ਅਮਰੀਕਾ ਨੂੰ ਜੰਗ ਦੇ ਵਿਚ ਸ਼ਾਮਲ ਰੱਖਿਆ ਜਾ ਸਕੇ। ਉਹ ਪਿੱਛਾ ਛਡਾ ਰਿਹਾ ਤੇ ਪਰ ਦੂਸਰੇ ਪਾਸੇ ਸ਼ਾਮ ਨੂੰ ਕੋਈ ਨਾ ਕੋਈ ਬਿਆਨ ਦੇ ਦਿੰਦਾ, ਇੱਕ ਪਾਸੇ ਸ਼ਾਂਤੀ ਵਾਰਤਾ ਚੱਲਦੀ ਹੈ। ਟਰੰਪ ਨੇ ਸਵਾਲ ਕੀਤਾ ਕਿ ਅਜਿਹੀਆਂ ਗੱਲਾਂ ਦੁਨੀਆ ਨੂੰ ਦੱਸਣ ਦੀ ਕੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਵਾਂ ਦੇ ਵਿਚਕਾਰ ਕੁਝ ਮਤਭੇਦ ਜ਼ਰੂਰ ਨੇ ਪਰ ਸਥਿਤੀ ਕਾਫ਼ੀ ਹੱਦ ਤੱਕ ਸਹੀ ਹੈ। ਜਦੋਂ ਫਰਵਰੀ ਦੇ ਵਿਚ ਜੰਗ ਸ਼ੁਰੂ ਹੋਈ ਸੀ ਤਾਂ ਦੋਵਾਂ ਨੇਤਾਵਾਂ ਦਾ ਗੱਠਜੋੜ ਮਜ਼ਬੂਤ ਸੀ, ਪਰ ਜਿਵੇਂ ਜਿਵੇਂ ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕੀ ਟਿਕਾਣਿਆਂ ਦੇ ਉੱਤੇ ਡਰੋਨ ਤੇ ਮਿਜ਼ਾਈਲਾਂ ਦਾ ਹਮਲਾ ਕੀਤਾ, ਹੌਰਮੁਜ਼ ਜਲਮਾਰਗ ਨੂੰ ਬੰਦ ਕੀਤਾ, ਟਰੰਪ ਤੇ ਜੰਗ ਖਤਮ ਕਰਨ ਦਾ ਦਬਾਅ ਵੱਧ ਗਿਆ। ਇਸ ਦੇ ਦੌਰਾਨ ਨੇਤਨਯਾਹੂ ਪਿਛੋਕੜ ਦੇ ਵਿਚ ਚਲੇ ਗਏ ਕਿਉਂਕਿ ਟਰੰਪ ਤਹਿਰਾਨ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਮੀਟਿੰਗ ਦੇ ਵਿਚ ਲਿਬਨਾਨ ਦੇ ਨਾਲ ਹੋਏ ਫਰੇਮਵਰਕ ਸਮਝੌਤੇ ਤੇ ਅਬਰਾਹਮ ਅਕਾਡਸ ਦੇ ਜਿਹੜਾ ਵਿਸਤਾਰ ਦੇ ਉੱਤੇ ਵੀ ਚਰਚਾ ਹੋਵੇਗੀ। ਨੇਤਨਯਾਹੂ ਇਰਾਨ ਦੇ ਪ੍ਰੋਗਰਾਮ ਦੇ ਬਾਰੇ ਇਜ਼ਰਾਈਲੀ ਖੁਫੀਆ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਨੇ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਅੱਗੇ ਕੀ ਕਰਨਾ ਹੈ। ਇਹ ਫੈਸਲਾ ਟਰੰਪ ਨੂੰ ਲੈਣਾ ਪਵੇਗਾ।
ਇਸ ਤੋਂ ਇਲਾਵਾ ਨੇਤਨਯਾਹੂ ਨੂੰ ਟਰੰਪ ਨੂੰ ਇਹ ਵੀ ਯਕੀਨ ਦਿਵਾਉਣਾ ਪਵੇਗਾ ਕਿ ਉਹ ਗਾਜ਼ਾ ਅਤੇ ਲਿਬਨਾਨ ਦੇ ਵਿੱਚ ਅਮਰੀਕੀ ਕੂਟਨੀਤਿਕ ਯਤਨਾਂ ਦੇ ਵਿੱਚ ਰੁਕਾਵਟ ਨਹੀਂ ਪਾਉਣਗੇ। ਇਜ਼ਰਾਈਲ ਫੌਜ ਜਿਹੜੀ ਹੈ ਉਹਨੇ ਲਿਬਨਾਨ ਦੇ ਵਿੱਚ ਲਿਬਨਾਨੀ ਫੌਜ ਨੂੰ ਤੈਨਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਗਾਜ਼ਾ ਦੇ ਵਿੱਚ ਅੰਤਰਰਾਸ਼ਟਰੀ ਸਥਿਰਤਾ ਬਲ ਜਿਹੜਾ ਉਹਦੇ ਪਹਿਲੇ ਮੈਂਬਰਾਂ ਨੂੰ ਦਾਖਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਦੂਸਰੇ ਪਾਸੇ ਜ਼ੇਲੈਂਸਕੀ ਸਾਹਿਬ ਆਪਣੇ ਰਸ਼ੀਆ ਤੇ ਯੂਕਰੇਨ ਵਾਲੇ ਜ਼ੇਲੈਂਸਕੀ ਵੱਲੋਂ ਵਾਈਟ ਹਾਊਸ ਵਿਖੇ ਟਰੰਪ ਦੇ ਨਾਲ ਫਿਰ ਤੋਂ ਮੁਲਾਕਾਤ ਕੀਤੀ ਹੈ ਤੇ ਅਮਰੀਕਾ ਨਾਲ ਰੱਖਿਆ ਸਹਿਯੋਗ ਵਧਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਜਿਹੜਾ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਾਮ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਵਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕੀਤੀ ਤੇ ਓਵਲ ਆਫਿਸ ਦੇ ਵਿੱਚ ਹੋਈ ਇਸ ਬੈਠਕ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਵੱਲੋਂ ਆਪਣੇ ਜਿਹੜਾ ਖੁਦ ਦੇ ਸ਼ਾਂਤੀ ਜਾਂ ਸ਼ਕਤੀਸ਼ਾਲੀ ਹਥਿਆਰ ਤਿਆਰ ਕਰਨ ਤੇ ਰੂਸ ਵਿਰੁੱਧ ਜੰਗ ਵਿੱਚ ਮਦਦਗਾਰ ਹੋਣ ਵਾਲੇ ਹੋਰ ਤਰੀਕਿਆਂ ਦੇ ਉੱਤੇ ਚਰਚਾ ਕੀਤੀ ਹੈ। ਮੀਟਿੰਗ ਤੋਂ ਬਾਅਦ ਜ਼ੇਲੈਂਸਕੀ ਨੇ ਇਸ ਨੂੰ ਇੱਕ ਚੰਗੀ ਮੀਟਿੰਗ ਦੱਸਦਿਆਂ ਪੈਟਰੋਟ ਮਿਜ਼ਾਈਲ ਸਿਸਟਮ ਬਣਾਉਣ ਦਾ ਲਾਇਸੈਂਸ ਦੇਣ ਦੇ ਲਈ ਟਰੰਪ ਦਾ ਧੰਨਵਾਦ ਕਰ ਦਿੱਤਾ ਹੈ। ਆਪਣੇ ਇਸ ਦੌਰੇ ਦੇ ਦੌਰਾਨ ਜ਼ੇਲੈਂਸਕੀ ਨੇ ਲਾਕਹਿਡ ਮਾਰਟਿਨ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਕੈਪੀਟਲ ਵਿਖੇ ਸੈਨੇਟਰਾਂ ਦੇ ਨਾਲ ਮਿਲ ਕੇ ਪੈਟਰੋਟ ਇੰਟਰ ਸੈਪਟਰਾਂ ਦੀ ਜਿਹੜੀ ਲੋੜ ਦੇ ਉੱਤੇ ਜ਼ੋਰ ਦਿੱਤਾ ਹੈ ਤੇ ਉਨ੍ਹਾਂ ਰੂਸ ਵਿਰੁੱਧ ਦਬਾਅ ਵਧਾਉਣ ਦੇ ਲਈ ਸਖ਼ਤ ਪਾਬੰਦੀਆਂ ਵਾਲੇ ਬਿੱਲ ਨੂੰ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਸੈਨੇਟ ਨੇ ਰੂਸੀ ਤੇਲ ਗੈਸ ਅਤੇ ਹੋਰ ਨਿਰਯਾਤ ਖਰੀਦਣ ਵਾਲੇ ਦੇਸ਼ਾਂ ਨੂੰ ਜਿਹੜਾ ਜੁਰਮਾਨਾ ਲਗਾਉਣ ਵਾਲੇ ਬਿੱਲ ਦੇ ਉੱਤੇ ਪੱਖ ਦੇ ਵਿੱਚ ਸ਼ੁਰੂਆਤੀ ਵੋਟਿੰਗ ਕੀਤੀ ਹੈ। ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਰੂਸ ਖਾੜੀ ਖੇਤਰ ਦੇ ਵਿੱਚ ਅਮਰੀਕੀ ਬੇਸਾਂ ਦੀਆਂ ਸੈਟੇਲਾਈਟ ਤਸਵੀਰਾਂ ਦੇ ਕੇ ਇਰਾਨ ਦੀ ਮਦਦ ਕਰ ਰਿਹਾ। ਰਾਸ਼ਟਰਪਤੀ ਟਰੰਪ ਨੇ ਇਸ ਦੇ ਕਿਸੇ ਵੱਡੇ ਪ੍ਰਭਾਵ ਨੂੰ ਨਕਾਰ ਦਿੱਤਾ ਤੇ ਮੀਟਿੰਗ ਦੇ ਵਿੱਚ ਇਹ ਵੀ ਤੈਅ ਹੋਇਆ ਕਿ ਰਾਸ਼ਟਰਪਤੀ ਦੇ ਮੁੱਖ ਦੂਤ ਸਟੀਵ ਵਿਟਕੋਫ ਤੇ ਜਾਰੇਡ ਕੁਸ਼ਨਰ ਭਵਿੱਖ ਦੇ ਵਿੱਚ ਕੀਵ ਦਾ ਦੌਰਾ ਵੀ ਕਰਨਗੇ। ਡੈਮੋਕ੍ਰੇਟਿਕ ਸੈਨੇਟਰ ਦੇ ਵੱਲੋਂ ਗ੍ਰੀਨ ਕਾਰਡ ਬਿੱਲ ਦੀ ਮੁੜ ਹਮਾਇਤ ਕਰ ਦਿੱਤੀ ਗਈ ਹੈ। ਕੈਲੀਫੋਰਨੀਆ ਤੋਂ ਤਜਵੀਜ਼ ਸ਼ੁਦਾ ਕਾਨੂੰਨ ਦੇ ਨਾਲ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋ ਸਕਦਾ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਸੈਨੇਟਰ ਨੇ ਐਲੈਕਸ ਪੈਂਡੀਲਾ ਉਨ੍ਹਾਂ ਨੇ H-1B ਵੀਜ਼ਾ ਧਾਰਕਾਂ ਦੇ ਸਮੇਤ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੱਖਾਂ ਲੋਕਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਸਥਾਈ ਰੂਪ ਦੇ ਵਿੱਚ ਰਹਿਣ ਦਾ ਰਾਹ ਦੇਣ ਵਾਲੇ ਬਿੱਲ ਨੂੰ ਅੱਗੇ ਜਿਹੜਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਪੈਂਡੀਲਾ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਐਕਟ ਆਫ 1929 ਜਿਹੜਾ ਉਹਦੇ ਇਮੀਗ੍ਰੇਸ਼ਨ ਪ੍ਰੋਵੀਜ਼ਨਸ ਨੂੰ ਜਿਹੜਾ ਨਵਿਆਉਣ ਵਾਲੇ ਬਿੱਲ ਦੀ ਮੁੜ ਹਮਾਇਤ ਕੀਤੀ ਹੈ ਤੇ ਬਿੱਲ ਪਹਿਲੀ ਵਾਰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਤਜਵੀਜ਼ ਸ਼ੁਦਾ ਕਾਨੂੰਨ ਲਾਗੂ ਹੋਣ ਦੇ ਨਾਲ ਗ੍ਰੀਨ ਕਾਰਡ ਦੀ ਉਡੀਕ ਵਿੱਚ ਬੈਠੇ ਵੱਖ ਵੱਖ ਵਰਗਾਂ ਦੇ 80 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਇਸ ਬਿੱਲ ਦਾ ਮਕਸਦ ਅਮਰੀਕਾ ਦੇ ਪੁਰਾਣੇ ਹੋ ਚੁੱਕੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਸਮਝਦਾਰੀ ਭਰਿਆ ਸੁਧਾਰ ਕਰਨਾ ਹੈ ਤਾਂ ਕਿ ਦੇਸ਼ ਭਰ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਯੋਜਨਾਬੰਦ ਹਮਲਿਆਂ ਦਾ ਮੁਕਾਬਲਾ ਕੀਤਾ ਜਾ ਸਕੇ। ਟਰੰਪ ਇਸ ਇਨ੍ਹਾਂ ਚੀਜ਼ਾਂ ਨੂੰ ਰੱਦ ਕਰ ਰਿਹਾ ਤੇ ਉਹ ਆਪਣੀ ਪੈਰਵਾਈ ਕਰ ਰਹੇ ਨੇ ਇਸ ਚੀਜ਼ ਦੇ ਉੱਤੇ। ਇਸ ਕਾਨੂੰਨ ਦੇ ਤਹਿਤ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਸਥਿਰ ਨਿਵਾਸ PR ਦੇ ਲਈ ਅਪਲਾਈ ਕਰਨ ਦੀ ਖੁੱਲ੍ਹ ਦੇਣ ਦੀ ਤਜਵੀਜ਼ ਹੈ, ਬਸ਼ਰਤੇ ਉਹ ਅਪਲਾਈ ਕਰਨ ਤੋਂ ਪਹਿਲਾਂ ਘੱਟੋ ਘੱਟ 7 ਸਾਲ ਤੱਕ ਲਗਾਤਾਰ ਦੇਸ਼ ਦੇ ਵਿੱਚ ਰਹੇ ਹੋਣ। ਪੈਂਡੀਲਾ ਨੇ ਕਿਹਾ ਕਿ ਸਾਲ ਪਹਿਲਾਂ ਮੈਂ ਸਖ਼ਤ ਮਿਹਨਤ ਕਰਨ ਵਾਲੇ ਪ੍ਰਵਾਸੀਆਂ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਜ਼ਾਲਮ ਵਿਹਾਰ ਦਾ ਜਿਹੜਾ ਵਿਰੋਧ ਕਰਨ ਦੇ ਲਈ ਇਹ ਬਿੱਲ ਪੇਸ਼ ਕੀਤਾ ਸੀ। ਉਦੋਂ ਤੋਂ ਹੀ ਰਾਸ਼ਟਰਪਤੀ ਟਰੰਪ ਦੀ ਡਰ ਫੈਲਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਹੋ ਗਈ, ਤੇਜ਼ ਹੋ ਗਈ ਤੇ ਪਰਿਵਾਰ ਲਗਾਤਾਰ ਬੇਯਕੀਨੇ ਦੇ ਮਾਹੌਲ ਦੇ ਵਿੱਚ ਜਿਹੜਾ ਸੀ ਰਹਿਣ ਲੱਗ ਪਏ, ਜਦੋਂ ਕਿ ਉਨ੍ਹਾਂ ਇਸ ਦੇਸ਼ ਦੇ ਵਿੱਚ ਆਪਣੀ ਜ਼ਿੰਦਗੀ ਬਣਾਈ ਹੈ। ਦੂਸਰੇ ਪਾਸੇ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਚੰਗਾ ਨਹੀਂ ਹੈ। ਦਾ ਨੈਰੇਟਿਵ ਟੁੱਟ ਗਿਆ, ਪੋਕ ਦੇ ਵਿੱਚ ਹਿੰਸਾ ਹੋ ਰਹੀ ਹੈ ਤੇ ਪ੍ਰਦਰਸ਼ਨ ਤੇ ਦਮਨ ਹੋ ਰਿਹਾ। ਪਾਕਿਸਤਾਨ ਦਹਾਕਿਆਂ ਤੋਂ ਇਹ ਪ੍ਰਚਾਰ ਕਰਦਾ ਆ ਰਿਹਾ ਸੀ ਕਿ ਉਸਦੇ ਕੰਟਰੋਲ ਵਾਲੇ ਆਜ਼ਾਦ ਕਸ਼ਮੀਰ ਦੇ ਵਿੱਚ ਸਭ ਠੀਕ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਿਰਫ ਭਾਰਤ ਵਾਲੇ ਕਸ਼ਮੀਰ 'ਚ ਹੀ ਨਹੀਂ ਹੁੰਦੀ, ਪਰ ਹੁਣ ਇਹ ਕਮਜ਼ੋਰ ਨੈਰੇਟਿਵ ਪੂਰੀ ਤਰ੍ਹਾਂ ਟੁੱਟ ਗਿਆ। ਪੋਕ ਦੇ ਵਿੱਚ ਹਾਲ ਹੀ ਦੇ ਵਿੱਚ ਆਟੇ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ਼ ਵੱਡੇ ਪ੍ਰਦਰਸ਼ਨ ਹੋ ਰਹੇ ਨੇ। ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜੈਕ ਨਾਂ ਦੇ ਗਰੁੱਪ ਨੇ 2023 ਦੇ ਵਿੱਚ ਆਰਥਿਕ ਮੁੱਦਿਆਂ ਦੇ ਨਾਲ ਸ਼ੁਰੂਆਤ ਕੀਤੀ ਸੀ, ਪਰ ਹੁਣ ਇਹ ਸਵੈ ਸ਼ਾਸਨ ਦੀ ਮੰਗ ਕਰਨ ਵਾਲਾ ਸਿਆਸੀ ਅੰਦੋਲਨ ਬਣ ਗਿਆ ਜਿਸ ਨੇ ਪਾਕਿਸਤਾਨੀ ਫੌਜ ਦੇ ਅਧਿਕਾਰ ਨੂੰ ਵੀ ਚੁਣੌਤੀ ਦੇ ਦਿੱਤੀ ਹੈ। ਜੂਨ 2025 ਦੇ ਵਿੱਚ ਮਾਮਲਾ ਉਦੋਂ ਹੋਰ ਵਿਗੜ ਗਿਆ ਜਦੋਂ ਪੋਕ ਦੀ ਸੁਪਰੀਮ ਕੋਰਟ ਨੇ ਜੈਕ ਦੀਆਂ ਜਿਹੜੀਆਂ ਸੀ 38 ਮੰਗਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਵਿਧਾਨ ਸਭਾ ਦੀਆਂ 12 ਸ਼ਰਨਾਰਥੀ ਸੀਟਾਂ ਖਤਮ ਕਰਨਾ
ਜਿਹੜਾ ਉਹਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਨੇ 5 ਜੂਨ ਨੂੰ ਜੈਕ ਤੇ ਪਾਬੰਦੀ ਲਗਾ ਕੇ ਇਸ ਨੂੰ ਅੱਤਵਾਦ ਸਮੂਹ ਘੋਸ਼ਿਤ ਕਰ ਦਿੱਤਾ। 6-7 ਜੂਨ ਦੀ ਰਾਤ ਜੈਕ ਦੇ ਨੇਤਾ ਉਮਰ ਨਜ਼ੀਰ ਕਸ਼ਮੀਰੀ ਉੱਤੇ ਹਮਲਾ ਹੁੰਦਾ ਹੈ, ਜਿਸ ਦੇ ਵਿਚ ਉਨ੍ਹਾਂ ਦਾ ਸਾਥੀ ਸ਼ਾਹਜੈਬ ਹਬੀਬ ਮਾਰਿਆ ਜਾਂਦਾ ਹੈ। ਹਾਲਾਤ ਕਾਬੂ ਕਰਨ ਦੇ ਲਈ ਇੰਟਰਨੈਟ ਮੋਬਾਈਲ ਬੰਦ ਕਰ ਦਿੱਤੇ ਜਾਂਦੇ ਨੇ ਤੇ 14,000 ਅਰਧ ਸੈਨਿਕ ਬਲ ਤੈਨਾਤ ਕਰ ਦਿੱਤੇ ਗਏ। ਲੋਕਾਂ ਨੇ ਮੁਜ਼ਫਰਾਬਾਦ ਦੇ ਵੱਲ ਲੌਂਗ ਮਾਰਚ ਕੀਤਾ। ਇਸ ਦੇ ਦੌਰਾਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਨੇ। ਇਸ ਦਮਨ ਦੇ ਖਿਲਾਫ UK ਸਮੇਤ ਦੁਨੀਆਂ ਭਰ ਦੇ ਵਿਚ ਰਹਿਣ ਵਾਲੇ ਕਸ਼ਮੀਰੀਆਂ ਨੇ ਵਿਰੋਧ ਕੀਤਾ। ਲੰਡਨ ਦੇ ਵਿਚ ਹਜ਼ਾਰਾਂ ਲੋਕਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਤੱਕ ਮਾਰਚ ਕੀਤਾ। 60 ਤੋਂ ਵੱਧ ਬ੍ਰਿਟਿਸ਼ ਸੰਸਦ ਮੈਂਬਰਾਂ ਨੇ UK ਦੀ ਵਿਦੇਸ਼ ਮੰਤਰੀ ਨੂੰ ਪੱਤਰ ਲੈ ਕੇ ਇਸਲਾਮਾਬਾਦ ਤੋਂ ਸਫ਼ਾਈ ਮੰਗੀ ਹੈ। ਜੈਕ ਦੇ ਨੇਤਾ ਸਰਦਾਰ ਅਮਨ ਖਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਾਕਾਬੰਦੀ ਨਾ ਹਟੀ ਤਾਂ ਲੋਕ ਖਾਣ ਪੀਣ ਅਤੇ ਦਵਾਈਆਂ ਦੇ ਲਈ ਭਾਰਤ ਦਾ ਰੁੱਖ ਕਰ ਸਕਦੇ ਨੇ ਤੇ ਉਨ੍ਹਾਂ ਇਹ ਵੀ ਦੋਸ਼ ਲਗਾ ਦਿੱਤਾ ਕਿ ਪਾਕਿਸਤਾਨੀ ਫੌਜ ਪੋਕ ਦੇ ਲੋਕਾਂ ਨੂੰ ਹਥਿਆਰ ਦੇ ਕੇ ਜਿਹੜਾ ਯਾਨੀ ਕਿ POK ਪੋਕ ਉਹਨੂੰ ਕਿਹਾ POK ਦੇ ਲੋਕਾਂ ਨੂੰ ਹਥਿਆਰ ਦੇ ਕੇ ਭਾਰਤ ਦੇ ਖਿਲਾਫ਼ ਬਗਾਵਤ ਦੇ ਲਈ ਉਕਸਾ ਰਹੇ ਹੈ। ਇਸ ਸਾਰੀ ਘਟਨਾ ਨੇ ਪਾਕਿਸਤਾਨ ਦੇ ਉਸ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਕਸ਼ਮੀਰੀਆਂ ਦਾ ਭਲਾ ਪਾਕਿਸਤਾਨ ਦੇ ਨਾਲ ਹੀ ਸੁਰੱਖਿਅਤ ਹੈ। ਜਿੱਥੇ ਪਾਕਿਸਤਾਨ ਭਾਰਤੀ ਕਸ਼ਮੀਰ ਦੇ ਮੁਸਲਮਾਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਉੱਥੇ ਹੀ ਉਹ ਆਪਣੇ ਹੀ ਕੰਟਰੋਲ ਵਾਲੇ ਇਲਾਕੇ ਦੇ ਵਿੱਚ ਕਸ਼ਮੀਰੀਆਂ ਦਾ ਕਤਲ ਕਰ ਰਿਹਾ। POK ਦੀ ਸਥਾਨਕ ਸਰਕਾਰ ਲੋਕਾਂ ਦੇ ਬੁਨਿਆਦੀ ਮੁੱਦੇ ਹੱਲ ਕਰਨ ਦੇ ਲਈ ਵਿੱਚ ਨਾਕਾਮ ਰਹੀ ਹੈ ਤੇ ਹੁਣ ਕਸ਼ਮੀਰੀ ਬਲੋਚ ਅਤੇ ਪਸ਼ਤੂਨ ਭਾਈਚਾਰੇ ਵੀ ਇਕੱਠੇ ਹੋ ਰਹੇ ਨੇ ਕਿਉਂਕਿ ਸਭ ਨੂੰ ਪਾਕਿਸਤਾਨੀ ਸੁਰੱਖਿਆ ਤੰਤਰ ਤੋਂ ਜ਼ੁਲਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਪੂਰੇ ਪਾਕਿਸਤਾਨ ਦੀ ਸਥਿਰਤਾ ਉੱਤੇ ਜਿਹੜਾ ਸਵਾਲ ਖੜੇ ਹੋ ਰਹੇ ਨੇ। ਚੀਨ ਨੇ ਮੱਛੀ ਉਦਯੋਗ ਸੰਬੰਧੀ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਚੀਨ ਨੇ ਮੱਛੀ ਉਦਯੋਗ ਨੂੰ ਬਿਹਤਰ ਬਣਾਉਣ ਸੰਬੰਧੀ ਇੱਕ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਕਿ ਇਸ ਦੇ ਵਿੱਚ ਗੈਰ ਕਾਨੂੰਨੀ, ਗੈਰ ਰਿਪੋਰਟ ਕੀਤੇ ਅਤੇ ਗੈਰ ਰੈਗੂਲੇਟਿਡ IUU ਮੱਛੀਆਂ ਫੜਨ ਦੇ ਯਤਨਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ। IUU ਫਿਸ਼ਿੰਗ ਜੋਖਮ ਸੂਚਕਾਂਕ ਦੇ ਜਿਹੜਾ ਅਨੁਸਾਰ ਬੀਜਿੰਗ ਦੁਨੀਆਂ ਦੇ ਸਭ ਤੋਂ ਵੱਡੇ ਦੂਰ ਦੁਰਾਡੇ ਪਾਣੀ ਦੇ ਵਿੱਚ ਮੱਛੀਆਂ ਫੜਨ ਵਾਲੇ ਬੇੜੇ ਦੀ ਅਗਵਾਈ ਕਰਦਾ ਹੈ ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਾ ਦੇਸ਼ ਹੈ। 7 ਅਫਰੀਕੀ ਦੇਸ਼ਾਂ ਕੈਮਰੂਨ, ਗੈਬੀਆ, ਘਾਨਾ, ਗਿਨੀ, ਲਾਬੇਰੀਆ, ਕਾਂਗੋ ਗਣਰਾਜ ਅਤੇ ਸੋਮਾਲੀਆ ਨੇ ਜੂਨ ਦੇ ਵਿੱਚ ਕੀਨੀਆ ਦੇ ਵਿੱਚ 11ਵੇਂ ਸਾਡੇ ਸਮੁੰਦਰੀ ਸੰਮੇਲਨ ਦੇ ਦੌਰਾਨ ਮੋਮਬਾਸਾ ਐਲਾਨਨਾਮੇ ਉੱਤੇ ਦਸਤਖਤ ਕੀਤੇ ਹੈ। ਬੈਲਜੀਅਮ, ਚਿਲੀ, ਡੋਮਿਨਿਕਨ ਜਿਹੜਾ ਗਣਰਾਜ, ਫਰਾਂਸ, ਪਨਾਮਾ, ਪਾਪੂਆ, ਨਿਊ ਗਿਨੀ, ਪੇਰੂ ਅਤੇ ਦੱਖਣੀ ਕੋਰੀਆ ਨੇ ਵੀ ਦਸਤਖਤ ਇਹਦੇ ਉੱਤੇ ਕੀਤੇ ਹੈ, ਹਸਤਾਖਰ ਕੀਤੇ ਹੈ। ਇਹ ਸਮਝੌਤਾ ਗਲੋਬਲ ਚਾਰਟਰ ਫਾਰ ਫਿਸ਼ਰਜ਼ ਯਾਨੀ ਕਿ ਫਿਸ਼ਿੰਗ ਜਿਹੜਾ ਕਰਦੇ ਨੇ, ਮੱਛੀਆਂ ਫੜਦੇ ਆ ਸਮੁੰਦਰੀ, ਪਾਰਦਰਸ਼ਤਾ ਦਾ ਸਮਰਥਨ ਕਰਦਾ ਹੈ ਜਿਸਦਾ ਉਦੇਸ਼ ਡਿਜੀਟਲ ਜਹਾਜ਼ ਰਜਿਸਟਰੀਆਂ ਨੂੰ ਆਧੁਨਿਕ ਬਣਾ ਕੇ ਮੱਛੀਆਂ ਫੜਨ ਦੇ ਉੱਤੇ ਲਾਇਸੈਂਸ ਅਧਿਕਾਰ ਪਹੁੰਚ ਸਮਝੌਤੇ ਤੇ ਕੋਟਾ ਵੰਡ ਪ੍ਰਕਾਸ਼ਿਤ ਜਿਹੜਾ ਕਰਕੇ ਸ਼ਾਸਨ ਨੂੰ ਬਿਹਤਰ ਬਣਾਉਣਾ ਹੈ। ਇਹ ਵੀ ਜਿਹੜਾ ਯਕੀਨੀ ਬਣਾਉਣ ਦੇ ਲਈ ਹੈ ਕਿ ਸਾਰੇ ਉਦਯੋਗਿਕ ਮੱਛੀਆਂ ਫੜਨ ਵਾਲੇ ਜਹਾਜ਼ਾਂ ਕੋਲ ਵਿਲੱਖਣ ਜਹਾਜ਼ ਪਛਾਣਕਰਤਾ ਹੋਣ ਅਤੇ ਗੈਰ ਕਾਨੂੰਨੀ ਮੱਛੀਆਂ ਫੜਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਜਵਾਬਦੇਹੀ ਬਣਾਉਣ ਦੇ ਲਈ ਜਹਾਜ਼ਾਂ ਤੇ ਮੱਛੀਆਂ ਫੜਨ ਵਾਲੀਆਂ ਕੰਪਨੀਆਂ ਦੇ ਲਾਭਕਾਰੀ ਮਾਲਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ। ਘਾਨਾ ਦੀ ਮੱਛੀ ਪਾਲਣ ਮੰਤਰੀ ਜਿਹੜੀ ਹੈ ਐਮੈਲੀਆ ਆਰਥਰ ਨੇ ਕਿਹਾ ਕਿ ਮੋਮਬਾਸਾ ਸਮਝੌਤਾ ਸਰਕਾਰਾਂ ਨੂੰ ਮੱਛੀ ਪਾਲਣ ਦੇ ਖੇਤਰ ਦੇ ਵਿੱਚ ਪਾਰਦਰਸ਼ਤਾ ਦੇ ਲਈ ਇਕੱਠੇ ਲੜਨ ਦੇ ਤਰੀਕੇ ਪ੍ਰਦਾਨ ਕਰਦਾ ਹੈ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਵੱਡੇ ਵੱਡੇ ਜਹਾਜ਼ ਮੱਛੀਆਂ ਕੱਢ ਕੇ ਲੈ ਜਾਂਦੇ ਆ ਸਮੁੰਦਰੀ ਤੇ ਕੁਦਰਤ ਦਾ ਵੀ ਨੁਕਸਾਨ ਹੋ ਰਿਹਾ। ਪੁਰਤਗਾਲ ਦੀ ਵੱਡੀ ਪਹਿਲ ਹੋਈ ਹੈ, ਬੁਰਕੇ ਅਤੇ ਨਕਾਬ ਪਹਿਨਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਦੱਖਣੀ ਯੂਰਪੀ ਦੇਸ਼ ਪੁਰਤਗਾਲ ਨੇ ਇੱਕ ਵੱਡੀ ਪਹਿਲ ਕੀਤੀ ਹੈ ਤੇ ਪੁਰਤਗਾਲ ਸਰਕਾਰ ਨੇ ਜਨਤਕ ਥਾਵਾਂ ਦੇ ਉੱਤੇ ਬੁਰਕੇ ਅਤੇ ਨਕਾਬ ਪਹਿਨਣ ਤੇ ਪਾਬੰਦੀ ਲਾ ਦਿੱਤੀ ਹੈ। ਇਸ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਤੇ 4,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸਰਕਾਰੀ ਆਦੇਸ਼ ਦੇ ਮੁਤਾਬਕ ਜੋ ਮੁਸਲਿਮ ਮਰਦ ਆਪਣੀਆਂ ਪਤਨੀਆਂ ਜਾਂ ਰਿਸ਼ਤੇਦਾਰ ਔਰਤਾਂ ਨੂੰ ਬੁਰਕੇ ਦੇ ਪਹਿਨਣ ਦੇ ਲਈ ਮਜਬੂਰ ਕਰਦੇ ਨੇ ਉਨ੍ਹਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਹੋਵੇਗੀ। ਬੁਰਕੇ ਨੂੰ ਔਰਤਾਂ ਦੇ ਜ਼ੁਲਮ ਦਾ ਪ੍ਰਤੀਕ ਤੇ ਜਨਤਕ ਸੁਰੱਖਿਆ ਦੇ ਲਈ ਖਤਰਾ ਦੱਸਿਆ ਗਿਆ ਹੈ। ਦੂਸਰੇ ਪਾਸੇ ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਾ ਦਿੱਤਾ ਹੈ। ਫਰਾਂਸ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਕੱਟੜਪੰਥੀ ਮਸਜਿਦਾਂ ਨੂੰ ਬੰਦ ਕਰਨਾ ਸ਼ੁਰੂ ਕਰਤਾ ਹੈ। ਫਰਾਂਸ ਦੇ ਵਿੱਚ ਸਰਕਾਰ ਦੇ ਮੁਤਾਬਕ ਇਹ ਮਸਜਿਦਾਂ ਅਸਹਿਣਸ਼ੀਲਤਾ ਦਾ ਪ੍ਰਚਾਰ ਕਰ ਰਹੀਆਂ ਨੇ ਤੇ
ਕਾਫਰਾਂ ਨੂੰ ਜਿਹੜਾ ਮਾਰਨ ਦਾ ਸੱਦਾ ਦੇ ਰਹੀਆਂ ਨੇ। ਹਿੰਸਾ ਤੇ ਦਹਿਸ਼ਤ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਸਰਕਾਰ ਦੇ ਮੁਤਾਬਕ ਹਰੇਕ ਪੱਛਮੀ ਦੇਸ਼ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ। 27 ਜੁਲਾਈ ਨੂੰ ਸੀਨ ਸੇਟ ਡੈਨਿਸ ਦੇ ਪ੍ਰੀਫੈਕਟ ਨੇ ਐਲਾਨ ਕੀਤਾ, ਐਲਾਨੇ ਸੂਸ ਬੋਇਸ ਦੇ ਵਿਚ ਸਥਿਤ ਚੈਟ ਲੂਪ ਮਸਜਿਦ ਨੂੰ 6 ਮਹੀਨਿਆਂ ਦੇ ਲਈ ਬੰਦ ਕਰਨ ਦਾ ਇੱਕ ਪ੍ਰੀਫੈਕਟਰੋਲ ਆਦੇਸ਼ ਜਾਰੀ ਕਰ ਦਿੱਤਾ। ਬੰਦ ਕਰਨ ਦਾ ਇਹ ਆਦੇਸ਼ ਅੰਦਰੂਨੀ ਸੁਰੱਖਿਆ ਕੋਡ ਦੇ ਆਰਟੀਕਲ L 227(1) ਦੇ ਅਨੁਸਾਰ ਜਾਰੀ ਕੀਤਾ। ਇਸਦਾ ਕਾਰਨ ਮਸਜਿਦ ਦੇ ਅੰਦਰ ਤੇ ਸੋਸ਼ਲ ਮੀਡੀਆ ਦੇ ਉੱਤੇ ਇਮਾਮਾਂ ਦੇ ਦੁਆਰਾ ਫੈਲਾਈਆਂ ਗਈਆਂ ਅਜਿਹੀਆਂ ਟਿੱਪਣੀਆਂ, ਵਿਚਾਰ ਜਾਂ ਸਿਧਾਂਤ ਸਨ ਜੋ ਹਿੰਸਾ, ਨਫ਼ਰਤ ਜਾਂ ਵਿਤਕਰੇ ਨੂੰ ਭੜਕਾਉਂਦੇ ਨੇ, ਅੱਤਵਾਦ ਦੇ ਕੰਮਾਂ ਦੀ ਵਡਿਆਈ ਕਰਦੇ ਨੇ ਤੇ ਉਨ੍ਹਾਂ ਨੂੰ ਅੰਜਾਮ ਦੇਣ ਦੇ ਲਈ ਉਕਸਾਉਂਦੇ ਨੇ। ਪਹਿਲਾਂ ਦੇਖੋ, ਚਾਹੇ ਉਹ ਗੁਰੂ ਘਰ ਸੀ, ਚਾਹੇ ਮਸਜਿਦ ਸੀ, ਚਾਹੇ ਮੰਦਰ ਸੀ ਤੇ ਚਾਹੇ ਗਿਰਜਾ ਘਰ ਸਨ, ਉਨ੍ਹਾਂ ਦੇ ਵਿਚ ਜੋ ਬੋਲੀਆਂ ਇਨ੍ਹਾਂ ਮੁਲਕਾਂ ਦੇ ਵਿਚ ਬੋਲੀਆਂ ਜਾਂਦੀਆਂ ਸਨ ਉਹ ਸੀਕਰਟ ਕਹਿ ਸਕਦੇ ਆ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ। ਪਰ ਤਕਨੀਕ ਅੱਜ ਇਸ ਤਰ੍ਹਾਂ ਦੀ ਆ ਚੁੱਕੀ ਹੈ ਕਿ ਹਰ ਚੀਜ਼ ਟਰਾਂਸਲੇਟ ਹੋ ਜਾਂਦੀ ਹੈ, ਤੁਸੀਂ ਕੁਝ ਵੀ ਬੋਲੋ। ਤੇ ਹੁਣ ਉਹ ਅਗਲੇ ਚੁਕੰਨੇ ਹੋਏ ਨੇ, ਟਕਨੀਕਾਂ ਲਿਆਂਦੀਆਂ ਨੇ ਤੇ ਪੂਰਾ ਅਗਲੇ ਫਿਰ ਸ਼ੱਕ ਤਾਂ ਪਹਿਲਾਂ ਵੀ ਸੀ ਇਹਨਾਂ ਚੀਜ਼ਾਂ ਦੇ ਵਿਚ ਵੀ ਇਹ ਜਿਹੜਾ ਭਾਈਚਾਰੇ ਦੇ ਲਈ ਨਹੀਂ, ਕਿਤੇ ਨਾ ਕਿਤੇ ਗਲਤ ਚੀਜ਼ਾਂ ਫੈਲਾਉਣ ਨੂੰ ਜਾਂ ਫੰਡਿੰਗਾਂ ਕਰਦੇ ਨੇ ਹੋਰ ਸਾਰੀਆਂ ਚੀਜ਼ਾਂ। ਉਹ ਕੱਲਾ ਮੈਂ ਮਸਜਿਦ ਹੀ ਨਹੀਂ ਗੱਲ ਕਰਦਾ, ਹੋਰ ਵੀ ਬਹੁਤ ਸਾਰੇ ਧਰਮਾਂ ਦੇ ਵਿਚ ਇਹ ਚੀਜ਼ਾਂ ਹੁੰਦੀਆਂ ਨੇ, ਕੱਲੇ ਇੱਕ ਧਰਮ ਦੀ ਗੱਲ ਨਹੀਂ ਹੈ। ਅੱਗੇ ਉਹ ਦੱਸਦੇ ਕਿ ਦਰਅਸਲ ਮਸਜਿਦ ਦੇ ਨਿਯਮਤ ਇਮਾਮਾਂ ਦੇ ਉਪਦੇਸ਼ਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਉਨ੍ਹਾਂ ਦੇ ਪ੍ਰਸਾਰ ਦੇ ਨਾਲ ਨਾਲ ਮਹਿਮਾਨ ਬੁਲਾਰਿਆਂ ਦੇ ਭਾਸ਼ਣਾਂ ਦੇ ਰਾਹੀਂ ਮਸਜਿਦ ਦੇ ਵਿਚ ਮਸਜਿਦ ਇੱਕ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਫੈਲਾਉਂਦੀ ਹੈ ਜੋ ਅੱਤਵਾਦੀ ਸੰਗਠਨਾਂ ਦੇ ਬਿਆਨਬਾਜ਼ੀ ਦੇ ਨਾਲ ਮੇਲ ਖਾਂਦੀ ਹੈ, ਜਿਹਾਦ ਨੂੰ ਜਾਇਜ਼ ਠਹਿਰਾਉਂਦੀ ਹੈ ਤੇ ਸ਼ਹਾਦਤ ਦੀ ਵਡਿਆਈ ਕਰਦੀ ਹੈ। ਅੱਤਵਾਦੀ ਕਾਰਵਾਈਆਂ ਨੂੰ ਭੜਕਾਉਣ ਵਾਲੀਆਂ ਟਿੱਪਣੀਆਂ ਦੀ ਗੰਭੀਰਤਾ ਤੇ ਦੁਹਰਾਓ ਦੇ ਮੱਦੇਨਜ਼ਰ ਮਸਜਿਦ ਨੂੰ 6 ਮਹੀਨਿਆਂ ਦੀ ਮਿਆਦ ਦੇ ਲਈ ਜਿਹੜਾ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ ਵਿਸਤਾਰ ਦੇ ਨਾਲ ਖ਼ਬਰ ਹੈ, ਮਿਸ਼ੀਗਨ ਤੋਂ ਖ਼ਬਰ ਹੈ, ਬੜੀ ਦਰਦਨਾਕ। ਪਤਨੀ ਤੇ 6 ਬੱਚਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਪਤੀ ਨੇ ਸੁਸਾਈਡ ਕਰ ਲਿਆ ਤੇ ਇੰਟਰਨ ਨਾਲ ਜਿਹੜਾ ਸੀ ਅਫੇਅਰ ਦੀ ਦੋਸ਼ ਲੱਗੇ ਨੇ। ਆਪਣੀ ਮੌਤ ਤੋਂ ਪਹਿਲਾਂ ਔਰਤ ਜੋ ਕਿ ਮਿਸ਼ੀਗਨ ਅਮਰੀਕਾ ਦੇ ਵਿਚ ਉਸਦੇ 6 ਬੱਚਿਆਂ ਦੇ ਨਾਲ ਮਾਰੀ ਗਈ ਸੀ, ਉਹਨੇ ਆਪਣੇ ਪਤੀ ਤੇ ਇੱਕ ਨੌਜਵਾਨ ਇੰਟਰਨ ਨਾਲ ਅਫੇਅਰ ਹੋਣ ਦਾ ਜਿਹੜਾ ਦੋਸ਼ ਲਗਾਇਆ ਸੀ। ਉਸਨੇ ਜਿਹੜਾ ਸੀ ਰੈਡਡਿਟ ਤੇ ਇਸ ਅਫੇਅਰ ਦੇ ਉਹਨਾਂ ਦੇ ਰਿਸ਼ਤੇ ਦੇ ਉੱਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵੀ ਲਿਖਿਆ ਸੀ। ਰਿਪੋਰਟ ਦੇ ਅਨੁਸਾਰ 47 ਸਾਲਾਂ ਕ੍ਰਿਸਟੋਫਰ ਕੈਰੋਲ ਕਿਵਿਜ਼ ਨੇ ਆਪਣੀ ਪਤਨੀ 39 ਸਾਲਾਂ ਅਮਾਂਡਾ ਮੈਂਡੀ ਕਰੋਲ ਕਿਵਿਜ਼ ਤੇ ਉਹਨਾਂ ਦੇ 6 ਬੱਚਿਆਂ 5 ਤੋਂ 15 ਸਾਲ ਦੀ ਉਮਰ ਜਿਨ੍ਹਾਂ ਦੇ ਸੀ ਨੂੰ ਗ੍ਰੈਂਡ ਹੈਵਨ ਟਾਊਨਸ਼ਿਪ ਮਿਸ਼ੀਗਨ ਦੇ ਵਿਚ ਆਪਣੇ ਘਰ ਦੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਆਪਣੀ ਜਾਨ ਲੈ ਲਈ ਤੇ ਜਾਂਚ ਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਗੋਲੀਬਾਰੀ ਤੋਂ ਬਾਅਦ ਘਰ ਦੇ ਅੰਦਰ ਕਈ ਥਾਵਾਂ ਦੇ ਉੱਤੇ ਜਾਣ ਬੁੱਝ ਕੇ ਅੱਗ ਲਗਾਈ ਗਈ ਸੀ। 24 ਜੁਲਾਈ ਨੂੰ ਸੜਦੇ ਘਰ ਦੇ ਵਿਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਏ ਜਾਣ ਤੋਂ ਬਾਅਦ ਜੋੜੇ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਸੋਮਵਾਰ ਨੂੰ ਓਟਾਵਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕਰ ਦਿੱਤੀ ਕਿ ਪਰਿਵਾਰ ਦੇ ਸਾਰੇ 8 ਮੈਂਬਰਾਂ ਦੀ ਮੌਤ ਗੋਲੀਬਾਰੀ ਦੇ ਜ਼ਖਮਾਂ ਦੇ ਨਾਲ ਹੋਈ ਹੈ ਤੇ ਇਸ ਘਟਨਾ ਨੂੰ ਸ਼ੱਕੀ ਕਤਲ ਆਤਮ ਹੱਤਿਆ ਵਜੋਂ ਸ਼੍ਰੇਣੀਬੰਧ ਜਿਹੜਾ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਪਾਲਤੂ ਜਾਨਵਰ ਅੱਗ ਦੇ ਵਿਚ ਮਰ ਗਏ। ਦਾ ਡੈਟਰੋਇਟ ਨਿਊਜ਼ ਅਤੇ ਦਾ ਹਾਲੈਂਡ ਸੈਂਟੀਨਲ ਦੇ ਜਿਹੜਾ ਅਨੁਸਾਰ ਮੈਂਡੀ ਨੇ 224 ਦੇ ਵਿਚ ਰੈਡਿਟ ਉੱਤੇ ਜਿਹੜਾ ਸੀ ਮੈਂਡਿਊਕ 1179 ਯੂਜ਼ਰ ਨੇਮ ਹੇਠ ਆਈਡੀ ਦੇ ਆਪਣੇ ਵਿਆਹ ਦੇ ਬਾਰੇ ਪੋਸਟ ਕੀਤਾ ਸੀ। ਪੋਸਟਾਂ ਦੇ ਵਿਚ ਮੈਂਡੀ ਨੇ ਦੱਸਿਆ ਕਿ ਉਹ ਕ੍ਰਿਸਟੋਫਰ ਨੂੰ ਇੱਕ ਇੰਟਰਨ ਦੇ ਵਜੋਂ ਕੰਮ ਕਰਦੇ ਸਮੇਂ ਮਿਲੀ ਸੀ ਤੇ ਉਸ ਸਮੇਂ ਦੇ ਉੱਤੇ ਕ੍ਰਿਸਟੋਫਰ ਉਸ ਤੋਂ ਵੱਡਾ ਸੀ ਤੇ ਤਲਾਕ ਹੋ ਗਿਆ ਸੀ। ਕਈ ਸਾਲਾਂ ਬਾਅਦ ਜਦੋਂ ਉਨ੍ਹਾਂ ਨੇ ਇਕੱਠੇ ਜੀਵਨ ਬਿਤਾਇਆ ਤੇ ਬੱਚਿਆਂ ਦੀ ਪਰਵਰਿਸ਼ ਕੀਤੀ, ਮੈਂਡੀ ਨੇ ਦੋਸ਼ ਲਗਾਇਆ ਕਿ ਕ੍ਰਿਸਟੋਫਰ ਇੱਕ ਹੋਰ ਇੰਟਰਨ ਦੇ ਨਾਲ ਜੁੜ ਗਿਆ ਸੀ ਜੋ ਕਿ ਉਸੇ ਉਮਰ ਦਾ ਸੀ ਜਦੋਂ ਮੈਂਡੀ ਪਹਿਲੀ ਵਾਰ ਮਿਲੀ ਸੀ। ਬੱਚਿਆਂ ਦੀ ਖਾਤਰ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਲਿਖਿਆ ਕਿ ਉਹ ਤਲਾਕਸ਼ੁਦਾ ਸੀ ਤੇ ਮੇਰੇ ਤੋਂ ਵੱਡਾ ਸੀ। 10 ਸਾਲ ਅਤੇ 5 ਬੱਚਿਆਂ ਤੋਂ ਬਾਅਦ ਉਹ ਦੁਬਾਰਾ ਧੋਖਾ ਕਰ ਰਿਹਾ ਸੀ। ਇੱਕ ਇੰਟਰਨ ਦੇ ਨਾਲ ਉਹੀ ਉਮਰ ਜਿਸ ਉਮਰ ਦੇ ਵਿਚ ਮੈਂ ਇੱਕ ਇੰਟਰਨ ਸੀ। ਉਸਨੇ ਲਿਖਿਆ ਕਿ 1 ਸਾਲ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਉਸਨੂੰ ਅੰਤ ਦੇ ਵਿਚ ਅਹਿਸਾਸ ਹੋ ਗਿਆ ਕਿ ਉਸਨੂੰ ਆਪਣੇ ਪਤੀ ਦੇ ਕੰਮਾਂ ਦਾ ਬੋਝ ਨਹੀਂ ਚੁੱਕਣਾ ਚਾਹੀਦਾ।
ਕਥਿਤ ਅਫੇਅਰ ਦੇ ਬਾਵਜੂਦ ਉਸਨੇ ਕਿਹਾ ਕਿ ਉਸਨੇ ਮੁੱਖ ਤੌਰ ਦੇ ਉੱਤੇ ਆਪਣੇ ਬੱਚਿਆਂ ਦੀ ਖਾਤਰ ਵਿਆਹ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣੇ ਆਪ ਨੂੰ ਕਹਿੰਦੀ ਰਹੀ ਕਿ ਜਿੰਨੀ ਮੈਨੂੰ ਉਸ ਸਮੇਂ ਆਪਣੇ ਪਤੀ ਦੇ ਨਾਲ ਨਫ਼ਰਤ ਸੀ, ਓਨੀ ਹੀ ਮੈਂ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਦੀ ਸੀ। ਉਨ੍ਹਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ 4.5 ਸਾਲ ਦੇ ਬਾਅਦ ਅਸੀਂ ਇੱਕ ਬਿਹਤਰ ਜਗ੍ਹਾ ਦੇ ਉੱਤੇ ਹਾਂ। ਹਾਲਾਂਕਿ ਅਸੀਂ ਅਜੇ ਵੀ ਰਿਸ਼ਤੇ ਨੂੰ ਸਿਹਤਮੰਦ ਰੱਖਣ ਦੇ ਲਈ ਸੰਘਰਸ਼ ਕਰਦੇ ਹਾਂ। ਉਸ ਦੇ ਵਿੱਚ ਹਮੇਸ਼ਾ ਕੁਝ ਗੰਭੀਰ ਕਮੀਆਂ ਸਨ ਜਿਨ੍ਹਾਂ ਨੂੰ ਮੈਂ ਨਜ਼ਰ ਅੰਦਾਜ਼ ਕੀਤਾ ਸੀ। ਉਹ ਇੱਕ ਜ਼ਹਿਰੀਲੇ ਪਰਿਵਾਰਕ ਮਾਹੌਲ ਦੇ ਵਿੱਚ ਵੱਡਾ ਹੋਇਆ ਜਿੱਥੇ ਹਰ ਚੀਜ਼ ਦੇ ਬਾਰੇ ਝੂਠ ਬੋਲਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ। ਮੈਂਡੀ ਨੇ ਇਹ ਵੀ ਦਾਅਵਾ ਕੀਤਾ ਕਿ ਜੋੜੇ ਨੇ ਆਪਣੇ ਪਤੀ ਦੇ ਗੁਪਤ ਵਿਵਹਾਰ ਦਾ ਜਿਹੜਾ ਪਤਾ ਲੱਗਣ ਤੋਂ ਬਾਅਦ ਵਿਆਹੁਤਾ ਸਲਾਹ ਦੀ ਮੰਗ ਵੀ ਕੀਤੀ। ਇੱਕ ਹੋਰ ਪੋਸਟ ਦੇ ਵਿੱਚ ਉਸਨੇ ਆਪਣੇ ਪਤੀ ਨੂੰ ਅਫੇਅਰ ਦੇ ਬਾਰੇ ਪਤਾ ਲੱਗਣ ਤੇ ਧੱਕਾ ਦੇਣ ਦਾ ਵਰਣਨ ਕੀਤਾ। ਇਹ ਕਹਿੰਦੇ ਹੋਏ ਕਿ ਮਾਨਸਿਕ ਤੌਰ ਦੇ ਉੱਤੇ ਟੁੱਟ ਗਈ ਸੀ ਤੇ ਸਹਿਜ ਪ੍ਰਤੀਕਿਰਿਆ ਕੀਤੀ ਸੀ। ਉਸਨੇ ਲਿਖਿਆ ਕਿ ਜਦੋਂ ਉਹ ਹਾਲ ਹੀ ਦੇ ਵਿੱਚ ਦੁਬਾਰਾ ਕੁਝ ਗੁਪਤ ਕਰਦੇ ਫੜਿਆ ਗਿਆ ਸੀ ਤਾਂ ਮੈਂ ਜ਼ੋਰ ਦੇ ਕੇ ਕਿਹਾ ਕਿ ਉਹ ਵਿਅਕਤੀਗਤ ਸਲਾਹ ਦੇ ਲਈ ਜਾਵੇ ਤੇ ਅਸੀਂ ਪਹਿਲੀ ਵਾਰ ਵਿਆਹ ਸਲਾਹ ਵੀ ਸ਼ੁਰੂ ਕੀਤੀ ਸੀ। ਇਹ ਸਭ ਬਹੁਤ ਉਲਝਣ ਵਾਲਾ ਹੈ ਕਿਉਂਕਿ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਸੰਬੰਧ ਅਸਲ ਦੇ ਵਿੱਚ ਬਹੁਤ ਵਧੀਆ ਨੇ। ਇਹ ਸਿਰਫ ਇਹੀ ਹੈ ਕਿ ਕਈ ਵਾਰ ਉਹ ਅਚਾਨਕ ਗੁਪਤ ਵਿਹਾਰ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੰਦਾ ਹੈ। ਜਾਂਚਕਰਤਾਵਾਂ ਨੇ ਆਖਰ ਚ ਖੁਲਾਸਾ ਕੀਤਾ ਕਿ ਕ੍ਰਿਸਟੋਫਰ ਕੈਰੋਲ ਕੀਵਿਜ਼ ਨੂੰ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਅਮੈਰੀਕਨ ਹਾਰਟ ਐਸੋਸੀਏਸ਼ਨ ਦੇ ਵਿੱਚ ਆਪਣੀ ਨੌਕਰੀ ਗੁਆਉਣੀ ਪਈ ਸੀ। ਉਸਨੇ ਸੰਗਠਨ ਦੇ ਵਿੱਚ ਸੇਲਜ਼ ਅਤੇ ਮਾਰਕੀਟਿੰਗ ਦੇ ਉਪ ਪ੍ਰਧਾਨ ਦੇ ਵਜੋਂ ਕੰਮ ਕੀਤਾ ਸੀ। ਬੈਂਕਿੰਗ ਤੇ ਬੀਮਾ ਖੇਤਰਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਮੈਂਡੀ ਨੇ ਗ੍ਰੈਂਡ ਹੈਵਨ ਏਰੀਆ ਪਬਲਿਕ ਸਕੂਲਜ਼ ਡਿਸਟ੍ਰਿਕਟ ਦੇ ਵਿੱਚ ਇੱਕ ਬਦਲ ਅਧਿਆਪਕ ਦੇ ਵਜੋਂ ਕੰਮ ਕੀਤਾ। ਇੱਕ ਪੀਣ ਵਾਲੇ ਪਦਾਰਥ ਕੰਪਨੀ ਦੇ ਵਿੱਚ ਮੁਲਾਕਾਤ ਤੋਂ ਬਾਅਦ ਇਸ ਜੋੜੇ ਨੇ ਅਗਸਤ 2009 ਦੇ ਵਿੱਚ ਵਿਆਹ ਕਰਵਾ ਲਿਆ ਤੇ ਉਹ ਉਸਦੀ ਮੌਤ ਤੋਂ ਪਹਿਲਾਂ ਲਗਭਗ 17 ਸਾਲ ਇਕੱਠੇ ਰਹੇ ਸਨ। ਕਿਆ ਬਾਤਾਂ ਜੀ, ਮੁਹੱਬਤ ਦੀ ਗੱਲ ਹੈ, ਕਿਆ ਬਾਤ ਹੈ, ਇੱਕ ਦੂਸਰੇ ਨੂੰ ਤੇ ਬੱਚਿਆਂ ਨੂੰ ਕਤਲ ਕਰ ਮਾਰਿਆ। ਦੂਸਰੇ ਪਾਸੇ ਜੌਨਸਨ ਐਂਡ ਜੌਨਸਨ ਨੇ ਬੇਬੀ ਪਾਊਡਰ ਕੇਸਾਂ ਦੇ ਨਿਪਟਾਰੇ ਦੇ ਲਈ $550 ਕਰੋੜ ਤੱਕ ਦੀ ਪੇਸ਼ਕਸ਼ ਕਰ ਦਿੱਤੀ ਹੈ। ਇਹ ਮਾਮਲੇ ਬੜੇ ਪੁਰਾਣੇ ਨੇ, ਫਸੇ ਹੋਏ ਨੇ ਤੇ ਹੁਣ ਉਹਨਾਂ ਨੂੰ ਇਹ ਸ਼ੋਰ ਹੋ ਗਿਆ ਕਿ ਅਸੀਂ ਲੂਜ਼ ਕਰਾਂਗੇ ਭਾਈ ਇਹ ਕੇਸ ਜੌਨਸਨ ਐਂਡ ਜੌਨਸਨ ਵਾਲਿਆਂ ਨੂੰ, ਤੇ ਉਹਨਾਂ ਨੇ ਹੁਣ ਇਹੀ ਰੱਖਿਆ ਕਿ ਇਹਦੇ ਨਾਲੋਂ ਵਧੀਆ ਕਿ ਤੁਸੀਂ ਸਮਝੌਤੇ ਕਰ ਲਓ ਮੁਕੱਦਮਿਆਂ ਦੇ ਉੱਤੇ ਤੇ ਚੰਗੇ ਰਹਿ ਜਾਓਗੇ। ਇਹਨਾਂ ਮੁਕੱਦਮਿਆਂ ਦੇ ਵਿੱਚ ਵਿਸਤਾਰ ਦੇ ਨਾਲ ਖਬਰ ਹੈ ਦੋਸਤੋ, ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਇਹਨਾਂ ਮੁਕੱਦਮਿਆਂ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਉਸਦਾ ਬੇਬੀ ਪਾਊਡਰ ਅਤੇ ਟੈਲਕ ਵਾਲੇ ਹੋਰ ਉਤਪਾਦ ਜਿਹੜੇ ਨੇ ਅੰਡਾਸ਼ਯ ਯਾਨੀ ਕਿ ਓਵੇਰੀਅਨ ਦੇ ਕੈਂਸਰ ਦਾ ਕਾਰਨ ਜਿਹੜਾ ਬਣਦੇ ਨੇ, ਜਿਵੇਂ ਕਿ ਆਪਣੇ ਗੁਪਤ ਅੰਗਾਂ ਦੀ ਗੱਲ ਹੈ ਜਦੋਂ ਉਹਨਾਂ ਦੇ ਉੱਤੇ ਯੂਜ਼ ਕਰਦੇ ਹਾਂ ਤੇ ਉਹ ਜਿਹੜਾ ਇਹਦਾ ਕੈਂਸਰ ਦਾ ਕਾਰਨ ਬਣਦੇ ਆ, ਇਹ ਕੇਸ ਚੱਲੇ ਨੇ। ਪ੍ਰਸਤਾਵਿਤ ਇਤਿਹਾਸਕ ਸਮਝੌਤੇ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਨੂੰ ਖਤਮ ਕਰਨਾ ਹੈ, ਜਿਸਨੇ ਨਿਊ ਜਰਸੀ ਸਥਿਤ ਇਸ ਸਿਹਤ ਸੇਵਾ ਕੰਪਨੀ ਨੂੰ ਕਈ ਸਾਲਾਂ ਤੋਂ ਪ੍ਰਭਾਵਿਤ ਕੀਤਾ। ਇਹ ਕੰਪਨੀ ਜਿਹੜੀ ਹੈ ਆਪਣੇ ਜੌਨਸਨ ਐਂਡ ਜੌਨਸਨ ਪਾਊਡਰ ਆਪਣੇ ਇੰਡੀਆ ਦੇ ਵਿੱਚ ਵੀ ਆਉਂਦਾ ਰਿਹਾ, ਆਉਂਦਾ ਹੁਣ ਵੀ ਆਉਂਦਾ ਹੋਵੇਗਾ। ਜੌਨਸਨ ਐਂਡ ਜੌਨਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੇ ਜਿਹੜਾ ਟੈਲਕ ਆਧਾਰਿਤ ਉਤਪਾਦਾਂ ਦੇ ਕਾਰਨ ਕੈਂਸਰ ਹੋਇਆ ਤੇ ਉਸਨੇ ਆਪਣੇ ਵਿਆਪਕ ਤੌਰ ਦੇ ਉੱਤੇ ਵਰਤੇ ਜਾਣ ਵਾਲੇ ਬੇਬੀ ਪਾਊਡਰ ਦੇ ਫਾਰਮੂਲੇ ਚ ਬਦਲਾਅ ਕੀਤਾ ਹੈ। ਫਰਮ ਦੇ ਮੁਕੱਦਮੇਬਾਜ਼ੀ ਮਾਮਲਿਆਂ ਦੇ ਉਪ ਪ੍ਰਧਾਨ ਐਰਿਕ ਹਾਸ ਨੇ ਸੋਮਵਾਰ ਨੂੰ ਸਪਸ਼ਟ ਕੀਤਾ ਕਿ ਇਹ ਇਲਜ਼ਾਮ ਬੇਬੁਨਿਆਦ ਨੇ ਤੇ ਜੌਨਸਨ ਐਂਡ ਜੌਨਸਨ ਮਾਮਲੇ ਨੂੰ ਆਖਰਕਾਰ ਖਤਮ ਕਰਨ ਦੇ ਲਈ ਸਮਝੌਤਾ ਕਰਨ ਦੇ ਲਈ ਤਿਆਰ ਹੈ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਹ ਸਮਝੌਤਾ ਲਗਭਗ 76,000 ਮਾਮਲਿਆਂ ਨੂੰ ਕਵਰ ਕਰੇਗਾ ਜੋ ਟੈਲਕ ਦੇ ਨਾਲ ਜੁੜੇ ਬਾਕੀ ਰਹਿੰਦੇ ਜਿਹੜੇ ਜ਼ਿਆਦਾਤਰ ਦਾਅਵਿਆਂ ਦੇ ਬਰਾਬਰ ਨੇ। ਕੰਪਨੀ ਨੇ ਕਿਹਾ ਕਿ ਉਹ ਅਗਲੇ ਸਾਲ $330 ਤੱਕ ਦੀ ਰਕਮ ਦੀ ਪੇਸ਼ਕਸ਼ ਕਰੇਗੀ ਤੇ 2028 ਤੋਂ ਪਹਿਲਾਂ ਇਸ ਤੋਂ ਇਲਾਵਾ ਕੋਈ ਹੋਰ ਭੁਗਤਾਨ ਨਹੀਂ ਕੀਤਾ ਜਾਵੇਗਾ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਟੇਟ ਅਤੇ ਸੰਘੀ ਅਦਾਲਤਾਂ ਦੇ ਵਿੱਚ ਓਵੇਰੀਅਨ ਕੈਂਸਰ ਦੇ ਨਾਲ ਜੁੜੇ ਦਾਅਵਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 95% ਕਾਨੂੰਨੀ ਫਰਮਾਂ ਦੇ ਵੱਲੋਂ ਇਸ ਨੂੰ ਸਵੀਕਾਰ ਕੀਤਾ ਜਾਣਾ ਲਾਜ਼ਮੀ ਹੈ। ਹਾਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੰਪਨੀ ਨੂੰ ਭਰੋਸਾ ਹੈ ਕਿ ਉਹ ਹੋਰ ਕਾਨੂੰਨੀ ਕਾਰਵਾਈ ਜਾਰੀ ਰਹਿਣ ਦੀ ਸਥਿਤੀ ਦੇ ਵਿੱਚ ਆਖਰਕਾਰ ਜਿੱਤ ਹਾਸਲ ਕਰ ਲੈਂਦੀ ਹੈ, ਜਿਵੇਂ ਕਿ ਅਦਾਲਤ ਦੇ ਵਿੱਚ ਹੁਣ ਤੱਕ ਸੁਣੇ ਗਏ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸਤਾਵਿਤ ਹੱਲ ਕੰਪਨੀ ਨੂੰ ਇਸ ਮਾਮਲੇ ਨੂੰ ਖਤਮ ਕਰਨ ਦੀ ਇਜਾਜ਼ਤ ਦਿੰਦਾ ਹੈ ਜੇ ਕਰਨਾ ਚਾਹੁੰਦੇ ਨੇ, ਤੇ ਜੌਨਸਨ ਐਂਡ ਜੌਨਸਨ ਨੂੰ ਜੀਵਨ ਬਚਾਉਣ ਵਾਲੀਆਂ ਦਵਾਈਆਂ
ਤੇ ਉਪਕਰਨ ਵਿਕਸਿਤ ਕਰਨ ਦੇ ਆਪਣੇ ਮਿਸ਼ਨ ਦੇ ਉੱਤੇ ਧਿਆਨ ਕੇਂਦਰਿਤ ਰੱਖਣ ਦੇ ਵਿੱਚ ਮਦਦ ਕਰੇਗਾ। ਜੌਨਸਨ ਐਂਡ ਜੌਨਸਨ ਦੇ ਸਾਬਕਾ ਖਪਤਕਾਰ ਸਿਹਤ ਕਾਰੋਬਾਰੀ ਕੇਨਵਿਊ ਕੋਲ ਉੱਤਰੀ ਅਮਰੀਕਾ ਤੋਂ ਬਾਹਰ ਜੌਨਸਨ ਦੇ ਬੇਬੀ ਪਾਊਡਰ ਦੇ ਨਾਲ ਜੁੜੀ ਜ਼ਿੰਮੇਵਾਰੀ ਹੈ। ਕੇਨਵਿਊ, ਜਿਸ ਦੇ ਕੋਲ ਬੈਂਡ ਏਡ, ਲਿਸਟਰੀਨ ਅਤੇ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, 2022 ਦੇ ਵਿੱਚ ਜੌਨਸਨ ਐਂਡ ਜੌਨਸਨ ਤੋਂ ਵੱਖ ਕਰਕੇ ਇੱਕ ਅਲੱਗ ਕੰਪਨੀ ਬਣਾ ਦਿੱਤੀ ਗਈ ਸੀ ਕਿਉਂਕਿ ਬਦਨਾਮੀ ਬਹੁਤ ਹੋਈ। ਜੌਨਸਨ ਐਂਡ ਜੌਨਸਨ ਦੇ ਟੈਲਕ ਆਧਾਰਿਤ ਬੇਬੀ ਪਾਊਡਰ ਦੇ ਖਿਲਾਫ਼ ਮੁਕੱਦਮੇ 2009 ਦੇ ਸ਼ੁਰੂ ਦੇ ਵਿੱਚ ਹੀ ਸ਼ੁਰੂ ਹੋ ਗਏ ਸਨ। ਜੁਲਾਈ ਦੇ ਸ਼ੁਰੂ ਦੇ ਵਿੱਚ ਇੱਕ ਸੰਘੀ ਅਦਾਲਤ ਨੇ ਕੰਪਨੀ ਨੂੰ ਉਸ ਵੇਲੇ ਰਾਹਤ ਦਿੱਤੀ ਜਦੋਂ ਉਸ ਨੇ ਸਵਾਲ ਉਠਾਇਆ ਕਿ ਵਿਅਕਤੀਗਤ ਮੁਕੱਦਮਾ ਕਰਨ ਵਾਲੇ ਸਾਬਤ ਕਰ ਸਕਦੇ ਨੇ ਕਿ ਟੈਲਕ ਉਹਨਾਂ ਦੇ, ਯਾਨੀ ਕਿ ਜਿਹੜਾ ਪਾਊਡਰ ਹੈ, ਓਵਰੀਅਨ ਕੈਂਸਰ ਦਾ ਸਿੱਧਾ ਕਾਰਨ ਸੀ। ਟੈਲਕ ਇੱਕ ਕੁਦਰਤੀ ਖਣਿਜ ਹੈ ਜੋ ਮੈਗਨੀਸ਼ੀਅਮ, ਸਿਲੀਕਾਨ, ਆਕਸੀਜਨ ਤੇ ਹਾਈਡਰੋਜਨ ਤੋਂ ਬਣਾਇਆ ਹੁੰਦਾ ਹੈ। ਇਸ ਦੀ ਛੋਹ ਸਾਬਣ ਵਰਗੀ ਹੁੰਦੀ ਹੈ ਤੇ ਇਸ ਦੀ ਵਰਤੋਂ ਅਕਸਰ ਬੇਬੀ ਪਾਊਡਰ ਦੇ ਵਿੱਚ ਕੀਤੀ ਜਾਂਦੀ ਹੈ। ਕੰਪਨੀ ਨੂੰ ਉਹਨਾਂ ਖਪਤਕਾਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਦਾ ਦਾਅਵਾ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੈਲਕ ਉਤਪਾਦ ਐਸਬੈਸਟਸ ਦੀ ਮਿਲਾਵਟ ਦੇ ਕਾਰਨ ਜਿਹੜਾ ਸੀ ਕੈਂਸਰ ਦਾ ਕਾਰਨ ਬਣੇ ਨੇ। ਟੈਲਕ ਧਰਤੀ ਤੋਂ ਕੱਢਿਆ ਜਾਂਦਾ ਤੇ ਅਕਸਰ ਐਸਬੈਸਟਸ ਵਾਲੀਆਂ ਪਰਤਾਂ ਦੇ ਨੇੜੇ ਮਿਲਦਾ ਤੇ ਐਸਬੈਸਟਸ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ। ਜੌਨਸਨ ਐਂਡ ਜੌਨਸਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਵਾਰ ਵਾਰ ਇਨਕਾਰ ਕੀਤਾ ਤੇ ਆਪਣੇ ਤਾਜ਼ਾ ਐਲਾਨ ਵਿੱਚ ਕਿਹਾ, ਸਟੱਡੀ ਦਿਖਾਉਂਦਾ ਹੈ, ਜੋ ਅਧਿਐਨ ਦਿਖਾਉਂਦੇ ਨੇ ਕਿ ਟੈਲਕ ਸੁਰੱਖਿਅਤ ਹੈ, ਇਸ ਦੇ ਵਿੱਚ ਐਸਬੈਸਟਸ ਨਹੀਂ ਹੁੰਦਾ ਤੇ ਇਹ ਕੈਂਸਰ ਦਾ ਕਾਰਨ ਨਹੀਂ ਬਣਦਾ। ਇਹ ਐਲਾਨ ਅਮਰੀਕਾ ਦੇ ਵਿੱਚ ਇਸ ਉਤਪਾਦ ਦੀ ਵਿਕਰੀ ਬੰਦ ਕਰਨ ਤੋਂ 2 ਸਾਲ ਤੋਂ ਵੱਧ ਸਮੇਂ ਦੇ ਬਾਅਦ ਕੀਤਾ ਗਿਆ ਸੀ। ਉਸ ਸਮੇਂ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ ਦੁਨੀਆਂ ਭਰ ਦੇ ਵਿੱਚ ਆਪਣੇ ਉਤਪਾਦਾਂ ਦੀ ਸਮੀਖਿਆ ਦੇ ਹਿੱਸੇ ਵਜੋਂ ਅਸੀਂ ਟੈਲਕ ਆਧਾਰਿਤ ਬੇਬੀ ਪਾਊਡਰ ਦੀ ਥਾਂ ਪੂਰੀ ਤਰ੍ਹਾਂ ਮੱਕੀ ਦੇ ਸਟਾਰਚ ਆਧਾਰਿਤ ਬੇਬੀ ਪਾਊਡਰ ਲਿਆਉਣ ਦਾ ਵਪਾਰਕ ਜਿਹੜਾ ਫੈਸਲਾ ਕੀਤਾ ਹੈ। ਲਓ ਦੋਸਤੋ, ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਉਮੀਦ ਕਰਦੇ ਹਾਂ ਬਹੁਤ ਕੁਝ ਸਿੱਖਣ ਨੂੰ ਖਬਰਾਂ ਦੇ ਵਿੱਚੋਂ ਵੀ ਲੱਭਦਾ ਹੈ, ਅਪਡੇਟ ਰਹਿੰਦੀ ਹੈ ਜੀ ਕੀ ਕੁਝ ਦੁਨੀਆਂ ਦੇ ਉੱਤੇ ਵਾਪਰ ਰਿਹਾ। ਤੇ ਇੱਥੇ ਹੀ ਆਪਾਂ ਫਿਰ ਸਮਾਪਤੀ ਵੱਲ ਨੂੰ ਵੱਧਦੇ ਹਾਂ। ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੀ ਦੁਨੀਆਂ ਦੇ ਹਾਲਾਤ ਜੋ ਕੁਝ ਜਿੱਥੇ ਵੀ ਵਾਪਰ ਰਿਹਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, 2-4 ਮਿੰਟ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਤੇ ਦੋਸਤੋ, ਇਸੇ ਤਰ੍ਹਾਂ ਹੀ ਬਹੁਤ ਸਾਰੇ ਦੋਸਤਾਂ ਦਾ ਪਿਆਰ ਮੁਹੱਬਤ ਸੁਨੇਹੇ ਆਏ ਨੇ ਜੀ, ਉਹਨਾਂ ਦੀ ਸਾਰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੰਖੇਪ ਦੇ ਵਿੱਚ ਹੀ ਲਵਾਂਗਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਜਿਸ ਦੇ ਵਿੱਚ ਜ਼ਿਕਰ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਸੁਨੇਹਾਂ ਦਾ, ਹਾਂਜੀ ਲੱਭ ਗਏ ਜੀ, ਲੱਭ ਗਏ ਜੀ। ਸਭ ਤੋਂ ਪਹਿਲਾਂ ਸੁਨੇਹੇ ਖਬਰਾਂ ਦੇ ਉੱਤੇ ਬਹੁਤ ਸਾਰੇ ਸੁਨੇਹੇ ਭੇਜੇ ਨੇ ਗੁਰੀਮਾਨ ਬਾਈ ਜੀ ਨੇ ਤੇ ਉਹਨਾਂ ਦੀ ਵੀ ਗੱਲਬਾਤ ਕਰਦੇ ਆ ਨਾਲ। ਗੁਰੀਮਾਨ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸ਼ਾਇਦ ਇੱਥੇ ਸੁਨੇਹੇ ਸ਼ਾਇਦ ਇੱਧਰ ਉੱਧਰ ਹੋਏ ਨੇ ਜੀ, ਦੂਸਰੇ ਪਾਸੇ ਲੱਭਣੇ ਪੈਣੇ। ਚਲੋ ਇੱਧਰੋਂ ਦੇਖ ਲੈਂਦੇ ਹਾਂ ਤੇ ਉਧਰ ਸੁਨੇਹੇ ਥੋੜੇ ਦੇਖ ਰਹੇ ਨੇ ਜੀ। ਹਾਂਜੀ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਸਾਰਿਆਂ ਨੂੰ, ਪਿਆਰਿਆਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਲਿਖਦੇ ਨੇ ਤੇ ਇਸੇ ਤਰ੍ਹਾਂ ਬੋਲੋ ਜਨਾਬ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰ ਜੀ ਤੇ ਸ਼ੰਮੀ ਜੀ, ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਆਪਣੇ ਜਗਸੀਰ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ, ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਨੂ ਜੀ ਬਾਈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਮਿੱਠੂ ਬਾਈ ਜੀ ਜੁੜੇ ਹੋਏ ਨੇ, HS ਮਿੱਠੂ ਬਾਈ ਜੀ ਕਹਿੰਦੇ ਨੇ ਕਿ ਤਲਵਾੜੇ ਤੋਂ ਭੁਪਿੰਦਰ ਭਾਜੀ ਅੱਜ ਬਹੁਤ ਬਹੁਤ ਸਮਾਰਟ ਲੱਗ ਰਹੇ ਹੋ ਜੀ, ਸ਼ੁਕਰੀਆ ਜੀ। ਮੈਂ ਕਿਹਾ ਅੱਜ ਬਿੰਦਰ ਰੱਖਿਆ ਬਣ ਕੇ ਦੇਖਦੇ ਹਾਂ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਗੁਲਾਬ ਦੇ ਫੁੱਲ ਭੇਜੇ ਨੇ, ਮੁਹੱਬਤ ਭੇਜੀ ਹੈ। ਜਸਵਿੰਦਰ ਕੌਰ ਜੀ ਲਿਖਦੇ ਨੇ ਆਪਣੇ ਮਲੇਰਕੋਟਲੇ ਤੋਂ, ਭੁਪਿੰਦਰ ਜੀ ਕਾਲ ਲੈ ਲਓ ਹੁਣ ਆ ਰਹੀਆਂ ਨੇ ਜੀ। ਤੇ ਗੁਰੀਮਾਨ ਬਾਈ ਜੀ ਕਹਿੰਦੇ ਮੁਕੱਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਰਾਜਾ ਸੈਣੀ ਜੀ ਸਤਿ ਸ਼੍ਰੀ ਅਕਾਲ, ਤੇ
ਓਬਜੈਕਸ਼ਨ ਮਾਈ ਲੋਰਡ ਕਹਿੰਦੇ ਨੇ ਜਸਵਿੰਦਰ ਕੌਰ ਜੀ ਤੇ ਗੁਰੀਮਾਨ ਜੀ ਭੁਪਿੰਦਰ ਭਾਜੀ ਜੀ ਸਤਿ ਸ਼੍ਰੀ ਅਕਾਲ, ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਸ਼ਮੀ ਜੀ ਸਤਿ ਸ਼੍ਰੀ ਅਕਾਲ, ਬਾਈ ਜੀ ਜਸਵਿੰਦਰ ਕੌਰ ਜੀ ਕਹਿੰਦੇ ਆ, ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਤੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲੇ ਵਾਲੇ ਜੱਸੀ ਜੀ ਕਹਿੰਦੇ ਭਾਰਜਵੀਰ ਜੀ ਨੂੰ ਸ਼ੇਅਰ ਕਰਿਓ ਜਾਂ ਮੈਨੂੰ ਕਾਲ ਕਰਨਾ ਜਦੋਂ ਵਿਹਲੇ ਵਿਹਲੀ ਹੋ ਗਈ ਲਾਈਨ ਜੀ। ਜ਼ਰੂਰ ਜੀ। ਤੇ ਰਾਜਨ ਸੈਣੀ ਸਾਹਿਬ ਲਿਖਦੇ ਆ, ਜਸਵਿੰਦਰ ਜੀ ਲਿਖਦੇ ਨੇ ਕਿ ਰਾਜਨ ਭਾਜੀ ਬਹੁਤ ਹੀ ਖੂਬ ਗੱਲਬਾਤ ਤੁਹਾਡੀ। ਜਸਵਿੰਦਰ ਕੌਰ ਜੀ ਲਿਖਦੇ ਆ, ਸ਼ਮੀ ਭਾਜੀ ਤਵਾ ਲਾ ਗਏ ਰਾਜਨ ਭਾਜੀ ਤੇ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀਆਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਫੁੱਲਾਂ ਦੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਕੋਈ ਫਿਕਰ ਨਹੀਂ ਕਰਨਾ, ਹੜਤਾਲਾਂ ਚੱਲਦੀਆਂ ਰਹਿੰਦੀਆਂ ਨੇ ਰਾਜਨ ਜੀ। ਤੇ ਰਾਜਨ ਜੀ ਕਹਿੰਦੇ ਆ, ਜੱਸੀ ਚਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਤੇ ਅੱਗੇ ਲਿਖਦੇ ਨੇ, ਸ਼ੁਕਰੀਆ ਉਸਤਾਦ ਜੀ, ਮਾਣ ਹੈ ਉਸਤਾਦ ਤੇ ਜੀ। ਤੇ ਗੁਰੀਮਾਨ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਰਾਜਨ ਸੈਣੀ ਸਾਹਿਬ ਲਿਖਦੇ ਨੇ। ਤੇ ਗਿਆਨ ਗੁਰੂ ਸੁਰਤ ਧੁਨ ਚੇਲਾ, ਸੈਣੀ ਸਾਹਿਬ ਲਿਖਦੇ ਨੇ। ਜਸਵਿੰਦਰ ਕੌਰ ਜੀ ਕਹਿੰਦੇ, ਕਾਲੇ ਪਾਣੀਓ ਮੋੜ ਨੇ ਖੱਤ ਕਿਸ਼ਨੇ ਨੂੰ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ। ਤੇ ਔਲਕ ਸਾਹਿਬ ਨੂੰ ਭੇਜਿਆ ਸੁਨੇਹਾ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਬਾਜੀ ਕਹਿੰਦੇ, ਬਾਲਾ ਖਤਰਨਾਕ ਸੁਨੇਹਾ ਜਸਵਿੰਦਰ ਕੌਰ ਜੀ। ਤੇ ਚਰਨਜੀਤ ਕੌਰ ਮਾਤਾ ਜੀ ਤਲਵਾੜੇ ਤੋਂ ਲਿਖਦੇ ਨੇ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਜੀ, ਸ਼ੁਕਰੀਆ ਬੀਜੀ ਆਸ਼ੀਰਵਾਦ ਲਈ। ਗੁਰੀਮਾਨ ਜੀ ਕਹਿੰਦੇ ਆ, ਮਾਣਕ ਸਾਹਿਬ ਨੇ ਬੜੀਆਂ ਕਲੀਆਂ ਗਾਈਆਂ ਨੇ ਜੀ। ਹਾਂਜੀ, ਉਹਨਾਂ ਨੇ ਗਾਈਆਂ ਨੇ, ਪਰ ਕਿਤੇ ਨਾ ਕਿਤੇ ਵਿਵਾਦ ਇਹ ਰਿਹਾ ਜੀ ਕਿ ਜ਼ਿਆਦਾ ਕਲੀਆਂ ਜੇ ਦੇਖਿਆ ਜਾਵੇ ਤਾਂ ਸ਼ਿੰਦਾ ਜੀ ਨੇ ਗਾਈਆਂ ਨੇ, ਪਰ ਉਹਨਾਂ ਨੂੰ ਜਿਹੜਾ ਖਿਤਾਬ ਦਿੱਤਾ ਗਿਆ ਮਾਣਕ ਸਾਹਿਬ ਨੂੰ। ਮਾਣਕ ਸੋਰੀ ਮਨਦੀਪ ਜੱਸੀ ਬਾਈ ਜੀ ਕਹਿੰਦੇ, ਫਸ ਗਏ ਦੱਸ ਕੇ ਵਾਲੇ, ਕਹਿੰਦੇ ਜੀ ਫਸ ਗਏ ਦੱਸ ਕੇ ਵਾਲੇ, ਕਿਆ ਬਾਤ ਹੈ ਜੀ। ਗੁਰੀਮਾਨ ਕਹਿੰਦੇ, ਚਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ, ਮਰ ਗਏ ਮਿਰਜੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਨਹੀਂ ਮੁਕੱਦਰ ਵੀਰ ਜੀ, ਤੁਹਾਨੂੰ ਪਤਾ ਹੀ ਨਹੀਂ ਚੇਲੇ ਪੜਨ ਦੇ ਵਿੱਚ ਕਿੰਨੇ ਫਾਇਦੇ ਨੇ, ਚੰਗਾ ਕਰੋ ਮਾੜਾ ਕਰੋ ਤੇ ਆਪੇ ਭਾਰ ਜਿਹੜਾ ਗੁਰੂ ਚੁੱਕ ਲੈਂਦਾ ਹੈ ਜੀ। ਗੁਰੀਮਾਨ ਜੀ ਕਹਿੰਦੇ, ਮਨਦੀਪ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਗੁਰੀਮਾਨ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਜੱਸੀ ਬਾਈ ਜੀ ਨੇ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਆ, ਸਾਡਾ ਗੁਰੂ ਤਾਂ ਖੰਡੇ ਵਾਲਾ ਬਾਪੂ ਧੰਨ ਧੰਨ ਬਾਬਾ ਅਮਰ ਸ਼ਹੀਦ ਦੀਪ ਸਿੰਘ ਜੀ ਹੈ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਦੇ, ਵਾਹ ਮੁਕੱਦਰ ਵੀਰ ਜੀ ਵਾਹ ਜੀ। ਗੁਰੀਮਾਨ ਜੀ ਮਨਦੀਪ ਬਾਈ ਮੁਕੱਦਰ ਬਾਈ ਦੀ ਗਲਾਸੀ ਹਲੇ ਲਈ ਨਹੀਂ ਲੱਗਦਾ ਜੀ, ਹਾਲੇ ਲਾਈ ਨਹੀਂ ਲੱਗਦੀ। ਮੁਕੱਦਰ ਜੀ ਕਹਿੰਦੇ, ਜੱਸੀ ਜੀ ਕਹਿੰਦੇ ਆ, ਗੁਰੀਮਾਨ ਸਾਹਿਬ ਮੈਨੂੰ ਤਾਂ ਖੁੱਲਾ ਲੱਗਦਾ ਹੈ ਜੀ ਕੰਮ। ਗੁਰੀਮਾਨ ਜੀ, ਸ਼ੇਰ ਕਿਹੜਾ ਬਾਈ, ਲੋਇਨ ਜਾਂ ਟਾਈਗਰ ਜੀ, ਹਾਂਜੀ ਦੱਸੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਮਨਦੀਪ ਜੱਸੀ ਵੀਰ ਜੀ ਸਤਿ ਸ਼੍ਰੀ ਅਕਾਲ। ਤੇ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ, ਉਹਨੇ ਵਾਪਸ ਭੇਜੀ ਹੈ। ਜਸਵਿੰਦਰ ਜੀ ਕਹਿੰਦੇ ਆ, ਬਹੁਤ ਨਾ ਇਨਸਾਫ਼ੀ ਠਾਕੁਰ। ਤੇ ਗੁਰੀਮਾਨ ਜੀ ਕਹਿੰਦੇ, ਮੁਕੱਦਰ ਬਾਈ ਮੈਂ ਸਾਡੀ ਭਾਈ ਮਾਂ ਨੂੰ ਦੱਸਦਾ, ਭਾਬੀ ਮਾਂ ਨੂੰ ਦੱਸਦਾ ਬਈ ਪਤਾ ਨਹੀਂ ਕਿਹਦੀ ਗੱਲ ਕਰਦਾ ਰਹਿੰਦਾ ਹੈ। ਅੱਗੇ ਲਿਖਦੇ ਨੇ, ਪਿਆਰ ਵਰਗਾ ਬਾਈ ਰਿਸ਼ਤਾ ਕੋਈ ਨਹੀਂ ਹੈ। ਤੇ ਮਨਦੀਪ ਜੱਸੀ ਕਹਿੰਦੇ, ਨਾਲੇ ਕਹਿੰਦੇ ਐ ਮੋਢੇ ਤੇ ਸਿਰ ਰੱਖਣਾ, ਨਾਲੇ ਵਾਦਿਆਂ ਤੋਂ ਮੁਕਰੀ। ਰਾਜਨ ਜੀ ਮਤਲਬ ਦੋ ਕਿਰਦਾਰ ਨੇ, ਇੱਕ ਦੋਸ਼ੀ ਤੇ ਇੱਕ ਪੱਖ ਦਾ ਦੇਖਣਾ ਪੈਣਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਤੇ ਨਾਲ ਕਹਿੰਦੇ ਨੇ, ਇਰਾਦਿਆਂ ਤੋਂ ਮੁਕਰੀ, ਕੱਲੀ ਕੱਲੀ ਜਵਾਬ ਚਾਹੀਦਾ, ਕੱਲਾ ਕੱਲਾ ਤੇ ਜਵਾਬ ਚਾਹੀਦਾ, ਤੇਰੇ ਲਾਰਿਆਂ ਤਾਂ ਹਿਸਾਬ ਚਾਹੀਦਾ। ਰਾਜਨ ਸੈਣੀ ਸਿੰਘ ਦੇ, ਮਨਦੀਪ ਜੱਸੀ ਵੀਰ ਜੀ ਕੇਸ ਉਲਝਦਾ ਜਾ ਰਿਹਾ ਜੀ, ਹੱਸ ਰਹੇ ਨੇ। ਗੁਰੀਮਾਨ ਜੀ ਦੇ, ਮੈਨੂੰ ਤਾਂ ਲੱਗਿਆ ਨਹੀਂ ਲਈ ਲਾਈ ਗਲਾਸੀ, ਪਰ ਤੁਹਾਡੀ ਇਮਾਨਦਾਰੀ ਨੂੰ ਸਲਾਮ ਹੈ, ਕਹਿੰਦੇ ਜੀ। ਸੈਣੀ ਜੀ ਕੇਸ ਫਸਦੇ ਜਾ ਰਹੇ ਨੇ ਜੀ, ਕਹਿੰਦੇ ਗੁਰੀਮਾਨ ਜੀ। ਤੇ ਆਪਣੇ ਜੱਸੀ ਜੀ ਲਿਖਦੇ ਆ, ਮਨਦੀਪ ਜੱਸੀ ਬਾਈ ਜੀ, ਇਹਦੇ ਚ ਗੁਰੂ ਚੇਲਾ ਕਿੱਥੇ ਹੈ ਜੀ, ਸਪੀਕਰ ਸਾਹਿਬ ਜੀ, ਇਹ ਸਾਰੀਆਂ ਗੱਲਾਂ ਰਿਕਾਰਡ ਦੇ ਵਿੱਚੋਂ ਕੱਢੀਆਂ ਜਾਣ ਜੀ, ਸ਼ਰਾਰਤੀ ਅਨਸਰਾਂ ਦੀਆਂ ਜੀ। ਗੁਰੀਮਾਨ ਜੀ ਕਹਿੰਦੇ, ਗੀਤ ਬਾਈ ਪੂਰਾ ਸੁਣਾਵੇਗਾ। ਤੇ ਜੀ ਜਨਾਬ, ਰਾਜਨ ਜੀ, ਜੱਸੀ ਜੀ ਲਿਖਦੇ ਆ, ਜਸਵਿੰਦਰ ਜੀ ਲਿਖਦੇ ਆ, ਸਹੀ ਕਿਹਾ ਜੱਸੀ ਵੀਰ, ਅੱਜ ਰਜਿੰਦਰ ਵੀਰ ਜੀ ਨਹੀਂ ਤਾਂ ਯਾਦ ਕਰਵਾ ਦਿਓ।
ਗੁਰੀ ਮਾਨ ਜੀ ਕਹਿੰਦੇ ਬਾਈ ਧੱਕਾ। ਗੁਰੀ ਜੀ ਕਹਿੰਦੇ ਆ ਕਿਆ ਬਾਤਾਂ, ਧਾਮੀ ਸਾਹਿਬ ਦੀਆਂ ਇਹ ਗੀਤ ਅੱਜ ਵੀ ਯਾਦਾਂ ਦੇ ਵਿੱਚ ਤਾਜ਼ੇ ਨੇ। ਪੰਜਾਬ ਸਰਕਾਰ ਤਾਂ ਹਰ ਰੋਜ਼ ਕਹਿੰਦੇ ਮੁੱਕਦੀ ਹੈ ਤੇ ਸੈਣੀ ਸਾਹਿਬ ਤੁਹਾਨੂੰ ਨਹੀਂ ਛੱਡਦਾ ਅੱਜ ਜੀ। ਬਾਈ ਨਾਲ ਲਿਖਿਆ ਕਿ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਮੁਕੱਦਰ ਜੀ ਸੈਣੀ ਸਾਹਿਬ ਜੀ ਦੀ ਗੱਲ ਸਹੀ ਹੈ, ਤੁਹਾਡੇ ਤੇ ਕੇਸ ਹੋ ਜਾਣਾ ਵਾ ਹੈਗਾ, ਕਹਿੰਦੇ ਤੁਸੀਂ ਆ ਕੇ ਟੋਪਿਕ ਬਦਲ ਦਿੰਦੇ ਆ ਜੀ। ਮਨਦੀਪ ਜੱਸੀ ਜੀ ਕਹਿੰਦੇ ਚੁੱਪ ਕੀਤੀਏ ਚੁੱਪ, ਚੁਪੀਤੀਏ ਨੀ ਚੁੱਪ ਕੀਤੀ ਜ਼ੁਬਾਨ ਨੂੰ ਛੇੜੀਏ ਨਾ, ਮਜ਼ਾ ਲੈਣਾ ਏ ਆਸ਼ਕੀ ਬੰਦਗੀ ਦਾ, ਉਹਦੇ ਨਫੇ ਨੁਕਸਾਨ ਨੂੰ ਛੇੜੀਏ ਨਾ। ਜਦੋਂ ਆਪਣੀ ਮੌਜ ਦੇ ਵਿੱਚ ਮਸਤ ਹੋਵਨ ਉਦੋਂ ਸਾਧ ਤੇ ਸਾਨ ਨੂੰ ਛੇੜੀਏ ਨਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਦਰਸਤ ਫਰਮਾਇਆ ਜੀ। ਗੁਰੀ ਮਾਨ ਜੀ ਕਹਿੰਦੇ ਬਾਈ ਜੀ ਬਥੇਰੇ ਲਵਜੂ ਗੁਰੂ ਬਣਦੇ ਰਹੇ ਹੈ। ਰਜਿੰਦਰ ਜੀਰਾ ਜੀ ਕਹਿੰਦੇ ਸ਼ੰਮੀ ਜੀ ਮੈਂ ਦਿਹਾੜੀ ਦੇ ਵਿੱਚ 10 ਵਾਰੀ ਸੁਣਦਾ ਜੀ ਇਹ ਗਾਣਾ ਬੱਚਿਆਂ ਕਰਕੇ। ਗੁਰੀ ਮਾਨ ਜੀ ਕਹਿੰਦੇ ਉਲਝ ਗਿਆ ਟਾਈਮ, ਅੱਖਾਂ ਅੱਗੇ ਹਨੇਰਾ ਆ ਗਿਆ ਮੁਕੱਦਰ ਬਾਈ ਦੇ ਤੇ। ਗੁਰੀ ਮਾਨ ਜੀ ਕਿਆ ਬਾਤਾਂ ਕਹਿੰਦੇ ਨੇ ਮੁਕੱਦਰ ਜੀ, ਤੇ ਜਦ ਮੁਸ਼ਕਲ ਬਣ ਜਾਵੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਧਰੀਏ, ਜੱਸੀ ਬਾਈ ਜੀ ਲਿਖਦੇ ਐ। ਰਾਜਨ ਸੈਣੀ ਸਾਹਿਬ ਕਹਿੰਦੇ ਸੁਖਦੇਵ ਮੁਨੀ ਨੇ ਭਾਗਵਤ ਸੁਣਾਈ ਹੈ ਜੀ। ਤੇ ਜਸਵਿੰਦਰ ਜੀ ਮਨਦੀਪ ਜੱਸੀ ਜੀ ਕਹਿੰਦੇ ਐ ਰਾਜਨ ਸੈਣੀ ਸਾਹਿਬ ਨੇ ਕਿਹਾ ਸੁਖਦੇਵ ਮਣੀ ਨੇ ਭਾਗਵਤ ਸੁਣਾਈ। ਔਜਲਾ ਸਾਹਿਬ ਕਹਿੰਦੇ ਮੁਕੱਦਰ ਤਾਂ 5-7 ਵਾਰ ਆਊਟ ਹੋ ਕੇ ਵੀ ਕਹਿੰਦੇ ਕਹਿ ਦਿੰਦਾ ਹੋਣਾ ਮੈਂ ਤਾਂ ਅਜੇ ਖੇਲਣਾ ਹੈ। ਤੇ ਮੁਕੱਦਰ ਜੀ ਕਹਿੰਦੇ ਜੱਸੀ ਭੈਣ ਜੀ ਜੀ ਜਦੋਂ ਮੈਂ ਖੇਡਦਾ ਹੁੰਦਾ ਸੀ ਸੱਚੀ ਦੱਸਦਾ ਤੁਹਾਨੂੰ ਕਿ ਬੈਟ ਤਾਂ ਮੇਰਾ ਹੁੰਦਾ ਸੀ ਤੇ ਬੋਲ ਵੀ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਵੀ ਮੇਰੀ ਹੀ ਹੁੰਦੀ ਸੀ, ਪਰ ਮੈਂ ਆਊਟ ਨਹੀਂ ਸੀ ਹੁੰਦਾ, ਦੂਜੇ ਭੱਜ ਜਾਂਦੇ ਸੀ ਸੱਜਣ। ਆਹੋ ਜਦੋਂ ਬਾਰੀ ਨਹੀਂ ਦੇਣੀ ਤਾਂ ਅਗਲੇ ਨੇ ਭੱਜਣਾ ਹੀ ਹੈ, ਤੇ ਗੱਲ ਤਾਂ ਉਹੀ ਆ ਗਈ ਮੁਕੱਦਰ ਬਾਈ ਜੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਮੈਂ ਤਾਂ ਜਿਹੜਾ ਕਮੈਂਟ ਲਿਖਿਆ ਨਾ ਉੱਤੇ ਮੈਂ SS ਦਾ ਬੈਟ ਇਕੱਲਾ ਨਵਾਂ ਲਾਇਆ ਸੀ ਤੇ ਬੋਲ ਗਵਾ ਜਾਂਦੇ ਸੀ, ਬਾਕੀ ਸਾਰੇ ਸੱਜਣ ਭੱਜ ਜਾਂਦੇ ਸੀ ਤੇ ਫਿਰ ਮੈਂ ਕਹਿੰਦੇ ਲਿਆਉਂਦਾ ਸੀ। ਰਾਜਨ ਸੈਣੀ ਸਾਹਿਬ ਕਹਿੰਦੇ ਖੁਸਰੋ ਯੇ ਰਹਿਣ ਸੁਹਾਗ ਕਿ ਯੇ ਜੋ ਜਾਗੀ ਹੈ ਜਾਗੀ ਮੈਂ ਪੀਆ ਕੇ ਸੰਗ ਵਾਲੀ ਕਵਾਲੀ ਜੱਸੀ ਭੈਣ ਜੀ ਸੁਣਾ ਦਿਓ। ਮੁਕੱਦਰ ਸਿਆਂ ਤਾਂ ਹੀ ਕਹਿੰਦੇ ਦੁਬਾਰੇ ਤੇਰੇ ਬਚਪਨ ਵਾਲੇ ਮਿਲੇ ਸਲੋਕ ਪੜ੍ਹਦੇ ਨੇ ਵੀਰਾ, ਮਨਦੀਪ ਜੱਸੀ ਜੀ ਕਹਿੰਦੇ ਆ ਜੀ। ਜੱਸੀ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਲਓ ਦੋਸਤੋ ਬਹੁਤ ਸਾਰੇ ਸੁਨੇਹੇ ਨੇ, ਪੜ੍ਹਨ ਲੱਗਿਆ ਤਾਂ ਕਾਫੀ ਸਮਾਂ ਲੰਘ ਜਾਣਾ, ਅੱਜ 3 ਘੰਟੇ ਦਾ ਪ੍ਰੋਗਰਾਮ ਹੋ ਚੱਲਿਆ। ਬਾਬਾ ਵਿਚਾਰਾ ਜੱਸੀ ਜੀ ਕਹਿੰਦੇ ਆ ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਹੀਂ ਮੈਂ ਤਾਂ ਜੱਸੀ ਜੀ ਦੀ ਗੱਲ ਨੂੰ ਹੀ ਅੱਗੇ ਵਧਾਇਆ ਤੇ ਇਸੇ ਤਰ੍ਹਾਂ। ਲਓ ਦੋਸਤੋ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਬਹੁਤ ਸਾਰੇ ਸੁਨੇਹੇ ਤੁਹਾਡੇ ਮਿਲੇ ਨੇ ਤੇ ਬਹੁਤ ਲੰਬੀ ਲਿਸਟ ਹੈ, ਇੰਨੇ ਪਿਆਰ ਮੁਹੱਬਤ ਲਈ ਬਾਅਦ ਦੇ ਵਿੱਚ ਮੈਂ ਜ਼ਰੂਰ ਪੜ੍ਹ ਲਵਾਂਗਾ। ਟਰੰਪ ਆਉਂਦਾ ਨਹੀਂ ਕਹਿੰਦੇ ਦੁਬਾਰਾ, ਹੁਣ ਦੂਜਾ ਰੋਲਾ ਤਾਂ ਇਜ਼ਰਾਈਲ ਅਤੇ ਇਰਾਨ ਦਾ ਸੀ, ਟਰੰਪ ਧੱਕੇ ਨਾਲ ਆਪਣੇ ਸਿਪਾਹੀਆਂ ਨੂੰ ਮਰਵਾਉਣ ਲੱਗਿਆ ਹੋਇਆ ਹੈ ਕਹਿੰਦੇ ਤੇ ਇਜ਼ਰਾਈਲ ਬੈਠਾ ਵੇਖੀ ਜਾ ਰਿਹਾ, ਇਹ ਲਿਖਦੇ ਨੇ ਗੁਰੀ ਮਾਨ ਬਾਈ ਜੀ। ਤੇ ਹੋਰ ਬਹੁਤ ਸਾਰੀਆਂ ਟਿੱਪਣੀਆਂ ਉਹਨਾਂ ਨੇ ਕੀਤੀਆਂ ਨੇ, ਜਿੰਨਾ ਮਰਜ਼ੀ ਸਮਝਾ ਲਵੋ ਜੀ ਤੇ ਇਹਨਾਂ ਚੀਨੀ ਤਾਂ ਹਰ ਜਾਨਵਰ ਨੂੰ ਭੁੰਨ ਕੇ ਖਾ ਜਾਂਦੇ ਨੇ ਜੀ। ਬਿਲਕੁਲ ਹੈ ਜੀ, ਜਿਹੜੀ ਵੀ ਚੀਜ਼ ਉਹ ਹਿਲਦੀ ਹੈ ਉਹ ਚੱਕ ਦਿੰਦੇ ਆ ਫੱਟੇ, ਕੋਈ ਰਹਿਣ ਹੀ ਨਹੀਂ ਦਿੰਦੇ ਜੀ। ਤੇ ਲਓ ਦੋਸਤੋ ਇਸ ਦੇ ਨਾਲ ਹੀ ਚੰਗਾ ਲੱਗਿਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇੰਨੀ ਕੀ ਸ਼ਮੂਲੀਅਤ ਦੇ ਨਾਲ ਮਾਫ਼ੀ ਮੰਗਦੇ ਹਾਂ ਤੁਹਾਡੇ ਨਾਲ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਾ ਚਲੋ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਕੱਲ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਨਵੀਆਂ ਗੱਲਾਂ ਨਵੀਆਂ ਬਾਤਾਂ, ਤੇ ਮਿਲਦੇ ਹਾਂ ਫਿਰ 9:30, ਸਤਿ ਸ਼੍ਰੀ ਅਕਾਲ। ਕਿਸੇ ਦੋਸਤ ਦਾ ਨਾਮ ਰਹਿ ਗਿਆ ਮਾਫ਼ੀ ਚਾਹਵਾਂਗਾ, ਤੇ ਗਲਤ ਬੋਲ ਗਏ ਹੋਗੇ ਉਹਦੇ ਲਈ ਵੀ ਗੁਸਤਾਖੀ ਮਾਫ਼ ਜੀ। ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਜੀ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ

0: ਪੱਕਾ ਟਾਈਮ ਟੇਬਲ, ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ, ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ, ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ, ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ, ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ, ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ, ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
0: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ, ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ, ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ, ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ, ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ੈਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਵਾਜੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਹਨ, ਕਿਤਾਬਾਂ ਨਾਲ ਭਰੀਆਂ ਪਈਆਂ, ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ,

0: ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਖੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਲਿਜਾ ਦਿੱਤਾ, ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐੱਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ ਐੱਮ ਏ ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ ਐੱਮ ਏ ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ ਪਰ ਉਹਨਾਂ ਨੇ ਕੋਈ ਕੋਚਿੰਗ ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
1: ਠੀਕ ਹੈ।
2: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
1: ਠੀਕ ਹੈ ਜੀ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ,
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂ ਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ।
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂ ਜੀ,
2: ਉਸ
1: ਹਾਂ
2: ਦੀ
1: ਜੀ
2: ਰੈਂਕਿੰਗ ਨੂੰ ਦੇਖ ਕੇ
1: ਮਹੱਤਵਪੂਰਨ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਛ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ।
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ,
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ।
1: ਅੱਛਾ ਜੀ।
2: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ।
1: ਅੱਛਾ
2: ਜੋ ਵੀ
1: ਜੀ।
2: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किदा कर सकते हैं।
1: अच्छा
2: फॉर
1: जी,
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तो
1: हाँ जी,
2: उन्होंने
1: हाँ
2: असं प्रोपर उन्होंने इनफॉरमेशन प्रोवाइड करते रहने हैं, तो बच्चे उत्थे भी आके इस चीज का जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तों वी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिदा है?
2: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी,
2: इहो जे बच्चे जेड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
1: बिल्कुल जी,
2: बट काफी बच्चे पर साडे कोल जेहड़ी भरमार है वो इहो जे बच्चियां दी है जेहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ जी,
2: चलो उस तो बाद 12वीं भी कर लेने हैं। अपने
1: हाँ जी,
2: फ्रेंड्स देखदे हैं कि मेरे फ्रेंड्स ने केड़े विषय चूज कीते हैं, उहनां दे अकॉर्डिंग ही वो अपने खुद दे विषय चूज कर लैंदे हैं।
1: बिल्कुल
2: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि मैनू।
1: लाई लग बन के एक दूजे दे नाल चल
2: बिल्कुल
1: पैंदे हैं।
2: हाँ हाँ बिल्कुल, तो ये चीज समझनी चाहिए है विद्यार्थियों नू कि ओहो जदों गल आ जाती है उन्हां दे करियर सिलेक्शन दी
1: हाँ जी,
2: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नू खुद पता हुंदा है।
1: हाँ जी,
2: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
1: हाँ
2: बच्चा
1: जी,
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी,
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
1: बिल्कुल जी,
2: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
2: बिल्कुल
1: तरह उहनां दे जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे आ।
2: हाँ जी
1: कोई इहनां दे मापिआं नूं गाइड करन लई भी कोई यतन कीते जांदे आ?
2: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेड़े नौजवान पीढ़ी है
1: हाँ
2: उहनां
1: जी,
2: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी,
2: उहनां ही हथ उहनां दे पेरेंट्स दा भी हुंदा है,
1: बिल्कुल जी,
2: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी,
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी,
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही हैं।
2: बट बच्चे दा फॉलो अप लेना कि बच्चा उस मोबाइल नूं यूज किवें कर रहा है
1: हाँ जी,
2: वो अक्सर ही पेरेंट्स भुल जाते हैं या
1: सही
2: फिर
1: गल है,
2: उन्हां नूं लगता है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
1: हाँ
2: दस
1: जी,
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही
2: पूछा
1: गल,
2: जा रहा है।
1: हाँ जी,
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी,
2: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
2: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
2: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ ਇਹ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ, ਉਹ
2: ਹਾਂਜੀ ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
2: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
2: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
2: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
2: ਇਹ ਵੀ ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
2: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
2: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
2: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
2: ਇੱਕ
1: ਜੀ
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ, ਹਾਂਜੀ ਹਾਂਜੀ।
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
2: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ ਆ।
2: ਹਾਂ ਬਿਲਕੁਲ, ਉਹ ਸਮਝਦੇ ਹਾਂ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਵਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
2: ਨਹੀਂ ਹੁੰਦੇ
1: ਉਹਨਾਂ
2: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
2: ਬਿਲਕੁਲ
1: ਅਤੇ
2: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣ। ਇਸ
2: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
2: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
2: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕਿ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
2: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
2: ਪਲੱਸ ਟੂ ਪਾਸ ਨੇ,
1: ਅੱਛਾ ਜੀ
2: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
2: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
2: ਬਿਲਕੁਲ ਨਹੀਂ ਹੈ।
1: ਹਾਂਜੀ
2: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
2: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
2: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
2: ਲਓ ਕੋਈ
1: ਹਾਂਜੀ
2: ਵੀ ਬੱਚਾ ਉਹਨੇ ਨੌਕਰੀ ਲੈਣੀ
1: ਨੌਕਰੀ
2: ਹੈ, ਬਸ
1: ਲੈਣੀ ਹੈ,
2: ਨੌਕਰੀ ਲੈਣੀ ਹੈ, ਤਾਂ
1: ਹਾਂਜੀ
2: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ
2: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
2: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਜਿਹੜੇ ਕਿ
1: ਅੱਛਾ ਜੀ
2: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ
1: ਹਾਂਜੀ
2: ਹੈ, ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
2: ਵੀ
1: ਹੈ ਜੀ,
2: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
2: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
2: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
2: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
2: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ
2: ਸਿਲੈਕਸ਼ਨ
1: ਬਿਲਕੁਲ
2: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ,
2: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
2: ਬਟ
1: ਹਾਂਜੀ
2: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ
2: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
2: ਹਾਂਜੀ
1: ਹੈਗਾ ਤਾਂ ਕਰਨਗੇ ਕੀ?
2: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
2: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
1: ਨਹੀਂ ਹੋ
2: ਸਕਦੀਆਂ ਜਦ ਤੱਕ
1: ਸਕਦੀਆਂ।
2: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
1: ਬਿਲਕੁਲ
2: ਜਾਂ
1: ਜੀ,
2: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
2: ਹਾਂਜੀ
1: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ
1: ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਿਆ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ। ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ। ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ YouTube ਦੇ ਉੱਤੇ ਦੇਖੇ
0: ਜੀ, ਔਰ
1: ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ। ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ

0: ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ,
1: ਹਾਂਜੀ ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ,
1: ਠੀਕ
0: ਅਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ,
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ, ਕਿਉਂਕਿ ਉਸਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ,
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ ਹੋਣੀ, ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਬਤਾਈ, ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦਿਆ,
1: ਲਿਆ ਦਿਆ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ, ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀ

0: यारे, लेकिन उन्हें कर ली 10वीं, और 10वीं तो बाद उहदे नंबर भी चंगे आ गए, लगभग सारा विड़ा ही खुला पिया उहदे कोल। ते तुसीं की समझते हो कि उहनूं किहड़ा जिहड़ा स्ट्रीम है उह चुण लेना चाहिदा है, बिना बिना कुछ बहुता प्रेशर पाया दिमाग ते, कि ताकि उहदे लई उह अगे जाके खुलियां ऑप्शनां होण।
1: ਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤੇ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ।
0: ਜੀ
1: ਜੇ ਬਹੁਤ ਚੰਗੇ ਆ
0: ਜੀ ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟਰੀਮ ਜਿਹੜੀ ਹੈ ਉਹ ਵਧੀਆ ਰਹੇਗੀ।
0: ਜੀ ਜੀ ਜੀ
1: ਤੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ,
0: ਜੀ ਜੀ ਜੀ
1: ਕਿਉਂਕਿ ਮੈਡੀਕਲ ਸਟਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ,
0: ਉਹ
1: ਔਰ
0: ਨਹੀਂ ਹੈ।
1: ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ ਔਰ
0: ਹਾਂਜੀ,
1: ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ ਜੋ
1: ਬਹੁਤ
0: ਹੈਗੀਆਂ।
1: ਜ਼ਿਆਦਾ ਸਕੋਪ ਹੈ।
0: ਜੀ ਜੀ ਜੀ
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ,
1: ਬਿਲਕੁਲ
0: ਬਿਲਕੁਲ
1: ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ,
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ,
0: ਹਾਂਜੀ
1: ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ,
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ,
0: ਬਿਲਕੁਲ
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ,
0: ਬਿਲਕੁਲ ਠੀਕ ਹੈ, ਬਿਲਕੁਲ ਠੀਕ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਤੁਹਾਡਾ ਕਿ ਹਾਂ ਵੀ 2 + 2 = 4,
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ,
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ,
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ,
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
1: ਹੈਗਾ, ਟੈਸਟਿੰਗ ਲੈਬਸ ਦੇ ਵਿੱਚ, ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ ਇੱਕ ਆ ਗਿਆ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
0: ਹਾਂਜੀ,
1: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ,
0: ਫਿਜਿਕਸ ਕੈਮਿਸਟਰੀ
1: ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ
0: ਇੱਕ ਤਰ੍ਹਾਂ ਨਾਲ ਉਹਦੇ ਕੋਲ 3 ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ 'ਚ ਹੀ, ਇਹ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ ਕਿਸੇ ਨੂੰ ਕੰਟੀਨਿਊ ਕਰ ਸਕਦਾ,
1: ਬਿਲਕੁਲ ਜੀ,
0: 3-3 ਆਪਸ਼ਨ ਤਾਂ ਇਹੀ ਆ ਗਈਆਂ,
1: ਬਿਲਕੁਲ ਜੀ ਬਿਲਕੁਲ। ਹਾਂਜੀ,
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼ ਤਾਂ
0: ਹੈਗਾ ਹੀ ਆ,
1: ਹਾਂਜੀ ਹਾਂਜੀ,
0: ਜਿਹੜੇ ਜਨਰਲ ਸਬਜੈਕਟ ਆ,
1: ਠੀਕ ਠੀਕ।
0: ਤੋ ਇਹ 'ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ 'ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ PCM ਰੱਖਿਆ ਆਪਾਂ,
1: ਹਾਂਜੀ ਹਾਂਜੀ,
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਹਨਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੀ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ, ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹੇਗੀ, ਕਮੀ ਰਹਿੰਦੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ, ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਹਾਂਜੀ ਹਾਂਜੀ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ।
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, MTech ਫਾਈਨਲ ਈਅਰ 'ਚ ਆ ਰਹੇ ਆ।
0: ਹਾਂਜੀ ਹਾਂਜੀ।
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
0: ਕਰਦੇ
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ ਨਿਕਲ
1: ਬੇਸਿਕਲੀ ਤਾਂ ਝਾਕਾ ਹੀ ਹੁੰਦਾ
0: ਝਾਕਾ ਹੀ
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ
0: ਜ਼ਰੂਰਤ ਹੀ ਨਹੀਂ
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ
1: ਬਿਲਕੁਲ
0: ਕੋਈ ਏਡੀ ਗੱਲ ਨਹੀਂ
1: ਹਾਂਜੀ ਹਾਂਜੀ
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ
1: ਹਾਂ ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ ਪਾਸ ਆਊਟ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ
0: ਮੈਂ ਕਿਹਾ ਇਹ ਕੀ ਗੱਲ ਹੈ ਜੀ ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ
1: ਹਾਂਜੀ ਹਾਂਜੀ
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ
0: ਔਰ ਆਫੀਸਰ ਬੋਲਡ ਚਾਹੀਦੀ ਆ ਕਿਵੇਂ ਉਹ ਚ ਲੱਗਣੀ ਚਾਹੀਦੀ ਉਹਦੇ ਅੰਦਰ ਇੱਕ ਅੱਗ ਚਾਹੀਦੀ
1: ਹਾਂਜੀ ਹਾਂਜੀ ਬਿਲਕੁਲ
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ ਸਾਰਾ ਕੁਝ ਸੁੱਟ ਕੇ ਆ
1: ਜਾਏ ਮਿਲਟਰੀ ਦੀ ਜੇ ਉਹ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ
0: ਬਿਲਕੁਲ ਜੀ
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ
1: ਹਾਂਜੀ
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ ਪੱਚੀ ਕੁੜੀਆਂ ਦਾ ਬੈਚ ਹੈ ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ ਉਹਦੇ ਵਿੱਚੋਂ ਵੀ ਸੇਮ ਚੀਜ਼ ਆ ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ ਉਹ ਵਾਪਸ ਆ ਜਾਂਦਾ ਭੱਜ ਕੇ ਆ ਜਾਂਦੇ ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨੀ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ
0: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ।
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਓਨਰਸ ਇਹਨਾਂ ਦੇ ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ
0: ਕਾਫੀ ਮੰਗ ਹੈ
1: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ
1: ਹਾਂਜੀ ਹਾਂਜੀ
0: ਮੈਥ ਕੀ ਰੋਲ ਪਲੇ ਕਰਦਾ ਜੀ।
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ
1: ਆਤਮਾ ਹੈ ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ
0: ਆ
1: ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ
1: ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ ਹੈ।
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ। ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ਼ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੇ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ, ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਮਿਉਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਮਿਉਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤਕਸੀਮਾਂ ਤੇ ਤਰਕੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲਾ ਡੰਡਾ ਪਾਲਾ ਝੰਡਾ, ਚੱਕ ਲਾ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾ ਤਬੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰਕੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਵੰਡ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਰਣਿਆਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਾਕਟ ਬੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਦਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਅਤਾਰਿਆ ਕਰਜਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲੇ ਓ ਸਰਹੰਦ ਨੂੰ

0: ਕੇਰਾ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ, ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ

0: ਕਿਰਤੇ ਪਿਆ ਭਾਰ ਸੁਣਾਇਆ ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ ਵਤਨੀ ਪਰਛਾਵੇ ਟਲ ਚੁੱਕੇ ਨੇ ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਣਗੇ ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਣਗੇ ਸੋ ਦੋਸਤੋ ਧੰਨਵਾਦ
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ ਕਿਵੇਂ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦੇਵਿੰਦਰ ਕੌਰ ਪਟਿਆਲਾ ਤੋਂ ਜੀ ਜੀ ਆਇਆਂ ਨੂੰ ਜੀ ਦੇਵਿੰਦਰ ਕੌਰ ਜੀ
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦੇਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ ਹਰਬੰਸ ਸਿੰਘ ਹਿਊ ਭਾਜੀ ਦੀ ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਧਰਤੀ ਕੰਬ ਗਈ ਅੰਬਰ ਵੀ ਕੰਬਿਆ ਧਰਤੀ ਕੰਬ ਗਈ ਅੰਬਰ ਵੀ ਕੰਬਿਆ ਸਰਬ ਲੋਕਾਈ ਦਾ ਹਿਰਦਾ ਠੰਭਰਿਆ ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ ਚਾਲੀ ਸਿੰਘ ਮੁਗਲਾਂ ਦੀ ਫੌਜ ਭਾਰੀ ਸੋਚਾਂ ਵਿਚ ਸੀ ਸਿੰਘਾਂ ਦੀ ਫੌਜ ਸਾਰੀ ਦਸਮ ਪਿਤਾ ਨੇ ਫਿਰ ਕੌਤਕ ਰਚਾਇਆ ਚਿੜੀਆਂ ਨਾਲ ਜਿਉਂ ਬਾਜ ਲੜਾਇਆ ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ ਕਿਹਾ ਪਿਤਾ ਜੀ ਹੁਣ ਕਰੋ ਨਾ ਤੇਰੀ ਸਿੰਘਾਂ ਨੂੰ ਹੁਣ ਲੋੜ ਹੈ ਮੇਰੀ ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ ਲੈ ਆ ਗਿਆ ਫਿਰ ਘੋੜਾ ਉਸ ਦੱਬਿਆ ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ ਪਿਤਾ ਨੂੰ ਉਸਨੇ ਸਵਾਲ ਜਾ ਕਰਿਆ ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ ਸੁਣ ਕੇ ਮਾਤਾ ਦੀ ਇਹ ਦੁਹਾਈ ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ ਡੋਲ ਗਈ ਕਿਉਂ ਦੋ ਲਾਲਾਂ ਦੇ ਲਈ ਚਾਰੇ ਪਾਸੇ ਇਹ ਲਾਲ ਨੇ ਤੇਰੇ ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ।

0: kitchen cabinets, LDD, custom kitchen work, custom kitchen cabinets, entertainment units, fire placement, vanities and bars. We do whole renovation. Contact us on office.bestfood@gmail.com or call Big Paroj 604-377-1092, British Columbia. Bestfood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮਾ ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਅਤੇ ਗੱਲਾਂ ਬਾਤਾਂ ਕਰਨ ਦੇ ਲਈ 2.25-2 ਘੰਟੇ ਤੁਹਾਡਾ ਮੇਰਾ ਰਾਬਤਾ ਬਣ ਚੁੱਕਿਆ ਲਾਈਵ ਦੇ ਵਿੱਚ। ਅਤੇ ਅੱਜ 4 ਅਗਸਤ 2026 ਦਾ ਦਿਹਾੜਾ ਅਤੇ ਮੰਗਲਵਾਰ ਵਾਲਾ ਦਿਨ ਹੈ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਲੈ ਕੇ ਅੱਜ ਦੇ ਵਿਚਾਰ ਦੀ ਗੱਲ ਨਾਲ ਨਾਲ ਜ਼ਿੰਦਗੀ ਦੀਆਂ ਕੁਝ ਗੱਲਾਂ ਬਾਤਾਂ ਕਰਾਂਗੇ ਅਤੇ 1-2 ਆਰਟੀਕਲ ਨੇ ਉਹਨਾਂ ਦੀ ਸਾਂਝ, ਰਿਪੋਰਟਾਂ ਦੀ ਗੱਲ ਕਰਾਂਗੇ। ਅਤੇ ਸਭ ਤੋਂ ਪਹਿਲਾਂ ਸਮਾਂ ਅਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07, ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਇਸ ਵਕਤ ਜਿਹੜੇ ਨੇ ਸਵੇਰ ਦੇ 9:07 ਹੋ ਚੁੱਕੇ ਆ ਅਤੇ ਇਸੇ ਤਰ੍ਹਾਂ ਹੀ ਆਪਣੇ UK ਦੇ ਵਿੱਚ ਸ਼ਾਮ ਦੇ 5:07 ਅਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਅਤੇ ਸਥਿਤੀ ਇਸ ਵਕਤ ਸ਼ਾਮ ਦੇ 6:07 ਦਰਸਾ ਰਹੀਆਂ ਨੇ ਘੜੀਆਂ। ਭਾਰਤ ਦੇ ਵਿੱਚ ਰਾਤ ਦੇ 9:00 ਅਤੇ ਇਸ ਵਕਤ ਜਿਹੜਾ 37 ਦਾ ਸਮਾਂ ਜਿਹੜਾ ਹੋ ਚੁੱਕਿਆ। ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਦੋਸਤੋ ਅੱਜ ਦੇ ਵਿਚਾਰ ਦੇ ਨਾਲ। ਅਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ ਅਤੇ ਹੋਰ ਵੀ ਦੋਸਤਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਤੁਹਾਡੇ ਸਾਥ ਦੇ ਨਾਲ ਹੀ ਬਰਕਰਾਰ ਹੁੰਦੀ ਹੈ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਅਤੇ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅੱਜ ਦੇ ਵਿਚਾਰ ਦੇ ਨਾਲ ਗੱਲ ਸ਼ੁਰੂ ਕਰਦੇ ਹਾਂ। ਕਹਿੰਦੇ ਆ ਕਿ ਉਮਰਾਂ ਲੰਘਾ ਕੇ ਜੋ ਕਿ ਲੋਕ ਨੇ ਉਮਰਾਂ ਲੰਘਾ ਚੁੱਕੇ ਬੁੱਢੇ ਯੁੱਧਾਂ ਦਾ ਐਲਾਨ ਕਰਦੇ ਨੇ, ਪਰ ਇਹਨਾਂ ਦੇ ਵਿੱਚ ਜਿਹੜਾ ਯੁੱਧਾਂ ਦੇ ਦੌਰਾਨ ਜੋ ਕੁਝ ਲੜਦੇ ਨੇ ਜਾਂ ਮਰਦੇ ਨੇ ਉਹ ਜਵਾਨ ਹੁੰਦੇ ਨੇ। ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਦੇ ਰਾਹੀਂ ਵੀ ਤੁਸੀਂ ਦਰੁਸਤ ਕਰਾ ਸਕਦੇ ਹੋ ਜੇਕਰ ਕੋਈ ਤੰਗੀ ਪਰੇਸ਼ਾਨੀ ਤੁਹਾਡੇ ਤੱਕ ਹੈ। ਅਤੇ ਲਓ ਫਿਰ ਗੱਲ ਕਰਦੇ ਹਾਂ 4 ਤਰੀਕ ਅਤੇ 8 ਮਹੀਨਾ ਅਗਸਤ ਦਾ 1914 ਦੇ ਵਿੱਚ ਲੈ ਚੱਲਦੇ ਹਾਂ, ਜਦੋਂ ਜਰਮਨ ਦੇ ਵੱਲੋਂ ਬੈਲਜੀਅਮ 'ਤੇ ਹਮਲੇ ਪਿੱਛੋਂ ਇੰਗਲੈਂਡ ਦੇ ਵੱਲੋਂ ਜਰਮਨੀ ਖਿਲਾਫ਼ ਸ਼ੁਰੂ ਕੀਤੀ ਲੜਾਈ ਨੇ ਪਹਿਲੇ ਮਹਾਂਯੁੱਧ ਦਾ ਜਿਹੜਾ ਸੀ ਰੂਪ ਧਾਰਨ ਕਰ ਲਿਆ ਸੀ। ਅਤੇ 1929 ਤੋਂ ਲੈ ਕੇ 574 ਗੀਤਾਂ ਦੇ ਗਾਇਕ ਅਤੇ 81 ਫਿਲਮਾਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਜਿਹੜੇ ਸਨ ਕਿਸ਼ੋਰ ਕੁਮਾਰ ਦਾ ਜਿਹੜਾ ਸੀ ਖੰਡਵਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਸੀ ਜਨਮ ਹੁੰਦਾ ਹੈ। ਕਿਸ਼ੋਰ ਕੁਮਾਰ ਉਹਨਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਹੋਇਆ 1929 ਦੇ ਵਿੱਚ, ਜਿਨ੍ਹਾਂ ਨੇ 574 ਗੀਤਾਂ ਦੇ ਗਾਇਕ ਅਤੇ 81 ਫਿਲਮਾਂ ਦੇ ਵਿੱਚ ਭੂਮਿਕਾ ਨਿਭਾਈ। ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਜੀਆਂ ਨੂੰ ਕਹਿੰਦੇ ਨੇ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਅਤੇ ਨਾਲ ਦੀ ਨਾਲ ਫੁੱਲ ਗੁਲਾਬ ਦੇ ਫੁੱਲ ਭੇਜੇ ਨੇ ਅਤੇ ਓਕੇ ਹੈ ਜੀ ਸਾਰਾ ਕੁਝ ਕਹਿੰਦੇ ਦਰੁਸਤ ਚੱਲ ਰਿਹਾ ਅਤੇ ਦੁਆਬਾ ਰੇਡੀਓ ਸੁਣ ਰਿਹਾ ਕਹਿੰਦੇ ਜੀ। ਅਤੇ ਇਸੇ ਤਰ੍ਹਾਂ ਦੋਸਤੋ 1974 ਦਾ ਜ਼ਿਕਰ ਕਰਦੇ ਹਾਂ ਜਦੋਂ ਗਦਰੀ ਬਾਬਾ ਬਿਸ਼ਨ ਸਿੰਘ ਮੋਗਾ ਦਾ ਦੇਹਾਂਤ ਹੋਇਆ। 1981 ਦੇ ਵਿੱਚ ਬਾਬਾ ਰਾਮ ਸਿੰਘ ਘਾਲਾਮਾਲਾ ਦਾ ਦੇਹਾਂਤ ਹੁੰਦਾ ਹੈ ਅਤੇ 1982 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀ ਅੱਜ ਦੇ ਦਿਹਾੜੇ 'ਤੇ। ਪਹਿਲੀ ਸੰਸਾਰ ਜੰਗ ਜੋ ਕਿ 28 ਜੂਨ 1914 ਤੋਂ ਹੀ ਪਹਿਲੀ ਸੰਸਾਰ ਜੰਗ ਦਾ ਮੁੱਢ ਬੱਝ ਗਿਆ ਸੀ, ਭਾਵੇਂ ਕਿ ਵਿਸ਼ਵ ਜੰਗ ਦਾ ਆਰੰਭ 4 ਅਗਸਤ ਨੂੰ ਹੀ ਹੋਇਆ ਜਦੋਂ ਕਿ ਸਾਰਾਜੋਵੋ ਦੇ ਵਿੱਚ ਗਵੇਰੀਲੋ ਪਰਨਸ਼ਿਪ ਜੋ ਬੋਸਨੀਆ ਦਾ ਜਿਹੜਾ ਸਰਬ ਸੀ ਅਤੇ ਉਹ ਜੰਗ ਬੋਸਨੀਆ ਗਰੁੱਪ ਦਾ ਜਿਹੜਾ ਸੀ ਜਾਣੀ ਕਿ ਜਵਾਨ ਸੀਗਾ, ਉਹ ਜੰਗਮੈਨ ਸੀ, ਬੋਸਨੀਆ ਗਰੁੱਪ ਦਾ ਮੈਂਬਰ ਸੀ ਅਤੇ ਉਹਨੇ ਆਸਟਰੀਆ ਹੰਗਰੀ ਅਤੇ ਰਾਜਕੁਮਾਰ ਆਰਚ ਡਿਊਕ ਫਰਡੀਨੈਂਡ ਦਾ ਜਿਹੜਾ ਸੀ ਕਤਲ ਕਰ ਦਿੱਤਾ ਅਤੇ ਆਸਟਰੀਆ ਨੇ ਫਿਰ ਇਸ ਕਤਲ ਦੇ ਵਿੱਚ ਸਰਬੀਆ ਦਾ ਹੱਥ ਸਮਝਿਆ ਸੀ। ਉਹਦੇ ਵਿੱਚ ਇਹਨਾਂ ਦੀ ਬਹੁਤ ਲਾਗ ਡਾਟ ਆਪਸ ਦੇ ਵਿੱਚ ਰਹਿੰਦੀ ਅੱਜ ਤੱਕ ਵੀ, ਜਿਵੇਂ ਕਿ ਆਪਣੇ ਲੋਕ ਕਹਿ ਲਓ ਕਿ ਪਾਕਿਸਤਾਨ ਅਤੇ ਇੰਡੀਆ ਦਾ ਜੋ ਹਾਲਾਤ ਨੇ ਇਹ ਵੀ ਇੱਕ ਦੂਸਰੇ ਨੂੰ ਦੇਖਣਾ ਪਸੰਦ ਨਹੀਂ ਕਰਦੇ, ਹੋਰ ਸਾਰਾ ਸਿਲਸਿਲਾ ਇਹਨਾਂ ਮੁਲਕਾਂ 'ਚ ਉਸੇ ਤਰ੍ਹਾਂ ਬਰਕਰਾਰ ਹੈ। ਆਸਟਰੀਆ ਕਿਉਂਕਿ ਹਿਟਲਰ ਨੇ ਉੱਥੇ ਉਸ ਮੁਲਕ ਦੇ ਵਿੱਚ ਜਨਮ ਲਿਆ, ਚਾਹੇ ਵਿੱਚ ਜਾਂ ਬਾਅਦ ਦੇ ਵਿੱਚ ਜਰਮਨੀ ਦੇ ਵਿੱਚ ਆ ਗਿਆ, ਪਰ ਸਰਬੀਆ ਕੋਸੋਵੋ ਬਲਕਾਨ ਏਰੀਆ ਜਿਹੜਾ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲਾਗਡਾਕ ਹੈਗੀ ਹੈ ਲਾਗਡਾਟ। ਇਸੇ ਤਰ੍ਹਾਂ ਆਸਟਰੀਆ ਨੇ ਇਸ ਕਤਲ ਦੇ ਵਿੱਚ ਸਰਬੀਆ ਦਾ ਹੱਥ ਸਮਝਿਆ ਕਿ ਉਹਨਾਂ ਨੇ ਕਰਾਇਆ ਅਤੇ ਉਸ ਅੱਗੇ ਕੁਝ ਮੰਗਾਂ ਰੱਖ ਦਿੱਤੀਆਂ ਗਈਆਂ। ਮੰਗਾਂ ਨਾ ਮੰਨਣ ਦੇ ਉੱਤੇ 28 ਜੁਲਾਈ ਨੂੰ ਸਰਬੀਆ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਆਸਟਰੀਆ ਦੀ ਹਮਾਇਤ ਉੱਤੇ ਜਰਮਨੀ ਆ ਗਿਆ। ਇੱਕ ਦਿਨ ਬਾਅਦ ਰੂਸ ਦੇ ਵੱਲੋਂ ਹਮਲੇ ਦੀ ਘੋਸ਼ਣਾ ਦੇ ਉਪਰੰਤ ਹੌਲੀ ਹੌਲੀ ਇਸ ਜੰਗ ਦੇ ਵਿੱਚ ਫਰਾਂਸ, ਗ੍ਰੇਟ ਬ੍ਰਿਟੇਨ, ਇਟਲੀ ਵੀ ਨਾਲ ਨਾਲ ਸ਼ਾਮਲ ਹੁੰਦੇ ਗਏ ਤੋਂ ਬਾਅਦ ਦੇ ਵਿੱਚ ਵੱਖ ਵੱਖ ਮਹਾਂਦੀਪਾਂ ਦੇ 40 ਤੋਂ ਵੱਧ ਦੇਸ਼ ਜਿਹੜੇ ਦੇ ਵਿੱਚ ਸ਼ਾਮਲ ਹੋ ਗਏ। ਅਸਲ ਦੇ ਵਿੱਚ ਰੂਸ ਬਾਲਕਨ ਖੇਤਰ ਦੇ ਵਿੱਚੋਂ ਆਸਟਰੀਆ ਹੰਗਰੀ ਦਾ ਪ੍ਰਭਾਵ ਖਤਮ ਕਰਨਾ ਚਾਹੁੰਦਾ ਸੀ। ਫਰਾਂਸ ਇਸ ਕਰਕੇ ਜੰਗ ਦੇ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਉਹ ਜਰਮਨੀ ਤੋਂ ਫਰੈਂਕੋ ਪਰਸ਼ੀਆ, ਕਿਉਂਕਿ ਜਰਮਨ ਦੇ ਵਿੱਚ ਵੀ ਜਿਹੜੇ ਪਰਸ਼ੀਅਨ ਸੀਗੇ ਨਾ ਜਦੋਂ ਰਾਜਿਆਂ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਅਤੇ ਉਹਨਾਂ ਨੇ ਵੀ ਬਹੁਤ ਉਹਦੇ ਉੱਤੇ ਰਾਜ ਕੀਤਾ ਉਹਨਾਂ ਸਮਿਆਂ ਦੇ ਵਿੱਚ, ਪਰਸ਼ੀਆ ਦਾ ਰਾਜ ਰਿਹਾ ਜਰਮਨ ਦੇ ਉੱਤੇ ਆਪਣੇ ਇਰਾਨੀਆਂ ਦਾ। ਜਰਮਨੀ ਤੋਂ ਫਰੈਂਕੋ ਪਰਸ਼ੀਆ ਜੰਗ ਦੇ ਵਿੱਚ ਉਹ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਅਤੇ ਜਰਮਨੀ ਚਾਹੁੰਦਾ ਸੀ ਕਿ ਆਸਟਰੀਆ ਹੰਗਰੀ ਆਪਣੀਆਂ ਫੌਜਾਂ ਉੱਤਰੀ ਪਾਸੇ ਜਿਹੜਾ ਰੂਸ ਦੇ ਬਾਰਡਰ ਦੇ ਉੱਤੇ ਭੇਜ ਦੇਵੇ, ਜਦਕਿ ਆਸਟਰੀਆ ਹੰਗਰੀ ਚਾਹੁੰਦੇ ਸਨ ਕਿ ਜਰਮਨੀ ਆਪਣੀ ਫੌਜ ਰੂਸ ਦੇ ਬਾਰਡਰ ਵੱਲ ਜ਼ਿਆਦਾ ਜਿਹੜਾ ਲਾਵੇ ਅਤੇ 7 ਅਗਸਤ ਨੂੰ ਬ੍ਰਿਟੇਨ ਜਿਹੜਾ ਸੀ ਉਹਨੇ ਟੋਂਗੋਲੈਂਡ ਦੇ ਉੱਤੇ 10 ਅਗਸਤ ਨੂੰ ਜਰਮਨੀ ਜਿਹੜਾ ਸੀ ਉਹਨੇ ਦੱਖਣੀ ਅਫਰੀਕਾ ਅਤੇ ਉਸ ਤੋਂ ਬਾਅਦ ਰੂਸ, ਮਾਈਕਰਨੈਸ਼ੀਆ ਆਦਿ ਦੇਸ਼ਾਂ ਦੇ ਉੱਤੇ ਹਮਲੇ ਜਿਹੜੇ ਕਰਕੇ ਕੁਝ ਕਾਮਯਾਬੀ ਤਾਂ ਪ੍ਰਾਪਤ ਕੀਤੀ। ਇਹ ਸੰਸਾਰ ਦੀ ਸਭ ਤੋਂ ਵੱਡੀ ਲੜਾਈ ਸੀ ਜਿਹਦੇ ਵਿੱਚ 55,25,000 ਸਿਪਾਹੀ ਮਾਰੇ ਗਏ ਅਤੇ 1 ਕਰੋੜ ਤਕਰੀਬਨ 28,31,500 ਜ਼ਖਮੀ ਹੋਏ ਅਤੇ ਲਾਪਤਾ ਜਿਹੜੇ ਸਨ ਉਹਦੇ ਵਿੱਚ 41,21,000। ਅੰਗਰੇਜ਼ਾਂ ਨੇ ਯੁੱਧ ਦਾ ਜਿਹੜਾ ਸੀਗਾ ਉਹਦੇ ਵਿੱਚ 10 ਲੱਖ ਭਾਰਤੀ ਵੱਖ ਵੱਖ ਦੇਸ਼ਾਂ ਦੇ ਵਿੱਚ ਭੇਜੇ, ਜੋ ਖਰਚਾ ਹੋਇਆ ਉਹ ਵੀ ਭਾਰਤੀ ਲੋਕ ਭਾਰਤ ਨੇ ਹੀ ਚੁੱਕਿਆ ਅਤੇ ਭਾਰਤ ਦੇ 52 ਮਹੀਨੇ 11 ਨਵੰਬਰ 1918 ਤੱਕ ਇਸ ਚੱਲੀ ਜੰਗ ਦੇ ਵਿੱਚ 74,187 ਜਵਾਨ ਜਿਹੜੇ ਸ਼ਹੀਦ ਹੋਏ ਅਤੇ 67,000 ਫੱਟੜ ਹੋਏ। ਇਹਨਾਂ ਦੇ ਵਿੱਚ ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ ਦੇ ਅਨੁਸਾਰ 8,000 ਦੇ ਕਰੀਬ ਸਿੱਖ ਸਨ। ਰੂਸ, ਜਰਮਨੀ, ਆਸਟਰੀਆ, ਹੰਗਰੀ ਆਦਿ ਕਈ ਦੇਸ਼ਾਂ ਦੀ ਜੰਗ ਦੇ ਵਿੱਚ ਪਿੱਛੋਂ ਹਾਲਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ। ਕਈ ਨਵੇਂ ਦੇਸ਼ ਬਣੇ ਅਤੇ ਕਈ ਵੱਡੇ ਛੋਟੇ ਕੀਤੇ ਗਏ। ਜ਼ਿਲ੍ਹਾ ਤਰਨ ਤਾਰਨ ਪਿੰਡ ਢੋਟੀਆਂ ਦੇ 95 ਜਵਾਨ ਜੰਗ ਦੇ ਵਿੱਚ ਗਏ ਸਨ ਉਸ ਸਮੇਂ ਅਤੇ ਉਹਨਾਂ ਦੇ ਵਿੱਚੋਂ ਸਿਰਫ 10 ਹੀ ਜਿੰਦਾ ਜਿਹੜੇ ਵਾਪਸ ਆਏ ਅਤੇ 85 ਜਿਹੜੇ ਸ਼ਹੀਦ ਹੋਏ। ਜੇ ਤੀਜੀ ਵਿਸ਼ਵ ਜੰਗ ਹੋਈ ਤਾਂ ਚੌਥੀ ਕਦੇ ਨਹੀਂ ਅੱਗੇ ਤੋਂ ਹੋਵੇਗੀ। ਇਹ ਹੈ ਦੋਸਤੋ ਅੱਜ ਦਾ ਵਿਚਾਰ ਦੇ ਵਿੱਚੋਂ ਗੱਲਬਾਤ। ਪਹਿਲੀ ਸੰਸਾਰ ਜੰਗ ਦੀ ਸ਼ੁਰੂਆਤ ਹੁੰਦੀ ਹੈ ਅਤੇ ਉਮਰਾਂ ਲੰਘਾ ਚੁੱਕੇ ਬੁੱਢੇ ਯੁੱਧਾਂ ਦਾ ਐਲਾਨ ਕਰਦੇ ਨੇ, ਪਰ ਇਹਨਾਂ ਦੇ ਵਿੱਚ ਲੜਦੇ ਮਰਦੇ ਜਵਾਨ ਨੇ। ਅਗਲੀ ਗੱਲ ਕਰਦੇ ਹਾਂ ਅਣਗੋਲੇ ਦੇਸ਼ ਭਗਤ ਬਾਬਾ ਰਾਮ ਸਿੰਘ ਜੀ ਕਾਲਾਮਲ। 27 ਮਾਰਚ 1907 ਨੂੰ ਚੰਦਾ ਸਿੰਘ ਦਰਜੀ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਸੁਲਤਾਨ ਵਿੰਡ ਅੰਮ੍ਰਿਤਸਰ ਵਿਖੇ ਇਹਨਾਂ ਦਾ ਜਨਮ ਹੁੰਦਾ ਹੈ। ਗਦਰੀ ਅੱਡਾ ਵੇਈ ਪੂਈ ਨਾਨਕੇ ਬਾਬਾ ਨੱਥਾ ਸਿੰਘ ਦੀ ਕੁਟੀਆ ਤੋਂ ਬਾਲ ਵਿੱਦਿਆ ਹਾਸਲ ਕਰਨ ਤੋਂ ਬਾਅਦ ਸੁਲਤਾਨ ਵਿੰਡ ਆਣ ਕੇ ਜਿਹੜਾ ਮੁੱਢਲੀ ਸਿੱਖਿਆ ਦੇ ਲਈ ਸਕੂਲ ਦੇ ਵਿੱਚ ਇਹਨਾਂ ਸਾਥੀਆਂ ਦੇ ਨਾਲ ਰਲ ਕੇ ਗਾਲਾਂ ਕੱਢਣ ਵਾਲੇ ਅਧਿਆਪਕਾਂ ਤੋਂ ਮਾਫ਼ੀ ਮੰਗਵਾਈ ਅਤੇ April 1919 ਨੂੰ ਅੰਮ੍ਰਿਤਸਰ ਦੇ ਵਿਖੇ ਡਾਕਟਰ ਸੈਫਲੂਦੀਨ ਦੀ ਗ੍ਰਿਫਤਾਰੀ ਵਿਰੁੱਧ ਨਿਕਲਿਆ ਜਲੂਸ ਅਤੇ ਫਿਰ ਜਲਿਆਂ ਵਾਲਾ ਖੂਨੀ ਸਾਕਾ ਅੱਖੀਂ ਵੇਖਿਆ। ਪਹਿਲੀ ਵਾਰ 12 ਸਾਲ ਦੀ ਉਮਰ ਦੇ ਵਿੱਚ ਗ੍ਰਿਫਤਾਰ ਹੋਏ ਅਤੇ ਨਾਬਾਲਗ ਹੋਣ ਤੋਂ ਜਿਹੜਾ ਦੇਖਿਆ ਗਿਆ ਕਿ ਨਾਬਾਲਗ ਨੇ ਅਤੇ ਉਹਨਾਂ ਨੂੰ ਛੱਡ ਦਿੱਤਾ ਗਿਆ। 1921 ਦੇ ਵਿੱਚ ਚਾਬੀਆਂ ਵਾਲਾ ਮੋਰਚਾ, ਉਹਦੇ ਵਿੱਚ 6 ਮਹੀਨੇ, ਗੁਰੂ ਕੇ ਬਾਗ ਦੇ ਵਿੱਚ 1 ਸਾਲ, ਜੈਤੋ ਮੋਰਚੇ ਦੇ ਵਿੱਚ 18 ਮਹੀਨੇ ਕੈਦ ਕੱਟੀ। 1926 ਦੇ ਵਿੱਚ ਸੰਤੋਖ ਸਿੰਘ ਧਰਦਿਓ ਦੇ ਨਾਲ ਮੁਲਾਕਾਤ ਹੋਈ ਅਤੇ ਉਹਨਾਂ ਕੀਰਤੀ ਪਾਰਟੀ ਦੇ ਵਿੱਚ ਕੰਮ ਕਰਨ ਦੇ ਲਈ ਉਹਨਾਂ ਕਿਹਾ। 1930 ਦੇ ਵਿੱਚ ਸਿਵਲ ਨਾ ਫੁਰਮਾਨੀ ਅੰਦੋਲਨ ਦੇ ਉੱਤੇ ਜਲਿਆਂ ਵਾਲੇ ਬਾਗ ਦੇ ਵਿੱਚ ਭਾਸ਼ਣ ਕਰਨ 'ਤੇ 2-2 ਮਹੀਨੇ ਦੀ ਕੈਦ ਕੱਟੀ। ਲਾਹੌਰ ਜੇਲ੍ਹ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਸੰਪਰਕ ਹੋਇਆ ਅਤੇ 1931 ਦੇ ਵਿੱਚ ਗਾਂਧੀ ਦੇ ਕਰਾਚੀ ਪਹੁੰਚਣ ਦੇ ਉੱਤੇ ਸਾਥੀਆਂ ਦੇ ਨਾਲ ਮਹਾਤਮਾ ਗਾਂਧੀ ਗੋ ਬੈਕ ਜਿਹੜਾ ਵਾਪਸ ਜਾਓ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਕਾਲਾ ਫੁੱਲ ਭੇਂਟ ਕੀਤਾ। 1932 ਦੇ ਵਿੱਚ ਸਿਵਲ ਨਾ ਫੁਰਮਾਨੀ ਲਹਿਰ 6 ਮਹੀਨੇ ਕੈਦ। 1934 ਦੇ ਵਿੱਚ ਕੀਰਤੀ ਪਾਰਟੀ ਦੇ ਇਸ਼ਤਿਹਾਰ ਵੰਡਣ ਦੇ ਦੋਸ਼ ਦੇ ਵਿੱਚ 5 ਮਹੀਨੇ ਕੈਦ। 1936 ਦੇ ਵਿੱਚ ਲਾਲ ਢੰਡੋਰਾ ਪਰਚਾ ਵੰਡਣ ਦੇ ਉੱਤੇ 6 ਮਹੀਨੇ ਕੈਦ ਹੋਈ। ਮੁਜ਼ਾਹਰਾ ਲਹਿਰ ਦੇ ਮੋਢੀ ਰਹੇ ਅਤੇ 1939 ਦੇ ਕਿਸਾਨ ਮੋਰਚੇ ਦੇ ਵਿੱਚ 18 ਮਹੀਨੇ ਕੈਦ ਦੇ ਵਿੱਚ ਰਹੇ। 1941 ਦੇ ਵਿੱਚ ਹਿੰਦ ਰੂਸ ਦੋਸਤੀ ਜਥੇਬੰਦੀ ਦੇ ਜਨਰਲ ਸਕੱਤਰ ਰਹੇ ਅਤੇ 1946 ਨੂੰ ਹਰਸ਼ਾ ਛੀਨਾ ਦੇ ਮੋਗਾ ਮੋਰਚੇ ਦੇ ਵਿੱਚ 7 ਮਹੀਨੇ ਕੈਦ ਕੱਟੀ। ਇਸੇ ਤਰ੍ਹਾਂ ਹੀ 1969 ਨੂੰ ਅੱਖਾਂ ਦੀ ਰੋਸ਼ਨੀ ਜਾਣ ਦੇ ਉੱਤੇ ਦਿੱਲੀ ਦੇ ਹਸਪਤਾਲ ਦੇ ਡਾਕਟਰ ਨੇ ਇਲਾਜ ਦਾ 500 ਰੁਪਏ ਖਰਚਾ ਮੰਗਣ 'ਤੇ ਉਸਨੂੰ ਕਿਹਾ ਮੈਂ ਫਰੀਡਮ ਫਾਈਟਰ ਹਾਂ ਅਤੇ ਡਾਕਟਰ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਸਿਰਫ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਨੂੰ ਹੀ ਫਰੀਡਮ ਫਾਈਟਰ ਮੰਨਦੇ ਨੇ। ਉਹਨਾਂ ਉਸ ਸਮੇਂ ਜਿਹੜਾ ਸੀਗਾ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਫਰੀਡਮ ਫਾਈਟਰ ਦੀ ਪਰਿਭਾਸ਼ਾ ਦੱਸੀ ਜਾਵੇ। ਰਾਸ਼ਟਰਪਤੀ ਵੀ ਵੀ ਗਿਰੀ ਸਨ ਉਸ ਸਮੇਂ ਅਤੇ 1000 ਰੁਪਏ ਦਾ ਚੈੱਕ ਭੇਜ ਕੇ ਆਪਰੇਸ਼ਨ ਕਰਵਾਉਣ ਦੇ ਲਈ ਲਿਖਿਆ, ਪਰ ਬਾਬਾ ਜੀ ਨੇ ਚੈੱਕ ਵਾਪਸ ਕਰਦੇ ਹੋਏ ਲਿਖਿਆ ਕਿ ਮੈਂ ਫਰੀਡਮ ਫਾਈਟਰ ਹਾਂ, ਕੋਈ ਭਿਖਾਰੀ ਨਹੀਂ ਹਾਂ। 4 ਅਗਸਤ ਅੱਜ ਦੇ ਦਿਹਾੜੇ 'ਤੇ 1981 ਨੂੰ ਇਹ ਜੁਝਾਰੂ ਯੋਧਾ ਯਾਦਾਂ ਦਾ ਵਿਰਸਾ ਛੱਡ ਗਿਆ ਅਤੇ ਇਹਨਾਂ ਦੇ ਨਾਂ ਦੇ ਉੱਤੇ ਮਜਿੱਠਾ ਰੋਡ ਅੰਮ੍ਰਿਤਸਰ ਵਿਖੇ ਇੱਕ ਚੌਂਕ ਦਾ ਨਾਂ ਬਾਬਾ ਰਾਮ ਸਿੰਘ ਕਾਲਾਮਾਲਾ ਚੌਂਕ ਜਿਹੜਾ ਰੱਖਿਆ ਹੋਇਆ ਹੈ ਜੀ। ਦੋਸਤੋ ਇਹ ਸੀ ਜੀ ਲੋਕ ਜਿਨ੍ਹਾਂ ਨੇ ਆਪਣਾ ਆਪ ਵਾਰ ਦਿੱਤਾ ਅਤੇ ਲੋਕਾਂ ਦੇ ਸੁੱਖ ਦੇ ਲਈ ਸਾਰਾ ਕੁਝ ਜੋ ਕੁਝ ਕੀਤਾ। ਅਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਅਤੇ ਇਹ ਸੀ ਅੱਜ ਦਾ ਵਿਚਾਰ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਬਰਾਂ ਦੇ ਨਾਲ। ਪੰਜਾਬ ਦੀ E20 ਪੈਟਰੋਲ ਨੀਤੀ ਆਮ ਲੋਕਾਂ ਦੀ ਜੇਬ ਦੇ ਉੱਤੇ ਨਵਾਂ ਬੋਝ ਬਣ ਰਹੀ ਹੈ ਜਾਂ ਬਣੇਗੀ? ਕਿ ਡਾਬਰ ਦੇ 100% ਸ਼ੁੱਧ ਦਾਅਵੇ ਸੱਚਮੁੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਹੈ? ਕਿ ਪੰਜਾਬ ਸਰਕਾਰ ਜਿਹੜੀ ਹੈ ਆਪਣਾ ਮੁਲਾਜ਼ਮਾਂ ਦੇ DA ਮਾਮਲੇ ਦੇ ਵਿੱਚ ਸੁਪਰੀਮ ਕੋਰਟ ਜਾਵੇਗੀ ਜਾਂ ਨਹੀਂ ਜਾਵੇਗੀ, ਅਜੇ ਦੋ ਚਿੱਤੀ ਦੇ ਵਿੱਚ ਹੈ। ਅਤੇ 20 ਲੱਖ ਵੋਟਰਾਂ ਦਾ ਕੀ ਬਣੇਗਾ SIR ਦੇ ਦੌਰਾਨ? ਕੈਨੇਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਅਤੇ ਜਿਹੜਾ 333 ਤਕਰੀਬਨ ਕਿਲੋ ਦਾ ਕੇਸ ਬਣਿਆ ਸੀ ਉਹਦੇ ਵਿੱਚ ਉਹ ਰਿਹਾਅ ਹੋਇਆ। ਅਤੇ ਟਰੰਪ ਦੀਆਂ ਨਵੀਆਂ ਚੇਤਾਵਨੀਆਂ ਦੁਨੀਆ ਨੂੰ ਕਿੱਥੇ ਲੈ ਕੇ ਜਾ ਰਹੀਆਂ ਨੇ ਉਹਦੇ ਵੱਲ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ। ਅਤੇ ਲਓ ਫਿਰ ਐੱਲ ਆਈ ਸੀ ਦੇ ਵਿੱਚ ਸਰਕਾਰ ਦੀ ਹਿੱਸੇਦਾਰੀ ਵਿਕਣ ਨੂੰ ਤਿਆਰ ਹੈ। ਅਤੇ ਹੋਰ ਟਰੰਪ ਅਤੇ ਈਰਾਨ ਦੀਆਂ ਗੱਲਾਂ ਬਾਤਾਂ, ਵਿਸ਼ਵ ਰਾਜਨੀਤੀ, ਅਮੈਰੀਕਾ ਦੇ ਵਿੱਚ ਸਲਾਦ ਇਨਫੈਕਸ਼ਨ ਅਤੇ ਭਾਰਤ ਦੀ ਐਂਟੀ ਡੰਪਿੰਗ ਜਿਹੜਾ ਨੀਤੀ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੀ ਅਤੇ ਜੋ ਦੁਨੀਆਦਾਰੀ ਦੇ ਵਿੱਚ ਅਤੇ ਅੱਜ ਦੇ ਹਾਲਾਤ ਨੇ। ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਚੱਲ ਰਿਹਾ ਹੈ, ਵਿਧਾਨ ਸਭਾ ਦੇ ਵਿੱਚ E20 ਪੈਟਰੋਲ ਨੀਤੀ ਖਿਲਾਫ਼ ਮਤਾ ਪਾਸ ਕੀਤਾ ਅਤੇ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਜਿਹੜੀ ਕਰ ਦਿੱਤੀ ਹੈ। ਪੇਪਰ ਲੀਕ ਮਾਮਲੇ ਦੇ ਵਿੱਚ ਕੇਂਦਰ ਦੇ ਖਿਲਾਫ਼ ਨਿੰਦਾ ਮਤਾ ਪਾਸ ਕਰ ਦਿੱਤਾ, ਪਰ ਪੰਜਾਬ ਦਾ ਕੁਝ ਹਜੇ ਹੱਲ ਨਹੀਂ ਹੋ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਮਤੇ ਦੇ ਉੱਤੇ ਹੋਈ ਬਹਿਸ ਨੂੰ ਸਮੇਟਦਿਆਂ ਹੋਇਆਂ ਕਿਹਾ ਕਿ ਇਹ ਪੇਪਰ ਲੀਕ ਨਹੀਂ, ਪੇਪਰ ਖਰੀਦ ਮਾਮਲਾ ਹੈ ਜਿਸ ਨੇ ਸਿੱਖਿਆ ਪ੍ਰਣਾਲੀ ਨੂੰ ਢਾਲ ਲਾਈ ਹੈ ਅਤੇ ਨੌਜਵਾਨਾਂ ਦਾ ਭਰੋਸਾ ਕਹਿੰਦੇ ਤੋੜਿਆ। ਪੰਜਾਬ ਦੇ ਵਿੱਚ ਤੇਲ ਅਤੇ ਵੈਟ ਦੇ ਵਿੱਚ ਕੀਤੀ ਜਾਵੇ ਕਟੌਤੀ, MLA ਅਵਤਾਰ ਸਿੰਘ ਹੁਣਾਂ ਮੁੱਦਾ ਚੱਕਿਆ। ਬਠਿੰਡਾ ਕੂੜਾ ਡੰਪ ਦੀ ਜਿਹੜੀ ਸਾਈਟ ਦੇ ਵਿੱਚ ਨਹੀਂ ਹੋਵੇਗੀ ਕੋਈ ਵੀ ਤਬਦੀਲੀ, ਹਰਜੋਤ ਬੈਂਸ ਉਹਨਾਂ ਨੇ ਦੱਸਿਆ। ਸਦਨ ਦੇ ਵਿੱਚ ਗੂੰਜਿਆ ਨੀਲ ਗਾਵਾਂ ਅਤੇ ਜੰਗਲੀ ਸੋਰਾਂ ਦਾ ਮੁੱਦਾ ਹੈ, ਪਰ ਉਹਦਾ ਹੱਲ ਕੋਈ ਨਹੀਂ ਨਜ਼ਰ ਆਉਂਦਾ। ਰਾਣਾ ਗੁਰਜੀਤ ਸਿੰਘ ਨੇ ਕੌਂਸਲ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਲਾ ਦਿੱਤੇ ਹੈ। ਵਿਧਾਇਕ ਪ੍ਰਗਟ ਸਿੰਘ ਉਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਘਪਲੇ ਦੀ ਜਾਂਚ ਮੰਗੀ ਹੈ, ਪਰ ਕੋਈ ਜਵਾਬ ਨਾ ਆਇਆ। ਗੁਰਪ੍ਰੀਤ ਸਿੰਘ ਬਣਾਵਾਲੀ ਨੇ ਚੁੱਕਿਆ ਟਿਊਬਵੈੱਲ ਕੁਨੈਕਸ਼ਨ ਦੀ ਵੰਡ ਦਾ ਮੁੱਦਾ ਹੈ ਅਤੇ ਮਨਪ੍ਰੀਤ ਸਿੰਘ ਆਲੀ ਨੇ ਚੁੱਕਿਆ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਪਰ ਉਹਦੇ ਉੱਤੇ ਅਜੇ ਕੋਈ ਵਿਚਾਰ ਵਟਾਂਦਰੇ ਦੀ ਸਮਾਬੰਦੀ ਨਹੀਂ ਹੋਈ ਹੈ। ਦੂਸਰੇ ਪਾਸੇ MLA ਕੁਲਵੰਤ ਸਿੰਘ ਨਵਾਂ ਹੀ ਮੁੱਦਾ ਚੱਕ ਲਿਆ ਹੈ ਵੋਟਾਂ ਕੈਸ਼ ਕਰਨ ਦੇ ਲਈ, ਅਤੇ ਇੰਨਾ ਪੁਰਾਣਾ ਅਤੇ ਸੱਭਿਅਤਾ ਦੇ ਸਮੇਂ ਦਾ ਜਿਹੜਾ ਬਣਿਆ ਹੋਇਆ ਸ਼ਹਿਰ ਹੈ ਹੁਸ਼ਿਆਰਪੁਰ, ਉਹਦਾ ਨਾਮ ਬਦਲਣ ਦੀ ਤਿਆਰੀ ਕਰ ਰਹੇ ਨੇ। ਕਹਿੰਦੇ ਭਾਈ ਕੁਲਵੰਤ ਸਿੰਘ ਸਿੱਧੂ ਹੁਣੀ ਕਹਿੰਦੇ ਆ ਕਿ ਹੁਸ਼ਿਆਰਪੁਰ ਦਾ ਨਾਮ ਜਿਹੜਾ ਸ਼੍ਰੀ ਗੁਰੂ ਰਵਿਦਾਸ ਨਗਰ ਰੱਖਣ ਦਾ ਮੁੱਦਾ ਚੱਕ ਲਿਆ ਕਿ ਭਾਈ ਉਹਦਾ ਨਾਮ ਬਦਲ ਦਿਓ। ਭਾਈ ਇਸ ਸਥਾਨ ਦਾ ਬਹੁਤ ਮਹੱਤਵ ਹੈ, ਦੁਨੀਆਂ ਕਿਤੇ ਵੀ ਚੱਲ ਜਾਵੇ ਤਾਂ ਹੁਸ਼ਿਆਰਪੁਰ ਦਾ ਨਾਂ ਹਰ ਵੇਲੇ ਹੀ ਜਿਹੜਾ ਸੁਰਖੀਆਂ ਦੇ ਵਿੱਚ ਆਉਂਦਾ ਹੈ। ਬਹੁਤ ਸਾਰੇ ਹੋਲੀਵੁੱਡ ਬੋਲੀਵੁੱਡ ਦੇ ਵਿੱਚ ਜਿਹੜੇ ਉਹਦੇ ਵਿੱਚ, ਚਾਹੇ ਅਮਰੀਸ਼ ਪੁਰੀ ਸਾਹਿਬ ਨੇ, ਉਹ ਵੀ ਇਸੇ ਹੁਸ਼ਿਆਰਪੁਰ ਗੌਰਮੈਂਟ ਕਾਲਜ ਦੇ ਪੜ੍ਹੇ ਹੋਏ ਨੇ। ਬਹੁਤ ਸਾਰੇ ਲੋਕ ਨੇ, ਮਸ਼ਹੂਰ ਲੋਕ ਨੇ ਜਿਹੜੇ ਇਸ ਏਰੀਏ ਦੇ ਵਿੱਚ ਬਹੁਤ ਵੱਡੀਆਂ ਮੁਹਾਰਤਾਂ ਪ੍ਰਾਪਤ ਕੀਤੀਆਂ ਅਤੇ ਹੁਸ਼ਿਆਰਪੁਰ ਹਮੇਸ਼ਾ ਹੁਸ਼ਿਆਰ ਦੇ ਵਿੱਚ ਹੀ ਰਿਹਾ, ਹੁਸ਼ਿਆਰੀ 'ਚ, ਅਤੇ ਜਾਣੀ ਕਿ ਨੰਬਰ ਪਹਿਲੇ 'ਤੇ ਹੀ ਆਉਂਦਾ ਰਿਹਾ। ਉਹ ਚਾਹੇ ਕੁੜੀਆਂ ਦਾ ਅਤੇ ਮੁੰਡਿਆਂ ਦਾ ਚਾਹੇ ਕਿਉਂ ਨਾ ਹੋਵੇ, ਜਿਹੜਾ ਫਰਕ ਐਜੂਕੇਸ਼ਨ ਦਾ ਜਾਂ ਘਾਟ ਬਾਅਦ ਹੋਵੇ, ਅਤੇ ਹੁਸ਼ਿਆਰਪੁਰ ਨੇ ਹੀ ਆਪਣਾ ਜਿਹੜਾ ਦਾਅਵਾ ਉਹਦੇ ਉੱਤੇ ਹਰ ਵੇਲੇ ਜਮਾਇਆ ਹੈ। ਅਤੇ ਕਹਿੰਦੇ ਨੇ ਭਾਈ ਕੁਲਵੰਤ ਸਿੰਘ ਹੋਣੀ ਸਿੱਧੂ ਜੀ ਕਿ ਹੁਸ਼ਿਆਰਪੁਰ ਦਾ ਨਾਂ ਬਦਲ ਕੇ ਸ਼੍ਰੀ ਗੁਰੂ ਰਵਿਦਾਸ ਨਗਰ ਰੱਖਿਆ ਜਾਵੇ, ਧਰਮ ਦਾ ਮੁੱਦਾ ਚੱਕ ਲਿਆ ਨੇ, ਅਤੇ ਹੋਰ ਜਿਹੜੇ ਭਾਈਚਾਰਿਆਂ ਦੀ ਵੋਟ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਮਨ ਮੋਹਣ ਦੀ ਕੋਸ਼ਿਸ਼ ਦੇ ਵਿੱਚ ਨੇ। ਕਹਿੰਦੇ ਨੇ ਕਿ ਮੌਨਸੂਨ ਇਜਲਾਸ ਦੇ ਦੂਜੇ ਦਿਨ ਹਲਕਾ ਆਤਮ ਨਗਰ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਜੈਨਤੀ ਦੇ ਮੱਦੇਨਜ਼ਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਰਵਿਦਾਸ ਨਗਰ ਰੱਖਣ ਦੀ ਮੰਗ ਕੀਤੀ ਹੈ। ਅਤੇ ਭਾਈ ਇੰਨੀ ਲੈਂਡ ਪਈ ਹੈ, ਉੱਥੇ ਕੋਈ ਨਵਾਂ ਨਗਰ ਵਸਾ ਦਿਓ, ਉਹਨਾਂ ਦੇ ਨਾਂ ਦੇ ਉੱਤੇ ਵਸਾਉਣਾ ਹੈ, ਨਾਲੇ ਕੁਝ ਨਾ ਕੁਝ ਤੁਹਾਡੀ ਇਨਪੁੱਟ ਵੀ ਹੋਵੇਗੀ। ਅਤੇ ਹੁਣ ਹੁਸ਼ਿਆਰਪੁਰ ਦਾ ਨਾਂ ਸਿੱਧੂ ਸਾਹਿਬ ਬਦਲਣ ਨੂੰ ਕਰਦੇ ਹੈ, ਬਾਕੀ ਤੁਸੀਂ ਆਪਣੇ ਸੁਝਾਅ ਜ਼ਰੂਰ ਇਹਦੇ ਉੱਤੇ ਦੇ ਸਕਦੇ ਹੋ। ਇਹ ਮਸਲਾ ਜਿਹੜਾ ਕਿੱਧਰ ਨੂੰ ਜਾ ਰਿਹਾ ਜੀ, ਇੰਨੇ ਮਸ਼ਹੂਰ ਮਸ਼ਹੂਰ ਨਾਂ ਪੁਰਾਤਨ ਸੱਭਿਅਤਾ ਦੇ ਵਿੱਚੋਂ ਜਿਹੜੇ ਚੱਲੇ ਆ ਰਹੇ ਨੇ। ਲਾਹੌਰ ਦੇ ਵਿੱਚ ਗੱਲ ਚੱਲਦੀ ਹੈ ਹੁਸ਼ਿਆਰਪੁਰ ਦੀ, ਤਾਂ ਉਹਨਾਂ ਦੇ ਹੰਝੂ ਆ ਜਾਂਦੇ ਆ ਕਿ ਅਸੀਂ ਉਸ ਏਰੀਏ ਨੂੰ ਬਿਲੋਂਗ ਕਰਦੇ ਹਾਂ, ਬਾਹਰ ਦਾ ਏਰੀਆ। ਦੂਸਰੇ ਪਾਸੇ 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਇਜਲਾਸ ਦਾ ਅੱਜ ਦੂਜਾ ਦਿਨ ਰਿਹਾ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਆਪ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਲਾਜ਼ਮੀ E20 ਨੀਤੀ ਵਿਰੁੱਧ ਇੱਕ ਸਰਕਾਰੀ ਮਤਾ ਪੇਸ਼ ਕੀਤਾ ਗਿਆ, ਇਹ ਵੀ ਮਿਲੀ ਭੁਗਤ ਦੇ ਨਾਲ, ਕਿਉਂਕਿ ਉੱਧਰ ਕੇਜਰੀਵਾਲ ਸਾਹਿਬ ਨੇ ਪ੍ਰੋਟੈਸਟ ਕੀਤਾ E20 ਦੇ ਉੱਤੇ, ਆਵਾਜ਼ ਉਠਾ ਰਹੇ ਨੇ, ਅਤੇ ਇੱਧਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲਿਆਂਦਾ, ਅਤੇ ਜਿਹੜੇ ਬਹੁਤ ਇੰਪੋਰਟੈਂਟ ਮੁੱਦੇ ਨੇ ਪੰਜਾਬ ਦੇ ਉਹ ਪਾਸੇ ਉਹਦੇ ਉੱਤੇ ਕੋਈ ਡਿਬੇਟ ਨਹੀਂ ਕਰਨਾ ਚਾਹੁੰਦੇ, ਉਹਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਦੇ ਵਿੱਚ ਇਹ ਮਤਾ ਪੇਸ਼ ਕਰਦਿਆਂ ਕੇਂਦਰ ਦੀ ਨੀਤੀ ਦਾ ਜ਼ੋਰਦਾਰ ਵਿਰੋਧ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਬੋਲਣ ਪਿੱਛੋਂ ਸਦਨ ਨੇ ਇਥਾਨੋਲ ਦੀ ਵਰਤੋਂ ਲਾਜ਼ਮੀ ਕੀਤੇ ਜਾਣ ਦੇ ਪ੍ਰਭਾਵਾਂ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਮਤਾ ਪਾਸ ਕੀਤਾ, ਪਰ ਛੱਪੜ ਜਿਹੜੇ ਨੇ ਉਹਦੇ ਵਿੱਚ ਨਿਆਣੇ ਮਾਰ ਰਹੇ ਹੈ ਅਤੇ ਇੱਧਰ E20 ਦੀ ਪਈ ਹੋਈ ਹੈ। ਮਤਾ ਪਾਸ ਹੋਣੇ ਮੌਕੇ ਜਿਹੜਾ ਭਾਜਪਾ ਦੇ MLA ਸਦਨ ਦੇ ਵਿੱਚ ਮੌਜੂਦ ਨਹੀਂ ਸਨ। ਸਦਨ ਦੇ ਵਿੱਚ ਪੇਸ਼ ਮਤੇ ਦੇ ਵਿੱਚ ਮੰਗ ਕੀਤੀ ਗਈ ਕਿ E20 ਦੀ ਜਿਹੜੀ ਹੈ ਦੇਸ਼ ਪੱਧਰੀ ਲਾਜ਼ਮੀ ਲਾਗੂਅਤ ਦੀ ਸਮੀਖਿਆ ਕੀਤੀ ਜਾਵੇ ਅਤੇ ਜਦੋਂ ਤੱਕ ਵਾਹਨ ਅਨੁਕੂਲਤਾ ਅਤੇ ਖਪਤਕਾਰ ਸੁਰੱਖਿਆ ਦੇ ਨਾਲ ਸੰਬੰਧਿਤ ਚਿੰਤਾਵਾਂ ਦਾ ਨਿਪਟਾਰਾ ਨਹੀਂ ਹੁੰਦਾ ਇਸ ਨੂੰ ਮੁਅੱਤਲ ਰੱਖਿਆ ਜਾਵੇ। ਮਤੇ ਦੇ ਵਿੱਚ ਕਿਹਾ ਗਿਆ ਕਿ ਖਪਤਕਾਰਾਂ ਨੂੰ ਇਥਾਨੋਲ ਰਹਿਤ ਪੈਟਰੋਲ ਅਤੇ E20 ਪੈਟਰੋਲ ਦੇ ਵਿੱਚੋਂ ਆਪਣੀ ਪਸੰਦ ਦਾ ਇੰਧਣ ਜਿਹੜਾ ਚੁਣਨ ਦਾ ਬਦਲ ਦਿੱਤਾ ਜਾਵੇ ਅਤੇ E20 ਪੈਟਰੋਲ ਦੀ ਘੱਟ ਕੈਲੋਰੀਫਿਕ ਵੈਲਿਊ ਅਤੇ ਘੱਟ ਮਾਈਲੇਜ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਸ ਦੀ ਪੂਰਨ ਕੀਮਤ ਘੱਟ ਅਤੇ ਉਚਿਤ ਨਿਰਧਾਰਿਤ ਕੀਤੀ ਜਾਵੇ। ਮਤੇ 'ਚ ਮੰਗ ਕੀਤੀ ਗਈ ਕਿ ਵਾਹਨ ਇੰਜੀਨੀਅਰਾਂ, ਵਾਤਾਵਰਨ ਵਿਗਿਆਨੀ, ਪੈਟਰੋਲੀਅਮ ਮਾਹਰਾਂ ਅਤੇ ਖਪਤਕਾਰ ਸੰਸਥਾਵਾਂ ਨੂੰ ਸ਼ਾਮਲ ਕਰਕੇ ਇੱਕ ਸੁਤੰਤਰ ਕਮੇਟੀ ਬਣਾਈ ਜਾਵੇ। ਭਾਈ ਇਹਦੇ ਉੱਤੇ ਤਾਂ ਇਹ ਗੱਲ ਕਹਿ ਰਹੇ ਨੇ, ਪਰ ਜਿਹੜਾ ਸਤਿਕਾਰ ਐਕਟ ਹੈ ਉਹਦੇ ਉੱਤੇ ਇਹ ਚੀਜ਼ਾਂ ਕਿਉਂ ਨਹੀਂ ਕਰ ਰਹੇ? ਉਹਦੇ ਵਿੱਚ ਵੀ ਜ਼ਰੂਰਤ ਹੈ, ਮਾਹਰਾਂ ਦੀ ਜ਼ਰੂਰਤ ਹੈ, ਸਿੱਖ ਧਰਮ ਦੇ ਜਿਹੜੇ ਮਹੁੱਤਬਾਰ ਲੋਕ ਨੇ ਜਾਂ ਕਹਿ ਲਓ ਵਿਦਵਾਨ ਲੋਕ ਨੇ ਉਹਨਾਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ। ਇਹ ਮੁੱਦਾ ਨਹੀਂ ਉਹਦੇ ਉੱਤੇ ਚੱਕਦੇ, ਪਰ ਪੈਟਰੋਲੀਅਮ ਦੇ ਵਿੱਚ ਕਹਿੰਦੇ ਜ਼ਰੂਰ ਇੰਜੀਨੀਅਰ ਚਾਹੀਦੇ ਨੇ, ਵਾਤਾਵਰਨ ਵਿਗਿਆਨੀ ਚਾਹੀਦੇ ਨੇ, ਪੈਟਰੋਲੀਅਮ ਮਾਹਰ ਚਾਹੀਦੇ ਨੇ, ਅਤੇ ਉਹਦੇ ਵਿੱਚ ਪਰ ਕਹਿੰਦੇ ਸਿੱਖ ਧਰਮ ਦੀ ਸਾਨੂੰ ਪੂਰੀ ਜਾਂਚ ਹੈ ਅਤੇ ਅਸੀਂ ਕਾਨੂੰਨ ਬਣਾ ਦਿੱਤਾ। ਦੂਸਰੇ ਪਾਸੇ ਕਹਿੰਦੇ ਨੇ ਕਿ ਜੇਕਰ E20 ਦੀ ਵਰਤੋਂ ਕਾਰਨ ਵਾਹਨਾਂ ਦੇ ਵਿੱਚ ਕੋਈ ਮਕੈਨੀਕਲ ਖਰਾਬੀ ਜਾਂ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਖਪਤਕਾਰਾਂ ਦੇ ਲਈ ਉਚਿਤ ਮੁਆਵਜ਼ਾ ਪ੍ਰਣਾਲੀ ਸਥਾਪਿਤ ਕੀਤੀ ਜਾਵੇ। ਦੂਸਰੇ ਪਾਸੇ ਡਾਬਰ ਦੀ ਸ਼ਾਮਤ ਆ ਗਈ, 100% ਸ਼ੁੱਧਤਾ ਦਾ ਸਵਾਲਾਂ ਦੇ ਵਿੱਚ ਘਿਰ ਗਿਆ। FSSAI ਨੇ ਉਤਪਾਦਾਂ ਦੀ ਵਿਕਰੀ ਦੇ ਉੱਤੇ ਰੋਕ ਲਾ ਦਿੱਤੀ ਹੈ। 100% ਕੁਦਰਤੀ ਅਤੇ 100% ਔਰਗੈਨਿਕ ਵਰਗੇ ਦਾਅਵਿਆਂ ਨੂੰ ਦੱਸਿਆ ਅਸਪਸ਼ਟ ਅਤੇ ਗੈਰ ਪ੍ਰਮਾਣਿਤ। ਜੇ ਇਹੋ ਜਿਹੀ ਜਾਂਚ ਹਰ ਵੇਲੇ ਹੁੰਦੀ ਰਹੇ ਤਾਂ ਲੋਕਾਂ ਨੂੰ ਘੱਟੋ ਘੱਟ ਚੱਜ ਦਾ ਖਾਣ ਦੇ ਲਈ, ਸ਼ੁੱਧ ਖਾਣ ਦੇ ਲਈ ਤਾਂ ਮਿਲ ਸਕਦਾ ਹੈ। ਇਹ ਚੀਜ਼ਾਂ ਚਾਹੀਦੀਆਂ ਨੇ, ਕਰਨੀਆਂ ਚਾਹੀਦੀਆਂ ਨੇ, ਰੈਗੂਲੇਟਰੀ ਨੂੰ ਕੰਮ ਕਰਨਾ ਚਾਹੀਦਾ, ਇੰਸਪੈਕਟਰ ਜਿਹੜੇ ਨੇ ਸਪੈਸ਼ਲ ਜਿਹੜੇ ਹੈਗੇ ਇਹਨਾਂ ਕੰਮਾਂ ਦੇ ਵਿੱਚ ਫੂਡ ਇੰਡਸਟਰੀ ਦੇ ਵਿੱਚ, ਉਹ ਜ਼ਰੂਰ ਲਾਗੂ ਕਰਨੇ ਚਾਹੀਦੇ ਹੈ। ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਉਤਪਾਦਾਂ ਦੀ ਲੇਬਲਿੰਗ 'ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਟੀ FSSAI ਨੇ ਡਾਬਰ ਇੰਡੀਆ ਲਿਮਿਟਡ ਦੇ ਉੱਤੇ ਵੱਡਾ ਸਿਕੰਜਾ ਕੱਸ ਲਿਆ। ਅਥਾਰਟੀ ਨੇ ਕੰਪਨੀ ਦੇ ਵੱਲੋਂ ਆਪਣੇ ਉਤਪਾਦਾਂ ਦੇ ਉੱਤੇ 100% ਸ਼ੁੱਧਤਾ ਅਤੇ ਅਸਪਸ਼ਟ ਅਤੇ ਗੁੰਮਰਾਹਕੁੰਨ ਦਾਅਵੇ ਕਰਨ ਦੇ ਮਾਮਲੇ ਦੇ ਵਿੱਚ ਪਾਬੰਦੀ ਦੇ ਹੁਕਮ ਜਿਹੜੇ ਨੇ ਜਾਰੀ ਕਰਦਿਆਂ ਅਜਿਹੇ ਖਾਦ ਪਦਾਰਥਾਂ ਦੀ ਵਿਕਰੀ ਤੁਰੰਤ ਰੋਕਣ ਦੇ ਨਿਰਦੇਸ਼ ਦੇ ਦਿੱਤੇ ਨੇ। FSSAI ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਡਾਬਰ ਦੀ ਵੈਬਸਾਈਟ ਦੇ ਉੱਤੇ ਵੇਚੇ ਜਾ ਰਹੇ ਕਈ ਉਤਪਾਦਾਂ ਦੇ ਉੱਤੇ 100% ਨੈਚੁਰਲ, 100% ਪਿਓਰ, 100% ਪਿਓਰਿਟੀ ਗਰੰਟਿਡ, 100% ਔਰਗੈਨਿਕ ਅਤੇ 100% ਟੈਂਡਰ ਕੋਕੋਨਟ ਵਾਟਰ ਵਰਗੇ ਦਾਅਵੇ ਕੀਤੇ ਜਾ ਰਹੇ ਸਨ। ਅਥਾਰਟੀ ਮੁਤਾਬਕ ਇਹ ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਸ ਐਡਵਰਟਾਈਜ਼ਿੰਗ ਐਂਡ ਕਲੇਮਸ ਰੈਗੂਲੇਸ਼ਨਸ 218 ਦੇ ਨਿਯਮਾਂ ਦੀ ਉਲੰਘਣਾ, ਕਿਉਂਕਿ ਇਹ ਅਸਪਸ਼ਟ ਜਿਹੜੇ ਨੇ ਅਪਮਾਨਿਤ ਹਨ ਅਤੇ ਖਰੀਦਦਾਰਾਂ ਨੂੰ ਗੁੰਮਰਾਹ ਕਰ ਸਕਦੇ ਨੇ। ਰੈਗੂਲੇਟਰ ਨੇ ਇਹ ਵੀ ਜਿਹੜਾ ਕਿਹਾ ਕਿ ਡਾਬਰ ਹਿਮਾਲਨ ਔਰਗੈਨਿਕ ਐਪਲ ਸਾਈਡਰ ਵਿਨੇਗਰ ਅਤੇ ਡਾਬਰ ਔਰਗੈਨਿਕ ਹਨੀ ਉੱਤੇ ਬਿਨਾਂ ਮਾਨਤਾ ਪ੍ਰਾਪਤ FSSAI ਔਰਗੈਨਿਕ ਐਂਡਰੋਸਮੈਂਟ ਦੇ ਜਿਹੜੇ ਜੈਵਿਕ ਭਾਰਤ ਦਾ ਲੋਗੋ ਜਿਹੜਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਡਾਬਰ ਹੋਮਮੇਡ ਕੋਕੋਨਟ ਮਿਲਕ ਨੂੰ 100% ਸ਼ੁੱਧਤਾ ਦੇ ਦਾਅਵੇ ਦੇ ਨਾਲ ਵੇਚਿਆ ਜਾ ਰਿਹਾ ਸੀ, ਜਦਕਿ ਮਿਸ਼ਰਤ ਖਾਦ ਪਦਾਰਥਾਂ ਦੇ ਲਈ ਅਜਿਹੇ ਦਾਅਵੇ ਕਰਨ ਦੀ ਕਾਨੂੰਨ ਮਨਾਹੀ ਹੈ। ਅਥਾਰਟੀ ਨੇ ਦੱਸਿਆ ਕਿ ਪਹਿਲਾ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੰਪਨੀ ਵੱਲੋਂ ਕੋਈ ਠੋਸ ਸੁਧਾਰਤਮਕ ਕਦਮ ਨਹੀਂ ਚੁੱਕਿਆ ਗਿਆ ਸੀ ਅਤੇ ਦੂਜੇ ਪਾਸੇ ਸਰਕਾਰ ਨੇ ਸੰਸਦ ਦੇ ਵਿੱਚ ਦੱਸਿਆ ਕਿ ਸਾਲ 2025 ਅਤੇ 26 ਦੇ ਦੌਰਾਨ ਦੇਸ਼ ਭਰ ਦੇ ਵਿੱਚ ਲਏ ਗਏ ਖਾਦ ਪਦਾਰਥਾਂ, ਪੀਣ ਵਾਲੇ ਪਦਾਰਥਾਂ ਅਤੇ ਕੈਫਿਨ ਵਾਲੇ ਡਰਿੰਕਸ ਦੇ 40,000 ਤੋਂ ਵੱਧ ਸੈਂਪਲ ਮਿਆਰਾਂ ਦੇ ਉੱਤੇ ਖਰੇ ਨਹੀਂ ਉਤਰੇ ਨੇ। ਜਾਣੀ ਕਿ ਸੈਂਪਲ ਫੇਲ ਹੋਏ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ 40,000 ਇੱਕ ਸਾਲ ਦੇ ਵਿੱਚ। ਲੋਕ ਸਭਾ ਦੇ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਜਿਹੜੇ ਨੇ ਪ੍ਰਤਾਪ ਰਾਓ ਯਾਦਵ ਨੇ ਦੱਸਿਆ ਕਿ ਸਾਲ 2025-26 ਦੇ ਦੌਰਾਨ ਕੁੱਲ 2,23,808 ਖਾਦ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ ਅਤੇ ਜਿਨ੍ਹਾਂ ਦੇ ਵਿੱਚੋਂ 40,023 ਸੈਂਪਲ ਜਿਹੜੇ ਨੇ ਅਸਫਲ ਰਹੇ ਨੇ ਪਾਏ ਗਏ ਨੇ। ਤੇ ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਬਾਰੇ ਹੁਕਮ ਵਿਰੁੱਧ ਸੁਪਰੀਮ ਕੋਰਟ ਜਾਣ ਦੀ ਤਿਆਰੀ ਦੇ ਵਿੱਚ ਆਪ ਸਰਕਾਰ ਹੈ। ਦੇਖਦੇ ਹਾਂ ਕੀ ਬਣਦਾ ਹੈ, ਕਿ ਆਖਰੀ ਕਿੱਲ ਸਾਬਤ ਹੁੰਦੀ ਹੈ ਗੱਲਬਾਤ, ਡੀਏ ਮੁਲਾਜ਼ਮ ਜਿਹੜੇ ਨੇ ਕੀ ਕਰਦੇ ਨੇ ਦੇਖਦੇ ਹਾਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਏ ਡੀਏ ਮਹਿੰਗਾਈ ਭੱਤੇ ਦੇ ਬਕਾਏ ਕਲੀਅਰ ਕਰਨ ਦੇ ਨਿਰਦੇਸ਼ ਦੇਣ ਤੋਂ ਇੱਕ ਦਿਨ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਉਹਨਾਂ ਦੀ ਕਾਨੂੰਨੀ ਟੀਮ ਫੈਸਲੇ ਅਤੇ ਰਾਜ ਦੇ ਸੰਵਿਧਾਨਕ ਅਧਿਕਾਰਾਂ ਦੀ ਘੋਖ ਕਰ ਰਹੀ ਹੈ, ਜਦੋਂ ਕਿ ਇਸ ਹੁਕਮ ਵਿਰੁੱਧ ਉੱਚ ਅਦਾਲਤ ਦੇ ਵਿੱਚ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ। ਪਰ ਇਹਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਸੈਸ਼ਨ ਦੇ ਦੌਰਾਨ, ਪਰ ਜਦੋਂ ਉਹਦੇ ਉੱਤੇ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਕਹਿੰਦੇ ਭਾਈ ਤੁਹਾਨੂੰ ਜਵਾਬ ਦੇਣੀ ਹੈ, ਜ਼ਰੂਰੀ ਨਹੀਂ ਕਿ ਹਰ ਚੀਜ਼ ਦਾ ਜਵਾਬ ਦਿੱਤਾ ਜਾਵੇ। ਅਤੇ ਬਾਕੀ ਕਹਿੰਦੇ ਆ ਬਾਹਰ ਆ ਕੇ ਜ਼ਰੂਰ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਇਸ ਦੇ ਮੁੱਦੇ ਦੇ ਉੱਤੇ ਉਭਾਰ ਕੇ ਦੱਸਿਆ ਜਾ ਰਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਬੋਝ ਜਿਹੜੇ ਨੇ ਉਹ ਸਾਡੇ ਉੱਤੇ ਪਾਏ ਹੋਏ ਨੇ। ਅਤੇ ਭਾਈ ਇਕੱਲਾ 15,000 ਕਰੋੜ ਤੱਕ ਦਾ ਮਾਮਲਾ ਨਹੀਂ ਰਿਹਾ, ਅੱਗੇ ਦੰਦਾਂ ਥੱਲੇ ਜ਼ਮੀਨ ਦੰਦਾਂ ਥੱਲੇ ਜੀਵ ਆ ਜਾਣੀ ਹੈ ਜਦੋਂ ਰਕਮ ਸੁਣੋਗੇ। ਇਹ ਹੁਕਮ ਲਾਗੂ ਹੋਣ ਦੇ ਉੱਤੇ ਸੂਬੇ ਦੇ ਖਜ਼ਾਨੇ ਨੂੰ ਹੁਣ 20,000 ਕਰੋੜ ਰੁਪਏ ਦਾ ਖਰਚਾ ਹੋਰ ਆਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸਰਕਾਰ ਅਦਾਲਤ ਦੇ ਇਸ ਹੁਕਮ ਤੋਂ ਹੈਰਾਨ ਹੈ, ਕਿਉਂਕਿ ਰਾਜ ਸਰਕਾਰ ਪਹਿਲਾਂ ਹੀ ਹਾਈ ਕੋਰਟ ਦੇ ਵੱਲੋਂ ਪ੍ਰਵਾਨਿਤ 14,191 ਕਰੋੜ ਦੇ ਬਕਾਏ ਨੂੰ ਜਿਹੜਾ ਹੈ ਕਲੀਅਰ ਕਰਨ ਦੇ ਲਈ ਲਿਕੁਏਡੇਸ਼ਨ ਪਲਾਨ ਜਿਹੜਾ ਤਰਲਤਾ ਯੋਜਨਾ ਦੀ ਪਾਲਣਾ ਕਰ ਰਹੀ ਸੀ। ਉਹਨਾਂ ਕਿਹਾ ਕਿ ਜਦੋਂ 2016 ਦੇ ਵਿੱਚ ਪੰਜਾਬ ਦੇ ਵਿੱਚ 6ਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਅਤੇ ਜਦੋਂ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਸੀ ਤਾਂ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਹੋਈ ਸੀ। ਇਹ ਸਿਰਫ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਠੀਕ ਪਹਿਲਾਂ ਤਤਕਾਲੀ ਕਾਂਗਰਸ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਉਹਨਾਂ ਨੇ ਉਦੋਂ ਕਿਹਾ ਸੀ ਕਿ 2016 ਤੋਂ ਜੂਨ 2022 ਤੱਕ ਦੇ ਬਕਾਏ ਨਹੀਂ ਦਿੱਤੇ ਜਾਣਗੇ। ਭਾਈ ਹਕੂਮਤ ਤਾਂ ਤੁਸੀਂ ਕਰਦੇ ਹੋ, ਹੁਣ ਪਿਓ ਤਾਂ ਤੁਸੀਂ ਹੋ, ਅਤੇ ਹੁਣ ਜੇ ਬਾਬੇ ਦਾਦੋ ਨੂੰ ਕਹੀ ਜਾਵਾਂਗੇ ਭਾਈ ਤੁਸੀਂ ਸਾਡੇ ਲਈ ਕੀ ਕੀਤਾ, ਅਤੇ ਜਿੱਦਾਂ ਕੱਲ੍ਹ ਕਹਾਣੀ ਵੀ ਸੁਣਾਈ ਸੀ ਅਸੀਂ ਕਾਹਦੇ ਲਈ ਹਾਂ ਜਾਂ ਤੁਸੀਂ ਕਾਹਦੇ ਲਈ ਹੋ, ਫਿਰ ਜੇ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਨੀ ਹੈ ਸਾਰਾ ਕੁਝ ਕਰਨਾ। ਸਿਰਫ ਉੱਚ ਤਨਖਾਹ ਗ੍ਰੇਡ ਦਿੱਤੇ ਜਾਣਗੇ ਕੁਝ ਮੁਲਾਜ਼ਮਾਂ ਦੇ ਅਦਾਲਤ ਦੇ ਵਿੱਚ ਪਹੁੰਚਣ ਤੋਂ ਬਾਅਦ ਆਪ ਸਰਕਾਰ ਜਿਸਨੇ ਉਦੋਂ ਸੱਤਾ ਸੰਭਾਲੀ ਸੀ ਉਹਨੇ 14,191 ਕਰੋੜ ਰੁਪਏ ਦੇ ਇਹਨਾਂ ਬਕਾਇਆਂ ਨੂੰ ਕਲੀਅਰ ਕਰਨ ਦੇ ਲਈ ਇੱਕ ਲਿਕੁਇਡੇਸ਼ਨ ਪਲਾਨ ਜਿਹੜਾ ਪੇਸ਼ ਕੀਤਾ ਸੀ। ਸਾਲ 2024-25 ਦੇ ਵਿੱਚ ਅਸੀਂ 85 ਸਾਲ ਤੋਂ ਵੱਧ ਉਮਰ ਦੇ ਸਾਰੇ ਪੈਨਸ਼ਨਰਾਂ ਦੇ ਬਕਾਏ ਕਹਿੰਦੇ ਕਲੀਅਰ ਕਰ ਦਿੱਤੇ ਸਨ, ਅਤੇ ਸਾਲ 2025-26 ਦੇ ਵਿੱਚ ਅਸੀਂ 75 ਸਾਲ ਤੋਂ ਵੱਧ ਉਮਰ ਦੇ ਸਾਰੇ ਪੈਨਸ਼ਨਰਾਂ ਦੇ ਬਕਾਏ ਕਲੀਅਰ ਕਰ ਦਿੱਤੇ। ਹੁਣ ਮੌਜੂਦਾ ਸਾਲ ਦੇ ਵਿੱਚ ਅਸੀਂ ਬਾਕੀ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਬਕਾਇਆ ਜਿਹੜਾ ਡੀਏ ਨੂੰ ਕਲੀਅਰ ਕਰਨਾ ਸ਼ੁਰੂ ਕਰ ਦਿੱਤਾ, ਅਤੇ ਵਿੱਤ ਮੰਤਰੀ ਨੇ ਕਿਹਾ ਕਿ ਇਹਨਾਂ ਦੇ ਵਿੱਚੋਂ 6,000 ਕਰੋੜ ਰੁਪਏ ਦੇ ਬਕਾਏ ਪਹਿਲਾਂ ਹੀ ਵੰਡੇ ਜਾ ਚੁੱਕੇ ਨੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕੁਝ ਮੁਲਾਜ਼ਮ ਬਕਾਇਆ ਮਹਿੰਗਾਈ ਭੱਤੇ ਦੇ ਬਕਾਇਆ ਨੂੰ ਜਿਹੜਾ ਲੈ ਕੇ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਸਨ, ਅਤੇ ਉਹਨਾਂ ਅਸੀਂ ਅਦਾਲਤ ਨੂੰ ਦੱਸਿਆ ਸੀ ਕਿ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਵੱਧ ਤਨਖਾਹ ਸਕੇਲ ਦਿੰਦਾ ਹੈ, ਅਤੇ ਅਸੀਂ ਅਰਜ਼ੀ ਦਿੱਤੀ ਸੀ ਕਿ ਅਸੀਂ ਤਾਂ ਜਾਂ ਤਾਂ ਰਾਜ ਤਨਖਾਹ ਕਮਿਸ਼ਨ ਦੁਆਰਾ ਸਿਫਾਰਿਸ਼ ਕੀਤੇ ਉੱਚ ਤਨਖਾਹ ਸਕੇਲ ਦੇ ਸਕਦੇ ਹਾਂ ਜਾਂ ਫਿਰ ਕੇਂਦਰ ਸਰਕਾਰ ਦੇ ਦੁਆਰਾ ਦਿੱਤੇ ਗਏ ਉੱਚ ਡੀਏ ਦਾ ਭੁਗਤਾਨ ਕਰ ਸਕਦੇ ਹਾਂ। ਅਤੇ ਭਾਈ ਉਹਨਾਂ ਨੇ ਕਿਹਾ ਤੁਸੀਂ ਸਾਨੂੰ ਕੇਂਦਰ ਦੇ ਹਿਸਾਬ ਦੇ ਨਾਲ ਕਾਹਤੋਂ ਦਿੰਦੇ ਹੋ, ਪੰਜਾਬ ਦੇ ਨਾਲ ਹੀ ਦਿਓ, ਜਦੋਂ ਕਿ ਅਸੀਂ ਮੁਲਾਜ਼ਮਾਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦੇ ਲਈ ਵਚਨਬੱਧ ਹਾਂ। ਪਰ ਬਾਕੀ ਸਾਰੇ ਪੱਖਾਂ ਦੇ ਉੱਤੇ ਵੀ ਵਿਚਾਰ ਕਰਨਾ ਪਵੇਗਾ, ਅਤੇ ਸਾਡੇ ਸਾਰੇ ਕਾਨੂੰਨੀ ਵਿਕਲਪ ਕਹਿੰਦੇ ਖੁੱਲ੍ਹੇ ਨੇ ਅਜੇ। ਦੂਸਰੇ ਪਾਸੇ SIR ਪੰਜਾਬ ਦੇ ਵਿੱਚ 20 ਲੱਖ ਵੋਟਰਾਂ ਦੇ ਉੱਤੇ ਤਲਵਾਰ ਲਟਕੀ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਦਾ ਕਾਰਜ ਮੁਕੰਮਲ ਹੋ ਗਿਆ, ਅਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ 20 ਲੱਖ ਦੇ ਕਰੀਬ ਉਹਨਾਂ ਵੋਟਰਾਂ ਦੇ ਉੱਤੇ ਤਲਵਾਰ ਲਟਕ ਗਈ ਜਿਨ੍ਹਾਂ ਨੇ BLOs ਨੂੰ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ, ਅਤੇ ਜਦੋਂ ਕਿ 1.93 ਕਰੋੜ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ। BLOs ਕੋਲ ਗਣਨਾ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ 20 ਲੱਖ ਵੋਟਰਾਂ ਦੇ ਵਿੱਚ 9.44 ਲੱਖ ਵੋਟਰ ਸ਼ਿਫਟ ਹੋ ਗਏ ਅਤੇ 4.12 ਲੱਖ ਵੋਟਰ ਘਰ ਦੇ ਵਿੱਚ ਮਿਲੇ ਨਹੀਂ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ 1.19 ਲੱਖ ਵੋਟਾਂ ਡੁਪਲੀਕੇਟ ਪਾਈਆਂ ਗਈਆਂ ਨੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਤਾ ਮਿੱਤਰਾ ਨੇ ਜਿਹੜਾ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਤਾ ਮਿੱਤਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ ਕਰਨ ਸਮੇਂ ਕੁੱਲ 2.14 ਕਰੋੜ ਵੋਟਰ ਸਨ, ਜਿਨ੍ਹਾਂ ਦੇ ਵਿੱਚੋਂ 90.37% ਵੋਟਰਾਂ 1.93 ਕਰੋੜ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ, ਜਦੋਂ ਕਿ 9.63% 20 ਲੱਖ ਦੇ ਕਰੀਬ ਵੋਟਰਾਂ ਨੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ ਨੇ। ਦੂਸਰੇ ਪਾਸੇ ਭਾਰਤ ਦੇ ਵਿੱਚ 27% ਗਿਰਾਵਟ ਆ ਗਈ ਹੈ। ਕਾਹਦੀ? ਕਾਂਗਰਸ ਦਾ ਮੋਦੀ ਸਰਕਾਰ ਦੇ ਉੱਤੇ ਰੋਜ਼ਗਾਰ ਸੰਕਟ ਨੂੰ ਲੈ ਕੇ ਹਮਲਾ ਬੋਲਿਆ ਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਨੇ। ਕਾਂਗਰਸ ਨੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਉੱਤੇ ਦੇਸ਼ ਦੀ ਅਰਥ ਵਿਵਸਥਾ ਨੂੰ ਗੰਭੀਰ ਰੋਜ਼ਗਾਰ ਸੰਕਟ 'ਚ ਧੱਕਣ ਦੇ ਦੋਸ਼ ਲਾਇਆ। ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਭਾਰਤ ਦੇ ਨੌਜਵਾਨਾਂ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਤੇ ਉਹਨਾਂ ਤੋਂ ਰੋਜ਼ਗਾਰ ਦੇ ਮੌਕੇ ਖੋਹ ਲਏ। ਕਾਂਗਰਸ ਦੇ ਰਾਜ ਸਭਾ ਮੈਂਬਰ ਰਮੇਸ਼ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਵੱਧ ਰਹੀ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਮੰਨਣ ਤੋਂ ਇਨਕਾਰ ਕੀਤਾ ਤੇ ਇਸ ਦੀ ਬਜਾਏ ਹੈਡਲਾਈਨ ਮੈਨੇਜਮੈਂਟ ਤੇ ਧਿਆਨ ਭਟਕਾਉਣ ਵਾਲੀ ਸਿਆਸਤ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਹੋਇਆ। ਉਹਨਾਂ ਦੀਆਂ ਇਹ ਟਿੱਪਣੀਆਂ ਇੱਕ ਮੀਡੀਆ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਈਆਂ ਨੇ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਦੀਆਂ ਸਿਖਰਲੀਆਂ 11 ਸੂਚੀਬੰਦ ਕੰਪਨੀਆਂ 'ਚੋਂ 9 ਵਿੱਚ ਤਾਜ਼ਾ ਭਰਤੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2025 ਤੇ 26 ਦੇ ਵਿੱਚ 27% ਘੱਟ ਗਈ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਾਵਾਂ ਦੇ ਵਿੱਚ ਵੀ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਦੇ ਵਿੱਚ ਆਈ ਭਾਰੀ ਗਿਰਾਵਟ ਨੂੰ ਦਰਸਾਉਂਦਾ ਹੈ। ਰਮੇਸ਼ ਹੁਣਾ ਕਿਹਾ ਕਿ ਅਸੀਂ ਜੋ ਵਾਰ ਵਾਰ ਕਹਿ ਰਹੇ ਹਾਂ ਉਹ ਸੱਚ ਸਾਬਤ ਹੋ ਰਿਹਾ ਤੇ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਡੂੰਘਾ ਨੁਕਸਾਨ ਪਹੁੰਚਾਉਂਦਾ ਜਿਹੜਾ ਪਹੁੰਚਦਾ ਹੈ ਤੇ ਇਸ ਦਾ ਜਿਹੜਾ ਸਭ ਤੋਂ ਵੱਡਾ ਮਾੜਾ ਪ੍ਰਭਾਵ ਨੌਜਵਾਨਾਂ ਦੇ ਉੱਤੇ ਪਿਆ ਹੈ। ਵੱਡੀਆਂ ਕੰਪਨੀਆਂ ਵੱਲੋਂ ਭਰਤੀ ਘਟਾਉਣਾ ਗੰਭੀਰ ਸੰਕਟ ਬਣਿਆ। ਰਿਪੋਰਟ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਵੱਲੋਂ ਭਰਤੀ ਦੇ ਵਿੱਚ 27% ਦੀ ਗਿਰਾਵਟ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਇੱਕ ਗੰਭੀਰ ਰੋਜ਼ਗਾਰ ਸੰਕਟ ਦਾ ਸਾਹਮਣਾ ਕਰ ਰਿਹਾ। ਦੋਸ਼ ਲਾਇਆ ਕਿ ਸਮੱਸਿਆਵਾਂ ਦਾ ਹੱਲ ਲੱਭਣ ਦੀ ਬਜਾਏ ਸਰਕਾਰ ਇਸ ਦੀ ਹੋਂਦ ਤੋਂ ਹੀ ਇਨਕਾਰ ਕਰ ਰਹੀ ਹੈ। ਇਸ ਰਿਪੋਰਟ ਨੂੰ ਕੇਵਲ ਆਈਸਬਰਗ ਬਰਫ਼ ਦੀ ਪਹਾੜੀ ਦਾ ਸਿਰਾ ਜਾਣੀ ਕਿ ਕਰਾਰ ਦਿੰਦਿਆਂ ਰਮੇਸ਼ ਨੇ ਕਿਹਾ, ਜੇਕਰ ਵੱਡੀਆਂ ਕਾਰਪੋਰੇਟ ਕੰਪਨੀਆਂ ਇਹ ਨੌਕਰੀਆਂ ਘਟਾ ਰਹੀਆਂ ਨੇ ਤਾਂ MSME ਸੈਕਟਰ ਦੇ ਵਿੱਚ ਹਾਲਾਤ ਜਿਹੜੇ ਨੇ ਇਸ ਤੋਂ ਵੀ ਕਿਤੇ ਵੱਧ ਮਾੜੇ ਹੋਣਗੇ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ਹਮ ਦੋ ਹਮਾਰੇ ਦੋ ਆਰਥਿਕ ਨੀਤੀਆਂ ਦਾ ਸਭ ਤੋਂ ਵੱਡਾ ਖਮਿਆਜ਼ਾ ਇਸ ਸੈਕਟਰ ਨੂੰ ਭੁਗਤਣਾ ਪਿਆ ਤੇ ਗਲਤ ਆਰਥਿਕ ਫੈਸਲਿਆਂ ਨੇ ਦੇਸ਼ ਦੇ ਨੌਕਰੀ ਬਾਜ਼ਾਰ ਨੂੰ ਡੂੰਘੇ ਸੰਕਟ ਦੇ ਵਿੱਚ ਧੱਕ ਦਿੱਤਾ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਨੌਜਵਾਨਾਂ ਦੇ ਰੋਜ਼ਗਾਰ ਸੰਕਟ ਦਾ ਹੱਲ ਲੱਭਣ ਦੀ ਬਜਾਏ ਮੋਦੀ ਸਰਕਾਰ ਅਜੇ ਵੀ ਹੈੱਡਲਾਈਨ ਮੈਨੇਜਮੈਂਟ ਅਤੇ ਧਿਆਨ ਭਟਕਾਉਣ ਵਾਲੀਆਂ ਸਿਆਸੀ ਜਾਂ ਸਿਆਸਤ ਦੇ ਵਿੱਚ ਰੁੱਝੀ ਹੋਈ ਹੈ ਤੇ ਰਮੇਸ਼ ਨੇ ਆਖਰ 'ਚ ਕਿਹਾ ਕਿ ਦੇਸ਼ ਦੇ ਨੌਜਵਾਨ ਸਮਝਦਾਰ ਨੇ ਤੇ ਉਹ ਕਿਸੇ ਦਿਖਾਵੇ ਦੇ ਝਾਂਸੇ ਦੇ ਵਿੱਚ ਨਹੀਂ ਆਉਣਗੇ ਤੇ ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਖੁਸ਼ ਕਰਨ ਦੇ ਲਈ ਸਿਰਫ ਰੀਲਾਂ ਬਣਾਉਣਾ ਕਾਫੀ ਨਹੀਂ ਹੋਵੇਗਾ, ਉਹਨਾਂ ਦੇ ਲਈ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਜਿਹੜੀ ਪਵੇਗੀ। ਆਖਰੀ ਖਬਰ ਨੂੰ ਲੈਂਦੇ ਹਾਂ ਇੰਡੀਆ ਦੀ ਤੇ ਫਿਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਜਾਵਾਂਗੇ ਤੇ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੇ ਆਪਣੇ ਬੱਚਿਆਂ ਦੇ ਬੀਮੇ ਜਿਹੜੇ ਕਰਾਏ ਹੁੰਦੇ ਆ ਕਈ ਵਾਰੀ ਤੇ ਆਪਣੇ ਵੀ ਬੀਮੇ ਜਿਹੜੇ ਨੇ LIC ਜਿਹੜੀ ਹੈ ਆਪਣੀ ਭਾਰਤ ਦੀ ਕੰਪਨੀ ਹੈ ਜਿਹੜੀ ਹੈ LIC ਬੀਮਾ ਉਹਦੇ ਸਟੋਕ ਸੇਲ ਜਿਹੜੇ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਜਿਸ ਦੇ ਵਿੱਚ 6.5% ਹਿੱਸੇਦਾਰੀ ਜਿਹੜੀ ਹੈ LIC ਦੇ ਵਿੱਚ 6.5% ਹਿੱਸੇਦਾਰੀ ਵੇਚੇਗੀ ਸਰਕਾਰ ਇਹਦੇ ਵਿੱਚੋਂ ਤੇ ਵਿਕਰੀ ਤੋਂ ਮਿਲਣਗੇ ਕਹਿੰਦੇ 31,000 ਕਰੋੜ ਰੁਪਿਆ। ਸਰਕਾਰ 2 ਦਿਨਾਂ ਦੀ ਵਿਕਰੀ ਪੇਸ਼ਕਸ਼ ਜਿਹੜੀ ਹੈ OFS ਰਾਹੀਂ 382 ਰੁਪਏ ਪ੍ਰਤੀ ਸ਼ੇਅਰ ਦੀ ਘੱਟੋ ਘੱਟ ਕੀਮਤ ਦੇ ਉੱਤੇ ਭਾਰਤੀ ਜੀਵਨ ਬੀਮਾ ਨਿਗਮ LIC ਦੇ ਵਿੱਚ 6.5% ਤੱਕ ਹਿੱਸੇਦਾਰੀ ਵੇਚੇਗੀ। ਇਹ ਨਿਰਗਮ ਗੈਰ ਖੁਦਰਾ ਯਾਨੀ ਕਿ ਨੌਨ ਰਿਟੇਲ ਨਿਵੇਸ਼ਕਾਂ ਦੇ ਲਈ ਮੰਗਲਵਾਰ ਨੂੰ ਤੇ ਖੁਦਰਾ ਯਾਨੀ ਕਿ ਰਿਟੇਲ ਨਿਵੇਸ਼ਕਾਂ ਦੇ ਲਈ ਬੁੱਧਵਾਰ ਨੂੰ ਖੁੱਲ੍ਹੇਗਾ। ਫੁੱਲ ਜਿਹੜਾ ਸਬਸਕ੍ਰਿਪਸ਼ਨ ਮਿਲਣ ਦੇ ਉੱਤੇ ਅਤੇ ਬੋਲੀ ਦੀ ਘੱਟੋ ਘੱਟ ਕੀਮਤ ਦੇ ਆਧਾਰ ਦੇ ਉੱਤੇ 82.22 ਕਰੋੜ ਤੋਂ ਵੱਧ ਸ਼ੇਅਰ ਜਾਂ ਫਿਰ 6.5% ਹਿੱਸੇਦਾਰੀ ਦੀ ਵਿਕਰੀ ਤੋਂ ਸਰਕਾਰ ਨੂੰ ਲਗਭਗ 31,000 ਕਰੋੜ ਰੁਪਏ ਮਿਲਣਗੇ। ਨਿਵੇਸ਼ ਅਤੇ ਲੋਕ ਸੰਪੱਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਅਰੁਨੀਸ਼ ਚਾਵਲਾ ਨੇ ਐਕਸ ਦੇ ਉੱਤੇ ਪੋਸਟ ਕੀਤਾ ਕਿ ਸਰਕਾਰ ਗ੍ਰੀਨ ਸ਼ੋ ਵਿਕਲਪ ਜਿਹੜਾ ਵਜੋਂ ਵਾਧੂ 4% ਦੇ ਨਾਲ 2.5% ਇਕੁਇਟੀ ਇਨੀਵੇਸ਼ ਕਰਨ ਦਾ ਜਿਹੜਾ ਪ੍ਰਸਤਾਵ ਕਰਦੀ ਹੈ। ਬੋਲੀ ਦੀ ਹੇਠਲੀ ਸੀਮਾ ਦੇ ਆਧਾਰ ਦੇ ਉੱਤੇ BSE ਦੇ ਉੱਤੇ LIC ਦੇ ਸ਼ੇਅਰਾਂ ਦੇ ਉੱਤੇ ਸੋਮਵਾਰ ਦੇ ਬੰਦ ਭਾਵ ਜਾਣੀ ਕਿ ਜਦੋਂ ਹੋਇਆ 424.35 ਰੁਪਏ ਦੀ ਤੁਲਨਾ ਦੇ ਵਿੱਚ ਜਾਣੀ ਕਿ 10% ਦੀ ਛੋਟ ਦਿੱਤੀ ਗਈ। ਇਸ ਹਿੱਸੇਦਾਰੀ ਵਿਕਰੀ ਤੋਂ LIC ਨੂੰ ਨਿਊਜ਼ਨ ਪਬਲਿਕ ਸ਼ੇਅਰ ਧਾਰਕਤਾ ਲੋੜ ਨੂੰ ਸਮੇਂ ਤੋਂ ਪਹਿਲਾਂ ਹਾਸਲ ਕਰਨ ਦੇ ਵਿੱਚ ਮਦਦ ਮਿਲੇਗੀ ਅਤੇ SEBI ਨੇ LIC ਨੂੰ ਨਿਊਜ਼ਨ 10% ਪਬਲਿਕ ਸ਼ੇਅਰ ਧਾਰਕਤਾ ਹਾਸਲ ਕਰਨ ਦੇ ਲਈ 16 ਮਈ 2027 ਤੱਕ ਦਾ ਸਮਾਂ ਦਿੱਤਾ ਸੀ। ਇਸ ਸਮੇਂ LIC ਦੇ ਵਿੱਚ ਸਰਕਾਰ ਦੀ 96.5% 96.5% ਜਿਹੜੀ ਹੈ ਹਿੱਸੇਦਾਰੀ ਹੈ। ਅਤੇ ਲਓ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਅਤੇ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਹਾਂ। ਪੰਜਾਬ ਦੇ ਮੁੱਦੇ ਰਜਾਈ ਦੇ ਵਿੱਚ ਵੜ ਚੁੱਕੇ ਨੇ ਅਤੇ ਠੰਡ ਦਾ ਮਾਹੌਲ ਆਉਣ ਵਾਲਾ ਹੈ, ਸਮਾਂ ਵੀ ਆਉਣ ਵਾਲਾ ਹੈ। ਅਤੇ ਦੂਸਰੇ ਪਾਸੇ ਕਿ ਸਾਬਤ ਹੋਊਗੀ ਮੁਲਾਜ਼ਮਾਂ ਦਾ ਜਿਹੜਾ DA ਹੈ ਆਖਰੀ ਕਿੱਲ ਸਰਕਾਰ ਦੇ ਵਿੱਚ, ਅਤੇ UN ਮਾਹਰਾਂ ਨੇ ਚਿੰਤਾ ਵੀ ਜਿਤਾਈ ਹੈ ਉਹਦੀ ਅੱਗੇ ਜਾ ਕੇ ਆਪਾਂ ਚਰਚਾ ਕਰਦੇ ਹਾਂ ਕਾਹਦੇ ਬਾਰੇ। ਅਤੇ ਭਾਰਤ ਦੇ ਉੱਤੇ ਫਿਰ ਉਂਗਲੀ ਉਠਾਈ ਹੈ ਉਹਨਾਂ ਨੇ ਕਿ ਜਿਹੜੇ ਸਿੱਖ ਕੁਝ ਹੈਗੇ ਨੇ ਆਪਣੇ ਲੋਕ, ਜਿਵੇਂ ਕਿ ਸਿੱਖ ਕਾਰਕੁਨ ਜਿਹੜੇ ਨੇ ਧਮਕੀਆਂ ਦੇਣ ਪਿੱਛੇ ਭਾਰਤ ਦਾ ਹੱਥ ਹੈ। UN ਮਾਹਰਾਂ ਨੇ ਕੈਨੇਡਾ ਨੂੰ ਜਿਹੜਾ ਚੇਤਾਵਨੀ ਦਿੱਤੀ ਹੈ ਕਿ ਭਾਈ ਧਿਆਨ ਰੱਖੋ। ਅਤੇ ਲਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂਆਤ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਜੀ?
3: ਹਾਲ ਚਾਲ ਠੀਕ ਹੈ ਜੀ।
1: ਜੀ
3: ਪਹਿਲਾਂ ਤਾਂ ਤੁਸੀਂ ਜਿਹੜਾ ਅੱਜ ਹੁਸ਼ਿਆਰਪੁਰ ਨੂੰ ਹੀ ਪੈਰ ਨਿਕਲੇ ਜੀ।
1: ਸੈਣੀ ਸਾਹਿਬ ਅਸੀਂ ਕਾਹਦਾ ਪੈਣਾ, ਦੇਖੋ ਆਪਣਾ ਇੰਨਾ ਪਿਛੋਕੜ ਪੁਰਾਣਾ ਸ਼ਹਿਰ ਆ, ਉੱਥੇ ਕਿੱਡੀਆਂ ਕਿੱਡੀਆਂ ਪ੍ਰਾਪਤੀਆਂ ਹੋਈਆਂ, ਲੋਕ ਦੂਰੋਂ ਦੂਰੋਂ ਪਤਾ ਪਈ ਹੁਸ਼ਿਆਰਪੁਰ ਕੀ ਸ਼ਹਿਰ ਹੈ। ਤੇ ਸਿੱਧੂ ਸਾਹਿਬ ਉਹਦਾ ਨਾਂ ਬਦਲਣ ਨੂੰ ਤੁਰ ਪਏ, ਕਹਿੰਦੇ ਜੀ ਇਹਦਾ ਨਾਮ ਹੀ ਚੱਕ ਕੇ ਹੋਰ ਰੱਖ ਦਿਓ। ਦੇਖ ਲਓ,
3: ਦੇਖੋ ਸਿਆਸੀ ਲੋਕ ਹੈਗੇ, ਇਹਨਾਂ ਨੂੰ ਇਹਨਾਂ ਦੀ ਇੰਪੋਰਟੈਂਸ ਨਹੀਂ ਪਤਾ
1: ਜੀ।
3: ਸਰ ਇਹਦਾ ਮੈਂ ਦੱਸਾਂ ਤੁਹਾਨੂੰ, ਇਹਦਾ ਪਾਰਟੀਸ਼ਨ ਤੋਂ ਪਹਿਲਾਂ
1: ਜੀ
3: ਹੁਸ਼ਿਆਰਪੁਰ ਇੰਨਾ ਪਾਪੂਲਰ ਸੀ ਤੇ ਇੰਨਾ ਵਾਸਟ ਸੀਗਾ ਕਿ ਇਹ ਦੇਸ਼ ਦੇ ਵੱਡਿਆਂ ਜ਼ਿਲ੍ਹਿਆਂ ਚੋਂ ਆਉਂਦਾ ਸੀ।
1: ਬਿਲਕੁਲ ਇੱਦਾਂ ਹੀ ਰੋਪੜਾ ਸੀਗਾ ਜੀ, ਰੋਪੜ ਦਾ ਵੀ ਦੇਖ ਲਓ ਨਾਂ ਬਦਲ ਦਿੱਤਾ ਉਹਦਾ, ਰੂਪਨਗਰ ਕਰਤਾ।
3: ਤੇ ਹੁਸ਼ਿਆਰਪੁਰ ਦਾ ਉਦੋਂ ਹਿਮਾਚਲ ਨਹੀਂ ਸੀ ਹੁੰਦਾ, ਕਾਂਗੜਾ ਜਿਹੜੀ ਸੀ ਤਹਿਸੀਲ ਹੁੰਦੀ ਸੀ ਇਹਦੀ ਜੀ,
1: ਉਨਾ ਹੋ ਗਿਆ ਜੀ
3: ਤੇ ਉਨਾ ਤਹਿਸੀਲ ਸੀ ਜੀ।
1: ਜੀ
3: ਤੇ ਉਹ ਤੋਂ ਉਹ ਜਿਹੜਾ ਹੈਗਾ ਦਸੂਹਾ ਤਹਿਸੀਲ ਬਹੁਤ ਵੱਡੀ ਸੀ, ਬਾਅਦ ਦੇ ਵਿੱਚ ਪ੍ਰਪੋਜ਼ਲ ਇਹਨੂੰ ਡਿਸਟ੍ਰਿਕਟ ਬਣਾਉਣ ਦਾ ਵੀ ਇਸੇ ਕਰਕੇ ਹੀ ਆਇਆ ਸੀ ਗਿਆਨੀ ਜੈਲ ਸਿੰਘ ਦੇ ਟਾਈਮ ਤੇ
1: ਜੀ। ਬਿਲਕੁਲ ਹੈ ਜੀ।
3: ਤੇ ਉਹ ਤੋਂ ਇਲਾਵਾ ਸਰ ਡਿਸਟ੍ਰਿਕਟ ਜੱਜ ਜਿਹੜਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ ਜਿਹੜਾ ਆ ਉਹਨੇ ਕੈਂਪ ਰੱਖਿਆ ਹੁੰਦਾ ਸੀ ਧਰਮਸ਼ਾਲਾ
1: ਜੀ,
3: ਉੱਥੇ ਜਿਹੜਾ ਹੈਗਾ ਆ ਬਈ ਉੱਥੇ ਦੇ ਜਿਹੜੇ ਕਤਲ ਕੁਤਲ ਦੇ ਫੈਸਲੇ ਹੁੰਦੇ ਸੀ ਸੈਸ਼ਨ ਟ੍ਰਾਇਲ ਦੇ, ਉਹਨਾਂ ਦੀ ਜੱਜਮੈਂਟ ਤੇ ਲਿਖਿਆ ਆਉਂਦਾ ਹੁੰਦਾ ਸੀ ਇਨ ਦਾ ਕੋਰਟ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ
1: ਜੀ,
3: ਕੈਂਪ ਐਟ ਧਰਮਸ਼ਾਲਾ
1: ਜੀ।
3: ਹਾਂਜੀ, ਉੱਥੇ ਇੱਕ ਸੈਸ਼ਨ ਕੋਰਟ ਜਿਹੜਾ ਹੈਗਾ ਸੈਸ਼ਨ ਹਾਊਸ ਹੁੰਦਾ ਸੀਗਾ
1: ਜੀ,
3: ਜਿਹਦੇ ਵਿੱਚ ਜਾ ਕੇ ਤੇ ਸੈਸ਼ਨ ਜੱਜ ਜਿਹੜਾ ਆ ਉਹ ਠਹਿਰਦਾ ਹੁੰਦਾ ਸੀ 15 ਦਿਨ ਹੁਸ਼ਿਆਰਪੁਰ ਜਿਹੜਾ ਹੈਗਾ ਆ ਮਤਲਬ ਲਾਉਂਦਾ ਹੁੰਦਾ ਸੀ, 15 ਦਿਨ ਉਹ ਧਰਮਸ਼ਾਲਾ ਲਾਉਂਦਾ ਹੁੰਦਾ ਸੀ। ਤੇ ਫਿਰ ਵਕੇਸ਼ਨ ਦੇ ਉੱਤੇ ਉਹਨੇ ਜਿਹੜਾ ਹੈਗਾ ਗਰਮੀਆਂ ਦੀ ਵਕੇਸ਼ਨ ਤੇ ਫਿਰ ਧਰਮਸ਼ਾਲਾ ਉਹਨੇ ਚਲ ਜਾਣਾ ਜੀ।
1: ਜੀ
3: ਹੁਸ਼ਿਆਰਪੁਰ ਦੇ ਪ੍ਰੋਮੀਨੈਂਟ ਵਕੀਲ ਜਿਹੜੇ ਹੁੰਦੇ ਸੀਗੇ ਜਿਹੜੇ ਕਤਲ ਕੁਤਲ ਦੇ ਕੇਸ ਲੜਦੇ ਸੀ ਉਹਨਾਂ ਨੇ ਵੀ ਧਰਮਸ਼ਾਲਾ ਕੋਠੀਆਂ ਲਈਆਂ ਹੁੰਦੀਆਂ ਸੀ ਜੀ।
1: ਜੀ
3: ਉੱਥੇ ਫਿਰ ਛੁੱਟੀਆਂ ਛਾਟੀਆਂ ਚ ਜਰਾਨੇ ਪੈ ਜਾਂਦੇ ਸੀਗੇ ਤੇ ਫਿਰ ਵੱਡੇ ਸੌਦੇ ਉੱਥੇ ਤੈਅ ਹੋ ਜਾਂਦੇ ਸੀ ਜੀ।
1: ਬਿਲਕੁਲ
3: ਸੋ ਇਸ ਕਰਕੇ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਮਹਾਨਤਾ ਕਿਉਂਕਿ ਬਹੁਤ ਪਾਰਟੀਸ਼ਨ ਤੋਂ ਪਹਿਲਾਂ ਦਾ ਆ ਜੀ। ਤੇ ਸੁਝਾਅ ਤੁਹਾਡਾ ਵਧੀਆ ਹੈਗਾ ਆ ਬਈ ਭਾਈ ਤੁਸੀਂ ਜਿਹੜਾ ਹੈਗਾ ਜੇ ਏਦਾਂ ਦੀ ਕੋਈ ਸ਼ਹਿਰ ਵਸਾਉਣਾ ਹੈਗਾ ਆ ਤੇ ਪੰਚਾਇਤੀ ਜਗ੍ਹਾ ਬਥੇਰੀਆਂ ਹੈਗੀਆਂ ਕੰਢੀ ਦੇ ਵਿੱਚ,
1: ਹਾਂਜੀ
3: 2-2 ਹਜ਼ਾਰ ਕਿੱਲਾ ਪੰਚਾਇਤੀ ਜਗ੍ਹਾ ਹੈਗੀ, ਜਾਂ ਪ੍ਰਪੋਜ਼ਲ ਦੇਖੋ ਵੀ ਜਿਹੜਾ ਹੈਗਾ ਆ ਅਨਡਿਵੈਲਪ ਏਰੀਆ ਆ ਉੱਥੇ ਜਾ ਕੇ ਤੇ ਸਹੂਲਤਾਂ ਦੇ ਕੇ ਬਕਾਇਦਾ ਤੌਰ ਤੇ ਉਹਨੂੰ ਆਪਣਾ ਮਾਡਲ ਸ਼ਹਿਰ ਬਣਾਓ ਵਧੀਆ।
1: ਬਿਲਕੁਲ ਹੈ ਜੀ,
3: ਜੇ ਗੁਰੂ ਜੀ ਦਾ ਨਾਂ ਦੇਣਾ ਹੈਗਾ ਆ ਤੇ ਇਸ ਸ਼ਹਿਰ ਦਾ ਤਾਂ ਹੁਣ ਵਿਚਾਰੇ ਦਾ ਪਾਣੀ ਵੀ ਨੀ ਨਿਕਲਦਾ ਕਿਸੇ ਪਾਸੇ।
1: ਹੁਣ ਦੇਖੋ ਆਪਾਂ ਜਦੋਂ ਗੁਰੂਆਂ ਦੀ ਗੱਲ ਕਰਦੇ ਹਾਂ ਸੈਣੀ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਸਾਇਆ, ਉਸ ਤੋਂ ਬਾਅਦ ਉਹ ਸਾਰਾ ਕੁਝ ਛੱਡ ਛੁੜਾ ਕੇ ਅੱਗੇ ਤੋਂ ਅੱਗੇ ਵੱਧਦੇ ਰਹੇ। ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਵਸਾਈਆਂ, ਇਹ ਤਾਂ ਢਾ ਕੇ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਵੀ ਸਾਡਾ ਨਾਮ ਸਟਿੱਕਰ ਲਾ ਦਿਓ ਜੀ ਉੱਤੇ, ਬਸ ਗੱਲ ਨਹੀਂ ਬੜੀ, ਕੁਝ ਕਰਿਆ ਹੋਣਾ।
3: ਬਿਲਕੁਲ ਜੀ, ਇਹ ਤਾਂ ਸਾਡੇ ਟ੍ਰੈਡੀਸ਼ਨ ਰਿਹਾ ਹੈਗਾ ਆ, ਸਾਰਾ ਕੁਛ ਜਿਹੜਾ ਮੇਡ ਇਨ ਇੰਡੀਆ ਕਰ ਲਈਏ
1: ਜੀ,
3: ਹਾਂਜੀ, ਭਾਵੇਂ ਆਈ ਚੀਜ਼ ਕਿਤੋਂ ਹੋਵੇ, ਬਣਾਈ ਕਿਸੇ ਨੇ ਹੋਵੇ।
1: ਨਾਲੇ ਦੇਖੋ ਉੱਥੇ ਚਾਹੇ ਬਹੁਤ ਇੱਕ ਕਮਿਊਨਿਟੀ ਦਾ ਸ਼ਹਿਰ ਨਹੀਂ ਗਾ, ਉੱਥੇ ਬਹੁਤ ਐਜੂਕੇਟਡ ਮਿਡਲ ਕਲਾਸ ਜਾਂ ਉਸ ਤੋਂ ਥੱਲੜਲੀ ਕਲਾਸ ਵੀ ਸਾਰੇ ਤਰ੍ਹਾਂ ਦੇ ਰਹਿੰਦੇ ਭਾਈਚਾਰਕ, ਸਾਂਝਾ ਸ਼ਹਿਰ ਦੇ ਵਿੱਚ ਬਹੁਤ ਵੱਡੀ, ਉਹਦੇ ਵਿੱਚ ਮੁਸਲਮਾਨ ਭਾਈਚਾਰਾ ਵੀ ਹੈ, ਕ੍ਰਿਸਚਨ ਵੀ ਹੈ, ਹਿੰਦੂ ਵੀ ਹੈ, ਮੁਸਲਿਮ ਵੀ ਹੈ, ਸਾਰੇ ਰਹਿੰਦੇ ਆ ਰਲ ਮਿਲ ਕੇ। ਤੁਸੀਂ ਕਿਉਂ ਉਹ ਸ਼ਹਿਰ ਨੂੰ ਵੀ ਪਾੜਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਆਪਣੀ ਸਿਆਸੀ ਵੋਟ ਚਮਕਾਉਣ ਦੇ ਲਈ ਸਿਰਫ ਦੱਸ?
3: ਗੱਲ ਏਦਾਂ ਹੋਈ ਨਾ ਜੀ ਕਿ ਜਲੰਧਰ ਇੱਕ ਵਾਰੀ ਇੱਕ ਬੰਦੇ ਦਾ ਹੋ ਗਿਆ ਐਕਸੀਡੈਂਟ, ਤੇ ਉਹਦੇ ਰੋਡ ਪਾਉਣੀ ਸੀ, ਤੇ ਉਹ ਡਾਕਟਰ ਕਹਿੰਦਾ ਵੀ ਇੱਕ ਹੈਗੀ ਰੋਡ ਅਮੈਰੀਕਾ ਬਾਹਰਲੀ ਆ, ਇੱਕ ਇੰਡੀਅਨ ਆ, ਵੀ ਇੰਡੀਅਨ ਰੋਡ ਦੀ ਕੋਈ ਗਰੰਟੀ ਨਹੀਂ। ਅੱਛਾ, ਉਹ ਏਦਾਂ ਕਰਕੇ ਉਹ ਅਗਲਿਆਂ ਨੇ ਕਿਹਾ ਵੀ ਚਲੋ ਉਹਦੀ ਲਾਈਫ ਟਾਈਮ ਗਰੰਟੀ ਜੇ ਵੋ, ਉਹ ਰੋਡ ਪਾਤੀ। ਬਾਅਦ ਦੇ ਵਿੱਚ ਨਾ ਕੋਈ ਤਕਲੀਫ ਹੋ ਗਈ ਤੇ ਅਲਟੀਮੇਟਲੀ ਅਗਲੇ ਕਿਸੇ ਹੋਰ ਡਾਕਟਰ ਕੋਲ ਚੱਲ ਗਏ, ਉਹ ਕਹਿੰਦੇ ਵੀ ਭਾਈ ਇਹ ਰੋਡ ਜਿਹੜੀ ਹੈਗੀ ਆ ਇਨਫੈਕਸ਼ਨ ਕਰਦੀ ਪਈ ਆ, ਇਹ ਕੱਢਣੀ ਪੈਣੀ ਆ, ਤੇ ਫਿਰ ਬਾਅਦ ਦੇ ਵਿੱਚ ਇਨਫੈਕਸ਼ਨ ਦੂਰ ਕਰਕੇ ਤੇ ਫਿਰ ਦੁਬਾਰਾ ਪਊਗੀ, ਫਿਰ ਤਾਂ ਪ੍ਰੋਸੀਜਰ ਦੁਬਾਰਾ ਆਪਰੇਟ ਕਰਨਾ ਪਿਆ
1: ਜੀ।
3: ਹਾਂਜੀ, ਉਹ ਜਦੋਂ ਦੁਬਾਰਾ ਆਪਰੇਟ ਕੀਤਾ ਤੇ ਉੱਥੇ ਜਿਹੜਾ ਹੈਗਾ ਆ ਰੋਡ ਦੇ ਉੱਤੇ ਮੇਡ ਇਨ ਲੁਧਿਆਣਾ ਲਿਖਿਆ ਆ, ਉਹ ਮੇਡ ਇਨ ਲੁਧਿਆਣੇ ਨੂੰ ਮੇਡ ਇਨ ਲੰਡਨ ਕਰਕੇ ਪਾ ਗਿਆ। ਹਾਂਜੀ, ਇਸ ਕਰਕੇ ਪੈਸੇ ਬਾਹਰਲੇ ਲੈ ਗਿਆ
1: ਜੀ,
3: ਇਸ ਕਰਕੇ ਭਾਈ ਮੋਹਰ ਤਾਂ ਭਾਵਾਂ ਲੁਧਿਆਣੇ ਦੀ ਹੋਵੇ, ਅਸੀਂ ਲੰਡਨ ਕਹਿ ਕੇ ਚੱਖ ਕੰਮ ਚਲਾ ਦੇਈਦਾ। ਹਾਂਜੀ, ਇੱਥੇ ਏਦਾਂ ਦੀਆਂ ਮੋਹਰਾਂ ਲੱਗਦੀਆਂ ਰਹਿੰਦੀਆਂ ਹੈਗੀਆਂ ਜੀ। ਹੁਣ ਹੁਸ਼ਿਆਰਪੁਰ ਦੀ ਬੇਨਤੀ ਇਹ ਹੈਗੀ ਕਿ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਸਰ ਡਿਸਟ੍ਰਿਕਟ ਬਿਸ਼ੱਕ ਹੈਗਾ ਜੀ, ਪਰ ਹੁਸ਼ਿਆਰਪੁਰ ਸ਼ਹਿਰ ਦੀ ਸਥਿਤੀ ਏਦਾਂ ਦੀ ਆ ਵੀ ਉੱਥੇ ਸੀਵਰੇਜ ਦੀ ਕੋਈ ਵਿਵਸਥਾ ਨਹੀਂ ਬਹੁਤੀ, ਇੱਕ ਬਰਸਾਤ ਦੇ ਨਾਲ ਜਿਹੜਾ ਆ ਪਾਣੀ ਏਦਾਂ ਕਿਸ਼ਤੀਆਂ ਚ ਚਲਾ ਦਿਓ ਜੀ, ਮਤਲਬ ਪਾਣੀ ਦੀ ਨਿਕਾਸੀ ਕੋਈ ਨੀ ਹੈ ਜੀ ਉੱਥੇ,
1: ਬਿਲਕੁਲ ਹੈ ਜੀ।
3: ਹਾਂਜੀ, ਬਟ ਫਿਰ ਵੀ ਇੱਕ ਨਾਂ ਦੇ ਨਾਲ ਜਿਹੜੀ ਹੈਗੀ ਆ ਅਟੈਚਮੈਂਟ ਹੁੰਦੀ ਆ ਜੀ। ਮਤ ਸੋਚੋ ਕਿ ਭਾਈ ਤੁਹਾਡੇ ਇੱਕ ਬੰਦੇ ਦੀ ਜਿਹੜੇ ਸੈਂਟੀਮੈਂਟ ਆ ਜਾਂ ਇੱਕ ਕਮਿਊਨਿਟੀ ਦੇ ਸੈਂਟੀਮੈਂਟ ਆ, ਉਹਨੂੰ ਹੀ ਬਾਕੀ ਸਾਰੇ ਓਨਰ ਕਰਦੇ ਹੋਣਗੇ,
1: ਬਿਲਕੁਲ ਹੈ ਜੀ।
3: ਹੁਣ ਹੁਸ਼ਿਆਰਪੁਰ ਨਾਂ ਜਿਹੜਾ ਹੈਗਾ ਸ਼ਹਿਰ ਦਾ, ਅੱਜ ਤੱਕ ਤਾਂ ਸਾਰਿਆਂ ਨੂੰ ਹੀ ਮਤਲਬ ਇਹ ਮਨਜ਼ੂਰ ਸੀ ਨਾ ਜੀ। ਹਾਂਜੀ, ਸੋ ਇੱਕ ਟਪਕੇ ਸਿਰਫ ਰਾਜਨੀਤੀ ਕਰਕੇ ਜਿਹੜਾ ਇਹੋ ਜਿਹੇ ਕੰਮ ਕੀਤੇ ਜਾਂਦੇ ਹੈਗੇ, ਅਦਰਵਾਈਜ਼ ਇਹਨਾਂ ਕੰਮਾਂ ਦਾ ਕੀ, ਮੈਨੂੰ ਨੀ ਸਮਝ ਆਈ ਵੀ ਇਹਨਾਂ ਕੀ ਡਿਵੈਲਪਮੈਂਟ ਹੋਣੀ ਹੈ, ਕੀ ਰੁਜ਼ਗਾਰ ਮਿਲ ਜਾਣਾ ਹੈਗਾ ਜੀ। ਹਾਂਜੀ
1: ਜੀ,
3: ਕੀ ਇਹਨਾਂ ਨੂੰ ਪਤਾ, ਸਿਰਫ ਇਹ ਕਰਕੇ ਵੀ ਹਾਂ ਜੀ ਇੱਕ ਭਾਈਚਾਰਾ ਖੁਸ਼ ਹੋ ਜਾਊਗਾ, ਸਾਨੂੰ ਵੋਟਾਂ ਦੇ ਦਊਗਾ ਜੀ,
1: ਬਿਲਕੁਲ ਜੀ, ਹੋਰ ਕੁਝ ਬਣੇਗਾ ਜੀ, ਬਿਲਕੁਲ।
3: ਹਾਂਜੀ
1: ਜੀ
3: ਸਿਆਸੀ
1: ਜੀ,
3: ਇਹ ਇੱਥੋਂ ਨਾ ਇਹ ਲੋਕ ਜਿਹੜੇ ਹੈਗੇ ਆ ਇੱਥੋਂ ਇਹ ਨੀ ਚਾਹੁੰਦੇ ਹੈਗੇ ਵੀ ਲੋਕੀ ਇੱਥੋਂ ਬਾਹਰ ਨਿਕਲਣ
1: ਜੀ,
3: ਉਹ ਲੋਕਾਂ ਨੂੰ ਇਸੇ ਚੱਕਰ ਵਿਊ ਦੇ ਵਿੱਚ, ਜਾਤੀਵਾਦ ਦੇ ਚੱਕਰ ਦੇ ਵਿੱਚ, ਧਰਮ ਦੇ ਚੱਕਰ ਦੇ ਵਿੱਚ ਪਾ ਕੇ ਤੇ ਉੱਥੋਂ ਹੀ ਆਪਣੀ ਰਾਜਨੀਤੀ ਕੇ ਜਿਹੜੀ ਆ ਉਹ ਮਤਲਬ ਕੱਢਣੀ ਚਾਹੁੰਦੇ ਆ। ਅਦਰਵਾਈਜ਼ ਜੇ ਲੋਕ ਕੋਈ ਸਿਆਣੀ ਗੱਲ ਕਰਨ ਜਾਂ ਰੁਜ਼ਗਾਰ ਦੀ ਗੱਲ ਕਰਨ, ਉਹ ਤਾਂ ਜਿਹੜਾ ਹੈਗਾ ਤੁਸੀਂ ਵਿਧਾਨ ਸਭਾ ਚ ਦੇਖ ਲਓ ਤਾਂ ਕੋਈ ਮੁੱਦਾ ਪੰਜਾਬ ਦਾ ਐਡਰੈਸ ਹੋਇਆ
1: ਨਾ ਜੀ,
3: ਮੁੱਦਾ ਉਹ ਐਡਰੈਸ ਹੋ ਰਿਹਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਆ ਇਹਨਾਂ ਨੇ ਚੱਕਿਆ ਆ, ਤੇ ਉਹਨੂੰ ਇੱਥੇ ਜਿਹੜਾ ਫਿਰ ਹਾਲਾਤ ਇਹਨਾਂ ਦੇ ਇਹ ਹੈਗੇ ਆ, ਇੱਥੇ ਏਦਾਂ ਦੀਆਂ ਗੱਲਾਂ ਕਰੀ ਜਾਣੀਆਂ ਵਿਧਾਨ ਸਭਾ ਦੇ ਵਿੱਚ, ਟਾਈਮ ਪਾਸ ਕਰਦੇ ਤੁਸੀਂ ਪਹਿਲਾਂ, ਤੁਸੀਂ ਜਿਹੜਾ ਹੈਗਾ ਆ ਇੱਕ ਵਾਰੀ ਨਿੱਦਾ ਪ੍ਰਸਤਾਵ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਮਨਰੇਗਾ ਵਾਲਿਆਂ ਦੇ ਹੱਕ ਚ ਮਤਾ ਪਾਇਆ ਜੀ,
1: ਜੀ
3: ਸਾਰਾ ਭਾਸ਼ਣ ਉੱਥੇ ਕਰਦੇ ਰਹੇ ਜੀ, ਇਹ ਮਜ਼ਦੂਰਾਂ ਦੇ ਢਿੱਡ ਤੇ ਲੱਤ ਮਾਰੀ ਇਹਨਾਂ ਨੇ, ਜੀ ਰਾਮ ਜੀ ਲਿਆ ਕੇ ਜੀ ਸਾਰਾ ਕੁਛ ਉੱਥੇ ਨਿੰਦਾ ਪ੍ਰਸਤਾਵ ਪਾਸ ਕੀਤਾ, ਤੇ ਜਿੱਦਣ ਉਹਨਾਂ ਨੇ ਜੀ ਰਾਮ ਜੀ ਲਾਗੂ ਕੀਤਾ ਤੇ ਸਾਰਿਆਂ ਨਾਲ ਲਾਗੂ ਕਰਨ ਵਾਲਿਆਂ ਚ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਸੀਗਾ ਜੀ,
1: ਹਸਤਾਖਰ ਇਹਨਾਂ ਨੇ ਕੀਤੇ,
3: ਹੈਰਾਨਗੀ ਦੀ ਗੱਲ ਆ, ਹੈਰਾਨਗੀ ਦੀ ਗੱਲ ਆ ਸਰ, ਹੈਰਾਨਗੀ ਦੀ ਗੱਲ ਆ
1: ਜੀ, ਬਿਲਕੁਲ।
3: ਇਹ ਮਤਲਬ ਜਿਹੜਾ ਆ ਵੀ ਫਿਰ ਤੁਸੀਂ ਉਹ ਜਿਹੜਾ ਆ ਐਕਸਰਸਾਈਜ਼ ਕੀਤੀ ਸੀ ਉਹ ਲੋਕਾਂ ਦੇ ਅੱਖਾਂ ਚ ਘੱਟਾ ਪਾ ਕੇ, ਜਾਂ ਉਦਣ ਉਦਣ ਦਾ ਜਿਹੜਾ ਟੀਏ ਲਿਆ ਡੀਏ ਲਿਆ ਸਾਰਾ ਕੁਛ ਜਿਹੜੇ ਹੈਗੇ ਪੱਤੇ ਲਏ, ਉਹ ਕਾਹਦੇ ਵਾਸਤੇ ਲਏ ਸੀ? ਕੰਮ ਤਾਂ ਤੁਸੀਂ ਜਿਹੜਾ ਆ ਉੱਥੇ ਕਰਕੇ ਤੇ ਪੈਸੇ ਲੈ ਗਏ ਹੈਗੇ, ਉਹ ਤੋਂ ਬਾਅਦ ਜਿਹੜਾ ਆ ਤੁਸੀਂ ਆਪ ਉਹਨੂੰ ਆਪੇ ਹੀ ਰੱਦ ਕਰਨ ਵਾਲਿਆਂ ਚ ਤੁਸੀਂ
1: ਜੀ। ਨਾਲੇ ਦੇਖੋ
3: ਲੋਕਾਂ ਨੂੰ ਦਿਖਾਉਣੇ ਕੁਛ ਹੋ ਰਿਹਾ, ਕਰਦੇ ਕੁਛ ਹੋ ਰਿਹਾ।
1: ਸੈਣੀ ਸਾਹਿਬ ਹਾਲ ਦੇ ਵਿੱਚ ਸਾਰਿਆਂ ਦੇ ਸਾਹਮਣੇ ਡਿਸਕਸ ਹੋਣਾ ਚਾਹੀਦਾ, ਉਹ ਉੱਥੇ ਨਹੀਂ ਕਰਨ ਨੂੰ ਤਿਆਰ ਹੈਗੇ, ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜ਼ਰੂਰ ਕੁਝ ਨਾ ਕੁਝ ਟੀਕਾ ਟਿੱਪਣੀ ਕਰ ਜਾਂਦੇ ਨੇ। ਹੁਣ ਦੇਖੋ ਕਿ ਚਲੋ ਆਪਣੇ ਸੈਣੀ ਸਾਹਿਬ ਤੁਹਾਡੇ ਫਾਦਰ ਵੀ ਸਾਡੇ ਫਾਦਰ ਵੀ ਜਾਂ ਪੇਰੈਂਟਸ ਜਿਹੜੇ ਨੇ ਉਹ ਉਹਨਾਂ ਨੇ ਸਾਰਾ ਕੁਝ ਕੀਤਾ ਜੀ, ਤੇ ਜੇ ਉਹਨਾਂ ਨੂੰ ਹੀ ਕਹੀ ਜਾਈਏ ਵੀ ਤੁਸੀਂ ਸਾਡੇ ਲਈ ਕੀ ਕੀਤਾ ਜਾਂ ਉਹ ਬਾਬੇ ਸਾਡੇ ਦਾ ਕਰਜ਼ਾ ਸੀਗਾ ਉਹ ਸਾਨੂੰ ਮਤਲਬ ਕਿ ਸਾਡੇ ਪਿਓ ਨੂੰ ਮਿਲ ਗਿਆ, ਤੇ ਪਿਓ ਅੱਗੇ ਉਹ ਨਿਆਣੇ ਜਿਹੜੇ ਨੇ ਪਿਓ ਨੂੰ ਗਾਲਾਂ ਕੱਢੀ ਜਾਣ ਵੀ ਉਹ ਪਿਓ ਨੇ ਨਹੀਂ ਮੋੜਿਆ ਤੇ ਉਹ ਸਾਡਾ ਕਰਜ਼ਾ ਜਿਹੜਾ ਮਤਲਬ ਕਿ ਬੱਚਿਆਂ ਦੇ ਸਿਰ ਦੇ ਉੱਤੇ ਪਾ ਗਿਆ, ਉਹਨੂੰ ਪਿਓ ਨੂੰ ਗਾਲਾਂ ਕੱਢੀ ਜਾਣ, ਕਿ ਇੱਦਾਂ ਮਸਲਾ ਹੱਲ ਹੋ ਜਾਏਗਾ? ਕੋਈ ਜ਼ਿੰਮੇਵਾਰੀ ਹੈ, ਪਰਿਵਾਰ ਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ, ਤੁਸੀਂ ਪੰਜਾਬ ਦੇ ਮਾਈ ਬਾਪ ਹੋ ਇਸ ਸਮੇਂ ਦੇ ਵਿੱਚ, ਜੇ ਉਹ ਜ਼ਿੰਮੇਵਾਰੀਆਂ ਨਹੀਂ ਚੱਕਣ ਨੂੰ ਤਿਆਰ, ਫਿਰ ਕਰਨਾ ਕੀ ਹੈ ਜੀ ਤੁਹਾਨੂੰ? ਰਗੜ ਕੇ ਗੋਡੇ ਤੇ ਲਾਉਣਾ?
3: ਗੱਲ ਇੱਦਾਂ ਹੈ ਨਾ ਜੀ, ਇਹ ਜਿਹੜਾ ਡੀਏ ਵਾਲਾ ਕੇਸ ਹੈ ਨਾ ਜੀ, ਉਹ ਤਾਂ ਇਹਨਾਂ ਨੂੰ ਲੈ ਕੇ ਪੈ ਜਾਊਗਾ
1: ਜੀ,
3: ਪਰ ਉਹਨਾਂ ਦੇ ਨਾਲ ਹੀ ਜਿਹੜਾ ਆ ਜੱਜਸ ਨੇ ਇਹ ਵੀ ਪਾਬੰਦੀ ਲਾਈ ਹੈਗੀ ਆ ਕਿ ਜੇ ਇਹ ਜਿਹੜਾ ਹੈਗਾ ਡੀਏ ਨਹੀਂ ਦਿੰਦੇ ਤੇ ਇਹਨਾਂ ਦਾ ਚਲੋ ਪ੍ਰਚਾਰ ਤੇ ਜਿਹੜੀ ਹੈਗੀ ਆ ਐਡਵਰਟਾਈਜ਼ਮੈਂਟ ਫੰਡ ਬੰਦ,
1: ਬਿਲਕੁਲ
3: ਹਾਂਜੀ ਉਹ ਬੰਦ ਆ ਜੀ, ਉਹ ਉਹਦੇ ਦਲ ਤੇ ਇਹਨਾਂ ਦੇ ਸਾਹ ਪ੍ਰਾਣ ਰੁਕ ਜਾਂਦੇ ਆ, ਸਰਕਾਰ ਦੀ ਤਾਂ ਜਿਹੜਾ ਹੈਗਾ ਸਾਹ ਹੀ ਤਾਂ ਚੱਲਦੇ ਹੈਗੇ ਆ, ਜੇ ਕਿਤੇ ਦੋ ਚਾਰ ਇਸ਼ਤਿਹਾਰ ਆ ਜਾਂਦੇ ਅਖਬਾਰ ਦੇ ਵਿੱਚ ਤਾਂ ਹੀ ਤਾਂ ਲੀਡਰਾਂ ਨੂੰ ਸਾਹ ਆਉਂਦਾ ਜੀ,
1: ਬਿਲਕੁਲ ਆ ਜੀ,
3: ਫਿਰ ਇਹਨਾਂ ਇਹਨਾਂ ਨੇ ਤਾਂ ਪੰਜਾਬ ਦੇ ਪੈਸੇ ਦੇ ਨਾਲ ਪੂਰੇ ਦੇਸ਼ ਵਿੱਚ ਪ੍ਰਚਾਰ ਕਰਨਾ ਹੁੰਦਾ ਜੀ
1: ਜੀ,
3: ਔਰ ਉਹਨਾਂ ਚੀਜ਼ਾਂ ਦਾ ਕਰਨਾ ਹੁੰਦਾ ਜੋ ਐਕਚੁਅਲੀ ਜੀ ਹੋਈਆਂ ਹੀ ਨਹੀਂ ਹੁੰਦੀਆਂ ਜੀ,
1: ਬਿਲਕੁਲ ਆ ਜੀ,
3: ਹਾਂ ਜੀ ਹੋਣ ਤੋਂ ਪਹਿਲਾਂ ਪ੍ਰਚਾਰ, ਜਦੋਂ ਮਤਲਬ ਜਿਹੜਾ ਹੈਗਾ ਹੈ ਇੱਕ ਅੱਧੀ ਜਿਹੜੀ ਹੈਗੀ ਹੈ ਚੀਜ਼ ਨੂੰ ਇੰਪਲੀਮੈਂਟ ਕਰਨਾ, ਫੇਰ ਪ੍ਰਚਾਰ, ਬਾਅਦ ਇਹਨੇ ਦੱਸਣਾ ਹੈਗਾ ਵੀ ਅਸੀਂ ਕੀ ਉੱਥੇ ਖਰਚਿਆ ਕੀ ਨਹੀਂ, 10 ਕਰੋੜ ਰੁਪਏ ਦਾ ਜਿਹੜਾ ਹੈਗਾ ਆ ਕੰਮ ਕੀਤਾ ਸੀ ਹੈਲਥ ਸੈਕਟਰ ਚ ਤੇ 30 ਕਰੋੜ ਦੇ ਇਸ਼ਤਿਹਾਰ,
1: ਬਿਲਕੁਲ ਹੈ ਜੀ,
3: ਹਾਂਜੀ ਤੇ ਜੇ ਅਗਲੇ ਬੰਦੇ ਨੇ IAS ਅਫਸਰ ਨੇ ਜਿਹੜਾ ਹੈਗਾ ਆ ਨਾ ਕਰ ਦਿੱਤੀ ਇਸ ਚੀਜ਼ ਨੂੰ ਵੀ ਭਾਈ ਇਹ ਤਾਂ 10 ਕਰੋੜ ਦੀ ਯੋਜਨਾ ਸਰ, ਇਹਨਾਂ ਦੇ ਦਿੱਲੀ ਦੇ ਵਿੱਚ ਵੀ ਏਦਾਂ ਦੇ ਘੁਟਾਲੇ ਨਿਕਲੇ, ਕਈ ਯੋਜਨਾਵਾਂ ਲਾਗੂ ਹੀ ਨਹੀਂ ਕੀਤੀਆਂ, ਉਹ ਚੱਲਦੀਆਂ ਹੀ ਨਹੀਂ, ਤੇ ਉਹਨਾਂ ਦੇ ਇਸ਼ਤਿਹਾਰ ਜਿਹੜੇ ਹੈਗੇ ਉਹਨਾਂ ਦਾ ਬਜਟ ਹੈਗਾ ਸੀ ਜੀ
1: ਜੀ, ਤਲਵਾੜੇ ਮੇਰੇ ਖਿਆਲ ਨਾਲ ਦਸੂਹੇ ਦੇ ਵਿੱਚ ਉੱਥੇ ਨੈਚੁਰਲ ਜਿਹੜਾ ਸੀਗਾ ਉੱਥੇ ਨੀਂਹ ਪੱਥਰ ਰੱਖਿਆ ਜੀ ਕਿ ਇੱਥੇ ਇਮਾਰਤ ਬਣਾਵਾਂਗੇ ਜਾਂ ਉਹ ਆਪਣਾ ਜਿਹੜਾ ਇੱਕ ਵਾਤਾਵਰਨ ਹਵਾ ਮਹਿਲ ਜੀ ਉਹ ਹਵਾ ਦੇ ਵਿੱਚ ਹੀ ਰਹਿ ਗਿਆ ਜੀ, ਉੱਥੇ ਪੱਥਰ ਹੀ ਹੈਗਾ ਇਕੱਲਾ, ਤੇ ਉਹ ਗੌਰਮੈਂਟ ਦੀ ਜਿਹੜੀ ਸੀ ਇਹ ਆਪ ਸੂਬਾ ਉਹਦੇ ਆਧਾਰ ਦੇ ਉੱਤੇ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ, ਉਹਦੇ ਲਈ ਕੇਂਦਰ ਦੀ ਜਿਹੜੀ ਆ ਬਕਾਇਦਾ ਪਰਮਿਸ਼ਨ ਚਾਹੀਦੀ ਹੈ ਨਾ, ਜਿਹੜੀਆਂ ਸਪੈਸ਼ਲ ਜਗ੍ਹਾਵਾਂ ਨੇ ਉਹਦੇ ਉੱਤੇ ਛੇੜਛਾੜ ਨਹੀਂ ਕਰ ਸਕਦੇ ਤੁਸੀਂ, ਤੇ ਆਪਣੀ ਮਨਮਰਜ਼ੀ ਦੇ ਨਾਲ ਹੀ ਕਰ ਗਏ, ਤੇ ਉਹ ਹੁਣ ਉੱਥੇ ਕਹਿੰਦੇ ਆ ਕਿ ਬਈ ਅਸੀਂ ਤਾਂ ਸਾਨੂੰ ਤਾਂ ਪਰਮਿਸ਼ਨ ਦੀ ਜ਼ਰੂਰਤ ਹੈ, ਅਤੇ ਪਰਮਿਸ਼ਨ ਲਈ ਨਹੀਂ ਜੀ, ਅਤੇ ਅਗਲੇ ਹੁਣ ਅੱਖਾਂ ਦਿਖਾਉਣਗੇ ਵੀ ਤੁਸੀਂ ਇਹ ਕਰ ਕਿੱਦਾਂ, ਨਾਲੇ ਨੀਂਹ ਪੱਥਰ ਰੱਖੀ ਜਾਂਦੇ ਹੋ ਸਾਡੀ ਆਗਿਆ ਤੋਂ ਬਗੈਰ, ਹੁਣ ਕਰ ਲਓ।
3: ਪਰ ਉਹ ਵੀਡੀਓ ਆਉਣ ਤੋਂ ਬਾਅਦ ਤੇ ਹਲਕਾ ਵਿਧਾਇਕ ਨੇ ਅੱਜ ਮੁੱਦਾ ਜਿਹੜਾ ਆ ਉੱਥੇ ਵਿਧਾਨ ਸਭਾ ਚ ਚੱਕ ਦਿੱਤਾ
1: ਜੀ, ਬਿਲਕੁਲ ਜੀ,
3: ਉਹਨਾਂ ਨੇ ਕਿਹਾ ਕਟਾਰੂ ਚੱਕ ਹੋਣਾ ਨੂੰ ਮੰਤਰੀ ਜੀ ਵੀ ਤੁਸੀਂ ਜਿਹੜਾ ਹੈਗਾ ਆ ਮੇਰੇ ਨਾਲ ਗਏ, ਮੁੱਖ ਮੰਤਰੀ ਸਾਹਿਬ ਨਾਲ ਗਏ, ਇੰਨਾ ਤਾਮ ਝਾਮ ਕੀਤਾ, ਅਫਸਰਾਂ ਨੇ ਸਾਨੂੰ ਗੁਮਰਾਹ ਕੀਤਾ, ਫਿਰ ਇਹਦਾ ਮਤਲਬ ਹਾਂਜੀ ਲੋਕੀ ਲੋਕੀ ਮੈਨੂੰ ਪੁੱਛਦੇ ਹੈਗੇ ਆ ਉੱਥੇ ਹੁਣ ਵੀ ਭਾਈ ਆ ਨੀਂਹ ਪੱਥਰ ਰੱਖ ਗਏ ਸੀ ਜਦ ਪੈਸੇ ਮਨਜ਼ੂਰ ਹੋ ਗਏ ਸੀ, ਤੇ ਹੁਣ ਉਹ ਕਹਿੰਦੇ ਕਹਿ ਰਹੇ ਹੈਗੇ ਆ ਜੀ ਵੀ ਇਹ ਜਿਹੜੇ ਆ ਪੈਸੇ ਸੈਂਟਰ ਦਾ ਚੱਕਰ ਹੈਗਾ, ਸੈਂਟਰ ਨੇ ਮਨਜ਼ੂਰੀ ਦੇਣੀ ਹੈ, ਜੇ ਸੈਂਟਰ ਨੇ ਮਨਜ਼ੂਰੀ ਦੇਣੀ ਸੀ ਤੇ ਅਫਸਰਾਂ ਨੇ ਉਦੋਂ ਪ੍ਰਪੋਜ਼ਲ ਜਦੋਂ ਬਣਾ ਕੇ ਭੇਜਿਆ ਹੈਗਾ
1: ਆਪਣੇ ਅਧਿਕਾਰ ਦੇ

0: ਕਰਨਾ ਆ।
1: ਬਿਲਕੁਲ
0: ਜੇ ਉਹ ਅੱਜ ਕਹਿੰਦੇ ਹੈਗੇ ਜੀ, ਕਹਿੰਦੇ ਜਿਹੜੇ ਪਹਿਲੇ ਸਿੰਗਲ ਜੱਜ ਨੇ ਨਾ, ਪਹਿਲਾਂ ਇੱਕ ਡਬਲ ਬੈਂਚ ਦਾ ਫੈਸਲਾ ਸੀਗਾ, ਉਹਨੇ ਸਿੰਗਲ ਜੱਜ ਨੇ ਪਲਟ ਦਿੱਤਾ ਹਾਂਜੀ, ਤੇ ਮੁੜ ਕੇ ਸਿੰਗਲ ਜੱਜ ਦੇ ਫੈਸਲੇ ਦੀ ਤੁਸੀਂ ਡਬਲ ਜੱਜ ਦੇ ਟੀਵੀ ਦੇ ਜਾ ਕੇ ਤੇ ਅਪੀਲ ਕੀਤੀ। ਅਗਲਿਆਂ ਨੇ ਕਿਹਾ ਤਾਂ 15 ਦਿਨਾਂ ਦੇ ਵਿੱਚ ਕਰਾਓ ਹਾਂਜੀ, ਤੇ ਉਹਨਾਂ ਦੇ ਨਾਲ ਕਹਿਤਾ ਹੈਗਾ 31 ਅਗਸਤ ਨੂੰ ਜਿਹੜਾ ਹੈਗਾ ਤੇ ਇੱਥੇ ਰਿਪੋਰਟ ਕਰਨੀ ਆ ਵੀ ਕੰਪਲਾਇੰਸ ਹੋ ਗਈ ਕਿ ਨਹੀਂ, ਹੁਣ ਇਹਨਾਂ ਨੂੰ ਭਜਣਾ ਪਈਆਂ ਆ। ਹੁਣ ਕਹਿੰਦੇ ਅੱਜ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ 21,000 ਕਰੋੜ ਰੁਪਇਆ ਰਹਿੰਦਾ ਆ ਜੀ।
1: ਹਾਂਜੀ ਬਿਲਕੁਲ ਆ ਜੀ, 20,000 ਕਰੋੜ
0: ਹੁਣ ਟਾਲਣ ਵਾਸਤੇ ਜਿਹੜਾ ਆ ਸੁਪਰੀਮ ਕੋਰਟ ਜਾਣਗੇ, ਉੱਥੇ ਜਾ ਕੇ ਤੇ ਥੋੜਾ ਜਿਹਾ ਕੇਸ ਦਾ ਨੰਬਰ ਲੈ ਲੈਣਗੇ, ਇੱਥੇ ਕਹਿਣ ਜੀ ਅਸੀਂ ਅਪੀਲ ਕੀਤੀ ਆ ਜੀ, ਉਹ ਉਧਰ ਨੂੰ ਟਾਲਣ ਦੀ ਕੋਸ਼ਿਸ਼ ਕਰਨਗੇ ਜੀ। ਤੇ ਅਦਰਵਾਈਜ਼ ਸਰ ਵਿਦਆਊਟ ਪਲੈਨਿੰਗ ਜਿਹੜਾ ਇਹ ਸਾਰਾ ਕੰਮ ਕੀਤੇ ਹੈਗੇ। 21,000 ਕਰੋੜ ਰੁਪਇਆ ਕੋਈ ਸਰਕਾਰ ਵਾਸਤੇ ਵੱਡੀ ਰਕਮ ਨਹੀਂ ਹੁੰਦੀ, ਸਵਾਲ ਇਹ ਆ ਕਿ ਜੇ ਪਲੈਨਿੰਗ ਨਾਲ ਚੱਲੇ ਹੁੰਦੇ ਤੇ ਪਹਿਲਾਂ ਤੋਂ।
1: ਨਾਲੇ ਇੱਕ ਚੀਜ਼ ਦੇਖੋ, ਹਜੋਤ ਮੈਂ ਸੁਣੀ, ਮੈਂ ਸੁਣ ਰਿਹਾ ਸੀ ਥੋੜ੍ਹੀ ਸਪੀਚ, ਉਹ ਪਰਸੈਂਟ ਦੇ ਵਿੱਚ ਜਿਹੜਾ ਆਪਣਾ ਜਵਾਬ ਦੇ ਰਹੇ ਨੇ ਕਿ ਇੰਨੇ ਪਰਸੈਂਟ ਆਹ ਕਰ ਦਿੱਤਾ ਜੀ, ਇੰਨੇ ਪਰਸੈਂਟ ਆਹ ਜੀ, 85% ਜੀ, ਇੰਨਾ ਜੀ ਉਹਨਾਂ, ਉਹ ਭਾਈ ਸਾਡੇ ਵਰਗਿਆਂ ਨੂੰ ਤੁਸੀਂ ਮਤਲਬ ਕਿ ਅੰਕੜਿਆਂ ਦੇ ਵਿੱਚ ਦੱਸੋ, ਫੀਸਦੀਆਂ ਦੇ ਵਿੱਚ ਨਾ ਦੱਸੋ, ਫਿਰ ਤੁਹਾਡੇ ਭੇਦ ਖੁੱਲਣਗੇ ਵੀ ਫੀਸਦੀਆਂ ਦੇ ਵਿੱਚ ਕਿੱਦਾਂ ਤੁਸੀਂ ਗੁੰਮਰਾਹ ਕਰ ਜਾਂਦੇ ਹੋ।
0: ਕੋਈ ਪਤਾ ਨੀ ਲੱਗਦਾ ਹੈਗਾ ਜੀ, ਪਤਾ ਨੀ ਫੀਸਦ ਕੱਢਦੇ ਕਿੱਦਾਂ ਹੈਗੇ ਆ ਜੀ, ਇਹਨਾਂ ਨੇ 100 ਮੰਨਿਆ ਕਿਸ ਚੀਜ਼ ਨੂੰ ਹੈਗਾ ਆ ਜੀ
1: ਜੀ, ਖਾਲੀ ਪਈਆਂ ਨੇ 15,000 ਨੌਕਰੀਆਂ ਦਿੱਤੀਆਂ ਨੇ, ਇੱਦਾਂ ਕਰ ਦਿਓ।
0: ਹਾਂਜੀ
1: ਜੀ,
0: ਸੋ ਇਸ ਕਰਕੇ ਸਕੂਲਾਂ ਦੇ ਵਿੱਚ ਜਿਹੜੇ ਆ ਟੀਚਰ ਹੈ ਨੀ ਗੇ ਜੀ, ਮੁੱਖ ਅਧਿਆਪਕ ਉਹਨਾਂ ਦੀਆਂ ਅਸਾਮੀਆਂ ਖਾਲੀ ਪਈਆਂ ਆ ਜੀ, ਕਾਲਜਾਂ ਦੇ ਵਿੱਚ ਜਿਹੜਾ ਆ ਪ੍ਰੋਫੈਸਰ ਜਿਹੜੇ ਆ ਉਹਨਾਂ ਦੇ ਜਿਹੜਾ ਆ ਨੌਕਰੀਆਂ ਜਾਂਦੀਆਂ ਲੱਗੀਆਂ ਇੰਨੇ ਇੰਨੇ ਸਾਲਾਂ ਦੀਆਂ ਜੀ, ਸੋ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਜੀ। ਸੋ ਇੰਨੇ ਜਿੰਨੀਆਂ ਇਹਨਾਂ ਨੇ ਪ੍ਰੋਮਿਸ ਕੀਤੇ ਸੀ, ਕਮਿਟਮੈਂਟ ਕੀਤੀਆਂ ਸੀ, ਅੱਜ ਹੁਣ ਮੁਲਾਜ਼ਮਾਂ ਨੂੰ ਕਹਿੰਦੇ ਆ ਜੀ ਵੀ ਜੇ ਤੁਹਾਡੀਆਂ ਤਾਂ ਤਨਖਾਹਾਂ ਹੀ ਬਹੁਤ ਜ਼ਿਆਦੀਆਂ ਆ, ਸੈਂਟਰ ਦੀਆਂ ਇੱਥੇ ਸਾਡੇ ਕਲਰਕ ਜਿਹੜਾ ਹੈਗਾ ਆ 54,000 ਲੈਂਦਾ ਹੈਗਾ ਆ, ਸੈਂਟਰ ਦੇ ਵਿੱਚ 36,900 ਲੈਂਦਾ ਜੀ, ਤੇ ਇਸ ਕਰਕੇ ਜਾਂ ਤਾਂ ਸੈਂਟਰ ਡੀਜੇ ਸੈਂਟਰ ਵਾਂਗੂ ਚਾਹੀਦਾ ਆ, ਤੇ ਤਨਖਾਹਾਂ ਵੀ ਸੈਂਟਰ ਵਾਲੀਆਂ ਲਓ
1: ਜੀ।
0: ਤੇ ਪਹਿਲਾਂ ਤੁਸੀਂ ਮੁਲਾਜ਼ਮਾਂ ਦੇ ਬਾਰੇ ਤੁਹਾਨੂੰ ਪਤਾ ਨੀ ਸੀ ਵੀ ਪੰਜਾਬ ਦੇ ਵਿੱਚ ਮੁਲਾਜ਼ਮ ਇਹ, ਅੱਜ ਮੁਲਾਜ਼ਮਾਂ ਦੀਆਂ ਨਵੀਆਂ ਤਾਂ ਤਨਖਾਹਾਂ ਵਧੀਆ ਨੀ ਇਸੇ ਪੈਟਰਨ ਤੇ ਰੱਖੇ ਜਾ ਰਹੇ ਸੀ, ਅਕਾਲੀ ਕਾਂਗਰਸੀ ਵੀ ਇਸੇ ਢੰਗ ਨਾਲ ਹੀ ਤਨਖਾਹ ਦਿੰਦੇ ਸੀ
1: ਜੀ,
0: ਹੈਂਜੀ। ਸੋ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਜਾਂ ਤਾਂ ਤੁਸੀਂ ਜਿਹੜਾ ਆ ਪਹਿਲੇ ਸਾਲ ਹੀ ਆ ਕੇ ਸਾਰਿਆਂ ਕੁਛ ਸਟੱਡੀ ਕਰਕੇ ਕਨਵਿੰਸ ਕਰਦੇ ਸਾਰਿਆਂ ਨੂੰ, ਮੁਲਾਜ਼ਮਾਂ ਨੂੰ ਵੀ ਕੰਫੀਡੈਂਸ ਲੈਂਦੇ, ਹੁਣ ਤੁਸੀਂ 4.5 ਸਾਲ ਬਾਅਦ ਆ ਕੇ ਤੇ ਇਹੋ ਜਿਹਾ। ਹੁਣ ਵੱਡੀ ਗੱਲ ਤਾਂ ਇਹ ਹੈਗੀ ਹੈ, ਇਹ ਜੋ ਦਲੀਲਾਂ ਬਾਹਰ ਦਿੰਦੇ ਪਏ ਇਹ ਸਾਰੀਆਂ ਦਲੀਲਾਂ ਇਹ ਹਾਈ ਕੋਰਟ ਚ ਦੇ ਚੁੱਕੇ ਆ, ਇਹਨਾਂ ਦੀਆਂ ਦਲੀਲਾਂ ਉਹ ਜਿਹੜੀਆਂ ਰੱਦ ਹੋ ਗਈਆਂ, ਜਿਹਨੂੰ ਜੱਜ ਨੀ ਮੰਨਦੇ ਹੈਗੇ, ਜੁਡੀਸ਼ਰੀ ਨੀ ਉਹਨਾਂ ਦਲੀਲਾਂ ਨੂੰ ਲੋਜੀਕਲੀ ਮੰਨਦੀ ਹੈਗੀ, ਉਹ ਲੋਕਾਂ ਨੂੰ ਕਿੱਦਾਂ ਮਤਲਬ ਜਿਹੜੀਆਂ ਅਪੀਲ ਕਰ ਜਾਣਗੀਆਂ ਜੀ ਤੁਹਾਡੀਆਂ ਦਲੀਲਾਂ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ। ਸੋ ਇਸ ਕਰਕੇ ਜਿਹੜਾ ਆ ਇਹ ਫੈਸਲਾ ਜਿਹੜੀ ਆ ਇਹ ਜੱਜਮੈਂਟ ਜਿਹੜੀ ਆਈ ਆ ਨਾ ਜੀ, ਇਹ ਤੁਸੀਂ ਸਹੀ ਲਿਖਿਆ ਹੈਗਾ, ਇਹ ਆਖਰੀ ਕੇਲੀ ਸਾਬਤ ਹੋਣੀ ਆ ਜੀ, ਕਿਉਂਕਿ ਇਹ ਇਹ ਆਰਡਰ ਹੋਣੇ ਨੇ ਜੀ, ਤੇ ਉਹ ਤੋਂ ਸਰਕਾਰ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਹੋਰ ਕੁਛ ਨੀ ਹੈਗਾ ਜੀ, ਐਟ ਲੀਸਟ ਇੱਕ ਮੁਲਾਜ਼ਮ ਦੇ ਪਿੱਛੇ 5 ਬੰਦੇ ਤਾਂ ਹੈਗੇ ਹੀ ਆ ਨਾ ਜੀ, ਉਹਨਾਂ ਦੀ ਫੈਮਿਲੀ ਜਿਹੜੀ ਆ
1: 4-5 ਬੰਦੇ ਤਾਂ ਫੈਮਿਲੀ ਦੇ ਹੈਗੇ ਨਾ ਜੀ, ਡਿਪੈਂਡੈਂਟ ਹੈ। ਅੱਜ ਵੀ ਚੇਤੇ ਨਾ ਮੁਲਾਜ਼ਮਾਂ ਨੇ ਹੀ ਜਿਹੜਾ ਸੀ ਫੁੱਲਾਂ ਦੇ ਨਾਲ ਸਵਾਗਤ ਕੀਤਾ ਸੀ ਸੈਕਟਰੀਏਟ ਦੇ ਵਿੱਚ, ਤੇ ਨਾ ਇਹਨਾਂ ਮੁਲਾਜ਼ਮਾਂ ਨੇ ਫੁੱਲ ਪਾਉਣੇ ਆ ਬਾਅਦ ਚ ਆਗਰ ਦੇ ਵਿੱਚ ਜੀ।
0: ਪਰ ਨਹੀਂ ਸਾਹਿਬ ਜਿੰਨੀ ਵੱਡੀ ਉਮੀਦ ਹੁੰਦੀ ਆ ਉੱਡੀ ਵੱਡੀ ਨਿਰਾਸ਼ਾ ਹੁੰਦੀ ਆ ਹਮੇਸ਼ਾ
1: ਜੀ।
0: ਅੱਜ ਨਾ ਮੈਂ ਜੀ ਥੋੜਾ ਜਿਹਾ ਮਾਰਕੀਟ ਗਿਆ ਤੇ ਮੈਂ ਦੇਖਿਆ ਤੇ ਉਹ ਜਿਹੜੇ ਨਾ ਜੀ ਆਪਣੇ ਕਰਦੇ ਹੁੰਦੇ ਆ ਕੰਮ ਆਪਣੇ ਕੰਪਿਊਟਰ ਦੇ ਨਾਲ,
1: ਹਾਂਜੀ,
0: ਤੇ ਉਹ ਬੰਦਿਆਂ ਦੇ ਕੋਲ ਰਸ਼ ਬੜਾ ਇੱਕ ਜਗ੍ਹਾ ਤੇ ਸੇਵਾ ਕੇਂਦਰ ਵਾਂਗੂ
1: ਜੀ।
0: ਮੈਂ ਕੀ ਚੱਕਰ ਆ, ਅਖੇ ਰਾਸ਼ਨ ਕਾਰਡ ਬਣਦੇ ਪਏ ਆ
1: ਜੀ,
0: ਮੈਂ ਕਿਹਾ ਰਾਸ਼ਨ ਕਾਰਡ ਬਣਦੇ ਯਾਰ, ਸਾਡਾ ਤਾਂ ਕਿਸੇ ਨੇ ਫਾਰਮ ਭਰਿਆ ਨੀ, ਕਹਿੰਦਾ ਜੀ 8, ਮੈਂ ਕਿਹਾ ਕਿੰਨੇ, ਉਹ ਕਹਿੰਦਾ ਜੀ ਉਹਨਾਂ ਨੇ ਰੱਖਿਆ ਵੀ 8 ਲੱਖ ਤੱਕ ਜਿਹੜੀ ਉਹਦੀ ਇਨਕਮ ਆ ਉਹ ਬਣਾ ਲਓ।
1: ਅੱਛਾ ਜੀ,
0: ਮੈਂ ਕਿਹਾ ਸਰਕਾਰ ਦਊਗੀ ਕੀ, ਕਹਿੰਦਾ ਦੇਣ ਨੂੰ ਤਾਂ ਕੁਛ ਹੈ ਨੀ, ਸਾਨੂੰ ਕੰਮ ਜ਼ਰੂਰ ਦਿੱਤਾ। ਮੈਂ ਕਿਹਾ ਇਹ ਤਾਂ ਗੱਲ ਤੁਹਾਡੀ ਠੀਕ ਆ,
1: ਨਹੀਂ ਉਹ ਕੈਟਾਗਰੀ ਇਕੱਠੀ ਕਰ ਰਹੇ ਨੇ, ਇੱਕ ਡਾਟਾ ਸੈਣੀ ਸਾਹਿਬ ਇਕੱਠਾ ਕਰ ਰਹੇ ਆ ਕਿ ਮਤਲਬ ਕਿ ਬੇਰੋਜ਼ਗਾਰੀ

0: ਜਾਂ ਕਹਿ ਲਓ ਕਿ ਜਿੰਨਾ ਮਤਲਬ ਕਿ ਮੱਧ ਵਰਗੀ ਜਾਂ ਕਿਸ ਕਿਸ ਕਟਾ ਅਮੀਰੀ ਦੇ ਜਿਹੜਾ ਕਿ SIR ਦੇ ਵਿੱਚ ਡਾਟਾ ਲਿਆ ਜਾਂ ਹੋਰ ਸਾਰੀਆਂ ਚੀਜ਼ਾਂ, ਇੱਦਾਂ ਹੀ ਹੁਣ ਰਾਸ਼ਨ ਕਾਰਡ ਜਿਹੜੇ ਉਹ ਲੋਕ ਬਣਾਉਣਗੇ ਜਿਨ੍ਹਾਂ ਨੂੰ ਮਤਲਬ ਕਿ ਬਹੁਤ ਉਹਦੇ ਵਿੱਚ ਚਾਹੇ ਉਹ ਵੋਟ ਬਣਾਉਣੀ ਹੈ ਚਾਹੇ ਕੁਝ ਕਰਨਾ, ਕਿਤੇ ਨਾ ਕਿਤੇ ਉਹ ਚੀਜ਼ ਦਾ ਆਧਾਰ ਬਣੇਗਾ ਨਾ, ਨਾਲ ਉਹ ਵੀ ਡਾਟਾ ਇਕੱਠਾ ਕਰਨਾ।
1: ਸਰ 5 ਲੱਖ ਜਿਹੜਾ ਹੈਗਾ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਬਣਾਉਣ ਲੱਗੇ ਆ,
0: ਜੀ
1: ਇੱਕ ਦੇ ਮਗਰ 6-6 ਹੈਗੇ ਆ ਫੈਮਿਲੀ ਮੈਂਬਰ, ਕਿਸੇ
0: ਜੀ
1: ਦੇ 9 ਵੀ ਹੈਗੇ ਆ,
0: ਜੀ
1: ਹੈਂਜੀ। ਉਹ ਤੁਸੀਂ ਲਾ ਲਓ ਵੀ 30 ਲੱਖ ਵੋਟਰ, ਉਹ ਉਹਨਾਂ ਨੂੰ ਰਾਸ਼ਨ ਜਦੋਂ ਮਿਲੂਗਾ ਉਦੋਂ ਮਿਲੂਗਾ, ਰਾਸ਼ਨ ਕਾਰਡ ਜਦੋਂ ਬਣ ਗਿਆ
0: ਜੀ
1: ਤੋ ਆਪਕਾ ਰਾਸ਼ਨ ਕਾਰਡ ਬਣਾਇਆ ਥਾ, ਹੈਂਜੀ, ਤੋ ਚਲੋ ਰਾਸ਼ਨ ਵੀ ਤੋ ਮਿਲੇਗਾ,
0: ਜੀ
1: ਉਹ ਕਿਤੇ ਦੇ ਵੀ ਦੇਣਗੇ, ਜੇ ਕਦੇ ਜਿਹੜਾ ਹੈਗਾ ਸੈਂਟਰ ਪੋਲ ਦੇ ਵਿੱਚੋਂ ਆਉਂਦੀ ਹੈਗੀ ਹੈ ਜੀ,
0: ਜੀ
1: ਉਹ ਉਨੇ ਦੇ ਵਿੱਚ ਵੋਟਾਂ ਲੈਣ ਸਵਾਰ ਜੋ ਕੰਮ ਕਰਨਾ ਜਾਂ ਵੋਟਾਂ ਦੇ ਨੀਯਤ ਨਾਲ ਕਰਨਾ ਨਾ ਜੀ,
0: ਪੰਜਾਬ ਦੀ PR ਦੇਣਗੇ ਨਾ
1: ਸੋ
0: ਜੀ।
1: ਹਾਂ ਬਿਲਕੁਲ ਜੀ, ਜਦੋਂ PR ਦੇਤੀ ਹੈਗੀ ਆ ਤੇ ਅਗਲੇ ਕਹਿਣਗੇ ਅੱਛੀ ਸਰਕਾਰ ਹੈ, ਕਿਸੇ
0: ਜੀ
1: ਨੇ ਹਮੇ PR ਦੀ ਹੈ ਜੀ,
0: ਬਿਲਕੁਲ ਹੈ ਜੀ।
1: ਹਾਂ ਜੀ,
0: ਵੈਸੇ
1: ਤੋ ਇਸ ਕਰਕੇ
0: ਪਹਿਲੀ
1: ਬਾਕੀ ਆ
0: ਵਾਰ ਹੀ ਹੋਏਗਾ
1: ਪੰਜਾਬੀਆਂ ਨੂੰ ਕੀ
0: ਮੈਂ
1: ਮਿਲਣਾ।
0: ਜੀ
1: ਉਹ ਕਹਿੰਦਾ ਵੀ ਬੰਦੇ, ਉਹ ਕਹਿੰਦਾ ਵੀ ਇਹ ਜੀ ਪੈਨਸ਼ਨਰ ਜਿਹੜੇ ਹੈਗੇ ਆ ਉਹ ਕਹਿੰਦੇ ਜੀ ਪੈਨਸ਼ਨਰ ਵੀ ਜੇ 8 ਲੱਖ ਤੋਂ ਥੱਲੇ ਆਉਂਦੇ ਆ ਤੇ ਉਹ ਵੀ ਬਣਾਓ
0: ਜੀ
1: ਕੋਈ ਗੱਲ ਨੀ ਰਾਸ਼ਨ ਕਾਰਡ,
0: ਬਿਲਕੁਲ ਹੈ,
1: ਮੈਂ ਕਿਹਾ ਤਾਂ ਕੰਮ ਵਧੀਆ ਹੈਗਾ ਹੈ ਜੀ,
0: ਵਧੀਆ
1: ਤੇ ਅੱਠ
0: ਜੀ
1: ਲੱਖ ਇਨਕਮ ਵਾਲੇ ਨੂੰ ਵੀ ਜਿਹੜਾ ਆ ਤੁਸੀਂ ਦਾਣੇ ਦੇਣੇ ਆ, ਕੀ ਕਰਨਾ ਆ।
0: ਜੀ ਬਿਲਕੁਲ ਹੈ। ਸੈਣੀ ਸਾਹਿਬ ਇੱਕ ਸਵਾਲ
1: ਹਾਂ
0: ਆਇਆ
1: ਜੀ
0: ਆਪਣੇ ਛੈਲੀ ਬਾਈ ਦਾ, ਕਹਿੰਦੇ ਸੈਣੀ ਸਾਹਿਬ ਜੀ ਜੇਕਰ ਸੁਪਰੀਮ ਕੋਰਟ ਕੇਸ ਲੱਗ ਜਾਂਦਾ DA ਦਾ ਤਾਂ ਹਾਈ ਕੋਰਟ ਵਾਲਾ ਫੈਸਲਾ ਤਾਂ ਲਾਗੂ ਉਸੇ ਤਰ੍ਹਾਂ ਰਹੇਗਾ?
1: ਉਹ ਸਰ ਉੱਥੇ ਦਾ ਫਿਰ ਰੈਫਰੈਂਸ ਦੇਣਾ ਸ਼ੁਰੂ ਕਰ ਦਿੰਦੇ ਜੀ ਵੀ ਸਰਕਾਰ ਨੇ ਹਾਈ ਕੋਰਟ ਅਪੀਲ ਕੀਤੀ ਆ, ਉੱਥੇ ਸੁਪਰੀਮ ਕੋਰਟ ਅਪੀਲ ਕੀਤੀ ਆ ਜੀ,
0: ਜੀ
1: ਹਾਂਜੀ, ਉਹ ਕਿਉਂਕਿ ਜਦੋਂ ਮਤਲਬ ਜਿਹੜਾ ਕੇਸ ਲੱਗ ਜਾਂਦਾ ਹੈਗਾ ਨਾ ਸੁਣਵਾਈ ਤੋਂ ਪਹਿਲਾਂ ਹੀ ਡਾਇਰੀ ਨੰਬਰ ਮਿਲ ਜਾਂਦਾ ਆ,
0: ਜੀ
1: ਉਹ ਜਿੱਥੇ ਦੇਣਾ ਹੋਵੇ ਡਾਇਰੀ ਨੰਬਰ ਦੇ ਦੇਣਾ ਜੀ, ਇਸ ਨੰਬਰ ਦੇ ਉੱਤੇ ਅਸੀਂ ਕੇਸ ਫਾਈਲ ਕੀਤਾ ਆ ਹੈਗਾ ਜੀ,
0: ਜੀ
1: ਸਾਡੀ ਅਜੇ ਸੁਣਵਾਈ ਨਹੀਂ ਹੋਈ ਜੀ।
0: ਜੀ
1: ਜਨਰਲੀ ਜਿਹੜੀਆਂ ਹਾਇਰ ਕੋਰਟਸ ਦੀ ਜਦੋਂ ਗੱਲ ਆਉਂਦੀ ਆ ਤੇ ਲੋਅਰ ਕੋਰਟ ਜਿਹੜੀ ਹੈਗੀ ਆ ਫਿਰ ਉਹ ਲੀਨੀਅੰਟ ਹੋ ਜਾਂਦੀ ਆ ਵੀ ਲੈਟ ਹਿਮ ਟਰਾਈ, ਵੀ ਅਸੀਂ ਅਦਰਵਾਈਜ਼ ਜਿਹੜੀ ਇਹਨਾਂ ਨੇ ਕੰਪਲਾਇੰਸ ਕਰਨੀ ਆ ਉਹ 31 ਤੱਕ ਕਰਨੀ ਹੈਗੀ, ਉਹਨਾਂ ਨੇ 15 ਦਿਨ ਤੱਕ ਕਿਹਾ ਦੇਣ ਵਾਸਤੇ, ਜੇ 15 ਦਿਨ ਤੱਕ ਸਰਕਾਰ ਨਹੀਂ ਦਿੰਦੀ ਤੇ 6% ਇੰਟਰਸਟ ਨਾਲ ਦਊਗੀ,
0: ਜੀ
1: ਤੇ ਇਸ ਸਰਕਾਰ ਨੇ ਤਾਂ ਦੇਣਾ ਨੀ ਇੰਟਰਸਟ, ਭਾਵੇਂ 16% ਕਹਿ ਲੈਂਦੇ ਤਾਂ ਵੀ ਉਹਨਾਂ ਨੇ ਕੀ ਕਹਿਣਾ ਸੀ,
0: ਉਹ ਕਿਹੜਾ
1: ਉਹਨਾਂ ਨੇ
0: ਪੱਲੇ
1: ਕਹਿਣਾ
0: ਦੇਣਾ
1: ਠੀਕ
0: ਉਹਨਾਂ
1: ਹੈ
0: ਨੇ
1: ਜੀ, ਇਹਨਾਂ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਲੌਜਿਕ ਹੀ ਇਹ ਲੈਣਾ ਹੈਗਾ ਜੀ ਵੀ ਇਸ ਜਜਮੈਂਟ ਦੀ ਜਿਹੜੀ ਇੰਪਲੀਕੇਸ਼ਨ ਹੈ ਇਹਦੇ ਵਿੱਚ ਆ ਵੀ ਜੇ 15 ਦਿਨ ਚ ਨਾ ਦੇ ਤੇ ਅਸੀਂ 6% ਇੰਟਰਸਟ ਨਾਲ ਦੇਣਾ ਆ ਜੀ,
0: ਜੀ
1: ਤੇ ਜੇ 6% ਇੰਟਰਸਟ ਨਾਲ ਦੇਣਾ ਹੈਗਾ ਆ ਤੇ ਦੈਨ ਇਟ ਇਜ਼ ਅਵਰ ਲਿਬਰਟੀ ਕਿ ਅਸੀਂ ਕਦੋਂ ਤੱਕ ਦੇਣਾ ਆ,
0: ਜੀ
1: ਕਿਉਂ ਜਦ ਅਸੀਂ ਇੰਟਰਸਟ ਦੇ ਰਹੇ ਹਾਂ ਮੁਲਾਜ਼ਮਾਂ ਨੂੰ ਤੇ ਮੁਲਾਜ਼ਮਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੋ ਰਿਹਾ,
0: ਜੀ
1: ਹੈ ਜੀ, ਇਸ ਤਰੀਕੇ ਦੇ ਨਾਲ ਕੋਈ ਨਾ ਕੋਈ ਜਿਹੜੀ ਗਰਾਊਂਡ ਬਣਾ ਕੇ ਜਾਣਗੇ ਤੇ ਉੱਥੋਂ ਟਾਈਮ ਲਾ ਲੈਣਗੇ, ਤੇ
0: ਬਿਲਕੁਲ ਹੈ
1: ਸਰਕਾਰ ਨੂੰ ਚਾਹੀਦਾ ਹੈਗਾ ਵੀ ਸਾਡੇ ਤੇ ਫੋਰਸੀਬਲ ਜਿਹੜੀ ਹੈਗੀ ਆ ਐਗਜ਼ੀਕਿਊਸ਼ਨ ਦੀ ਜਿਹੜੀ ਆ ਉਹ ਨਾ ਕਰੇ,
0: ਜੀ
1: ਕਿਉਂਕਿ ਜਦ ਅਸੀਂ ਇੰਟਰਸਟ ਹੀ ਦੇਣਾ ਹੈਗਾ ਆ ਤੇ ਜਿੰਨੀ ਅਸੀਂ ਡਿਲੇ ਕਰਾਂਗੇ ਅਸੀਂ ਸਾਡੀ ਤਾਂ ਕੋਸ਼ਿਸ਼ ਹੋਊਗੀ ਅਸੀਂ ਛੇਤੀ ਤੋਂ ਛੇਤੀ ਦਈਏ ਤਾਂ ਕਿ
0: ਜੀ
1: ਸਾਨੂੰ ਵਿਆਜ ਵੱਧ ਨਾ ਪਵੇ, ਹੈ ਜੀ,
0: ਜੀ
1: ਉਹ ਇਹੀ ਗਰਾਊਂਡ ਬਣਾਉਣੀ ਆ ਭਾਰਤ ਸਾਹਿਬ ਇਹਨਾਂ ਨੇ,
0: ਬਿਲਕੁਲ ਹੈ
1: ਤੇ
0: ਜੀ,
1: ਜਦ ਅਸੀਂ ਵਿਆਜ ਦੇਣਾ ਹੈਗਾ ਆ ਤੇ ਫਿਰ ਵਿਆਜ ਅਸੀਂ ਜਿੰਨਾ ਭਾਵੇਂ 10 ਸਾਲ ਬਾਅਦ ਦਈਏ ਪੂਰੇ
0: ਜੀ
1: ਵਿਆਜ ਸਮੇਤ ਹੀ ਦਿਆਂਗੇ, ਹੈ ਜੀ,
0: ਬਿਲਕੁਲ ਹੈ ਜੀ,
1: ਉਹ
0: ਬਿਲਕੁਲ
1: ਉਹ
0: ਹੈ
1: ਇਸ ਇਦਾਂ ਦੀ ਗਰਾਊਂਡ ਬਣਾਉਣਗੇ ਜੀ,
0: ਜੀ
1: ਤੇ ਉਹ ਐਗਜ਼ੀਕਿਊਸ਼ਨ ਨਹੀਂ ਹੁੰਦੀ ਜੀ ਸਰ, ਉੱਪਰਲੀ ਕੋਰਟ ਦੇ ਵਿੱਚ ਫਾਈਲ ਕਰਨਾ, ਬਾਕੀ ਇਹਨਾਂ ਨੇ 2-3 ਪੇਸ਼ੀਆਂ ਕੱਢਣੀਆਂ ਹੈਗੀਆਂ ਆ, ਉਸ ਤੋਂ ਬਾਅਦ ਇਹਨਾਂ ਨੂੰ ਵੀ ਪਤਾ ਆ ਵੀ
0: ਜੀ
1: ਉੱਤੋਂ ਵੀ ਖਾਰਜ ਹੀ ਹੋਣਾ ਆ, ਹੋਰ ਕੁਛ ਨਹੀਂ ਜੀ,
0: ਬਿਲਕੁਲ ਹੈ ਜੀ,
1: ਵੱਡੀ ਗੱਲ ਹੈ ਨਾ ਭਾਰੀ ਸਾਹਿਬ, ਇਹਨਾਂ ਨੇ ਡਿਸਕ੍ਰਿਮੀਨੇਸ਼ਨ ਦੇਖੋ ਕਿੰਨੀ ਕੀਤੀ,
0: ਜੀ
1: ਵੀ ਜਿਹੜੇ ਬੰਦੇ ਆਰਡਨਰੀ ਸੈਲਰੀ ਲੈਂਦੇ ਹੈਗੇ ਸੀਗੇ ਉਹਨਾਂ ਦੇ ਤਾਂ DA ਰੋਕ ਲਿਆ,
0: ਜੀ
1: ਕਲਾਸ 1 ਆਫੀਸਰ ਜਿਹਦੇ ਵਿੱਚ IAS IPS
0: IPS
1: ਉਹ ਆਉਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਤਾਂ ਤੁਸੀਂ DA ਦੇ ਰਹੇ ਹੈਗੇ ਆ,
0: ਉਹਨਾਂ ਦੀਆਂ ਤਨਖਾਹਾਂ
1: ਹੈਂਜੀ,
0: ਤਾਂ ਉਦਾਂ ਹੀ ਬਥੇਰੀਆਂ ਨੇ, ਬਿਲਕੁਲ ਹੈ,
1: ਉਹਨਾਂ ਦੀਆਂ ਤਨਖਾਹਾਂ ਉਦਾਂ ਹੀ ਬਥੇਰੀਆਂ ਆ,
0: ਜੀ
1: ਇੱਕ ਜਿਹੜਾ ਆ ਸਧਾਰਨ ਮੁਲਾਜ਼ਮ ਹੈਗਾ ਆ ਉਹਦੀਆਂ ਜਿਹੜੀਆਂ ਦੇਖੋ ਜਿੰਨੀ ਮਹਿੰਗਾਈ ਹੈਗੀ ਆ, ਇੱਕ ਤਨਖਾਹ ਦੇ ਨਾਲ ਖਰਚੇ ਮੀਟ ਆਊਟ ਕਰਨੇ ਉਹ ਵੀ ਬੇਸਿਕ ਸੈਲਰੀ ਨਾਲ ਬੜੇ ਔਖੇ ਜੀ,
0: ਜੀ ਬਿਲਕੁਲ
1: ਇਹ
0: ਹੈ,
1: ਨਾਲ ਹੀ ਤਾਂ ਸੈਲਰੀ ਦੇ ਵਿੱਚ ਬਰਕਤ ਪੈਂਦੀ ਆ ਜੀ,
0: ਜੀ ਬਿਲਕੁਲ ਹੈ ਜੀ,
1: ਜੀ ਸਰ,
0: ਜੀ
1: ਹੋਰ
0: ਜੀ
1: ਭਾਰਤ
0: ਸੈਣੀ
1: ਸਾਹਿਬ ਖਬਰ
0: ਸਾਹਿਬ
1: ਕਿਹੜੀ ਸੀ ਜੀ?
0: ਹੋਰ ਤਾਂ ਤਕਰੀਬਨ LIC ਦੀ ਕੇਂਦਰ ਦੀ ਖਬਰ ਸੀਗੀ ਜੀ, ਇੱਕ ਡਾਵਰ ਦਾ
1: ਇਹ
0: ਸ਼ੁੱਧਤਾ ਦਾ।
1: LIC,
0: ਹਾਂਜੀ ਹਾਂਜੀ
1: ਹਾਂ ਜੀ, LIC ਦੀ ਸਰ ਪਤਾ ਕੀ ਹੈਗਾ ਜੀ, ਅੱਗੇ ਸਰ ਥੋੜੇ ਚਿਰ ਪਹਿਲਾਂ 2 ਕੁ ਮਹੀਨੇ ਪਹਿਲਾਂ ਤੁਸੀਂ ਸ਼ਾਇਦ ਖਬਰ ਕੀਤੀ ਸੀ
0: ਜੀ,
1: ਆਪਾਂ ਇਹਦੇ ਤੇ ਕਿ ਇੱਕ ਕੰਪਨੀ ਸੀਗੀ ਜਿਹਦੇ ਵਿੱਚ ਲਗਭਗ 30,000 ਕਰੋੜ ਦਾ ਜਿਹੜਾ ਘਪਲਾ ਹੋਇਆ ਸੀ, ਉਹਨਾਂ ਨੇ ਸਿਰਫ ਜਿਹੜਾ ਆ ਆਡਿਟ ਨਹੀਂ ਸੀ ਕੀਤਾ ਆ ਵੀ ਹਾਂਜੀ ਦਿਖਾਇਆ ਕੁਛ ਜਾਂਦਾ ਸੀਗਾ,
0: ਜੀ
1: ਹਾਂਜੀ, ਮੰਗਾਇਆ ਕੁਛ ਜਾਂਦਾ ਸੀਗਾ, ਇੱਕ ਇੰਡੀਵਿਜੁਅਲ ਜਿਹੜੀ ਆ ਕੰਪਨੀ ਉਹਨੇ ਮਤਲਬ ਏਡਾ ਵੱਡਾ ਘੁਟਾਲਾ ਕਰ ਗਈ ਸੀਗੀ
0: ਜੀ
1: ਜੀ,
0: ਬਿਲਕੁਲ ਜੀ
1: ਉਦੋਂ ਰੌਲਾ ਪਿਆ ਸੀਗਾ ਕਿ LIC ਦੇ ਵੀ LIC ਦੇ ਪੈਸੇ ਉਹਦੇ ਵਿੱਚ ਇਨਵੈਸਟ ਹੋਏ ਸੀਗੇ ਜੀ,
0: ਜੀ ਉਹ
1: 40% LIC ਦਾ ਉੱਥੇ
0: 6.5% ਸ਼ੇਅਰ ਜਿਹੜਾ ਉਹ ਹਿੱਸੇਦਾਰੀ ਵੇਚੇਗੀ ਇਹਦੇ ਵਿੱਚ।
1: ਹਾਂਜੀ ਉਹ ਤਾਂ ਹੁਣ ਇਹ ਵੇਚਣ ਲੱਗੇ ਨਾ 6.5% ਹਿੱਸੇਦਾਰੀ। ਉਹ ਸਵਾਲ ਇਹ ਹੈਗਾ ਆ ਕਿ ਸਰ ਦੇਖੋ ਇਹ ਵੀ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਆ, ਇਹ ਉਸ ਜਿਹੜਾ ਘਪਲਾ ਹੋ ਗਿਆ ਆ LIC ਦੇ ਵਿੱਚੋਂ ਪੈਸਾ ਨਿਕਲ ਗਿਆ
0: ਜੀ,
1: ਹਾਂਜੀ ਕੀਤਾ ਤਾਂ ਇਨਵੈਸਟਮੈਂਟ ਇਸ ਕਰਕੇ ਕਿ ਹਾਂ ਜੀ ਉੱਥੋਂ ਵਿਆਜ ਆਊਗਾ ਜਾਂ ਕੁਛ ਰਿਟਰਨ ਆਊਗੀ ਜੀ, ਉੱਥੇ ਹੋ ਗਿਆ ਫਰੋਡ। ਹੁਣ ਇਹ ਅਮਾਊਂਟ ਜਿਹੜਾ ਨਿਕਲਿਆ ਆ ਇਹਦੇ ਵਿੱਚ ਦੇਣਦਾਰੀਆਂ ਫਸ ਜਾਣੀਆਂ ਸੀ ਤੇ LIC ਉਦਾਂ ਡੁੱਬ ਜਾਣੀ ਸੀ ਜੀ।
0: ਬਿਲਕੁਲ
1: ਹੁਣ ਜਿਹੜਾ ਹੈਗਾ ਆ ਕੀ ਕਰਨ ਲੱਗੇ ਹੈਗੇ, ਉਹਦੀ ਜਿਹੜੀ ਆ ਵੀ 6% ਦੀ ਹਿੱਸੇਦਾਰੀ ਵੇਚ ਕੇ ਉਹ ਯਾਨੀ ਕਿ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਚਲ ਜਾਊਗੀ ਉੱਥੋਂ। ਹਾਂ ਬਿਲਕੁਲ ਜੀ, ਉਹਨੂੰ ਪੈਸਾ ਆ ਜਾਊਗਾ ਤੇ ਜਿੰਨੇ ਕਿ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੋਊਗੀ ਉਧਰ ਜਾਂ ਉਧਰ ਗਵਾਇਆ ਹੋਊਗਾ ਉਹਦਾ ਕੁਛ ਕੁਛ ਇੱਕ ਹਿੱਸਾ ਤਾਂ ਇੱਥੇ ਆ ਜਾਊਗਾ ਤੇ ਫਿਰ ਬਾਕੀ ਸਮਾਂ ਮਿਲ ਜਾਊਗਾ ਜਿਹੜੀਆਂ ਇਹਦਾ ਲੌਂਗ ਰਨ ਪੋਲਿਸੀਆਂ ਮਚਿਓਰ ਹੋਣੀਆਂ ਆ ਉਦੋਂ ਤੱਕ ਇਹ ਅਰੇਂਜ ਕਰ ਲੈਣਗੇ ਜੀ। ਪਹਿਲਾਂ ਉਹਨੂੰ LIC ਨੂੰ ਬਚਾਉਣ ਦਾ ਇੱਕ ਕਵਾਇਤ ਹੈਗੀ ਆ, ਹੋਰ ਕੋਈ ਚੱਕਰ ਨੀ ਗਾ ਜੀ। ਬਾਕੀ ਇਹਨਾਂ ਨੇ ਜੋ ਪ੍ਰੋਫਿਟ ਸੀਗਾ ਉਹਦਾ ਉਹ ਤਾਂ ਪਹਿਲਾਂ ਹੀ ਡੁਬੋ ਚੁੱਕੇ ਹੈਗੇ ਆ। ਮੈਨੂੰ ਸਰ ਉਹਦਾ ਨਾਂ ਨੀ ਮਿਸ ਕਰ ਰਿਹਾ ਮੈਂ ਉਸ ਕੰਪਨੀ ਦਾ, ਉਹ ਸ਼ਾਇਦ ਰਾਜੀਵ ਏਦਾਂ ਦਾ ਕੋਈ ਹੈਗਾ ਸੀਗਾ। ਉਹ ਕੰਪਨੀ ਨੇ ਜਿਹੜਾ ਆ ਉਹ ਬਾਹਰ ਆਡਿਟ ਜਿਹੜੇ ਆਉਂਦੇ ਸੀ ਉਹਨਾਂ ਦੀਆਂ ਦੋ ਫਰਮਾਂ ਹੈਗੀਆਂ ਸੀ ਏਦਾਂ ਦੀਆਂ ਜੀ, ਸਿੰਗਾਪੁਰ ਤੋਂ ਸਰ ਅਪਡੇਟ ਆਉਂਦੇ ਵੀ ਸਿੰਗਾਪੁਰ ਜਿਹੜਾ ਹੈਗਾ ਮਾਲ ਜਾਂਦਾ ਹੈਗਾ ਸੀ ਤੇ ਉੱਥੋਂ ਜਿਹੜਾ ਆ ਆਉਂਦਾ ਸੀਗਾ, ਸੋਨੇ ਦਾ ਕਰਦੇ ਸੀਗੇ ਬਿਜਨਸ ਜੀ, ਸੋਨਾ ਧੋਂਦੇ ਸੀਗੇ ਜੀ। ਉਹ ਸੋਨਾ ਜਿਹੜਾ ਹੈਗਾ ਆ ਇਧਰੋਂ ਆ ਕੇ ਉਹ ਆਡਿਟ ਦੇ ਵਿੱਚ ਕੀ ਕਰਦੇ ਸੀ, ਸੋਨਾ ਜਿਹੜਾ ਧੋਣ ਦਾ ਜਿਹੜਾ ਆ ਉਹ ਪੈਸੇ ਮਿਲਦੇ ਸੀ ਉਹਨਾਂ ਨੂੰ, ਜਿੱਦਾਂ ਉਹ ਤਾਂ ਮਿਲਦੇ ਸੀਗੇ ਇਹ ਆਪਾਂ ਨੂੰ ਜਿੱਦਾਂ ਉਹਨਾਂ ਨੇ ਜਿਹੜੇ ਆਪਣਾ ਜਿਹੜਾ ਆ 2 ਲੱਖ ਦਾ ਸੋਨਾ ਜਿਹੜਾ ਆ ਉਹਨਾਂ ਨੇ ਧੋਤਾ ਜਾਂ ਉਹਨੂੰ ਰਿਫਾਈਨ ਕੀਤਾ, ਉਹਨਾਂ ਨੂੰ 2000 ਰੁਪਇਆ ਜੇ ਉਹਨਾਂ ਦੀ ਲੇਬਰ ਮਿਲੀ, 2000 ਰੁਪਏ ਲੇਬਰ ਨਹੀਂ ਸੀ ਸ਼ੋ ਕਰਦੇ, ਉਹ ਕਰਦੇ ਸੀ 2,02,000 ਰੁਪਇਆ ਦਾ ਜਿਹੜਾ ਹੈਗਾ ਆ ਵੀ ਹਾਂਜੀ ਆ ਗਿਆ ਸਾਨੂੰ ਵਾਪਸ
0: ਜੀ।
1: ਉਹ ਕਾਗਜ਼ਾਂ 'ਚ ਇਸ ਤਰੀਕੇ ਨਾਲ ਆਪਣੀ ਜਿਹੜੀ ਹੈਗੀ ਦਿਖਾਉਂਦੇ ਸੀ ਜੀ
0: ਜੀ,
1: ਕਿ ਉਹ ਪ੍ਰੋਫਿਟ ਕੱਲਾ ਨਹੀਂ ਸੀ ਜਿਹੜਾ ਹੈਗਾ ਆ ਵੀ ਹਾਂ ਜੀ ਜਿਹੜਾ ਇੱਥੋਂ ਭੇਜਿਆ ਆ ਉਹਨੂੰ ਪਲੱਸ ਕਰਕੇ ਜੋ ਚੀਜ਼ ਆਉਂਦੀ ਸੀਗੀ ਉਹਨੂੰ ਪਲੱਸ ਦੇ ਵਿੱਚ ਦਿਖਾ ਦਿੰਦੇ ਸੀਗੇ ਜੀ। ਉਹਦੇ ਕਰਕੇ ਜਿਹੜਾ ਆ ਵੀ ਉਹ ਬੜਾ ਵੱਡਾ ਘਪਲਾ ਹੋਇਆ ਸੀਗਾ ਜੀ, ਉਹਦੇ ਵਿੱਚ LIC ਦੇ ਪੈਸੇ ਲੱਗੇ ਸੀਗੇ
0: ਜੀ। ਬਿਲਕੁਲ
1: ਹਾਂਜੀ, ਉਹ ਇਸ ਕਰਕੇ ਹੁਣ ਉਹਨੂੰ ਕਵਰ ਕਰਨ ਵਾਸਤੇ ਇਹ ਸਾਰਾ ਜਿਹੜਾ ਆ ਡਰਾਮਾ LIC ਵਾਲਾ ਜਿਹੜਾ ਆ ਉਹ ਮਜਬੂਰੀ ਆ ਸਰ, ਕੁੱਲ ਮਿਲਾ ਕੇ ਕਹੀਏ ਤੇ ਮਜਬੂਰੀ ਆ ਸਰਕਾਰ ਦੀ, ਇੱਕ ਐਫਰਟ ਹੈਗਾ ਆ ਵੀ LIC ਬਚ ਜਾਏ, ਅਦਰਵਾਈਜ਼ ਦੇਣਦਾਰੀਆਂ ਦੇਣੀਆਂ ਔਖੀਆਂ ਹੋ ਜਾਣੀਆਂ ਸੀ ਕਿਉਂਕਿ ਪਾਲਿਸੀਆਂ ਤਾਂ ਟਾਈਮ ਟੂ ਟਾਈਮ ਮੈਚਿਓਰ ਹੁੰਦੀਆਂ ਰਹਿੰਦੀਆਂ।
0: ਕੋਈ ਸਰਕਾਰ ਦੀ ਕੰਪਨੀ ਬਚ ਗਿਆ ਤਾਂ ਮੈਨੂੰ ਲੱਗਦਾ LIC ਆ, ਜਿਹਦੇ ਉੱਤੇ ਬਹੁਤ ਬੱਚਾ ਆਏ ਉਹ ਬੈਂਕ ਸੀਗੇ, ਪੰਜਾਬ ਨੈਸ਼ਨਲ ਬੈਂਕ ਕਹਿ ਲਓ ਜਾਂ ਆਪਣੇ ਜਿਹੜੇ ਇੰਡੀਆ ਦੇ ਜਿਹੜੇ ਕੇਂਦਰ ਦੇ ਬੈਂਕ ਸੀ ਉਹਨਾਂ ਦੇ ਉੱਤੇ ਭਰੋਸੇਯੋਗਤਾ ਕਹਿ ਲਓ ਜਾਂ ਡਾਕਘਰ ਦੇ ਉੱਤੇ ਭਰੋਸੇਯੋਗਤਾ ਆ, ਇਹ LIC ਦੇ ਉੱਤੇ ਵੀ ਬਹੁਤ ਵੱਡੀ ਜਿਹੜੀ ਭਰੋਸੇਯੋਗਤਾ ਲੋਕਾਂ ਦੀ ਹੈਗੀ ਆ ਜੇ, ਤੇ ਸ਼ਾਇਦ ਜੇ ਇਹਨੂੰ ਬਚਾ ਲੈਣ ਤਾਂ ਚੰਗੀ ਗੱਲ ਆ ਜੀ, ਭਰੋਸੇਯੋਗਤਾ ਬਣੀ ਰਹੇਗੀ।
1: ਭਾਰੇ ਸਾਹਿਬ ਇਹ ਵੀ ਇੱਕ ਪੜਦਾ ਆ
0: ਜੀ,
1: ਆ ਜਿਹੜੇ ਬੈਂਕ ਹੈਗੇ ਨਾ ਜੀ, ਤੁਸੀਂ ਜਿਹੜੇ 100-200 ਅਮੀਰ ਬੰਦਾ ਆ ਨਾ ਜੀ,
0: ਹਾਂਜੀ ਬਿਲਕੁਲ,
1: ਇੰਡੀਆ ਦਾ
0: ਜੀ,
1: ਉਹਨਾਂ ਨੇ ਇਹ ਬੈਂਕ ਖਾਧੇ ਪਏ ਆ ਜੀ
0: ਜੀ,
1: ਇਹ ਇੱਕ ਪੜਦਾ ਆ ਉਹ ਮਾੜਾ ਜਿਹਾ ਜਿਹੜਾ ਹੈਗਾ ਜਾਂ ਪਰੇ ਨੂੰ ਹੋ ਜਾਣ ਤੇ ਇਹ, ਕਿਉਂਕਿ ਜਦੋਂ ਕੋਈ ਵੱਡਾ ਬੰਦਾ ਜਾਂਦਾ ਨਾ ਜੀ ਬੈਂਕ ਤੋਂ ਲੋਨ ਲੈਣ ਵਾਸਤੇ, ਉਹਦੀ ਉਹਦੇ ਪੇਪਰ ਵਰਕ ਇੰਨਾ ਵਧੀਆ ਨਹੀਂ ਕਰਦੇ ਹੈਗੇ, ਉਹਦੀ ਤਾਂ ਰੈਪੂਟੇਸ਼ਨ ਦੇਖ ਕੇ ਜਿੱਦਾਂ ਉਹ ਮੈਂ ਇੱਕ ਨਾ ਜੀ ਬੰਦਾ ਹੈਗਾ ਸੀਗਾ ਉਹ ਦੜੇ ਸੱਟੇ ਦਾ ਧੰਦਾ ਕਰਦਾ ਸੀ
0: ਜੀ,
1: ਮੈਂ ਉਹਨੂੰ ਦੇਖਿਆ ਮੈਂ ਕਿਹਾ ਵੀ ਇਹਨੇ ਘੱਟੋ ਘੱਟ ਜਿਹੜਾ ਹੈਗਾ ਆ ਵੀ 5 ਕੁ ਲੱਖ ਦਾ ਤਾਂ ਸੋਨਾ ਹੀ ਪਾਇਆ ਆ ਗਲੇ ਦੇ ਵਿੱਚ, ਏਡੀ ਮੋਟੀ ਚੇਨ ਹੈਗੀ ਏਦਾਂ ਕਰਕੇ
0: ਜੀ,
1: ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਮਤਲਬ ਇੰਨਾ ਗੋਲਡ ਪਾਇਆ ਆ ਜੀ
0: ਜੀ,
1: ਤੇ 50 ਕੁ ਗ੍ਰਾਮ ਦਾ ਤਾਂ ਕੜਾ ਹੀ ਪਾਇਆ ਆ ਸੀ ਜੀ ਉਹਨਾਂ
0: ਜੀ,
1: ਤੇ ਕਹਿੰਦਾ ਸੈਣੀ ਸਾਹਿਬ ਇਹਦੇ ਵਿੱਚ ਏਦਾਂ ਹੁੰਦੀ ਆ ਜੇ ਕੋਈ ਬੰਦਾ ਮੋਟਰਸਾਈਕਲ ਤੇ ਜਾ ਕੇ ਤੇ ਕਿਸੇ ਕੋਲੋਂ 500 ਰੁਪਇਆ ਮੰਗੇ ਤੇ ਅਗਲਾ ਮਿੰਟ ਚ ਕੱਢ ਕੇ ਦੇ ਦਿੰਦਾ
0: ਜੀ,
1: ਹਾਂਜੀ ਵੀ ਘੱਟੋ ਘੱਟ ਮੋਟਰਸਾਈਕਲ ਤਾਂ ਦਿਸਦਾ ਉਹਦਾ
0: ਜੀ,
1: ਹਾਂਜੀ ਜੇ ਬੰਦਾ ਸਾਈਕਲ ਤੇ ਜਾਵੇ ਤੇ ਅਗਲਾ 500 ਮੰਗੇ ਤੇ ਅਗਲਾ 200 ਦਿੰਦਾ
0: जी
1: ਜੇ ਪੈਦਲ ਜਾਵੇ ਤੇ ਅਗਲਾ ਕਹਿ ਦਿੰਦਾ ਹੈਗਾ ਹੈ ਨਹੀਂ ਮੇਰੇ ਕੋਲ, ਮੇਰਾ ਤਾਂ ਪਰਸ ਘਰ ਰਹਿ ਗਿਆ ਜੀ।
0: ਜੀ
1: ਸੋ ਕਹਿੰਦਾ ਇਹਦੇ ਨਾਲ ਜਿਹੜਾ ਹੈਗਾ ਸਾਡਾ ਬਾਹਰਲੇ ਇੰਪ੍ਰੈਸ਼ਨ ਦੇ ਨਾਲ ਹੀ ਸਾਨੂੰ ਜਿਹੜਾ ਆ ਮਾਰਕੀਟ ਚੋਂ ਪੈਸੇ ਲਈ ਮਿਲਦੇ ਆ,
0: ਜੀ
1: ਹਾਂਜੀ ਸਾਡੇ ਕੋਲ ਲੋਕੀ ਕਮੇਟੀਆਂ ਵੀ ਪਾਉਂਦੇ ਆ, ਹੋਰ ਕੰਮ ਵੀ ਹੁੰਦੇ ਹੈਗੇ ਆ, ਤੇ
0: ਬਿਲਕੁਲ
1: ਲੋਕੀ ਇਸੇ ਕਰਕੇ ਟਰੱਸਟ ਕਰਦੇ ਆ ਵੀ
0: ਟਰਸਟ
1: ਹਾਂ
0: ਕਰਦੇ
1: ਜੀ ਇਹਦੇ ਕੋਲ ਭਾਈ ਹੋਰ ਨੀ ਕੁਛ ਤਾਂ, ਜਿੰਨੇ ਕੁ ਤਾਂ ਮੇਰੇ ਪੈਸੇ ਆ ਉਹ ਤਾਂ ਜਿਹੜਾ ਹੈਗਾ ਇਹਦਾ ਇੱਕ ਅੰਗ ਦੇ ਵਿੱਚੋਂ ਜਿਹੜਾ ਇੱਕ
0: ਆਈ
1: ਗਹਿਣਾ
0: ਹੁੰਦਾ
1: ਲਾਓ ਤੇ ਤਾਂ ਉਨੇ ਪੈਸੇ ਪੂਰੇ ਹੋ ਜਾਂਦੇ ਆ, ਇਹ
0: ਜੀ
1: ਹੇਰਾਫੇਰੀ ਨਹੀਂ ਕਰੂਗਾ
0: ਜੀ
1: ਹਾਂਜੀ। ਤੇ ਆਪ ਵੀ ਮਾਰਕੀਟ ਚੋਂ ਕਿਸੇ ਤੋਂ ਮੰਗ ਲਈਏ ਤੇ ਅਗਲਾ ਨਾ ਨਹੀਂ ਕਰਦਾ,
0: ਜੀ
1: ਮੈਂ ਉਸ ਗੱਲ ਨਾਲ ਬੜਾ ਪ੍ਰਭਾਵਿਤ ਹੋਇਆ। ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਬੈਂਕਾਂ ਦਾ ਇੱਕ ਪੜਦਾ ਆ ਜੀ, ਉਹ
0: ਬਿਲਕੁਲ
1: ਅਮੀਰ ਲੋਕ ਇਹਨਾਂ ਬੈਂਕਾਂ ਨੂੰ ਖਾ ਚੁੱਕੇ ਆ, ਅਸੀਂ ਗਰੀਬ ਤਾਂ ਐਵੇਂ ਸੋਚਦੇ ਹੈਗੇ ਆ ਵੀ ਹਾਂ ਜੀ
0: ਜੀ
1: ਸਾਡੀ, ਪਰ ਹੁਣ ਇਹ ਆ ਕਿ ਜਦ ਦੀ ਆ 12 ਸਾਲ ਹੋ ਗਏ ਜੀ ਸਾਰਾ ਪੈਟਰਨ ਜਦੋਂ ਦੀ ਮੋਦੀ ਸਰਕਾਰ ਆਈ ਆ ਜੀ,
0: ਜੀ
1: ਸਾਰਾ ਪੈਟਰਨ ਹੀ ਬਦਲ ਦਿੱਤਾ,
0: ਬਦਲ
1: ਬੈਂਕਿੰਗ
0: ਦਿੱਤਾ
1: ਸੈਕਟਰ ਬਦਲ ਦਿੱਤਾ ਹੈ ਜੀ। ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਕਦੀ ਏਦਾਂ ਦੀ ਗੱਲ ਸੁਣੀ ਸੀ ਜੀ,
0: ਜੀ
1: ਉਦੋਂ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਰੱਖਦੇ ਸੀ ਤੁਹਾਨੂੰ ਵਿਆਜ ਮਿਲਦਾ ਸੀ,
0: ਜੀ
1: ਅੱਜ ਜਿਹੜਾ ਹੈਗਾ ਆ ਤੁਹਾਨੂੰ ਵਿਆਜ ਕੀ ਮਿਲਦਾ ਹੈ, ਉਲਟਾ ਅਗਲੇ ਕਹਿੰਦੇ ਵੀ ਤੁਸੀਂ ਤਾਂ ਪੈਸੇ ਸਾਂਭਣ ਦੇ ਪੈਸੇ ਦੇ ਕੇ ਜਾਓ
0: ਬਿਲਕੁਲ
1: ਹੈ
0: ਹੈ
1: ਜੀ। ਉਹ ਇਸ ਕਰਕੇ ਸਰ ਏਦਾਂ ਹੀ ਆ ਜੀ, ਇਹ ਵੀ
0: ਇਹ
1: ਸੈਕਟਰ
0: ਹੌਲੀ ਹੌਲੀ
1: ਤਬਾਹ ਹੀ ਆ
0: ਸਮਝ
1: ਜੀ
0: ਆਉ
1: ਹਰ ਤਾਂ,
0: ਸਾਰਿਆਂ ਦੇ ਜੀ ਡਿਜੀਟਲ ਇੰਡੀਆ ਕੀ ਕਿਹਾ ਸੀ ਉਹਨਾਂ ਨੇ ਬਣਾਉਣ ਨੂੰ, ਇਹ ਡਿਜੀਟਲ ਇੰਡੀਆ
1: ਬਿਲਕੁਲ
0: ਬਣਾਉਣਗੇ
1: ਜੀ
0: ਜੀ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਜੀ।
1: ਜੀ ਭਰਾ ਸਾਹਿਬ ਜੀ
0: ਥੈਂਕ ਯੂ ਸੈਰੀ ਸਾਹਿਬ,
1: ਠੀਕ
0: ਬਹੁਤ
1: ਹੈ
0: ਬਹੁਤ
1: ਸਰ ਮੇਰਾ ਖਿਆਲ
0: ਸ਼ੁਕਰੀਆ
1: ਹੋ ਗਈਆਂ
0: ਜੀ,
1: ਖਬਰਾਂ
0: ਹਾਂ ਜੀ
1: ਸਾਰੀਆਂ,
0: ਜੀ
1: ਹਾਂ ਜੀ ਜੀ
0: ਬਿਲਕੁਲ
1: ਸ਼ੁਕਰੀਆ ਜੀ,
0: ਥੈਂਕ ਯੂ
1: ਧੰਨਵਾਦ,
0: ਸਤਿ ਸ਼੍ਰੀ
1: ਧੰਨਵਾਦ ਜੀ, ਸ਼ੁਕਰੀਆ, ਸਤਿ ਸ਼੍ਰੀ
0: ਜੀ।
1: ਅਕਾਲ
0: ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44 976 1976 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਅਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜ੍ਹਾ ਜਿਹਾ ਧਿਆਨ ਮਾਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਇੱਕ ਦੋ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਨਾਲ, ਅਤੇ ਜਿਸ ਦੇ ਵਿੱਚ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਕੈਨੇਡਾ ਦੀ। 333 ਕਿਲੋ ਕੋਕੀਨ ਜਿਹੜੀ ਸੀ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਬਰੀ ਕਰ ਦਿੱਤਾ ਗਿਆ। ਕੈਨੇਡਾ ਦੇ ਜਿਹੜਾ ਬਲਿਊ ਵਾਟਰ ਬ੍ਰਿਜ ਰਾਹੀਂ ਜਿਹੜਾ 333 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬ੍ਰੈਂਪਟਨ ਦੇ ਟਰੱਕ ਡਰਾਈਵਰ ਰਵਿੰਦਰ ਬੀਰ ਸਿੰਘ ਨੂੰ ਓਨਟਾਰੀਓ ਸੁਪੀਰੀਅਰ ਕੋਰਟ ਨੇ ਜਿਹੜਾ ਸਾਰੇ ਦੋਸ਼ਾਂ ਤੋਂ ਬਰੀ ਕਰਤਾ ਹੈ। ਜਸਟਿਸ ਮਾਰਕ ਪੋਲੈਂਡ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਸਰਕਾਰੀ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਮੁਲਜ਼ਮ ਨੂੰ ਟਰੱਕ ਦੇ ਵਿੱਚ ਲੁਕਾਈ ਗਈ ਕੋਕੀਨ ਦੇ ਬਾਰੇ ਜਾਣਕਾਰੀ ਸੀ। ਫੈਸਲਾ ਸੁਣਦੇ ਹੀ ਜਿਹੜਾ ਰਵਿੰਦਰ ਬੀਰ ਸਿੰਘ ਨੇ ਆਪਣੇ ਵਕੀਲਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ, ਪਰ ਅਦਾਲਤ ਤੋਂ ਬਾਹਰ ਨਿਕਲਦਿਆਂ ਉਹ ਭਾਵੁਕ ਹੋ ਗਿਆ। ਉਸਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਸੱਚ ਸਾਹਮਣੇ ਆ ਗਿਆ। ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਜਿਹੜਾ ਭਰੋਸਾ ਸੀਗਾ ਕਿ ਉਹਨਾਂ ਦਾ ਮੁਵੱਕਲ ਜਿਹੜਾ ਬੇਕਸੂਰ ਹੈ, ਅਤੇ ਦੂਜੇ ਪਾਸੇ ਸਰਕਾਰੀ ਵਕੀਲ ਸਟੇਫਾਨ ਮੈਰੀਨੀਅਰ ਨੇ ਕਿਹਾ ਕਿ ਫੈਸਲੇ ਦਾ ਅਧਿਐਨ ਕਰਨ ਮਗਰੋਂ 30 ਦਿਨਾਂ ਦੇ ਅੰਦਰ ਅਪੀਲ ਕਰਨ ਦੇ ਬਾਰੇ ਫੈਸਲਾ ਕੀਤਾ ਜਾਵੇਗਾ। ਮਾਮਲੇ ਅਨੁਸਾਰ ਰਵਿੰਦਰ ਬੀਰ ਸਿੰਘ 2022 ਦੇ ਵਿੱਚ ਵਿਦਿਆਰਥੀ ਵੀਜ਼ੇ ਦੇ ਉੱਤੇ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਡਿਵਾਈਨ ਟ੍ਰੇਲ ਫਰੇਟ ਲਾਈਨਸ ਇੰਕ ਲਈ ਟਰੱਕ ਚਲਾਉਂਦਾ ਸੀ ਅਤੇ 5 ਮਾਰਚ 2025 ਨੂੰ ਉਸਨੇ ਓਆਹੋ ਤੋਂ ਜਿਹੜਾ ਸੀਗਾ ਕੋਲੰਬਸ ਸਥਿਤ ਰੈੱਡ ਹਾਕ ਲਾਜਿਸਟਿਕਸ ਤੋਂ ਜਿਹੜਾ ਪਲਾਸਟਿਕ ਰੇਜ਼ਨ ਦੀ ਨਾਲ ਜਿਹੜਾ ਲੱਦਿਆ ਹੋਇਆ ਟਰਾਲਾ ਚੁੱਕਿਆ ਅਤੇ ਉਸ ਰਾਤ ਬਲਿਊ ਵਾਟਰ ਬ੍ਰਿਜ ਪਹੁੰਚਣ ਦੇ ਉੱਤੇ CBSA ਅਧਿਕਾਰੀਆਂ ਨੇ ਟਰੱਕ ਦੀ ਜਿਹੜੀ ਜਾਂਚ ਕੀਤੀ ਸੀ। ਤਲਾਸ਼ੀ ਦੇ ਦੌਰਾਨ 24 ਪੈਲਟਾਂ ਦੇ ਵਿੱਚੋਂ 7 ਬੋਰੀਆਂ ਅੰਦਰ ਲੁਕਾਏ 281 1-1 ਕਿਲੋਗ੍ਰਾਮ ਦੇ ਕੋਕੀਨ ਦੇ ਜਿਹੜੇ ਸਨ ਪੈਕਟ ਬਰਾਮਦ ਹੋਏ। ਪੈਕਿੰਗ ਸਮੇਤ ਕੁੱਲ ਵਜ਼ਨ 333 ਕਿਲੋਗ੍ਰਾਮ ਸੀ ਅਤੇ ਇਸਦੀ ਕੀਮਤ 50 ਲੱਖ ਤੋਂ $3.4 ਕਰੋੜ ਜਾਣੀ ਕਿ ਸੀਗੀ ਦਰਮਿਆਨ ਦੱਸੀ ਗਈ ਸੀ। ਇਸ ਮਗਰੋਂ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ ਉਹ 2 ਹਫ਼ਤਿਆਂ ਬਾਅਦ $2 ਲੱਖ ਦੀ ਜ਼ਮਾਨਤ ਦੇ ਉੱਤੇ ਰਿਹਾਅ ਹੋਇਆ। ਇਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਬ੍ਰੈਂਪਟਨ ਦੀ ਇੱਕ ਟਰੱਕਿੰਗ ਕੰਪਨੀ ਨਾਲ ਜੁੜੇ 2 ਵਿਅਕਤੀਆਂ ਦੇ ਖਿਲਾਫ਼ ਸਾਜ਼ਿਸ਼ ਦੇ ਦੋਸ਼ ਵੀ ਲਾਏ ਗਏ। ਸਰਕਾਰੀ ਪੱਖ ਨੇ ਜਿਹੜਾ ਦਲੀਲ ਦਿੱਤੀ ਸੀ ਕਿ ਇੰਨੀ ਵੱਡੀ ਖੇਪ ਕਿਸੇ ਅਣਜਾਣ ਡਰਾਈਵਰ ਨੂੰ ਨਹੀਂ ਸੌਂਪੀ ਜਾ ਸਕਦੀ ਅਤੇ ਸਿੰਘ ਨੇ ਟਰਾਲੇ ਦੇ ਐਕਸਲ ਖਿਸਕਾ ਕੇ ਜਿਹੜਾ ਅਤੇ ਸਰਹੱਦੀ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਆਪਣੀ ਸ਼ਮੂਲੀਅਤ ਛੁਪਾਉਣ ਦੀ ਕੋਸ਼ਿਸ਼ ਕੀਤੀ। ਬਚਾਅ ਪੱਖ ਨੇ ਇਸ ਦੇ ਉਲਟ ਜਿਹੜਾ ਸੀ ਦਲੀਲ ਦਿੱਤੀ ਕਿ ਟਰਾਲਾ ਲੋਡ ਹੋਣ ਤੋਂ ਬਾਅਦ ਕਰੀਬ 7 ਘੰਟੇ ਕਿਸੇ ਹੋਰ ਦੇ ਕਬਜ਼ੇ ਦੇ ਵਿੱਚ ਰਿਹਾ, ਜਦਕਿ ਸਿੰਘ ਉਸ ਵੇਲੇ ਉੱਥੇ ਮੌਜੂਦ ਨਹੀਂ ਸੀ। ਕੋਲੰਬਸ ਪਹੁੰਚਣ ਤੋਂ ਬਾਅਦ ਉਹ ਸਿਰਫ 37 ਮਿੰਟ ਉੱਥੇ ਰਿਹਾ ਤੇ ਨਾ ਉਸਦੇ ਫਿੰਗਰਪ੍ਰਿੰਟ ਨਸ਼ੀਲੇ ਪਦਾਰਥਾਂ ਦੇ ਉੱਤੇ ਮਿਲੇ ਤੇ ਨਾ ਹੀ ਉਸਦੇ ਮੋਬਾਈਲ ਫੋਨ ਦੇ ਵਿੱਚ ਕੋਈ ਸ਼ੱਕੀ ਸੁਨੇਹਾ ਜਾਂ ਸਬੂਤ ਮਿਲਿਆ। ਅਦਾਲਤ ਦੇ ਵਿੱਚ ਪੰਜਾਬੀ ਦੋ ਭਾਸ਼ੀਏ ਰਾਹੀਂ ਗਵਾਹੀ ਦਿੰਦਿਆਂ ਸਿੰਘ ਨੇ ਕਿਹਾ ਕਿ ਉਸਨੂੰ ਟਰੱਕ ਦੇ ਵਿੱਚ ਲੁਕਾਈ ਗਈ ਕੋਕੀਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਸਟਿਨ ਪੋਲੈਂਡ ਨੇ ਫੈਸਲੇ ਦੇ ਵਿੱਚ ਕਿਹਾ ਕਿ ਸਿਰਫ ਨਸ਼ੇ ਦੀ ਵੱਡੀ ਕੀਮਤ ਦੇ ਆਧਾਰ ਦੇ ਉੱਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਡਰਾਈਵਰ ਨੂੰ ਇਸਦੀ ਜਾਣਕਾਰੀ ਹੋਵੇਗੀ। ਉਹਨਾਂ ਕਿਹਾ ਕਿ ਤਸਕਰ ਕਈ ਵਾਰ ਬਲਾਈਂਡ ਕੋਰੀਅਰ ਵੀ ਦੀ ਜਿਹੜੀ ਵਰਤੋਂ ਕਰਦੇ ਹੈ ਜਿਸ ਨੂੰ ਮਾਲ ਦੀ ਜਾਣਕਾਰੀ ਨਹੀਂ ਹੁੰਦੀ ਤੇ ਅਦਾਲਤ ਨੇ ਇਹ ਵੀ ਮੰਨਿਆ ਕਿ ਸਿਰਫ 37 ਮਿੰਟਾਂ ਦੇ ਵਿੱਚ 281 ਪੈਕਟਾਂ ਨੂੰ ਇਸ ਤਰ੍ਹਾਂ ਲੁਕਾਉਣਾ ਵਿਹਾਰਿਕ ਤੌਰ ਦੇ ਉੱਤੇ ਸੰਭਵ ਨਹੀਂ ਜਾਪਦਾ ਹੈ। ਇਨ੍ਹਾਂ ਹਾਲਾਤਾਂ ਦੇ ਵਿੱਚ ਸਰਕਾਰੀ ਪੱਖ ਦੋਸ਼ ਸ਼ੱਕ ਤੋਂ ਪਰੇ ਸਾਬਤ ਕਰਨ ਦੇ ਵਿੱਚ ਸਫਲ ਰਿਹਾ ਤੇ ਅਦਾਲਤ ਨੇ ਰਵਿੰਦਰ ਬੀਰ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਕੇ ਜਿਹੜਾ ਉਹਨੂੰ ਖੁੱਲ੍ਹੀ ਛੁੱਟੀ ਹੁਣ ਦੇ ਦਿੱਤੀ ਹੈ। ਚੰਗੀ ਖਬਰ ਹੈ ਜੀ। ਵੈਸੇ ਤਾਂ ਜ਼ਿਆਦਾਤਰ ਫਸਦੇ ਨਜ਼ਰ ਆਉਂਦੇ ਆ, ਪਰ ਇਹ ਵੀ ਇੱਕ ਮਿਸਾਲ ਜਿਹੜੀ ਪੈਦਾ ਹੋਈ ਹੈ ਉਹ ਵੀ ਪੰਜਾਬੀ ਹੈ। ਦੂਸਰੇ ਪਾਸੇ ਬਰਬਾਦੀ ਤੋਂ ਪਹਿਲਾਂ ਇਹ ਆਖਰੀ ਮੌਕਾ ਟਰੰਪ ਨੇ ਫਿਰ ਇਰਾਨ ਨੂੰ ਚੇਤਾਵਨੀ ਦੇ ਦਿੱਤੀ ਹੈ। ਲੱਗਦਾ ਨਹੀਂ ਇਹ ਕਰੂਗਾ ਕੁਝ ਹੱਲ ਮਸਲਾ। ਟਰੰਪ ਨੇ ਕਿਹਾ ਕਿ ਇਰਾਨ ਦੇ ਕੋਲ ਪਰਮਾਣੂ ਸਮਝੌਤੇ ਨੂੰ ਸਵੀਕਾਰ ਕਰਨ ਦਾ ਇਹ ਆਖਰੀ ਮੌਕਾ ਹੈ, ਨਹੀਂ ਤਾਂ ਉਸ ਨੂੰ ਬਰਬਾਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕੂਟਨੀਤੀ ਨੂੰ ਇੱਕ ਆਖਰੀ ਮੌਕਾ ਦੇਣ ਦੇ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਹਮਲੇ ਨੂੰ ਰੋਕਿਆ। ਵਾਈਟ ਹਾਊਸ ਦੇ ਵਿੱਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਖੇਤਰੀ ਸ਼ਕਤੀਆਂ ਦੀ ਬੇਨਤੀ ਦੇ ਉੱਤੇ ਤਹਿਰਾਨ ਦੇ ਨਾਲ ਗੱਲਬਾਤ ਜਾਰੀ ਹੈ, ਜਦੋਂ ਕਿ ਇਰਾਨ ਨੇ ਵਾਸ਼ਿੰਗਟਨ ਦੇ ਨਾਲ ਕਿਸੇ ਵੀ ਗੱਲਬਾਤ ਤੋਂ ਸਪਸ਼ਟ ਤੌਰ ਦੇ ਉੱਤੇ ਇਨਕਾਰ ਕੀਤਾ ਹੈ। ਇਸ ਦੇ ਨਾਲ ਅਮਰੀਕਾ ਇਰਾਨ ਕੂਟਨੀਤੀ ਦੀ ਸਥਿਤੀ ਦੇ ਬਾਰੇ ਡੂੰਘੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਤੇ ਇਸ ਦੇ ਬਾਰੇ ਨਵੇਂ ਸਵਾਲ ਖੜ੍ਹੇ ਹੋ ਰਹੇ ਨੇ ਕਿ ਕੋਈ ਹੱਲ ਨਿਕਲੇਗਾ ਜਾਂ ਫਿਰ ਫੌਜੀ ਟਕਰਾਅ ਹੋਵੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਖੇਤਰੀ ਸਹਿਯੋਗੀਆਂ ਤੋਂ ਕੂਟਨੀਤਿਕ ਪ੍ਰਗਤੀ ਦੇ ਸੰਕੇਤਾਂ ਤੇ ਅਪੀਲਾਂ ਤੋਂ ਬਾਅਦ ਇਰਾਨ ਦੇ ਵਿਰੁੱਧ ਇੱਕ ਵੱਡੀ ਅਮਰੀਕੀ ਫੌਜੀ ਕਾਰਵਾਈ ਨੂੰ ਰੋਕ ਦਿੱਤਾ ਤੇ ਪਰ ਚੇਤਾਵਨੀ ਦਿੱਤੀ ਕਿ ਸਮਝੌਤੇ ਦਾ ਮੌਕਾ ਤੇਜ਼ੀ ਦੇ ਨਾਲ ਖਤਮ ਹੁੰਦਾ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਕਰ ਸਕਦੇ ਹਾਂ, ਪਰ ਮੈਂ ਉਨ੍ਹਾਂ ਨੂੰ ਬਰਬਾਦ ਹੋਣ ਤੋਂ ਪਹਿਲਾਂ ਹਰ ਆਖਰੀ ਮੌਕਾ ਦੇਣਾ ਚਾਹੁੰਦਾ। ਇਹ ਇਰਾਨ ਦਾ ਇੱਕ ਚੰਗੇ ਸਮਝੌਤੇ ਦੇ ਉੱਤੇ ਦਸਖਤ ਕਰਨ ਦਾ ਆਖਰੀ ਮੌਕਾ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਤੇ ਇਰਾਨ ਵਿਚਕਾਰ ਗੱਲਬਾਤ ਮੌਜੂਦਾ ਸਮੇਂ ਦੇ ਵਿੱਚ ਚੱਲ ਰਹੀ ਹੈ ਤੇ ਗੱਲਬਾਤ ਇਰਾਨ ਦੇ ਨਾਲ ਸਾਊਦੀ ਅਰਬ, ਸੰਯੁਕਤ ਅਰਬ ਅਮਰਾਤ, ਕਤਰ ਦੇ ਇਸ਼ਾਰੇ ਦੇ ਉੱਤੇ ਹੋ ਰਹੀ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਹੁਣ ਉਹਨਾਂ ਹਮਲਿਆਂ ਨੂੰ ਰੋਕਿਆ ਹੈ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਹੋ ਸਕਦੇ ਸਨ, ਕਿਉਂਕਿ ਕੂਟਨੀਤਿਕ ਹੱਲ ਦੀਆਂ ਉਮੀਦਾਂ ਵੱਧ ਰਹੀਆਂ ਸਨ। ਦੂਜੇ ਪਾਸੇ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕੱਲ੍ਹ ਬੀਤੇ 'ਚ ਰਾਸ਼ਟਰਪਤੀ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਈ। ਮੰਤਰਾਲੇ ਨੇ ਕਿਹਾ ਕਿ ਗੱਲਬਾਤ ਇਸ ਸਮੇਂ ਸਿਰਫ ਓਮਾਨ ਦੇ ਨਾਲ ਹੈ, ਜੋ ਕਿ ਹੋਰਮਜ਼ ਜਲਮਰੂ ਦੇ ਵਿੱਚ ਅਸਥਾਈ ਸਮੁੰਦਰੀ ਸੁਰੱਖਿਆ ਪ੍ਰਬੰਧਾਂ ਦੇ ਬਾਰੇ ਹੈ। ਇਸ ਜਨਤਕ ਇਨਕਾਰ ਨੇ ਟਰੰਪ ਦੇ ਹਾਲੀਆ ਕੂਟਨੀਤਿਕ ਯਤਨਾਂ ਦੇ ਆਲੇ ਦੁਆਲੇ ਡੂੰਘੀ ਅਨਿਸ਼ਚਿਤਤਾ ਨੂੰ ਉਜਾਗਰ ਕੀਤਾ। ਇਹਦੇ ਉੱਤੇ ਵੀ ਹੁਣ ਕੌਣ ਭਰੋਸਾ ਕਰੇਗਾ? ਆਪੇ ਬਿਆਨ ਦਿੰਦਾ ਰਹਿੰਦਾ ਜਾਂ ਕਰਦਾ ਰਹਿੰਦਾ ਵੀ ਗੱਲ ਚੱਲ ਰਹੀ ਹੈ, ਨਹੀਂ ਚੱਲ ਰਹੀ ਹੈ। ਅਗਲੇ ਕਹਿੰਦੇ ਸਾਡੀ ਕੋਈ ਗੱਲਬਾਤ ਨਹੀਂ ਕਿਸੇ ਨਾਲ ਹੋ ਰਹੀ ਹੈ, ਖਾਸ ਕਰ ਅਮਰੀਕਾ ਨਾਲ, ਜਦੋਂ ਕਿ ਵਾਸ਼ਿੰਗਟਨ ਨੇ ਦਾਅਵਾ ਕੀਤਾ ਕਿ ਗੱਲਬਾਤ ਚੱਲ ਰਹੀ ਹੈ। ਤਹਿਰਾਨ ਨੇ ਅਜਿਹੀ ਕੋਈ ਵੀ ਗੱਲਬਾਤ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਇਰਾਨ ਦੇ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਇਰਾਨ ਦੀ ਲੀਡਰਸ਼ਿਪ ਦੇ ਉੱਤੇ ਪੂਰੀ ਤਰ੍ਹਾਂ ਦੋਗਲੀ ਦਾ ਦੋਸ਼ ਲਗਾਇਆ ਹੈ। ਹੋਰਮੁਜ਼ ਜਲਡਮਰੂ ਬਾਰੇ ਉਹਨਾਂ ਨੇ ਬਿਆਨ ਨੂੰ ਆਮ ਤੌਰ ਦੇ ਉੱਤੇ ਬਕਵਾਸ ਕਰਾਰ ਦਿੱਤਾ ਹੈ। ਹਾਲੀਆ ਗੱਲਬਾਤ ਦਰਸਾਉਂਦੀ ਹੈ ਕਿ ਟਰੰਪ ਤਹਿਰਾਨ ਦੇ ਨਾਲ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦੇ ਵਿੱਚ ਫੌਜੀ ਦਬਾਅ ਅਤੇ ਕੂਟਨੀਤਿਕ ਯਤਨਾਂ ਨੂੰ ਜੋੜਨ ਦੀ ਰਣਨੀਤੀ ਜਿਹੜੀ ਹੈ ਵਰਤ ਰਹੇ ਨੇ ਤੇ ਅਮਰੀਕਾ ਰਾਸ਼ਟਰਪਤੀ ਨੇ ਵਾਰ ਵਾਰ ਸਮਾਂ ਸੀਮਾਵਾਂ ਨਿਰਧਾਰਿਤ ਕੀਤੀਆਂ ਨੇ ਤੇ ਫੌਜੀ ਨਤੀਜਿਆਂ ਦੀ ਧਮਕੀ ਦਿੱਤੀ ਹੈ। ਪਾਬੰਦੀਆਂ ਦੇ ਵਿੱਚ ਢਿੱਲ, ਯੂਰੇਨੀਅਮ ਸੰਸ਼ੋਧਨ ਅਤੇ ਵਿਆਪਕ ਖੇਤਰੀ ਸੁਰੱਖਿਆ ਮੁੱਦਿਆਂ ਦੇ ਉੱਤੇ ਗੱਲਬਾਤ ਦੇ ਪਿਛਲੇ ਦੌਰ ਰੁਕ ਗਏ ਨੇ ਤੇ ਇਸ ਗਤੀਰੋਧ ਦੇ ਕੇਂਦਰ ਦੇ ਵਿੱਚ ਹੋਰਮੁਜ਼ ਦੀ ਜਲਡਮਰੂ ਹੈ ਤੇ ਇਹ ਤੰਗ ਜਲ ਮਾਰਗ ਜਿਹੜਾ ਵਿਸ਼ਵ ਵਿਆਪੀ ਤੇਲ ਸ਼ਿਪਮੈਂਟ ਦੇ ਲਗਭਗ ਪੰਜਵੇਂ ਹਿੱਸੇ ਨੂੰ ਸੰਭਾਲਦਾ ਹੈ। ਇਸ ਦੇ ਲਈ ਇਸ ਦੀ ਸੁਰੱਖਿਆ ਦੇ ਲਈ ਕੋਈ ਵੀ ਖਤਰਾ ਊਰਜਾ ਬਾਜ਼ਾਰਾਂ ਤੇ ਭੂ ਰਾਜਨੀਤਿਕ ਸਥਿਰਤਾ ਲਈ ਮਹੱਤਵਪੂਰਨ ਜੋਖਮ ਪੈਦਾ ਕਰਦਾ ਹੈ। ਦੂਸਰੇ ਪਾਸੇ ਸਿੱਖ ਕਾਰਕੁਨ ਨੂੰ ਧਮਕੀਆਂ ਦੇਣ ਪਿੱਛੇ ਭਾਰਤ ਦਾ ਹੱਥ ਹੈ। UN ਮਾਹਰਾਂ ਨੇ ਜਿਤਾਈ ਹੈ ਚਿੰਤਾ। ਕੈਨੇਡਾ ਦੇ ਵਿੱਚ ਇੱਕ ਸਿੱਖ ਕਾਰਕੁਨ ਦੀ ਜਾਨ ਨੂੰ ਖਤਰਾ ਦੱਸਦਿਆਂ ਗੱਲਬਾਤ ਇਹ ਚੱਲੀ ਹੈ ਇਸ ਮੁੱਦੇ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਨੇ ਕੈਨੇਡਾ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਿੱਖ ਕਾਰਕੁਨ ਦੀ ਜਾਨ ਨੂੰ ਖਤਰੇ ਦੇ ਮਾਮਲੇ ਦੇ ਵਿੱਚ ਜਾਂਚ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਪੰਜ ਜਿਹੜੇ ਨੇ UN ਵਿਸ਼ੇਸ਼ ਰਿਪੋਰਟਰਾਂ ਨੇ ਉਟਾਵਾ ਨੂੰ ਲਿਖੇ ਇੱਕ ਸਾਂਝੇ ਪੱਤਰ ਦੇ ਵਿੱਚ ਮਨਿੰਦਰ ਸਿੰਘ ਦੀ ਸੁਰੱਖਿਆ ਦੇ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ, ਜਿਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਵਾਰ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਦੇ ਬਾਰੇ ਸੁਚੇਤ ਕੀਤਾ ਹੈ। UN ਦੇ ਮਾਹਰਾਂ ਅਨੁਸਾਰ ਇਹ ਧਮਕੀਆਂ ਭਾਰਤ ਸਰਕਾਰ ਵੱਲੋਂ ਮਨਿੰਦਰ ਸਿੰਘ ਨੂੰ ਡਰਾਉਣ ਧਮਕਾਉਣ ਦੀ ਇੱਕ ਕੋਸ਼ਿਸ਼ ਹੋ ਸਕਦੀਆਂ ਨੇ, ਕਿਉਂਕਿ ਇਹ ਲਗਾਤਾਰ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਵਾਜ਼ ਉਠਾ ਰਹੇ ਨੇ ਤੇ UN ਏਜੰਸੀਆਂ ਦੇ ਨਾਲ ਸਹਿਯੋਗ ਕਰ ਰਹੇ ਨੇ। ਪੱਤਰ ਦੇ ਵਿੱਚ ਕਿਹਾ ਗਿਆ ਕਿ ਇਹ ਮਾਮਲਾ ਵੱਖ ਵੱਖ ਦੇਸ਼ਾਂ ਦੇ ਵਿੱਚ ਸਿੱਖ ਕਾਰਕੁਨਾਂ ਦੇ ਵਿਰੁੱਧ ਭਾਰਤੀ ਅਧਿਕਾਰੀਆਂ ਦੁਆਰਾ ਚਲਾਈ ਜਾ ਰਹੀ ਟ੍ਰਾਂਸਨੈਸ਼ਨਲ ਦਮਨ ਦੀ ਜਿਹੜੀ ਇੱਕ ਵਿਆਪਕ ਕਾਰਵਾਈ ਦਾ ਹਿੱਸਾ ਹੋ ਸਕਦਾ ਹੈ। ਸਿੱਖ ਫੈਡਰੇਸ਼ਨ ਆਫ ਕੈਨੇਡਾ ਦੇ ਆਗੂ ਮਨਿੰਦਰ ਸਿੰਘ ਨੂੰ ਜੁਲਾਈ 2022 ਤੋਂ ਹੁਣ ਤੱਕ 4 ਵਾਰ ਪੁਲਿਸ ਦੇ ਵੱਲੋਂ ਸਰਕਾਰੀ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹਨਾਂ ਵਿੱਚੋਂ ਕਈ ਧਮਕੀਆਂ ਉਦੋਂ ਮਿਲੀਆਂ ਜਦੋਂ ਉਹ UN ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ ਜਾਂ ਉੱਥੋਂ ਹੋ ਕੇ ਆਏ ਨੇ। ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਸ਼ਾਇਦ ਇਸ ਗੱਲ ਤੋਂ ਨਾਰਾਜ਼ ਹੈ ਕਿ ਉਹ ਘੱਟ ਗਿਣਤੀਆਂ ਦੇ ਹੱਕਾਂ ਬਾਰੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਵਾਜ਼ ਉਠਾ ਰਹੇ ਨੇ। ਇਸ ਪੱਤਰ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਦੀ ਹੱਤਿਆ 2023 ਦੇ ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਕਰ ਦਿੱਤੀ ਗਈ ਸੀ। ਕੈਨੇਡੀਅਨ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਸੀ ਤੇ ਉਹਨਾਂ ਨੇ ਇਸ ਕਾਰਵਾਈ ਦੇ ਲਈ ਲਾਰਸ ਬਿਸ਼ਨੋਈ ਦੇ ਅਪਰਾਧਿਕ ਨੈਟਵਰਕ ਦੀ ਮਦਦ ਲਈ ਸੀ ਤੇ ਇਸੇ ਮਾਮਲੇ ਦੇ ਉੱਤੇ ਚੱਲਦਿਆਂ 2024 ਦੇ ਵਿੱਚ ਕੈਨੇਡਾ ਨੇ 6 ਭਾਰਤੀ ਡਿਪਲੋਮੈਟਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢ ਦਿੱਤਾ ਸੀ। UN ਦੀ ਇਸ ਪੱਤਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੇ ਲਈ ਮੁਸ਼ਕਲਾਂ ਵਧਾ ਦਿੱਤੀਆਂ ਨੇ, ਜਿੱਥੇ ਕਾਰਨੀ ਸਰਕਾਰ ਨਵੇਂ ਵਪਾਰਕ ਭਾਈਵਾਲਾਂ ਦੀ ਭਾਲ ਦੇ ਵਿੱਚ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ UN ਮਾਹਰਾਂ ਨੇ ਕੈਨੇਡਾ ਨੂੰ ਸਪਸ਼ਟ ਜਿਹੜਾ ਪੁੱਛਿਆ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਕੀ ਕਦਮ ਜਿਹੜੀ ਹੈ ਝੁੱਕ ਰਿਹਾ ਹੈ। ਦੂਸਰੇ ਪਾਸੇ ਮਿਡ ਚੋਣਾਂ ਲੱਗ ਗਏ ਨੇ ਤੇ ਟਰੰਪ ਸਾਹਿਬ ਦੇ ਵੀ ਤੇਵਰ ਬਦਲਣੇ ਸ਼ੁਰੂ ਹੋ ਗਏ ਆ ਅਮਰੀਕਾ ਦੇ ਨਾਲ ਜਿਹੜੇ ਨੇ ਅਮਰੀਕਾ ਦੀ ਅੰਦਰੂਨੀ ਸਿਆਸਤ ਦੇ ਵਿੱਚ। ਟਰੰਪ ਦੀ ਟੈਰਫ ਨੀਤੀ ਉੱਤੇ ਜਿਹੜਾ ਸੰਕਟ ਹੈ, 25 ਅਮਰੀਕੀ ਰਾਜਾਂ ਦੇ ਨੇ ਅਦਾਲਤ ਦੇ ਵਿੱਚ ਮੋਰਚਾ ਖੋਲ੍ਹ ਦਿੱਤਾ ਤੇ ਭਾਰਤ ਸਣੇ 60 ਦੇਸ਼ ਜਿਹੜੇ ਨੇ ਦੇਸ਼ਾਂ ਤੇ ਅਸਰ ਜਿਹੜਾ ਇਹਦਾ ਹੋ ਸਕਦਾ ਹੈ। ਸੋਮਵਾਰ ਨੂੰ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਵਾਲੇ 25 ਅਮਰੀਕੀ ਰਾਜਾਂ ਨੇ ਨਿਊਯਾਰਕ ਸਥਿਤ US ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਪਟੀਸ਼ਨ ਭਾਰਤ ਸਮੇਤ ਦੁਨੀਆ ਭਰ ਦੇ 60 ਵਪਾਰਕ ਭਾਈਵਾਲਾਂ ਦੇ ਉੱਤੇ ਲਗਾਏ ਗਏ ਨਵੇਂ ਆਯਾਤ ਟੈਰਫਾਂ ਨੂੰ ਰੋਕਣ ਦੀ ਮੰਗ ਕਰਦੀ ਹੈ। ਭਾਰਤ ਦੇ ਲਈ ਥੋੜ੍ਹੀ ਜਿਹੀ ਟੈਰਫ ਰਾਹਤ ਹੋ ਸਕਦੀ ਹੈ। ਨਵੀਨਤਮ ਟੈਰਫਾਂ ਤੋਂ ਭਾਰਤ ਵੀ ਪ੍ਰਭਾਵਿਤ ਹੋਇਆ ਤੇ ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਅਨੁਸਾਰ ਲਾਗੂ ਕਰਨ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਤੋਂ ਬਾਅਦ ਭਾਰਤ ਜਿਹੜਾ ਉਹਦੇ ਲਈ ਟੈਰਫ ਦਰ 12.5% ਤੋਂ ਘਟਾ ਕੇ 10% ਕਰ ਦਿੱਤੀ ਗਈ ਤੇ 24 ਜੁਲਾਈ ਨੂੰ ਐਲਾਨੇ ਗਏ ਇਹ ਟੈਰਫ ਯੂਰਪੀਅਨ ਯੂਨੀਅਨ ਸਮੇਤ ਕਈ ਜਿਹੜੇ ਨੇ ਹੋਰ ਪ੍ਰਮੁੱਖ ਵਪਾਰਕ ਦੇਸ਼ਾਂ ਦੇ ਉੱਤੇ ਵੀ ਲਾਗੂ ਹੁੰਦੇ ਨੇ। ਨਿਊਯਾਰਕ ਤੇ ਓਰੇਗਨ ਸਮੇਤ 25 ਰਾਜਾਂ ਦਾ ਤਰਕ ਹੈ ਕਿ ਟਰੰਪ ਪ੍ਰਸ਼ਾਸਨ ਆਪਣੇ ਕਾਨੂੰਨੀ ਅਧਿਕਾਰ ਖੇਤਰ ਤੋਂ ਬਾਹਰ ਕੰਮ ਕਰ ਰਿਹਾ ਤੇ ਰਾਜਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਜ਼ਬਰਦਸਤੀ ਮਜ਼ਦੂਰੀ ਨੂੰ ਉਹਨਾਂ ਟੈਰਫਾਂ ਨੂੰ ਦੁਬਾਰਾ ਲਾਗੂ ਕਰਨ ਦੇ ਬਹਾਨੇ ਵਜੋਂ ਵਰਤ ਰਿਹਾ, ਜਿਨ੍ਹਾਂ ਨੂੰ ਅਦਾਲਤ ਨੇ ਪਹਿਲਾਂ ਗੈਰ ਕਾਨੂੰਨੀ ਐਲਾਨਿਆ ਸੀ। ਇੱਕ ਸਖ਼ਤ ਰੁੱਖ ਅਪਣਾਉਂਦੇ ਹੋਏ ਓਰੇਗਨ ਦੇ ਜਿਹੜੇ ਅਟਾਰਨੀ ਜਨਰਲ ਡੈਨ ਰੇਫਿਲਡ ਨੇ ਜਿਹੜਾ ਕਿਹਾ ਕਿ ਹਰ ਮੋੜ ਦੇ ਉੱਤੇ ਹਾਰਨ ਦੇ ਬਾਵਜੂਦ ਟਰੰਪ ਇੱਕ ਵਾਰ ਫਿਰ ਕੰਮ ਕਰਨ ਵਾਲੇ ਪਰਿਵਾਰਾਂ ਤੇ ਸਥਾਨਕ ਕਾਰੋਬਾਰਾਂ ਦੇ ਉੱਤੇ ਹਫੜਾ ਦਫੜੀ ਮਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕੀ ਵਪਾਰ ਪ੍ਰਤੀਨਿਧੀ ਜਿਹੜੇ ਨੇ USTR ਜੈਮੀਸਨ ਗ੍ਰਿਰ ਨੇ ਜਿਹੜਾ ਟੈਰਫਾਂ ਦਾ ਬਚਾਅ ਕੀਤਾ ਤੇ ਉਹਨਾਂ ਕਿਹਾ ਕਿ ਅਮਰੀਕਾ ਵਿੱਚ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਬਣੀਆਂ ਚੀਜ਼ਾਂ ਦੇ ਉੱਤੇ ਆਯਾਤ ਪਾਬੰਦੀਆਂ ਲਗਭਗ ਇੱਕ ਸਦੀ ਤੋਂ ਲਾਗੂ ਨੇ ਤੇ ਸਾਡੇ ਵਪਾਰਕ ਭਾਈਵਾਲਾਂ ਦੇ ਲਈ ਵੀ ਅਜਿਹਾ ਕਰਨ ਦਾ ਸਮਾਂ ਆ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਦੇ ਟੈਰਫਾਂ ਨੂੰ ਅਦਾਲਤ ਦੇ ਵਿੱਚ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਵੀ ਅਮਰੀਕੀ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਨੇ ਟਰੰਪ ਦੇ ਗਲੋਬਲ ਟੈਰਫ ਪਹਿਲਕਦਮੀਆਂ ਨੂੰ ਗੈਰ ਕਾਨੂੰਨੀ ਘੋਸ਼ਿਸ਼ ਕੀਤਾ ਸੀ। ਇਹਨਾਂ ਨਿਆਇਕ ਝਟਕਿਆਂ ਤੋਂ ਬਾਅਦ ਹੀ ਟਰੰਪ ਨੇ ਹੁਣ 1974 ਦੇ ਵਪਾਰ ਐਕਟ ਦੀ ਧਾਰਾ 301 ਦੀ ਵਰਤੋਂ ਕੀਤੀ ਹੈ ਤੇ ਇੱਕ ਵਿਵਸਥਾ ਜੋ ਕਿ ਇਤਿਹਾਸਕ ਤੌਰ ਦੇ ਉੱਤੇ ਖਾਸ ਦੇਸ਼ਾਂ ਦੇ ਅਨੁਚਿਤ ਵਪਾਰਕ ਅਭਿਆਸਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਵਰਤੀ ਜਾਂਦੀ ਹੈ। 60 ਦੇਸ਼ ਪ੍ਰਭਾਵਿਤ ਹੋਏ ਨੇ। ਤੇਲ, ਕੁਦਰਤੀ ਗੈਸ ਅਤੇ ਖਾਦਾਂ ਵਰਗੇ ਉਤਪਾਦਾਂ ਨਾਲ ਹੀ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਦੇ ਅਧੀਨ ਆਉਣ ਵਾਲੀਆਂ ਕੁਝ ਚੀਜ਼ਾਂ ਨੂੰ ਵਰਤਮਾਨ ਦੇ ਵਿੱਚ ਇਹਨਾਂ ਨਵੇਂ ਟੈਰਿਫਾਂ ਤੋਂ ਛੋਟ ਦਿੱਤੀ ਗਈ ਹੈ ਤੇ ਹੁਣ ਸਾਰੀਆਂ ਨਜ਼ਰਾਂ ਅਦਾਲਤ ਦੇ ਫੈਸਲੇ ਦੇ ਉੱਤੇ ਹਨ ਜੋ ਇਹ ਨਿਰਧਾਰਿਤ ਕਰੇਗਾ ਕਿ ਟਰੰਪ ਦੀ ਟੈਰਿਫ ਰਣਨੀਤੀ ਕਾਇਮ ਰਹੇਗੀ ਜਾਂ ਕਿ ਉਸਨੂੰ ਇੱਕ ਹੋਰ ਕਾਨੂੰਨੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ। ਦੂਸਰੇ ਪਾਸੇ ਜਿਹੜੀਆਂ ਮਿਡ ਟਰਮ ਚੋਣਾਂ ਜਿਹੜੀਆਂ ਨੇ ਟਰੰਪ ਦੀਆਂ ਆ ਰਹੀਆਂ ਨੇ ਅਮਰੀਕਾ ਦੇ ਵਿੱਚ ਅਤੇ ਉਹਦੇ ਮੱਦੇਨਜ਼ਰ ਟਰੰਪ ਦੇ ਬਿਆਨ ਜਿਹੜੇ ਬਦਲ ਰਹੇ ਨੇ। ਸਪਲਾਈ ਦੀ ਕਮੀ ਦਾ ਫਾਇਦਾ ਕਹਿੰਦੇ ਨਾ ਉਠਾਓ। ਡੋਨਲਡ ਟਰੰਪ ਨੇ ਅਮਰੀਕੀ ਤੇਲ ਕੰਪਨੀਆਂ ਅਤੇ ਆਮ ਜਨਤਾ ਨੂੰ ਲੁੱਟਣ ਦਾ ਲਗਾਇਆ ਗੰਭੀਰ ਦੋਸ਼ ਹੈ ਅਤੇ ਅਮਰੀਕੀ ਤੇਲ ਕੰਪਨੀਆਂ ਅਤੇ ਸਰਕਾਰ ਵਿਚਕਾਰ ਸੰਬੰਧਿਤ ਤਣਾਅਪੂਰਨ ਹੈ। ਟਰੰਪ ਦੇ ਹਾਲ ਹੀ ਦੇ ਬਿਆਨ ਤੋਂ ਬਾਅਦ ਇਸ ਦੇ ਬਾਰੇ ਅਟਕਲਾਂ ਉੱਠੀਆਂ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਤੇਲ ਕੰਪਨੀਆਂ ਬਹੁਤ ਜ਼ਿਆਦਾ ਮੁਨਾਫਾ ਕਮਾ ਰਹੀਆਂ ਨੇ। ਸੋਮਵਾਰ ਨੂੰ ਟਰੰਪ ਨੇ ਐਕਸੋਨ ਮੋਬਿਲ ਅਤੇ ਸ਼ੈਵਰੋਨ ਦੇ ਉੱਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਉਹ ਸਪਲਾਈ ਦੀ ਕਮੀ ਦਾ ਫਾਇਦਾ ਉਠਾ ਰਹੇ ਨੇ ਅਤੇ ਵਾਹਨ ਚਾਲਕ ਉੱਚ ਕੀਮਤਾਂ ਦਾ ਭੁਗਤਾਨ ਕਰਕੇ ਇਸ ਵਿਹਾਰ ਦਾ ਜਿਹੜਾ ਖਮਿਆਜ਼ਾ ਭੁਗਤ ਰਹੇ ਹੈ। ਟਰੰਪ ਨੇ ਜਿਹੜਾ ਤੇਲ ਕੰਪਨੀਆਂ ਨੂੰ ਸਿਰਫ ਮੁਨਾਫੇ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਬਾਲਾਂ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ ਹੈ। ਤਿਮਾਹੀ ਨਤੀਜਿਆਂ ਦੇ ਵਿੱਚ ਭਾਰੀ ਮੁਨਾਫਾ ਅਤੇ ਦੋਵਾਂ ਕੰਪਨੀਆਂ ਨੇ ਹਾਲ ਹੀ ਦੇ ਵਿੱਚ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਭਾਰੀ ਮੁਨਾਫੇ ਦਾ ਖੁਲਾਸਾ ਹੋਇਆ। ਇਸ ਦੇ ਪਿੱਛੇ ਮੁੱਖ ਕਾਰਕਾਂ ਦੇ ਵਿੱਚ ਮੱਧ ਪੂਰਬ ਦੇ ਵਿੱਚ ਤਣਾਅ ਕਾਰਨ ਸਪਲਾਈ ਦੇ ਵਿੱਚ ਵਿਘਨ, ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਅਤੇ ਸੁਧਾਰੇ ਹੋਏ ਰਿਫਾਈਨਿੰਗ ਮਾਰਜਨ ਸ਼ਾਮਲ ਨੇ ਅਤੇ ਟਰੰਪ ਨੇ ਕਿਹਾ ਕਿ ਕੰਪਨੀਆਂ ਸਪਲਾਈ ਦੀ ਕਮੀ ਦਾ ਹਵਾਲਾ ਦੇ ਕੇ ਪੈਸਾ ਕਮਾ ਰਹੀਆਂ ਨੇ। ਮੈਨੂੰ ਇਹ ਪਸੰਦ ਨਹੀਂ ਹੈ ਅਤੇ ਮੈਂ ਮੁਕਤ ਵਪਾਰ ਦਾ ਇੱਕ ਵੱਡਾ ਸਮਰਥਕ ਹਾਂ। ਦੋ ਸਭ ਤੋਂ ਵੱਡੇ ਅਮਰੀਕੀ ਤੇਲ ਉਤਪਾਦਕਾਂ ਦਾ ਹਵਾਲਾ ਦਿੰਦੇ ਹੋਏ ਉਸਨੇ ਅੱਗੇ ਕਿਹਾ ਕਿ ਸ਼ੈਵਰੋਨ ਇੰਨਾ ਪੈਸਾ ਕਮਾ ਰਿਹਾ ਅਤੇ ਐਕਸੋਨ ਮੋਬਿਲ ਇੰਨਾ ਪੈਸਾ ਕਮਾ ਰਹੇ ਨੇ। ਟਰੰਪ ਨੇ ਕਿਹਾ ਕਿ ਉਹਨਾਂ ਨੂੰ ਇਹ ਇਹਨਾਂ ਕਮਾਈਆਂ ਦੇ ਵਿੱਚੋਂ ਕੁਝ ਜਨਤਾ ਨੂੰ ਵਾਪਸ ਕਰਨਾ ਚਾਹੀਦਾ ਅਤੇ ਖਪਤਕਾਰਾਂ ਦੇ ਲਈ ਤੇਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਨੇ। ਖਾਸ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਪੈਟਰੋਲ ਦੀ ਔਸਤ ਪਰਚੂਨ ਕੀਮਤ 4.0 ਜਾਣੀ ਕਿ $4.10 ਪ੍ਰਤੀ ਗੈਲਨ ਹੈ ਤੱਕ ਪਹੁੰਚ ਗਈ ਜੋ ਕਿ ਇਰਾਨ ਦੇ ਨਾਲ ਟਕਰਾਅ ਦੀ ਸ਼ੁਰੂਆਤ ਤੋਂ ਪਹਿਲਾਂ $3 ਜਿਹੜੇ ਸਨ ਗੈਲਨ ਘੱਟ ਸੀ। ਸ਼ੁੱਕਰਵਾਰ ਨੂੰ ਅਮਰੀਕਾ ਤੇਲ ਕੰਪਨੀਆਂ ਨੇ ਸੰਕੇਤ ਦਿੱਤਾ ਕਿ ਸੀਮਤ ਰਿਫਾਈਨਿੰਗ ਸਮਰੱਥਾ ਦੇ ਕਾਰਨ ਪੈਟਰੋਲ ਦੀਆਂ ਕੀਮਤਾਂ ਪਤਝੜ ਤੱਕ ਉੱਚੀਆਂ ਰਹਿ ਸਕਦੀਆਂ ਨੇ। ਗਲੋਬਲ ਤੇਲ ਬਾਜ਼ਾਰ ਇਸ ਸਮੇਂ ਅਸਥਿਰਤਾ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ। ਆਖਰੀ ਖਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ। ਚੀਨ ਤੋਂ ਲੈ ਕੇ ਜਪਾਨ, ਰੂਸ ਅਤੇ ਆਸਟ੍ਰੇਲੀਆ ਤੱਕ ਹੁਣ ਭਾਰਤ ਦਾ ਝਟਕਾ ਜਿਹੜਾ ਲੱਗਿਆ ਹੈ, ਜ਼ੋਰ ਕਾ ਝਟਕਾ ਧੀਰੇ ਸੇ ਐਂਟੀ ਡੰਪਿੰਗ ਡਿਊਟੀਆਂ ਵਧਾ ਦਿੱਤੀਆਂ ਨੇ। ਭਾਰਤ ਨੇ ਕੁਝ ਰਸਾਇਣਾਂ ਅਤੇ ਲੋਹੇ ਅਤੇ ਸਟੀਲ ਉਤਪਾਦਾਂ ਸਮੇਤ 4 ਸ਼੍ਰੇਣੀਆਂ ਦੀਆਂ ਵਸਤੂਆਂ ਦੇ ਉੱਤੇ ਐਂਟੀ ਡੰਪਿੰਗ ਡਿਊਟੀਆਂ ਦੀ ਮਿਆਦ ਵਧਾਤੀ ਹੈ ਜੋ ਅਸਲ ਦੇ ਵਿੱਚ ਜੁਲਾਈ ਦੇ ਵਿੱਚ ਲਗਾਈਆਂ ਗਈਆਂ ਸਨ। ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤੀਆਂ ਗਈਆਂ ਵੱਖਰੀਆਂ ਸੂਚਨਾਵਾਂ ਦੇ ਅਨੁਸਾਰ ਸਰਕਾਰ ਨੇ ਇੱਕ ਹੋਰ ਉਤਪਾਦ ਉੱਤੇ ਇੱਕ ਨਵੀਂ ਐਂਟੀ ਡੰਪਿੰਗ ਡਿਊਟੀ ਵੀ ਲਗਾਈ ਹੈ। ਆਸਟ੍ਰੇਲੀਆ, ਚੀਨ, ਕੋਲੰਬੀਆ, ਇੰਡੋਨੇਸ਼ੀਆ, ਜਪਾਨ ਅਤੇ ਰੂਸ ਤੋਂ ਆਯਾਤ ਕੀਤੇ ਗਏ ਲੋ ਐਸ਼ ਮੈਟਲ ਲਰਜੀਕਲ ਕੋਕ, ਗਰਮੀ ਸਰੋਤ ਦੇ ਵਜੋਂ ਵਰਤਿਆ ਜਾਣ ਵਾਲਾ ਕੋਕ ਜਿਹੜਾ ਹੈਗਾ ਉਹਦੇ ਉੱਤੇ 5 ਸਾਲਾਂ ਦੀ ਐਂਟੀ ਡੰਪਿੰਗ ਡਿਊਟੀ ਲਗਾਈ ਗਈ ਹੈ। ਭਾਰਤ ਨੇ ਪਹਿਲਾਂ ਚੀਨ ਸਮੇਤ ਦੇਸ਼ਾਂ ਤੋਂ ਘੱਟ ਕੀਮਤ ਵਾਲੀਆਂ ਦਰਾਮਦਾਂ ਦਾ ਮੁਕਾਬਲਾ ਕਰਨ ਦੇ ਲਈ ਵੱਖ ਵੱਖ ਉਤਪਾਦਾਂ ਦੇ ਉੱਤੇ ਐਂਟੀ ਡੰਪਿੰਗ ਡਿਊਟੀਆਂ ਲਗਾਈਆਂ ਨੇ। DGTR ਦਾ ਜਿਹੜਾ ਉਦੇਸ਼ ਕਸਟਮਸ ਐਕਟ ਅਤੇ WTO ਪ੍ਰਬੰਧਾਂ ਦੇ ਤਹਿਤ ਪਾਰਦਰਸ਼ੀ ਅਤੇ ਸਮਾਂ ਸੀਮਾ ਜਾਂਚਾਂ ਰਾਹੀਂ ਘਰੇਲੂ ਉਦਯੋਗ ਨੂੰ ਵਪਾਰ ਵਿਗਾੜਨ ਵਾਲੇ ਪ੍ਰਭਾਵਾਂ ਜਿਵੇਂ ਕਿ ਡੰਪਿੰਗ ਅਤੇ ਸਬਸਿਡੀਆਂ ਤੋਂ ਬਚਾਉਣਾ ਹੈ। ਸਰਕਾਰ ਨੂੰ ਜ਼ਰੂਰੀ ਡਿਊਟੀਆਂ ਲਗਾਉਣ ਦੀ ਸਿਫਾਰਸ਼ ਕਰਨਾ ਹੈ। ਲੰਡਨ ਦੇ ਵਿੱਚ ਮੁਸਲਿਮ ਪ੍ਰਦਰਸ਼ਨਕਾਰੀਆਂ ਨੇ ਰੋਕਤੀ ਹੈ ਮੈਟਰੋ ਅਤੇ ਹਜ਼ਾਰਾਂ ਮੁਸਾਫਰ ਪਰੇਸ਼ਾਨ ਹੋਏ ਨੇ। ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਇੱਕ ਵੱਡੀ ਖਬਰ ਹੈ ਜਿੱਥੇ ਮੁਸਲਿਮ ਪ੍ਰਦਰਸ਼ਨਕਾਰੀਆਂ ਵੱਲੋਂ ਲੰਡਨ ਅੰਡਰਗਰਾਊਂਡ ਟਿਊਬ ਜਿਹੜੀ ਆ ਚੱਲਦੀ ਹੈ ਉਹਨੂੰ ਰੋਕ ਦਿੱਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੇ ਇਸ ਕਦਮ ਦੇ ਨਾਲ ਆਮ ਲੋਕਾਂ ਅਤੇ ਮੁਸਾਫਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਵਿੱਚ ਭਾਰੀ ਰੋਸੇ ਦੇ ਵਿੱਚ ਦੇਖਿਆ ਗਿਆ ਪਾਇਆ ਜਾ ਰਿਹਾ। ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਅਤੇ ਲੰਡਨ ਦੇ ਮੇਅਰ ਸਾਦਿਕ ਖਾਨ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਇਸ ਸਥਿਤੀ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਜਿੱਥੇ ਕੁਝ ਲੋਕ ਇਸ ਨੂੰ ਲੰਡਨ ਦੇ ਵਿੱਚ ਵੱਧਦੇ ਸ਼ਰੀਆ ਕਾਨੂੰਨ, ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਸ਼ਾਕੀਰਾ ਲਾਅ ਦੇ ਵਜੋਂ ਵੀ ਲਿਖਿਆ ਜਾ ਰਿਹਾ, ਦੇ ਪ੍ਰਭਾਵ ਦੇ ਵਜੋਂ ਦੇਖ ਰਹੇ ਨੇ ਤੇ ਪ੍ਰਦਰਸ਼ਨ ਦੇ ਕਾਰਨ ਪਰੇਸ਼ਾਨ ਹੋਏ ਲੋਕਾਂ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਹੁਣ ਉਹਨਾਂ ਨੂੰ ਆਪਣਾ ਦੇਸ਼ ਵਾਪਸ ਚਾਹੀਦਾ ਹੈ। ਲੰਡਨ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਦੇ ਵਿੱਚ ਪਈ ਇਸ ਰੁਕਾਵਟ ਨੇ ਸ਼ਹਿਰ ਦੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਉੱਤੇ ਵੱਡੇ ਸਵਾਲ ਖੜ੍ਹੇ ਕਰਕੇ ਰੱਖ ਦਿੱਤੇ ਨੇ। ਆਖਰੀ ਖਬਰ ਅਮਰੀਕਾ ਦੀ ਹੈ ਤੇ ਦੋਸਤੋ ਇਸ ਚੀਜ਼ ਤੋਂ ਬਚੋ ਇਸ ਸਮੇਂ। ਸੈਲਡ ਇਨਫੈਕਸ਼ਨ ਜਿਹੜਾ ਹੋਇਆ ਹੈ ਅਮਰੀਕਾ ਦੇ ਵਿੱਚ, ਸਲਾਦ ਦੇ ਕਾਰਨ ਬਿਮਾਰੀ ਫੈਲੀ ਹੈ, 2 ਮੌਤਾਂ ਹੋਈਆਂ ਨੇ। ਆਈਸਬਰਗ ਲੈਟਸ ਸਲਾਦ ਦੇ ਪੱਤਿਆਂ ਦੇ ਕਾਰਨ 9 ਸੂਬਿਆਂ ਦੇ ਵਿੱਚ ਬਿਮਾਰੀ ਫੈਲੀ ਹੈ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਟੈਕੋ ਬੈਲ ਰੈਸਟੋਰੈਂਟ ਦੇ ਵਿੱਚ ਪਰੋਸੇ ਜਾਣ ਵਾਲੇ ਆਈਸਬਰਗ ਸਲਾਦ ਦੇ ਨਾਲ ਜੁੜੇ ਸਾਈਕਲੋਪੋਰੀਆਸਿਸ ਕਾਰਨ ਅਮਰੀਕਾ ਦੇ ਮਿਸ਼ੀਗਨ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਹੈ, ਜੋ ਕਿ ਅਮਰੀਕਾ ਦੇ ਵਿੱਚ ਇਸੇ ਬਿਮਾਰੀ ਦੇ ਨਾਲ ਹੋਈਆਂ ਪਹਿਲੀਆਂ ਮੌਤਾਂ ਨੇ। ਮਿਸ਼ੀਗਨ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਦੇਸ਼ ਦੇ ਵਿੱਚ ਇਸ ਬਿਮਾਰੀ ਦੇ ਕਾਰਨ ਹੋਈਆਂ ਪਹਿਲੀਆਂ ਮੌਤਾਂ ਦੇ ਬਾਰੇ ਦੱਸਿਆ ਅਤੇ ਮਾਹਰਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਗੰਭੀਰ ਸਿਹਤ ਸਮੱਸਿਆਵਾਂ ਸਨ, ਜਿਨ੍ਹਾਂ ਦੇ ਉੱਤੇ ਸਾਈਕਲੋਪੋਰੀਆਸਿਸ ਅਤੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਜਾਣੀ ਕਿ ਡੀਹਾਈਡਰੇਸ਼ਨ ਦੇ ਕਾਰਨ ਮਾੜਾ ਅਸਰ ਪੈ ਸਕਦਾ ਹੈ। ਇਸ ਖਬਰ ਦੇ ਨਾਲ ਇਹ ਸਵਾਲ ਵੀ ਵਿਚਾਰਨਯੋਗ ਹੈ ਕਿ ਤੁਸੀਂ ਆਪਣੀਆਂ ਸਬਜ਼ੀਆਂ ਧੋਂਦੇ ਹੋ, ਪਰ ਕੀ ਸਾਈਕਲੋਸਪੋਰਾ ਪਰਜੀਵੀ ਨੂੰ ਖਤਮ ਕਰਨ ਦੇ ਲਈ ਸਿਰਫ ਸਬਜ਼ੀਆਂ ਧੋਣਾ ਹੀ ਕਾਫੀ ਹੈ? ਇਹ ਬਹੁਤ ਵੱਡਾ ਸਵਾਲ ਹੈ। ਸਾਈਕਲੋਪੋਰੀਆਸਿਸ ਆਂਦਰਾਂ ਦੀ ਜਿਹੜੀ ਇੱਕ ਇਨਫੈਕਸ਼ਨ ਹੈ, ਜੋ ਕਿ ਸਾਈਕਲੋਸਪੋਰਾ ਪਰਜੀਵੀ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਵਿੱਚ ਮਰੀਜ਼ ਨੂੰ ਦਸਤ ਲੱਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਮਾਰੀ ਆਮ ਤੌਰ ਦੇ ਉੱਤੇ ਜਾਨਲੇਵਾ ਨਹੀਂ ਹੁੰਦੀ, ਪਰ ਸਿਹਤ ਦੀ ਮਾੜੀ ਹਾਲਤ ਦੇ ਵਿੱਚ ਇਹ ਖਤਰਨਾਕ ਸਾਬਤ ਹੋ ਸਕਦੀ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੀ ਹੈ FDA ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ 9 ਰਾਜਾਂ ਤੱਕ ਫੈਲ ਚੁੱਕੀ ਹੈ, ਜੋ ਮੈਕਸੀਕੋ ਦੇ ਕੇਂਦਰੀ ਇਲਾਕੇ ਦੇ ਵਿੱਚ ਟੇਲਰ ਫਾਰਮਜ਼ ਦੇ ਆਈਸਬਰਗ ਸਲਾਦ ਜਿਹੜਾ ਨਾਲ ਜੁੜਿਆ ਹੋਇਆ ਹੈ। ਪਰ ਅਧਿਕਾਰੀ ਇਸ ਦੇ ਹੋਰ ਸੰਭਾਵਿਤ ਸਰੋਤਾਂ ਦੀ ਵੀ ਭਾਲ ਕਰ ਰਹੇ ਨੇ। ਇਸ ਸਾਲ ਅਮਰੀਕਾ ਦੇ ਵਿੱਚ ਸਾਈਕਲੋਪੋਰੀਆਸਿਸ ਦੇ ਮਾਮਲੇ ਰਿਕਾਰਡ ਪੱਧਰ ਦੇ ਉੱਤੇ ਪਹੁੰਚੇ ਨੇ। ਇਸ ਦਾ ਮੁੱਖ ਕਾਰਨ ਦੂਸ਼ਿਤ ਸਲਾਦ ਹੈ, ਜਿਸ ਨੂੰ ਬਾਅਦ ਦੇ ਵਿੱਚ ਵਾਪਸ ਮੰਗਵਾ ਲਿਆ ਗਿਆ ਸੀ ਅਤੇ ਇਹ ਯਮ ਬ੍ਰਾਂਡਸ ਦੇ ਟੈਕੋ ਬੈਲ ਵਿੱਚ ਵੇਚੇ ਜਾਣ ਵਾਲੇ ਉਤਪਾਦਾਂ ਦੇ ਵਿੱਚ ਪਾਇਆ ਗਿਆ ਸੀ। ਭਾਵੇਂ FDA ਨੇ ਇਸ ਪ੍ਰਕੋਪ ਦਾ ਸੰਬੰਧ ਜਿਹੜਾ ਸਲਾਦ ਦੇ ਨਾਲ ਜੋੜਿਆ, ਪਰ ਜਿਵੇਂ ਜਿਵੇਂ ਏਜੰਸੀ ਹੋਰ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ, ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਇਸ ਬਿਮਾਰੀ ਦੇ ਕਾਰਨ ਗਾਹਕਾਂ ਦਾ ਭਰੋਸਾ ਵੀ ਡੋਲਿਆ ਅਤੇ ਜਿਸ ਦੇ ਨਾਲ ਸਲਾਦ ਦੀ ਵਿਕਰੀ ਦੇ ਵਿੱਚ ਗਿਰਾਵਟ ਆਈ ਹੈ ਅਤੇ ਸਵੀਟ ਗ੍ਰੀਨ ਅਤੇ ਚਿਪੋਟਲ ਵਰਗੇ ਪ੍ਰਮੁੱਖ ਜਿਹੜੇ ਰੈਸਟੋਰੈਂਟ ਨੇ ਚੇਨਾਂ ਦੇ ਵਿੱਚ ਜਾਣ ਵਾਲੇ ਗਾਹਕਾਂ ਦੀ ਗਿਣਤੀ ਵੀ ਇਹਦੇ ਨਾਲ ਘਟੀ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਬਾਕੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਜੀ ਅਤੇ ਕੁਝ ਦੋਸਤਾਂ ਦੇ ਸੁਨੇਹੇ ਲੈ ਕੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇੱਕ ਰਿਪੋਰਟ ਹੈ ਰੂਸ ਤੋਂ, ਉਹਦੀ ਬਾਤ ਪਾਉਂਦੇ ਹਾਂ। ਰੂਸ ਦੇ ਵਿੱਚ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਭੇਜ ਰਿਹਾ ਹੈ ਅਤੇ ਕਹਿੰਦੇ ਕਿ ਮੇਰੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਮੁੜ ਮੋਰਚੇ ਦੇ ਵਿੱਚ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੀ ਰਿਪੋਰਟ ਸਾਂਝੀ ਕਰਦੇ ਹਾਂ ਅਤੇ ਜੇ ਸਮਾਂ ਇਜਾਜ਼ਤ ਦੇਵੇ ਤਾਂ ਜ਼ਰੂਰ ਫਿਰ ਕੁਝ ਨਾ ਕੁਝ ਹੋਰ ਗੱਲਾਂ ਵੀ ਕਰਦੇ ਹਾਂ। ਰਕੇਸ਼ ਕੁਮਾਰ ਜੀ ਲਿਖਦੇ ਨੇ, ਕੀ ਬੋਲ ਰਿਹਾ, ਲੱਗਦਾ ਕੋਈ ਆਪਣਾ ਕੋਈ ਰੋਣਾ ਰੋ ਰਿਹਾ, ਕੈਂਡੀਆ 'ਤੇ ਮਾਮਲਾ ਵੀ ਨਿੱਜੀ ਹੀ ਹੈ, ਜਾਤ ਸਮਝਦੇ ਸੀ ਕੈਨੇਡਾ ਹਮਾਰੇ ਲੀਏ ਗੁੱਡ ਹੈ, ਆਜ ਕੀ ਹਾਲ ਹੈ, ਸਭ ਜਾਣਦੇ ਹੈ ਕਹਿੰਦੇ ਜੀ। ਉਹ ਜਨਾਬ, ਮੈਂ ਕਹਿੰਦੇ ਲਈ ਕਿਸੇ ਨੂੰ ਕੀ ਬੋਲਣਾ ਹੈ, ਮੈਂ ਤਾਂ ਖਬਰ ਹੀ ਸਾਂਝੀ ਕੀਤੀ ਹੈ ਜੋ ਹਾਲਾਤ ਨੇ। ਬਾਕੀ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਅਤੇ ਦੂਸਰੀ ਗੱਲ, ਆਪਣੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜਾਣੀਆਂਚਾਲ ਜੀ, ਜੀਆਨ ਜੀ ਕਹਿੰਦੇ ਆ ਅਤੇ ਸਤਿ ਸ਼੍ਰੀ ਅਕਾਲ ਜੀ, ਅਤੇ ਗੁਲਾਬ ਦੇ ਫੁੱਲ ਭੇਜੇ ਆ, ਓਕੇ ਹੈ ਜੀ ਸਭ ਕੁਝ, ਦੁਆਬਾ ਰੇਡੀਓ ਸੁਣ ਰਹੇ ਹਾਂ ਜੀ। ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਹੈ, ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਲਿਖਦੇ ਆ ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਦਵਿੰਦਰ ਭਾਰਤ ਜੀ UA ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ, ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ US ਤੋਂ, ਅਤੇ ਸ਼ੈਲੀ ਜੀ ਲਿਖਦੇ ਆ, ਭਾਰਤ ਜੀ ਸੈਣੀ ਸਾਹਿਬ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ। ਜੀ ਅਨੁਜੀ ਸ਼ੈਲੀ ਜੀ, ਤੇ ਇਸੇ ਤਰ੍ਹਾਂ ਸੈਣੀ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਉਹ ਸਾਂਝਾ ਕਰ ਹੀ ਲਿਆ ਸੀ, ਤੇ ਧੰਨਵਾਦ ਕੀਤਾ ਸ਼ੈਲੀ ਜੀ ਨੇ, ਤੇ ਰਾਜਨ ਜੀ ਕਹਿੰਦੇ ਜੀ ਸ਼ੈਲੀ ਵੀਰ ਜੀ। ਲਓ ਦੋਸਤੋ, ਇਹ ਸੰਤ ਸਾਹਿਬ ਦੇ ਸੁਨੇਹੇ ਜੋ ਮੇਰੇ ਤੱਕ ਪੁੱਜੇ ਨੇ, ਤੇ ਜਾਂਦੇ ਜਾਂਦੇ ਇੱਕ ਰਿਪੋਰਟ ਸਾਂਝੀ ਕਰਦੇ ਹਾਂ, ਤੇ ਜੋ ਕਿ ਰੂਸ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਡਿਊਟੀ ਦੇ ਉੱਤੇ ਭੇਜ ਰਿਹਾ, ਤੇ ਮੇਰੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਵੀ ਮੁੜ ਮੋਰਚੇ ਦੇ ਉੱਤੇ ਭੇਜ ਦਿੱਤਾ ਗਿਆ। ਇਹ ਗੱਲਬਾਤ ਜਿਹੜੇ ਉੱਥੇ ਦੇ ਫੌਜੀ ਜਵਾਨ ਕਹਿ ਰਹੇ ਨੇ, ਇਹ ਗੱਲਬਾਤ ਲਿਖਦੇ ਨੇ BBC ਨਿਊਜ਼ ਰਸ਼ੀਆ ਤੋਂ ਜਿਹੜੀ ਇਹ ਰਿਪੋਰਟ ਹੈ। ਇੱਕ ਬਾਰੂਦੀ ਸੁਰੰਗ ਦੇ ਉੱਤੇ ਪੈਰ ਰੱਖਣ ਬਾਅਦ ਓਲੇਗ ਸ਼ਿਕਿਨ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ, ਉਸਦੀ ਖੋਪੜੀ ਦੇ ਵਿੱਚ ਸ਼ਰੇਪਨਲ ਬਾਰੂਦ ਦੇ ਟੁਕੜੇ ਸਨ, ਚਿਹਰੇ ਦੇ ਉੱਤੇ ਹੱਥ ਜਲੇ ਸਨ, ਤੇ ਖੱਬੀ ਅੱਖ, ਛਾਤੀ, ਬਾਹਾਂ ਤੇ ਲੱਤਾਂ ਦੇ ਉੱਤੇ ਸੱਟਾਂ। ਉਸਦੀ ਖੋਪੜੀ ਦਾ ਇੱਕ ਹਿੱਸਾ ਸਰਜਰੀ ਦੇ ਨਾਲ ਜਿਹੜਾ ਕੱਢਣਾ ਪਿਆ। ਸ਼ਿਕਿਨ ਨੇ ਇੱਕ ਪੀਨਲ ਕਲੋਨੀ ਤੋਂ ਰਿਹਾਈ ਦੇ ਬਦਲੇ ਫੌਜ ਦੇ ਵਿੱਚ ਭਰਤੀ ਹੋਣ ਦਾ ਸਮਝੌਤਾ ਕੀਤਾ ਸੀ। ਪਿਛਲੇ 4 ਸਾਲ ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਦੇ ਨਾਲ ਆਪਣੀ ਜੰਗ ਦੇ ਲਈ ਹੋਰ ਸਿਪਾਹੀਆਂ ਦੀ ਭਰਤੀ ਕਰਨ ਦੀ ਕੋਸ਼ਿਸ਼ ਦੇ ਦੌਰਾਨ ਹਜ਼ਾਰਾਂ ਕੈਦੀਆਂ ਨੇ ਇਹੀ ਰਾਹ ਚੁਣਿਆ। ਇਲਾਜ ਤੋਂ ਬਾਅਦ ਸ਼ਿਕਿਨ ਨੂੰ ਇਹ ਨਿਰਧਾਰਤ ਕਰਨ ਦੇ ਲਈ ਇੱਕ ਮਿਲਟਰੀ ਡਾਕਟਰੀ ਜਾਂਚ ਦੇ ਲਈ ਭੇਜਿਆ ਗਿਆ ਕਿ ਉਹ ਫੌਜੀ ਸੇਵਾ ਦੇ ਲਈ ਅਨਫਿਟ ਸੀ, ਜੋ ਕਿ ਸਿਪਾਹੀਆਂ ਨੂੰ ਜੰਗ ਦੇ ਸਮੇਂ ਡਿਸਚਾਰਜ ਹੋਣ ਦੀ ਇਜਾਜ਼ਤ ਦਿੰਦਾ ਹੈ। ਸਿਫਾਰਿਸ਼ ਕੀਤੀ ਗਈ ਸੀ ਕਿ 1 ਮਹੀਨੇ ਦੀ ਬਿਮਾਰੀ ਦੀ ਛੁੱਟੀ ਤੋਂ ਬਾਅਦ ਉਸਦੀ ਦੁਬਾਰਾ ਜਾਂਚ ਕੀਤੀ ਜਾਵੇ, ਪਰ ਇਸ ਦੀ ਬਜਾਏ ਉਸਨੂੰ ਉਸਦੇ ਸਿਰ ਦੇ ਵਿੱਚ ਟਾਈਟੇਨੀਅਮ ਦੀ ਪਲੇਟ ਲੱਗੀ ਹੋਣ ਦੇ ਬਾਵਜੂਦ ਵੀ ਦੁਬਾਰਾ ਮੋਰਚੇ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ। ਸ਼ਿਕਿਨ ਦਾ ਕੇਸ ਉਹਨਾਂ ਦਰਜਨਾਂ ਕੇਸਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਬਾਰੇ BBC ਨਿਊਜ਼ ਰਸ਼ੀਅਨ ਨੇ ਪਤਾ ਲਗਾਇਆ। ਜਨਤਕ ਤੌਰ ਦੇ ਉੱਤੇ ਉਪਲਬਧ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਕਮਾਂਡਰਾਂ ਦੇ ਉੱਤੇ ਵਾਰ ਵਾਰ ਇਹ ਇਲਜ਼ਾਮ ਲੱਗੇ ਨੇ ਕਿ ਉਹ ਕਾਨੂੰਨੀ ਤੌਰ ਦੇ ਉੱਤੇ ਜ਼ਰੂਰੀ ਡਾਕਟਰੀ ਜਾਂਚ ਦੇ ਲਈ ਭੇਜਣ ਦੀ ਬਜਾਏ ਜ਼ਖਮੀ ਸਿਪਾਹੀਆਂ ਨੂੰ ਦੁਬਾਰਾ ਜੰਗ ਦੇ ਮੈਦਾਨ ਦੇ ਵਿੱਚ ਭੇਜ ਦਿੰਦੇ ਸਨ। ਰੂਸੀ ਕਾਨੂੰਨ ਫੌਜੀ ਡਿਊਟੀ ਅਤੇ ਫੌਜੀ ਸੇਵਾ ਦੇ ਤਹਿਤ ਸਰੀਰਕ ਯੋਗਤਾ ਦੀਆਂ 2 ਸ਼੍ਰੇਣੀਆਂ ਅਯੋਗ ਅਤੇ ਅੰਸ਼ਿਕ ਤੌਰ ਦੇ ਉੱਤੇ ਯੋਗ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦਾ ਕਾਰਨ ਬਣ ਸਕਦੀਆਂ ਨੇ, ਕਿਉਂਕਿ ਉੱਥੇ ਪਾਪੂਲੇਸ਼ਨ ਘੱਟ ਰਹੀ ਹੈ, ਦਾਅਵਾ ਇਹ ਵੀ ਹੋ ਰਿਹਾ ਹੈ, ਨੌਜਵਾਨੀ ਘੱਟ ਰਹੀ ਹੈ ਕਿਉਂਕਿ ਫੌਜ ਦੇ ਵਿੱਚ ਜ਼ਿਆਦਾ ਲੋੜ ਹੈ, ਜ਼ਰੂਰਤ ਹੈ, ਹਰ ਕਿਸੇ ਨੂੰ ਭੇਜਿਆ ਜਾ ਰਿਹਾ ਹੈ। ਤੇ ਅੱਗੇ ਉਹ ਲਿਖਦੇ ਨੇ ਕਿ ਦੱਸਦੇ ਨੇ ਰੂਸੀ ਕਾਨੂੰਨ ਜਿਹੜਾ ਹੈ ਉਹ ਫਿਰ ਨਹੀਂ ਤਾਂ ਰਿਟਾਇਰਮੈਂਟ ਹੋ ਸਕਦੀ ਹੈ, ਸੇਵਾ ਮੁਕਤੀ ਹੋ ਸਕਦੀ ਹੈ ਜੇ ਡਾਕਟਰੀ ਰਿਪੋਰਟ ਆ ਜਾਂਦੀ ਹੈ। ਇਹਨਾਂ ਦਾ ਨਿਰਧਾਰਨ ਇੱਕ ਫੌਜੀ ਮੈਡੀਕਲ ਬੋਰਡ ਦੇ ਵੱਲੋਂ ਕੀਤਾ ਜਾਣਾ ਹੁੰਦਾ ਹੈ, ਜਿਸਦੇ ਵਿੱਚ ਇੱਕ ਫਿਜੀਸ਼ੀਅਨ, ਸਰਜਨ, ਨਿਊਰੋਲੋਜਿਸਟ, ਮਨੋਚਿਕਿਤਸਕ ਯਾਨੀ ਕਿ ਆਪਣਾ ਸਾਈਕੋਲੋਜਿਸਟ, ਅੱਖਾਂ ਦੇ ਜਿਹੜੇ ਨੇ ਮਾਹਰ, ਨੱਕ, ਕੰਨ, ਗਲੇ ਦੇ ਮਾਹਰ, ਦੰਦਾਂ ਦੇ ਡਾਕਟਰ ਅਤੇ ਲੋੜ ਪੈਣ ਦੇ ਉੱਤੇ ਹੋਰ ਮਾਹਰ ਸ਼ਾਮਲ ਹੁੰਦੇ ਹੈ। ਪੂਰੇ ਮੈਡੀਕਲ ਬੋਰਡ ਦੇ ਵੱਲੋਂ ਜਾਂਚ ਨਾ ਕੀਤੇ ਜਾਣ ਦੇ ਉੱਤੇ ਸ਼ਿਕਿਨ ਨੇ ਨਿਜਨੀ ਨੋਵ ਗੋਡ ਗਰੋਡ ਗੈਰੀਸਨ ਮਿਲਟਰੀ ਕੋਰਟ ਦੇ ਵਿੱਚ ਸ਼ਿਕਾਇਤ ਕੀਤੀ ਕਿ ਉਸਦੇ ਨਾਲ ਗੈਰ ਕਾਨੂੰਨੀ ਵਿਹਾਰ ਕੀਤਾ ਗਿਆ ਸੀ। ਅਦਾਲਤ ਸਪਸ਼ਟ ਤੌਰ ਦੇ ਉੱਤੇ ਸਹਿਮਤ ਹੋ ਗਈ ਅਤੇ ਉਸਦੇ ਕਮਾਂਡਰ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਗਿਆ ਕਿ ਉਸਦੀ ਜਾਂਚ ਕਰਵਾਈ ਜਾਵੇ। ਜੰਗ ਦੇ ਵਿੱਚ ਉਹਨਾਂ ਦੀ ਬਹਿਰਾਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ, ਇਹ ਦਾਅਵਾ ਕੀਤਾ ਗਿਆ। ਮਨੁੱਖੀ ਅਧਿਕਾਰ ਸੰਗਠਨ ਸਿਟੀਜ਼ਨ ਆਰਮੀ ਲਾਅ ਦੇ ਡਾਇਰੈਕਟਰ ਸਰਗਈ ਕ੍ਰੀਵੇਕੋ ਮੁਤਾਬਕ ਕਈ ਸਾਬਕਾ ਕੈਦੀ ਅਸਲ ਦੇ ਵਿੱਚ ਫੌਜ ਦੇ ਵਿੱਚ ਫਸ ਚੁੱਕੇ ਹਨ, ਜਿਸਦੇ ਕਾਰਨ ਜੰਗ ਦੇ ਵਿੱਚ ਉਹਨਾਂ ਦੀ ਬਹਿਰਾਮੀ ਦੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਉਦਾਹਰਣ ਦੇ ਵਜੋਂ ਸਾਊਦਰਨ ਡਿਸਟ੍ਰਿਕਟ ਮਿਲਟਰੀ ਕੋਰਟ ਨੇ ਫੈਸਲਾ ਸੁਣਾਇਆ ਕਿ ਰੁਸਤਮ ਫਰਜ਼ਾਈਲੇਵ ਦਾ ਜਿਹੜਾ ਅਪਰਾਧਿਕ ਰਿਕਾਰਡ ਉਸਨੂੰ ਫੌਜ ਛੱਡਣ ਤੋਂ ਰੋਕਦਾ ਹੈ, ਭਾਵੇਂ ਕਿ ਉਹ ਇੱਕ ਸ਼ੋਸ਼ ਲਈ ਸਿਗਨੀਫੈਕਟ ਇਲਨੈਸ ਦੇ ਜਿਹੜਾ ਕਾਰਨ ਅੰਸ਼ਿਕ ਤੌਰ ਦੇ ਉੱਤੇ ਫਿੱਟ ਸੀ। ਦੂਜੇ ਪਾਸੇ ਸਾਬਕਾ ਕੈਦੀ ਵਿਟਾਲੀ ਕੈਮਨਿਊਕ ਨੇ ਜਿਹੜਾ ਸ਼ਿਕਾਇਤ ਕੀਤੀ ਕਿ ਉਸਨੂੰ ਸਿਰਫ ਨਿਊਰੋਲੋਜਿਸਟ ਦੀ ਰਾਏ ਦੇ ਆਧਾਰ ਦੇ ਉੱਤੇ ਫੌਜੀ ਸੇਵਾ ਦੇ ਲਈ ਯੋਗ ਐਲਾਨ ਦਿੱਤਾ ਗਿਆ ਸੀ ਅਤੇ ਉਸਦੀ ਰਸਮੀ ਜਾਂਚ ਕਰਨ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ, ਭਾਵੇਂ ਕਿ ਉਸਦੇ ਅਸਲ ਸੱਟ ਦੇ ਸਰਟੀਫਿਕੇਟ ਵਿੱਚ ਇੱਕ ਗੰਭੀਰ ਸੱਟ ਸਵੀਕਾਰ ਕੀਤੀ ਗਈ ਸੀ। ਆਮ ਵਲੰਟੀਅਰ ਜਿਨ੍ਹਾਂ ਨੇ ਆਪਣੀਆਂ ਉਂਗਲਾਂ ਗਵਾ ਦਿੱਤੀਆਂ ਜਾਂ ਜੋ HIV, TB, ਕੈਂਸਰ ਜਾਂ ਮਾਨਸਿਕ ਬਿਮਾਰੀ ਜਿਹੀਆਂ ਸਥਿਤੀਆਂ ਤੋਂ ਪੀੜਤ ਨੇ, ਉਹਨਾਂ ਨੂੰ ਅੰਸ਼ਕ ਤੌਰ ਦੇ ਉੱਤੇ ਫਿੱਟ ਕਹਿ ਕੇ ਡਿਸਚਾਰਜ ਕਰ ਦਿੱਤਾ ਗਿਆ ਸੀ, ਪਰ ਡਾਕਟਰੀ ਜਾਂਚ ਦੇ ਬਾਰੇ ਸ਼ਿਕਾਇਤ ਕਰਨ ਵਾਲੇ ਸਿਰਫ ਸਾਬਕਾ ਕੈਦੀ ਹੀ ਨਹੀਂ ਨੇ। ਸਾਲ 2022 ਦੇ ਵਿੱਚ ਜਦੋਂ ਲੱਖਾਂ ਰਾਖਵੇਂ ਸੈਨਿਕਾਂ ਨੂੰ ਸੇਵਾ ਦੇ ਲਈ ਬੁਲਾਇਆ ਗਿਆ ਸੀ ਤਾਂ ਰੂਸੀ ਸੰਘ ਦੇ ਰੱਖਿਆ ਮੰਤਰਾਲੇ ਨੇ ਜੰਗ ਦੇ ਵੇਲੇ ਦਾ ਜਿਹੜਾ ਇੱਕ ਨਿਰਦੇਸ਼ ਜਾਰੀ ਕੀਤਾ ਸੀ। ਇਸ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੇ ਫੌਜੀ ਯੂਨਿਟਾਂ ਦੇ ਵਿੱਚ ਪਹੁੰਚਣ ਦੇ ਉੱਤੇ ਉਹਨਾਂ ਦੀ ਡਾਕਟਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਛੂਤ ਦੀਆਂ ਬਿਮਾਰੀਆਂ ਦੇ ਨਾਲ ਨਾਲ ਉਹਨਾਂ ਸੱਟਾਂ ਅਤੇ ਬਿਮਾਰੀਆਂ ਨੂੰ ਖਾਰਜ ਕੀਤਾ ਜਾ ਸਕੇ ਜੋ ਫੌਜੀ ਤਿਆਰੀ ਨੂੰ ਰੋਕਦੀਆਂ ਨੇ। ਜੇਕਰ ਇਸ ਜਾਂਚ ਦੇ ਦੌਰਾਨ ਅਯੋਗਤਾ ਪਾਈ ਜਾਂਦੀ ਹੈ ਤਾਂ ਹੀ ਜਿਹੜਾ ਉਹਨਾਂ ਨੂੰ ਇੱਕ ਪੂਰੇ ਮੈਡੀਕਲ ਬੋਰਡ ਸਾਹਮਣੇ ਪੇਸ਼ ਕੀਤਾ ਜਾਏਗਾ। ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਰਾਖਵੇਂ ਸੈਨਿਕ ਦਮਿਤਰੀ ਯੇਲਕਿਨ ਦਾ ਜਿਹੜਾ ਕਹਿਣਾ ਕਿ ਉਸਨੂੰ ਸਿਰਫ 11 ਸਾਲ ਪਹਿਲਾਂ ਦੇ ਮੈਡੀਕਲ ਰਿਕਾਰਡ ਦੇ ਆਧਾਰ ਦੇ ਉੱਤੇ ਸੇਵਾ ਦੇ ਲਈ ਯੋਗ ਮੰਨ ਲਿਆ ਗਿਆ ਸੀ, ਉਸਦੀ ਮੌਜੂਦਾ ਸਿਹਤ ਦੀ ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਗਈ ਸੀ। ਜੰਗ ਦੇ ਮੈਦਾਨ ਦੇ ਵਿੱਚ ਦੂਜੇ ਪਾਸੇ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇੱਕ ਹੋਰ ਨਿਰਦੇਸ਼ ਜੋ ਕਿ ਜੂਨ 2023 ਦੇ ਵਿੱਚ ਤਤਕਾਲੀ ਉਪ ਰੱਖਿਆ ਮੰਤਰੀ ਤੈਮੂਰ ਇਵਾਨੋਵ ਵੱਲੋਂ ਦਸਤਖਤ ਕੀਤਾ ਗਿਆ ਸੀ, ਉਸ ਦੇ ਵਿੱਚ ਕਿਹਾ ਗਿਆ ਸੀ ਕਿ ਪੂਰੇ ਮੈਡੀਕਲ ਬੋਰਡ ਦੀ ਬਜਾਏ ਫੌਜੀ ਯੂਨਿਟ ਦਾ ਡਿਊਟੀ ਡਾਕਟਰ ਜਾਂ ਪੈਰਾ ਮੈਡਿਕ ਹੀ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਜਾਂ ਬਿਮਾਰੀ ਦੀ ਛੁੱਟੀ ਤੋਂ ਪਰਤਣ ਵਾਲੇ ਸਿਪਾਹੀਆਂ ਦੀ ਜਾਂਚ ਕਰਕੇ ਉਹਨਾਂ ਨੂੰ ਫਿੱਟ, ਅਨਫਿੱਟ ਜਾਂ ਅੰਸ਼ਕ ਤੌਰ ਦੇ ਉੱਤੇ ਫਿੱਟ ਐਲਾਨ ਕਰੇਗਾ। ਅੱਜ ਕੈਦੀਆਂ, ਵਿਦਿਆਰਥੀਆਂ ਅਤੇ ਵਿਦੇਸ਼ੀ ਭਰਤੀ ਮੁਹਿੰਮਾਂ ਦੇ ਚਲਾਉਣ ਅਤੇ ਚੰਗੀਆਂ ਤਨਖਾਹਾਂ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਵੀ ਰੂਸ ਦੇ ਕਈ ਆਜ਼ਾਦ ਮੀਡੀਆ ਅਦਾਰਿਆਂ ਨੇ ਰਿਪੋਰਟ ਦਿੱਤੀ ਹੈ ਕਿ ਫੌਜ ਦੇ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਇਸੇ ਦਰਮਿਆਨ ਜੰਗ ਦੇ ਮੈਦਾਨ ਦੇ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਰੂਸ ਲੰਬੇ ਸਮੇਂ ਦੇ ਲਈ ਆਪਣੀ ਫੌਜ ਦੇ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਬੀਸੀ ਨਿਊਜ਼ ਰਸ਼ੀਅਨ ਨੇ ਹੁਣ ਤੱਕ ਇਸ ਜੰਗ ਦੇ ਦੌਰਾਨ ਮਾਰੇ ਗਏ ਤਕਰੀਬਨ 233,200 ਸਿਪਾਹੀਆਂ ਦੀ ਪਛਾਣ ਕਰ ਲਈ ਹੈ ਅਤੇ ਉਹਨਾਂ ਦੇ ਨਾਮ ਉਜਾਗਰ ਕੀਤੇ ਨੇ। ਮਈ 2026 ਦੇ ਵਿੱਚ ਯੂਕੇ ਦੀ ਜਾਸੂਸੀ ਏਜੰਸੀ ਗਵਰਨਮੈਂਟ ਕਮਿਊਨੀਕੇਸ਼ਨ ਹੈੱਡਕੁਆਰਟਰ ਦੇ ਮੁਖੀ ਨੇ ਕਿਹਾ ਕਿ ਫਰਵਰੀ 2022 ਦੇ ਵਿੱਚ ਯੂਕਰੇਨ ਅਤੇ ਰੂਸ ਦੇ ਵੱਡੇ ਹਮਲੇ ਤੋਂ ਲੈ ਕੇ ਹੁਣ ਤੱਕ ਲਗਭਗ 5 ਲੱਖ ਰੂਸੀ ਸਿਪਾਹੀ ਮਾਰੇ ਜਾ ਚੁੱਕੇ ਹੈ। ਹੁਣ ਜ਼ਖਮੀ ਫੌਜੀਆਂ ਵੱਲੋਂ ਕਾਨੂੰਨੀ ਚੁਣੌਤੀਆਂ ਦੇ ਮਾਮਲੇ ਵੱਧਦੇ ਦੇਖ ਕੇ ਰੱਖਿਆ ਮੰਤਰਾਲੇ ਨੇ ਜੰਗ ਵੇਲੇ ਦੇ ਉਹਨਾਂ ਨਿਰਦੇਸ਼ਾਂ ਨੂੰ ਪੱਕੇ ਕਾਨੂੰਨ ਦੇ ਵਿੱਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਲਾਜ਼ਮੀ ਭਰਤੀ ਵਾਲੇ ਸੈਨਿਕਾਂ, ਕੰਟਰੈਕਟ ਸਿਪਾਹੀਆਂ ਅਤੇ ਲਾਮਬੰਦ ਕੀਤੇ ਕਰਮਚਾਰੀਆਂ ਦੀ ਮਦਦ ਕਰਨ ਵਾਲੇ ਗਰੁੱਪ ਕਾਲ ਟੂ ਕੌਨਸ਼ੰਸ ਦੇ ਜਿਹੜੇ ਨੇ, ਇੱਕ ਵਕੀਲ ਨੇ ਕਿਹਾ ਕਿ ਮੁੱਖ ਰੂਪ ਦੇ ਵਿੱਚ ਉਹ ਫੌਜੀ ਮੈਡੀਕਲ ਬੋਰਡ ਦੀ ਥਾਂ ਸਿਰਫ ਇੱਕ ਸਧਾਰਨ ਡਾਕਟਰੀ ਜਾਂਚ ਲਿਆਉਣਾ ਚਾਹੁੰਦੇ ਨੇ ਅਤੇ ਇਹ ਸੰਕੇਤ ਦਿੰਦਾ ਹੈ ਕਿ ਰੂਸ ਲੰਬੇ ਸਮੇਂ ਦੇ ਲਈ ਆਪਣੀ ਫੌਜ ਦੇ ਵਿੱਚ ਸਿਪਾਹੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਵਕੀਲ ਨੇ ਜਿਹੜਾ ਦੱਸਿਆ ਕਿ ਇਸ ਦਾ ਮਤਲਬ ਹੈ ਕਿ ਹੁਣ ਇਹਨਾਂ ਨੂੰ ਆਰਜ਼ੀ ਕਦਮਾਂ ਦੇ ਵਜੋਂ ਨਹੀਂ ਦੇਖਿਆ ਜਾ ਰਿਹਾ, ਉਹ ਦਹਾਕਿਆਂ ਤੱਕ ਇਸੇ ਤਰ੍ਹਾਂ ਲੜਨ ਦੀ ਤਿਆਰੀ ਜਿਹੜੀ ਹੈ ਕਰ ਰਹੇ ਨੇ। ਜੀ ਦੋਸਤੋ, ਹਾਲਾਤ ਰਸ਼ੀਆ ਦੇ ਵਿੱਚ ਵੀ ਠੀਕ ਨਹੀਂ ਨੇ। ਚਾਹੇ ਵੱਡੀ ਤਾਕਤ ਹੈ ਰਸ਼ੀਆ ਦੁਨੀਆ ਦੇ ਵਿੱਚ, ਪਰ ਤੰਗੀਆਂ ਪਰੇਸ਼ਾਨੀਆਂ ਵੱਡਿਆਂ ਨੂੰ ਵੀ ਆ ਜਾਂਦੀਆਂ ਨੇ ਅਤੇ ਹਾਲਾਤ ਜਿਹੜੇ ਨੇ ਰੂਸ ਦੇ ਉਹ ਇਹ ਜਿਹੜੇ ਨੇ ਰਿਪੋਰਟ ਦੇ ਮੁਤਾਬਕ ਦਰਸਾ ਰਹੇ ਨੇ। ਚਲੋ ਇਹ ਨਹੀਂ ਕਹਿੰਦੇ ਕਿ ਯੂਕਰੇਨ ਨੂੰ ਜਿਹੜਾ ਘਾਟਾ ਨਹੀਂ ਪਿਆ, ਉਹਨਾਂ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਘਾਟਾ ਪੈ ਰਿਹਾ, ਜਾਨੀ ਅਤੇ ਮਾਲੀ ਨੁਕਸਾਨ ਉਹਨਾਂ ਦਾ ਵੀ ਹੋ ਰਿਹਾ, ਹਰ ਪਾਸੇ ਹੀ ਹੋ ਰਿਹਾ। ਅਤੇ ਇਹ ਸੀ ਜੀ ਰਸ਼ੀਆ ਦੀ ਰਿਪੋਰਟ ਦੋਸਤੋ। ਅਤੇ ਲਓ ਫਿਰ ਜਾਂਦੇ ਜਾਂਦੇ ਇੱਕ ਗੱਲ ਸਾਂਝੀ ਕਰਦੇ ਹਾਂ ਤੁਹਾਡੇ ਨਾਲ, ਮਨ ਦਾ ਰੋਲਾ ਬਣਾਵ ਦਿਮਾਗੀ ਤਵਾਜਨ ਮਨੋਵਿਗਿਆਨਿਕ ਗੱਲ ਹੈ, ਉਹਦੀ ਸਾਂਝ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਮਨ ਦਾ ਰੋਲਾ ਅਤੇ ਬਨਾਮ ਦਿਮਾਗੀ ਤਵਾਜਨ, ਗੱਲਬਾਤ ਲਿਖਦੇ ਨੇ ਪਰਮਿੰਦਰ ਸਿੰਘ ਢੀਂਡਸਾ ਜੀ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ ਇਹ ਗੱਲਬਾਤ ਕੀ ਕਹਿੰਦੀ ਹੈ ਵਿਚਾਰਦੇ ਹਾਂ ਅਤੇ ਸੁਣਦੇ ਹਾਂ। ਮਨੋਵਿਗਿਆਨੀਆਂ ਦੀਆਂ ਧਾਰਨਾਵਾਂ ਅਚੰਭਿਆਂ ਦੇ ਨਾਲ ਭਰਪੂਰ ਹੁੰਦੀਆਂ, ਪਹਿਲੀ ਨਜ਼ਰੇ ਇਹ ਕਿਸੇ ਨੂੰ ਵੀ ਅਜੀਬ ਲੱਗ ਸਕਦੀਆਂ ਨੇ, ਪਰ ਗਹਿਰਾਈਆਂ ਦੇ ਨਾਲ ਦੇਖਣ ਦੇ ਉੱਤੇ ਦਿਮਾਗ ਖੋਲ੍ਹਣ ਦੀ ਸਮਰੱਥਾ ਰੱਖਦੀਆਂ ਨੇ। ਕਾਫੀ ਸਮੇਂ ਤੱਕ ਮਨੋਵਿਗਿਆਨ ਨੂੰ ਦਰਸ਼ਨ ਸ਼ਾਸਤਰ ਦੀ ਹੀ ਹਿੱਸਾ ਮੰਨਿਆ ਜਾਂਦਾ ਰਿਹਾ, ਹੁਣ ਕਰਕੇ ਕੁਝ ਕੁਝ ਇਸ ਦੇ ਵਿੱਚੋਂ ਦਰਸ਼ਨ ਜਿਹੜੇ ਨੇ ਫਿਲੋਸਫੀ ਦੀ ਝਲਕ ਵੀ ਦਿਖਾਈ ਦਿੰਦੀ ਹੈ। ਮਨੁੱਖੀ ਦਿਮਾਗ ਜੋ ਕਿ ਦੋ ਪੱਧਰਾਂ ਦੇ ਉੱਤੇ ਕੰਮ ਕਰਦਾ ਹੈ, ਚੇਤਨ ਅਤੇ ਅਵਚੇਤਨ। ਸਿਗਮੰਡ ਫਰਾਇਡ, ਜਿਸਨੇ ਮਨੋਵਿਗਿਆਨ ਦੇ ਹਰੇਕ ਪੱਖ ਉੱਪਰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜਿਹੜਾ ਪਰਛਾਵਾਂ ਪਾਇਆ। ਉਹਨਾਂ ਨੇ ਮਨੁੱਖੀ ਦਿਮਾਗ ਦੀ ਪਾਣੀ ਉੱਪਰ ਤੈਰ ਰਹੇ ਬਰਫ਼ ਦੇ ਉਸ ਟੁਕੜੇ ਦੇ ਨਾਲ ਤੁਲਨਾ ਕੀਤੀ ਹੈ ਜਿਸਦਾ 90% ਭਾਗ ਪਾਣੀ ਦੇ ਵਿੱਚ ਡੁੱਬਿਆ ਹੁੰਦਾ ਹੈ ਅਤੇ ਸਿਰਫ 10% ਭਾਗ ਹੀ ਜਿਹੜਾ ਉੱਪਰ ਦਿਖਾਈ ਦਿੰਦਾ ਹੈ। ਫਰਾਇਡ ਇਸ 10% ਦਿਖਾਈ ਦੇਣ ਵਾਲੇ ਭਾਗ ਨੂੰ ਚੇਤਨ ਮਨ ਅਤੇ 90% ਭਾਵ ਡੁੱਬੇ ਹੋਏ ਭਾਗ ਨੂੰ ਅਵਚੇਤਨ ਮਨ ਕਹਿੰਦਾ ਹੈ। ਫਰਾਇਡ ਅਤੇ ਹੋਰ ਕਈ ਮਨੋਵਿਗਿਆਨੀਆਂ ਦਾ ਮੰਨਣਾ ਕਿ ਮਨੁੱਖ ਦੇ ਜੀਵਨ ਦੀ ਦਿਸ਼ਾ ਤੈਅ ਕਰਨ ਵਾਲਾ ਮੁੱਖ ਰੂਪ ਜਿਹੜਾ ਇਹਦੇ ਵਿੱਚ ਇਹ 90% ਹਿੱਸਾ ਅਵਚੇਤਨ ਮਨ ਹੀ ਹੈ। ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਨੇ ਮਨ ਦੀ ਸ਼ਕਤੀ ਦੀ ਮਹੱਤਤਾ ਸਮਝਾਈ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿ ਮਨ ਜੀਤੇ ਜਗ ਜੀਤ ਅਤੇ ਮਹਾਤਮਾ ਬੁੱਧ ਦੁਆਰਾ ਸੁਝਾਇਆ ਅਸ਼ਟ ਮਾਰਗ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਨੇ। ਇਸ ਸਮੇਂ ਸਾਡੇ ਦਿਮਾਗ ਦੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਅਵਚੇਤਨ ਮਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਜਾਂ ਕੋਈ ਅਜਿਹਾ ਤਰੀਕਾ ਵੀ ਹੈ ਜਿਹਦੇ ਨਾਲ ਅਵਚੇਤਨ ਮਨ ਨੂੰ ਆਪਣੀ ਇੱਛਾ ਦੇ ਅਨੁਸਾਰ ਮੋੜਿਆ ਜਾ ਸਕਦਾ ਹੈ। ਉੱਤਰ ਜਿਹੜਾ ਇਹਦੇ ਵਿੱਚ ਆਉਂਦਾ ਹੈ ਨਿਰਾਸ਼ਾ ਕਰਨ ਵਾਲਾ ਨਹੀਂ ਹੈ। ਆਧੁਨਿਕ ਜਿਹੜੀ ਵਿਗਿਆਨਕ ਹੈ ਮਨੋਵਿਗਿਆਨ ਹੈ ਆਧੁਨਿਕ ਮਨੋਵਿਗਿਆਨ ਉਹਦੇ ਵਿੱਚ ਅਨੇਕ ਅਜਿਹੇ ਤਰੀਕੇ ਮਿਲਦੇ ਨੇ ਜਿਨ੍ਹਾਂ ਨੂੰ ਇਸ ਮਕਸਦ ਦੇ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਅਤੇ ਪ੍ਰਭਾਵੀ ਤਰੀਕਾ ਅਚੇਤ ਸੰਦੇਸ਼ ਸਿੰਬਲੀਮਿਨਲ ਸਿਗਨਲ ਮੈਸੇਜ ਹੈਗਾ ਹੈ। ਵੱਖ ਵੱਖ ਵਿਧੀਆਂ ਵਰਤ ਕੇ ਸਾਡੇ ਦਿਮਾਗ ਦੇ ਅਵਚੇਤਨ ਹਿੱਸੇ ਨੂੰ ਪਹਿਲਾਂ ਐਕਟਿਵ ਕਰਨਾ ਪੈਂਦਾ ਹੈ ਤਾਂ ਕਿ ਅਚੇਤ ਸੰਦੇਸ਼ ਜਿਹੜਾ ਸਾਡੀ ਦਿਮਾਗੀ ਪ੍ਰਣਾਲੀ ਨਿਊਰਲ ਐਕਟੀਵਿਟੀ ਜਿਹੜੀ ਹੈ ਉਹਦਾ ਹਿੱਸਾ ਬਣ ਜਾਣ। ਇਸ ਦੇ ਨਾਲ ਹੈਰਾਨ ਕਰਨ ਵਾਲੀ ਤਬਦੀਲੀ ਇਹ ਵੀ ਵਾਪਰਦੀ ਹੈ ਕਿ ਸਾਡੇ ਦਿਮਾਗ ਦੀ ਨਿਊਰਨ ਪ੍ਰਣਾਲੀ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਣ ਲੱਗ ਪੈਂਦੀ ਹੈ। ਮੈਡੀਟੇਸ਼ਨ ਸਾਹ ਪ੍ਰਕਿਰਿਆ ਉੱਤੇ ਜਿਹੜਾ ਧਿਆਨ ਦੇਣਾ ਬਰੀਥਿੰਗ ਦੇ ਉੱਤੇ ਪੈਟਰਨ 'ਤੇ ਅਤੇ ਯੋਗ ਨਿੰਦਰਾ ਆਦਿ ਸਾਡੇ ਅਵਚੇਤਨ ਮਨ ਨੂੰ ਕਿਰਿਆਸ਼ੀਲ ਕਰਨ ਦੇ ਕੁਝ ਤਰੀਕੇ ਨੇ ਜੋ ਸਹਿਜੇ ਹੀ ਅਮਲ ਦੇ ਵਿੱਚ ਲਿਆਂਦੇ ਜਾ ਸਕਦੇ ਹੈ। ਜਦੋਂ ਇਹਨਾਂ ਤਰੀਕਿਆਂ ਦੇ ਨਾਲ ਅਵਚੇਤਨ ਮਨ ਨੂੰ ਐਕਟਿਵ ਕਰ ਲਿਆ ਜਾਂਦਾ ਹੈ ਤਾਂ ਮਧੁਰ ਭਾਸ਼ਾ ਵਰਤ ਕੇ ਜਿਵੇਂ ਸੰਗੀਤ ਜਾਂ ਕੁਝ ਸਕਾਰਾਤਮਕ ਸੰਦੇਸ਼ ਦਿਮਾਗ ਨੂੰ ਦਿੱਤੇ ਜਾ ਸਕਦੇ ਨੇ ਜੋ ਸਾਡੀ ਅਵਚੇਤਨ ਪ੍ਰਣਾਲੀ ਦਾ ਹਿੱਸਾ ਬਣ ਕੇ ਸਾਡੇ ਸੁਭਾਅ ਨੂੰ ਮੁੜ ਪ੍ਰਭਾਸ਼ਿਤ ਜਿਹੜਾ ਕਰ ਸਕਦੇ ਹੈ। ਸਾਡਾ ਦਿਮਾਗ 5 ਤਰ੍ਹਾਂ ਦੀਆਂ ਤਰੰਗਾਂ ਤਹਿਤ ਕੰਮ ਕਰਦਾ ਹੈ। ਇਹ ਨੇ ਐਲਫਾ ਬੀਟਾ ਗੈਮਾ ਥੀਟਾ ਅਤੇ ਡੈਲਟਾ। ਇਹਨਾਂ ਨੂੰ ਮਨੁੱਖੀ ਦਿਮਾਗ ਦੀਆਂ 5 ਅਵਸਥਾਵਾਂ ਵੀ ਕਿਹਾ ਜਾ ਸਕਦਾ ਹੈ। ਇਹਨਾਂ ਦੇ ਵਿੱਚੋਂ 2 ਅਵਸਥਾਵਾਂ ਹੁੰਦੀਆਂ ਨੇ ਐਲਫਾ ਅਤੇ ਬੀਟਾ ਅਵਚੇਤਨ ਮਨ ਦੇ ਨਾਲ ਸੰਬੰਧਿਤ ਨੇ। ਦੂਜੇ ਸ਼ਬਦਾਂ ਦੇ ਵਿੱਚ ਜਦੋਂ ਇਹਨਾਂ ਤਰੰਗਾਂ ਦੇ ਉੱਤੇ ਕੰਮ ਕੀਤਾ ਜਾਂਦਾ ਹੈਗਾ ਤਾਂ ਸਾਡਾ ਅਵਚੇਤਨ ਮਨ ਜਿਹੜਾ ਉਹ ਉੱਠ ਖੜ੍ਹਾ ਹੁੰਦਾ ਹੈ ਐਕਟਿਵ ਹੋ ਜਾਂਦਾ ਹੈ। ਜੇਕਰ ਇਹਨਾਂ ਤਰੀਕਿਆਂ ਜਾਂ ਤਕਨੀਕੀ ਸ਼ਬਦਾਂ ਨੂੰ ਲਾਂਭੇ ਰੱਖ ਕੇ ਆਸਾਨ ਸ਼ਬਦਾਂ ਜਾਂ ਲਫ਼ਜ਼ਾਂ ਦੇ ਵਿੱਚ ਸਮਝਾਈਏ ਕਿ ਜਾਗੋ ਮਿਚੀ ਜਾਂ ਸੰਪੂਰਨ ਆਨੰਦ ਦੀ ਅਵਸਥਾ ਦੇ ਵਿੱਚ ਸਾਡਾ ਅਵਚੇਤਨ ਮਨ ਆਮ ਦੇ ਨਾਲੋਂ ਵਧੇਰੇ ਕਿਰਿਆਸ਼ੀਲ ਹੁੰਦਾ ਹੈ ਅਤੇ ਇਹੀ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਅਵਚੇਤਨ ਮਨ ਨੂੰ ਅਚੇਤ ਸੰਦੇਸ਼ ਦੇ ਕੇ ਆਪਣੀ ਸ਼ਖਸੀਅਤ ਦਾ ਪੁਨਰ ਨਿਰਮਾਣ ਕਰ ਸਕਦੇ ਹਾਂ। ਜਾਗੋ ਮਿਚੀ ਵਾਲੀ ਅਵਸਥਾ ਗਹਿਰੀ ਨੀਂਦ ਦੇ ਵਿੱਚ ਜਿਹੜਾ ਆਪਾਂ ਜਾਣ ਤੋਂ ਇੱਕਦਮ ਪਹਿਲਾਂ ਜਾਗਣ ਤੋਂ ਇੱਕਦਮ ਬਾਅਦ ਹੁੰਦੀ ਹੈ ਅਤੇ ਸੰਪੂਰਨ ਆਨੰਦ ਦੀ ਅਵਸਥਾ 24 ਘੰਟਿਆਂ ਦੇ ਵਿੱਚ ਉਹ ਕਦੇ ਵੀ ਹੋ ਸਕਦੀ ਹੈ। ਖਾਸ ਕਰ ਜਦੋਂ ਅਸੀਂ ਕੁਦਰਤ ਦੇ ਬਹੁਤ ਨੇੜੇ ਅਤੇ ਸੰਸਾਰਕ ਵਿਚਾਰਾਂ ਤੋਂ ਪਰੇ ਹੁੰਦੇ ਹਾਂ। ਬੱਚਿਆਂ ਦਾ ਅਵਚੇਤਨ ਮਨ ਆਮ ਬਾਲਗ ਇਨਸਾਨ ਦੇ ਨਾਲੋਂ ਵੱਧ ਕਿਰਿਆਸ਼ੀਲ ਹੁੰਦਾ ਹੈ। ਸਾਡੇ ਅਵਚੇਤਨ ਮਨ ਨੂੰ ਨਿਰਦੇਸ਼ ਦੇਣ ਦਾ ਇੱਕ ਹੋਰ ਵੀ ਅਹਿਮ ਮੌਕਾ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਕਿਸੇ ਵੀ ਮਨੁੱਖੀ ਜਜ਼ਬਾਤ ਜਿਵੇਂ ਕਿ ਗੁੱਸੇ, ਖੁਸ਼ੀ, ਉਦਾਸੀ, ਸ਼ਰਧਾ, ਸਤਿਕਾਰ ਜਾਂ ਸਮਰਪਣ ਆਦਿ ਦੇ ਭਾਵ ਨੂੰ ਲੈ ਕੇ ਸਿਖਰ ਐਕਸਟ੍ਰੀਮ ਦੇ ਉੱਤੇ ਹੁੰਦੇ ਹਾਂ। ਕੁਝ ਮਹੱਤਵਪੂਰਨ ਪਲ ਜੋ ਸਾਨੂੰ ਕੁਦਰਤੀ ਅਵਸਥਾ ਦੇ ਵਿੱਚ ਲਿਜਾਣ ਜਾਂ ਫਿਰ ਸਹਾਈ ਹੋ ਸਕਦੇ ਨੇ ਉਹਨਾਂ ਦੇ ਵਿੱਚ ਕੋਈ ਮਧੁਰ ਸੰਗੀਤ, ਮਧੁਰ ਆਵਾਜ਼ ਜਾਂ ਕੋਈ ਮਨਮੋਹਕ ਕੁਦਰਤੀ ਨਜ਼ਾਰਾ ਜਿਵੇਂ ਕਿ ਬਾਰਿਸ਼ ਜਾਂ ਸੁਹਾਵਣਾ ਮੌਸਮ ਸਾਡੀ ਮਦਦ ਕਰ ਸਕਦਾ ਹੈ। ਇਹਨਾਂ ਪਰਿਸਥਿਤੀਆਂ ਦੇ ਵਿੱਚ ਸਾਡਾ ਅਵਚੇਤਨ ਮਨ ਸਾਡੇ ਆਲੇ ਦੁਆਲੇ ਦੇ ਮਾਹੌਲ ਤੋਂ ਜੋ ਸੂਚਨਾ ਗ੍ਰਹਿਣ ਕਰਦਾ ਹੈ ਉਹ ਸਾਡੇ ਨਿਊਰਨ ਸਿਸਟਮ ਦਾ ਹਿੱਸਾ ਬਣ ਜਾਂਦੀ ਹੈ ਅਤੇ ਸਾਡਾ ਸੁਭਾਅ, ਆਦਤਾਂ, ਸ਼ਖਸੀਅਤ ਅਤੇ ਉਸ ਅਨੁਸਾਰ ਢਲਣਾ ਸ਼ੁਰੂ ਹੋ ਜਾਂਦਾ ਹੈ। ਇੱਕ ਹੋਰ ਗੱਲ ਜੋ ਅਹਿਮ ਹੈ ਕਿ ਦਿਮਾਗ ਦੇ 90% ਹਿੱਸੇ ਜਿਹੜਾ ਸਬਕੌਂਸ਼ੀਅਸ ਮਾਇੰਡ ਹੈ ਉਹਦੇ ਤੱਕ ਵਿਚਾਰਾਂ ਦੇ ਪ੍ਰਵਾਹ ਜਿਹੜੇ ਨੇ ਉਹ ਪਹੁੰਚਣ ਦਾ ਇੱਕੋ ਇੱਕ ਤਰੀਕਾ 10% ਹਿੱਸੇ ਕੌਂਸ਼ੀਅਸ ਮਾਇੰਡ ਜਿਹੜਾ ਹੈ ਰਾਹੀਂ ਹੋ ਕੇ ਹੀ ਗੁਜ਼ਰਦਾ ਹੈ। ਇਸ ਦੇ ਲਈ ਚੇਤਨ ਮਨ ਦੇ ਵਿੱਚ ਚੱਲ ਰਹੀ ਕਸ਼ਮਕਸ਼ ਤੋਂ ਜੋ ਨਤੀਜਾ ਨਿਕਲਦਾ ਹੈ ਅਵਚੇਤਨ ਮਨ ਦੇ ਵਿੱਚ ਉਹ ਸਥਾਈ ਤੌਰ ਦੇ ਉੱਤੇ ਜਮ੍ਹਾਂ ਹੋ ਜਾਂਦਾ ਹੈ, ਜਿਸ ਦਾ ਨਤੀਜਾ ਅਸੀਂ ਸਾਡੀ ਸ਼ਖਸੀਅਤ ਦੇ ਵਿੱਚ ਆਏ ਬਦਲਾਅ ਦੇ ਰੂਪ ਦੇ ਵਿੱਚ ਦੇਖਦੇ ਹਾਂ। ਸਾਡੇ ਲਈ ਚੰਗੀ ਗੱਲ ਇਹੀ ਹੈ ਕਿ ਅਵਚੇਤਨ ਮਨ ਦੇ ਵਿੱਚ ਵਿਚਾਰ ਪਹੁੰਚਣ ਤੋਂ ਪਹਿਲਾਂ ਸਾਡੇ ਚੇਤਨ ਮਨ ਦੀ ਤਾਰਕਿਕ ਕਸ਼ਮਕਸ਼ ਜਿਹੜੀ ਹੈ, ਯਾਨੀ ਕਿ ਫਿਲਟਰ ਹੁੰਦਾ ਹੈ ਜਿੱਥੇ ਸਭ ਕੁਝ ਵਿੱਚ ਉਸਨੂੰ ਸਫਲਤਾ ਪੂਰਵਕ ਲੰਘਣਾ ਪੈਂਦਾ ਹੈ। ਇਸ ਦੇ ਲਈ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਨਕਾਰਾਤਮਕ ਨੈਗੇਟਿਵਿਟੀ ਵਿਚਾਰ ਸਾਡੇ ਚੇਤਨ ਮਨ ਦੇ ਵਿੱਚ ਦਾਖਲ ਹੋ ਵੀ ਜਾਵੇ ਤਾਂ ਵੀ ਅਸੀਂ ਉਸ ਵੇਲੇ ਤੱਕ ਉਸ ਦੇ ਉੱਤੇ ਤਰਕ ਕਰਦੇ ਰਹੀਏ ਜਦੋਂ ਤੱਕ ਉਹ ਵਿਚਾਰ ਪੋਜ਼ਿਟਿਵਿਟੀ ਦੇ ਵਿੱਚ, ਸਕਾਰਾਤਮਕਤਾ ਦੇ ਵਿਚਕਾਰ ਜਿਹੜਾ ਵਿਚਾਰ ਦੇ ਰੂਪ ਦੇ ਵਿੱਚ ਤਬਦੀਲ ਨਾ ਹੋ ਜਾਵੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੀ ਆਖਰ ਦੇ ਵਿੱਚ, ਅਤੇ ਬਾਕਮਾਲ ਮਨੋਵਿਗਿਆਨਿਕ ਗੱਲ ਸੀ ਆਪਣੇ ਪਰਵਿੰਦਰ ਸਿੰਘ ਢੀਂਡਸਾ ਉਹਨਾਂ ਦੀ ਕਲਮ ਦੇ ਵਿੱਚੋਂ, ਮਨ ਦਾ ਰੋਲਾ ਬਨਾਮ ਦਿਮਾਗ, ਦਿਮਾਗੀ ਤਵਾਜਨ। ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ, ਉਮੀਦ ਕਰਦੇ ਹਾਂ ਸਿੱਖਣ ਨੂੰ ਕੁਝ ਨਾ ਕੁਝ ਮਿਲਿਆ ਹੋਏਗਾ ਪੋਜ਼ਿਟਿਵਿਟੀ ਨੈਗੇਟਿਵਿਟੀ ਦੇ ਵਿੱਚੋਂ ਜਾਂ ਨੈਗੇਟਿਵਿਟੀ ਦੇ ਵਿੱਚੋਂ ਪੋਜ਼ਿਟਿਵਿਟੀ ਦੇ ਵਿੱਚ ਕਿਵੇਂ ਜਾਣਾ ਹੈ। ਅਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ। ਅਤੇ ਆਖਰ ਦੇ ਵਿੱਚ ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ। ਅਤੇ ਲਓ ਦੋਸਤੋ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਅਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, 2-4 ਮਿੰਟ ਗੱਲਬਾਤ ਕਰ ਲੈਂਦੇ ਹਾਂ ਅਤੇ ਫਿਰ ਮੈਂ ਇੱਥੇ ਹੀ ਲਵਾਂਗਾ ਅੱਗਿਆ। ਅਤੇ ਕੱਲ੍ਹ ਨੂੰ ਸਮਾਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਕੀਤੀ ਜਾਵੇ। ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਜਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਦੋਸਤੋ, ਇਸ ਦੇ ਨਾਲ ਹੀ ਦੁਆਬਾ ਰੇਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਫ੍ਰੀ ਦੇ ਵਿੱਚ ਹੈ। ਅਤੇ ਨਾਲ ਨਾਲ ਫੇਸਬੁੱਕ, ਯੂਟਿਊਬ ਦੇ ਉੱਤੇ ਜਾ ਕੇ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ। ਅੱਜ ਇੰਨਾ ਕੀ ਕਬੂਲ ਕਰਨਾ ਜੀ, ਅਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ ਦੁਬਾਰਾ ਤੋਂ ਕੁਝ ਨਵੇਂ ਵਿਸ਼ੇ ਦੇ ਨਾਲ, ਕੁਝ ਨਵੀਆਂ ਗੱਲਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।

0: ਦਿੱਲੀਏ, ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ, ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ, ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ, ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ, ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ, ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਣ ਜਾ ਕਮਲਿਆ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ। ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ। ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ, ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ। ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ। ਹਾਲੇ ਵੀ ਮੋਦੀਆ ਨੀਵਾਂ ਹੋ ਜਾ, ਮਨ ਲੈ ਰੱਬ ਦਾ ਪਾਣਾ ਹੋਏ। ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੇ ਜਾਣਾ ਹੋਏ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੇ ਨੀ ਸੌਖੀ ਹੋ ਜਾਏਗੀ ਬੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਹੋਏ। ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਹੁਣ ਮੋਦੀਆ ਦੱਸ ਕਿੱਥੋਂ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ, ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨ, ਥੈਂਕ ਯੂ ਵੈਰੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿੱਚ ਆਖਰ ਦੇ ਵਿੱਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ, ਉਹ ਸਾਡੇ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ, ਇਹ ਹੈ ਨਿੰਮੀ ਮਸ਼ੇਸ਼ਕੀ, ਜਿਨ੍ਹਾਂ ਦਾ ਸਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ, ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ, ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ। ਤੇ ਅੱਜ ਦੀ ਕਾਮਹਿਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਚੰਨ ਦੀ ਸੈਰ ਚੱਲ ਅੜਿਆ

ਨੂੰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ ਏਰੀ

चल अड़िया हाथ फड़िया पा तुर चलिए चन दी सैर नू। चल अड़िया।

ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ। ਪਿਆਰੇ ਦੋਸਤੋ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगी आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ा ही विस्तार च गल करो तो वधिया होगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है, तो
1: जहाँ
2: उन्हां
1: उन्हें
2: नू,
1: व्यू ज्यादा होंगे हैं।
2: हाँ जी व्यूज ज्यादा होंगे हैं, तो वो उन्हां नू हायर भी, मतलब उन्हां नू एडवरटाइजमेंट ले यूज भी करते हैं।
1: हाँ जी
2: हाँ जी, तो उदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तो वो एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने ओह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, ओह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओह तां एक तरह नाल अपना फ्यूचर करियर सब कुछ बना के सेट ने ऑलरेडी, उन्हां ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे ऊपर किसी कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए वो तुहाडा करियर होना चाहिए है,
1: बिल्कुल
2: अपने
1: जी
2: करियर दा एक गोल एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करदे हां। ते अखीर दे विच मैं चाहांगा भी जे कोई होर तुसीं गल खास गल इस खेतर बारे करनी चाहो तां जरूर सांझी करो 1 मिनट दे विच।
2: थैंक यू, मैं भी बहुत धन्नवाद करदी हाँ जी दुआबा रेडियो दा कि तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं तो उहनां नू सिर्फ एक इही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ, ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫੇਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨ ਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵਾਂ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦੇ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਹਿਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਜਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ।

0: ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ 'ਚ ਸਭ ਦਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ 'ਚ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ, ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ, ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ, ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ, ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
2: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ

0: ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ, ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਕਿਰਨਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ CEO ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ। ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ 'ਚੋਂ ਕਾਫਲੇ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਇਸ ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਮਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਹੈ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਹੈ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ, ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ। ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ, ਬਥੇਰੀਆਂ ਖੁਦਕਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ, ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ। ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ। ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ। ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋ। ਜਗ ਸਾਰਾ ਹੀ ਨਾਲ ਹੈ, ਇਨਸਾਫ ਕਰੋ ਸਿਆਸਤਦਾਨੋ। ਜਗ ਸਾਰਾ ਵੀ ਨਾਲ ਹੈ, ਇਨਸਾਫ ਕਰੋ ਸਿਆਸਤਦਾਨੋ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ। ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
6: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ। ਤੂ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਯੇ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ

तू ये जीवन भला है ये किस काम का। जिंदगी के लिए जैसे जल और पवन,

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੇ।

बीते पल में याद कराता नहादा विश्वासिक दे।

फेरे ढूंढे जावा, सुन मेरी हरदास कदे।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁੱਬ ਕੇ ਗੰਗਾ ਦੀ ਜੋ ਮੇਰੇ

0: ਸਕਦੇ ਹੋ। ਥੈਂਕ ਯੂ।
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿਓ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਅਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: महापावर रेडियो।
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ। ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਅਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ। ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਅਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ। ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ SS ਭੱਲਾ ਪਟਿਆਲਾ, ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ। ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ। ਉਹ ਕਿਰਪਾ ਕਰਕੇ ਸੁਣਨਾ, ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ। ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ। ਸਰਵਣ ਕਰੋ ਜੀ। ਸਾਬ ਜਾਦੇ ਆਖਣ ਦਾ ਦੀਏ ਨੀ

ਦੇਖੇ ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ ਪਾਲੇ ਜੱਫੀਆਂ ਰਜ ਰਜ ਦਾਦੀਏ ਨੀ ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ

ਘਰ ਦੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਕਰਨਾ ਕਬੂਲ ਕਰਮ ਸੂਬੇ ਦੀ ਪਰਵਾਹ ਨਾ ਕਰਨਾ ਕਿਸੇ ਵੀ ਗੱਲ ਦੀ। ਤੁਹਾਨੂੰ ਪ੍ਰਮਾਣ ਲਈ ਸੂਬਾ ਲਾਲਚ ਦੇ ਕੇ

ਪਿਤਾ ਦੇ ਧਰਮ ਵਿੱਚ ਰਹਿਣਾ, ਸਦਾ ਪਿਤਾ ਦੇ ਧਰਮ ਵਿੱਚ ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ

0: ਓਏ ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ। ਉਹ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ। ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ, ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ। ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ, ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ। ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ, ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ। ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ, ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ।
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵੈਸੀ ਸਾਡੀ ਸ਼ਾਇਰਾ ਅਮਰੀਸ਼ ਕੁਮਾਰੀ ਨੂੰ। ਅਮਰੀਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ, ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ, ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ, ਉਸ ਸਮੇਂ ਨੂੰ ਲੈ ਕੇ ਅਮਰੀਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਅਮਰੀਸ਼ ਕੁਮਾਰੀ ਜੀ, ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਤਨਾਮ ਸ਼੍ਰੀ ਵਾਹਿਗੁਰੂ। ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ। ਸਮਾਤ ਫਰਮਾਇਓ। ਵਿਛੜਿਆ ਪਰਿਵਾਰ ਕਲਗੀਧਰ ਦਾ, ਵਿਛੜਿਆ ਪਰਿਵਾਰ ਕਲਗੀਧਰ ਦਾ, ਪੋਹ ਦੀ ਰਾਤ ਕਾਲੀ ਬੋਲੀ ਜਦ ਆਈ, ਝੱਖੜ ਝਾਂਗੀ ਤੂਫਾਨ ਸਨੇ ਸਰਸਾ ਹੜ੍ਹ ਨਾਲ ਉਫਨਾਈ, ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ, ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ, ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ, ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ, ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ, ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ, ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ। ਅੱਗੇ ਧਿਆਨ ਦਿਓ, 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ। ਹੁਣ ਉਹ ਘੜੀ ਵੀ ਆ ਗਈ, ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ, ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ। ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ। ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ ਚਿਣ ਦਿੱਤਾ ਲਾਲਾਂ ਦੋਹਾਂ

0: ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ। ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ। ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ।
1: ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
3: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਆਤ ਦੀ

0: ਠੰਡ ਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਤੇ ਬੁਰਜ ਵੀ ਠੰਡਾ ਸੀ, ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ, ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ, ਲਹਿਰੀ ਅੱਤ ਜ਼ੁਲਮਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਆ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ ਦੂਰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਵੱਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨਿਪਰੂਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਅਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਜ ਗਹਿਗਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ ਅਤੇ ਜਸਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ ਅਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਜ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤਵਾ ਸੁਣਾਇਆ ਜਦੋਂ ਕਾਜ਼ੀ ਨੇ, ਸੁੱਚਾ ਨੰਦ ਤੇ ਵਜ਼ੀਰੀ ਖਾਨ ਰਾਜੀ ਨੇ, ਸਹਿਬਜ਼ਾਦੇ ਲਾਉਣ ਲੱਗੇ ਜਾਨ ਬਾਜ਼ੀ ਨੇ, ਕਹੇ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ, ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ। ਕਹਿੰਦਾ ਥੋਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ੍ਹ ਸੀਵੀਆਂ ਵੀ ਹੈ, ਕਦਰਦਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ, ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਹੇ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਓਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ ਨੂੰ।
6: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ, ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ, ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ ਕਦੇ ਦੀਵੇ ਬਾਲਣ ਲਈ, ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੋਂਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਿੰਦਰਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮਿਆਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ ਮਹਿੰਦਰ ਮਾਨ ਜੀ। ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ, ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
7: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ। ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਰੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਹੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ। ਕੀ ਚਖਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ, ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
9: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ਼ ਤਰਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ ਉਹਦੀ ਰੂਹ ਵਿਚ ਗੁਰਬਾਣੀ ਦਾ ਵਾਸ ਹੈ ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ, ਸਵਾਗਤ ਹੈ।
10: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ। ਬੇਕਦਰੀ ਹੋਈ ਚੰਮ ਮੇਰੇ ਦੀ, ਜਿੰਦ ਮੇਰੀ ਹੁਣ ਤਾਂ ਘਬਰਾਈ। ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁਖੜਾ ਕਹਿਣਾ, ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ, ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ, ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ, ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
11: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇਂ ਮੇਰੇ ਆਤਾ, ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ, ਵੋ ਦਿਆਲੂ ਹੈ ਕਰੁਣਾ ਨਿਧਾਨ ਹੈ ਬਖਸ਼ਣ ਹਾਰਾ ਹੈ, ਵੋ ਦਿਆਲੂ ਹੈ ਕਰੁਣਾ ਨਿਧਾਨ ਬਖਸ਼ਣ ਹਾਰਾ ਹੈ, ਛੋੜ ਕਰ ਦੰਬ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ, ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ, ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾਂ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ, ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ। ਧੰਨਵਾਦ।
1: ਸ਼ਰਮਾ ਜੀ ਤੋਂ ਬਾਅਦ ਇੱਕ ਮੈਂ ਹੋਰ ਕੁਝ ਸਾਖੀ ਕਰਨ ਲੱਗਾ, ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ ਕਮਲ ਦਾਸ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਫਿਰੋਜ਼ਪੁਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
12: ਜ਼ਿੰਦਗੀ

ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: વાપા રેડિયો રેડિયો
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਬੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ,
1: ਦੋ ਐਡ ਹੋ ਗਏ, ਚਲੋ ਕੋਈ ਗੱਲ ਨਹੀਂ।
2: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ 12ਵੀਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ,
2: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਦਾ ਹੀ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ 'ਚ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। नौवीं। अच्छा, एक आदत शुरू तो भाई की पेपर रीडिंग ने, न्यूज़पेपर तुसी शुरू तो पढ़ते रहो, बुक्स वगैरह जीके दी बुक्स हैगियां या होर कोई कंपटीशन दी बुक्स हैगियां, ये हमेशा आदत साडे घर च सी कि मंथली एक मैगजीन साडे कोल आंदी सी, पेपर साडे कोल तीन लैंग्वेज दे आंदे
1: ये
2: आंदे
1: प्लस
2: सी।
1: पॉइंट्स
2: ये प्लस पॉइंट, ये
1: बिल्कुल।
2: ग्रूमिंग दी जिहड़ी मैं गल आ रहा
1: हाँ जी,
2: सीगा
1: हाँ
2: कि
1: जी, ठीक
2: तिन्ने
1: है,
2: तिन्ने लैंग्वेज दे पेपर साडे घर च आंदे सीगे, हिंदी
1: जी।
2: पंजाबी इंग्लिश तिन्ने शुरू तो ही बचपन तो ही पढ़ते हो सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जदों क्लियर होया ते आई हैड प्रिपेयर्ड माय माइंड कि बायो लैनी है कि डॉक्टर जेड़ा है बनना है, किसी ने थोपिया नहीं,
1: अच्छा,
2: सपना
1: ठीक है ठीक
2: पेरेंट्स
1: है।
2: का सीगा बट उदों थोपिया नहीं गया कि तुसी बनना है, उदों तक माइंड
1: आप
2: बन
1: ही
2: गया
1: तुसी सोच
2: बिल्कुल
1: अपना इन्हों अपना सपना बना लिया। ठीक
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
1: और क्या
2: उदों
1: बता, मतलब तुसी ट्रैक छड्डिया कोई नहीं, दोनों भी नाल ही रखिया।
2: उन्होंने दिनों जो जेडे मेरे फ्रेंड सीगे वो एनडीए का पेपर देन जा रहे सीगे,
1: हाँ जी,
2: मैं
1: हाँ
2: कहा
1: जी,
2: कि चलो पता नहीं डॉक्टर बनांगे नहीं बनांगे,
1: ठीक, हाँ जी,
2: पेपर दे चुके सीगे एनडीए का पेपर भी देन चले गए,
1: हाँ जी,
2: रब दी मैं दोवें जेडे हैं उदा प्रीलिम्स क्लियर हो गया था, डॉक्टरी का क्लियर हो गया
1: क्या
2: उस
1: बता।
2: वेले। मतलब चीज़ें वही हैं कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी।
2: बट तुसी जड़ा बच्चा उस स्टेज से होंगे 11वीं 12वीं वो सामने ये ऑप्शन होंगे ने बैंकिंग के,
1: जी,
2: जिस किसी को लगता है कि बैंकिंग से जाना है वो कॉमर्स के थ्रू अपनी तैयारी उस तरह की कर सकता है, किसी को लगता है सीए बनना हैगा मैं,
1: सारा
2: किसी को
1: जोड़ा
2: लगता है
1: बिल्कुल।
2: इंजीनियरिंग करना है, दैट इज द स्टेज जो 9th 10th लिए अपना एक प्लेटफॉर्म तैयार करते हो, प्लस वन
1: बिल्कुल
2: के टेक ऑफ करते हो, उस तो
1: जी जी
2: बाद भावें सीए बनो, इंजीनियर बनो,
1: हाँ
2: टीचर
1: जी हाँ
2: बनो,
1: जी,
2: अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होता है। तो दोनों जदों मेरे क्लियर हो गए तो बेटर वॉज कि चलो ठीक सपना वो जाना सेगा
1: हाँ जी, हाँ
2: मेडिकल
1: जी,
2: दे, मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट। और सिविल सर्विसेज इस करके बनया क्योंकि जिम्मे मैं दस्या से कि जीके शुरू तो अच्छी सी,
1: हाँ जी,
2: पेपर रीडिंग बहुत चंगी एक आदत जो बच्चे च पै सकती हो,
1: हाँ जी,
2: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन मैं सिविल सर्विस की तैयारी की थी, वो तो जरा बेस है थ्रू न्यूज़पेपर रीडिंग मेरा बचपन तो
1: शुरू
2: ही
1: तो बढ़िया
2: तैयार
1: है
2: हो
1: सर,
2: चुका सेगा,
1: बिल्कुल।
2: एंड उस आदत के कारण जरा से सिविल सर्विस शानदार डिसीजन होया कि चलो ट्राई कर सकते हैं क्योंकि बेस
1: जी
2: चंगा
1: जी
2: बनया
1: जी
2: होया
1: बिल्कुल
2: सेगा।
1: ठीक है,
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद भी बन जाए, इवन व्हेन यू आर इन कॉलेज उदों भी बन जाए, तो ये बहुत ही चंगी आदत है, तुसी
1: जी,
2: आस पास की अपनी सराउंडिंग्स नाल देश दुनिया की खबरों तो भी तुसी रहते हो
1: अपडेटेड रहना है।
2: अपडेटेड रहते हो, तुसी अपने शहर की खबरों तो भी अपडेटेड रहते हो, तुहाडे
1: जी
2: शहर से
1: जी
2: की हो रहा है, तुहाडी कंट्री से की हो रहा है, दुनिया से की हो रहा है,
1: बिल्कुल,
2: एंड सिविल सर्विस से जाओ या ना जाओ बट एक इन्फॉर्म्ड सिटीजन जरा तुसी उदे विच बन सकते हो।
1: बिल्कुल बिल्कुल, हाँ जी, वो पहली शर्त है, वो तो चाहिए चाहिए।
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे ये करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी एक उहनां दे लई रोल मॉडल हो। जदों तुहानूं मिलदे आ, बच्चे भी तुहानूं मिलदे होणगे स्कूलां 'च, तुसीं जाते हो जां कई वारी बच्चे तुहाडे कोल आउंदे ने, किस तरह दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है, लग जांदा पता कि ये जिहड़े मोस्टली कॉलेज गोइंग बच्चे आ, स्कूल गोइंग बच्चे आ, इन्हां दा कैलिबर कित्थे क खड़ा है अज दे देखा जावे, जो ओवरऑल सिनेरियो जनरल।
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी, हाँ जी,
2: जनरेशन ना जी आ
1: हाँ
2: रही है
1: जी, हाँ
2: वो
1: जी,
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सीगे इन्हों के सामने, जो
1: क्या
2: असी
1: बात
2: इफ यू कैन ट्रैवल बैक इन टाइम तो उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, बच्चे कुछ भी कर सकते हैं,
1: जी,
2: अपना भारत देश सब तो दुनिया का नंबर 1 देश बन सकता है जे बच्चे अपने टैलेंट का सही तरह यूज़ कर लें। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: हाँ जी, हाँ जी,
2: बड़े हास्य वाली गल है, वो कहेंगे कि जी असी तो ताडे वांग बनना है। कई बच्चे जिहड़े सिविल की तैयारी शुरू करते हैं
1: अच्छा
2: उन्होंने
1: जी,
2: दिमाग च भी गल होंगी, साढ़े भी दिमाग इनफैक्ट जो अं प्रिपेयर करे से यही गल होंगी कि डीसी बनाएंगे जी असी, मतलब
1: ठीक है जी, बिल्कुल
2: सिविल्स
1: बिल्कुल
2: करके डीसी बनाएंगे। हूँ छोटा बच्चा कह रहा है कि मैं डीसी बनना, तो मैं कहा कोई गल नहीं बेटा तू पढ़ ले, ग्रूम अप कर ले, डीसेंट चाइल्ड बन जा, डीसी
1: हाँ
2: तो
1: डीसी ही बन
2: आपका डीसेंट बन
1: गए
2: जाएगा। कोई बड़ा बच्चा कोई आंदा है कॉलेज का, वो कहता जी असं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन
1: ग्रेट
2: जाना। सो बेसिकली डीसी बनना या सिविल सर्विस जाना एक बहुत ही एक मल्टी प्रोंग चीज का एक प्रोंग है। साढ़े को अगे करियर से इन्नी ऑप्शंस ने, स्पोर्ट्स पर्सन ओलंपिक्स से तुसी कुछ कर लो, असी देखिया 2016 के ओलंपिक के
1: हाँ
2: जेडे भी
1: जी,
2: मेडलिस्ट है अज वो कितने पहुंच चुके हैं।
1: बिल्कुल बिल्कुल
2: थोड़ी जी
1: बिल्कुल
2: मेहनत करके तुसी अपने देश का नाम किन्ना अगे ले जा सकते हो। तुसी किसी नू एक्टिंग का शौक होंगे, कोई बच्चा इस तरह का इनहेरेंट टैलेंट होंगे है, तुसी
1: बिल्कुल बिल्कुल,
2: एक्टिंग
1: हाँ
2: लाइन से
1: जी,
2: चले जाओ। सिंगिंग का शौक है अपने अपने ही एरिया से, किन्ने सिंगर तुहाडे थ्रू ही मैनू पता
1: वाकई,
2: लग
1: हाँ
2: गया
1: जी, हाँ जी,
2: सीगा।
1: बिल्कुल जी,
2: तो किसी दे कोई भी टैलेंट हैगा जी इहनू एक्सप्लोर करे, माइंड दा असीं बिल्कुल 5 तो 10% आपां एक्सप्लोर करते हैं, आपां माइंड
1: हाँ
2: होर
1: जी,
2: एक्सपेंड करके एक्सप्लोर करिए, तुसीं कितने दे कितने पहुंच सकते हो किसी भी लाइन दे विच।
1: बिल्कुल सर, बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
3: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इसके अलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम आदि पीजीडीसीए कोर्स चल रहे हैं। विद्यार्थियों लिए आधुनिक ढंग से तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस और यूनिवर्सिटी पोजीशन लेने वाले विद्यार्थियों को मुफ्त पढ़ाई, वजीफे और इनाम और अनाथ विद्यार्थियों लिए फीसा में रियायतें दी जाती हैं। विद्यार्थियों के खेलने लिए खो खो, वॉलीबॉल, बैडमिंटन, कबड्डी, गतका, एथलेटिक, बॉल बैडमिंटन ग्राउंड उपलब्ध हैं। स्मार्ट क्लासेस दी सुविधाएं दी जाती हैं। लाइब्रेरी में वक् वक् विषयों से 52 जर्नल उपलब्ध हैं। विद्यार्थियों हर साल यूनिवर्सिटी में बढ़िया पोजिशन हासिल कर रही ने। जोनल इंटरजोनल यूथ फैसटिवल में बेशुमार इनाम हासिल करते हुए कॉलेज ने होशियारपुर जिले में सिक्ख्या के खेत्र के नाल सभ्याचारक खेत्र में भी एक नवी पछाण बनी।
1: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने, ते साडे नाल स्टूडियो विच मौजूद ने डॉक्टर हिमांशु अग्रवाल जी, IAS जो बतौर SDM दसूआ विच तैनात ने, ते बच्चों के भविख नूं लै के फिक्रमंद ने, चिंतित ने, ते उन्हां नूं बहुत वधिया उसारू सीधा दे रहे ने। और डॉक्टर साहब, आपां जिवें पहलां गल कर रहे सीगे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तों ने उधर कोई ज्वाइन कर लिया उधर ही चल जाते हैं। ये किदां दा फैसला बच्चे जिहड़ा प्रभाव पै सकदा उन्हां ते?
2: कई बारी इन्हां गल्लां दा चंगा प्रभाव पैंदा हैगा बच्चों दे, कि कई बारी उन्हों कोई गाइडेंस देने वाला नहीं हुंदा, बट एक सपोर्ट सिस्टम तुहानूं जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे उह पुल ऑफ कर सकदा हैगा। बट ये अल्टीमेट डिसीजन जो 11वीं चो हुंदा बच्चा, 16-17 साल का हुंदा, आप टैलेंट की गल कर रहे थे बच्चों की,
1: हाँ जी, हाँ जी,
2: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वह उस फील्ड नूं एक कहते इंसाफ दे पाऊगा
1: हाँ
2: जी,
1: जी, हाँ
2: जी,
1: जी,
2: राह
1: हाँ
2: वो
1: जी,
2: तुर
1: बिल्कुल
2: पाया है।
1: बिल्कुल
2: जे उन्होंने लगता है कि मैं इन्नी मेहनत कर सकता है या मैं इन इंसाफ दे सकता है, वो बिल्कुल उन्होंने उस लाइन में टो द लाइन जिन्होंने आप कहते हैं
1: हाँ जी, हाँ
2: वो
1: जी,
2: कर
1: हाँ
2: सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
1: उधर
2: हूँ,
1: आ गया है,
2: उस वेले देखो अकेला डिसीजन लेना, कई कई बच्चे ले भी लेंगे ने,
1: हाँ
2: बट
1: जी, हाँ
2: उस
1: जी,
2: वेले अगेन जे उन्होंने कोई कोई सीधे राह पा दे जिन्होंने आप
1: जी,
2: कहते हैं कि सीधे राह पाना,
1: हाँ जी, हाँ जी, हाँ जी,
2: पेरेंट टीचर कह दे कि भाई दिस इज योर कैलिबर
1: ओके
2: कैलिबर तुसी ये कर सकते हो, ये तुहाडे तो नहीं हो सकता, जो उस
1: जी,
2: वेले उन्होंने क्लियर क्लैरिटी ऑफ माइंड हो जाए तो वह काफ़ी जरा आने वाले जो साल है इनफैक्ट आने वाला पूरा करियर वह जरा बन सकता है या बिगड़ सकता है।
1: बिल्कुल
2: ये
1: बिल्कुल,
2: अगेन स्कूल सा एक सिस्टम जो टीचिंग का सिस्टम है
1: हाँ
2: वह
1: जी,
2: इन्ना
1: हाँ जी,
2: स्ट्रोंग होना चाहिए ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ ਬਸ
2: ਉਹ
1: ਉਵੇਂ
2: ਸਮਝ
1: ਹੀ
2: ਕੇ
1: ਜਿੰਦਾ
2: ਜੇ
1: ਹਾਂਜੀ
2: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
2: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਬਿਲਕੁਲ।
1: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
1: ਉਹਨਾਂ ਦੀ ਟ੍ਰੇਨਿੰਗ
2: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ
1: ਇਹ ਨਹੀਂ ਹੈ ਤਾਂ ਵੀ ਉਹ ਹੈਗੇ
2: ਤਾਂ ਵੀ ਦੇ

0: ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ ਮੈਂ ਆਪਣੇ
1: ਜੀ
0: ਬੈਚ ਦੀ ਗੱਲ ਵੀ ਕਰਦਾ ਆਈਏਐਸ
1: ਜੀ
0: ਬੈਚ ਦੇ ਵਿੱਚ ਮੇਰੇ
1: ਅੱਛਾ
0: ਨਾਲ
1: ਜੀ
0: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
1: ਅੱਛਾ ਜੀ
0: ਉਹ ਕਿਤੇ ਜੌਬ ਕਰ ਰਹੇ ਸੀਗੇ,
1: ਜੀ
0: ਕੋਈ
1: ਜੀ
0: ਕਿਸੇ
1: ਜੀ
0: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ
1: ਜੀ
0: ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
1: ਕਿਆ
0: ਤੇ
1: ਬਾਤ
0: ਉਹਦੇ
1: ਹੈ ਕਿਆ ਬਾਤ ਹੈ
0: ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ, ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
1: ਜੀ
0: ਤੁਹਾਨੂੰ
1: ਜੀ ਜੀ
0: ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਕਿ
0: ਬਿਲਕੁਲ
1: ਹੈਨੀ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
0: ਬਿਲਕੁਲ
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ।
1: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਹੈ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ। ਤੋ
0: ਮਨ
1: ਇਹ
0: ਮੇਂ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ ਜੀ
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਯੇ ਮਤ ਸਮਝਨਾ ਕਿ ਸਮੁੰਦਰ ਮੇਂ ਰਵਾਨੀ ਨਹੀਂ ਹੈ,
1: ਹਾਂ
0: ਹਮ ਜਬ
1: ਬਿਲਕੁਲ,
0: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ
0: ਉਹ
1: ਵਾਹ,
0: ਆਪ ਜਬ ਇੱਕ ਵਾਰੀ ਮਨ ਮੇਂ ਠਾਣ ਲਿਆ ਕਿ
1: ਹਾਂ
0: ਮੈਨੇ
1: ਬਿਲਕੁਲ
0: ਯੇ ਅਚੀਵ ਕਰਨਾ ਹੈ,
1: ਜੀ ਜੀ
0: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ, ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ,
1: ਜੀ ਜੀ ਜੀ ਜੀ
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ ਮੈਂ
1: ਹਾਂਜੀ
0: ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ,
1: ਜੀ
0: ਠੀਕ ਹੈ,
1: ਜੀ ਜੀ
0: ਕਿਉਂਕਿ
1: ਜੀ ਜੀ
0: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
1: ਹਾਂ
0: ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
1: ਕੋਸ਼ਿਸ਼ ਹੋ ਜਾਂਦੀ
0: ਕੋਸ਼ਿਸ਼ ਹੋ ਜਾਂਦੇ ਬਿਲਕੁਲ।
1: ਜੀ ਜੀ
0: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਉਹ
0: ਲਾਈਫ 'ਚ
1: ਜ਼ਰੂਰੀ ਹੈ ਜੀ,
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ ਕ੍ਰਿਪ ਕਰਨ ਲੱਗ ਜਾਓਗੇ ਕਿ
1: ਹਾਂ
0: ਮੈਂ ਤਾਂ
1: ਕਿਉਂ
0: ਫੇਲ ਹੋ
1: ਨਹੀਂ,
0: ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਕੁਛ ਹੋਰ
1: ਰੱਬ
0: ਦੇਖ,
1: ਨੇ ਠੀਕ ਨਹੀਂ ਕੀਤਾ,
0: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ, ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
1: ਬਿਲਕੁਲ ਉਹ ਜ਼ਰੂਰੀ ਹੈ ਜੀ,
0: ਬਿਲਕੁਲ
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ,
0: ਬਿਲਕੁਲ
1: ਉਹ
0: ਬਿਲਕੁਲ
1: ਕਿਆ
0: ਬਿਲਕੁਲ
1: ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
0: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ
1: ਜੀ
0: ਜ਼ਮਾਨੇ ਦੇ ਵਿੱਚ,
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
1: ਹਾਂਜੀ
0: ਉਹਦਾ
1: ਹਾਂਜੀ ਹਾਂਜੀ
0: ਦਿੱਲੀ
1: ਹਾਂਜੀ,
0: ਇੱਕ ਹੱਬ
1: ਉਹ
0: ਬਣ
1: ਤੇ
0: ਗਿਆ,
1: ਪੂਰਾ ਕੋਚਿੰਗ ਜੰਗਲ ਬਣ
0: ਉਹਦੇ
1: ਗਿਆ,
0: ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
1: ਜੀ
0: ਬਟ
1: ਜੀ ਜੀ
0: ਤੁਸੀਂ ਪਰਸੈਂਟੇਜ ਵੇਖੋ
1: ਜੀ
0: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ,
1: ਓ ਜੀ ਬਿਲਕੁਲ,
0: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
1: ਨਿਕਾਲਦਾ
0: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
1: ਬਿਲਕੁਲ
0: ਮੇਰਾ
1: ਜੀ,
0: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
1: ਹਾਂਜੀ
0: ਕਿ
1: ਹਾਂਜੀ,
0: ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
1: ਨਹੀਂ
0: ਆਪਣੇ
1: ਨਹੀਂ,
0: ਕਰੀਅਰ 'ਚ ਨਹੀਂ ਨਿਕਲਦੇ ਪਏ,
1: ਹਾਂਜੀ
0: ਕੀ
1: ਹਾਂਜੀ
0: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
1: ਜੀ ਜੀ
0: ਡਿਸਪਰਸ ਹੋ
1: ਜੀ
0: ਜਾਂਦੇ ਨੇ,
1: ਹਾਂ
0: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ ਜੀ
0: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ
1: ਜੋ

0: ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ
0: ਇੱਕ
1: ਪਲਾਨ
0: ਬੈਕਅਪ,
1: ਜ਼ਰੂਰੀ ਆ
0: ਜਿਵੇਂ ਤੁਹਾਡੇ
1: ਮੇਰੇ
0: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
1: ਬਿਲਕੁਲ
0: ਸਟੱਕ ਕਰਗੇ ਤਾਂ ਤੁਸੀਂ ਪਲਾਨ ਵੀ ਲਿਆ ਲਓ। ਤਾਂ
1: ਜੀ
0: ਮੇਰਾ
1: ਜੀ ਜੀ
0: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, ਵਨ
1: ਹਾਂ ਜੀ
0: ਪਰਸੈਂਟ ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
1: ਜੀ ਜੀ ਜੀ ਜੀ
0: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
1: ਸਾਰੇ ਆ
0: ਜਿਹੜੇ
1: ਰਹੇ ਨੇ,
0: ਪ੍ਰੋਗਰਾਮ ਬਣਦੇ ਪਏ ਨੇ,
1: ਬੜੇ ਅੱਛੇ
0: ਤੁਸੀਂ
1: ਪ੍ਰੋਗਰਾਮ ਆ।
0: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
1: ਜੀ
0: ਤੁਸੀਂ
1: ਜੀ
0: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
1: ਬਿਲਕੁਲ
0: ਬਟ
1: ਬਿਲਕੁਲ
0: ਫੇਲ
1: ਬਿਲਕੁਲ,
0: ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
1: ਕਿਉਂਕਿ
0: ਹੈ।
1: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉਹੀ
0: ਬਿਲਕੁਲ
1: ਇਹੀ ਜ਼ਿੰਦਗੀ ਆ,
0: ਬਿਲਕੁਲ
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
0: ਬਿਲਕੁਲ
1: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
0: ਬਿਲਕੁਲ
1: ਕੁਛ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਬੱਚਿਆਂ ਦਾ। ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
1: ਅੱਛਾ
0: ਬੱਚੇ
1: ਜੀ,
0: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
1: ਹਾਂਜੀ ਹਾਂਜੀ,
0: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
1: ਜੀ ਜੀ
0: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
1: ਸੈਲਫ ਕਾਉਂਸਲਿੰਗ,
0: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ,
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ
1: ਬਿਲਕੁਲ
0: ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ,
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ,
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ
0: ਪਹੁੰਚਾਇਆ,
1: ਸਾਰਾ ਹੋਇਆ
0: ਅਤੇ ਮੈਂ ਆਪਣੀ ਇੱਕ
1: ਜੀ ਜੀ,
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਵੱਡੀ,
0: ਤਰ੍ਹਾਂ ਆਪਣੇ
1: ਬਿਲਕੁਲ
0: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਦੀਪਾ
1: ਬਿਲਕੁਲ,
0: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ
1: ਚੇਂਜਸ
0: ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ ਹੁਣ,
1: ਆ ਰਹੀਆਂ
0: ਚੇਂਜਸ
1: ਜੀ
0: ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ
1: ਬਿਲਕੁਲ।
0: ਹੁਣ। ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ,
1: ਬਿਲਕੁਲ
0: ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ
1: ਹਾਂਜੀ
0: ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ।
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ
1: ਕਿਆ
0: ਨੱਚੇ, ਪੂਰੇ
1: ਵਾਕਈ
0: ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ
1: ਹਾਂਜੀ
0: ਕਹਿੰਦੇ ਲੋਇਸ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਜਿਹੜੀ
0: ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ।
0: ਇਹਨੇ ਅਬ ਤੁਸੀਂ
1: ਉਜਾਲਾ ਆ ਰਿਹਾ,
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ ਹੁਣੇ ਬੋਰਡ ਦੇ ਰਿਜ਼ਲਟ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅਜੇ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕੰਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ। ਅਤੇ ਜਿੱਥੇ ਇੱਕ ਪਾਸੇ ਸਾਡੇ ਕੰਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ, ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ, ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ, ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਹੈ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤਿੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਥੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ద్వాప రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ
2: ਦੋ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਲਈ
2: ਤੇ
1: ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ
2: ਹਾਂਜੀ,
1: ਹੁੰਦੀ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ
1: ਜਿਹੜਾ
2: ਜੀ
1: ਹੈਗਾ
2: ਸਰ। ਹਾਂਜੀ
1: ਇੱਕ
2: ਮੈਂ ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਕੋ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੌਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
1: अच्छा
2: ਉਹਦੇ
1: जी,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
1: अच्छा जी,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32-33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
1: अच्छा जी
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
1: हाँ जी
2: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: अच्छा जी
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: अच्छा जी
2: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
1: अच्छा जी
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ ਸਰਟੀਫਿਕੇਟ ਪ੍ਰਾਪਤ ਕਰ ਲਿਆ ਉਹਦੇ ਨਾਲ ਨਹੀਂ ਗੱਲ ਬਣਨੀ,
2: ਜੀ
1: ਜੇ
2: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਸ ਨੇ ਆਰਮੀ ਹੋ
1: ਹਾਂਜੀ
2: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ,
2: ਹਾਂਜੀ
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀ�ं ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12

0: ਉਹਨਾਂ ਨੂੰ ਅਵੇਅਰਨੈਸ ਵੀ ਘੱਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ਆਈਟੀਆਈ ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ
0: ਆਈਟੀਆਈ ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ਆਈਟੀਆਈ ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: ਅੱਛਾ ਜੀ
0: ਕਾਫੀ, ਹਾਂਜੀ ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ ਜੀ
0: ਬਟ ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਦਾ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ ਮੈਂ
1: ਜੀ
0: ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਤੋਂ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ
0: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ,
1: ਅੱਛਾ ਜੀ
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, या फिर
1: हाँ
0: उन्होंने
1: जी
0: अगे ग्रेजुएशन करनी है या फिर हाई

0: ਯਾਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਨਾਲ ਸੁਣਿਆ,
0: ਜੀ।
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: Sumapa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ, ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ। ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ ਇੰਡੀਆ 'ਚ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਜਿਹੜੀ ਹੈਗੀ ਹੈ ਦਿਲਚਸਪੀ ਹੈ, ਜੀ ਦੂਸਰੀ
1: ਜੀ
2: ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਐਂਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ, ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ। ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਅਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ। ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ 'ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ, ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ, ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
2: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ
1: ਨਾਲ,
2: ਹਾਂਜੀ
1: ਉਹ
2: ਹਾਂਜੀ
1: ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ
2: ਸਕਿਲ,
1: ਵਧੀਆ ਲਿਖਾਰੀ ਹੋਣਾ ਚਾਹੀਦਾ।
2: ਜੀ ਜੀ
1: ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ ਮੀਡੀਆ
2: ਹਾਂਜੀ
1: ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
2: ਜਿੰਨੇ
1: ਜੀ
2: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
2: ਜੀ
1: ਹਾਂ, ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ,
2: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज

0: ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ।
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹੈ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹਨਾਂ
0: ਉਹਨਾਂ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
0: ਹਾਂਜੀ
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ। ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ। ਇਹ ਆਪਣਾ ਜਿਹੜਾ ਹੈਗਾ ਐਨਰਜੀ, ਸਮਾਂ, ਪੈਸਾ ਉਹ ਇੱਧਰ
1: ਸਭ,
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ, ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ,
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੂਰੀਆਂ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ,
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ ਹਾਂਜੀ,
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ, ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ ਜੀ।
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਆ

ਮਾਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ। ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: महापावर रेडियो।
1: जी दोस्तों, सारे दोस्तों का दुआबा रेडियो के मंच उत्ते निघा स्वागत है। लैके हाजिर हाँ तुहाडी कचहरी च फिर तो एक बार नवा नवेला प्रोग्राम जिंदगी नामा हाले दुनिया। आप सब नू आदाब सलाम नमस्ते ते प्यार भरी निकी सत श्री अकाल। दोस्तों उम्मीद करदे आ सब राजी खुशी होवोगे ते गल्लां बातां करन दे लई 2.5 घंटे तुहाडा मेरा राबता बन चुका है लाइव दे विच। ते अज 4 अगस्त 2026 का दिहाड़ा ते मंगलवार वाला दिन है ते देश भर दीआं खबरां तों लैके अज दे विचार दी गल नाल नाल जिंदगी दीआं कुछ गल्लां बातां करांगे ते इक दो आर्टिकल ने उहनां दी सांझ रिपोर्टां दी गल करांगे। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਜਿਹੜੇ ਨੇ ਸਵੇਰ ਦੇ 9:07 ਹੋ ਚੁੱਕੇ ਆ ਤੇ ਇਸੇ ਤਰ੍ਹਾਂ ਹੀ ਆਪਣੇ ਯੂਕੇ ਦੇ ਵਿਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:07 ਦਰਸਾ ਰਹੀਆਂ ਨੇ ਘੜੀਆਂ। ਭਾਰਤ ਦੇ ਵਿਚ ਰਾਤ ਦੇ 9:00 ਤੇ ਇਸ ਵਕਤ ਜਿਹੜਾ 37 ਦਾ ਸਮਾਂ ਜਿਹੜਾ ਹੋ ਚੁੱਕਿਆ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ ਤੇ ਹੋਰ ਵੀ ਦੋਸਤਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਤੁਹਾਡੇ ਸਾਥ ਦੇ ਨਾਲ ਹੀ ਬਰਕਰਾਰ ਹੁੰਦੀ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਦੇ ਵਿਚਾਰ ਦੇ ਨਾਲ ਗੱਲ ਸ਼ੁਰੂ ਕਰਦੇ ਹਾਂ। ਕਹਿੰਦੇ ਆ ਕਿ ਉਮਰਾਂ ਲੰਘਾ ਕੇ ਜੋ ਕਿ ਲੋਕ ਨੇ ਉਮਰਾਂ ਲੰਘਾ ਚੁੱਕੇ ਬੁੱਢੇ ਯੁੱਧਾਂ ਦਾ ਐਲਾਨ ਕਰਦੇ ਨੇ, ਪਰ ਇਨ੍ਹਾਂ ਦੇ ਵਿਚ ਜਿਹੜਾ ਯੁੱਧਾਂ ਦੇ ਦੌਰਾਨ ਜੋ ਕੁਝ ਲੜਦੇ ਨੇ ਜਾਂ ਮਰਦੇ ਨੇ ਉਹ ਜਵਾਨ ਹੁੰਦੇ ਨੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਦੇ ਰਾਹੀਂ ਵੀ ਤੁਸੀਂ ਦਰੁਸਤ ਕਰਾ ਸਕਦੇ ਹੋ ਜੇਕਰ ਕੋਈ ਤੰਗੀ ਪਰੇਸ਼ਾਨੀ ਤੁਹਾਡੇ ਤੱਕ ਹੈ। ਤੇ ਲਓ ਫਿਰ ਗੱਲ ਕਰਦੇ ਹਾਂ 4 ਤਰੀਕ ਤੇ 8ਵਾਂ ਮਹੀਨਾ ਅਗਸਤ ਦਾ 1914 ਦੇ ਵਿਚ ਲੈ ਚੱਲਦੇ ਹਾਂ, ਜਦੋਂ ਜਰਮਨ ਦੇ ਵੱਲੋਂ ਬੈਲਜੀਅਮ ਤੇ ਹਮਲੇ ਪਿੱਛੋਂ ਇੰਗਲੈਂਡ ਦੇ ਵੱਲੋਂ ਜਰਮਨੀ ਖਿਲਾਫ਼ ਸ਼ੁਰੂ ਕੀਤੀ ਲੜਾਈ ਨੇ ਪਹਿਲੇ ਮਹਾਂਯੁੱਧ ਦਾ ਜਿਹੜਾ ਸੀ ਰੂਪ ਧਾਰਨ ਕਰ ਲਿਆ ਸੀ। ਤੇ 1929 ਤੋਂ ਲੈ ਕੇ 574 ਗੀਤਾਂ ਦੇ ਗਾਇਕ ਤੇ 81 ਫਿਲਮਾਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਜਿਹੜੇ ਸਨ ਕਿਸ਼ੋਰ ਕੁਮਾਰ ਦਾ ਜਿਹੜਾ ਸੀ ਖੰਡਵਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਸੀ ਜਨਮ ਹੁੰਦਾ ਹੈ, ਕਿਸ਼ੋਰ ਕੁਮਾਰ ਉਹਨਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਜਨਮ ਹੋਇਆ 1929 ਦੇ ਵਿੱਚ, ਜਿਨ੍ਹਾਂ ਨੇ 574 ਗੀਤਾਂ ਦੇ ਗਾਇਕ ਤੇ 81 ਫਿਲਮਾਂ ਦੇ ਵਿੱਚ ਭੂਮਿਕਾ ਨਿਭਾਈ। ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਜੀਆਂ ਨੂੰ ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਤੇ ਨਾਲ ਦੀ ਨਾਲ ਫੁੱਲ ਗੁਲਾਬ ਦੇ ਫੁੱਲ ਭੇਜੇ ਨੇ ਤੇ ਓਕੇ ਆ ਜੀ ਸਾਰਾ ਕੁਝ, ਕਹਿੰਦੇ ਦਰੁਸਤ ਚੱਲ ਰਿਹਾ ਤੇ ਦੁਆਬਾ ਰੇਡੀਓ ਸੁਣ ਰਿਹਾ ਕਹਿੰਦੇ ਜੀ। ਤੇ ਇਸੇ ਤਰ੍ਹਾਂ ਦੋਸਤੋ 1974 ਦਾ ਜ਼ਿਕਰ ਕਰਦੇ ਹਾਂ, ਜਦੋਂ ਗਦਰੀ ਬਾਬਾ ਬਿਸ਼ਨ ਸਿੰਘ ਮੋਗਾ ਦਾ ਦੇਹਾਂਤ ਹੋਇਆ। 1981 ਦੇ ਵਿਚ ਬਾਬਾ ਰਾਮ ਸਿੰਘ ਕਾਲਾਮਾਲਾ ਦਾ ਦੇਹਾਂਤ ਹੁੰਦਾ ਤੇ 1982 ਦੇ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਜਿਹੜਾ ਸੀ ਉਹ ਸ਼ੁਰੂ ਕੀਤਾ ਗਿਆ ਸੀ ਅੱਜ ਦੇ ਦਿਹਾੜੇ ਤੇ। ਪਹਿਲੀ ਸੰਸਾਰ ਜੰਗ ਜੋ ਕਿ 28 ਜੂਨ 1914 ਤੋਂ ਹੀ ਪਹਿਲੀ ਸੰਸਾਰ ਜੰਗ ਦਾ ਮੁੱਢ ਬੱਜ ਗਿਆ ਸੀ, ਭਾਵੇਂ ਕਿ ਵਿਸ਼ਵ ਜੰਗ ਦਾ ਆਰੰਭ 4 ਅਗਸਤ ਨੂੰ ਹੀ ਹੋਇਆ ਜਦੋਂ ਕਿ ਸਾਰਾਜੋਵੋ ਦੇ ਵਿਚ ਗਵੇਰੀਲੋ ਪਰਨਸ਼ਿਪ ਜੋ ਬੋਸਨੀਆ ਦਾ ਜਿਹੜਾ ਸਰਬ ਸੀ ਤੇ ਉਹ ਜੰਗ ਬੋਸਨੀਆ ਗਰੁੱਪ ਦਾ ਜਿਹੜਾ ਸੀ ਜਾਣੀ ਕਿ ਜਵਾਨ ਸੀਗਾ, ਉਹ ਜੰਗਮੈਨ ਸੀ, ਬੋਸਨੀਆ ਗਰੁੱਪ ਦਾ ਮੈਂਬਰ ਸੀ ਤੇ ਉਹਨੇ ਆਸਟਰੀਆ ਹੰਗਰੀ ਤੇ ਰਾਜਕੁਮਾਰ ਆਰਚ ਡਿਊਕ ਫਰਡੀਨੈਂਡ ਦਾ ਜਿਹੜਾ ਸੀ ਕਤਲ ਕਰ ਦਿੱਤਾ ਤੇ ਆਸਟਰੀਆ ਨੇ ਫਿਰ ਇਸ ਕਤਲ ਦੇ ਵਿਚ ਸਰਬੀਆ ਦਾ ਹੱਥ ਸਮਝਿਆ ਸੀ। ਉਹਦੇ ਵਿਚ ਇਨ੍ਹਾਂ ਦੀ ਬਹੁਤ ਲਾਗਡਾਟ ਆਪਸ ਦੇ ਵਿਚ ਰਹਿੰਦੀ ਅੱਜ ਤੱਕ ਵੀ, ਜਿਵੇਂ ਕਿ ਆਪਣੇ ਲੋਕ ਕਹਿ ਲਓ ਕਿ ਪਾਕਿਸਤਾਨ ਤੇ ਇੰਡੀਆ ਦਾ ਜੋ ਹਾਲਾਤ ਨੇ ਇਹ ਵੀ ਇੱਕ ਦੂਸਰੇ ਨੂੰ ਦੇਖਣਾ ਪਸੰਦ ਨਹੀਂ ਕਰਦੇ। ਉਹ ਸਾਰਾ ਸਿਲਸਿਲਾ ਇਹਨਾਂ ਮੁਲਕਾਂ 'ਚ ਉਸੇ ਤਰ੍ਹਾਂ ਬਰਕਰਾਰ ਹੈ। ਆਸਟਰੀਆ ਕਿਉਂਕਿ ਹਿਟਲਰ ਨੇ ਉੱਥੇ ਉਸ ਮੁਲਕ ਦੇ ਵਿੱਚ ਜਨਮ ਲਿਆ ਚਾਹੇ ਵਿਚ ਜਾਂ ਬਾਅਦ ਦੇ ਵਿਚ ਜਰਮਨੀ ਦੇ ਵਿਚ ਆ ਗਿਆ। ਪਰ ਸਰਬੀਆ, ਕੋਸੋਵੋ, ਬਲਕਾਨ ਏਰੀਆ ਜਿਹੜਾ ਇਨ੍ਹਾਂ ਦੀ ਆਪਸ ਦੇ ਵਿਚ ਬਹੁਤ ਲਾਗਡਾਕ ਹੈਗੀ ਹੈ, ਲਾਗਡਾਟ। ਇਸੇ ਤਰ੍ਹਾਂ ਆਸਟਰੀਆ ਨੇ ਇਸ ਕਤਲ ਦੇ ਵਿਚ ਸਰਬੀਆ ਦਾ ਹੱਥ ਸਮਝਿਆ ਕਿ ਉਨ੍ਹਾਂ ਨੇ ਕਰਾਇਆ ਤੇ ਉਸ ਅੱਗੇ ਕੁਝ ਮੰਗਾਂ ਰੱਖ ਦਿੱਤੀਆਂ ਗਈਆਂ। ਮੰਗਾਂ ਨਾ ਮੰਨਣ ਦੇ ਉੱਤੇ 28 ਜੁਲਾਈ ਨੂੰ ਸਰਬੀਆ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਆਸਟਰੀਆ ਦੀ ਹਮਾਇਤ ਉੱਤੇ ਜਰਮਨੀ ਆ ਗਿਆ। ਇੱਕ ਦਿਨ ਬਾਅਦ ਰੂਸ ਦੇ ਵੱਲੋਂ ਹਮਲੇ ਦੀ ਘੋਸ਼ਣਾ ਦੇ ਉਪਰੰਤ ਹੌਲੀ ਹੌਲੀ ਇਸ ਜੰਗ ਦੇ ਵਿਚ ਫਰਾਂਸ, ਗ੍ਰੇਟ ਬ੍ਰਿਟੇਨ, ਇਟਲੀ ਵੀ ਨਾਲ ਨਾਲ ਸ਼ਾਮਲ ਹੁੰਦੇ ਗਏ ਤੋਂ ਬਾਅਦ ਦੇ ਵਿਚ ਵੱਖ ਵੱਖ ਮਹਾਂਦੀਪਾਂ ਦੇ 40 ਤੋਂ ਵੱਧ ਦੇਸ਼ ਜਿਹੜੇ ਦੇ ਵਿਚ ਸ਼ਾਮਲ ਹੋ ਗਏ। ਅਸਲ ਦੇ ਵਿਚ ਰੂਸ ਬਾਲਕਨ ਖੇਤਰ ਦੇ ਵਿਚੋਂ ਆਸਟਰੀਆ ਹੰਗਰੀ ਦਾ ਪ੍ਰਭਾਵ ਖਤਮ ਕਰਨਾ ਚਾਹੁੰਦਾ ਸੀ। ਫਰਾਂਸ ਇਸ ਕਰਕੇ ਜੰਗ ਦੇ ਵਿਚ ਸ਼ਾਮਲ ਹੋ ਗਿਆ ਕਿਉਂਕਿ ਉਹ ਜਰਮਨੀ ਤੋਂ ਫਰੈਂਕੋ ਪਰਸ਼ੀਆ, ਕਿਉਂਕਿ ਜਰਮਨ ਦੇ ਵਿਚ ਵੀ ਜਿਹੜੇ ਪਰਸ਼ੀਅਨ ਸੀਗੇ ਨਾ, ਜਦੋਂ ਰਾਜਿਆਂ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਤੇ ਉਨ੍ਹਾਂ ਨੇ ਵੀ ਬਹੁਤ ਉਹਦੇ ਉੱਤੇ ਰਾਜ ਕੀਤਾ। ਉਨ੍ਹਾਂ ਸਮਿਆਂ ਦੇ ਵਿਚ ਪਰਸ਼ੀਆ ਦਾ ਰਾਜ ਰਿਹਾ ਜਰਮਨ ਦੇ ਉੱਤੇ, ਆਪਣੇ ਇਰਾਨੀਆਂ ਦਾ। ਜਰਮਨੀ ਤੋਂ ਫਰੈਂਕੋ ਪਰਸ਼ੀਆ ਜੰਗ ਦੇ ਵਿਚ ਉਹ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਤੇ ਜਰਮਨੀ ਚਾਹੁੰਦਾ ਸੀ ਕਿ ਆਸਟਰੀਆ ਹੰਗਰੀ ਆਪਣੀਆਂ ਫੌਜਾਂ ਉੱਤਰੀ ਪਾਸੇ ਜਿਹੜਾ ਰੂਸ ਦੇ ਬਾਰਡਰ ਦੇ ਉੱਤੇ ਭੇਜ ਦੇਵੇ। ਜਦਕਿ ਆਸਟਰੀਆ ਹੰਗਰੀ ਚਾਹੁੰਦੇ ਸਨ ਕਿ ਜਰਮਨੀ ਆਪਣੀ ਫੌਜ ਰੂਸ ਦੇ ਬਾਰਡਰ ਵੱਲ ਜ਼ਿਆਦਾ ਜਿਹੜਾ ਲਾਵੇ ਤੇ ਅਗਸਤ 7 ਨੂੰ ਬ੍ਰਿਟੇਨ ਜਿਹੜਾ ਸੀ ਉਹਨੇ ਟੋਂਗੋਲੈਂਡ ਦੇ ਉੱਤੇ 10 ਅਗਸਤ ਨੂੰ ਜਰਮਨੀ ਜਿਹੜਾ ਸੀ ਉਹਨੇ ਦੱਖਣੀ ਅਫਰੀਕਾ ਤੇ ਉਸ ਤੋਂ ਬਾਅਦ ਰੂਸ, ਮਾਈਕਰਨੈਸ਼ੀਆ ਆਦਿ ਦੇਸ਼ਾਂ ਦੇ ਉੱਤੇ ਹਮਲੇ ਜਿਹੜੇ ਕਰਕੇ ਕੁਝ ਕਾਮਯਾਬੀ ਤਾਂ ਪ੍ਰਾਪਤ ਕੀਤੀ। ਇਹ ਸੰਸਾਰ ਦੀ ਸਭ ਤੋਂ ਵੱਡੀ ਲੜਾਈ ਸੀ ਜਿਹਦੇ ਵਿਚ 55,25,000 ਸਿਪਾਹੀ ਮਾਰੇ ਗਏ ਤੇ 1 ਕਰੋੜ ਤਕਰੀਬਨ 28,31,500 ਜ਼ਖਮੀ ਹੋਏ ਤੇ ਲਾਪਤਾ ਜਿਹੜੇ ਸਨ ਉਹਦੇ ਵਿਚ 41,21,000। ਅੰਗਰੇਜ਼ਾਂ ਨੇ ਯੁੱਧ ਜਿਹੜਾ ਸੀਗਾ ਉਹਦੇ ਵਿਚ 10 ਲੱਖ ਭਾਰਤੀ ਵੱਖ ਵੱਖ ਦੇਸ਼ਾਂ ਦੇ ਵਿਚ ਭੇਜੇ। ਜੋ ਖਰਚਾ ਹੋਇਆ ਉਹ ਵੀ ਭਾਰਤੀ ਲੋਕ ਭਾਰਤ ਨੇ ਹੀ ਚੁੱਕਿਆ ਤੇ ਭਾਰਤ ਦੇ 52 ਮਹੀਨੇ 11 ਨਵੰਬਰ 1918 ਤੱਕ ਇਸ ਚੱਲੀ ਜੰਗ ਦੇ ਵਿਚ 74,187 ਜਵਾਨ ਜਿਹੜੇ ਸ਼ਹੀਦ ਹੋਏ ਤੇ 67,000 ਫੱਟੜ ਹੋਏ। ਇਨ੍ਹਾਂ ਦੇ ਵਿਚ ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ ਦੇ ਅਨੁਸਾਰ 8,000 ਦੇ ਕਰੀਬ ਸਿੱਖ ਸਨ। ਰੂਸ, ਜਰਮਨੀ, ਆਸਟਰੀਆ, ਹੰਗਰੀ ਆਦਿ ਕਈ ਦੇਸ਼ਾਂ ਦੀ ਜੰਗ ਦੇ ਪਿੱਛੋਂ ਹਾਲਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ। ਕਈ ਨਵੇਂ ਦੇਸ਼ ਬਣੇ ਤੇ ਕਈ ਵੱਡੇ ਛੋਟੇ ਕੀਤੇ ਗਏ। ਜ਼ਿਲ੍ਹਾ ਤਰਨ ਤਾਰਨ ਪਿੰਡ ਢੋਟੀਆਂ ਦੇ 95 ਜਵਾਨ ਜੰਗ ਦੇ ਵਿਚ ਗਏ ਸਨ ਉਸ ਸਮੇਂ ਤੇ ਉਨ੍ਹਾਂ ਦੇ ਵਿਚੋਂ ਸਿਰਫ 10 ਹੀ ਜਿੰਦਾ ਜਿਹੜੇ ਵਾਪਸ ਆਏ ਤੇ 85 ਜਿਹੜੇ ਸ਼ਹੀਦ ਹੋਏ। ਜੇ ਤੀਜੀ ਵਿਸ਼ਵ ਜੰਗ ਹੋਈ ਤਾਂ ਚੌਥੀ ਕਦੇ ਨਹੀਂ ਅੱਗੇ ਤੋਂ ਹੋਵੇਗੀ। ਇਹ ਹੈ ਦੋਸਤੋ ਅੱਜ ਦਾ ਵਿਚਾਰ ਦੇ ਵਿਚੋਂ ਗੱਲਬਾਤ। ਪਹਿਲੀ ਸੰਸਾਰ ਜੰਗ ਦੀ ਸ਼ੁਰੂਆਤ ਹੁੰਦੀ ਹੈ ਤੇ ਉਮਰਾਂ ਲੰਘਾ ਚੁੱਕੇ ਬੁੱਢੇ ਯੁੱਧਾਂ ਦਾ ਐਲਾਨ ਕਰਦੇ ਨੇ, ਪਰ ਇਨ੍ਹਾਂ ਦੇ ਵਿਚ ਲੜਦੇ ਮਰਦੇ ਜਵਾਨ ਨੇ। ਅਗਲੀ ਗੱਲ ਕਰਦੇ ਹਾਂ ਅਣਗੋਲੇ ਦੇਸ਼ ਭਗਤ ਬਾਬਾ ਰਾਮ ਸਿੰਘ ਜੀ ਕਾਲਾਮਾਲ। 27 ਮਾਰਚ 1907 ਨੂੰ ਚੰਦਾ ਸਿੰਘ ਦਰਜੀ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਸੁਲਤਾਨ ਵਿੰਡ ਅੰਮ੍ਰਿਤਸਰ ਵਿਖੇ ਇਨ੍ਹਾਂ ਦਾ ਜਨਮ ਹੁੰਦਾ ਹੈ। ਗਦਰੀ ਅੱਡਾ ਵੇਈ ਪੂਈ ਨਾਨਕੇ ਬਾਬਾ ਨੱਥਾ ਸਿੰਘ ਦੀ ਕੁਟੀਆ ਤੋਂ ਬਾਲ ਵਿਦਿਆ ਹਾਸਲ ਕਰਨ ਤੋਂ ਬਾਅਦ ਸੁਲਤਾਨ ਵਿੰਡ ਆਣ ਕੇ ਜਿਹੜਾ ਮੁੱਢਲੀ ਸਿੱਖਿਆ ਦੇ ਲਈ ਸਕੂਲ ਦੇ ਵਿਚ ਇਨ੍ਹਾਂ ਸਾਥੀਆਂ ਦੇ ਨਾਲ ਰਲ ਕੇ ਗਾਲਾਂ ਕੱਢਣ ਵਾਲੇ ਅਧਿਆਪਕਾਂ ਤੋਂ ਮਾਫ਼ੀ ਮੰਗਵਾਈ ਤੇ April 1919 ਨੂੰ ਅੰਮ੍ਰਿਤਸਰ ਦੇ ਵਿਖੇ ਡਾਕਟਰ ਸੈਫਲੂਦੀਨ ਦੀ ਗ੍ਰਿਫ਼ਤਾਰੀ ਵਿਰੁੱਧ ਨਿਕਲਿਆ ਜਲੂਸ ਤੇ ਫਿਰ ਜਲਿਆਂ ਵਾਲਾ ਖੂਨੀ ਸਾਕਾ ਅੱਖੀ ਵੇਖਿਆ। ਪਹਿਲੀ ਵਾਰ 12 ਸਾਲ ਦੀ ਉਮਰ ਦੇ ਵਿਚ ਗ੍ਰਿਫ਼ਤਾਰ ਹੋਏ ਤੇ ਨਾਬਾਲਗ ਹੋਣ ਤੋਂ ਜਿਹੜਾ ਦੇਖਿਆ ਗਿਆ ਕਿ ਨਾਬਾਲਕ ਨੇ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। 1921 ਦੇ ਵਿਚ ਚਾਬੀਆਂ ਵਾਲਾ ਮੋਰਚਾ, ਉਹਦੇ ਵਿਚ 6 ਮਹੀਨੇ, ਗੁਰੂ ਕੇ ਬਾਗ ਦੇ ਵਿਚ 1 ਸਾਲ, ਜੈਤੋ ਮੋਰਚੇ ਦੇ ਵਿਚ 18 ਮਹੀਨੇ ਕੈਦ ਕੱਟੀ। 1926 ਦੇ ਵਿਚ ਸੰਤੋਖ ਸਿੰਘ ਧਰਦਿਓ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਕੀਰਤੀ ਪਾਰਟੀ ਦੇ ਵਿਚ ਕੰਮ ਕਰਨ ਦੇ ਲਈ ਉਹਨਾਂ ਕਿਹਾ। 1930 ਦੇ ਵਿਚ ਸਿਵਲ ਨਾ ਫੁਰਮਾਨੀ ਅੰਦੋਲਨ ਦੇ ਉੱਤੇ ਜਲਿਆਂ ਵਾਲੇ ਬਾਗ ਦੇ ਵਿਚ ਭਾਸ਼ਣ ਕਰਨ ਤੇ 2-2 ਮਹੀਨੇ ਦੀ ਕੈਦ ਕੱਟੀ। ਲਾਹੌਰ ਜੇਲ ਦੇ ਵਿਚ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਸੰਪਰਕ ਹੋਇਆ ਤੇ 1931 ਦੇ ਵਿਚ ਗਾਂਧੀ ਦੇ ਕਰਾਚੀ ਪਹੁੰਚਣ ਦੇ ਉੱਤੇ ਸਾਥੀਆਂ ਦੇ ਨਾਲ ਮਹਾਤਮਾ ਗਾਂਧੀ ਗੋ ਬੈਕ ਜਿਹੜਾ ਵਾਪਸ ਜਾਓ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ ਕਾਲਾ ਫੁੱਲ ਭੇਂਟ ਕੀਤਾ। 1932 ਦੇ ਵਿਚ ਸਿਵਲ ਨਾ ਫੁਰਮਾਨੀ ਲਹਿਰ 6 ਮਹੀਨੇ ਕੈਦ। 1934 ਦੇ ਵਿਚ ਕੀਰਤੀ ਪਾਰਟੀ ਦੇ ਇਸ਼ਤਿਹਾਰ ਵੰਡਣ ਦੇ ਦੋਸ਼ ਦੇ ਵਿਚ 5 ਮਹੀਨੇ ਕੈਦ। 1936 ਦੇ ਵਿਚ ਲਾਲ ਢੰਡੋਰਾ ਪਰਚਾ ਵੰਡਣ ਦੇ ਉੱਤੇ 6 ਮਹੀਨੇ ਕੈਦ ਹੋਈ। ਮੁਜ਼ਾਹਰਾ ਲਹਿਰ ਦੇ ਮੋਢੀ ਰਹੇ ਤੇ 1939 ਦੇ ਕਿਸਾਨ ਮੋਰਚੇ ਦੇ ਵਿਚ 18 ਮਹੀਨੇ ਕੈਦ ਦੇ ਵਿਚ ਰਹੇ। 1941 ਦੇ ਵਿਚ ਹਿੰਦ ਰੂਸ ਦੋਸਤੀ ਜਥੇਬੰਦੀ ਦੇ ਜਨਰਲ ਸਕੱਤਰ ਰਹੇ ਤੇ 1946 ਨੂੰ ਹਰਸ਼ਾ ਛੀਨਾ ਦੇ ਮੋਗਾ ਮੋਰਚੇ ਦੇ ਵਿਚ 7 ਮਹੀਨੇ ਕੈਦ ਕੱਟੀ। ਇਸੇ ਤਰ੍ਹਾਂ ਹੀ 1969 ਨੂੰ ਅੱਖਾਂ ਦੀ ਰੋਸ਼ਨੀ ਜਾਣ ਦੇ ਉੱਤੇ ਦਿੱਲੀ ਦੇ ਹਸਪਤਾਲ ਦੇ ਡਾਕਟਰ ਨੇ ਇਲਾਜ ਦਾ 500 ਰੁਪਏ ਖਰਚਾ ਮੰਗਣ ਤੇ ਉਸ ਨੂੰ ਕਿਹਾ ਮੈਂ ਫਰੀਡਮ ਫਾਈਟਰ ਹਾਂ ਤੇ ਡਾਕਟਰ ਨੇ ਕਿਹਾ ਕਿ ਹਸਪਤਾਲ ਦੇ ਵਿਚ ਸਿਰਫ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਨੂੰ ਹੀ ਫਰੀਡਮ ਫਾਈਟਰ ਮੰਨਦੇ ਨੇ। ਉਹਨਾਂ ਉਸ ਸਮੇਂ ਦੇ ਸਮੇਂ ਜਿਹੜਾ ਸੀਗਾ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਫਰੀਡਮ ਫਾਈਟਰ ਦੀ ਪਰਿਭਾਸ਼ਾ ਦੱਸੀ ਜਾਵੇ। ਰਾਸ਼ਟਰਪਤੀ ਵੀ ਗਿਰੀ ਨੇ ਵੀ ਗਿਰੀ ਸਾਨੂੰ ਉਸ ਸਮੇਂ ਤੇ 1000 ਰੁਪਏ ਦਾ ਚੈੱਕ ਭੇਜ ਕੇ ਆਪਰੇਸ਼ਨ ਕਰਵਾਉਣ ਦੇ ਲਈ ਲਿਖਿਆ ਪਰ ਬਾਬਾ ਜੀ ਨੇ ਚੈੱਕ ਵਾਪਸ ਕਰਦੇ ਹੋਏ ਲਿਖਿਆ ਕਿ ਮੈਂ ਫਰੀਡਮ ਫਾਈਟਰ ਹਾਂ ਕੋਈ ਭਿਖਾਰੀ ਨਹੀਂ ਹਾਂ। 4 ਅਗਸਤ ਅੱਜ ਦੇ ਦਿਹਾੜੇ ਤੇ 1981 ਨੂੰ ਇਹ ਜੁਝਾਰੂ ਯੋਧਾ ਯਾਦਾਂ ਦਾ ਵਿਰਸਾ ਛੱਡ ਗਿਆ ਤੇ ਇਹਨਾਂ ਦੇ ਨਾਂ ਦੇ ਉੱਤੇ ਮਜਿੱਠਾ ਰੋਡ ਅੰਮ੍ਰਿਤਸਰ ਵਿਖੇ ਇੱਕ ਚੌਂਕ ਦਾ ਨਾਂ ਬਾਬਾ ਰਾਮ ਸਿੰਘ ਕਾਲਾ ਮਾਲਾ ਚੌਂਕ ਜਿਹੜਾ ਰੱਖਿਆ ਹੋਇਆ ਹੈ। ਜੀ ਦੋਸਤੋ, ਇਹ ਸੀ ਜੀ ਲੋਕ ਜਿਨ੍ਹਾਂ ਨੇ ਆਪਣਾ ਆਪ ਵਾਰ ਦਿੱਤਾ ਤੇ ਲੋਕਾਂ ਦੇ ਸੁੱਖ ਦੇ ਲਈ ਸਾਰਾ ਕੁਝ ਜੋ ਕੁਝ ਕੀਤਾ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਤੇ ਇਹ ਸੀ ਅੱਜ ਦਾ ਵਿਚਾਰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ। ਪੰਜਾਬ ਦੀ E20 ਪੈਟਰੋਲ ਨੀਤੀ ਆਮ ਲੋਕਾਂ ਦੀ ਜੇਬ ਦੇ ਉੱਤੇ ਨਵਾਂ ਬੋਝ ਬਣ ਰਹੀ ਹੈ ਜਾਂ ਬਣੇਗੀ ਕਿ ਡਾਬਰ ਦੇ 100% ਸ਼ੁੱਧ ਦਾਅਵੇ ਸੱਚਮੁੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਆਪਣਾ ਮੁਲਾਜ਼ਮਾਂ ਦੇ DA ਮਾਮਲੇ ਦੇ ਵਿੱਚ ਸੁਪਰੀਮ ਕੋਰਟ ਜਾਵੇਗੀ ਜਾਂ ਨਹੀਂ ਜਾਵੇਗੀ ਅਜੇ ਦੋ ਚਿੱਤੀ ਦੇ ਵਿੱਚ ਹੈ ਤੇ 20 ਲੱਖ ਵੋਟਰਾਂ ਦਾ ਕੀ ਬਣੇਗਾ SIR ਦੇ ਦੌਰਾਨ। ਕੈਨੇਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਤੇ ਜਿਹੜਾ 333 ਤਕਰੀਬਨ ਕਿਲੋ ਦਾ ਕੇਸ ਬਣਿਆ ਸੀ ਉਹਦੇ ਵਿੱਚ ਉਹ ਰਿਹਾਅ ਹੋਇਆ ਤੇ ਟਰੰਪ ਦੀਆਂ ਨਵੀਆਂ ਚੇਤਾਵਨੀਆਂ ਦੁਨੀਆਂ ਨੂੰ ਕਿੱਥੇ ਲੈ ਕੇ ਜਾ ਰਹੀਆਂ ਨੇ ਉਹਦੇ ਵੱਲ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ ਤੇ ਲੋ ਫਿਰ LIC ਦੇ ਵਿੱਚ ਸਰਕਾਰ ਦੀ ਹਿੱਸੇਦਾਰੀ ਵਿਕਣ ਨੂੰ ਤਿਆਰ ਹੈ ਤੇ ਹੋਰ ਟਰੰਪ ਤੇ ਇਰਾਨ ਦੀਆਂ ਗੱਲਾਂ ਬਾਤਾਂ ਵਿਸ਼ਵ ਰਾਜਨੀਤੀ ਅਮਰੀਕਾ ਦੇ ਵਿੱਚ ਸਲਾਦ ਇਨਫੈਕਸ਼ਨ ਤੇ ਭਾਰਤ ਦੀ ਐਂਟੀ ਡੰਪਿੰਗ ਜਿਹੜਾ ਨੀਤੀ ਹੈ ਉਹਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਧਾਨ ਸਭਾ ਦੀ ਤੇ ਜੋ ਦੁਨੀਆਦਾਰੀ ਦੇ ਵਿੱਚ ਤੇ ਅੱਜ ਦੇ ਹਾਲਾਤ ਨੇ। ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਚੱਲ ਰਿਹਾ ਵਿਧਾਨ ਸਭਾ ਦੇ ਵਿੱਚ E20 ਪੈਟਰੋਲ ਨੀਤੀ ਖਿਲਾਫ਼ ਮਤਾ ਪਾਸ ਕੀਤਾ ਤੇ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਜਿਹੜੀ ਕਰ ਦਿੱਤੀ ਹੈ। ਪੇਪਰ ਲੀਕ ਮਾਮਲੇ ਦੇ ਵਿੱਚ ਕੇਂਦਰ ਦੇ ਖਿਲਾਫ਼ ਨਿੰਦਾ ਮਤਾ ਪਾਸ ਕਰ ਦਿੱਤਾ ਪਰ ਪੰਜਾਬ ਦਾ ਕੁਝ ਹਜੇ ਹੱਲ ਨਹੀਂ ਹੋ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਮਤੇ ਦੇ ਉੱਤੇ ਹੋਈ ਬਹਿਸ ਨੂੰ ਸਮੇਟਦਿਆਂ ਹੋਇਆਂ ਕਿਹਾ ਕਿ ਇਹ ਪੇਪਰ ਲੀਕ ਨਹੀਂ ਪੇਪਰ ਖਰੀਦ ਮਾਮਲਾ ਹੈ ਜਿਸ ਨੇ ਸਿੱਖਿਆ ਪ੍ਰਣਾਲੀ ਨੂੰ ਢਾਲ ਲਾਈ ਹੈ ਤੇ ਨੌਜਵਾਨਾਂ ਦਾ ਭਰੋਸਾ ਕਹਿੰਦੇ ਤੋੜਿਆ। ਪੰਜਾਬ ਦੇ ਵਿੱਚ ਤੇਲ ਤੇ ਵੈਟ ਦੇ ਵਿੱਚ ਕੀਤੀ ਜਾਵੇ ਕਟੌਤੀ MLA ਅਵਤਾਰ ਸਿੰਘ ਹੁਣਾਂ ਮੁੱਦਾ ਚੱਕਿਆ। ਬਠਿੰਡਾ ਕੂੜਾ ਡੰਪ ਦੀ ਜਿਹੜੀ ਸਾਈਟ ਦੇ ਵਿੱਚ ਨਹੀਂ ਹੋਵੇਗੀ ਕੋਈ ਵੀ ਤਬਦੀਲੀ ਹਰਜੋਤ ਬੈਂਸ ਉਹਨਾਂ ਨੇ ਦੱਸਿਆ। ਸਦਨ ਦੇ ਵਿੱਚ ਗੂੰਜਿਆ ਨੀਲ ਗਾਵਾਂ ਅਤੇ ਜੰਗਲੀ ਸੋਰਾਂ ਦਾ ਮੁੱਦਾ ਹੈ ਪਰ ਉਹਦਾ ਹੱਲ ਕੋਈ ਨਹੀਂ ਨਜ਼ਰ ਆਉਂਦਾ। ਰਾਣਾ ਗੁਰਜੀਤ ਸਿੰਘ ਨੇ ਕੌਂਸਲ ਚੋਣਾਂ ਦੇ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਲਾ ਦਿੱਤੇ ਹੈ। ਵਿਧਾਇਕ ਪ੍ਰਗਟ ਸਿੰਘ ਉਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਘਪਲੇ ਦੀ ਜਾਂਚ ਮੰਗੀ ਹੈ ਪਰ ਕੋਈ ਜਵਾਬ ਨਾ ਆਇਆ। ਗੁਰਪ੍ਰੀਤ ਸਿੰਘ ਬਣਾਵਾਲੀ ਨੇ ਚੁੱਕਿਆ ਟਿਊਬਵੈੱਲ ਕੁਨੈਕਸ਼ਨ ਦੀ ਵੰਡ ਦਾ ਮੁੱਦਾ ਹੈ ਤੇ ਮਨਪ੍ਰੀਤ ਸਿੰਘ ਆਲੀ ਨੇ ਚੁੱਕਿਆ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪਰ ਉਹਦੇ ਉੱਤੇ ਅਜੇ ਕੋਈ ਵਿਚਾਰ ਵਟਾਂਦਰੇ ਦੀ ਸਮਾਬੰਦੀ ਨਹੀਂ ਹੋਈ ਹੈ। ਦੂਸਰੇ ਪਾਸੇ MLA ਕੁਲਵੰਤ ਸਿੰਘ ਨਵਾਂ ਹੀ ਮੁੱਦਾ ਚੱਕ ਲਿਆ ਏ ਵੋਟਾਂ ਕੈਸ਼ ਕਰਨ ਦੇ ਲਈ ਤੇ ਇੰਨਾ ਪੁਰਾਣਾ ਤੇ ਸੱਭਿਅਤਾ ਦੇ ਸਮੇਂ ਦਾ ਜਿਹੜਾ ਬਣਿਆ ਹੋਇਆ ਸ਼ਹਿਰ ਹੈ ਹੁਸ਼ਿਆਰਪੁਰ, ਉਹਦਾ ਨਾਮ ਬਦਲਣ ਦੀ ਤਿਆਰੀ ਕਰ ਰਹੇ ਨੇ। ਕਹਿੰਦੇ ਭਾਈ ਕੁਲਵੰਤ ਸਿੰਘ ਸਿੱਧੂ ਹੁਣੀ ਕਹਿੰਦੇ ਆ ਕਿ ਹੁਸ਼ਿਆਰਪੁਰ ਦਾ ਨਾਮ ਜਿਹੜਾ ਸ੍ਰੀ ਗੁਰੂ ਰਵਿਦਾਸ ਨਗਰ ਰੱਖਣ ਦਾ ਮੁੱਦਾ ਚੱਕ ਲਿਆ ਕਿ ਭਾਈ ਉਹਦਾ ਨਾਮ ਬਦਲ ਦਿਓ। ਭਾਈ ਇਸ ਸਥਾਨ ਦਾ ਬਹੁਤ ਮਹੱਤਵ ਹੈ, ਦੁਨੀਆਂ ਕਿਤੇ ਵੀ ਚੱਲ ਜਾਵੇ ਤਾਂ ਹੁਸ਼ਿਆਰਪੁਰ ਦਾ ਨਾਂ ਹਰ ਵੇਲੇ ਹੀ ਜਿਹੜਾ ਸੁਰਖੀਆਂ ਦੇ ਵਿੱਚ ਆਉਂਦਾ ਹੈ। ਬਹੁਤ ਸਾਰੇ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਜਿਹੜੇ ਉਹਦੇ ਵਿੱਚ, ਚਾਹੇ ਅਮਰੀਸ਼ ਪੁਰੀ ਸਾਹਿਬ ਨੇ, ਉਹ ਵੀ ਇਸੇ ਹੁਸ਼ਿਆਰਪੁਰ ਗੌਰਮੈਂਟ ਕਾਲਜ ਦੇ ਪੜ੍ਹੇ ਹੋਏ ਨੇ। ਬਹੁਤ ਸਾਰੇ ਲੋਕ ਨੇ, ਮਸ਼ਹੂਰ ਲੋਕ ਨੇ ਜਿਹੜੇ ਇਸ ਏਰੀਏ ਦੇ ਵਿੱਚ ਬਹੁਤ ਵੱਡੀਆਂ ਮੁਹਾਰਤਾਂ ਪ੍ਰਾਪਤ ਕੀਤੀਆਂ ਤੇ ਹੁਸ਼ਿਆਰਪੁਰ ਹਮੇਸ਼ਾ ਹੁਸ਼ਿਆਰ ਦੇ ਵਿੱਚ ਹੀ ਰਿਹਾ, ਹੁਸ਼ਿਆਰੀ ਚ, ਤੇ ਜਾਣੀ ਕਿ ਨੰਬਰ ਪਹਿਲੇ ਤੇ ਹੀ ਆਉਂਦਾ ਰਿਹਾ। ਉਹ ਚਾਹੇ ਕੁੜੀਆਂ ਦਾ ਤੇ ਮੁੰਡਿਆਂ ਦਾ ਚਾਹੇ ਕਿਉਂ ਨਾ ਹੋਵੇ, ਜਿਹੜਾ ਫਰਕ ਐਜੂਕੇਸ਼ਨ ਦਾ ਜਾਂ ਘਾਟ ਵੱਧ ਹੋਵੇ, ਤੇ ਹੁਸ਼ਿਆਰਪੁਰ ਨੇ ਹੀ ਆਪਣਾ ਜਿਹੜਾ ਦਾਅਵਾ ਉਹਦੇ ਉੱਤੇ ਹਰ ਵੇਲੇ ਜਮਾਇਆ। ਤੇ ਕਹਿੰਦੇ ਨੇ ਭਾਈ ਕੁਲਵੰਤ ਸਿੰਘ ਹੋਣੀ ਸਿੱਧੂ ਜੀ ਕਿ ਹੁਸ਼ਿਆਰਪੁਰ ਦਾ ਨਾਂ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਰੱਖਿਆ ਜਾਵੇ, ਧਰਮ ਦਾ ਮੁੱਦਾ ਚੱਕ ਲਿਆ ਨੇ ਤੇ ਹੋਰ ਜਿਹੜੇ ਭਾਈਚਾਰਿਆਂ ਦੀ ਵੋਟ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਮਨ ਮੋਹਣ ਦੀ ਕੋਸ਼ਿਸ਼ ਦੇ ਵਿੱਚ ਨੇ। ਕਹਿੰਦੇ ਨੇ ਕਿ ਮੌਨਸੂਨ ਇਜਲਾਸ ਦੇ ਦੂਜੇ ਦਿਨ ਹਲਕਾ ਆਤਮ ਨਗਰ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਜੈਨਤੀ ਦੇ ਮੱਦੇਨਜ਼ਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਰੱਖਣ ਦੀ ਮੰਗ ਕੀਤੀ ਹੈ। ਤੇ ਭਾਈ ਇੰਨੀ ਲੈਂਡ ਪਈ ਹੈ, ਉੱਥੇ ਕੋਈ ਨਵਾਂ ਨਗਰ ਵਸਾ ਦਿਓ, ਉਹਨਾਂ ਦੇ ਨਾਂ ਦੇ ਉੱਤੇ ਵਸਾਉਣਾ ਹੈ, ਨਾਲੇ ਕੁਝ ਨਾ ਕੁਝ ਤੁਹਾਡੀ ਇਨਪੁੱਟ ਵੀ ਹੋਵੇਗੀ। ਤੇ ਹੁਣ ਹੁਸ਼ਿਆਰਪੁਰ ਦਾ ਨਾਂ ਸਿੱਧੂ ਸਾਹਿਬ ਬਦਲਣ ਨੂੰ ਕਰਦੇ ਹੈ, ਬਾਕੀ ਤੁਸੀਂ ਆਪਣੇ ਸੁਝਾਅ ਜ਼ਰੂਰ ਇਹਦੇ ਉੱਤੇ ਦੇ ਸਕਦੇ ਹੋ। ਇਹ ਮਸਲਾ ਜਿਹੜਾ ਕਿੱਧਰ ਨੂੰ ਜਾ ਰਿਹਾ ਜੀ, ਇੰਨੇ ਮਸ਼ਹੂਰ ਮਸ਼ਹੂਰ ਨਾਂ ਪੁਰਾਤਨ ਸੱਭਿਅਤਾ ਦੇ ਵਿੱਚੋਂ ਜਿਹੜੇ ਚੱਲੇ ਆ ਰਹੇ ਨੇ। ਲਾਹੌਰ ਦੇ ਵਿੱਚ ਗੱਲ ਚੱਲਦੀ ਹੈ ਹੁਸ਼ਿਆਰਪੁਰ ਦੀ ਤਾਂ ਉਹਨਾਂ ਦੇ ਹੰਝੂ ਆ ਜਾਂਦੇ ਆ ਕਿ ਅਸੀਂ ਉਸ ਏਰੀਏ ਨੂੰ ਬਿਲੋਂਗ ਕਰਦੇ ਹਾਂ, ਬਾਹਰ ਦਾ ਏਰੀਆ। ਦੂਸਰੇ ਪਾਸੇ 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਇਜਲਾਸ ਦਾ ਅੱਜ ਦੂਜਾ ਦਿਨ ਰਿਹਾ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਆਪ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਲਾਜ਼ਮੀ E20 ਨੀਤੀ ਵਿਰੁੱਧ ਇੱਕ ਸਰਕਾਰੀ ਮਤਾ ਪੇਸ਼ ਕੀਤਾ ਗਿਆ, ਇਹ ਵੀ ਮਿਲੀ ਭੁਗਤ ਦੇ ਨਾਲ, ਕਿਉਂਕਿ ਉਧਰ ਕੇਜਰੀਵਾਲ ਸਾਹਿਬ ਨੇ ਪ੍ਰੋਟੈਸਟ ਕੀਤਾ E20 ਦੇ ਉੱਤੇ, ਆਵਾਜ਼ ਉਠਾ ਰਹੇ ਨੇ, ਤੇ ਇੱਧਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲਿਆਂਦਾ ਤੇ ਜਿਹੜੇ ਬਹੁਤ ਇੰਪੋਰਟੈਂਟ ਮੁੱਦੇ ਨੇ ਪੰਜਾਬ ਦੇ ਉਹ ਪਾਸੇ ਉਹਦੇ ਉੱਤੇ ਕੋਈ ਡਿਬੇਟ ਨਹੀਂ ਕਰਨਾ ਚਾਹੁੰਦੇ, ਉਹਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ਦੇ ਵਿੱਚ ਇਹ ਮਤਾ ਪੇਸ਼ ਕਰਦਿਆਂ ਕੇਂਦਰ ਦੀ ਨੀਤੀ ਦਾ ਜ਼ੋਰਦਾਰ ਵਿਰੋਧ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਬੋਲਣ ਪਿੱਛੋਂ ਸਦਨ ਨੇ ਇਥਾਨੋਲ ਦੀ ਵਰਤੋਂ ਲਾਜ਼ਮੀ ਕੀਤੇ ਜਾਣ ਦੇ ਪ੍ਰਭਾਵਾਂ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਮਤਾ ਪਾਸ ਕੀਤਾ, ਪਰ ਛੱਪੜ ਜਿਹੜੇ ਨੇ ਉਹਦੇ ਵਿੱਚ ਨਿਆਣੇ ਮਾਰ ਰਹੇ ਹੈ, ਤੇ ਇੱਧਰ E20 ਦੀ ਪਈ ਹੋਈ ਹੈ। ਮਤਾ ਪਾਸ ਹੋਣੇ ਮੌਕੇ ਜਿਹੜਾ ਭਾਜਪਾ ਦੇ MLA ਸਦਨ ਦੇ ਵਿੱਚ ਮੌਜੂਦ ਨਹੀਂ ਸਨ। ਸਦਨ ਦੇ ਵਿੱਚ ਪੇਸ਼ ਮਤੇ ਦੇ ਵਿੱਚ ਮੰਗ ਕੀਤੀ ਗਈ ਕਿ E20 ਦੀ ਜਿਹੜੀ ਹੈ ਦੇਸ਼ ਪੱਧਰੀ ਲਾਜ਼ਮੀ ਲਾਗੂਅਤ ਦੀ ਸਮੀਖਿਆ ਕੀਤੀ ਜਾਵੇ ਤੇ ਜਦੋਂ ਤੱਕ ਵਾਹਨ ਅਨੁਕੂਲਤਾ ਤੇ ਖਪਤਕਾਰ ਸੁਰੱਖਿਆ ਦੇ ਨਾਲ ਸੰਬੰਧਿਤ ਚਿੰਤਾਵਾਂ ਦਾ ਨਿਪਟਾਰਾ ਨਹੀਂ ਹੁੰਦਾ ਇਸ ਨੂੰ ਮਤਲ ਰੱਖਿਆ ਜਾਵੇ। ਮਤੇ ਦੇ ਵਿੱਚ ਕਿਹਾ ਗਿਆ ਕਿ ਖਪਤਕਾਰਾਂ ਨੂੰ ਇਥਾਨੋਲ ਰਹਿਤ ਪੈਟਰੋਲ ਅਤੇ E20 ਪੈਟਰੋਲ ਦੇ ਵਿੱਚੋਂ ਆਪਣੀ ਪਸੰਦ ਦਾ ਇੰਧਣ ਜਿਹੜਾ ਚੁਣਨ ਦਾ ਬਦਲ ਦਿੱਤਾ ਜਾਵੇ ਤੇ E20 ਪੈਟਰੋਲ ਦੀ ਘੱਟ ਕੈਲੋਰੀਫਿਕ ਵੈਲਿਊ ਅਤੇ ਘੱਟ ਮਾਈਲੇਜ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਸ ਦੀ ਪੂਰਨ ਕੀਮਤ ਘੱਟ ਅਤੇ ਉਚਿਤ ਨਿਰਧਾਰਿਤ ਕੀਤੀ ਜਾਵੇ। ਮਤੇ 'ਚ ਮੰਗ ਕੀਤੀ ਗਈ ਕਿ ਵਾਹਨ ਇੰਜੀਨੀਅਰਾਂ, ਵਾਤਾਵਰਨ ਵਿਗਿਆਨੀ, ਪੈਟਰੋਲੀਅਮ ਮਾਹਰਾਂ ਅਤੇ ਖਪਤਕਾਰ ਸੰਸਥਾਵਾਂ ਨੂੰ ਸ਼ਾਮਲ ਕਰਕੇ ਇੱਕ ਸੁਤੰਤਰ ਕਮੇਟੀ ਬਣਾਈ ਜਾਵੇ। ਭਾਈ ਇਹਦੇ ਉੱਤੇ ਤਾਂ ਇਹ ਗੱਲ ਕਹਿ ਰਹੇ ਨੇ, ਪਰ ਜਿਹੜਾ ਸਤਿਕਾਰ ਐਕਟ ਹੈ ਉਹਦੇ ਉੱਤੇ ਇਹ ਚੀਜ਼ਾਂ ਕਿਉਂ ਨਹੀਂ ਕਰ ਰਹੇ? ਉਹਦੇ ਵਿੱਚ ਵੀ ਜ਼ਰੂਰਤ ਹੈ, ਮਾਹਰਾਂ ਦੀ ਜ਼ਰੂਰਤ ਹੈ, ਸਿੱਖ ਧਰਮ ਦੇ ਜਿਹੜੇ ਮਹੱਤਵਪੂਰਨ ਲੋਕ ਨੇ ਜਾਂ ਕਹਿ ਲਓ ਵਿਦਵਾਨ ਲੋਕ ਨੇ, ਉਹਨਾਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ। ਇਹ ਮੁੱਦਾ ਨਹੀਂ ਉਹਦੇ ਉੱਤੇ ਚੱਕਦੇ, ਪਰ ਪੈਟਰੋਲੀਅਮ ਦੇ ਵਿੱਚ ਕਹਿੰਦੇ ਜ਼ਰੂਰ ਇੰਜੀਨੀਅਰ ਚਾਹੀਦੇ ਨੇ, ਵਾਤਾਵਰਨ ਵਿਗਿਆਨੀ ਚਾਹੀਦੇ ਨੇ, ਪੈਟਰੋਲੀਅਮ ਮਾਹਰ ਚਾਹੀਦੇ ਨੇ, ਤੇ ਉਹਦੇ ਵਿੱਚ ਪਰ ਕਹਿੰਦੇ ਸਿੱਖ ਧਰਮ ਦੀ ਸਾਨੂੰ ਪੂਰੀ ਜਾਂਚ ਹੈ ਤੇ ਅਸੀਂ ਕਾਨੂੰਨ ਬਣਾ ਦਿੱਤਾ। ਦੂਸਰੇ ਪਾਸੇ ਕਹਿੰਦੇ ਨੇ ਕਿ ਜੇਕਰ E20 ਦੀ ਵਰਤੋਂ ਕਾਰਨ ਵਾਹਨਾਂ ਦੇ ਵਿੱਚ ਕੋਈ ਮਕੈਨੀਕਲ ਖਰਾਬੀ ਜਾਂ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਖਪਤਕਾਰਾਂ ਦੇ ਲਈ ਉਚਿਤ ਮੁਆਵਜ਼ਾ ਪ੍ਰਣਾਲੀ ਸਥਾਪਿਤ ਕੀਤੀ ਜਾਵੇ। ਦੂਸਰੇ ਪਾਸੇ ਡਾਬਰ ਦੀ ਸ਼ਾਮਤ ਆ ਗਈ। 100% ਸ਼ੁੱਧਤਾ ਦਾ ਸਵਾਲਾਂ ਦੇ ਵਿੱਚ ਘਿਰ ਗਿਆ। FSSAI ਨੇ ਉਤਪਾਦਾਂ ਦੀ ਵਿਕਰੀ ਦੇ ਉੱਤੇ ਰੋਕ ਲਾ ਦਿੱਤੀ ਹੈ। 100% ਕੁਦਰਤੀ ਅਤੇ 100% ਔਰਗੈਨਿਕ ਵਰਗੇ ਦਾਅਵਿਆਂ ਨੂੰ ਦੱਸਿਆ ਅਸਪਸ਼ਟ ਤੇ ਗੈਰ ਪ੍ਰਮਾਣਿਤ। ਜੇ ਇਹੋ ਜਿਹੀ ਜਾਂਚ ਹਰ ਵੇਲੇ ਹੁੰਦੀ ਰਹੇ ਤੇ ਲੋਕਾਂ ਨੂੰ ਘੱਟੋ ਘੱਟ ਚੱਜ ਦਾ ਖਾਣ ਦੇ ਲਈ, ਸ਼ੁੱਧ ਖਾਣ ਦੇ ਲਈ ਤਾਂ ਮਿਲ ਸਕਦਾ ਹੈ। ਇਹ ਚੀਜ਼ਾਂ ਚਾਹੀਦੀਆਂ ਨੇ, ਕਰਨੀਆਂ ਚਾਹੀਦੀਆਂ ਨੇ, ਰੈਗੂਲੇਟਰੀ ਨੂੰ ਕੰਮ ਕਰਨਾ ਚਾਹੀਦਾ, ਇੰਸਪੈਕਟਰ ਜਿਹੜੇ ਨੇ ਸਪੈਸ਼ਲ ਜਿਹੜੇ ਹੈਗੇ ਇਹਨਾਂ ਕੰਮਾਂ ਦੇ ਵਿੱਚ, ਫੂਡ ਇੰਡਸਟਰੀ ਦੇ ਵਿੱਚ, ਉਹ ਜ਼ਰੂਰ ਲਾਗੂ ਕਰਨੇ ਚਾਹੀਦੇ ਹੈ। ਖੁਰਾਕੀ ਪਦਾਰਥਾਂ ਦੀ ਗੁਣਵੱਤਾ ਤੇ ਉਤਪਾਦਾਂ ਦੀ ਲੇਬਲਿੰਗ ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਦ ਸੁਰੱਖਿਆ ਤੇ ਮਿਆਰ ਅਥਾਰਟੀ FSSAI ਨੇ ਡਾਬਰ ਇੰਡੀਆ ਲਿਮਿਟਡ ਦੇ ਉੱਤੇ ਵੱਡਾ ਸਿਕੰਜਾ ਕੱਸ ਲਿਆ। ਅਥਾਰਟੀ ਨੇ ਕੰਪਨੀ ਦੇ ਵੱਲੋਂ ਆਪਣੇ ਉਤਪਾਦਾਂ ਦੇ ਉੱਤੇ 100% ਸ਼ੁੱਧਤਾ ਤੇ ਅਸਪਸ਼ਟ ਅਤੇ ਗੁੰਮਰਾਹਕੁੰਨ ਦਾਅਵੇ ਕਰਨ ਦੇ ਮਾਮਲੇ ਦੇ ਵਿੱਚ ਪਾਬੰਦੀ ਦੇ ਹੁਕਮ ਜਿਹੜੇ ਨੇ ਜਾਰੀ ਕਰਦਿਆਂ ਅਜਿਹੇ ਖਾਦ ਪਦਾਰਥਾਂ ਦੀ ਵਿਕਰੀ ਤੁਰੰਤ ਰੋਕਣ ਦੇ ਨਿਰਦੇਸ਼ ਦੇ ਦਿੱਤੇ ਨੇ। FSSAI ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਡਾਬਰ ਦੀ ਵੈਬਸਾਈਟ ਦੇ ਉੱਤੇ ਵੇਚੇ ਜਾ ਰਹੇ ਕਈ ਉਤਪਾਦਾਂ ਦੇ ਉੱਤੇ 100% ਨੈਚੁਰਲ, 100% ਪਿਓਰ, 100% ਪਿਓਰਿਟੀ ਗਰੰਟਿਡ, 100% ਔਰਗੈਨਿਕ ਤੇ 100% ਟੈਂਡਰ ਕੋਕੋਨਟ ਵਾਟਰ ਵਰਗੇ ਦਾਅਵੇ ਕੀਤੇ ਜਾ ਰਹੇ ਸਨ। ਅਥਾਰਟੀ ਮੁਤਾਬਕ ਇਹ ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਸ ਐਡਵਰਟਾਈਜ਼ਿੰਗ ਐਂਡ ਕਲੇਮਜ਼ ਰੈਗੂਲੇਸ਼ਨਜ਼ 218 ਦੇ ਨਿਯਮਾਂ ਦੀ ਉਲੰਘਣਾ, ਕਿਉਂਕਿ ਇਹ ਅਸਪਸ਼ਟ ਜਿਹੜੇ ਨੇ ਅਪਮਾਨਿਤ ਹਨ ਤੇ ਖਰੀਦਦਾਰਾਂ ਨੂੰ ਗੁੰਮਰਾਹ ਕਰ ਸਕਦੇ ਨੇ। ਰੈਗੂਲੇਟਰ ਨੇ ਇਹ ਵੀ ਜਿਹੜਾ ਕਿਹਾ ਕਿ ਡਾਬਰ ਹਿਮਾਲਨ ਔਰਗੈਨਿਕ ਐਪਲ ਸਾਈਡਰ ਵਿਨੇਗਰ ਅਤੇ ਡਾਬਰ ਔਰਗੈਨਿਕ ਹਨੀ ਉੱਤੇ ਬਿਨਾਂ ਮਾਨਤਾ ਪ੍ਰਾਪਤ FSSAI ਔਰਗੈਨਿਕ ਐਂਡਰੋਸਮੈਂਟ ਦੇ ਜਿਹੜੇ ਜੈਵਿਕ ਭਾਰਤ ਦਾ ਲੋਗੋ ਜਿਹੜਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਡਾਬਰ ਹੋਮਮੇਡ ਕੋਕੋਨਟ ਮਿਲਕ ਨੂੰ 100% ਸ਼ੁੱਧਤਾ ਦੇ ਦਾਅਵੇ ਦੇ ਨਾਲ ਵੇਚਿਆ ਜਾ ਰਿਹਾ ਸੀ, ਜਦਕਿ ਮਿਸ਼ਰਤ ਖਾਦ ਪਦਾਰਥਾਂ ਦੇ ਲਈ ਅਜਿਹੇ ਦਾਅਵੇ ਕਰਨ ਦੀ ਕਾਨੂੰਨ ਮਨਾਹੀ ਹੈ। ਅਥਾਰਟੀ ਨੇ ਦੱਸਿਆ ਕਿ ਪਹਿਲਾ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੰਪਨੀ ਵੱਲੋਂ ਕੋਈ ਠੋਸ ਸੁਧਾਰਤਮਕ ਕਦਮ ਨਹੀਂ ਚੁੱਕਿਆ ਗਿਆ ਸੀ ਤੇ ਦੂਜੇ ਪਾਸੇ ਸਰਕਾਰ ਨੇ ਸੰਸਦ ਦੇ ਵਿੱਚ ਦੱਸਿਆ ਕਿ ਸਾਲ 2025 ਤੇ 26 ਦੇ ਦੌਰਾਨ ਦੇਸ਼ ਭਰ ਦੇ ਵਿੱਚ ਲਏ ਗਏ ਖਾਦ ਪਦਾਰਥਾਂ, ਪੀਣ ਵਾਲੇ ਪਦਾਰਥਾਂ ਤੇ ਕੈਫਿਨ ਵਾਲੇ ਡਰਿੰਕਸ ਦੇ 40,000 ਤੋਂ ਵੱਧ ਸੈਂਪਲ ਮਿਆਰਾਂ ਦੇ ਉੱਤੇ ਖਰੇ ਨਹੀਂ ਉਤਰੇ ਨੇ, ਜਾਣੀ ਕਿ ਸੈਂਪਲ ਫੇਲ ਹੋਏ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ 40,000 ਇੱਕ ਸਾਲ ਦੇ ਵਿੱਚ। ਲੋਕ ਸਭਾ ਦੇ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਜਿਹੜੇ ਨੇ ਪ੍ਰਤਾਪ ਰਾਓ ਯਾਦਵ ਨੇ ਦੱਸਿਆ ਕਿ ਸਾਲ 2025-26 ਦੇ ਦੌਰਾਨ ਕੁੱਲ 2,23,808 ਖਾਦ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ ਤੇ ਜਿਨ੍ਹਾਂ ਦੇ ਵਿੱਚੋਂ 40,023 ਸੈਂਪਲ ਜਿਹੜੇ ਨੇ ਅਸਫਲ ਰਹੇ ਨੇ ਪਾਏ ਗਏ ਨੇ। ਤੇ ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਦੇ DA ਬਾਰੇ ਹੁਕਮ ਵਿਰੁੱਧ ਸੁਪਰੀਮ ਕੋਰਟ ਜਾਣ ਦੀ ਤਿਆਰੀ ਦੇ ਵਿੱਚ ਆਪ ਸਰਕਾਰ ਹੈ। ਦੇਖਦਿਆਂ ਕੀ ਬਣਦਾ ਹੈ, ਕਿ ਆਖਰੀ ਕਿੱਲ ਸਾਬਤ ਹੁੰਦੀ ਹੈ ਗੱਲਬਾਤ, DA ਮੁਲਾਜ਼ਮ ਜਿਹੜੇ ਨੇ ਕੀ ਕਰਦੇ ਨੇ ਦੇਖਦੇ ਹਾਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ DA ਮਹਿੰਗਾਈ ਭੱਤੇ ਦੇ ਬਕਾਏ ਕਲੀਅਰ ਕਰਨ ਦੇ ਨਿਰਦੇਸ਼ ਦੇਣ ਤੋਂ ਇੱਕ ਦਿਨ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਫੈਸਲੇ ਅਤੇ ਰਾਜ ਦੇ ਸੰਵਿਧਾਨਕ ਅਧਿਕਾਰਾਂ ਦੀ ਘੋਖ ਕਰ ਰਹੀ ਹੈ, ਜਦੋਂ ਕਿ ਇਸ ਹੁਕਮ ਵਿਰੁੱਧ ਉੱਚ ਅਦਾਲਤ ਦੇ ਵਿੱਚ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ। ਪਰ ਇਸ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਸੈਸ਼ਨ ਦੇ ਦੌਰਾਨ, ਪਰ ਜਦੋਂ ਉਹਦੇ ਉੱਤੇ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਕਹਿੰਦੇ ਭਾਈ ਤੁਹਾਨੂੰ ਜਵਾਬ ਦੇਣੀ ਹੈ, ਜ਼ਰੂਰੀ ਨਹੀਂ ਕਿ ਹਰ ਚੀਜ਼ ਦਾ ਜਵਾਬ ਦਿੱਤਾ ਜਾਵੇ। ਤੇ ਬਾਕੀ ਕਹਿੰਦੇ ਆ ਬਾਹਰ ਆ ਕੇ ਜ਼ਰੂਰ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਇਸ ਦੇ ਮੁੱਦੇ ਦੇ ਉੱਤੇ ਉਭਾਰ ਕੇ ਦੱਸਿਆ ਜਾ ਰਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਬੋਝ ਜਿਹੜੇ ਨੇ ਉਹ ਸਾਡੇ ਉੱਤੇ ਪਾਏ ਹੋਏ ਨੇ। ਤੇ ਭਾਈ ਕੱਲਾ 15,000 ਕਰੋੜ ਤੱਕ ਦਾ ਮਾਮਲਾ ਨਹੀਂ ਰਿਹਾ, ਅੱਗੇ ਦੰਦਾਂ ਥੱਲੇ ਜ਼ਮੀਨ ਦੰਦਾਂ ਥੱਲੇ ਜੀਵ ਆ ਜਾਣੀ ਹੈ ਜਦੋਂ ਰਕਮ ਸੁਣੋਗੇ। ਇਹ ਹੁਕਮ ਲਾਗੂ ਹੋਣ ਦੇ ਉੱਤੇ ਸੂਬੇ ਦੇ ਖਜ਼ਾਨੇ ਨੂੰ ਹੁਣ 20,000 ਕਰੋੜ ਰੁਪਏ ਦਾ ਖਰਚਾ ਹੋਰ ਆਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸਰਕਾਰ ਅਦਾਲਤ ਦੇ ਇਸ ਹੁਕਮ ਤੋਂ ਹੈਰਾਨ ਹੈ, ਕਿਉਂਕਿ ਰਾਜ ਸਰਕਾਰ ਪਹਿਲਾਂ ਹੀ ਹਾਈਕੋਰਟ ਦੇ ਵੱਲੋਂ ਪ੍ਰਵਾਨਿਤ 14,191 ਕਰੋੜ ਦੇ ਬਕਾਏ ਨੂੰ ਜਿਹੜਾ ਹੈ ਕਲੀਅਰ ਕਰਨ ਦੇ ਲਈ ਲਿਕੁਏਡੇਸ਼ਨ ਪਲਾਨ ਜਿਹੜਾ ਤਰਲਤਾ ਯੋਜਨਾ ਦੀ ਪਾਲਣਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ 2016 ਦੇ ਵਿਚ ਪੰਜਾਬ ਦੇ ਵਿਚ 6ਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਤੇ ਜਦੋਂ ਅਕਾਲੀ ਭਾਜਪਾ ਗਠਜੋੜ ਸੱਤਾ ਦੇ ਵਿਚ ਸੀ ਤਾਂ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਵਿਚ ਦੇਰੀ ਹੋਈ ਸੀ। ਇਹ ਸਿਰਫ 2022 ਦੇ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਠੀਕ ਪਹਿਲਾਂ ਤਤਕਾਲੀ ਕਾਂਗਰਸ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਉਦੋਂ ਕਿਹਾ ਸੀ ਕਿ 2016 ਤੋਂ ਜੂਨ 2022 ਤੱਕ ਦੇ ਬਕਾਏ ਨਹੀਂ ਦਿੱਤੇ ਜਾਣਗੇ। ਭਾਈ ਹਕੂਮਤ ਤਾਂ ਤੁਸੀਂ ਕਰਦੇ ਹੋ, ਹੁਣ ਪਿਓ ਤਾਂ ਤੁਸੀਂ ਹੋ, ਤੇ ਹੁਣ ਜੇ ਬਾਬੇ ਦਾਦੇ ਨੂੰ ਕਹੀ ਜਾਵਾਂਗੇ ਭਾਈ ਤੁਸੀਂ ਸਾਡੇ ਲਈ ਕੀ ਕੀਤਾ, ਤੇ ਜਿੱਦਾਂ ਕੱਲ ਕਹਾਣੀ ਵੀ ਸੁਣਾਈ ਸੀ ਅਸੀਂ ਕਾਹਦੇ ਲਈ ਹਾਂ ਜਾਂ ਤੁਸੀਂ ਕਾਹਦੇ ਲਈ ਹੋ, ਫਿਰ ਜੇ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਨੀ ਹੈ ਸਾਰਾ ਕੁਝ ਕਰਨਾ ਹੈ। ਸਿਰਫ ਉੱਚ ਤਨਖਾਹ ਗ੍ਰੇਡ ਦਿੱਤੇ ਜਾਣਗੇ ਕੁਝ ਮੁਲਾਜ਼ਮਾਂ ਦੇ ਅਦਾਲਤ ਦੇ ਵਿੱਚ ਪਹੁੰਚਣ ਤੋਂ ਬਾਅਦ ਆਪ ਸਰਕਾਰ ਜਿਸਨੇ ਉਦੋਂ ਸੱਤਾ ਸੰਭਾਲੀ ਸੀ ਉਹਨੇ 14,191 ਕਰੋੜ ਰੁਪਏ ਦੇ ਇਨ੍ਹਾਂ ਬਕਾਇਆਂ ਨੂੰ ਕਲੀਅਰ ਕਰਨ ਦੇ ਲਈ ਇੱਕ ਲਿਕੁਇਡੇਸ਼ਨ ਪਲਾਨ ਜਿਹੜਾ ਪੇਸ਼ ਕੀਤਾ ਸੀ। ਸਾਲ 2024-25 ਦੇ ਵਿੱਚ ਅਸੀਂ 85 ਸਾਲ ਤੋਂ ਵੱਧ ਉਮਰ ਦੇ ਸਾਰੇ ਪੈਨਸ਼ਨਰਾਂ ਦੇ ਬਕਾਏ ਕਹਿੰਦੇ ਕਲੀਅਰ ਕਰ ਦਿੱਤੇ ਸਨ ਤੇ ਸਾਲ 2025-26 ਦੇ ਵਿੱਚ ਅਸੀਂ 75 ਸਾਲ ਤੋਂ ਵੱਧ ਉਮਰ ਦੇ ਸਾਰੇ ਪੈਨਸ਼ਨਰਾਂ ਦੇ ਬਕਾਏ ਕਲੀਅਰ ਕਰ ਦਿੱਤੇ। ਹੁਣ ਮੌਜੂਦਾ ਸਾਲ ਦੇ ਵਿੱਚ ਅਸੀਂ ਬਾਕੀ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਬਕਾਇਆ ਜਿਹੜਾ DA ਨੂੰ ਕਲੀਅਰ ਕਰਨਾ ਸ਼ੁਰੂ ਕਰ ਦਿੱਤਾ ਤੇ ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੇ ਵਿੱਚੋਂ 6,000 ਕਰੋੜ ਰੁਪਏ ਦੇ ਬਕਾਏ ਪਹਿਲਾਂ ਹੀ ਵੰਡੇ ਜਾ ਚੁੱਕੇ ਨੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਕੁਝ ਮੁਲਾਜ਼ਮ ਬਕਾਇਆ ਮਹਿੰਗਾਈ ਭੱਤੇ ਦੇ ਬਕਾਇਆ ਨੂੰ ਜਿਹੜਾ ਲੈ ਕੇ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਸਨ ਤੇ ਉਨ੍ਹਾਂ ਅਸੀਂ ਅਦਾਲਤ ਨੂੰ ਦੱਸਿਆ ਸੀ ਕਿ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਵੱਧ ਤਨਖਾਹ ਸਕੇਲ ਦਿੰਦਾ ਹੈ ਤੇ ਅਸੀਂ ਅਰਜ਼ੀ ਦਿੱਤੀ ਸੀ ਕਿ ਅਸੀਂ ਤਾਂ ਜਾਂ ਤਾਂ ਰਾਜ ਤਨਖਾਹ ਕਮਿਸ਼ਨ ਦੁਆਰਾ ਸਿਫਾਰਿਸ਼ ਕੀਤੇ ਉੱਚ ਤਨਖਾਹ ਸਕੇਲ ਦੇ ਸਕਦੇ ਹਾਂ ਜਾਂ ਫਿਰ ਕੇਂਦਰ ਸਰਕਾਰ ਦੇ ਦੁਆਰਾ ਦਿੱਤੇ ਗਏ ਉੱਚ DA ਦਾ ਭੁਗਤਾਨ ਕਰ ਸਕਦੇ ਹਾਂ। ਤੇ ਭਾਈ ਉਹਨਾਂ ਨੇ ਕਿਹਾ ਤੁਸੀਂ ਸਾਨੂੰ ਕੇਂਦਰ ਦੇ ਹਿਸਾਬ ਦੇ ਨਾਲ ਕਾਹਤੋਂ ਦਿੰਦੇ ਹੋ, ਪੰਜਾਬ ਦੇ ਨਾਲ ਹੀ ਦਿਓ, ਜਦੋਂ ਕਿ ਅਸੀਂ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਦੇ ਲਈ ਵਚਨਬੱਧ ਹਾਂ। ਪਰ ਬਾਕੀ ਸਾਰੇ ਪੱਖਾਂ ਦੇ ਉੱਤੇ ਵੀ ਵਿਚਾਰ ਕਰਨਾ ਪਵੇਗਾ ਤੇ ਸਾਡੇ ਸਾਰੇ ਕਾਨੂੰਨੀ ਵਿਕਲਪ ਕਹਿੰਦੇ ਖੁੱਲ੍ਹੇ ਨੇ ਅਜੇ। ਦੂਸਰੇ ਪਾਸੇ SIR ਪੰਜਾਬ ਦੇ ਵਿੱਚ 20 ਲੱਖ ਵੋਟਰਾਂ ਦੇ ਉੱਤੇ ਤਲਵਾਰ ਲਟਕੀ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਦਾ ਕਾਰਜ ਮੁਕੰਮਲ ਹੋ ਗਿਆ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ 20 ਲੱਖ ਦੇ ਕਰੀਬ ਉਨ੍ਹਾਂ ਵੋਟਰਾਂ ਦੇ ਉੱਤੇ ਤਲਵਾਰ ਲਟਕ ਗਈ ਜਿਨ੍ਹਾਂ ਨੇ BLOs ਨੂੰ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ ਤੇ ਜਦੋਂ ਕਿ 1.93 ਕਰੋੜ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ। BLOs ਕੋਲ ਗਣਨਾ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ 20 ਲੱਖ ਵੋਟਰਾਂ ਦੇ ਵਿੱਚ 9.44 ਲੱਖ ਵੋਟਰ ਸ਼ਿਫਟ ਹੋ ਗਏ ਤੇ 4.12 ਲੱਖ ਵੋਟਰ ਘਰ ਦੇ ਵਿੱਚ ਮਿਲੇ ਨਹੀਂ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਤੇ 1.19 ਲੱਖ ਵੋਟਾਂ ਡੁਪਲੀਕੇਟ ਪਾਈਆਂ ਗਈਆਂ ਨੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਤਾ ਮਿੱਤਰਾ ਨੇ ਜਿਹੜਾ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਤਾ ਮਿੱਤਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸ਼ੁਰੂ ਕਰਨ ਸਮੇਂ ਕੁੱਲ 2.14 ਕਰੋੜ ਵੋਟਰ ਸਨ ਜਿਨ੍ਹਾਂ ਦੇ ਵਿੱਚੋਂ 90.37% ਵੋਟਰਾਂ 1.93 ਕਰੋੜ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ ਜਦੋਂ ਕਿ 9.63% 20 ਲੱਖ ਦੇ ਕਰੀਬ ਵੋਟਰਾਂ ਨੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਾਏ ਨੇ। ਦੂਸਰੇ ਪਾਸੇ ਭਾਰਤ ਦੇ ਵਿਚ 27% ਦੀ ਗਿਰਾਵਟ ਆ ਗਈ ਹੈ। ਕਾਹਦੀ? ਕਾਂਗਰਸ ਦਾ ਮੋਦੀ ਸਰਕਾਰ ਦੇ ਉੱਤੇ ਰੋਜ਼ਗਾਰ ਸੰਕਟ ਨੂੰ ਲੈ ਕੇ ਹਮਲਾ ਬੋਲਿਆ ਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਨੇ। ਕਾਂਗਰਸ ਨੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਉੱਤੇ ਦੇਸ਼ ਦੀ ਅਰਥ ਵਿਵਸਥਾ ਨੂੰ ਗੰਭੀਰ ਰੋਜ਼ਗਾਰ ਸੰਕਟ ਚ ਧੱਕਣ ਦੇ ਦੋਸ਼ ਲਾਇਆ। ਸੀਨੀਅਰ ਪਾਰਟੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਭਾਰਤ ਦੇ ਨੌਜਵਾਨਾਂ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਤੇ ਉਨ੍ਹਾਂ ਤੋਂ ਰੋਜ਼ਗਾਰ ਦੇ ਮੌਕੇ ਖੋਹ ਲਏ। ਕਾਂਗਰਸ ਦੇ ਰਾਜ ਸਭਾ ਮੈਂਬਰ ਰਮੇਸ਼ ਨੇ ਕਿਹਾ ਕਿ ਸਰਕਾਰ ਨੇ ਲਗਾਤਾਰ ਵੱਧ ਰਹੀ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਮੰਨਣ ਤੋਂ ਇਨਕਾਰ ਕੀਤਾ ਤੇ ਇਸ ਦੀ ਬਜਾਏ ਹੈਡਲਾਈਨ ਮੈਨੇਜਮੈਂਟ ਤੇ ਧਿਆਨ ਭਟਕਾਉਣ ਵਾਲੀ ਸਿਆਸਤ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਹੋਇਆ। ਉਨ੍ਹਾਂ ਦੀਆਂ ਇਹ ਟਿੱਪਣੀਆਂ ਇੱਕ ਮੀਡੀਆ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਆਈਆਂ ਨੇ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਦੀਆਂ ਸਿਖਰਲੀਆਂ 11 ਸੂਚੀਬੰਦ ਕੰਪਨੀਆਂ ਚੋਂ 9 ਵਿੱਚ ਤਾਜ਼ਾ ਭਰਤੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 2025 ਤੇ 26 ਦੇ ਵਿੱਚ 27% ਘੱਟ ਗਈ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਾਵਾਂ ਦੇ ਵਿੱਚ ਵੀ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਦੇ ਵਿੱਚ ਆਈ ਭਾਰੀ ਗਿਰਾਵਟ ਨੂੰ ਦਰਸਾਉਂਦਾ ਹੈ। ਰਮੇਸ਼ ਹੁਣਾ ਕਿਹਾ ਕਿ ਅਸੀਂ ਜੋ ਵਾਰ ਵਾਰ ਕਹਿ ਰਹੇ ਹਾਂ ਉਹ ਸੱਚ ਸਾਬਤ ਹੋ ਰਿਹਾ ਤੇ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਡੂੰਘਾ ਨੁਕਸਾਨ ਪਹੁੰਚਾਉਂਦਾ ਜਿਹੜਾ ਪਹੁੰਚਦਾ ਹੈ ਤੇ ਇਸਦਾ ਜਿਹੜਾ ਸਭ ਤੋਂ ਵੱਡਾ ਮਾੜਾ ਪ੍ਰਭਾਵ ਨੌਜਵਾਨਾਂ ਦੇ ਉੱਤੇ ਪਿਆ ਹੈ। ਵੱਡੀਆਂ ਕੰਪਨੀਆਂ ਵੱਲੋਂ ਭਰਤੀ ਘਟਾਉਣਾ ਗੰਭੀਰ ਸੰਕਟ ਬਣਿਆ ਹੈ। ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਵੱਲੋਂ ਭਰਤੀ ਦੇ ਵਿਚ 27% ਦੀ ਗਿਰਾਵਟ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਇਕ ਗੰਭੀਰ ਰੋਜ਼ਗਾਰ ਸੰਕਟ ਦਾ ਸਾਹਮਣਾ ਕਰ ਰਿਹਾ। ਦੋਸ਼ ਲਾਇਆ ਕਿ ਸਮੱਸਿਆਵਾਂ ਦਾ ਹੱਲ ਲੱਭਣ ਦੀ ਬਜਾਏ ਸਰਕਾਰ ਇਸ ਦੀ ਹੋਂਦ ਤੋਂ ਹੀ ਇਨਕਾਰ ਕਰ ਰਹੀ ਹੈ। ਇਸ ਰਿਪੋਰਟ ਨੂੰ ਕੇਵਲ ਆਈਸਬਰਗ ਬਰਫ਼ ਦੀ ਪਹਾੜੀ ਦਾ ਸਿਰਾ ਜਾਣੀ ਕਿ ਕਰਾਰ ਦਿੰਦਿਆਂ ਰਮੇਸ਼ ਨੇ ਕਿਹਾ, ਜੇਕਰ ਵੱਡੀਆਂ ਕਾਰਪੋਰੇਟ ਕੰਪਨੀਆਂ ਇਹ ਨੌਕਰੀਆਂ ਘਟਾ ਰਹੀਆਂ ਨੇ ਤਾਂ MSME ਸੈਕਟਰ ਦੇ ਵਿਚ ਹਾਲਾਤ ਜਿਹੜੇ ਨੇ ਇਸ ਤੋਂ ਵੀ ਕਿਤੇ ਵੱਧ ਮਾੜੇ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ਹਮ ਦੋ ਹਮਾਰੇ ਦੋ ਆਰਥਿਕ ਨੀਤੀਆਂ ਦਾ ਸਭ ਤੋਂ ਵੱਡਾ ਖਮਿਆਜਾ ਇਸ ਸੈਕਟਰ ਨੂੰ ਭੁਗਤਣਾ ਪਿਆ ਤੇ ਗਲਤ ਆਰਥਿਕ ਫੈਸਲਿਆਂ ਨੇ ਦੇਸ਼ ਦੇ ਨੌਕਰੀ ਬਾਜ਼ਾਰ ਨੂੰ ਡੂੰਘੇ ਸੰਕਟ ਦੇ ਵਿਚ ਧੱਕ ਦਿੱਤਾ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਨੌਜਵਾਨਾਂ ਦੇ ਰੋਜ਼ਗਾਰ ਸੰਕਟ ਦਾ ਹੱਲ ਲੱਭਣ ਦੀ ਬਜਾਏ ਮੋਦੀ ਸਰਕਾਰ ਅਜੇ ਵੀ ਹੈੱਡਲਾਈਨ ਮੈਨੇਜਮੈਂਟ ਅਤੇ ਧਿਆਨ ਭਟਕਾਉਣ ਵਾਲੀਆਂ ਸਿਆਸੀ ਜਾਂ ਸਿਆਸਤ ਦੇ ਵਿਚ ਰੁੱਝੀ ਹੋਈ ਹੈ ਤੇ ਰਮੇਸ਼ ਨੇ ਆਖਰ ਚ ਕਿਹਾ ਕਿ ਦੇਸ਼ ਦੇ ਨੌਜਵਾਨ ਸਮਝਦਾਰ ਨੇ ਤੇ ਉਹ ਕਿਸੇ ਦਿਖਾਵੇ ਦੇ ਝਾਂਸੇ ਦੇ ਵਿਚ ਨਹੀਂ ਆਉਣਗੇ ਤੇ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਖੁਸ਼ ਕਰਨ ਦੇ ਲਈ ਸਿਰਫ਼ ਰੀਲਾਂ ਬਣਾਉਣਾ ਕਾਫ਼ੀ ਨਹੀਂ ਹੋਵੇਗਾ, ਉਨ੍ਹਾਂ ਦੇ ਲਈ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਜਿਹੜੀ ਪਵੇਗੀ। ਆਖਰੀ ਖਬਰ ਨੂੰ ਲੈਂਦੇ ਹਾਂ ਇੰਡੀਆ ਦੀ ਤੇ ਫਿਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਜਾਵਾਂਗੇ ਤੇ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੇ ਆਪਣੇ ਬੱਚਿਆਂ ਦੇ ਬੀਮੇ ਜਿਹੜੇ ਕਰਾਏ ਹੁੰਦੇ ਆ ਕਈ ਵਾਰੀ ਤੇ ਆਪਣੇ ਵੀ ਬੀਮੇ ਜਿਹੜੇ ਨੇ LIC ਜਿਹੜੀ ਹੈ ਆਪਣੀ ਭਾਰਤ ਦੀ ਕੰਪਨੀ ਹੈ ਜਿਹੜੀ ਹੈ LIC ਬੀਮਾ ਉਹਦੇ ਸਟਾਕ ਸੇਲ ਜਿਹੜੇ ਕਰਨ ਦੀ ਕੋਸ਼ਿਸ਼ ਦੇ ਵਿਚ ਹੈ ਜਿਸ ਦੇ ਵਿਚ 6.5% ਹਿੱਸੇਦਾਰੀ ਜਿਹੜੀ ਹੈ LIC ਦੇ ਵਿਚ 6.5% ਹਿੱਸੇਦਾਰੀ ਵੇਚੇਗੀ ਸਰਕਾਰ ਇਹਦੇ ਵਿਚੋਂ ਤੇ ਵਿਕਰੀ ਤੋਂ ਮਿਲਣਗੇ ਕਹਿੰਦੇ 31,000 ਕਰੋੜ ਰੁਪਿਆ। ਸਰਕਾਰ 2 ਦਿਨਾਂ ਦੀ ਵਿਕਰੀ ਪੇਸ਼ਕਸ਼ ਜਿਹੜੀ ਹੈ OFS ਰਾਹੀਂ 382 ਰੁਪਏ ਪ੍ਰਤੀ ਸ਼ੇਅਰ ਦੀ ਘੱਟੋ ਘੱਟ ਕੀਮਤ ਦੇ ਉੱਤੇ ਭਾਰਤੀ ਜੀਵਨ ਬੀਮਾ ਨਿਗਮ LIC ਦੇ ਵਿਚ 6.5% ਤੱਕ ਹਿੱਸੇਦਾਰੀ ਵੇਚੇਗੀ। ਇਹ ਨਿਰਗਮ ਗੈਰ ਖੁਦਰਾ ਯਾਨੀ ਕਿ ਨੌਨ ਰਿਟੇਲ ਨਿਵੇਸ਼ਕਾਂ ਦੇ ਲਈ ਮੰਗਲਵਾਰ ਨੂੰ ਤੇ ਖੁਦਰਾ ਯਾਨੀ ਕਿ ਰਿਟੇਲ ਨਿਵੇਸ਼ਕਾਂ ਦੇ ਲਈ ਬੁੱਧਵਾਰ ਨੂੰ ਖੁੱਲੇਗਾ। ਫੁੱਲ ਜਿਹੜਾ ਸਬਸਕ੍ਰਿਪਸ਼ਨ ਮਿਲਣ ਦੇ ਉੱਤੇ ਅਤੇ ਬੋਲੀ ਦੀ ਘੱਟੋ ਘੱਟ ਕੀਮਤ ਦੇ ਆਧਾਰ ਦੇ ਉੱਤੇ 82.22 ਕਰੋੜ ਤੋਂ ਵੱਧ ਸ਼ੇਅਰ ਜਾਂ ਫਿਰ 6.5% ਹਿੱਸੇਦਾਰੀ ਦੀ ਵਿਕਰੀ ਤੋਂ ਸਰਕਾਰ ਨੂੰ ਲਗਭਗ 31,000 ਕਰੋੜ ਰੁਪਏ ਮਿਲਣਗੇ। ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਅਰੁਨੀਸ਼ ਚਾਵਲਾ ਨੇ ਐਕਸ ਦੇ ਉੱਤੇ ਪੋਸਟ ਕੀਤਾ ਕਿ ਸਰਕਾਰ ਗ੍ਰੀਨ ਸ਼ੋ ਵਿਕਲਪ ਜਿਹੜਾ ਵਜੋਂ ਵਾਧੂ 4% ਦੇ ਨਾਲ 2.5% ਇਕੁਇਟੀ ਇਨੀਵੇਸ਼ ਕਰਨ ਦਾ ਜਿਹੜਾ ਪ੍ਰਸਤਾਵ ਕਰਦੀ ਹੈ। ਬੋਲੀ ਦੀ ਹੇਠਲੀ ਸੀਮਾ ਤੇ ਆਧਾਰ ਦੇ ਉੱਤੇ BSE ਦੇ ਉੱਤੇ LIC ਦੇ ਸ਼ੇਅਰਾਂ ਦੇ ਉੱਤੇ ਸੋਮਵਾਰ ਦੇ ਬੰਦ ਭਾਵ ਜਾਣੀ ਕਿ ਜਦੋਂ ਹੋਇਆ 424.35 ਰੁਪਏ ਦੀ ਤੁਲਨਾ ਦੇ ਵਿਚ ਜਾਣੀ ਕਿ 10% ਦੀ ਛੋਟ ਦਿੱਤੀ ਗਈ। ਇਸ ਹਿੱਸੇਦਾਰੀ ਵਿਕਰੀ ਤੋਂ LIC ਨੂੰ ਨਿਊਜ਼ਨ ਪਬਲਿਕ ਸ਼ੇਅਰ ਧਾਰਕਤਾ ਲੋੜ ਨੂੰ ਸਮੇਂ ਤੋਂ ਪਹਿਲਾਂ ਹਾਸਲ ਕਰਨ ਦੇ ਵਿਚ ਮਦਦ ਮਿਲੇਗੀ ਤੇ SEBI ਨੇ LIC ਨੂੰ ਨਿਊਜ਼ਨ 10% ਪਬਲਿਕ ਸ਼ੇਅਰ ਧਾਰਕਤਾ ਹਾਸਲ ਕਰਨ ਦੇ ਲਈ 16 ਮਈ 2027 ਤੱਕ ਦਾ ਸਮਾਂ ਦਿੱਤਾ ਸੀ। ਇਸ ਸਮੇਂ LIC ਦੇ ਵਿਚ ਸਰਕਾਰ ਦੀ 96.5% 96% ਜਿਹੜੀ ਹੈ ਹਿੱਸੇਦਾਰੀ ਹੈ। ਤੇ ਲਓ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਹਾਂ। ਪੰਜਾਬ ਦੇ ਮੁੱਦੇ ਰਜਾਈ ਦੇ ਵਿਚ ਵੜ ਚੁੱਕੇ ਨੇ ਤੇ ਠੰਡ ਦਾ ਮਾਹੌਲ ਆਉਣ ਵਾਲਾ ਹੈ, ਸਮਾਂ ਵੀ ਆਉਣ ਵਾਲਾ ਹੈ। ਤੇ ਦੂਸਰੇ ਪਾਸੇ ਕੀ ਸਾਬਤ ਹੋਊਗੀ ਮੁਲਾਜ਼ਮਾਂ ਦਾ ਜਿਹੜਾ DA ਹੈ ਆਖਰੀ ਕਿੱਲ ਸਰਕਾਰ ਦੇ ਵਿਚ ਤੇ UN ਮਹਾਰਾ ਨੇ ਚਿੰਤਾ ਵੀ ਜਿਤਾਈ ਹੈ ਉਹਦੀ ਅੱਗੇ ਜਾ ਕੇ ਆਪਾਂ ਚਰਚਾ ਕਰਦੇ ਹਾਂ ਕਾਹਦੇ ਬਾਰੇ ਤੇ ਭਾਰਤ ਦੇ ਉੱਤੇ ਫਿਰ ਉਂਗਲੀ ਉਠਾਈ ਹੈ ਉਹਨਾਂ ਨੇ ਕਿ ਜਿਹੜੇ ਸਿੱਖ ਕੁਝ ਹੈਗੇ ਨੇ ਆਪਣੇ ਲੋਕ ਜਿਵੇਂ ਕਿ ਸਿੱਖ ਕਾਰਕੁਨ ਜਿਹੜੇ ਨੇ ਧਮਕੀਆਂ ਦੇਣ ਪਿੱਛੇ ਭਾਰਤ ਦਾ ਹੱਥ ਹੈ। UN ਮਹਾਰਾ ਨੇ ਕੈਨੇਡਾ ਨੂੰ ਜਿਹੜਾ ਚੇਤਾਵਨੀ ਦਿੱਤੀ ਹੈ ਕਿ ਭਾਈ ਧਿਆਨ ਰੱਖੋ। ਤੇ ਲਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂਆਤ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਜੀ?
0: ਹਾਲ ਚਾਲ ਠੀਕ ਹੈ ਜੀ।
1: ਜੀ
0: ਪਹਿਲਾਂ ਤਾਂ ਤੁਸੀਂ ਜਿਹੜਾ ਅੱਜ ਹੁਸ਼ਿਆਰਪੁਰ ਨੂੰ ਹੀ ਪੈਰ ਨਿਕਲੇ ਜੀ।
1: ਸੈਣੀ ਸਾਹਿਬ ਅਸੀਂ ਕਾਹਦਾ ਪੈਣਾ, ਦੇਖੋ
0: ਹਾਂਜੀ
1: ਆਪਣਾ ਇੰਨਾ ਪਿਛੋਕੜ ਪੁਰਾਣਾ ਸ਼ਹਿਰ ਆ, ਉੱਥੇ ਕਿੱਡੀਆਂ ਕਿੱਡੀਆਂ ਪ੍ਰਾਪਤੀਆਂ ਹੋਈਆਂ, ਲੋਕ ਦੂਰੋਂ ਦੂਰੋਂ ਪਤਾ ਪਈ ਹੁਸ਼ਿਆਰਪੁਰ ਕੀ ਸ਼ਹਿਰ ਹੈ, ਤੇ ਸਿੱਧੂ ਸਾਹਿਬ ਉਹਦਾ ਨਾਂ ਬਦਲਣ ਨੂੰ ਤੁਰ ਪਏ, ਕਹਿੰਦੇ ਜੀ ਇਹਦਾ ਨਾਮ ਹੀ ਚੱਕ ਕੇ ਹੋਰ ਰੱਖ ਦਿਓ। ਦੇਖ ਲਓ
0: ਦੇਖੋ ਸਿਆਸੀ ਲੋਕ ਹੈਗੇ, ਇਹਨਾਂ ਨੂੰ ਇਹਨਾਂ ਦੀ ਇੰਪੋਰਟੈਂਸ ਨਹੀਂ ਪਤਾ
1: ਜੀ
0: ਸਰ। ਇਹਦਾ ਮੈਂ ਦੱਸਾਂ ਤੁਹਾਨੂੰ, ਇਹਦਾ ਪਾਰਟੀਸ਼ਨ ਤੋਂ ਪਹਿਲਾਂ
1: ਜੀ
0: ਹੁਸ਼ਿਆਰਪੁਰ ਇੰਨਾ ਪਾਪੂਲਰ ਸੀ ਤੇ ਇੰਨਾ ਵਾਸਟ ਸੀਗਾ ਕਿ ਇਹ
1: ਬਿਲਕੁਲ
0: ਦੇਸ਼ ਦੇ ਵੱਡਿਆਂ ਵੱਡਿਆਂ ਜ਼ਿਲ੍ਹਿਆਂ ਚੋਂ ਆਉਂਦਾ ਸੀ।
1: ਬਿਲਕੁਲ ਇੱਦਾਂ ਹੀ ਰੋਪੜ ਸੀਗਾ
0: ਸਮਾਜ
1: ਜੀ, ਰੋਪੜ ਦਾ ਵੀ ਦੇਖ ਲਓ ਨਾਂ ਬਦਲ ਦਿੱਤਾ, ਉਹਦਾ ਰੂਪਨਗਰ ਕਰਤਾ।
0: ਤੇ ਹੁਸ਼ਿਆਰਪੁਰ ਦਾ ਉਦੋਂ ਹਿਮਾਚਲ ਨਹੀਂ ਸੀ ਹੁੰਦਾ, ਕਾਂਗੜਾ ਜਿਹੜੀ ਸੀ ਤਹਿਸੀਲ
1: ਕਾਂਗੜਾ
0: ਹੁੰਦੀ ਸੀ ਇਹਦੀ ਜੀ,
1: ਉਨਾ ਹੋ ਗਿਆ ਜੀ
0: ਉਨਾ ਤਹਿਸੀਲ ਸੀ ਜੀ।
1: ਜੀ
0: ਤੇ ਉਹ ਤੋਂ ਉਹ ਜਿਹੜਾ ਹੈਗਾ ਦਸੂਹਾ ਤਹਿਸੀਲ ਬਹੁਤ ਵੱਡੀ ਸੀ, ਬਾਅਦ ਦੇ ਵਿੱਚ ਪ੍ਰਪੋਜ਼ਲ ਇਹਨੂੰ ਡਿਸਟ੍ਰਿਕਟ ਬਣਾਉਣ ਦਾ ਵੀ ਇਸੇ ਕਰਕੇ ਹੀ ਆਇਆ ਸੀ ਗਿਆਨੀ ਜੈਲ ਸਿੰਘ ਦੇ ਟਾਈਮ ਤੇ।
1: ਜੀ ਬਿਲਕੁਲ ਹੈ ਜੀ।
0: ਤੇ ਉਹ ਤੋਂ ਇਲਾਵਾ ਸਰ ਡਿਸਟ੍ਰਿਕਟ ਜੱਜ ਜਿਹੜਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ ਜਿਹੜਾ ਆ ਉਹਨੇ ਕੈਂਪ ਰੱਖਿਆ ਹੁੰਦਾ ਸੀ ਧਰਮਸ਼ਾਲਾ,
1: ਜੀ
0: ਉਥੇ ਜਿਹੜਾ ਹੈਗਾ ਆ ਬਈ ਉਥੇ ਦੇ ਜਿਹੜੇ ਕਤਲ ਕੁਤਲ ਦੇ ਫੈਸਲੇ ਹੁੰਦੇ ਸੀ ਸੈਸ਼ਨ ਟ੍ਰਾਇਲ ਦੇ, ਉਹਨਾਂ ਦੀ ਜੱਜਮੈਂਟ ਤੇ ਲਿਖਿਆ ਆਉਂਦਾ ਹੁੰਦਾ ਸੀ ਇਨ ਦਾ ਕੋਰਟ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ
1: ਜੀ
0: ਕੈਂਪ ਐਟ ਧਰਮਸ਼ਾਲਾ
1: ਧਰਮਸ਼ਾਲਾ ਜੀ।
0: ਹਾਂਜੀ ਉਥੇ ਇੱਕ ਸੈਸ਼ਨ ਕੋਰਟ ਜਿਹੜਾ ਹੈਗਾ ਸੈਸ਼ਨ ਹਾਊਸ ਹੁੰਦਾ ਸੀਗਾ
1: ਜੀ,
0: ਜਿਹਦੇ ਵਿੱਚ ਜਾ ਕੇ ਤੇ ਸੈਸ਼ਨ ਜੱਜ ਜਿਹੜਾ ਆ ਉਹ ਠਹਿਰਦਾ ਹੁੰਦਾ ਸੀ 15 ਦਿਨ ਹੁਸ਼ਿਆਰਪੁਰ ਜਿਹੜਾ ਹੈਗਾ ਆ ਮਤਲਬ ਲਾਉਂਦਾ ਹੁੰਦਾ ਸੀ, 15 ਦਿਨ ਉਹ ਧਰਮਸ਼ਾਲਾ ਲਾਉਂਦਾ ਹੁੰਦਾ ਸੀ। ਤੇ ਫਿਰ ਵਕੇਸ਼ਨ ਦੇ ਉੱਤੇ ਉਹਨੇ ਜਿਹੜਾ ਹੈਗਾ ਗਰਮੀਆਂ ਦੀ ਵਕੇਸ਼ਨ ਤੇ ਫਿਰ ਧਰਮਸ਼ਾਲਾ ਉਹਨੇ ਚਲ ਜਾਣਾ ਜੀ।
1: ਜੀ
0: ਹੁਸ਼ਿਆਰਪੁਰ ਦੇ ਪ੍ਰੋਮੀਨੈਂਟ ਵਕੀਲ ਜਿਹੜੇ ਹੁੰਦੇ ਸੀਗੇ ਜਿਹੜੇ ਕਤਲ ਕੁਤਲ ਦੇ ਕੇਸ ਲੜਦੇ ਸੀ ਉਹਨਾਂ ਨੇ ਵੀ ਧਰਮਸ਼ਾਲਾ ਕੋਠੀਆਂ ਲਈਆਂ ਹੁੰਦੀਆਂ ਸੀ ਜੀ।
1: ਜੀ
0: ਉੱਥੇ ਫਿਰ ਛੁੱਟੀਆਂ ਛਾਟੀਆਂ ਚ ਜਰਾਨੇ ਪੈ ਜਾਂਦੇ ਸੀਗੇ ਤੇ ਫਿਰ ਵੱਡੇ ਸੌਦੇ ਉੱਥੇ ਤੈਅ ਹੋ ਜਾਂਦੇ ਸੀ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਮਹਾਨਤਾ ਕਿਉਂਕਿ ਬਹੁਤ ਪਾਰਟੀਸ਼ਨ ਤੋਂ ਪਹਿਲਾਂ ਦਾ ਆ ਜੀ। ਤੇ ਸੁਝਾਅ ਤੁਹਾਡਾ ਵਧੀਆ ਹੈਗਾ ਆ ਬਈ ਭਾਈ ਤੁਸੀਂ ਜਿਹੜਾ ਹੈਗਾ ਜੇ ਏਦਾਂ ਦੀ ਕੋਈ ਸ਼ਹਿਰ ਵਸਾਉਣਾ ਹੈਗਾ ਆ ਤੇ ਪੰਚਾਇਤੀ ਜਗ੍ਹਾ ਬਥੇਰੀਆਂ ਹੈਗੀਆਂ ਕੰਢੀ ਦੇ ਵਿੱਚ, ਹਾਂਜੀ 2-2 ਹਜ਼ਾਰ ਕਿੱਲਾ ਪੰਚਾਇਤੀ ਜਗ੍ਹਾ ਹੈਗੀ, ਜਾਂ ਪ੍ਰਪੋਜ਼ਲ ਦੇਖੋ ਵੀ ਜਿਹੜਾ ਹੈਗਾ ਆ ਅਨਡਿਵੈਲਪ ਏਰੀਆ ਆ ਉਥੇ ਜਾ ਕੇ ਤੇ ਸਹੂਲਤਾਂ ਦੇ ਕੇ ਬਕਾਇਦਾ ਤੌਰ ਤੇ ਉਹਨੂੰ ਆਪਣਾ ਮਾਡਲ ਸ਼ਹਿਰ ਬਣਾਓ ਵਧੀਆ।
1: ਬਿਲਕੁਲ ਹੈ ਜੀ।
0: ਜੇ ਗੁਰੂ ਜੀ ਦਾ ਨਾਂ ਦੇਣਾ ਹੈਗਾ ਆ ਤੇ ਇਸ ਸ਼ਹਿਰ ਦਾ ਤਾਂ ਹੁਣ ਵਿਚਾਰੇ ਦਾ ਪਾਣੀ ਵੀ ਨੀ ਨਿਕਲਦਾ ਕਿਸੇ ਪਾਸੇ।
1: ਹੁਣ ਦੇਖੋ ਆਪਾਂ ਜਦੋਂ ਗੁਰੂਆਂ ਦੀ ਗੱਲ ਕਰਦੇ ਹਾਂ ਸੈਣੀ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਸਾਇਆ, ਉਸ ਤੋਂ ਬਾਅਦ ਉਹ ਸਾਰਾ ਕੁਝ ਛੱਡ ਛੁੜਾ ਕੇ ਅੱਗੇ ਤੋਂ ਅੱਗੇ ਵੱਧਦੇ ਰਹੇ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਵਸਾਈਆਂ। ਇਹ ਤਾਂ ਢਾਹ ਕੇ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਹੋ ਵੀ ਸਾਡਾ ਨਾਮ ਸਟਿੱਕਰ ਲਾ ਦਿਓ ਜੀ ਉੱਤੇ, ਬਸ ਗੱਲ ਨੀ ਬੜੀ, ਕੁਝ ਕਰਿਆ ਹੋਣਾ।
0: ਬਿਲਕੁਲ ਜੀ, ਇਹ ਤਾਂ ਸਾਡੇ ਟ੍ਰੈਡੀਸ਼ਨ ਰਿਹਾ ਹੈਗਾ ਆ, ਸਾਰਾ ਕੁਛ ਜਿਹੜਾ ਮੇਡ ਇਨ ਇੰਡੀਆ ਕਰ ਲਈਏ
1: ਜੀ।
0: ਹਾਂਜੀ, ਭਾਵੇਂ ਆਈ ਚੀਜ਼ ਕਿਤੋਂ ਹੋਵੇ, ਬਣਾਈ ਕਿਸੇ ਨੇ ਹੋਵੇ।
1: ਨਾਲੇ ਦੇਖੋ ਉੱਥੇ ਚਾਹੇ ਬਹੁਤ ਇੱਕ ਕਮਿਊਨਿਟੀ ਦਾ ਸ਼ਹਿਰ ਨੀਗਾ, ਉੱਥੇ ਬਹੁਤ ਐਜੂਕੇਟਡ ਮਿਡਲ ਕਲਾਸ ਜਾਂ ਉਸ ਤੋਂ ਥੱਲੇਲੀ ਕਲਾਸ ਵੀ ਸਾਰੇ ਤਰ੍ਹਾਂ ਦੇ ਰਹਿੰਦੇ, ਭਾਈਚਾਰਕ ਸਾਂਝ ਆ ਸ਼ਹਿਰ ਦੇ ਵਿੱਚ ਬਹੁਤ ਵੱਡੀ। ਉਹਦੇ ਵਿੱਚ ਮੁਸਲਮਾਨ ਭਾਈਚਾਰਾ ਵੀ ਹੈ, ਕ੍ਰਿਸਚਨ ਵੀ ਹੈ, ਹਿੰਦੂ ਵੀ ਹੈ, ਮੁਸਲਿਮ ਵੀ ਹੈ, ਸਾਰੇ ਹੀ ਰਹਿੰਦੇ ਆ ਰਲ ਮਿਲ ਕੇ। ਤੁਸੀਂ ਕਿਉਂ ਉਹ ਸ਼ਹਿਰ ਨੂੰ ਵੀ ਪਾੜਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਆਪਣੀ ਸਿਆਸੀ ਵੋਟ ਚਮਕਾਉਣ ਦੇ ਲਈ? ਸਿਰਫ ਦੱਸ
0: ਗੱਲ ਏਦਾਂ ਹੋਈ ਨਾ ਜੀ ਕਿ ਜਲੰਧਰ ਇੱਕ ਵਾਰੀ ਇੱਕ ਬੰਦੇ ਦਾ ਹੋ ਗਿਆ ਐਕਸੀਡੈਂਟ ਤੇ ਉਹਦੇ ਰੋਡ ਪਾਉਣੀ ਸੀ ਤੇ ਉਹ ਡਾਕਟਰ ਕਹਿੰਦਾ ਵੀ ਇੱਕ ਹੈਗੀ ਰੋਡ ਅਮੈਰੀਕਾ ਬਾਹਰ ਲਈ ਆ, ਇੱਕ ਇੰਡੀਆ ਨੇ ਆ, ਇੰਡੀਅਨ ਰੋਡ ਦੀ ਕੋਈ ਗਰੰਟੀ ਨਹੀਂ। ਅੱਛਾ, ਉਹ ਏਦਾਂ ਕਰਕੇ ਉਹ ਅਗਲਿਆਂ ਨੇ ਕਿਹਾ ਵੀ ਚਲੋ ਉਹਦੀ ਲਾਈਫ ਟਾਈਮ ਗਰੰਟੀ ਜੇ ਉਹ ਰੋਡ ਪਾਤੀ। ਬਾਅਦ ਦੇ ਵਿੱਚ ਨਾ ਕੋਈ ਤਕਲੀਫ ਹੋ ਗਈ ਤੇ ਅਲਟੀਮੇਟਲੀ ਅਗਲੇ ਕਿਸੇ ਹੋਰ ਡਾਕਟਰ ਕੋਲ ਚਲ ਗਏ। ਉਹ ਕਹਿੰਦੇ ਵੀ ਭਾਈ ਇਹ ਰੋਡ ਜਿਹੜੀ ਹੈਗੀ ਆ ਇਨਫੈਕਸ਼ਨ ਕਰਦੀ ਪਈ ਆ, ਇਹ ਕੱਢਣੀ ਪੈਣੀ ਆ ਤੇ ਫਿਰ ਬਾਅਦ ਦੇ ਵਿੱਚ ਇਨਫੈਕਸ਼ਨ ਦੂਰ ਕਰਕੇ ਤੇ ਫਿਰ ਦੁਬਾਰਾ ਪਾਊਗੀ, ਫੇਰ ਤਾਂ ਪ੍ਰੋਸੀਜਰ ਦੁਬਾਰਾ ਆਪਰੇਟ ਕਰਨਾ ਪਿਆ। ਹਾਂਜੀ, ਉਹ ਜਦੋਂ ਦੁਬਾਰਾ ਆਪਰੇਟ ਕੀਤਾ ਤੇ ਉੱਥੇ ਜਿਹੜਾ ਹੈਗਾ ਆ ਰੋਡ ਦੇ ਉੱਤੇ ਮੇਡ ਇਨ ਲੁਧਿਆਣਾ ਲਿਖਿਆ ਆ, ਉਹ ਮੇਡ ਇਨ ਲੁਧਿਆਣੇ ਨੂੰ ਮੇਡ ਇਨ ਲੰਡਨ ਕਰਕੇ ਪਾ ਗਿਆ। ਹਾਂਜੀ, ਸੋ ਇਸ ਕਰਕੇ ਪੈਸੇ ਬਾਹਰਲੇ ਲੈ ਗਿਆ।
1: ਜੀ
0: ਇਸ ਕਰਕੇ ਭਾਈ ਮੋਹਰ ਤਾਂ ਭਾਵਾਂ ਲੁਧਿਆਣੇ ਦੀ ਹੋਵੇ, ਅਸੀਂ ਲੰਡਨ ਕਹਿ ਕੇ ਚੱਖ ਕੰਮ ਚਲਾ ਦੇਈਦਾ।
1: ਚਲਾ ਲਈਦਾ ਜੀ,
0: ਤੇ
1: ਬਿਲਕੁਲ ਹੈ ਜੀ।
0: ਹਾਂਜੀ, ਇੱਥੇ ਏਦਾਂ ਦੀਆਂ ਮੋਹਰਾਂ ਲੱਗਦੀਆਂ ਰਹਿੰਦੀਆਂ ਹੈਗੀਆਂ ਜੀ।
1: ਜੀ
0: ਹੁਣ ਹੁਸ਼ਿਆਰਪੁਰ ਦੀ ਬੇਨਤੀ ਇਹ ਹੈਗੀ ਕਿ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਸਰ ਡਿਸਟ੍ਰਿਕਟ ਬਿਸ਼ੱਕ ਹੈਗਾ ਜੀ, ਪਰ ਹੁਸ਼ਿਆਰਪੁਰ ਸ਼ਹਿਰ ਦੀ ਸਥਿਤੀ ਏਦਾਂ ਦੀ ਆ ਕਿ ਉੱਥੇ ਸੀਵਰੇਜ ਦੀ ਕੋਈ ਵਿਵਸਥਾ ਨਹੀਂ
1: ਕੋਈ
0: ਬਹੁਤੀ।
1: ਵਿਵਸਥਾ ਨਹੀਂ,
0: ਇੱਕ ਬਰਸਾਤ ਦੇ ਨਾਲ ਜਿਹੜਾ ਆ ਪਾਣੀ ਏਦਾਂ ਕਿਸ਼ਤੀਆਂ ਜਾ ਚਲਾ ਦਿਓ ਜੀ,
1: ਜੀ
0: ਮਤਲਬ ਪਾਣੀ ਦੀ ਨਿਕਾਸੀ ਕੋਈ ਨਹੀਂ ਹੈ ਜੀ ਉੱਥੇ।
1: ਬਿਲਕੁਲ ਹੈ ਜੀ।
0: ਹਾਂਜੀ
1: ਜੀ,
0: ਬਟ ਫਿਰ ਵੀ ਇੱਕ ਨਾਂ ਦੇ ਨਾਲ ਜਿਹੜੀ ਹੈਗੀ ਆ ਅਟੈਚਮੈਂਟ ਹੁੰਦੀ ਆ ਜੀ। ਮਤ ਸੋਚੋ ਕਿ ਭਾਈ ਤੁਹਾਡੇ ਇੱਕ ਬੰਦੇ ਦੀ ਜਿਹੜੇ ਸੈਂਟੀਮੈਂਟ ਹੈ ਜਾਂ ਇੱਕ ਕਮਿਊਨਿਟੀ ਦੇ ਸੈਂਟੀਮੈਂਟ ਹੈ ਉਹਨੂੰ ਹੀ ਬਾਕੀ ਸਾਰੇ ਓਨਰ ਕਰਦੇ ਹੋਣਗੇ।
1: ਬਿਲਕੁਲ ਹੈ ਜੀ।
0: ਹੁਣ ਹੁਸ਼ਿਆਰਪੁਰ ਨਾਂ ਜਿਹੜਾ ਹੈਗਾ ਸ਼ਹਿਰ ਦਾ ਅੱਜ ਤੱਕ ਤਾਂ ਸਾਰਿਆਂ ਨੂੰ ਹੀ ਮਤਲਬ ਇਹ ਮਨਜ਼ੂਰ ਸੀ ਨਾ ਜੀ।
1: ਮਨਜ਼ੂਰ ਹੈ ਜੀ।
0: ਹਾਂਜੀ, ਸੋ
1: ਬਿਲਕੁਲ ਹੈ ਜੀ।
0: ਇੱਕ ਟਪਕੇ ਸਿਰਫ ਰਾਜਨੀਤੀ ਕਰਕੇ ਜਿਹੜਾ ਇਹੋ ਜਿਹੇ ਕੰਮ ਕੀਤੇ ਜਾਂਦੇ ਹੈਗੇ, ਅਦਰਵਾਈਜ਼ ਇਹਨਾਂ ਕੰਮਾਂ ਦਾ ਕੀ ਮੈਨੂੰ ਨਹੀਂ ਸਮਝ ਆਈ ਵੀ ਇਹਨਾਂ ਕੀ ਡਿਵੈਲਪਮੈਂਟ ਹੋਣੀ ਹੈ, ਕੀ ਰੁਜ਼ਗਾਰ ਮਿਲ ਜਾਣਾ ਹੈਗਾ ਜੀ। ਹੈ ਜੀ,
1: ਜੀ
0: ਕੀ ਇਹਨਾਂ ਨੂੰ ਪਤਾ, ਸਿਰਫ ਇਹ ਕਰਕੇ ਵੀ ਹਾਂ ਜੀ ਇੱਕ ਭਾਈਚਾਰਾ ਖੁਸ਼ ਹੋ ਜੂਗਾ ਸਾਨੂੰ ਵੋਟਾਂ ਦੇ ਦਊਗਾ ਜੀ।
1: ਬਿਲਕੁਲ ਹੈ ਜੀ, ਹੋਰ ਕੁਛ ਬਣੇਗਾ ਜੀ। ਬਿਲਕੁਲ
0: ਹਾਂ ਜੀ
1: ਜੀ
0: ਸਿਆਸੀ
1: ਜੀ।
0: ਇੱਥੋਂ ਨਾ ਇਹ ਲੋਕ ਜਿਹੜੇ ਹੈਗੇ ਆ ਇੱਥੋਂ ਇਹ ਨੀ ਚਾਹੁੰਦੇ ਹੈਗੇ ਵੀ ਲੋਕੀ ਇੱਥੋਂ ਬਾਹਰ ਨਿਕਲਣ
1: ਜੀ।
0: ਉਹ ਲੋਕਾਂ ਨੂੰ ਇਸੇ ਚੱਕਰ ਵਿਊ ਦੇ ਵਿੱਚ, ਜਾਤੀਵਾਦ ਦੇ ਚੱਕਰ ਦੇ ਵਿੱਚ, ਧਰਮ ਦੇ ਚੱਕਰ ਦੇ ਵਿੱਚ ਪਾ ਕੇ ਤੇ ਉੱਥੋਂ ਹੀ ਆਪਣੀ ਰਾਜਨੀਤੀ ਜਿਹੜੀ ਆ ਉਹ ਮਤਲਬ ਕੱਢਣੀ ਚਾਹੁੰਦੇ ਆ। ਅਦਰਵਾਈਜ਼ ਜੇ ਲੋਕ ਕੋਈ ਸਿਆਣੀ ਗੱਲ ਕਰਨ ਜਾਂ ਰੁਜ਼ਗਾਰ ਦੀ ਗੱਲ ਕਰਨ, ਉਹ ਤਾਂ ਜਿਹੜਾ ਹੈਗਾ ਤੁਸੀਂ ਵਿਧਾਨ ਸਭਾ ਚ ਦੇਖ ਲਓ ਤਾਂ ਕੋਈ ਮੁੱਦਾ ਪੰਜਾਬ ਦਾ ਐਡਰੈਸ ਹੋਇਆ
1: ਨਾ ਜੀ,
0: ਮੁੱਦਾ ਉਹ ਐਡਰੈਸ ਹੋ ਰਿਹਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਆ ਇਹਨਾਂ ਦੇ ਚੱਕੇ ਆਇਆ ਤੇ ਉਹਨੂੰ ਉਹਨੂੰ ਉਹਨੂੰ ਇੱਥੇ ਜਿਹੜਾ ਫਿਰ ਹਾਲਾਤ ਇਹਨਾਂ ਦੇ ਇਹ ਹੈਗੇ ਆ, ਇੱਥੇ ਏਦਾਂ ਦੀਆਂ ਗੱਲਾਂ ਕਰੀ ਜਾਣੀਆਂ ਵਿਧਾਨ ਸਭਾ ਦੇ ਵਿੱਚ, ਟਾਈਮ ਪਾਸ ਕਰਦੇ ਤੁਸੀਂ ਪਹਿਲਾਂ ਤੁਸੀਂ ਜਿਹੜਾ ਹੈਗਾ ਆ ਇੱਕ ਵਾਰੀ ਨਿੱਦਾ ਪ੍ਰਸਤਾਵ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਮਨਰੇਗਾ ਵਾਲਿਆਂ ਦੇ ਹੱਕ ਚ ਮਤਾ ਪਾਇਆ ਜੀ।
1: ਜੀ
0: ਸਾਰਾ ਭਾਸ਼ਣ ਉੱਥੇ ਕਰਦੇ ਰਹੇ ਜੀ, ਇਹ ਮਜ਼ਦੂਰਾਂ ਦੇ ਢਿੱਡ ਤੇ ਲੱਤ ਮਾਰੀ ਇਹਨਾਂ ਨੇ, ਜੀ ਰਾਮ ਜੀ ਲਿਆ ਕੇ ਜੀ ਸਾਰਾ ਕੁਛ ਉੱਥੇ ਨਿੰਦਾ ਪ੍ਰਸਤਾਵ ਪਾਸ ਕੀਤਾ ਤੇ ਜਿੱਦਣ ਉਹਨਾਂ ਨੇ ਜੀ ਰਾਮ ਜੀ ਲਾਗੂ ਕੀਤਾ ਤੇ ਸਾਰਿਆਂ ਨਾਲ ਲਾਗੂ ਕਰਨ ਵਾਲਿਆਂ ਚ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਸੀਗਾ ਜੀ।
1: ਹਸਤਾਖਰ ਇਹਨਾਂ ਨੇ ਕੀਤੇ,
0: ਹੈਰਾਨਗੀ ਦੀ ਗੱਲ ਆ, ਹੈਰਾਨਗੀ ਦੀ ਗੱਲ ਆ ਸਰ, ਹੈਰਾਨਗੀ ਦੀ ਗੱਲ ਆ
1: ਜੀ। ਬਿਲਕੁਲ,
0: ਇਹ ਮਤਲਬ ਜਿਹੜਾ ਆ ਵੀ ਫਿਰ ਤੁਸੀਂ ਉਹ ਜਿਹੜਾ ਆ ਐਕਸਰਸਾਈਜ਼ ਕੀਤੀ ਸੀ ਉਹ ਲੋਕਾਂ ਦੇ ਅੱਖਾਂ ਚ ਘੱਟਾ ਪਾ ਕੇ ਜਾਂ ਉਦਣ ਉਦਣ ਦਾ ਜਿਹੜਾ ਟੀਏ ਲਿਆ ਡੀਏ ਲਿਆ ਸਾਰਾ ਕੁਛ ਜਿਹੜੇ ਹੈਗੇ ਪੱਤੇ ਲਏ
1: ਜੀ,
0: ਉਹ ਕਾਹਦੇ ਵਾਸਤੇ ਲਏ ਸੀ? ਕੰਮ ਤਾਂ ਤੁਸੀਂ ਜਿਹੜਾ ਆ ਉੱਥੇ ਕਰਕੇ ਤੇ ਪੈਸੇ ਲੈ ਗਏ ਹੈਗੇ, ਉਹ ਤੋਂ ਬਾਅਦ ਜਿਹੜਾ ਆ ਤੁਸੀਂ ਆਪ ਉਹਨੂੰ ਆਪੇ ਹੀ ਰੱਦ ਕਰਨ ਵਾਲਿਆਂ ਚ ਤੁਸੀਂ
1: ਜੀ। ਨਾਲੇ ਦੇਖੋ
0: ਲੋਕਾਂ ਨੂੰ ਦਿਖਾਉਣੇ ਕੁਛ ਹੋ ਰਿਹਾ, ਕਰਦੇ ਕੁਛ ਹੋ ਰਿਹਾ।
1: ਸੈਣੀ ਸਾਹਿਬ ਹਾਲ ਦੇ ਵਿੱਚ ਸਾਰਿਆਂ ਦੇ ਸਾਹਮਣੇ ਡਿਸਕਸ ਹੋਣਾ ਚਾਹੀਦਾ, ਉਹ ਉੱਥੇ ਨਹੀਂ ਕਰਨ ਨੂੰ ਤਿਆਰ ਹੈਗੇ ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜ਼ਰੂਰ ਕੁਝ ਨਾ ਕੁਝ ਟੀਕਾ ਟਿੱਪਣੀ ਕਰ ਜਾਂਦੇ ਨੇ। ਹੁਣ ਦੇਖੋ ਕਿ ਚਲੋ ਆਪਣੇ ਸੈਣੀ ਸਾਹਿਬ ਤੁਹਾਡੇ ਫਾਦਰ ਵੀ ਸਾਡੇ ਫਾਦਰ ਵੀ ਜਾਂ ਪੇਰੈਂਟਸ ਜਿਹੜੇ ਨੇ ਉਹ ਉਹਨਾਂ ਨੇ ਸਾਰਾ ਕੁਝ ਕੀਤਾ ਜੀ, ਤੇ ਜੇ ਉਹਨਾਂ ਨੂੰ ਕਹੀ ਜਾਈਏ ਵੀ ਤੁਸੀਂ ਸਾਡੇ ਲਈ ਕੀ ਕੀਤਾ ਜਾਂ ਉਹ ਬਾਬੇ ਸਾਡੇ ਦਾ ਕਰਜ਼ਾ ਸੀਗਾ ਉਹ ਸਾਨੂੰ ਮਤਲਬ ਕਿ ਸਾਡੇ ਪਿਓ ਨੂੰ ਮਿਲ ਗਿਆ ਤੇ ਪਿਓ ਅੱਗੇ ਉਹ ਨਿਆਣੇ ਜਿਹੜੇ ਨੇ ਪਿਓ ਨੂੰ ਗਾਲਾਂ ਕੱਢੀ ਜਾਣ ਵੀ ਉਹ ਪਿਓ ਨੇ ਨਹੀਂ ਮੋੜਿਆ ਤੇ ਉਹ ਸਾਡਾ ਕਰਜ਼ਾ ਜਿਹੜਾ ਮਤਲਬ ਕਿ ਬੱਚਿਆਂ ਦੇ ਸਿਰ ਦੇ ਉੱਤੇ ਪਾ ਗਿਆ ਉਹਨੂੰ ਪਿਓ ਨੂੰ ਗਾਲਾਂ ਕੱਢੀ ਜਾਣ, ਕਿ ਏਦਾਂ ਮਸਲਾ ਹੱਲ ਹੋ ਜਾਏਗਾ? ਕੋਈ ਜ਼ਿੰਮੇਵਾਰੀ ਹੈ, ਪਰਿਵਾਰ ਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ। ਤੁਸੀਂ ਪੰਜਾਬ ਦੇ ਮਾਈ ਬਾਪ ਹੋ ਇਸ ਸਮੇਂ ਦੇ ਵਿੱਚ, ਜੇ ਉਹ ਜ਼ਿੰਮੇਵਾਰੀਆਂ ਨਹੀਂ ਚੱਕਣ ਨੂੰ ਤਿਆਰ ਫਿਰ ਕਰਨਾ ਕੀ ਹੈ ਜੀ? ਤੁਹਾਨੂੰ ਰਗੜ ਕੇ ਗੋਡੇ ਤੇ ਲਾਉਣਾ।
0: ਗੱਲ ਏਦਾਂ ਹੈ ਨਾ ਜੀ, ਇਹ ਜਿਹੜਾ ਡੀਏ ਵਾਲਾ ਕੇਸ ਹੈ ਨਾ ਜੀ, ਉਹ ਤਾਂ ਇਹਨਾਂ ਨੂੰ ਲੈ ਕੇ ਪੈ ਜਾਊਗਾ
1: ਜੀ,
0: ਪਰ ਉਹਨਾਂ ਦੇ ਨਾਲ ਹੀ ਜਿਹੜਾ ਆ ਜੱਜਿਸ ਨੇ ਇਹ ਵੀ ਪਾਬੰਦੀ ਲਾਈ ਹੈਗੀ ਆ ਕਿ ਜੇ ਇਹ ਜਿਹੜਾ ਹੈਗਾ ਡੀਏ ਨਹੀਂ ਦਿੰਦੇ ਤੇ ਇਹਨਾਂ ਦਾ ਚੋ ਪ੍ਰਚਾਰ ਤੇ ਜਿਹੜੀ ਹੈਗੀ ਆ ਐਡਵਰਟਾਈਜ਼ਮੈਂਟ ਫੰਡ ਬੰਦ।
1: ਬਿਲਕੁਲ
0: ਹਾਂਜੀ, ਉਹ ਬੰਦ ਆ ਜੀ, ਉਹ ਉਹਦੇ ਦਲ ਤੇ ਇਹਨਾਂ ਦੇ ਸਾਹ ਪ੍ਰਾਣ ਰੁਕ ਜਾਂਦੇ ਆ। ਸਰਕਾਰ ਦੀ ਤਾਂ ਜਿਹੜਾ ਹੈਗਾ ਸਾਹ ਹੀ ਤਾਂ ਚੱਲਦੇ ਹੈਗੇ ਆ ਜੇ ਕਿਤੇ ਦੋ ਚਾਰ ਇਸ਼ਤਿਹਾਰ ਆ ਜਾਂਦੇ ਅਖਬਾਰ ਦੇ ਵਿੱਚ, ਤਾਂ ਹੀ ਤਾਂ ਲੀਡਰਾਂ ਨੂੰ ਸਾਹ ਆਉਂਦਾ ਜੀ।
1: ਬਿਲਕੁਲ ਹੈ ਜੀ,
0: ਫਿਰ ਇਹਨਾਂ ਨੇ ਤਾਂ ਪੰਜਾਬ ਦੇ ਪੈਸੇ ਦੇ ਨਾਲ ਪੂਰੇ ਦੇਸ਼ ਵਿੱਚ ਪ੍ਰਚਾਰ ਕਰਨਾ ਹੁੰਦਾ ਜੀ,
1: ਜੀ
0: ਔਰ ਉਹਨਾਂ ਚੀਜ਼ਾਂ ਦਾ ਕਰਨਾ ਹੁੰਦਾ ਜੋ ਐਕਚੁਅਲੀ ਜੀ ਹੋਈਆਂ ਹੀ ਨਹੀਂ ਹੁੰਦੀਆਂ ਜੀ।
1: ਬਿਲਕੁਲ ਹੈ ਜੀ,
0: ਹਾਂ ਜੀ, ਹੋਣ ਤੋਂ ਪਹਿਲਾਂ ਪ੍ਰਚਾਰ, ਜਦੋਂ ਮਤਲਬ ਜਿਹੜਾ ਹੈਗਾ ਹੈ ਇੱਕ ਅੱਧੀ ਜਿਹੜੀ ਹੈਗੀ ਹੈ ਚੀਜ਼ ਨੂੰ ਇੰਪਲੀਮੈਂਟ ਕਰਨਾ, ਫੇਰ ਪ੍ਰਚਾਰ, ਬਾਅਦ ਇਹਨੇ ਦੱਸਣਾ ਹੈਗਾ ਵੀ ਅਸੀਂ ਕੀ ਉੱਥੇ ਖਰਚਿਆ ਕੀ ਨਹੀਂ। 10 ਕਰੋੜ ਰੁਪਏ ਦਾ ਜਿਹੜਾ ਹੈਗਾ ਆ ਕੰਮ ਕੀਤਾ ਸੀ ਹੈਲਥ ਸੈਕਟਰ ਚ ਤੇ 30 ਕਰੋੜ ਦੇ ਇਸ਼ਤਿਹਾਰ।
1: ਬਿਲਕੁਲ ਹੈ ਜੀ,
0: ਹਾਂਜੀ, ਤੇ ਜੇ ਅਗਲੇ ਬੰਦੇ ਨੇ IAS ਅਫਸਰ ਨੇ ਜਿਹੜਾ ਹੈਗਾ ਯਾਰ ਨਾ ਕਰ ਦਿੱਤੀ ਇਸ ਚੀਜ਼ ਨੂੰ, ਵੀ ਭਾਈ ਇਹ ਤਾਂ 10 ਕਰੋੜ ਦੀ ਯੋਜਨਾ ਸਰ, ਇਹਨਾਂ ਦੇ ਦਿੱਲੀ ਦੇ ਵਿੱਚ ਵੀ ਏਦਾਂ ਦੇ ਘੁਟਾਲੇ ਨਿਕਲੇ, ਕਈ ਯੋਜਨਾਵਾਂ ਲਾਗੂ ਹੀ ਨੀ ਕੀਤੀਆਂ, ਉਹ ਚੱਲੀਆਂ ਹੀ ਨੀ, ਤੇ ਉਹਨਾਂ ਦੇ ਇਸ਼ਤਿਹਾਰ ਜਿਹੜੇ ਹੈਗੇ ਉਹ ਉਹਨਾਂ ਦਾ ਬਜਟ ਹੈਗਾ ਸੀ ਜੀ,
1: ਜੀ ਤਲਵਾੜੇ ਮੇਰੇ ਖਿਆਲ ਨਾਲ ਦਸੂਹੇ ਦੇ ਵਿਚ ਉੱਥੇ ਨੈਚੁਰਲ ਜਿਹੜਾ ਸੀਗਾ ਉੱਥੇ ਨੀਂਹ ਪੱਥਰ ਰੱਖਿਆ ਜੀ ਕਿ ਇੱਥੇ ਇਮਾਰਤ ਬਣਾਵਾਂਗੇ ਜਾਂ ਉਹ ਆਪਣਾ ਜਿਹੜਾ ਇੱਕ ਵਾਤਾਵਰਨ ਹਵਾ ਮਹਿਲ ਜੀ ਉਹ ਹਵਾ ਦੇ ਵਿਚ ਹੀ ਰਹਿ ਗਿਆ ਜੀ, ਉੱਥੇ ਪੱਥਰ ਹੀ ਹੈਗਾ ਕੱਲਾ, ਤੇ ਉਹ ਗੌਰਮੈਂਟ ਦੀ ਜਿਹੜੀ ਸੀ ਇਹ ਆਪ ਸੂਬਾ ਉਹਦੇ ਆਧਾਰ ਦੇ ਉੱਤੇ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ, ਉਹਦੇ ਲਈ ਕੇਂਦਰ ਦੀ ਜਿਹੜੀ ਹੈ ਬਕਾਇਦਾ ਪਰਮਿਸ਼ਨ ਚਾਹੀਦੀ ਹੈ ਨਾ, ਜਿਹੜੀਆਂ ਸਪੈਸ਼ਲ ਜਗ੍ਹਾਵਾਂ ਨੇ ਉਹਦੇ ਉੱਤੇ ਛੇੜਛਾੜ ਨਹੀਂ ਕਰ ਸਕਦੇ ਤੁਸੀਂ, ਤੇ ਆਪਣੀ ਮਨਮਰਜ਼ੀ ਦੇ ਨਾਲ ਹੀ ਕਰ ਗਏ, ਤੇ ਉਹ ਹੁਣ ਉੱਥੇ ਕਹਿੰਦੇ ਆ ਕਿ ਬਈ ਅਸੀਂ ਤਾਂ ਸਾਨੂੰ ਤਾਂ ਪਰਮਿਸ਼ਨ ਦੀ ਜ਼ਰੂਰਤ ਹੈ ਤੇ ਪਰਮਿਸ਼ਨ ਲਈ ਨਹੀਂ ਜੀ, ਤੇ ਅਗਲੇ ਹੁਣ ਅੱਖਾਂ ਦਿਖਾਉਣਗੇ ਬਈ ਤੁਸੀਂ ਇਹ ਕਰ ਕਿੱਦਾਂ, ਨਾਲੇ ਨੀਂਹ ਪੱਥਰ ਰੱਖੀ ਜਾਂਦੇ ਹੋ ਸਾਡੇ ਆਗਿਆ ਤੋਂ ਬਗੈਰ, ਹੁਣ ਕਰ ਲਓ ਫਿਰ।
0: ਭਾਰਾਈ ਸਾਹਿਬ ਉਹ ਵੀਡੀਓ ਆਉਣ ਤੋਂ ਬਾਅਦ ਤੇ ਹਲਕਾ ਵਿਧਾਇਕ ਨੇ ਅੱਜ ਮੁੱਦਾ ਜਿਹੜਾ ਆ ਉੱਥੇ ਵਿਧਾਨ ਸਭਾ ਚ ਚੱਕ ਦਿੱਤਾ
1: ਜੀ, ਬਿਲਕੁਲ ਜੀ,
0: ਉਹਨਾਂ ਨੇ ਕਿਹਾ ਕਟਾਰੂ ਚੱਕ ਹੋਣਾ ਨੂੰ ਮੰਤਰੀ ਜੀ ਵੀ ਤੁਸੀਂ ਜਿਹੜਾ ਹੈਗਾ ਆ ਮੇਰੇ ਨਾਲ ਗਏ, ਮੁੱਖ ਮੰਤਰੀ ਸਾਹਿਬ ਨਾਲ ਗਏ, ਇੰਨਾ ਤਾਮ ਝਾਮ ਕੀਤਾ, ਅਫਸਰਾਂ ਨੇ ਸਾਨੂੰ ਗੁਮਰਾਹ ਕੀਤਾ, ਫਿਰ ਇਹਦਾ ਮਤਲਬ ਹੈ ਲੋਕੀ ਲੋਕੀ ਮੈਨੂੰ ਪੁੱਛਦੇ ਹੈਗੇ ਆ ਉੱਥੇ ਹੁਣ ਬਈ ਭਾਈ ਆ ਨੀਂਹ ਪੱਥਰ ਰੱਖ ਗਏ ਸੀ ਜਦ ਪੈਸੇ ਮਨਜੂਰ ਹੋ ਗਏ ਸੀ, ਤੇ ਹੁਣ ਕਹਿੰਦੇ ਕਹਿ ਰਹੇ ਹੈਗੇ ਆ ਜੀ ਵੀ ਇਹ ਜਿਹੜੇ ਆ ਪੈਸੇ ਸੈਂਟਰ ਦਾ ਚੱਕਰ ਹੈਗਾ, ਸੈਂਟਰ ਨੇ ਮਨਜੂਰੀ ਦੇਣੀ ਹੈ, ਜੇ ਸੈਂਟਰ ਨੇ ਮਨਜੂਰੀ ਦੇਣੀ ਸੀ ਤੇ ਅਫਸਰਾਂ ਨੇ ਉਦੋਂ ਪ੍ਰਪੋਜ਼ਲ ਜਦੋਂ ਬਣਾ ਕੇ ਭੇਜਿਆ ਹੈਗਾ ਤੇ ਉਦੋਂ ਮਤਲਬ ਗੁਮਰਾਹ ਕੀਤਾ ਸੀ ਸਾਨੂੰ, ਇਹਦੇ ਬਾਰੇ ਕੀ ਤੁਸੀਂ ਇਨਕੁਆਇਰੀ ਕਰੋ।
1: ਸਲਾਹਕਾਰ ਰੱਖੇ ਹੋਏ ਨੇ ਮੰਤਰੀ ਸਾਹਿਬ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਵੀ ਕਿ ਉਹ ਐਡਵਾਈਸ ਨਹੀਂ ਦਿੰਦੇ ਭਾਈ ਇਹ ਅਨਲੀਗਲ ਆ ਜਾਂ ਕਰ ਸਕਦੇ ਆ ਨਹੀਂ ਕਰ ਸਕਦੇ ਆ, ਆਪਣੇ ਅਧਿਕਾਰ ਦੇ ਥੱਲੇ ਆਉਂਦਾ ਨਹੀਂ ਆਉਂਦਾ, ਸਲਾਹਕਾਰ ਕਾਹਦੇ ਲਈ ਰੱਖੇ ਹੋਏ ਨੇ ਜੀ।
0: ਪਰ ਸਾਹਿਬ ਜੀ ਕੋਈ ਪੁੱਛੇ ਤੇ ਕੋਈ ਦੱਸਦਾ ਹੁੰਦਾ, ਉਦਾਂ ਬਿਨਾਂ ਪੁੱਛੇ ਕੌਣ ਦੱਸਦਾ ਹੁੰਦਾ
1: ਜੀ,
0: ਹੈ ਜੀ। ਜਦ ਸਰਕਾਰ ਦੀ ਨੀਤੀ ਇਹ ਸੀ ਵੀ ਨੀਂਹ ਪੱਥਰ ਤੇ ਨੀਂਹ ਪੱਥਰ ਰੱਖੀ, ਚਲੋ ਬਾਅਦ ਚ ਦੇਖਾਂਗੇ ਜੋ ਕੁਝ ਹੋ ਗਿਆ ਠੀਕ ਗੱਲ ਹੈਗੀ ਆ, ਉਦੋਂ ਤਾਂ ਸੈਲੀਬ੍ਰੇਸ਼ਨ ਤੇ ਸਰਕਾਰ ਦਰਅਸਲ 4.5 ਸਾਲ ਜਿਹੜਾ ਹੈਗਾ ਆ ਨਾ ਜੀ ਇਹਨਾਂ ਨੇ ਕੰਮ ਕੁੰਮ ਕੋਈ ਨੀ ਕੀਤਾ
1: ਜੀ,
0: ਇਹ ਸਿਰਫ ਜਿਹੜਾ ਆ ਇਲੈਕਸ਼ਨ ਮੋਡ ਦੇ ਵਿਚ ਹੀ ਰਹੇ ਹੈਗੇ ਆ ਤੇ ਸੈਲੀਬ੍ਰੇਸ਼ਨ ਦੇ ਮੋਡ ਚ ਹੀ ਰਹੇ ਆ ਜੀ, ਕਦੀ ਕਿਤੇ ਜਾ ਕੇ ਭੰਗੜਾ ਪਾ ਲਿਆ, ਕਿਤੇ ਨੱਚਦਾ ਚੁਟਕਲੇ ਸੁਣਾ ਤੇ ਚਾਰ, ਹੈ ਜੀ ਕਿੱਦਣ ਇਹਨਾਂ ਦੇ ਸਿਰ ਜੋੜ ਕੇ ਇਸ ਚੀਜ਼ ਦਾ ਸੋਚਿਆ ਵੀ ਹਾਂ ਜੀ ਆਪਣੇ ਮੁਲਾਜ਼ਮਾਂ ਵਾਸਤੇ ਆਪਾਂ ਜਿਹੜਾ ਆ ਪ੍ਰਬੰਧ ਕਰਨਾ ਕਿੱਥੋਂ ਕਰਨਾ ਆ, ਇਹ ਉਹ ਅੱਜ ਕਹਿੰਦੇ ਹੈਗੇ ਜੀ, ਕਹਿੰਦੇ ਕਿ ਜਿਹੜੇ ਪਹਿਲੇ ਸਿੰਗਲ ਜੱਜ ਨੇ ਨਾ ਪਹਿਲਾਂ ਇੱਕ ਡਬਲ ਬੈਂਚ ਦਾ ਫੈਸਲਾ ਸੀਗਾ ਉਹਨੇ ਸਿੰਗਲ ਜੱਜ ਨੇ ਪਲਟ ਦਿੱਤਾ,
1: ਹਾਂਜੀ
0: ਤੇ ਮੁੜ ਕੇ ਸਿੰਗਲ ਜੱਜ ਦੇ ਫੈਸਲੇ ਦੀ ਤੁਸੀਂ ਡਬਲ ਜੱਜ ਦੇ ਟੀਵੀ ਦੇ ਵਿੱਚ ਆਕੇ ਤੇ ਅਪੀਲ ਕੀਤੀ, ਅਗਲਿਆਂ ਨੇ ਕਿਹਾ ਤਾਂ 15 ਦਿਨਾਂ ਦੇ ਵਿੱਚ ਕਰਾਓ, ਹਾਂਜੀ ਉਹਨਾਂ ਦੇ ਨਾਲ ਕਹਿਤਾ ਹੈਗਾ 31 ਅਗਸਤ ਨੂੰ ਜਿਹੜਾ ਹੈਗਾ ਤੇ ਇੱਥੇ ਰਿਪੋਰਟ ਕਰਨੀ ਆ ਵੀ ਕੰਪਲਾਇੰਸ ਹੋ ਗਈ ਕਿ
1: ਨਹੀਂ,
0: ਇਹਨਾਂ ਨੂੰ ਭਾਜਣਾ ਪਈਆ ਆ
1: ਜੀ।
0: ਹੁਣ ਕਹਿੰਦੇ ਅੱਜ ਵਿਧਾਨ ਸਭਾ ਦੇ ਵਿੱਚ ਕਹਿੰਦੇ ਜੀ 21,000 ਕਰੋੜ ਰੁਪਇਆ ਰਹਿੰਦਾ ਆ ਜੀ,
1: ਹਾਂਜੀ ਬਿਲਕੁਲ ਆ ਜੀ 20,000 ਕਰੋੜ
0: ਹੁਣ ਟਾਲਣ ਵਾਸਤੇ ਜਿਹੜਾ ਆ ਸੁਪਰੀਮ ਕੋਰਟ ਜਾਣਗੇ ਉੱਥੇ ਜਾ ਕੇ ਤੇ ਥੋੜਾ ਜਾ ਕੇਸ ਦਾ ਨੰਬਰ ਲੈ ਲੈਣਗੇ, ਇੱਥੇ ਕਹਿਣ ਜੀ ਅਸੀਂ ਅਪੀਲ ਕੀਤੀ ਆ ਜੀ, ਉਹ ਉਧਰ ਨੂੰ ਟਾਲਣ ਦੀ ਕੋਸ਼ਿਸ਼ ਕਰਨਗੇ ਜੀ
1: ਜੀ।
0: ਅਦਰਵਾਈਜ਼ ਸਰ ਵਿਦਆਊਟ ਪਲੈਨਿੰਗ ਜਿਹੜਾ ਇਹ ਸਾਰਾ ਕੰਮ ਕੀਤੇ ਹੈਗੇ 21,000 ਕਰੋੜ ਰੁਪਇਆ ਕੋਈ ਸਰਕਾਰ ਵਾਸਤੇ ਵੱਡੀ ਰਕਮ ਨਹੀਂ ਹੁੰਦੀ, ਸਵਾਲ ਇਹ ਆ ਕਿ ਜੇ ਪਲੈਨਿੰਗ ਨਾਲ ਚੱਲੇ ਹੁੰਦੇ ਤੇ ਪਹਿਲਾਂ ਤੋਂ।
1: ਨਾਲੇ ਇੱਕ ਚੀਜ਼ ਦੇਖੋ, ਮੈਂ ਸੁਣੀ, ਮੈਂ ਸੁਣ ਰਿਹਾ ਸੀ ਥੋੜੀ ਸਪੀਚ, ਉਹ ਪਰਸੈਂਟ ਦੇ ਵਿੱਚ ਜਿਹੜਾ ਆਪਣਾ ਜਵਾਬ ਦੇ ਰਹੇ ਨੇ ਕਿ ਇੰਨੇ ਪਰਸੈਂਟ ਆਹ ਕਰ ਦਿੱਤਾ ਜੀ, ਇੰਨੇ ਪਰਸੈਂਟ ਆਹ ਜੀ, 85% ਜੀ ਇੰਨਾ ਜੀ ਉਹਨਾਂ, ਉਹ ਭਾਈ ਸਾਡੇ ਵਰਗਿਆਂ ਨੂੰ ਤੁਸੀਂ ਮਤਲਬ ਕਿ ਅੰਕੜਿਆਂ ਦੇ ਵਿੱਚ ਦੱਸੋ, ਫੀਸਦੀਆਂ ਦੇ ਵਿੱਚ ਨਾ ਦੱਸੋ, ਫਿਰ ਤੁਹਾਡੇ ਭੇਦ ਖੁੱਲਣਗੇ ਵੀ ਫੀਸਦੀਆਂ ਦੇ ਵਿੱਚ ਕਿੱਦਾਂ ਤੁਸੀਂ ਗੁਮਰਾਹ ਕਰ ਜਾਂਦੇ ਹੋ।
0: ਕੋਈ ਪਤਾ ਨੀ ਲੱਗਦਾ ਹੈਗਾ ਜੀ, ਪਤਾ ਨੀ ਫੀਸਦ ਕੱਢਦੇ ਕਿੱਦਾਂ ਹੈਗੇ ਆ ਜੀ, ਇਹਨਾਂ ਨੇ 100 100 100 ਮੰਨਿਆ ਕਿਸ ਚੀਜ਼ ਨੂੰ ਹੈਗਾ ਆ ਜੀ
1: ਜੀ, ਖਾਲੀ ਪਈਆਂ ਨੇ 15,000 ਨੌਕਰੀਆਂ ਦਿੱਤੀਆਂ ਨੇ, ਇੱਦਾਂ ਕਰ ਦਿਓ।
0: ਹਾਂਜੀ
1: ਜੀ,
0: ਸੋ ਇਸ ਕਰਕੇ ਸਕੂਲਾਂ ਦੇ ਵਿੱਚ ਜਿਹੜਾ ਟੀਚਰ ਹੈ ਨੀ ਗੇ ਜੀ, ਮੁੱਖ ਅਧਿਆਪਕ ਉਹਨਾਂ ਦੀਆਂ ਅਸਾਮੀਆਂ ਖਾਦੀ ਪਈਆਂ ਆ ਜੀ, ਕਾਲਜਾਂ ਦੇ ਵਿੱਚ ਜਿਹੜਾ ਆ ਪ੍ਰੋਫੈਸਰ ਜਿਹੜੇ ਆ ਉਹਨਾਂ ਦੇ ਜਿਹੜਾ ਆ ਨੌਕਰੀਆਂ ਜਾਂਦੀਆਂ ਲੱਗੀਆਂ ਇੰਨੇ ਇੰਨੇ ਸਾਲਾਂ ਦੀਆਂ ਜੀ, ਸੋ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਜੀ। ਸੋ ਕਿੰਨੇ ਜਿੰਨੀਆਂ ਇਹਨਾਂ ਨੇ ਪ੍ਰੋਮਿਸ ਕੀਤੇ ਸੀ, ਕਮਿਟਮੈਂਟ ਕੀਤੀਆਂ ਸੀ, ਅੱਜ ਹੁਣ ਮੁਲਾਜ਼ਮਾਂ ਨੂੰ ਕਹਿੰਦੇ ਆ ਜੀ ਵੀ ਜੇ ਤੁਹਾਡੀਆਂ ਤਾਂ ਤਨਖਾਹਾਂ ਹੀ ਬਹੁਤ ਜ਼ਿਆਦੀਆਂ ਆ, ਸੈਂਟਰ ਦੀਆਂ ਇੱਥੇ ਸਾਡੇ ਕਲਰਕ ਜਿਹੜਾ ਹੈਗਾ ਆ 54,000 ਲੈਂਦਾ ਹੈਗਾ ਆ, ਸੈਂਟਰ ਦੇ ਵਿੱਚ 36,900 ਲੈਂਦਾ ਜੀ, ਤੇ ਇਸ ਕਰਕੇ ਜਾਂ ਤਾਂ ਸੈਂਟਰ ਡੀਜੇ ਸੈਂਟਰ ਵਾਂਗੂ ਚਾਹੀਦਾ ਆ ਤੇ ਤਨਖਾਹਾਂ ਵੀ ਸੈਂਟਰ ਵਾਲੀਆਂ ਲਓ
1: ਜੀ।
0: ਤੇ ਪਹਿਲਾਂ ਤੁਸੀਂ ਮੁਲਾਜ਼ਮਾਂ ਦੇ ਬਾਰੇ ਤੁਹਾਨੂੰ ਪਤਾ ਨਹੀਂ ਸੀ ਵੀ ਪੰਜਾਬ ਦੇ ਵਿੱਚ ਮੁਲਾਜ਼ਮ ਇਹ ਅੱਜ ਮੁਲਾਜ਼ਮਾਂ ਦੀਆਂ ਨਵੀਆਂ ਤਾਂ ਤਨਖਾਹਾਂ ਵਧੀਆ ਨੀ ਇਸੇ ਪੈਟਰਨ ਤੇ ਰੱਖੇ ਜਾ ਰਹੇ ਸੀ, ਅਕਾਲੀ ਕਾਂਗਰਸੀ ਵੀ ਇਸੇ ਢੰਗ ਨਾਲ ਹੀ ਤਨਖਾਹ ਦਿੰਦੇ ਸੀ
1: ਜੀ,
0: ਹੈਂਜੀ। ਤੂੰ ਇਸ ਕਰਕੇ ਜਿਹੜਾ ਆ ਇਹਨਾਂ ਨੂੰ ਜਾਂ ਤਾਂ ਤੁਸੀਂ ਜਿਹੜਾ ਆ ਪਹਿਲੇ ਸਾਲ ਹੀ ਆ ਕੇ ਸਾਰਿਆਂ ਕੁਛ ਸਟੱਡੀ ਕਰਕੇ ਕਨਵਿੰਸ ਕਰਦੇ ਸਾਰਿਆਂ ਨੂੰ, ਮੁਲਾਜ਼ਮਾਂ ਨੂੰ ਵੀ ਕੋਨਫੀਡੈਂਸ ਲੈਂਦੇ, ਹੁਣ ਤੁਸੀਂ 4.5 ਸਾਲ ਬਾਅਦ ਆ ਕੇ ਤੇ ਹੋ ਜਾਂ, ਹੁਣ ਵੱਡੀ ਗੱਲ ਤਾਂ ਇਹ ਹੈਗੀ ਹੈ ਇਹ ਜੋ ਦਲੀਲਾਂ ਬਾਹਰ ਦਿੰਦੇ ਪਏ ਇਹ ਸਾਰੀਆਂ ਦਲੀਲਾਂ ਇਹ ਹਾਈ ਕੋਰਟ ਚ ਦੇ ਚੁੱਕੇ ਆ, ਇਹਨਾਂ ਦੀਆਂ ਦਲੀਲਾਂ ਉਹ ਜਿਹੜੀਆਂ ਰੱਦ ਹੋ ਗਈਆਂ, ਇਹਨੂੰ ਜੱਜ ਨੀ ਮੰਨਦੇ ਹੈਗੇ, ਜੁਡੀਸ਼ਰੀ ਨੀ ਉਹਨਾਂ ਦਲੀਲਾਂ ਨੂੰ ਲੋਜੀਕਲੀ ਮੰਨਦੀ ਹੈਗੀ, ਉਹ ਲੋਕਾਂ ਨੂੰ ਕਿੱਦਾਂ ਮਤਲਬ ਜਿਹੜੀਆਂ ਅਪੀਲ ਕਰ ਜਾਣਗੀਆਂ ਜੀ ਤੁਹਾਡੀਆਂ ਦਲੀਲਾਂ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂਜੀ। ਸੋ ਇਸ ਕਰਕੇ ਜਿਹੜਾ ਆ ਇਹ ਫੈਸਲਾ ਜਿਹੜੀ ਆ ਇਹ ਜੱਜਮੈਂਟ ਜਿਹੜੀ ਆਈ ਆ ਨਾ ਜੀ, ਇਹ ਤੁਸੀਂ ਸਹੀ ਲਿਖਿਆ ਹੈਗਾ, ਇਹ ਆਖਰੀ ਕੇਲੀ ਸਾਬਤ ਹੋਣੀ ਆ ਜੀ, ਕਿਉਂਕਿ ਇਹ ਇਹ ਆਰਡਰ ਹੋਣੇ ਨੇ ਜੀ, ਤੇ ਉਹ ਤੋਂ ਸਰਕਾਰ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਹੋਰ ਕੁਛ ਨੀ ਹੈਗਾ ਜੀ, ਐਟ ਲੀਸਟ ਇੱਕ ਮੁਲਾਜ਼ਮ ਦੇ ਪਿੱਛੇ 5 ਬੰਦੇ ਤਾਂ ਹੈਗੇ ਹੀ ਆ ਨਾ ਜੀ, ਉਹਨਾਂ ਦੀ ਫੈਮਿਲੀ ਜਿਹੜੀ ਆ
1: 4-5 ਬੰਦੇ ਤਾਂ ਫੈਮਿਲੀ ਦੇ ਹੈਗੇ ਨਾ ਜੀ, ਡਿਪੈਂਡੈਂਟ ਅੱਜ ਵੀ ਚੇਤੇ ਨਾ, ਮੁਲਾਜ਼ਮਾਂ ਨੇ ਹੀ ਜਿਹੜਾ ਸੀ ਫੁੱਲਾਂ ਦੇ ਨਾਲ ਸਵਾਗਤ ਕੀਤਾ ਸੀ ਸੈਕਟਰੀਏਟ ਦੇ ਵਿੱਚ, ਤੇ ਨਾ ਇਹਨਾਂ ਮੁਲਾਜ਼ਮਾਂ ਨੇ ਫੁੱਲ ਪਾਉਣੇ ਆ ਬਾਅਦ ਚੋਂ ਆਗਰ ਦੇ ਵਿੱਚ ਜੀ।
0: ਪਰ ਨਹੀਂ ਤਾਂ ਜਿੰਨੀ ਵੱਡੀ ਉਮੀਦ ਹੁੰਦੀ ਆ ਉੱਡੀ ਵੱਡੀ ਨਿਰਾਸ਼ਾ ਹੁੰਦੀ ਆ ਹਮੇਸ਼ਾ
1: ਜੀ।
0: ਅੱਜ ਨਾ ਮੈਂ ਜੀ ਥੋੜਾ ਜਿਹਾ ਮਾਰਕੀਟ ਗਿਆ ਤੇ ਮੈਂ ਦੇਖਿਆ ਤੇ ਉਹ ਜਿਹੜੇ ਨਾ ਜੀ ਆਪਣੇ ਕਰਦੇ ਹੁੰਦੇ ਆ ਕੰਮ ਆਪਣੇ ਕੰਪਿਊਟਰ ਦੇ ਨਾਲ,
1: ਹਾਂਜੀ,
0: ਤੇ ਉਹ ਬੰਦਿਆਂ ਦੇ ਕੋਲ ਰਸ਼ ਬੜਾ ਇੱਕ ਜਗ੍ਹਾ ਤੇ ਸੇਵਾ ਕੇਂਦਰ ਵਾਂਗੂ
1: ਜੀ।
0: ਮੈਂ ਕੀ ਚੱਕਰ ਆਖੇ ਰਾਸ਼ਨ ਕਾਰਡ ਬਣਦੇ ਪਏ
1: ਜੀ,
0: ਮੈਂ ਕਿਹਾ ਰਾਸ਼ਨ ਕਾਰਡ ਬਣਦੇ ਯਾਰ, ਸਾਡਾ ਤਾਂ ਕਿਸੇ ਨੇ ਫਾਰਮ ਭਰਿਆ ਨੀ, ਕਹਿੰਦਾ ਜੀ ਮੈਂ ਕਿਹਾ ਕਿੰਨੇ, ਕਹਿੰਦਾ ਜੀ ਉਹਨਾਂ ਨੇ ਰੱਖਿਆ ਵੀ 8 ਲੱਖ ਤੱਕ ਜਿਹੜੀ ਹੁੰਦੀ ਇਨਕਮ ਆ ਉਹ ਬਣਾ ਲਓ।
1: ਅੱਛਾ ਜੀ,
0: ਮੈਂ ਕਿਹਾ ਸਰਕਾਰ ਦਊਗੀ ਕੀ, ਕਹਿੰਦਾ ਦੇਣ ਨੂੰ ਤਾਂ ਕੁਛ ਹੈ ਨੀ, ਸਾਨੂੰ ਕੰਮ ਜਰੂਰ ਦਿੱਤਾ। ਮੈਂ ਕਿਹਾ ਇਹ ਤਾਂ ਗੱਲ ਤੁਹਾਡੀ ਠੀਕ ਆ,
1: ਬੇਰੋਜ਼ਗਾਰੀ ਜਾਂ ਕਹਿ ਲੋ ਕਿ ਜਿੰਨਾ ਮਤਲਬ ਕਿ ਮੱਧ ਵਰਗੀ ਜਾਂ ਕਿਸ ਕਿਸ ਕਦਾ ਅਮੀਰੀ ਦੇ ਜਿਹੜਾ ਕਿ ਐਸ ਆਈ ਆਰ ਦੇ ਵਿੱਚ ਡਾਟਾ ਲਿਆ ਜਾਂ ਹੋਰ ਸਾਰੀਆਂ ਚੀਜ਼ਾਂ, ਏਦਾਂ ਹੀ ਰਾਸ਼ਨ ਕਾਰਡ ਜਿਹੜੇ ਉਹ ਲੋਕ ਬਣਾਉਣਗੇ ਜਿਨ੍ਹਾਂ ਨੂੰ ਮਤਲਬ ਕਿ ਬਹੁਤ ਉਹਦੇ ਵਿੱਚ ਚਾਹੇ ਉਹ ਵੋਟ ਬਣਾਉਣੀ ਹੈ ਚਾਹੇ ਕੁਝ ਕਰਨਾ, ਕਿਤੇ ਨਾ ਕਿਤੇ ਉਹ ਚੀਜ਼ ਦਾ ਆਧਾਰ ਬਣੇਗਾ ਨਾਲ ਉਹ ਵੀ ਡਾਟਾ ਇਕੱਠਾ ਕਰਨਾ।
0: ਸਰ 5 ਲੱਖ ਜਿਹੜਾ ਹੈਗਾ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਬਣਾਉਣ ਲੱਗੇ ਆ
1: ਜੀ,
0: ਇਹ ਕਿਤੇ ਮਗਰ 6-6 ਹੈਗੇ ਆ ਫੈਮਿਲੀ ਮੈਂਬਰ, ਕਿਸੇ ਦੇ 9 ਵੀ ਹੈਗੇ ਆ
1: ਜੀ,
0: ਹੈਂਜੀ। ਉਹ ਤੁਸੀਂ ਲਾ ਲਓ ਭਾਈ 30 ਲੱਖ ਵੋਟਰ, ਉਹਨਾਂ ਨੂੰ ਰਾਸ਼ਨ ਜਦੋਂ ਮਿਲੂਗਾ ਉਦੋਂ ਮਿਲੂਗਾ, ਰਾਸ਼ਨ ਕਾਰਡ ਜਦੋਂ ਬਣ ਗਿਆ
1: ਜੀ
0: ਤੋ ਆਪਕਾ ਰਾਸ਼ਨ ਕਾਰਡ ਬਣਾਇਆ ਥਾ, ਹੈਂਜੀ, ਤੋ ਚਲੋ ਰਾਸ਼ਨ ਵੀ ਤੋ ਮਿਲੇਗਾ
1: ਜੀ,
0: ਉਹ ਕਿਤੇ ਦੇ ਵੀ ਦੇਣਗੇ, ਜੇ ਕਦੇ ਜਿਹੜਾ ਹੈਗਾ ਸੈਂਟਰ ਪੋਲ ਦੇ ਵਿੱਚੋਂ ਆਉਂਦੀ ਹੈਗੀ ਆ ਜੀ, ਉਹ ਉਨੇ ਦੇ ਵਿੱਚ ਵੋਟਾਂ ਲੈਣਾ ਸਵਾਰ ਜੋ ਕੰਮ ਕਰਨਾ ਆ ਵੋਟਾਂ ਦੇ ਨੀਅਤ ਨਾਲ ਕਰਨਾ ਜੀ,
1: ਪੰਜਾਬ ਦੀ PR ਦੇਣਗੇ ਜੀ।
0: ਹਾਂ ਬਿਲਕੁਲ ਜੀ, ਜਦੋਂ PR ਦੇਤੀ ਹੈਗੀ ਆ ਤੇ ਅਗਲੇ ਕਹਿਣਗੇ ਅੱਛੀ ਸਰਕਾਰ ਹੈ ਜਿਸ ਨੇ ਹਮੇ PR ਦੀ ਹੈ,
1: ਹਾਂਜੀ
0: ਹਾਂਜੀ। ਤੋ ਇਸ ਕਰਕੇ ਬਾਕੀ ਪੰਜਾਬੀਆਂ ਨੂੰ ਕੀ ਮਿਲਣਾ
1: ਜੀ,
0: ਉਹ ਕਹਿੰਦਾ ਵੀ ਬੰਦੇ ਉਹ ਕਹਿੰਦਾ ਵੀ ਅਖੇ ਜੀ ਪੈਨਸ਼ਨਰ ਜਿਹੜੇ ਹੈਗੇ ਆ ਉਹ ਕਹਿੰਦੇ ਜੀ ਪੈਨਸ਼ਨਰ ਵੀ ਜੇ 8 ਲੱਖ ਤੋਂ ਥੱਲੇ ਆਉਂਦੇ ਆ ਤੇ ਉਹ ਵੀ ਬਣਾਓ
1: ਜੀ,
0: ਕੋਈ ਗੱਲ ਨੀ ਰਾਸ਼ਨ ਕਾਰਡ
1: ਬਿਲਕੁਲ।
0: ਮੈਂ ਕਿਹਾ ਤਾਂ ਕੰਮ ਵਧੀਆ ਹੈਗਾ ਜੀ, ਤੇ 8 ਲੱਖ ਇਨਕਮ ਵਾਲੇ ਨੂੰ ਵੀ ਜਿਹੜਾ ਆ ਤੁਸੀਂ ਦਾਣੇ ਦੇਣੇ ਆ, ਕੀ ਕਰਨਾ ਆ
1: ਜੀ। ਬਿਲਕੁਲ ਸੈਣੀ ਸਾਹਿਬ, ਇੱਕ ਸਵਾਲ ਆਇਆ ਆਪਣੇ ਛੈਲੀ ਬਾਈ ਜੀ ਦਾ, ਕਹਿੰਦੇ ਸੈਣੀ ਸਾਹਿਬ ਜੀ ਜੇਕਰ ਸੁਪਰੀਮ ਕੋਰਟ ਕੇਸ ਲੱਗ ਜਾਂਦਾ DA ਦਾ ਤਾਂ ਹਾਈ ਕੋਰਟ ਵਾਲਾ ਫੈਸਲਾ ਤਾਂ ਲਾਗੂ ਉਸੇ ਤਰ੍ਹਾਂ ਰਹੇਗਾ?
0: ਸਰ ਉੱਥੇ ਦਾ ਫਿਰ ਰੈਫਰੈਂਸ ਦੇਣਾ ਸ਼ੁਰੂ ਕਰ ਦਿੰਦੇ ਜੀ ਵੀ ਸਰਕਾਰ ਨੇ ਹਾਈ ਕੋਰਟ ਅਪੀਲ ਕੀਤੀ ਆ, ਉੱਥੇ ਸੁਪਰੀਮ ਕੋਰਟ ਅਪੀਲ ਕੀਤੀ ਆ ਜੀ,
1: ਹਾਂਜੀ।
0: ਉਹ ਕਿਉਂਕਿ ਜਦੋਂ ਮਤਲਬ ਜਿਹੜਾ ਕੇਸ ਲੱਗ ਜਾਂਦਾ ਹੈਗਾ ਨਾ ਸੁਣਵਾਈ ਤੋਂ ਪਹਿਲਾਂ ਹੀ ਡਾਇਰੀ ਨੰਬਰ ਮਿਲ ਜਾਂਦਾ ਆ
1: ਜੀ,
0: ਉਹ ਜਿੱਥੇ

0: ਲੈਣਾ ਹੈਗਾ ਜੀ ਇਸ ਜਜਮੈਂਟ ਦੀ ਜਿਹੜੀ ਇੰਪਲੀਕੇਸ਼ਨ ਹੈ ਇਹਦੇ ਵਿੱਚ ਆ ਵੀ ਜੇ 15 ਦਿਨ ਚ ਨਾ ਦੇ ਤੇ ਅਸੀਂ 6% ਇੰਟਰਸਟ ਨਾਲ ਦੇਣਾ ਆ ਜੀ, ਤੇ ਜੇ 6% ਇੰਟਰਸਟ ਨਾਲ ਦੇਣਾ ਹੈਗਾ ਆ ਤੇ ਦੈਨ ਇਟ ਇਜ਼ ਅਵਰ ਲਿਬਰਟੀ ਕਿ ਅਸੀਂ ਕਦੋਂ ਤੱਕ ਦੇਣਾ ਆ, ਕਿਉਂ ਜਦ ਅਸੀਂ ਇੰਟਰਸਟ ਦੇ ਰਹੇ ਹਾਂ ਮੁਲਾਜ਼ਮਾਂ ਨੂੰ ਤੇ ਮੁਲਾਜ਼ਮਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੋ ਰਿਹਾ ਹੈ ਜੀ, ਇਸ ਤਰੀਕੇ ਦੇ ਨਾਲ ਕੋਈ ਨਾ ਕੋਈ ਜਿਹੜੀ ਗਰਾਊਂਡ ਬਣਾ ਕੇ ਜਾਣਗੇ ਤੇ ਉੱਥੋਂ ਟਾਈਮ ਲਾ ਲੈਣਗੇ, ਤੇ ਸਰਕਾਰ ਨੂੰ ਚਾਹੀਦਾ ਹੈਗਾ ਵੀ ਸਾਡੇ ਤੇ ਫੋਰਸੀਬਲ ਜਿਹੜੀ ਹੈਗੀ ਆ ਐਗਜੀਕਿਊਸ਼ਨ ਦੀ ਜਿਹੜੀ ਆ ਉਹ ਨਾ ਕਰੇ, ਕਿਉਂਕਿ ਜਦ ਅਸੀਂ ਇੰਟਰਸਟ ਹੀ ਦੇਣਾ ਹੈਗਾ ਆ ਤੇ ਜਿੰਨੀ ਅਸੀਂ ਡਿਲੇ ਕਰਾਂਗੇ ਅਸੀਂ ਸਾਡੀ ਤਾਂ ਕੋਸ਼ਿਸ਼ ਹੋਊਗੀ ਅਸੀਂ ਛੇਤੀ ਤੋਂ ਛੇਤੀ ਦਈਏ ਤਾਂ ਕਿ ਸਾਨੂੰ ਵਿਆਜ ਵੱਧ ਨਾ ਪਵੇ ਹੈ ਜੀ, ਉਹ ਇਹੀ ਗਰਾਊਂਡ ਬਣਾਉਣੀ ਆ ਭਾਰਤ ਸਾਹਿਬ ਇਹਨਾਂ ਨੇ
1: ਬਿਲਕੁਲ,
0: ਤੇ ਜਦ ਅਸੀਂ ਵਿਆਜ ਦੇਣਾ ਹੈਗਾ ਆ ਤੇ ਫਿਰ ਵਿਆਜ ਅਸੀਂ ਜਿੰਨਾ ਭਾਵੇਂ 10 ਸਾਲ ਬਾਅਦ ਦਈਏ ਪੂਰੇ ਵਿਆਜ ਸਮੇਤ ਹੀ ਦਿਆਂਗੇ ਹਾਂਜੀ
1: ਬਿਲਕੁਲ ਹੈ ਜੀ,
0: ਉਹ ਇਸ ਏਦਾਂ ਦੀ ਗਰਾਊਂਡ ਬਣਾਉਣਗੇ ਜੀ, ਤੇ ਉਹ ਐਗਜੀਕਿਊਸ਼ਨ ਨੀ ਹੁੰਦੀ ਜੀ ਸਰ, ਉੱਪਰਲੀ ਕੋਰਟ ਦੇ ਵਿੱਚ ਫਾਈਲ ਕਰਨਾ, ਬਾਕੀ ਇਹਨਾਂ ਨੇ 2-3 ਪੇਸ਼ੀਆਂ ਕੱਢਣੀਆਂ ਹੈਗੀਆਂ ਆ, ਉਸ ਤੋਂ ਬਾਅਦ ਇਹਨਾਂ ਨੂੰ ਵੀ ਪਤਾ ਆ ਤੇ ਉਸ ਤੋਂ ਵੀ ਖਾਰਜੀ ਹੋਣਾ ਆ, ਹੋਰ ਕੁਛ ਨੀ ਜੀ
1: ਬਿਲਕੁਲ ਹੈ ਜੀ।
0: ਵੱਡੀ ਗੱਲ ਹੈ ਨਾ ਭਾਰੀ ਸਾਹਿਬ, ਇਹਨਾਂ ਨੇ ਡਿਸਕ੍ਰਿਮੀਨੇਸ਼ਨ ਦੇਖੋ ਕਿੰਨੀ ਕੀਤੀ
1: ਜੀ,
0: ਵੀ ਜਿਹੜੇ ਬੰਦੇ ਆਰਡਨਰੀ ਸੈਲਰੀ ਲੈਂਦੇ ਹੈਗੇ ਸੀਗੇ ਉਹਨਾਂ ਦਾ ਤਾਂ ਡੀਏ ਰੋਕ ਲਿਆ, ਕਲਾਸ 1 ਆਫੀਸਰ ਜਿਹਦੇ ਵਿੱਚ IAS IPS ਉਹ ਆਉਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਤਾਂ ਤੁਸੀਂ ਡੀਏ ਦੇ ਰਹੇ ਹੈਗੇ ਆ,
1: ਉਹਨਾਂ ਦੀਆਂ ਤਨਖਾਹਾਂ ਤਾਂ ਉਦਾਂ ਹੀ ਬਥੇਰੀਆਂ ਨੇ ਬਿਲਕੁਲ,
0: ਉਹਨਾਂ ਦੀਆਂ ਤਨਖਾਹਾਂ ਉਦਾਂ ਹੀ ਬਥੇਰੀਆਂ ਆ, ਇੱਕ ਜਿਹੜਾ ਆ ਸਧਾਰਨ ਮੁਲਾਜ਼ਮ ਹੈਗਾ ਆ ਉਹਦੀਆਂ ਜਿਹੜੀਆਂ ਦੇਖੋ ਜਿੰਨੀ ਮਹਿੰਗਾਈ ਹੈਗੀ ਆ, ਇੱਕ ਤਨਖਾਹ ਦੇ ਨਾਲ ਖਰਚੇ ਮੀਟ ਆਊਟ ਕਰਨੇ ਉਹ ਵੀ ਬੇਸਿਕ ਸੈਲਰੀ ਨਾਲ ਬੜੇ ਔਖੇ ਜੀ,
1: ਜੀ ਬਿਲਕੁਲ,
0: ਇਹ ਨਾਲ ਹੀ ਤਾਂ ਸੈਲਰੀ ਦੇ ਵਿੱਚ ਬਰਕਤ ਪੈਂਦੀ ਆ ਜੀ,
1: ਜੀ ਬਿਲਕੁਲ ਹੈ ਜੀ,
0: ਜੀ ਸਰ
1: ਜੀ।
0: ਹੋਰ
1: ਤਾਂ ਤਕਰੀਬਨ LIC ਦੀ ਕੇਂਦਰ ਦੀ ਖਬਰ ਸੀਗੀ ਜੀ, ਕਡਾਵਰ ਦਾ ਸ਼ੁੱਧ
0: ਹਾਂਜੀ ਹਾਂਜੀ LIC ਦੀ ਸਰ, ਪਤਾ ਕੀ ਹੈਗਾ ਜੀ ਅੱਗੇ ਸਰ, ਥੋੜੇ ਚਿਰ ਪਹਿਲਾਂ 2 ਮਹੀਨੇ ਪਹਿਲਾਂ ਤੁਸੀਂ ਸ਼ਾਇਦ ਖਬਰ ਕੀਤੀ ਸੀ
1: ਜੀ
0: ਆਪਾਂ ਇਹਦੇ ਤੇ, ਇੱਕ ਕੰਪਨੀ ਸੀਗੀ ਜਿਹਦੇ ਵਿੱਚ ਲਗਭਗ 30,000 ਕਰੋੜ ਦਾ ਜਿਹੜਾ ਘਪਲਾ ਹੋਇਆ ਸੀ, ਉਹਨਾਂ ਨੇ ਸਿਰਫ ਜਿਹੜਾ ਆ ਆਡਿਟ ਨਹੀਂ ਸੀ ਕੀਤਾ ਆ ਵੀ ਹਾਂਜੀ ਦਿਖਾਇਆ ਕੁਛ ਜਾਂਦਾ ਸੀਗਾ
1: ਜੀ,
0: ਹਾਂਜੀ ਮੰਗਾਇਆ ਕੁਛ ਜਾਂਦਾ ਸੀਗਾ, ਇੱਕ ਇੰਡੀਵਿਜੁਅਲ ਜਿਹੜੀ ਆ ਕੰਪਨੀ ਉਹਨੇ ਮਤਲਬ ਏਡਾ ਵੱਡਾ ਘੁਟਾਲਾ ਕਰ ਗਈ ਸੀ
1: ਜੀ ਬਿਲਕੁਲ,
0: ਉਦੋਂ ਰੌਲਾ ਪਿਆ ਸੀਗਾ ਕਿ LIC ਦੇ ਵੀ LIC ਦੇ ਪੈਸੇ ਉਹਦੇ ਵਿੱਚ ਇਨਵੈਸਟ ਹੋਏ ਸੀਗੇ ਜੀ, 40% LIC ਦਾ ਉੱਥੇ
1: 6.5% ਸ਼ੇਅਰ ਜਿਹੜਾ ਉਹ ਹਿੱਸੇਦਾਰੀ ਵੇਚੇਗੀ ਇਹਦੇ ਵਿੱਚ,
0: ਹਾਂਜੀ ਉਹ ਤਾਂ ਹੁਣ ਵੇਚਣ ਲੱਗੇ ਨਾ 6.5% ਹਿੱਸੇਦਾਰੀ, ਉਹ ਸਵਾਲ ਇਹ ਹੈਗਾ ਆ ਕਿ ਸਰ ਦੇਖੋ ਇਹ ਵੀ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਆ, ਇਹ ਉਸ ਜਿਹੜਾ ਘਪਲਾ ਹੋ ਗਿਆ ਆ LIC ਦੇ ਵਿੱਚੋਂ ਪੈਸਾ ਨਿਕਲ ਗਿਆ
1: ਜੀ,
0: ਹਾਂਜੀ ਕੀਤਾ ਤਾਂ ਇਨਵੈਸਟਮੈਂਟ ਇਸ ਕਰਕੇ ਕਿ ਹਾਂਜੀ ਉੱਥੋਂ ਵਿਆਜ ਆਊਗਾ ਜਾਂ ਕੁਛ ਰਿਟਰਨ ਆਊਗੀ ਜੀ, ਉੱਥੇ ਹੋ ਗਿਆ ਫਰੋਡ,
1: ਹੁਣ
0: ਇਹ ਅਮਾਊਂਟ ਜਿਹੜਾ ਨਿਕਲਿਆ ਆ ਇਹਦੇ ਵਿੱਚ ਦੇਣਦਾਰੀਆਂ ਫਸ ਜਾਣੀਆਂ ਸੀ ਤੇ LIC ਉਦਾਂ ਡੁੱਬ ਜਾਣੀ ਸੀ ਜੀ
1: ਬਿਲਕੁਲ,
0: ਹੁਣ ਜਿਹੜਾ ਹੈਗਾ ਆ ਕੀ ਕਰਨ ਲੱਗੇ ਹੈਗੇ ਕਿ ਉਹਦੀ ਜਿਹੜੀ ਆ 6% ਦੀ ਹਿੱਸੇਦਾਰੀ ਵੇਚ ਕੇ ਉਹ ਯਾਨੀ ਕਿ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਚਲ ਜਾਊਗੀ
1: ਉੱਥੋਂ,
0: ਹਾਂ ਬਿਲਕੁਲ ਜੀ ਉਹਨੂੰ ਪੈਸਾ ਆ ਜਾਊਗਾ ਤੇ ਜਿੰਨੇ ਕਿ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੋਊਗੀ ਉਧਰ ਜਾਂ ਉਧਰ ਗਵਾਇਆ ਹੋਊਗਾ ਉਹਦਾ ਕੁਛ ਇੱਕ ਹਿੱਸਾ ਤਾਂ ਇੱਥੇ ਆ ਜਾਊਗਾ ਤੇ ਫੇਰ ਬਾਕੀ ਸਮਾਂ ਮਿਲ ਜਾਊਗਾ ਜਿਹੜੀਆਂ ਇਹਦਾ ਲੌਂਗ ਰਨ ਪੋਲਿਸੀਆਂ ਮੈਚੋਰ ਹੋਣੀਆਂ ਆ ਉਦੋਂ ਤੱਕ ਇਹ ਅਰੇਂਜ ਕਰ ਲੈਣਗੇ ਜੀ, ਪਹਿਲਾਂ ਉਹਨੂੰ LIC ਨੂੰ ਬਚਾਉਣ ਦਾ ਇੱਕ ਕਵਾਇਤ ਹੈਗੀ ਆ, ਹੋਰ ਕੋਈ ਚੱਕਰ ਨੀ ਗਾ ਜੀ, ਬਾਕੀ ਇਹਨਾਂ ਨੇ ਜੋ ਪ੍ਰੋਫਿਟ ਸੀਗਾ ਉਹ ਤਾਂ ਪਹਿਲਾਂ ਹੀ ਡੁਬੋ ਚੁੱਕੇ ਹੈਗੇ ਆ, ਮੈਨੂੰ ਸਰ ਉਹਦਾ ਨਾਂ ਨੀ ਮਿਸ ਕਰ ਰਿਹਾ ਮੈਂ ਉਸ ਕੰਪਨੀ ਦਾ, ਉਹ ਸ਼ਾਇਦ ਰਾਜੀਵ ਏਦਾਂ ਦਾ ਕੋਈ ਹੈਗਾ ਸੀਗਾ, ਉਹ ਕੰਪਨੀ ਨੇ ਜਿਹੜਾ ਆ ਉਹ ਬਾਹਰੋਂ ਆਡਿਟ ਜਿਹੜੇ ਆਉਂਦੇ ਸੀ ਉਹਨਾਂ ਦੀਆਂ 2 ਫਰਮਾਂ ਹੈਗੀਆਂ ਸੀ ਏਦਾਂ ਦੀਆਂ ਜੀ, ਸਿੰਗਾਪੁਰ ਤੋਂ ਸਰ ਆਪਰੇਟ ਹੁੰਦੇ ਵੀ ਸਿੰਗਾਪੁਰ ਜਿਹੜਾ ਹੈਗਾ ਮਾਲ ਜਾਂਦਾ ਹੈਗਾ ਸੀ ਤੇ ਉੱਥੋਂ ਜਿਹੜਾ ਆ ਆਉਂਦਾ ਸੀਗਾ, ਸੋਨੇ ਦਾ ਕਰਦੇ ਸੀਗੇ ਬਿਜਨਸ ਜੀ, ਸੋਨਾ ਧੋਂਦੇ ਸੀਗੇ ਜੀ, ਉਹ ਸੋਨਾ ਜਿਹੜਾ ਹੈਗਾ ਆ ਇਧਰੋਂ ਆ ਕੇ ਉਹ ਆਡਿਟ ਦੇ ਵਿੱਚ ਕੀ ਕਰਦੇ ਸੀ, ਸੋਨਾ ਜਿਹੜਾ ਧੋਣ ਦਾ ਜਿਹੜਾ ਆ ਉਹ ਪੈਸੇ ਮਿਲਦੇ ਸੀ ਉਹਨਾਂ ਨੂੰ, ਜਿੱਦਾਂ ਉਹ ਤਾਂ ਮਿਲਦੇ ਸੀਗੇ ਇਹ ਆਪਾਂ ਨੂੰ ਜਿੱਦਾਂ ਉਹਨਾਂ ਨੇ ਜਿਵੇਂ ਆਪਣਾ ਜਿਹੜਾ ਆ 2 ਲੱਖ ਦਾ ਸੋਨਾ ਜਿਹੜਾ ਆ ਉਹਨਾਂ ਨੇ ਧੋਤਾ ਜਾਂ ਉਹਨੂੰ ਰਿਫਾਈਨ ਕੀਤਾ, ਉਹਨਾਂ ਨੂੰ 2,000 ਰੁਪਇਆ ਜੇ ਉਹਨਾਂ ਦੀ ਲੇਬਰ ਮਿਲੀ, 2,000 ਰੁਪਏ ਲੇਬਰ ਨਹੀਂ ਸੀ ਸ਼ੋ ਕਰਦੇ, ਉਹ ਕਰਦੇ ਸੀ 2,02,000 ਰੁਪਇਆ ਦਾ ਜਿਹੜਾ ਹੈਗਾ ਆ ਵੀ ਹਾਂਜੀ ਆ ਗਿਆ ਸਾਨੂੰ ਵਾਪਸ, ਉਹ ਕਾਗਜ਼ਾਂ ਚ ਇਸ ਤਰੀਕੇ ਨਾਲ ਆਪਣੀ ਜਿਹੜੀ ਹੈਗੀ ਦਿਖਾਉਂਦੇ ਸੀ ਜੀ, ਉਹ ਪ੍ਰੋਫਿਟ ਕੱਲਾ ਨੀ ਸੀ ਜਿਹੜਾ ਹੈਗਾ ਆ ਵੀ ਹਾਂ ਜੀ ਜਿਹੜਾ ਇੱਥੋਂ ਭੇਜਿਆ ਆ ਉਹਨੂੰ ਪਲੱਸ ਕਰਕੇ ਉਹ ਚੀਜ਼ ਆਉਂਦੀ ਸੀਗੀ ਉਹਨੂੰ ਪਲੱਸ ਦੇ ਵਿੱਚ ਦਿਖਾ ਦਿੰਦੇ ਸੀਗੇ ਜੀ ਉਹਦੇ ਕਰਕੇ ਜਿਹੜਾ ਆ ਵੀ ਉਹ ਬੜਾ ਵੱਡਾ ਘਪਲਾ ਹੋਇਆ ਸੀਗਾ ਜੀ ਉਹਦੇ ਵਿੱਚ ਐਲ ਆਈ